0: ਆਇਆ ਸੀ ਉਦੋਂ ਹੁੰਦਾ ਕਿਆ ਬਾਤਾਂ ਯਾਰ, ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ, ਫਿਰ ਉਹ ਘਰ ਘਰ ਦੀ ਕਹਾਣੀ ਹੋ ਗਈ, ਫਿਰ ਸਾਨੂੰ ਇਹ ਲੱਗਣ ਲੱਗ ਗਿਆ ਯਾਰ ਜਿਨ੍ਹਾਂ ਦੇ ਘਰ ਕੇਬਲ ਆ ਅਤੇ ਕਿਆ ਬਾਤਾਂ, ਫਿਰ ਕੇਬਲ ਲੱਗਣ ਲੱਗ ਗਈ, ਫਿਰ ਹੌਲੀ ਹੌਲੀ ਲੋਕਾਂ ਦੇ ਹੱਥਾਂ 'ਚ ਫੋਨ ਆ ਗਏ, ਉਹ ਹੁਣ ਪਹਿਲਾਂ ਦੂਜਾ ਫੋਨ ਆਇਆ ਜਿਹਦੇ 'ਤੇ ਨੰਬਰ ਦੱਬਣ ਵਾਲਾ ਸੀ, ਅਤੇ ਇਨਸਾਨ ਦਾ ਮਤਲਬ ਤੁਹਾਨੂੰ ਪਤਾ ਹੀ ਆ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਤਰੱਕੀ ਦੇ ਨਾਂ 'ਤੇ ਸੁੱਖ ਸਹੂਲਤ ਨੂੰ ਉਹ ਕੀ ਕੁਛ ਕਰਦਾ ਰਹਿੰਦਾ।
1: ਕਰਨਾ ਚਾਹੀਦਾ ਵੀ ਆ, ਕਿਉਂਕਿ ਫਿਰ ਹੀ ਗਾਂਹ ਮੁਸ਼ਕਿਲਾਂ ਆਉਣਗੀਆਂ ਅਤੇ ਮੁਸ਼ਕਿਲਾਂ ਆਉਣਗੀਆਂ ਅਤੇ ਉਹਨਾਂ ਦਾ ਹੱਲ ਹੋਊਗਾ, ਵਾਧਾ ਘਾਟਾ ਜੇਬ ਦਾ ਇੱਦਾਂ ਚੱਲਦਾ ਰਹਿਣਾ।
0: ਕਹਿੰਦਾ ਯਾਰ ਬੰਦਾ ਉਹੀ ਆ ਬਲਕੀਰਤ ਜਿਹੜਾ ਕਹਿੰਦਾ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖੇ। ਮੈਂ ਕਿਹਾ ਆਹੋ ਹੁਣ ਆਪ ਵੀ ਕਿੰਨੀਆਂ ਕੁ ਕਰੀ ਜਾਈਏ,
1: ਕਿਸੇ ਨੂੰ ਵੀ ਤਾਂ ਦੋਸ਼ ਦੇਣਾ ਨਾ ਵੀ ਤੂੰ ਆਹ ਗਲਤੀ ਕੀਤੀ।
0: ਕਹਿੰਦਾ ਭਾਜੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕਹਿੰਦਾ ਹੈ ਵੀ ਕਿੰਨੀਆਂ ਕੁ,
1: ਜੀ ਬਿਲਕੁਲ ਇਹੋ ਜਿਹੇ ਜਿੱਦਾਂ ਦੇ ਅਪਡੇਟ ਆਉਣ ਡੇ ਆ ਤੇ ਇਹੋ ਜਿਹੇ ਹੱਸੇ ਠੱਠੇ ਚੱਲਦੇ ਰਹਿਣ ਤੇ ਤਾਂ ਹੀ ਵਧੀਆ,
0: ਕਿਉਂਕਿ
1: ਨਹੀਂ ਤੇ ਬੰਦੇ ਦੀ ਜ਼ਿੰਦਗੀ ਖਲੋਜੂ।
0: ਆ ਬਲਕੀਰਤ ਕੱਲ੍ਹ ਦਾ ਮੈਂ ਦੇਖਦਾ ਸੋਸ਼ਲ ਮੀਡੀਆ 'ਤੇ ਹੈ ਨਾ, ਕਾਫੀ ਲੋਕਾਂ 'ਚ ਨਿਰਾਸ਼ਾ ਪਾਈ ਜਾ ਰਹੀ ਆ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਕੈਸ਼ ਰੇਟ ਫੇਰ ਵਧਾ ਤਾ 25 basis points, 0.25% ਕਹਿਣ ਨੂੰ ਹੀ ਆ, ਪਰ ਜਿਹਦਾ $6 lakh ਦਾ ਲੋਨ ਆ ਅਤੇ 25 ਸਾਲ ਦੀਆਂ ਕਿਸ਼ਤਾਂ ਬਣੀਆਂ ਤਾਂ ਉਹਨੂੰ ਹਰੇਕ ਮਹੀਨੇ $91 ਹੋਰ ਪੈ ਜਾਣੇ ਹੈ ਨਾ, ਅਤੇ $114 ਜੇ $7.5 lakh ਦਾ। ਸੋ ਉਸ ਲਿਹਾਜ਼ ਨਾਲ ਬੰਦੇ ਦਾ $100-$150 ਅਗਲੇ ਨੂੰ ਜਦ ਪੈਂਦਾ ਮਹੀਨੇ ਦਾ ਅਤੇ ਫਿਰ ਸਾਲ ਦਾ ਗਿਣੋ, ਇੱਦਾਂ ਹਰ ਚੀਜ਼ 'ਚ ਕੁਛ ਨਾ ਕੁਛ ਹੋ ਰਿਹਾ। ਫਿਰ ਬੰਦਾ ਜਦ ਆ ਗਿਣਨ ਲੱਗਦਾ ਬੰਦਾ ਕਹਿੰਦਾ ਯਾਰ ਪੈਟਰੋਲ ਡੀਜ਼ਲ ਵੀ ਹੁਣ 250 ਨੂੰ 280 ਨੂੰ ਪੈ ਰਿਹਾ ਅਤੇ ਹਰ ਪਾਸੇ ਸ਼ਿਕੰਜਾ ਚੂੜੀ ਟਾਈਟ ਹੋ ਰਹੀ ਆ। ਤਾਂ ਫਿਰ ਬੰਦਾ ਜਦ ਕਲੈਕਟਿਵਲੀ ਲਾਈਫ ਨੂੰ ਦੇਖਦਾ ਅਤੇ ਉੱਧਰੋਂ ਬਿਜ਼ਨਸ ਹਰ ਕੋਈ ਕਹੀ ਜਾਂਦਾ 25-30% ਜਾਂ ਡਾਊਨ ਚੱਲ ਰਿਹਾ ਕੰਮ, ਆਮਦਨ ਦੇ ਵਸੀਲੇ ਆਮਦਨ ਪਿਛਲੇ ਸਾਲ ਦੇ ਮੁਕਾਬਲਤਨ ਘੱਟ ਗਈ, ਇੱਧਰੋਂ ਖਰਚੇ ਵੱਧ ਗਏ, ਤਾਂ ਫਿਰ ਚਿੰਤਤ ਹੋਣਾ ਸੁਭਾਵਿਕ ਹੀ ਆ।
1: ਬਿਲਕੁਲ, ਜਿਹੜਾ ਕਿ ਆਈ ਥਿੰਕ ਚੌਥਾ ਜਿਹੜਾ ਇਨਕਰੀਜ਼ ਹੈ ਇਸ ਸਾਲ ਦਾ, ਕਿ ਹਾਲੇ 9ਵੇਂ ਮਹੀਨੇ ਹੀ ਖਤਮ ਹੋਣ ਡਿਆ, ਅੱਜ ਦੇ ਦਿਨ ਹੀ 3 ਮਹੀਨੇ ਹਾਲੇ ਹੋਰ ਬਾਕੀ ਨੇ ਇਸ ਸਾਲ ਦੇ, ਅਤੇ ਚੌਥਾ ਇਨਕਰੀਜ਼ ਆਪਾਂ ਔਲਰੇਡੀ ਵੇਖ ਚੁੱਕੇ ਹਾਂ ਜਿਹੜਾ ਕਿ ਹੁਣ ਪਹੁੰਚ ਗਿਆ 4.60 'ਤੇ। ਕਹਿੰਦੇ ਨੇ ਕਿ ਇਨਫਲੇਸ਼ਨ ਰੇਟ ਨਹੀਂ ਕਾਬੂ ਆਉਣ ਡੀ, ਹਾਲੇ ਹੀ ਥੱਲੇ ਲਿਆਉਣਾ ਟਾਰਗੇਟ ਜਿਹੜਾ ਸਾਡਾ ਉਹ ਰੀਚ ਨਹੀਂ ਆਉਣ ਡਿਆ, ਹਾਲੇ ਵੀ ਕਾਫੀ ਉੱਤੇ ਆ,
0: 2-3% ਦੇ ਵਿਚਾਲੇ ਟਾਰਗੇਟ ਰੇਜ ਹੈਗੀ, ਉਹ ਕਹਿੰਦੇ 3.5 ਤੇ ਫਿਰਦੀ ਆ
1: ਜੀ।
0: ਮਹਿੰਗਾਈ ਹਫ਼ਤੇ ਹੀ ਆ ਜੇ ਤੇਲ ਮਹਿੰਗਾ, ਹੋਰ ਚੀਜ਼ਾਂ ਮਹਿੰਗੀਆਂ, ਮਿਡਲ ਈਸਟ ਦਾ ਕ੍ਰਾਈਸਿਸ ਆ
1: ਜੀ,
0: ਹੈ ਨਾ, ਉੱਧਰ ਟਰੰਪ ਸਾਹਿਬ ਆਪਣਾ ਰੋਜ਼ ਹੀ ਬਿਆਨ ਠੋਕੀ ਤੁਰੇ ਜਾਂਦੇ ਆ, ਕਿਉਂਕਿ ਗਲੋਬਲ ਵਿਲੇਜ ਦਾ ਜਿੱਥੇ ਫਾਇਦਾ ਹੋਇਆ ਉੱਥੇ ਨੁਕਸਾਨ ਵੀ ਬੜੇ ਹੋਏ ਆ। ਜਦ ਆਸਟ੍ਰੇਲੀਆ 'ਚ ਲੋਕ ਵਸਦੇ ਸੀ ਇਹਨਾਂ 'ਤੇ ਕੋਈ ਬਿਮਾਰੀ ਥੋੜ੍ਹੀ ਸੀ, ਜਦ ਇੰਗਲੈਂਡ ਵਾਲੇ ਆਏ ਨਾਲ ਆਪਣੇ ਚਿਕਨ ਪੌਕਸ ਲੈ ਕੇ ਆਏ, ਕੋਲਰਾ ਲੈ ਕੇ ਆਏ, ਹੋਰ ਬਿਮਾਰੀਆਂ ਲੈ ਕੇ ਆਏ, ਤਾਂ ਪਾਪੂਲੇਸ਼ਨਸ ਵਾਈਪ ਆਊਟ ਹੋ ਗਈਆਂ
1: ਜੀ।
0: ਕਿਹੜੀਆਂ, ਕਈ ਵਾਰ ਆਪਾਂ ਕਿਸੇ ਚੀਜ਼ ਦੀ ਵਡਿਆਈ 'ਚ ਹੈ ਨਾ ਬਹੁਤ ਗੱਲਾਂ ਕਰਦੇ ਹਾਂ ਵੀ ਸਾਡੇ ਤਾਂ ਗਾਣੇ ਵੀ ਇੱਦਾਂ ਦੇ ਆ ਵੀ ਹੈ ਨਾ, ਮੈਂ ਸਵੇਰੇ ਚੱਲਾਂ ਅਮਰੀਕਾ ਤੋਂ ਅਤੇ ਘਰ ਪਹੁੰਚ ਜਾਂ, ਪਿੰਡ ਸਵਾਦ ਹੀ ਆ ਜੇ ਧਰਮ ਨਾਲ, ਉਹ ਚੀਜ਼ਾਂ ਹੋ ਚੁੱਕੀਆਂ ਨੇ, ਪਰ ਉਹਦੇ ਹੁਣ ਸਿੱਧੇ ਜਾਂ ਅਸਿੱਧੇ ਨੁਕਸਾਨ ਵੀ ਦੇਖਣ ਨੂੰ ਮਿਲ ਰਹੇ ਆ। ਹੁਣ ਜੇ ਆ ਮਿਡਲ ਈਸਟ ਦੀ ਕ੍ਰਾਈਸਿਸ ਆ, ਇਰਾਨ ਅਤੇ ਅਮਰੀਕਾ ਅਤੇ ਇਜ਼ਰਾਈਲ ਦਾ ਆਪਸੀ ਕੌਨਫਲਿਕਟ ਆ, ਉਹਨੂੰ ਹੁਣ ਮੰਨ ਲਓ ਆ ਪਿਛਲੇ 3-4 ਮਹੀਨੇ ਤੋਂ ਤੇਲ ਥੱਲੇ ਆ ਹੀ ਨਹੀਂ ਰਿਹਾ, ਬੈਠੇ ਅਸੀਂ ਇੱਥੇ ਹਾਂ, ਅਸਰ ਸਾਡੇ 'ਤੇ ਹੋਣਾ ਸੁਭਾਵਿਕ ਆ।
1: ਪਰ ਆਪਾਂ ਵੀ ਵੇਖ ਲਓ ਜਦੋਂ ਪਿੱਛੋਂ ਪਹਿਲਾਂ ਜਦੋਂ ਦੀ ਨਿਊਜ਼ ਆਈ ਕਿ ਸਟੇਟ ਆਫ ਹੋਰਮਸ ਬੰਦ ਹੋ ਗਈ ਆ, ਲੜਾਈ ਵੱਧ ਗਈ ਆ, ਉਦੋਂ ਜਦੋਂ ਤੇਲ ਉੱਤੇ ਗਏ ਤਾਂ ਆਪਾਂ ਸਾਰਿਆਂ ਨੇ ਗੱਲ ਵੀ ਬੜੀ ਚੁੱਕੀ ਹੈ ਨਾ, ਉਦੋਂ ਇੱਕਦਮ ਹੂਆ ਜਿਹਾ ਬਣ ਗਿਆ ਕਿ ਤੇਲ ਉਹ ਗਏ ਤਿੰਨ ਧੁੰਦ ਲੱਗ ਗਏ। ਫਿਰ ਸਰਕਾਰਾਂ ਨੇ ਥੋੜ੍ਹੇ ਬਹੁਤੇ ਯਤਨ ਕੀਤੇ ਵੀ ਚਲੋ ਵਿੱਚੋਂ ਟੈਕਸ ਕੱਟ ਦਿਉ, ਉਹਨੂੰ ਥੋੜ੍ਹਾ ਥੱਲੇ ਲਿਆਂਦਾ ਗਿਆ ਵੀ ਰੌਲਾ ਘਟੇ ਜਨਤਾ ਦੇ ਵਿੱਚ, ਹੁਣ ਉਹ ਸਾਰਾ ਕੁਛ ਨੋਰਮਲ ਹੋਇਆ, ਉੱਧਰੋਂ ਟੈਕਸ ਖਤਮ ਹੋ ਗਏ ਉਹਨਾਂ ਦੇ ਜਿੰਨੇ ਕੁ ਮਹੀਨਿਆਂ ਦੇ ਉਹਨਾਂ ਨੇ ਘਟਾਏ ਸੀ, ਅਤੇ ਕਰ ਕੁਰਕੇ ਹੁਣ ਫਿਰ ਮਾਹੌਲ ਜਿਹਾ ਠੰਡਾ ਹੋ ਗਿਆ ਵਾ। ਪਰ ਪ੍ਰਾਈਜ਼ ਜੇ ਤੁਸੀਂ ਅੱਜ ਵੀ ਬਾਹਰ ਜਾ ਕੇ ਵੇਖੋ ਪੰਪ ਦੇ ਉੱਤੇ ਕਿ 3-3 ਦੇ ਲਾਗੇ ਬੰਨੇ ਡੀਜ਼ਲ ਫਿਰਨ ਡਿਆ ਅਤੇ 2-7 ਸੂ 8-8 ਦੇ ਲਾਗੇ ਪੈਟਰੋਲ ਹੋਣਾ ਵਾ। ਉਹ ਵੀ ਜੇ ਕਿਸੇ ਨੇ ਦੂਜਾ ਪਾਉਣਾ ਵਾ 91 ਪਾਉਣਾ, ਜੇ ਕਿਸੇ ਨੇ ਪ੍ਰੀਮੀਅਮ ਪਾਉਣਾ ਤਾਂ ਉਹਦਾ ਫਿਰ ਥੋੜ੍ਹਾ ਜਿਹਾ ਹੋਰ ਵੱਧ ਹੋਊਗਾ, ਅਤੇ ਉਹ ਕਰਾ ਕੇ ਗੱਡੀ ਫਿਰ ਉੱਥੇ ਹੀ ਆ। ਅੱਜ ਜਿਹੜੇ ਪਿਛਲੇ 6 ਮਹੀਨੇ ਦੀ ਆਪਾਂ ਜੇ ਗੱਲ ਕਰ ਲਈਏ, ਉਦੋਂ ਜੋ ਰੌਲਾ ਸੀ ਪ੍ਰਾਈਜ਼ ਫਿਰ ਉੱਥੇ ਹੀ ਆ ਗਿਆ ਵਾ, ਹੁਣ ਬਸ ਇਹ ਹੈ ਕਿ ਲੋਕਾਂ ਦਾ ਰੌਲਾ ਘੱਟ ਗਿਆ।
0: ਊਂਟ ਤੋਂ ਛਾਨਣੀ ਲਾਉਣ ਵਾਲਾ ਕੰਮ ਆ, ਉਦੋਂ ਉਹਨਾਂ ਨੂੰ ਪਤਾ ਵੀ ਹਲਾ ਲਾਲਾ ਮੱਚੀ ਹੋਈ ਆ, ਉਦੋਂ ਹਲਕੀ ਜਿਹੀ ਰਿਆਇਤ ਦੇ ਦਿਓ, ਮੁੜ ਕੇ ਜਿਹੜਾ ਅੰਗਰੇਜ਼ੀ ਦਾ ਫਿਕਰਾ ਇੱਕ ਗ੍ਰੇ ਇਜ਼ ਦਾ ਨਿਊ ਵਾਈਟ, ਬੰਦੇ ਲਈ ਉਹ ਨਿਊ ਨੋਰਮਲ ਹੋ ਜਾਂਦਾ। ਜਿਹੜੀਆਂ ਚੀਜ਼ਾਂ ਹੁਣ ਜਿਹਨਾਂ ਬਿਨਾਂ ਸਾਰੇ ਨਹੀਂ ਸਕਦਾ ਤਾਂ ਬੰਦਾ ਕਰੂਗਾ ਵੀ ਕੀ। ਹੁਣ ਮੰਨ ਲਓ ਇੱਕ ਬੰਦਾ ਕਾਰ ਦੀ ਵਰਤੋਂ ਕਰਦਾ ਆਪਣੇ ਕੰਮ 'ਤੇ ਜਾਣ ਲਈ, ਅਤੇ ਜਾਣਾ ਤਾਂ ਉਹਨੇ ਕਾਰ 'ਤੇ ਆ, ਹਰ ਜਗ੍ਹਾ ਤਾਂ ਪਬਲਿਕ ਟਰਾਂਸਪੋਰਟ ਲੈ ਨਹੀਂ ਸਕਦਾ, ਆਜ਼ਾਦੀ ਆ ਡਿਪੈਂਡ ਹੈ ਨਾ, ਸੌ ਥਾਵੇਂ ਜਾਣਾ, ਉਹ ਬਿੰਦੂ ਜੇ ਮਿਲਾਉਂਦੇ ਕਈ ਲੋਕ ਤਾਂ ਸਾਰੀ ਦਿਹਾੜੀ ਤੁਰੇ ਫਿਰਦੇ ਆ, ਜੇ ਬਿੰਦੂ ਮਿਲਣਗੇ ਤਾਂ ਹਿਰਨ ਜਿਹਾ ਦਿਖਦਾ ਹੁੰਦਾ।
1: ਨਹੀਂ ਕਈਆਂ ਦਾ ਉੱਦਾਂ ਵੀ ਟਾਈਮ ਨਹੀਂ ਨਾ ਰਲਦਾ, ਫਿਰ ਉਹ ਟਰਾਂਸਪੋਰਟ ਯੂਜ਼ ਹੀ ਨਹੀਂ ਕਰ ਸਕਦੇ, ਉਹਨਾਂ ਨੂੰ ਆਪਣੀ ਕਨਵੀਨੀਅੰਸ 'ਤੇ ਜਾਣਾ ਪੈਂਦਾ।
0: ਸੋ ਉਸ ਲਿਹਾਜ਼ ਨਾਲ ਦੇਖੋ ਤੇਲ ਤਾਂ ਪਵਾਉਣਾ ਹੀ ਪੈਣਾ, ਚਾਹੇ ਮਹਿੰਗਾ ਵਾ ਚਾਹੇ ਸਸਤਾ ਵਾ। ਹਾਂ ਇੰਨਾ ਕੁ ਜ਼ਰੂਰ ਆ ਜਿਹੜੇ ਸਰਕਾਰੀ ਮੁਲਾਜ਼ਮ ਜਾਂ ਦੂਜੇ ਕੰਪਨੀਆਂ ਦੇ ਮੁਲਾਜ਼ਮ ਨੇ, ਉਹ ਸੋਚ ਲੈਂਦੇ ਆ ਚੱਲ ਯਾਰ ਦੋ ਦਿਨ ਪਬਲਿਕ ਟਰਾਂਸਪੋਰਟ ਸਹੀ, ਪਰ ਬਹੁਤੇ ਲੋਕਾਂ ਕੋਲ ਉਹ ਗੁੰਜਾਇਸ਼ ਨਹੀਂ ਹੁੰਦੀ, ਕਿਉਂਕਿ ਕੰਮ 'ਤੇ ਜਾਣਾ ਹੀ ਇੱਕ ਕੰਮ ਨਹੀਂ ਹੈ, ਹੋਰ ਦਿਹਾੜੀ 100 ਕੰਮ ਨੇ, ਨਿਆਣੇ ਨਿੱਕੇ ਚੱਕਣੇ ਕਰਨੇ, ਕਿਸੇ ਨੂੰ ਮਿਲਣ ਜਾਣਾ, ਮਾੜਾ ਮੋਟਾ ਆਉਣਾ, ਸਕੂਲ ਹੋਲੀਡੇਜ਼ ਚੱਲਦੀਆਂ, ਛੁੱਟੀਆਂ 'ਤੇ ਜਾਣਾ, ਅਤੇ ਮਤਲਬ ਉਹ ਫਿਰ ਨਿਆਣੇ ਜਿਹੜੇ ਕਹਾਵਤਾਂ ਪਾਉਂਦੇ ਆ ਵੀ ਅੱਖਾਂ 'ਚੋਂ ਪਾਣੀ ਨਿਕਲਦਾ, ਉਹ ਜਵਾਬ ਮੋਮਬੱਤੀ ਨਹੀਂ ਬੰਦਾ।
1: ਇੱਦਾਂ ਹੀ ਕਿਉਂਕਿ ਜਿਹੜੀ ਮੇਨ ਗੱਲ ਆ ਉਹ ਇਹ ਆ, ਹਾਲੇ ਵੀ ਰੋਕ ਨਹੀਂ ਰਹੇ, ਹੈ ਨਾ। ਇਹ ਕਹਿ ਰਹੇ ਨੇ ਕਿ ਆਰ ਬੀ ਆਈ ਨੇ ਜਿਹੜੀ ਕੱਲ੍ਹ ਮੀਟਿੰਗ ਕੀਤੀ ਬੀਬੀ ਨੇ, ਕਹਿੰਦੀ ਕਿ ਹਾਲੇ ਜਿਹੜਾ ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਹਾਂ ਰੱਖਾਂਗੇ, ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੋਰ ਇਹਨੂੰ ਟਾਈਟ ਕਰੀਏ ਜੇ ਸਾਡਾ ਜਿਹੜਾ ਟਾਰਗੇਟ ਹੈ ਇਨਫਲੇਸ਼ਨ ਦਾ ਉਹ ਨਾ ਰੀਚ ਕੀਤਾ ਤੇ।
0: ਹਾਂਜੀ ਉਹ ਆਪਣੇ ਕਾਰਡਸ ਹੈ ਨਾ ਓਪਨ ਰੱਖਦੇ ਆ, ਕਿਉਂਕਿ ਮੰਨ ਲਓ ਉਹਨਾਂ ਦੇ ਬਿਆਨ, ਕਿਉਂਕਿ ਮੁੜ ਕੇ ਰੀਲਾਂ 'ਚ ਪਾਪਾ ਦਿਖਾਈ ਜਾਣੇ ਆ, ਤੂੰ ਤਾਂ ਕਿਹਾ ਸੀ ਐਂ ਸੀ, ਤੂੰ ਤਾਂ ਕਿਹਾ ਸੀ ਕਰਨਾ ਨਹੀਂ, ਕਹਿੰਦੀ ਜਿਹੋ ਜਿਹੇ ਹਾਲਾਤ ਹੋਏ ਉਹੋ ਜਿਹਾ ਆਪਾਂ ਫੈਸਲਾ ਲਵਾਂਗੇ। ਜਾਂ ਕਹਿ ਲਓ ਪੁਰਾਣੇ ਜਿਹੜੇ ਆਰ ਬੀ ਆਈ ਦੇ ਗਵਰਨਰ ਨੇ, ਉਹਨਾਂ ਨੇ ਇਹੋ ਜਿਹੇ ਮਤਲਬ ਪੂਰੇ ਮੈਂ ਪੱਟ 'ਤੇ ਥਾਪੀ ਮਾਰ ਕੇ ਨਹੀਂ ਬਿਆਨ ਦੇਈਦਾ ਹੁੰਦਾ ਵੀ ਆਹ ਇਸ ਸਾਲ ਦੀ ਆਖਰੀ ਉਹ ਹੋਊਗੀ, ਜਾਂ ਐਂ ਕਰੋ ਬਈ ਸਾਰੇ ਆਪੋ ਆਪਣੇ ਹੁਣ ਨਾ ਮਾਪਿਆਂ ਦੇ ਨਾਲ ਰਿਹਾ ਕਰੋ, ਨਿਆਣੇ ਇੱਕੋ ਹੀ ਬਾਲੇ ਘਰ ਲੈਣ ਦੀ ਲੋੜ ਨਹੀਂ, ਸੰਯੁਕਤ ਪਰਿਵਾਰ ਇੱਦਾਂ ਰਿਹਾ ਕਰੋ। ਉਹ ਬਿਆਨਾਂ ਦਾ ਫਿਰ ਕਈ ਵਾਰ ਹਾਸੇ ਦਾ ਮੜਾਸਾ ਬਣਦਾ, ਇਸ ਕਰਕੇ ਤੁਸੀਂ ਦੇਖੋਗੇ ਜਿਹੜੀ ਇਹ ਬੀਬੀ ਆ ਇਹ ਬਹੁਤ ਢੰਗ ਨਾਲ ਤਰੀਕੇ ਨਾਲ ਸੀਜ਼ਨਡ ਵੇ ਨਾਲ ਹੈ ਨਾ ਬਿਆਨ ਦਿੰਦੀ ਆ, ਤਾਂ ਕਿ ਕੱਲ੍ਹ ਨੂੰ ਜੇ ਉੱਦਾਂ ਹੋ ਵੀ ਗਿਆ ਤਾਂ ਲੋਕਾਂ ਨੂੰ ਜਿਹੜਾ ਜ਼ੋਰ ਕਾ ਝਟਕਾ ਉਹ ਧੀਰੇ ਸੇ ਲੱਗੇ
1: ਜੀ,
0: ਕਿਉਂਕਿ ਇੱਕ ਵਾਰ ਹੋਰ ਵਧਣ ਦੇ ਆਸਾਰ ਆਸ਼ੰਕੇ ਹਜੇ ਵੀ ਲੋਕ ਜਤਾ ਰਹੇ ਆ। ਧਰਤੀ ਵੱਡੀ ਚੰਨ ਤੋਂ ਜਾਂ ਹੈ ਨਾ ਆਪਣਾ ਸੂਰਜ ਤੋਂ, ਉਸ ਲਿਹਾਜ਼ ਨਾਲ ਆ, ਜੇ ਇਹਨੂੰ ਜਪਾਨ ਨਾਲ ਕੰਪੇਅਰ ਕਰੋਗੇ ਉਹਨਾਂ ਦਾ ਪਤਾ ਨਹੀਂ ਮੇਰਾ ਖਿਆਲ 1.5% ਹੀ ਆ, ਪਰ ਇਹੀ ਜੇ ਅਮਰੀਕਾ ਨਾਲ ਕਰੋਗੇ ਤੁਸੀਂ ਕਹਿਣਾ ਨਹੀਂ ਯਾਰ ਆਪਾਂ ਅਜੇ ਫਿਰ ਠੀਕ ਹਾਂ,
1: ਆਪਾਂ ਫਿਰ ਹਾਲੇ ਬੈਠ ਰਹੇ ਹਾਂ।
0: ਸੋ ਉਸ ਲਿਹਾਜ਼ ਨਾਲ ਜਦੋਂ ਵਿਸ਼ਵ ਦੀਆਂ ਦੂਜੀਆਂ ਇਕੋਨਮੀਜ਼ ਦੀ ਗੱਲ ਆਉਂਦੀ ਆ, ਕੰਪੈਰੀਜ਼ਨ ਦੀ ਗੱਲ ਆਉਂਦੀ ਆ, ਤਾਂ ਤੁਲਨਾਤਮਕ ਅਧਿਐਨ 'ਤੇ ਗੱਲ ਜਾਂਦੀ ਆ, ਤਾਂ ਬਾਹਲੇ ਜਿਹੜੇ ਵੈਸਟਰਨ ਕੰਟਰੀਜ਼ ਨੇ, ਵਿਕਸਿਤ ਮੁਲਕ ਨੇ, ਉਹਨਾਂ 'ਚੋਂ ਹਜੇ ਸਾਡਾ ਹੱਥ ਵਿਆਜ ਦਰਾਂ ਦੇ ਮੁਕਾਬਲੇ ਕਾਫ਼ੀ ਉੱਚਾ, ਕਹਿਣ ਦਾ ਮਤਲਬ ਸਾਡੀ ਰੇਟ ਜ਼ਿਆਦਾ ਵਾ ਜੇ ਆਪਾਂ ਯੂਰਪ ਦੀ ਗੱਲ ਕਰੀਏ ਐਜ਼ ਅ ਹੋਲ।
1: ਕਹਿੰਦੇ ਨੇ ਕਿ 15 ਸਾਲਾਂ ਦੇ ਵਿੱਚ ਜਿਹੜਾ ਪਿਛਲੇ ਜੇ 15 ਸਾਲ ਦੀ ਰੀਸੈਂਟ 15 ਈਅਰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਜਿਹੜਾ ਇਸ ਸਾਲ ਵੱਡਾ ਇਨਕਰੀਜ਼ ਹੋਇਆ ਵਾ ਕਿ ਇਹਨਾਂ ਪਿਛਲੇ 15 ਸਾਲਾਂ ਦੇ ਵਿੱਚ
0: ਇਸ ਵੇਲੇ ਜਿਹੜਾ 4.60 ਦੀ ਵੈਲਿਊ ਆ 15 ਸਾਲਾਂ 4.60 ਕਦੇ ਨਹੀਂ ਹੋਇਆ, 2011 'ਚ ਹੋਇਆ ਸੀਗਾ
1: ਜੀ,
0: ਅਤੇ ਉਹ 15 ਸਾਲ ਇੱਦਾਂ ਬਣਦੇ ਆ, ਅਤੇ ਉਸ ਲਿਹਾਜ਼ ਨਾਲ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਜੇ ਮਹਿੰਗਾਈ ਵੱਧਦੀ ਰਹੀ ਇੱਦਾਂ ਹੀ ਅਤੇ ਤੇਲ ਥੱਲੇ ਨਾ ਆਇਆ, ਅਤੇ ਵੱਡੀ ਗੱਲ ਜਿਹੜੀਆਂ ਟੈਕਨੋਲੋਜੀ ਰਿਲੇਟਡ ਜਿਹੜੇ ਗੁੱਡਸ ਨੇ ਉਹ ਕਾਫ਼ੀ ਮਹਿੰਗੇ ਹੋ ਰਹੇ ਆ, ਸੈਨਡਿਸਕ ਅਤੇ ਦੂਜੀਆਂ ਕੰਪਨੀਆਂ ਦੀਆਂ ਤੁਸੀਂ ਦੇਖੀਆਂ ਹੋਣਗੀਆਂ 64 GB ਦੀਆਂ, 128 100, ਇਹ ਇੰਨੀਆਂ ਕੁ ਮਹਿੰਗੀਆਂ ਹੋ ਗਈਆਂ। ਨਵੀਡੀਆ ਅਤੇ ਆ ਦੂਜੇ ਜਿਹੜੇ ਹੈਗੇ ਆ ਇਹਨਾਂ ਦੇ ਸਟੋਕ ਐਕਸਚੇਂਜ ਜਾ ਕੇ ਦੇਖੋ ਦਿਨ ਪਰ ਰਾਤ ਇੰਨਾ ਕੁ ਵੱਧ ਗਿਆ ਰਹੀ ਰੱਬ ਦਾ ਨਾ, ਉਹ ਇਸ ਵਜ੍ਹਾ ਕਰਕੇ ਕਿਉਂਕਿ ਜਿਹੜੀਆਂ ਆਈ ਟੀ ਨਾਲ ਰਿਲੇਟਡ ਏ ਆਈ 'ਚ ਇਨਵੈਸਟਮੈਂਟ ਨਾਲ ਰਿਲੇਟਡ ਜਿਹੜੀਆਂ ਏ ਆਈ ਕੰਪਨੀਜ਼ ਨੇ ਉਹਨਾਂ ਨੇ ਸਾਰਾ ਮਾਰਕੀਟ 'ਚੋਂ ਉਹ ਚੱਕ ਲਿਆ ਸਮਾਨ।
1: ਇਹਦਾ ਇੱਕ ਮੇਨ ਵੱਡਾ ਰੀਜ਼ਨ ਇਹ ਹੋਈ ਹੈ ਨਾ, ਇਹਨਾਂ ਨੇ ਜਿਹੜਾ ਮੈਂਸ਼ਨ
0: ਆਰ ਬੀ ਆਈ ਨੇ ਮੈਂਸ਼ਨ ਕੀਤਾ, ਉਹਨਾਂ ਨੇ ਇਹ ਕਿਹਾ ਵੀ ਹਾਇਰ ਗਲੋਬਲ ਐਨਰਜੀ ਪ੍ਰਾਈਸਿਸ, ਜਿਹੜਾ ਮਿਡਲ ਈਸਟ ਦਾ ਆਪਣਾ ਰੌਲਾ ਉਹ ਮੁੱਕਣ 'ਚ ਨਹੀਂ ਆ ਰਿਹਾ, ਪਹਿਲਾਂ ਕਹਿੰਦੇ ਸੀ ਮਹੀਨੇ 'ਚ ਨਿਬੜ ਜੂ, ਉਹ ਚੌਥੇ ਕੁ ਦਿਨ ਕਹਿ ਦਿੰਦਾ ਮੈਂ ਇਹਨਾਂ ਨੂੰ ਤਹਿਸ ਨਹਿਸ ਕਰ ਦਿੱਤਾ ਹੈ, ਹੁਣ ਇਹ ਟੇਬਲ 'ਤੇ ਆਉਣਗੇ ਮੇਰੇ ਨਾਲ ਗੱਲ ਕਰਨਗੇ। ਫਿਰ ਦੂਜੇ ਦਿਨ ਖਬਰ ਆਜੂ BBC 'ਤੇ ਬਈ ਜੀ ਉਹਨਾਂ 'ਚ ਸਮਝੌਤਾ ਹੋ ਗਿਆ, ਦੂਜੇ ਦਿਨ ਇਰਾਨ ਦਾ ਬਿਆਨ ਆਜੂ, ਕੌਣ ਕਹਿੰਦਾ ਹੋ ਗਿਆ, ਅਸੀਂ ਉਹਨਾਂ ਨੂੰ ਜਿਹੜਾ ਪੇਪਰ ਭੇਜਿਆ ਉਹ ਤਾਂ ਉਹਨਾਂ ਨੇ ਸਾਈਨ ਨਹੀਂ ਕੀਤਾ। ਸੋ ਪਿਛਲੇ 3-6 ਮਹੀਨਿਆਂ ਤੋਂ ਆਹੀ ਕੁਝ ਚੱਲਦਾ ਆ ਰਿਹਾ, ਅਤੇ ਹਜੇ ਵੀ ਲੱਗ ਨਹੀਂ ਰਿਹਾ ਕਿ ਉਹ ਕਿਸੇ ਰਾਹ ਕੰਢੇ ਤਣ ਪੱਤਣ ਗੱਲ ਲੱਗੂਗੀ। ਦੂਜਾ ਏ ਆਈ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ ਉਹਦੇ ਬਾਰੇ ਵੀ ਆਰ ਬੀ ਆਈ ਨੇ ਕਿਹਾ ਵੀ ਇਹ ਕੰਪਨੀਆਂ ਵੀ ਕਾਰਨ ਬਣ ਰਹੀਆਂ। ਹੁਣ ਦੇਖੋ ChatGPT ਆ, Gemini ਆ, ਅਤੇ ਹੈ ਨਾ ਕਲਾਊਡ ਆ, ਇਹ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਏ ਆਈ 'ਚ ਬਹੁਤ ਹੈਵੀਲੀ ਇਨਵੈਸਟਮੈਂਟ ਕੀਤੀ ਆ
1: ਜੀ
0: ਪਿਛਲੇ ਕੁਛ ਸਮੇਂ 'ਚ, ਅਤੇ ਉਸ ਲਿਹਾਜ਼ ਨਾਲ ਸਾਰਾ ਪਾਸਾ ਇੱਧਰ ਨਹੀਂ ਹੋ ਗਿਆ ਆਈ ਟੀ 'ਚ।
1: ਆਈ ਟੀ ਦੇ ਨਾ ਕਹਿੰਦੇ ਮੈਨੂੰ ਨਾ ਭਾਅ ਜੀ ਥੋੜ੍ਹੇ ਦਿਨ ਪਹਿਲਾਂ ਕੋਈ ਵੀਰ ਮਿਲਿਆ, ਅਤੇ ਉੱਦਾਂ ਹੀ ਗੱਲ ਚੱਲਣ ਡੀ ਵੀ ਵੈਸੇ ਤਾਂ ਚਲੋ ਸਾਰੇ ਪਾਸੇ ਮਹਿੰਗਾਈ ਆ ਅਤੇ ਥੋੜ੍ਹਾ ਜਿਹਾ ਸਾਰਿਆਂ ਦਾ ਹੀ ਹੱਥ ਟੈਟ ਆ, ਜਿਹਨੂੰ ਵੀ ਤੁਸੀਂ ਪੁੱਛ ਲਓ ਉਹੀ ਕਹਿੰਦਾ ਵਾ ਕਿ ਨਹੀਂ ਯਾਰ ਹਾਲੇ ਔਖਾ ਥੋੜ੍ਹਾ ਟਾਈਮ ਰੁਕ ਜਾਣਾ ਕੋਈ ਵੀ ਕੰਮ ਜੇ ਕਰਨਾ, ਅਤੇ ਉੱਥੇ ਖਲੋਤੇ ਅਤੇ ਉਹ ਕਹਿੰਦਾ ਵੀ ਇੱਕ ਵਿੱਚੋਂ ਕਹਿੰਦਾ ਵੀ ਹਾਂਜੀ ਮੇਰੇ ਕੋਲ ਹੈਗੇ ਪੈਸੇ, ਵੀ ਦੱਸੋ ਹੈ ਨਾ ਕੀ ਆਪਸ਼ਨ ਕੀ ਤੁਹਾਡੇ ਕੋਲ ਮੇਰੇ ਕੋਲ ਵਾਧੂ ਪੈਸੇ, ਅਤੇ ਅਸੀਂ ਸਾਰੇ ਹੈਰਾਨ ਜਿਹੇ ਹੋ ਗਏ ਵੀ ਹੈ ਮੇਰੀ ਆਸ਼ਾ ਅਤੇ ਆਉਂਦਾ ਉਹਨੇ ਫਿਰ ਸਲਾਹ ਦਿੱਤੀ ਉਹ ਕਹਿੰਦਾ ਵੀ ਤੁਸੀਂ ਇੱਦਾਂ ਕਰੋ ਵੀ ਤੁਸੀਂ ਨਾ ਇਹ ਏ ਆਈ ਨੇ ਸੈਂਟਰ ਡਾਟਾ ਸੈਂਟਰ ਦੇ ਵਿੱਚ ਉਹ ਸ਼ੇਅਰਸ ਲੈ ਲਓ ਹੈ ਨਾ ਇਨਵੈਸਟਮੈਂਟ ਕਰ ਲਓ ਕਿ ਤੁਹਾਡੀ ਆਉਣ ਵਾਲੀ ਜਿਹੜੀ ਆ ਉਹ ਸਾਲਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਗਰੋਥ ਤੁਹਾਡੀ ਉੱਥੇ ਹੀ ਆ
0: ਜੀ
1: ਜੇ ਹੁਣ ਦੀ ਆਪਾਂ ਮਾਰਕੀਟ ਵੇਖੀਏ ਤਾਂ ਨਾ ਉਹ ਸਪੈਸ਼ਲਿਸਟ ਹੀ ਕੋਈ ਮੈਂ ਹੁਣ ਨਾਮ ਭੁੱਲ ਗਿਆ ਵੀਰ ਦਾ ਅਤੇ ਉਹ ਕਹਿੰਦਾ ਕਿ ਓਕੇ ਠੀਕ ਆ ਵੀ ਆਪਾਂ ਲੈ ਲੈਂਦੇ ਹਾਂ ਹੈ ਨਾ ਸ਼ੇਅਰਸ ਅਤੇ ਜਦੋਂ ਵਾਰੀ ਆਈ ਵੀ ਹਾਂਜੀ ਕਿੰਨੇ ਪੈਸੇ ਆ ਅਤੇ ਕਿੰਨੇ ਕੁ ਦੇ ਲੈਣੇ ਆ ਅਤੇ ਉਹ ਫਿਰ ਜਦੋਂ ਲਾਸਟ 'ਤੇ ਕੰਮ ਆਇਆ ਅਤੇ ਉਹ ਕਹਿੰਦਾ ਵੀ ਵੀਰੇ ਜਿੰਨੇ ਕੁ ਤੇਰੇ ਕੋਲ ਹੈਗੇ ਆ ਵੀ ਇੰਨੇ ਕੁ ਦਾ ਤਾਂ ਐਵੇਂ ਤੈਨੂੰ ਕਹਾਂ ਇੰਨਿਆਂ ਦਾ ਨਹੀਂ ਹੈ ਨਾ ਕੁਝ ਵੀ ਹੋਣਾ ਵੀ ਉਹ 'ਚ ਤਾਂ ਵੱਡੀ ਮਾਰਕੀਟ ਆ ਅਤੇ ਜ਼ਿਆਦਾ ਪੈਸੇ ਚਾਹੀਦੇ ਆ ਅਤੇ ਚਲੋ ਫਿਰ ਉਹ ਵੀ ਵਿਚਾਰਾ ਚੁੱਪ ਕਰਕੇ ਬਹਿ ਗਿਆ ਅਤੇ ਜੇ ਵੇਖਿਆ ਜਾਵੇ ਤਾਂ ਹਰ ਪਾਸੇ ਹੀ ਪਿੱਛੇ ਜਿਹੇ ਪ੍ਰੋਗਰਾਮ ਵੀ ਕੀਤਾ ਸੀਗਾ ਰੇਡੀਓ ਦੇ ਉੱਤੇ ਕਿ ਏ ਆਈ ਦੇ ਉੱਤੇ ਕਿ ਜਿਹੜਾ ਉਹਨਾਂ ਨੇ ਨਵਾਂ ਆਪਣਾ ਸੁਪਰ ਏ ਆਈ ਜਿਹੜਾ ਉਹ ਲਾਂਚ ਕੀਤਾ ਪਿੱਛੇ ਜੇ ਅਤੇ ਇਹਨਾਂ ਦੇ ਉੱਤੇ ਜਿਹੜਾ ਉਹ ਹਰ ਇੱਕ ਚੀਜ਼ ਹੀ ਨਿਰਭਰ ਹੋ ਗਈ ਆ ਚਲੋ ਅੱਜ ਆਪਾਂ ਏ ਆਈ ਵਾਲੀ ਦੀ ਗੱਲਬਾਤ ਤਾਂ ਨਹੀਂ ਕਰਨਾ ਇਸ ਪਾਸੇ ਨੂੰ ਤਾਂ ਨਹੀਂ ਜਾਣਾ ਪਰ ਜੇ ਵੇਖਿਆ ਜਾਵੇ ਤਾਂ ਹੁਣ ਇਹਦਾ ਰੇਟ ਦਾ ਇਨਕਰੀਜ਼ ਹੋਣ ਦਾ ਇੱਕ ਚਾਰ ਜਿਹੜੇ ਵੱਡੇ ਰੀਜ਼ਨ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਵਾ ਉਹ ਇਹੋ ਹੀ ਆ ਕਿ ਗਲੋਬਲੀ ਜਿਹੜੀ ਡਿਮਾਂਡ ਆ ਏ ਆਈ ਪ੍ਰੋਡਕਟਸ ਦੀ ਜਾਂ ਫਿਰ ਕਹਿ ਲਓ ਰਿਲੇਟਿਡ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੇ ਪ੍ਰਾਈਜ਼ ਦੀ ਉਹ ਕਿੱਥੋਂ ਦੀ ਕਿੱਥੇ ਚੱਲ ਗਈ ਯਾਨੀ ਇੰਨੀ ਕੁ ਰੈਪਿਡ ਗਰੋਥ ਜਿਹੜੀ ਆ ਉਹਦੇ ਵਿੱਚ ਵੇਖਣ ਨੂੰ ਮਿਲੀ ਆ ਕਿ ਬਾਕੀ ਸਾਰਾ ਕੁਝ ਇੱਕ ਪਾਸੇ ਆ ਅਤੇ ਇਹ ਇਕੱਲੀ ਇੱਕ ਪਾਸੇ ਜਾਣ ਡੀ ਆ
0: ਕਿਉਂਕਿ ਆਉਣ ਵਾਲੀ ਦੁਨੀਆ ਆਉਣ ਵਾਲਾ ਪਾਸਾ ਹੁਣ ਦੇਖੋ ਪਹਿਲਾਂ ਸੈਮਸੰਗ ਅਤੇ ਐਪਲ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਆਈਫੋਨ ਦੀਆਂ
1: ਜੀ
0: ਅਤੇ ਹੁਣ ਉਹ ਗੱਲਾਂ ਠੰਡੇ ਵਸਦੇ ਆ
1: ਹਾਂ ਐਪਲ
0: ਨਵੇਂ ਯੁੱਗ ਦੀਆਂ ਨਵੀਆਂ ਗੱਲਾਂ ਹੈ ਨਾ ਹੁਣ ਨਵੇਂ ਯੁੱਗ ਦੀਆਂ ਨਵੀਆਂ ਗੱਲਾਂ ਚੈਟ ਜੀਪੀਟੀ ਆ ਉਹ ਇੱਕ ਦੂਜੇ ਨੂੰ ਜਦ ਤੁਸੀਂ ਦੱਸਦੇ ਹੋ ਤੇ ਬਲਿਹਾਰੇ ਜਾਂਦੇ ਹੋ ਤੁਸੀਂ ਕਹਿੰਦੇ ਅੱਛਾ ਇਹ ਐਂ ਵੀ ਕਰ ਦਿੰਦੀ ਆ ਹੁਣ ਪਿੱਛੇ ਜੇ ਕਿਸੇ ਨੇ ਹਨਾ ਵੀ ਆ ਇਹ ਆਪਣੀਆਂ ਫੋਟੋਆਂ ਨੂੰ 80s ਦੇ ਵਿੱਚ ਕਨਵਰਟ ਕਰਨਾ ਤਾਂ ਕਰ ਲਓ ਉਹ ਬੜਾ ਟ੍ਰੈਂਡ ਜਿਹਾ ਚੱਲਿਆ
1: ਸਾਰਿਆਂ ਨੇ ਫੋਟੋਆਂ ਕਰ ਕਰਕੇ ਪਾਈਆਂ
0: ਹਾਂਜੀ ਤੇ ਉਹਦੇ 'ਚ ਫਿਰ 5-7 ਤੁਹਾਨੂੰ ਸੋਸ਼ਲ ਮੀਡੀਆ 'ਤੇ ਇੱਦਾਂ ਦੇ ਵੀ ਬੰਦੇ ਆ ਜਾਂਦੇ ਆ ਵੀ ਇਹਨੂੰ ਆਪਣਾ ਪਰਸਨਲ ਡਾਟਾ ਨਾ ਦਿਓ ਐਂ ਹੋ ਜੂਗਾ ਕੱਲ ਨੂੰ ਐਂ ਹੋ ਜੂਗਾ ਪਰ ਕਰਨ ਵਾਲੇ ਘਰੀ ਕੁਰੀ ਜਾਂਦੇ ਆ ਕਿਉਂਕਿ ਜਦ ਕੋਈ ਚੀਜ਼ ਨਵੀਂ ਨਵੀਂ ਆਉਂਦੀ ਆ ਕਰਿਓਸਿਟੀ ਬਹੁਤ ਹੁੰਦੀ ਆ ਲੋਕਾਂ 'ਚ ਅਤੇ ਇੱਕ ਡਿਸਕਸ਼ਨ ਵੀ ਮੈਂ ਸੁਣਦਾ ਸੀ ਉਹਦੇ 'ਚ ਇੱਕ ਬੱਚਾ ਪਿੱਛੇ ਜੇ ਉਹ ਚੈਟ ਜੀਪੀਟੀ ਨਾਲ ਗੱਲਾਂ ਕਰਨ 'ਚ ਇੰਨਾ ਮਤਲਬ ਰੁੱਝ ਗਿਆ ਗਿੱਝ ਗਿਆ ਕਿ ਉਹ ਤਾਂ ਮਤਲਬ ਹੁਣ ਪਹਿਲਾਂ ਆਪਾਂ ਆਪਣੇ ਮਾਪਿਆਂ ਤੋਂ ਸਲਾਹ ਲੈ ਕੇ ਕੰਮ ਕਰਦੇ ਸੀ ਹੁਣ ਉਹ ਚੈਟ ਜੀਪੀਟੀ ਨੂੰ ਪੁੱਛ ਕੇ ਕਰਦੇ ਆ ਮੈਂ ਪ੍ਰੋਟੀਨ ਸ਼ੇਕ ਪੀਣਾ ਮੈਂ ਕੀ ਸ਼ਰਾਬ ਨਾਲ ਫਲਾਨੀ ਚੀਜ਼ ਮਿਕਸ ਕਰ ਸਕਦਾ ਹੈ ਨਾ ਉਹ ਚੀਜ਼ਾਂ ਹੁਣ ਜਦ ਤੁਸੀਂ ਹਿਊਮਨ ਐਕਸਪੀਰੀਅੰਸ ਤੋਂ ਬਿਨਾਂ ਇਹੋ ਜਿਹੀਆਂ ਕਰੋਗੇ ਤਾਂ ਉਹ ਰਿਸਕੀ ਵੀ ਆ
1: ਹਾਂਜੀ ਬਿਲਕੁਲ ਅਤੇ ਜਿਹੜਾ ਇੱਕ ਅਗਲਾ ਰੀਜ਼ਨ ਆ ਇਹਦਾ ਇੱਕ ਹੋਰ ਉਹ ਕਹਿੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਉਹ ਡੋਮੈਸਟਿਕ ਕਪੈਸਿਟੀ ਜਿਹੜਾ ਪ੍ਰੈਸ਼ਰ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਵਾ ਕਿ ਜੇ ਆਪਾਂ ਲੋਕਲ ਲੈਵਲਸ 'ਤੇ ਗੱਲ ਕਰੀਏ ਅਤੇ ਜਿਹੜੇ ਬਿਜ਼ਨਸਮੈਨ ਨੇ ਜਿਹੜੇ ਆਪਣਾ ਬਿਜ਼ਨਸ ਕਰ ਰਹੇ ਨੇ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਇਕੋਨਮੀ ਦੇ ਵਿੱਚ ਪੂਰੀ ਨਹੀਂ ਹੋ ਪਾ ਰਹੀ ਇਹਦੇ ਕਰਕੇ ਵੀ ਇਸ ਦੇ ਉੱਤੇ ਇਫੈਕਟ ਪਿਆ ਵਾ
0: ਕਾਰੋਬਾਰ ਮੇਂ ਖਸਾਰਾ ਅਬ ਔਰਸਾ ਹੈ ਕਾਮ ਨਹੀਂ ਬੜਤਾ ਪਰ ਮਜ਼ਦੂਰੀ ਬੜਤੀ ਜਾਤੀ ਹੈ ਕਿਉਂਕਿ ਹੁਣ ਜੇ ਮੈਂ ਮਾਈਗ੍ਰੇਸ਼ਨ ਏਜੰਟ ਵਜੋਂ ਕੰਮ ਕਰਦਾ ਤਾਂ 482-186 ਵੀਜ਼ਾ ਜਿਹੜੇ ਇੰਪਲੋਇਡ ਸਪੋਂਸਰਡ ਵੀਜ਼ੇ ਆ ਉਹਨਾਂ 'ਚ ਦੇਖਦੇ ਹਾਂ
1: ਜੀ
0: ਹੁਣ ਘੱਟੋ ਘੱਟ ਰਿਕੁਆਇਰਮੈਂਟ $80,000 ਦੇ ਕਰੀਬ ਆ ਪਲੱਸ ਉੱਪਰ
1: ਬੱਲੇ ਬੱਲੇ
0: ਬੰਦਾ ਕਹਿੰਦਾ ਇੰਨੇ ਪੈਸੇ ਦੇ ਕੇ ਮਤਲਬ ਵੀ ਮੈਂ ਕਿੱਥੇ ਨੂੰ ਜਾਣਾ ਆਮ ਤੌਰ 'ਤੇ ਬਿਜ਼ਨਸ ਦੀ ਇੰਨੀ ਕਪੈਸਿਟੀ ਨਹੀਂ ਹੁੰਦੀ
1: ਜੀ
0: ਉਹ ਤਾਂ ਕਈ ਵਾਰ ਬਸ ਵਿਚਾਰੇ ਹੈ ਨਾ ਫਸੇ ਨੂੰ ਕਹਿ ਲਓ ਜਾਂ ਉਹਨਾਂ ਨੂੰ ਹੁੰਦਾ ਵੀ ਉਹ ਮਿੰਤ ਤਰਲਾ ਕਹਿ ਲਓ ਹੁਣ $65,000-70,000 'ਚ ਜੇ ਉਹ ਸੇਮ ਬੰਦਾ ਮਿਲਦਾ ਤਾਂ ਉਹਨੂੰ ਉਹ 80-82 ਹੈ ਨਾ $90,000 'ਤੇ ਕਿੱਦਾਂ ਲਊ ਅਤੇ ਖਰਚੇ ਉਹਦੇ ਨਿਕਲ ਨਹੀਂ ਰਹੇ ਕੰਮ ਉਹਦਾ ਹੋ ਨਹੀਂ ਰਿਹਾ
1: ਜੀ
0: ਅਤੇ ਫਿਰ ਉਸ ਲਿਹਾਜ਼ ਨਾਲ ਮੈਂ ਇਹਨੂੰ ਇਨਡਾਇਰੈਕਟ ਵੇ ਨਾਲ ਵੇਖਦਾ ਵੀ ਕੰਮ ਕਾਰੋਬਾਰ ਹਜੇ ਉਨੇ ਵੱਧ ਨਹੀਂ ਰਹੇ ਪਰ ਤਨਖਾਹਾਂ ਫਿਰ ਵੀ ਉਸ ਲਿਹਾਜ਼ ਨਾਲ ਕਈ ਖੇਤਰਾਂ 'ਚ ਵਧੀਆਂ ਨੇ ਜਾਂ ਦੇਣੀਆਂ ਪੈ ਰਹੀਆਂ ਨੇ ਸਰਕਾਰ ਹਰੇਕ ਮਹੀਨੇ ਹਰੇਕ ਸਾਲ ਕਹਿ ਦਿੰਦੀ ਆ ਵੀ ਆ ਹੁਣ ਵੇਜਿਸ ਵਧਾ ਤੇ ਉਹ ਜਿਹੜਾ ਤਾਂ ਕਰਮਚਾਰੀ ਆ ਜਿਹੜੇ ਤਾਂ ਕੰਮ ਆ ਉਹ ਕਹਿੰਦੇ ਵਾਓ ਤੇ ਜਿਹਨੇ ਕੰਮ ਦੇਣਾ ਉਹ ਕਹਿੰਦਾ ਹੈ ਜੀ ਕੰਮ ਤਾਂ ਹੈ ਨਹੀਂ ਕੰਮ ਤਾਂ 25-30% ਘੱਟ ਗਿਆ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਫਿਰ ਉਹ ਕੰਮ ਜਿਹੜੇ ਕਾਮੇ ਆ 10 ਦੀ ਜਗ੍ਹਾ 1 ਕੱਟਿਆ ਜਾਂਦਾ 9 ਰਹਿ ਜਾਂਦੇ ਆ ਕਿਉਂਕਿ ਉਹਨੇ ਤਾਂ ਤਨਖਾਹ ਤਾਂ ਉਨਿਆਂ 'ਚ ਹੀ ਵੰਡਣੀ ਆ ਨਾ
1: ਜੀ
0: ਉਹਦੀ ਕਪੈਸਿਟੀ ਹੋਈ ਉਨੀ ਆ ਅਤੇ ਉਹਦੇ ਨਾਲ ਕੀ ਹੁੰਦਾ ਉਹ 9 ਬੰਦਿਆਂ ਨੇ ਹੁਣ 10 ਬੰਦਿਆਂ ਦਾ ਕੰਮ ਕਰਨਾ ਉਹਨਾਂ 'ਤੇ ਕੰਮ ਦਾ ਬੋਝ ਵਧਿਆ ਸੋ ਇਨਡਾਇਰੈਕਟ ਵੇ ਨਾਲ ਇਹ ਸਿਸਟਮ ਫਿਰ ਇੱਦਾਂ ਹੌਚ ਪੌਚ ਹੁੰਦਾ
1: ਜੀ ਬਿਲਕੁਲ ਨਾਲੇ ਇਹ ਵੀ ਕਹਿੰਦੇ ਨੇ ਕਿ ਜੇ ਅਸੀਂ ਇੰਟਰਸਟ ਰੇਟ ਵਧਾਤੇ ਆ ਅਤੇ ਜਿਹੜੇ ਬਾਇਰ ਨੇ ਉਹ ਰੁਕ ਜਾਣ ਵੀ ਉਹ ਹਾਲੇ ਜਿਹੜੀ ਆ ਉਹ ਇਨਵੈਸਟਮੈਂਟ ਜਾਂ ਫਿਰ ਕਿਸੇ ਨੇ ਘਰ ਲੈਣਾ ਵਾ ਅਤੇ ਉਹ ਨਾ ਲਵੇ ਕਿ ਜਦੋਂ ਜਿੰਨਾ ਕੁ ਸਾਡਾ ਇਨਫਲੇਸ਼ਨ ਰੇਟ ਟਾਰਗੇਟ ਰੀਚ ਹੋ ਜੂਗਾ ਅਤੇ ਫਿਰ ਜਿਹੜਾ ਉਹ ਹੋ ਸਕਦਾ ਹੈ ਥੱਲੇ ਕਰਕੇ ਅਤੇ ਉਦੋਂ ਇਹ ਕਹਿੰਦੇ ਨੇ ਕਿ ਤੁਸੀਂ ਉਦੋਂ ਲਿਓ ਅਤੇ ਹੁਣ ਉਹਦੇ ਚੱਕਰ 'ਚ ਮੈਨੂੰ ਲੱਗਦਾ ਕੀ ਹੋਣ ਡਿਆ ਵਾ ਕਿ ਇੱਕ ਪਾਸੇ ਰੀਅਲ ਅਸਟੇਟ ਵਾਲੇ ਕਹੀ ਜਾਂਦੇ ਨੇ ਕਿ ਬਾਇਰ ਮਾਰਕੀਟ ਆ ਵੀ ਹੁਣ ਜਿਹੜਾ ਉਹ ਪ੍ਰਾਈਜ਼ ਥੋੜ੍ਹੇ ਥੱਲੇ ਨੇ, ਹੁਣ ਐਕਚੁਅਲ ਦੇ ਵਿੱਚ ਥੱਲੇ ਨੇ ਨਹੀਂ ਨੇ, ਇਹ ਤਾਂ ਉਹ ਦੱਸ ਸਕਦਾ ਜਿਹੜਾ ਔਨ ਗਰਾਊਂਡ ਜਾ ਕੇ ਅਤੇ ਵੇਖ ਰਿਹਾ ਵਾ ਪ੍ਰੋਪਰਟੀ ਜਿਹੜਾ ਨੀਡ 'ਚ ਆ ਜਿਹਨੇ ਲੈਣੀ ਆ। ਗੱਲਾਂ ਬਾਤਾਂ ਦੇ ਵਿੱਚ ਤਾਂ ਇਹੋ ਹੀ ਚੱਲ ਰਿਹਾ ਵਾ ਵੀ ਡਾਊਨ ਆ, ਅਤੇ ਦੂਜੇ ਪਾਸੇ ਉਹ ਕਹਿੰਦੇ ਨੇ ਕਿ ਤੁਸੀਂ ਹੁਣੇ ਹੁਣੇ ਖਰੀਦ ਲਓ, ਇਹ ਤੁਹਾਡੇ ਕੋਲ ਬੜਾ ਵਧੀਆ ਪੀਰੀਅਡ ਆ। ਇੱਕ ਵਾਰੀ ਜੇ ਇਨਫਲੇਸ਼ਨ ਰੇਟ ਥੱਲੇ ਆ ਗਿਆ ਅਤੇ ਜੇ ਥੱਲੇ ਚੱਲ ਗਏ ਇੰਟਰਸਟ ਰੇਟ, ਤਾਂ ਫਿਰ ਉਹ ਇੰਨੇ ਕੁ ਮਹਿੰਗੇ ਹੋ ਜਾਣੇ ਕਿ ਤੁਹਾਡੇ ਕਪੈਸਿਟੀ 'ਚ ਨਹੀਂ ਰਹਿਣੇ।
0: ਹਰ ਚੀਜ਼ ਨੂੰ ਘੁਮਾ ਕੇ ਪ੍ਰਜੈਂਟ ਕੀਤਾ ਜਾਂਦਾ ਮਾਰਕੀਟ ਦੇ ਲਿਹਾਜ਼ ਨਾਲ। ਹੁਣ ਜੇ ਬਿਹਾਰ ਪੰਜਾਬ ਨਾਲੋਂ ਪ੍ਰੋਸਪਰਸ ਘੱਟ ਆ, ਹੈ ਨਾ, ਉੰਨੀ ਉੱਥੇ ਤਰੱਕੀ ਨਹੀਂ ਹੋਈ ਜਿੰਨੀ ਸਾਡੇ ਵਾਲੇ ਪਾਸੇ ਹੋਈ ਆ। ਉਹ ਅੱਗੇ ਕੋਈ ਬਿਹਾਰ ਦਾ ਮੁੱਖ ਮੰਤਰੀ ਸੀ, ਉਹਦਾ ਨਾਂ ਲੈ ਕੇ ਕਹਿੰਦੇ ਸੀ, ਉਹ ਕਹਿੰਦੇ ਵੀ ਤੂੰ ਸਾਨੂੰ ਪੰਜਾਬ ਦੇ ਬਰਾਬਰ ਕਰ ਦੇ, ਅਤੇ ਹੈ ਨਾ ਬਈ ਉਹ ਕਹਿੰਦਾ ਵੀ ਚਲੋ ਪੰਜਾਬ ਨੂੰ ਬਿਹਾਰ ਤਾਂ ਬਣਾਇਆ ਜਾ ਸਕਦਾ, ਬਿਹਾਰ ਨੂੰ ਪੰਜਾਬ ਬਣਾਉਣਾ ਬਹੁਤ ਔਖਾ। ਮਤਲਬ ਦੂਜੇ ਪਾਸੇ ਨੂੰ ਘੁਮਾ ਕੇ ਗੱਲ ਕਰਦੇ ਹਾਂ। ਉਵੇਂ ਸਰਕਾਰ ਆ, ਉਹ ਕਹਿੰਦੀ ਘਰ ਤਾਂ ਨਹੀਂ ਇੰਨੇ ਬਣ ਸਕਦੇ, ਲੈਣ ਵਾਲੇ ਘਟਾ ਦਿੰਦੇ,
1: ਲੈਣ ਵਾਲੇ ਘਟਾ ਦਿੰਦੇ, ਬਿਲਕੁਲ।
0: ਹੁਣ ਉਹ ਇਨਵੈਸਟਰ ਖਤਮ ਕਰਤਾ ਮਾਰਕੀਟ 'ਚੋਂ, ਜੋ ਪਿੱਛੇ ਜੇ ਜੋ ਕੁਛ ਹੋਇਆ, ਉਹਦੇ 'ਤੇ ਆਪਾਂ ਸਪੈਸ਼ਲ ਪ੍ਰੋਗਰਾਮ ਵੀ ਰਨ ਕੀਤੇ ਆ, ਜਿਹੜੀ ਆ ਨੈਗੇਟਿਵ ਗੇਅਰਿੰਗ ਯੇ ਵੋ, ਹੈ ਨਾ, ਅਤੇ ਉਸ ਲਿਹਾਜ਼ ਨਾਲ ਮਾਰਕੀਟ ਇੱਕ ਵਾਰ ਤਾਂ ਹਿੱਲ ਗਈ। ਸੋ ਕਹਿਣ ਵਾਲੇ ਕਹੀ ਤਾਂ ਜਾਂਦੇ ਆ ਵੀ ਇਹਦੇ ਨਾਲ ਹਾਂ ਪੱਖੀ ਅਸਰ ਪਊਗਾ, ਘਰਾਂ ਦੀਆਂ ਕੀਮਤਾਂ ਥੱਲੇ ਨੂੰ ਜਾਣਗੀਆਂ, ਪਰ ਜਿਹੜਾ ਹੁਣ ਘਰ ਲਈ ਬੈਠਾ ਉਹ ਕਹਿੰਦਾ ਅੱਛਾ ਮੇਰੇ ਘਰ ਦੀ ਕੀਮਤ ਹੁਣ ਉਹ ਨਹੀਂ ਰਹੀ। ਦੂਜਾ ਆਸਪੈਕਟ ਇਹਦਾ ਇਹ ਵੀ ਆ, ਇਹ ਤਾਂ ਉਹਨਾਂ ਲਈ ਫਾਇਦੇ ਵਾਲੀ ਗੱਲ ਹੋਈ ਨਾ ਜਿਨ੍ਹਾਂ ਨੇ ਹਜੇ ਖਰੀਦਿਆ ਹੀ ਨਹੀਂ, ਅਤੇ ਜਿਹੜੇ ਆਲਰੇਡੀ ਔਖੇ ਹੋ ਕੇ 5-5% ਵਾਲੀਆਂ ਸਕੀਮਾਂ 'ਚ ਖਰੀਦ ਚੁੱਕੇ ਆ, ਉਹ ਕਹਿੰਦੇ ਇੰਨਾ 50-55 ਹਜ਼ਾਰ ਮੈਂ ਪੱਲਿਓਂ ਲਾਤਾ, 50-55 ਹਜ਼ਾਰ ਹੈ ਨਾ ਘਰ ਦੀ ਕੀਮਤ ਵਧਾਈ, ਆਹ ਚੀਜ਼ਾਂ ਕਰ ਕੁਰ ਕੇ, ਸਟੈਂਪ ਡਿਊਟੀਆਂ ਦਿੱਤੀਆਂ, ਇਹ ਉਹ ਕੀਤਾ, ਅਤੇ ਹੁਣ ਤੁਸੀਂ ਕਹਿੰਦੇ ਉਹ ਪੈਸਾ ਮਿੱਟੀ ਹੋ ਗਿਆ ਤੇਰਾ, ਹੁਣ ਤੇਰੇ ਘਰ ਦੀ ਕੀਮਤ 8 ਲੱਖ ਨਹੀਂ ਹੁਣ 7 ਲੱਖ ਰਹਿ ਗਈ, ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਤੇਰੇ ਘਰ ਦੀ ਕੀਮਤ ਘੱਟ ਜਾਏ
1: ਕਿਤੇ ਨੂੰ।
0: ਪਰ ਇਹ ਮਤਲਬ ਬੈਲੈਂਸਿੰਗ, ਸਰਕਾਰ ਆਪਣੇ ਵੱਲੋਂ ਤਾਂ ਕਹੀ ਜਾਂਦੀ ਆ ਵੀ ਇਹ ਅਸੀਂ ਬੈਲੈਂਸ ਕਰ ਰਹੇ ਹਾਂ ਮਾਰਕੀਟ ਨੂੰ
1: ਜੀ,
0: ਕਿਉਂਕਿ ਓਵਰ ਪ੍ਰਾਈਸ ਸੀਗੀ, ਇਹ ਬਲੂਨ ਬਣ ਚੁੱਕਿਆ ਸੀ, ਇਹ ਬਲੂਨ ਟੁੱਟਣਾ ਹੀ ਸੀ। ਪਰ ਜਿਹੜੇ ਹੁਣ ਇਹ ਉਹੀ ਸਿਸਟਮ ਬਣਿਆ ਹੋਇਆ, ਜੇ ਮੁੰਡਾ ਲੱਭਦੇ ਹੋ ਤਾਂ ਕੁੜੀ ਵਾਲੇ ਕਹਿੰਦੇ ਆ ਮੁੰਡੇ ਨਹੀਂ ਲੱਭਦੇ, ਜੇ ਮੁੰਡੇ ਵਾਲੇ ਕੁੜੀ ਲੱਭਦੇ ਉਹ ਕਹਿੰਦੇ ਕੁੜੀਆਂ ਚੰਗੀਆਂ ਰਹਿ ਕਿੱਥੇ ਗਈਆਂ, ਹੈ ਨਾ। ਇਹ ਮਤਲਬ ਇਹ ਸੇਮ ਸਨੈਰੀਓ ਬਣਿਆ ਹੋਇਆ ਹੁਣ
1: ਜੀ ਬੰਨਾ ਵੀ ਆ, ਕਿਉਂਕਿ ਇਹ ਸਾਰੇ ਕੁਛ ਇਹਦੇ ਵਿੱਚ ਫਰਕ ਕਿੱਥੇ ਪੈ ਰਿਹਾ ਵਾ, ਇੱਕ ਆਮ ਬੰਦੇ ਦੀ ਜੇਬ ਦੇ ਉੱਤੇ ਇਹ ਜਿਹਦਾ ਖਰਚਾ ਵੱਧ ਰਿਹਾ, ਜਿਹਦੀ ਕਿਸ਼ਤ ਵਧਣੀ ਆ, ਜਿਹੜਾ ਫਿਊਲ ਪ੍ਰਾਈਸ ਪੇ ਕਰ ਰਿਹਾ ਵਾ। ਦੂਜੇ ਪਾਸੇ ਜੇ ਵੇਖੀਏ ਤਾਂ ਇੱਕ ਹੋਰ ਰੀਸੈਂਟ ਕੱਲ੍ਹ ਦੀ ਅਪਡੇਟ ਆ, ਪਰਸੋਂ ਦੀ, ਉਹਦੇ ਵਿੱਚ ਅਲਬਨੀਜ਼ੀ ਨੇ ਕਿਹਾ ਸੀਗਾ ਕਿ 1 ਅਕਤੂਬਰ, ਯਾਨੀ ਜਿਹੜਾ ਅੱਜ ਲਾਸਟ ਡੇ ਆ ਸਤੰਬਰ ਦਾ, ਕੱਲ੍ਹ 1 ਅਕਤੂਬਰ ਤੋਂ ਜਿਹੜੇ ਕਾਰਡ ਤੋਂ ਆਪਾਂ ਪੇਮੈਂਟ ਕਰਦੇ ਹਾਂ ਨਾ, ਉਹਦੇ ਸਰਚਾਰਜ ਜਿਹੜੇ ਨੇ ਪੈਂਦੇ ਆਪਾਂ ਨੂੰ, ਉਹ ਬੰਦ ਕਰ ਦਿੱਤੇ ਗਏ ਨੇ, ਉਹ ਬੰਦ ਕਰ ਦਿੱਤੇ ਗਏ ਨੇ। ਹੁਣ ਉਹਦੇ ਉੱਤੇ ਵੀ ਇੱਕ ਸੋਚ ਵਿਚਾਰ ਕਰਨ ਦਾ ਜਿਹੜਾ ਉਹ ਵਿਸ਼ਾ ਆ,
0: ਕਈਆਂ ਲਈ ਇਹ ਊਂਠ ਤੋਂ ਛਾਲਣੀ ਲਾਉਣ ਵਾਲਾ ਹੀ ਕੰਮ ਹੋਇਆ।
1: ਹਾਂ, ਦੂਜਾ ਕੰਮ ਵੀ
0: $12 ਜਿਹਨੇ ਪੇ ਕਰਨੇ ਆ ਅਤੇ ਉਹ ਕਹਿੰਦਾ ਹੋ ਹੋਇਆ ਕਿੰਨੇ ਕੁ। ਪਰ ਜਦੋਂ ਅਸੀਂ ਆ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਇੱਕ ਫਾਈਲ $10,000 ਉਹਦਾ ਸਰਚਾਰਜ ਹੈ ਨਾ, ਜੇ $200-$250 ਸਰਚਾਰਜ ਹੀ ਬਣ ਜਾਣਾ,
1: 150-200,
0: ਉਸ ਲਿਹਾਜ਼ ਨਾਲ ਮੱਦਾ ਕਹਿੰਦਾ ਯਾਰ ਆਹ ਤਾਂ ਵਧੀਆ ਹੋ ਗਿਆ। ਇਹਦੇ ਵਿੱਚ ਡਿਪੈਂਡ ਕਰਦਾ,
1: ਕਹਿੰਦੇ ਨੇ ਕਿ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਤੋਂ ਜਦੋਂ ਆਪਾਂ ਪੇਮੈਂਟ ਕਰਦੇ ਹਾਂ ਤਾਂ ਜਿਹੜੇ ਉਹ ਫੀਸ ਸਰਚਾਰਜ ਜਿਹੜੇ ਲੈਂਦੇ ਨੇ ਪਰ ਟ੍ਰਾਂਸੈਕਸ਼ਨ, ਮੰਨ ਲਓ ਜੇ ਚੌਵਾਂ ਦੀ ਕੌਫੀ ਲਈ ਆ ਅਤੇ ਉਹਦੇ ਉੱਤੇ 1% ਜਾਂ 1.5 ਸਮਥਿੰਗ ਜਿਹੜਾ ਸਰਚਾਰਜ ਸਾਰਿਆਂ ਦੇ ਆਪੋ ਆਪਣੇ ਨੇ ਉਹ ਲੱਗ ਜਾਂਦਾ, ਅਤੇ ਫਿਰ ਉਹਦੇ ਉੱਤੇ ਤੁਸੀਂ ਵੱਧ ਪੇਮੈਂਟ ਕਰਦੇ ਹੋ, ਓਨੀ ਵੱਧ, ਕਿਉਂਕਿ ਉਹ ਉਹਨਾਂ ਦੀ ਵੀ ਨਹੀਂ ਹੁੰਦੀ, ਉਹ ਮਰਚੈਂਟ ਦੀ ਹੁੰਦੀ ਆ, ਉਹਨਾਂ ਨੇ ਗਾਂਹ ਦੇਣੀ ਆ ਅਤੇ ਉਹ ਲੈਂਦੇ ਕਿਤੇ ਕੋ ਆ ਕਸਟਮਰ ਕੋ, ਬਿਜ਼ਨਸ ਆਪ ਨਹੀਂ ਉਹ ਪੇ ਕਰਦਾ। ਹੁਣ ਇਹ ਕਹਿੰਦੇ ਨੇ ਕਿ ਬਿਜ਼ਨਸ ਨੂੰ ਹਾਲੇ ਵੀ ਦੇਣੀ ਪਊਗੀ ਗਾੜੀ, ਮਰਚੈਂਟ ਨੂੰ ਉਹ ਉਹਨਾਂ ਨੂੰ ਦੇਣੀ ਪੈਣੀ ਆ, ਬਸ ਉਹ ਗਾੜੀ ਕਸਟਮਰ ਕੋ ਨਹੀਂ ਲੈ ਸਕਦੇ ਬਿਜ਼ਨਸ। ਬਾਕੀ ਇੱਕ ਗੱਲ ਇਹ ਵੀ ਧਿਆਨ 'ਚ ਰੱਖਿਓ ਕਿ ਜਿਹੜਾ ਪਬਲਿਕ ਹੋਲੀਡੇ ਆ ਜਾਂ ਫਿਰ ਆਈ ਥਿੰਕ ਸਪੈਸ਼ਲ ਕੋਈ ਡੇਜ਼ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਸਰਚਾਰਜ ਰੱਖਦੇ ਨੇ ਬਿਜ਼ਨਸਿਸ ਵਗੈਰਾ, ਉਹ ਸਟਿੱਲ ਹਾਲੇ ਜਿਹੜਾ ਉਹ ਔਨ ਹੀ ਨੇ, ਉਹਨਾਂ ਦੇ ਵਿੱਚ ਕੋਈ ਜਿਹੜਾ ਉਹ ਫੇਰਬਦਲ ਨਹੀਂ ਕੀਤਾ ਗਿਆ। ਇਹ ਜਿਹੜਾ ਨੋਰਮਲ ਆਪਾਂ ਡੇਲੀ ਸਪੈਂਡ ਕਰਦੇ ਹਾਂ, ਐਕਸੈਪਟ ਜਿਹੜਾ ਜਿਹੜੇ ਹੁੰਦੇ ਨੇ ਸਪੈਸ਼ਲ ਡੇਜ਼, ਉਹਨਾਂ ਤੋਂ ਇਲਾਵਾ ਉਹਨਾਂ ਦੇ ਵਿੱਚ ਕੱਟ ਕੀਤਾ ਗਿਆ ਇਹਨੂੰ।
0: ਬਲਕੀਰਤ, ਕਦੋਂ ਵੀ ਕੋਈ ਜਦੋਂ ਨਵੀਂ ਚੀਜ਼ ਆਉਂਦੀ ਆ, ਹੈ ਨਾ, ਉਹਦੇ ਜਿਹੜੇ ਅਸਰ ਆ ਉਹ ਦੇਖਦਿਆਂ ਦੇਖਦਿਆਂ ਨੂੰ ਟਾਈਮ ਲੱਗ ਜਾਂਦਾ ਕਿ ਉਹਦੇ ਹਾਂ ਪੱਖੀ ਨਤੀਜੇ ਨਿਕਲਣਗੇ ਜਾਂ ਨਾ ਪੱਖੀ, ਕਿਸੇ ਲਈ ਮਾਂ ਵਾਦੀ ਨੇ, ਕਿਸੇ ਲਈ ਸਵਾਦੀ ਨੇ। ਹੋ ਸਕਦਾ ਕੰਜ਼ਿਊਮਰ ਲਈ ਜਿਹਨੇ ਚੀਜ਼ ਖਰੀਦਣੀ ਆ ਉਹਦੇ ਲਈ ਇਹ ਵਾਰੇ ਦਾ ਸੌਦਾ ਹੋਵੇ, ਪਰ ਹੋ ਸਕਦਾ ਜਿਹੜੇ ਕੰਮ ਕਾਰੋਬਾਰ ਆ ਉਹਨਾਂ ਲਈ ਇਹ ਘਾਟੇ ਦਾ ਸੌਦਾ ਹੋਵੇ। ਸੋ ਇਹ ਦੇਖਣਾ ਪੈਣਾ ਹੈ ਕਿਸ ਲਿਹਾਜ਼ ਨਾਲ ਊਂਠ ਕਿਸ ਕਰਵਟ ਬੈਠਦਾ।
1: ਜੀ ਬਿਲਕੁਲ, ਕਿਉਂਕਿ ਜੇ ਵੇਖਿਆ ਜਾਵੇ ਤਾਂ ਹੁਣ ਇਹ ਰਿਪੋਰਟਾਂ ਆਉਣ ਵੀ ਲੱਗ ਪਈਆਂ ਨੇ ਵੀ ਜਿਹੜੇ ਬਿਜ਼ਨਸਿਸ ਨੇ ਉਹ ਪਲੈਨਿੰਗ ਦੇ ਵਿੱਚ ਨੇ ਆਪਣੇ ਪ੍ਰਾਈਜ਼ ਇਨਕਰੀਜ਼ ਕਰਨ ਦੇ ਵਿੱਚ, ਅਤੇ ਹੁਣ ਗੱਲ ਫਿਰ ਉਹੀ ਹੈ ਕਿ ਦੇਣੇ ਤਾਂ ਕਸਟਮਰ ਨੂੰ ਹੀ ਪੈਣੇ ਆ, ਅਤੇ ਜੇ ਤੁਸੀਂ ਸਰਚਾਰਜ ਨਹੀਂ ਲਓਗੇ ਕਸਟਮਰ ਕੋਲ, ਫਿਰ ਜਿਹੜੀ ਉਹਨਾਂ ਨੇ ਗਾੜੀ ਪੇ ਕਰਨੀ ਉਹ ਫਿਰ ਆਪਣੀ ਜਿਹੜੀ ਕੋਸਟ ਹੈ ਉਹਦੇ ਵਿੱਚ ਵਧਾ ਦੇਣਗੇ। ਹੁਣ ਮੰਨ ਲਓ ਜੇ ਕਿਸੇ ਨੇ $60 ਦੀ ਕੋਈ ਚੀਜ਼ ਲਾਈ ਆ ਅਤੇ ਉਹ ਫਿਰ ਉਹਨੂੰ ਕਾਠਾ ਬਾਠਾ ਦੀ ਕਰ ਦੂਗਾ, ਉਹ ਕਾਠਾ ਬਾਠਾ ਦੀ ਕਿਉਂ, ਉਹ ਤਾਂ ਫਿਰ ਥੋੜ੍ਹੇ ਚੰਗੀ ਤਰ੍ਹਾਂ ਹੀ ਵਧਾਊਗਾ, ਕਿਉਂਕਿ ਇਹਦੇ ਵਿੱਚ ਵੀ ਹੁੰਦਾ ਨਾ ਕਿ ਤੁਸੀਂ ਉਹ ਜਿਹੜਾ 69.99 ਵਾਲੀ ਸਕੀਮ ਹੈ, 640.64.99, ਉਹ ਤਾਂ ਫਿਰ ਇੱਕ ਤਰ੍ਹਾਂ ਨਾ ਜੋ ਮਤਲਬ ਮੈਨੂੰ ਪਰਸਨਲੀ ਲੱਗਦਾ ਇਹ ਆ ਕਿ $2-4 ਬਚਾਉਣ ਦੇ ਚੱਕਰ 'ਚ ਸਾਨੂੰ 8-10 ਵੱਧ ਦੇਣੇ ਪੈਣੇ ਆ।
0: ਹੋ ਸਕਦਾ ਇਹ ਹੌਚ ਪੌਚ ਜਿਹੜਾ ਹੁੰਦਾ ਨਾ ਸਿਸਟਮ, ਇੰਨਾ ਕਈ ਵਾਰ ਹੋ ਜਾਂਦਾ ਵੀ ਦੇਖਣ ਨੂੰ ਲੱਗਦਾ ਹੁੰਦਾ ਵੀ ਘੱਟ ਦੇ ਰਹੇ ਹਾਂ, ਪਰ ਲੌਂਗ ਰਨ 'ਚ ਕਈ ਵਾਰ ਆਪਾਂ ਵੱਧ ਹੀ ਪੇ ਕਰ ਰਹੇ ਹੁੰਦੇ ਹਾਂ। ਬਿਲਕੁਲ ਉਸੇ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਾਲਾਨਾ ਪੱਧਰ 'ਤੇ ਜੇ ਮੈਂ ਇੰਸ਼ੋਰੈਂਸ ਪੇ ਕਰਦਾ ਉੱਕਾ ਪੁੱਕਾ $1200 ਆ, ਜੇ ਮੈਂ ਹਰੇਕ ਮਹੀਨੇ ਦਰ ਮਹੀਨੇ ਕਰਾਂ ਤਾਂ ਮੇਰੀ 150 ਆ ਕੁਛ ਜਾਂ ਇੱਦਾਂ ਦਾ ਨਾ। ਉਹ ਸਿਸਟਮ ਅਸਲ 'ਚ ਡਿਜ਼ਾਈਨ ਹੀ ਉਸ ਢੰਗ ਨਾਲ ਕੀਤੇ ਜਾਂਦੇ ਆ ਵੀ ਇਹ ਲਿਊਰ ਕਰਨ ਲੋਕਾਂ ਨੂੰ
1: ਜੀ,
0: ਅਤੇ ਲੋਕ ਉਸ ਟ੍ਰੈਪ 'ਚ ਫਸਣ।
1: ਹਾਂਜੀ ਬਿਲਕੁਲ, ਪਹਿਲਾਂ ਕੋਈ ਇੱਦਾਂ ਦੀ ਗੱਲ ਕਰਨੀ ਆ ਵੀ ਜਿਹੜੀ ਲੋਕਾਂ ਨੂੰ ਲੱਗੇ ਵੀ ਵਾਹ ਵਾਹ ਵਾਹ ਵਾਹ ਵਾਹ ਸਾਡੇ ਪੱਖੀ ਗੱਲ ਹੋ ਗਈ ਜੀ, ਸਾਡੇ ਪੈਸੇ ਬਚ ਗਏ ਪੈਸੇ ਬਚ ਗਏ, ਪਰ ਵੇਖਿਆ ਜਾਵੇ ਤਾਂ ਜਦੋਂ ਕਿ ਜੇ ਉਹ ਠੰਡੀ ਪੈ ਜਾਂਦੀ 2-4 ਮਹੀਨਿਆਂ ਬਾਅਦ ਅਤੇ ਉਦੋਂ ਕਿ ਜੇ ਚੁੱਪ ਕਰਕੇ ਆਪਾਂ ਵੀ ਦੇਣ ਦੇ ਹੁੰਦੇ, ਉਹ ਤੋਂ ਡਬਲ ਹੀ ਦੇਣ ਦੇ ਹੁੰਦੇ ਆ ਪਿੱਛੇ ਜਿਹੜਾ ਮਰਜ਼ੀ ਆ। ਰੀਸੈਂਟ ਐਗਜ਼ਾਮਪਲ ਹੀ ਤੁਹਾਨੂੰ ਦਿੱਤੀ ਤੇਲ ਵਾਲੀ, ਉਹਦੇ ਵਿੱਚ ਵੀ ਸੇਮ ਹੀ ਹੋਇਆ, ਉਹ 3 ਮਹੀਨੇ ਉਹਨਾਂ ਨੇ ਥੋੜ੍ਹੇ ਜਿਹੇ ਆਪਣੇ ਪੈਸੇ ਘਟਾਏ ਆ ਅਤੇ ਕਰ ਕਰਾ ਕੇ ਫਿਰ ਉੱਥੇ ਹੀ ਹੁਣ ਆਪਾਂ ਉਹ ਨਹੀਂ ਦੇ ਰਹੇ ਹਾਂ, ਕੋਈ ਉਹ 'ਚ ਘਾਟਾ ਵਾਧਾ ਨਹੀਂ। ਆਹ ਵੀ ਵੇਖਿਓ ਫਿਰ 1 ਅਕਤੂਬਰ ਤੋਂ ਕੱਲ੍ਹ ਤੋਂ ਜਦੋਂ ਲਾਗੂ ਹੋ ਗਿਆ ਦੇਣੇ ਆਪਾਂ ਡਬਲਿਆ, ਪਰ ਆਪਾਂ ਨੂੰ ਐਂ ਲੱਗਣਾ ਵਾ ਵੀ ਸ਼ਾਇਦ ਅਸੀਂ ਸਰਜਾ ਅੱਜ ਬਚਾ ਲਿਆ ਅੱਜ।
0: ਸਹੀ ਆ, ਅਤੇ ਚੱਕਰ ਇਹ ਆ ਹੁਣ ਜਿਵੇਂ ਪੋਲਿਸੀ ਸਰਕਾਰ ਦੀਆਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ, ਉਦੋਂ ਤਾਂ ਇਹ ਐਂ ਸ਼ੋਅ ਕਰਦੇ ਸੀ ਵੀ ਅਸੀਂ ਪਤਾ ਨਹੀਂ ਕਿੱਡੇ ਕੁ ਸਟ੍ਰਿਕਟ ਹਾਂ, ਵੀ ਜਿਹੜਾ ਪੰਪ ਵਾਲਾ ਅਸੀਂ ਦੇਖ ਲਿਆ ਨਾ ਇੰਨੇ ਤੋਂ ਵੱਧ ਤੇਲ ਵੇਚਦਾ, ਲਾ ਲਿਓ ਹਿਸਾਬ ਬਣਦਾ ਕੀ ਆ,
1: ਇੱਦਾਂ ਹੀ ਆ।
0: ਪਰ ਮੁੜ ਕੇ ਹੁਣ ਤੁਸੀਂ ਆਹ ਹਾਲ ਦੇਖ ਲਓ, ਉਹਦੀ ਕੋਈ ਗੱਲ ਹੀ ਨਹੀਂ ਕਰਦਾ, ਕਿਉਂਕਿ ਉਹ ਕਹਿੰਦੇ ਅਸੀਂ ਮਹਿੰਗੇ ਭਾਅ ਖਰੀਦੇ ਆ। ਜੇ ਹੁਣ $105 ਨੂੰ ਬੈਰਲ ਹੋ ਗਿਆ ਅਤੇ ਉਹ ਕਹਿੰਦੇ ਅਸੀਂ ਹੁਣ ਕਿਤੋਂ ਜਿੱਥੋਂ ਕਿਤੇ ਖਰੀਦਿਆ ਸਾਨੂੰ ਤਾਂ ਮਹਿੰਗੇ ਭਾਅ ਮਿਲਿਆ, ਅਤੇ ਅਸੀਂ ਤਾਂ ਅੱਗੇ ਪਾਸ ਔਨ ਕਰਨਾ ਹੀ ਆ।
1: ਜੀ ਬਿਲਕੁਲ, ਅਤੇ ਇਹਦਾ ਆਪਾਂ ਦੱਸ ਦਈਏ ਜੀ, ਜੇ ਕਿਸੇ ਕੋਲ ਵੀਜ਼ਾ ਆ, ਮਾਸਟਰ ਕਾਰਡ ਆ, ਐਫ ਪੋਸ 'ਤੇ ਪੇਮੈਂਟ ਕਰ ਦਿਓ, ਏਮੈਕਸ ਆ, ਅਤੇ ਉਹਨਾਂ ਸਾਰਿਆਂ ਦੇ ਉੱਤੇ ਤੁਸੀਂ ਜਿਹੜਾ ਇਹ ਛੂਟ ਪਾ ਸਕਦੇ ਹੋ ਗੌਰਮੈਂਟ ਦੇ ਲੋਅ ਦੇ ਹਿਸਾਬ ਨਾਲ, ਜਿਹੜਾ ਕਿ 1 ਅਕਤੂਬਰ 2026 ਤੋਂ ਜਿਹੜਾ ਲਾਗੂ ਹੋਣ ਜਾ ਰਿਹਾ, ਯਾਨੀ ਕੱਲ੍ਹ ਤੋਂ। ਅਤੇ ਇਹਦੇ ਉੱਤੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਵੀਕ ਐਂਡ ਦੇ ਜਿਹੜੇ ਸਰਚਾਰਜ ਨੇ ਉਹ ਰਹਿ ਸਕਦੇ ਨੇ, ਕਿ ਉਹ ਬਿਜ਼ਨਸ ਲੈ ਸਕਦਾ ਆ, ਫਿਲਹਾਲ ਐਪਲੀਕੇਬਲ ਨੇ। ਅਤੇ ਪਬਲਿਕ ਹੋਲੀਡੇ ਦੇ ਵਿੱਚ ਜਿਹੜੇ ਸਰਚਾਰਜ ਆਉਂਦੇ ਨੇ, ਜਾਂ ਫਿਰ ਬੁਕਿੰਗ ਫੀਸ ਜਿਹੜੀ ਉਹ ਵੱਖਰੀ ਹੁੰਦੀ ਆ, ਕਿ ਬੁਕਿੰਗ ਫੀਸ ਇੰਨੀ $4-5 ਜਿਹੜੀ ਡਿਪੈਂਡਿੰਗ ਅਪੋਨ ਪ੍ਰਾਈਜ਼, ਸਰਵਿਸ ਫੀਸ, ਡਿਲੀਵਰੀ ਫੀਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਦਾਂ ਦੀਆਂ ਉੱਦਾਂ ਰਹਿਣਗੀਆਂ, ਇਹਦੇ ਉੱਤੇ ਕੋਈ ਚੇਂਜ ਨਹੀਂ ਆ। ਸਿਰਫ ਅਤੇ ਸਿਰਫ ਸਰਚਾਰਜ ਜਿਹੜੇ ਆਪਾਂ ਦਿੰਦੇ ਹਾਂ ਕਾਰਡ ਪੇਮੈਂਟ ਦੇ, ਜਿਹੜੇ ਕਿ ਉਹ ਗਾੜੀ ਮਰਚੈਂਟ ਨੂੰ ਦੇਣੇ ਹੁੰਦੇ ਉਹਨਾਂ ਨੇ, ਉਹਦੇ ਉੱਤੇ ਜਿਹੜਾ ਉਹ ਕਸਟਮਰ ਨੂੰ ਫਿਲਹਾਲ ਛੂਟ ਦਿੱਤੀ ਗਈ ਆ। ਬਾਕੀ ਗਾਂ ਕਿੱਦਾਂ ਇਹ ਚੀਜ਼ਾਂ ਵਰਕਆਊਟ ਹੁੰਦੀਆਂ ਨੇ, ਇਹ ਫਿਰ ਗਾਂ ਆਉਣ ਵਾਲਾ ਸਮਾਂ ਦੱਸੂਗਾ ਕਿ ਕ੍ਰੈਡਿਟ ਕਾਰਡ 'ਤੇ ਜਿਹੜਾ ਆਪਾਂ ਨੂੰ ਆਈ ਥਿੰਕ 1.5 ਪੈਂਦਾ ਸੀ ਜਿਹੜਾ ਆਪਾਂ ਹੁਣ ਪੇਮੈਂਟ ਕਰ ਰਹੇ ਹਾਂ, ਅਤੇ ਡੈਬਿਟ ਕਾਰਡ 'ਤੇ $1 ਦੇ ਆਸ ਪਾਸ ਜਿਹੜਾ ਸਰਚਾਰਜ ਸੀ ਪਰ ਟ੍ਰਾਂਸੈਕਸ਼ਨ ਜਿਹੜਾ ਆਪਾਂ ਨਿੱਕੀਆਂ ਮੋਟੀਆਂ 'ਤੇ ਦਿੰਦੇ ਹਾਂ।
0: ਜੀ ਮੇਰੇ ਖਿਆਲ ਨਾਲ ਜੇ ਹੁਣ ਮੈਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਗੱਲ ਕਰਾਂ, ਜਾਂ ਜਿਨ੍ਹਾਂ ਨੇ ਆਪਣੀਆਂ ਵੀਜ਼ਾ ਫੀਸਾਂ ਪੇ ਕਰਨੀਆਂ
1: ਜੀ,
0: ਹੁਣ ਮੰਨ ਲਓ ਜੇ ਕਿਸੇ ਨੇ ਆਪਣੀ 485 TR ਦੀ ਪੇ ਕਰਨੀ ਆ, 5750, ਉਹ 6-6 ਹਜ਼ਾਰ, 5-5 ਹਜ਼ਾਰ, $10-10 ਹਜ਼ਾਰ ਡਾਲਰ ਪਰਿਵਾਰਾਂ ਦੀ ਕਈ ਵਾਰ ਹੋ ਜਾਂਦੀ ਆ
1: ਜੀ,
0: ਉਸ ਲਿਹਾਜ਼ ਨਾਲ 4 ਪੈਸੇ ਬਚਣ ਦੀ ਉਮੀਦ ਜ਼ਰੂਰ ਆ।
1: ਹਾਂਜੀ
0: ਹਾਂ, ਪੱਕੀ ਗੱਲ ਆ। ਹਾਂਜੀ
1: ਕਿਤੇ ਨਾ ਕਿਤੇ ਹੁਣ ਜਿਹੜੀ ਵੱਡੀ ਪੇਮੈਂਟ ਤੁਸੀਂ ਕਰਨੀ ਆ, ਉਹਦੇ ਵਿੱਚੋਂ ਤਾਂ ਤੁਹਾਨੂੰ ਹੰਡਰਡਸ ਆਫ ਜਦੋਂ ਡਾਲਰ ਬਚਣਗੇ, ਉਹ ਕਿਤੇ ਨਾ ਕਿਤੇ ਹੋਰ ਸਪੈਂਡ ਹੋਣਗੇ, ਉਹਨਾਂ ਦਾ ਤੁਸੀਂ ਤੇਲ ਪਾਣੀ ਪਾਓਗੇ, ਕੋਈ ਗਰੋਸਰੀ ਵਗੈਰਾ ਲੈ ਆਓਗੇ, ਕਿਤੇ ਨਾ ਕਿਤੇ ਫਾਇਦਾ ਤਾਂ ਹੋਊਗਾ। ਪਰ ਹੁਣ ਗੱਲ ਉਹੀ ਆ ਨਾ, ਹੁਣ ਜੇ ਤੁਸੀਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਐਗਜ਼ਾਮਪਲ ਦਿੱਤੀ ਆ, ਅਤੇ ਹੁਣ ਆ ਪਿਛਲੇ 2-3 ਮਹੀਨਿਆਂ ਨੂੰ ਇਹਨਾਂ ਨੇ ਫੀਸਾਂ ਦੇ ਵਿੱਚ ਇਨਕਰੀਜ਼ ਵੀ ਕਿੱਡਾ ਕੀਤਾ ਵਾ, ਉਹ ਵੀ ਹੁਣ ਸੋਚਣ ਵਾਲੀ ਗੱਲ ਹੈ ਵੀ ਆਪਾਂ ਨੂੰ ਹੁਣ $100 ਜਾਂ $200 ਬਚਿਆ ਬਹੁਤ ਵਧੀਆ ਲੱਗਣ ਡਿਆ, ਪਰ ਜਿਹੜੇ ਉਦੋਂ $2-4 ਦਾ ਇਕੱਠਾ ਇਨਕਰੀਜ਼ ਸੀ ਉਹ ਹੁਣ ਢੱਕਿਆ ਗਿਆ, ਹੁਣ ਆਪਾਂ ਨੂੰ ਆਹ 200 ਵਧੀਆ ਲੱਗਣ ਲੱਗ ਪਿਆ, ਕਿ ਉਹਦੇ ਵਿੱਚੋਂ ਜਿਹੜਾ ਉਹ ਮੰਨ ਲਓ 200 ਉੱਧਰੋਂ ਵੀ ਘੱਟ ਲੈਣ, ਅਤੇ ਤਾਂ ਵੀ ਸਾਡੇ 'ਤੇ ਇਨਕਰੀਜ਼ ਹੋ ਹੀ ਗਏ ਆ ਪੈਸੇ ਜਿਹੜੇ ਅਸੀਂ ਪੇ ਕਰ ਰਹੇ ਹਾਂ ਆਪਣੀ ਜੇਬ ਦੇ ਵਿੱਚੋਂ।
0: ਆ ਹੁਣ ਮਤਲਬ ਆ $10,000 ਮਗਰ ਜੇ 1.4% ਦੇ ਹਿਸਾਬ ਨਾਲ $140 ਬਚਦੇ ਆ, ਬਚਦਾ ਹਿਸਾਬ ਤਾਂ ਇਹੀ।
1: ਹਾਂਜੀ,
0: ਅਤੇ ਹੁਣ ਮਹਿੰਗਾਈ ਦੇ ਇਸ ਦੌਰ 'ਚ ਬੰਦਾ ਕਹਿੰਦਾ ਯਾਰ ਕਿਸੇ ਪਾਸਿਓਂ ਤਾਂ ਜਾਣ ਕਿਸੇ ਪਾਸਿਓਂ ਬਚਦੀ ਹੈ ਨਾ, ਪਰ ਹੈ ਤੁਹਾਡੀ ਗੱਲ ਸਹੀ ਆ, ਕਦਰ ਹੀ ਹੈ ਡੂਬ ਕੇ ਜਾਣਾ।
1: ਜੀ ਬਿਲਕੁਲ, ਬਾਕੀ ਤੁਸੀਂ ਟੈਨਸ਼ਨ ਨਹੀਂ ਲੈਣੀ, ਸਟ੍ਰੈਸ ਨਹੀਂ ਕਰਨਾ, ਆਪਾਂ ਨੇ ਸਿਰਫ ਤੁਹਾਡੇ ਨਾਲ ਜੋ ਰੀਸੈਂਟ ਅਪਡੇਟਸ ਆਈਆਂ ਨੇ ਤੁਹਾਡੇ ਨਾਲ ਉਹ ਸਾਂਝੀਆਂ ਕਰਨ ਦੇ,
0: ਆਪਾਂ ਸਟ੍ਰੈਸ ਦੇਣ ਵਾਲੀਆਂ ਗੱਲਾਂ ਜ਼ਰੂਰ ਕਰਾਂਗੇ, ਪਰ ਤੁਸੀਂ ਸਟ੍ਰੈਸ ਨਹੀਂ ਲੈਣਾ। ਪਰ ਨਹੀਂ ਦੇਖੋ, ਸਾਡਾ ਰੇਡੀਓ 'ਤੇ ਮਕਸਦ ਇਹੀ ਹੁੰਦਾ ਕਿ ਜੋ ਫੈਕਚੁਅਲ ਜਾਣਕਾਰੀ ਆ ਨਾ, ਜਿਹੜੇ ਫੈਕਟਸ ਨੇ ਉਹਨਾਂ ਤੋਂ ਭੱਜੀਏ ਨਾ, ਤੁਸੀਂ ਵੀ ਨਹੀਂ ਭੱਜ ਸਕਦੇ ਹੈ ਨਾ। ਸਾਡੇ ਕਹਿਣ ਜਾਂ ਨਾ ਕਹਿਣ ਨਾਲ ਦੇਖੋ ਫਰਕ ਕੋਈ ਨਹੀਂ ਪੈਂਦਾ, ਪਰ ਉਹਨਾਂ ਚੀਜ਼ਾਂ ਨੂੰ ਜ਼ਰੂਰੀ ਸਮਝ ਕੇ ਸਮਝਣਾ ਇਹ ਲੋੜ ਤੋਂ ਵੱਧ ਵੀ ਜ਼ਰੂਰੀ ਹੋ ਜਾਂਦਾ, ਕਿਉਂਕਿ ਕਈ ਵਾਰ ਅਸੀਂ ਜ਼ਿੰਦਗੀ 'ਚ ਜਿਹੜੇ ਫੈਸਲੇ ਲੈਣ 'ਚ ਕਾਹਲ ਕਰ ਜਾਂਦੇ ਹਾਂ ਅਤੇ ਉਹ ਫਿਰ ਮਹਿੰਗੇ ਪੈਂਦੇ ਆ। ਹੁਣ ਜਿਨ੍ਹਾਂ ਨੇ ਅੱਡੀਆਂ 'ਚ ਆ ਕੇ ਫਾਹੇ ਲਏ ਹੋਏ ਆ, ਵੱਡੇ ਵੱਡੇ ਲੋਨ ਨੇ, ਉਹਨਾਂ ਨੂੰ ਫਿਰ ਸੇਕ ਜ਼ਿਆਦਾ ਲੱਗਦਾ। ਜਿਹੜੇ ਟਿਕੇ ਬੈਠੇ ਆ ਅਤੇ ਉਹ ਕਹਿੰਦੇ ਠੀਕ ਆ ਯਾਰ, ਜੇ ਵੱਧ ਗਿਆ ਤਾਂ ਕੀ ਕਰ ਸਕਦੇ ਹਾਂ, ਸਾਰਿਆਂ ਦਾ ਹੀ ਵਧਿਆ। ਉਹਨਾਂ ਨੇ ਸਹਿਜੇ ਜੇ ਇੱਦਾਂ ਦੀ ਗੱਲ ਕਰ ਦਿੰਦੇ
1: ਸਾਰਿਆਂ ਦੇ ਨਾਲ ਹੀ।
0: ਹੁਣ ਜਿਹੜੇ ਵੱਡੇ ਡਿਵੈਲਪਰ ਕਹਿ ਲਓ ਜਾਂ ਵੱਡੇ ਵੱਡੇ ਜਿਨ੍ਹਾਂ ਦੀ ਇਨਵੈਸਟਮੈਂਟ ਪ੍ਰੋਪਰਟੀਜ਼ ਨੇ, ਹੁਣ ਜਿਹਦਾ ਮਿਲੀਅਨ ਦੋ ਮਿਲੀਅਨ ਦਾ ਲੋਨ ਆ, ਉਹਦੇ ਲਈ ਸੇਕ ਵੱਧਦਾ
1: ਜੀ ਬਿਲਕੁਲ।
0: ਜਾਂ ਜਿਹਨੇ ਲੋਨ ਕਰਾਉਣਾ ਮੋਰਗੇਜ ਹੈ ਨਾ ਹੋਲਡਰ ਨੇ, ਉਹਨੂੰ ਲੋਨ ਹੁਣ ਵੱਧ ਕਰਾਉਣਾ ਪੈਣਾ, ਉਹਦੇ ਆਮਦਨ ਦੇ ਹੀਲੇ ਵਸੀਲੇ ਉਹਨੇ ਹੈ ਨਹੀਂ, ਤਾਂ ਫਿਰ ਉਹ ਉੱਧਰ ਬ੍ਰੋਕਰ ਨੇ ਜਿਹੜੇ ਮੋਰਗੇਜ ਬ੍ਰੋਕਰ ਨੇ ਉਹਨਾਂ 'ਤੇ ਬੜੀ ਸਖਤੀ ਆ, ਮਨੀ ਲਾਂਡਰਿੰਗ ਯੇ ਵੋ ਰੈਗੂਲੇਸ਼ਨ ਕੰਪਲਾਇੰਸ, ਸੋ ਹਰ ਪਾਸੇ ਢਿਮਰੀ ਟਾਈਟ ਆ
1: ਜੀ ਬਿਲਕੁਲ। ਕੁੱਲ ਮਿਲਾ ਕੇ ਇਹੋ ਹੀ ਹੈ ਕਿ ਤੁਸੀਂ ਚੁੱਪ ਕਰਕੇ ਹਾਲੇ ਘਰਾਂ ਦੇ ਵਿੱਚ ਬਹੁ, ਰੋਟੀ ਪਾਣੀ ਖਾਓ ਅਤੇ ਫਿਲਹਾਲ ਜਿਹੜਾ ਉਹ ਤੁਸੀਂ ਵੇਖੋ ਵੀ ਜਾਂਦੇ ਕਿਹੜੇ ਪਾਸੇ ਨੂੰ ਆ ਮਾਰਕੀਟ। ਅਤੇ ਇੱਧਰ ਲਾਸਟ ਇੱਕ ਹੋਰ ਅਪਡੇਟ ਸੀਗੀ ਭਾਜੀ, ਜਿਹੜੀ ਆ ਡਾਕਟਰਸ ਦੀ ਜਿਹੜੀ ਸਟ੍ਰਾਈਕ ਆ, ਆ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਹੀ ਸਾਰਾ ਕੁਛ ਉੱਤੇ ਥੱਲੇ ਹੋਇਆ ਵਾ, ਇਹ ਵੀ ਕੱਲ੍ਹ ਨੂੰ ਹੀ ਆ। ਅਤੇ ਕਹਿੰਦੇ ਨੇ ਕਿ ਯੂਨੀਅਨ ਆ ਜਿਹੜੀ ਡਾਕਟਰਸ ਦੀ ਉਹ ਸਟ੍ਰਾਈਕ ਕਰਨ ਜਾ ਰਹੀ ਆ ਕੱਲ੍ਹ ਦੇ ਦਿਨ, ਯਾਨੀ 1 ਅਕਤੂਬਰ ਨੂੰ ਹੀ। ਉਹਦੇ ਵਿੱਚ ਵੀ ਇਹੋ ਹੀ ਆ ਇਹਨਾਂ ਦਾ ਜਿਹੜਾ ਉਹ ਪੇ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ, ਡਾਕਟਰਸ ਕਹਿੰਦੇ ਨੇ ਕਿ ਪਿਛਲੇ 14-15 ਮਹੀਨਿਆਂ ਤੋਂ ਅਸੀਂ ਇਹਨਾਂ ਦੇ ਨਾਲ ਸਲਾਹ ਮਸ਼ਵਰਾ ਕਰ ਰਹੇ ਹਾਂ, ਸਰਕਾਰ ਦੇ ਨਾਲ ਸਾਡੀਆਂ ਆਲਰੇਡੀ ਮੀਟਿੰਗਸ ਵਗੈਰਾ ਚੱਲ ਰਹੀਆਂ ਨੇ, ਪਰ ਇਹ ਸਾਨੂੰ ਕੋਈ ਤਣ ਪਤਾ ਨਹੀਂ ਲੱਗਣ ਦਿੰਦੇ ਹੈ ਨਾ, ਵੀ ਹਰ ਵਾਰੀ ਮਿੱਠੀ ਗੋਲੀ ਪਾ ਕੇ ਤੋਰ ਦਿੰਦੇ ਨੇ ਅਤੇ ਹਾਲੇ ਤੱਕ ਸਾਡਾ ਜਿਹੜਾ ਉਹ ਹੱਲ ਨਹੀਂ ਹੋਇਆ। ਅਤੇ ਹੁਣ ਕੱਲ੍ਹ ਅਸੀਂ ਜਿਹੜਾ ਉਹ ਸਟ੍ਰਾਈਕ ਕਰਾਂਗੇ, 4 ਘੰਟਿਆਂ ਦੀ ਸਟ੍ਰਾਈਕ ਇਹਨਾਂ ਨੇ ਕਰਨੀ ਆ, ਪਰ ਨਾਲ ਦੀ ਨਾਲ ਇਹ ਦੱਸ ਦਈਏ ਕਿ ਐਮਰਜੈਂਸੀ ਡਿਪਾਰਟਮੈਂਟਸ ਜਿਹੜੇ ਨੇ ਉਹ ਓਪਨ ਹੀ ਰਹਿਣਗੇ, ਤੁਸੀਂ ਜੇ ਐਮਰਜੈਂਸੀ ਆ ਤਾਂ ਜਾ ਸਕਦੇ ਹੋ, ਪਰ ਹੋ ਸਕਦਾ ਕਿ ਜਿਹੜੇ ਨੋਰਮਲ ਕਿਸੇ ਦੀ ਅਪੁਆਇੰਟਮੈਂਟ ਆ ਜਿਹੜੀਆਂ ਐਮਰਜੈਂਸੀ ਨਹੀਂ ਗਈਆਂ, ਉਹਨਾਂ 'ਚ ਹੋ ਸਕਦਾ ਥੋੜ੍ਹਾ ਮਾੜਾ ਮੋਟਾ ਉੱਤੇ ਥੱਲੇ ਜਿਹੜਾ ਉਹ ਅੱਗੇ ਪਿੱਛੇ ਟਾਈਮ ਨੂੰ ਕੀਤਾ ਜਾਵੇ
0: ਜੀ। ਸੁਣਨ ਵਾਲਿਆਂ ਲਈ ਮੈਂ ਥੋੜ੍ਹੀ ਜਿਹੀ ਇੱਕ ਹੈ ਨਾ ਕਲੈਰਿਟੀ ਦੇ ਦਿਆਂ ਕਿ ਇਹ ਜਿਹੜੀ ਸਟ੍ਰਾਈਕ ਆ ਇਹ ਵਿਕਟੋਰੀਆ ਦੀ ਆ
1: ਜੀ, ਵਿਕਟੋਰੀਆ,
0: ਇਹ ਕਿਉਂਕਿ ਸਾਡੇ ਸੁਣਨ ਵਾਲੇ ਕਈ ਵਾਰ ਦੂਜੇ ਸ਼ਹਿਰਾਂ ਦੇ
1: ਹੋਸਪਿਟਲਸ
0: ਉਹ ਜਿਹੜੇ ਨੈਸ਼ਨਲ ਲੈਵਲ 'ਤੇ ਨਹੀਂ ਆ, ਇਹ ਜਿਹੜੇ ਵਿਕਟੋਰੀਆ ਦੇ ਸਰਕਾਰੀ ਹਸਪਤਾਲ ਨੇ ਉੱਥੇ ਤਕਰੀਬਨ 10,000 ਦੇ ਕਰੀਬ ਜਿਹੜੇ ਡਾਕਟਰ ਕੰਮ ਕਰਦੇ ਨੇ, ਉਹਨਾਂ ਨੇ 4 ਘੰਟੇ ਦੀ ਸਟ੍ਰਾਈਕ ਕੀਤੀ ਆ
1: ਜੀ
0: ਕੱਲ੍ਹ, ਯਾਨੀ ਕਿ ਵੀਰਵਾਰ ਨੂੰ 1 ਅਕਤੂਬਰ ਨੂੰ। ਅਤੇ ਇਹ ਤੀਜੀ ਵਾਰ ਹੋਊਗਾ ਕਿ ਇਹ ਇੱਦਾਂ ਕਰ ਰਹੇ ਆ, ਕਿਉਂਕਿ ਇਹਨਾਂ ਦਾ ਰੌਲਾ ਪੇ ਦਾ ਵੀ ਆ, ਜਿਹੜੀਆਂ ਵਾਧੇ ਸ਼ਿਫਟਾਂ ਨੇ ਘੰਟੇ ਵਾਧੇ ਆ, 12-12, 13-13 ਘੰਟੇ ਦੀਆਂ ਸ਼ਿਫਟਾਂ,
1: ਵਰਕ ਆਵਰਸ,
0: ਉਹ ਕਹਿੰਦੇ ਸਾਨੂੰ ਫਟੀਕ ਹੁੰਦੀ ਆ ਬਹੁਤ ਜ਼ਿਆਦਾ, ਸਾਡੀਆਂ ਜਿਹੜੀਆਂ ਕੰਮ ਕਾਜ ਦੇ ਹਾਲਾਤ ਨੇ ਉਹਨਾਂ ਨੂੰ ਓਨਾ ਸਤਿਕਾਰ ਨਹੀਂ ਮਿਲਦਾ, ਅਤੇ ਨਾਲ ਉਹ ਕਹਿੰਦੇ ਆ ਵੀ ਜੇ 2-3 ਦਿਨ ਇੱਦਾਂ ਅਸੀਂ 12-12 ਘੰਟੇ ਸ਼ਿਫਟਾਂ ਕਰਦੇ ਹਾਂ ਸਾਨੂੰ ਇੰਨੇ ਦਿਨ ਔਫ ਮਿਲਣੇ ਚਾਹੀਦੇ ਆ। 28% ਪੇ ਉਹ ਇਨਕਰੀਜ਼ ਮੰਗ ਰਹੇ ਆ ਅਗਲੇ 4 ਸਾਲਾਂ ਦੌਰਾਨ, ਸੋ ਉਸ ਲਿਹਾਜ਼ ਨਾਲ ਇਹ ਰਕਮ ਵੱਡੀ ਆ। ਅਤੇ ਡਾਕਟਰਾਂ ਦੀ ਜਿਹੜੀ ਹੈਗੀ ਯੂਨੀਅਨ, ਉਹਦੇ ਸਰਕਾਰ ਨਾਲ ਵਿਚਾਰ ਚਰਚਾ ਇਸ ਵੇਲੇ ਚੱਲ ਰਹੀ ਆ, ਆਪਸ 'ਚ ਉਹ ਬੈਠਦੇ ਉੱਠਦੇ ਆ ਅਤੇ ਕਿਹੜੀਆਂ ਟਰਮਸ 'ਤੇ ਕਿਹੜੀਆਂ ਮੱਦਾਂ 'ਤੇ ਸਹਿਮਤੀ ਬਣਦੀ ਆ, ਇਹ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੱਸਾਂਗੇ
1: ਜੀ ਬਿਲਕੁਲ। ਅਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਡਾ ਬ੍ਰੇਕ ਦਾ ਵੀ ਸਮਾਂ ਜਿਹੜਾ ਉਹ ਹੋ ਚੁੱਕਾ ਆ, ਅਤੇ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ
0: ਜੀ। ਅਤੇ ਨਾਲੋਂ ਨਾਲ ਦੱਸ ਦਈਏ ਕਿ ਜਿਹੜੀ ਅੱਜ ਦੀ ਵਿਚਾਰ ਚਰਚਾ ਉਹ ਆਰ ਬੀ ਏ ਦੇ ਇੰਟਰਸਟ ਰੇਟ ਨੂੰ ਲੈ ਕੇ ਆ, ਜੋ ਵਿਆਜ ਦਰਾਂ ਵਧਾਈਆਂ ਗਈਆਂ ਨੇ। ਉਸ ਸਿਲਸਿਲੇ 'ਚ ਜਦੋਂ ਬ੍ਰੇਕ ਤੋਂ ਵਾਪਸ ਆਵਾਂਗੇ ਤਾਂ ਮਕਵਾਰੀ ਯੂਨੀਵਰਸਿਟੀ ਦੇ ਹੈਲਥ ਇਕਨੋਮਿਸਟ ਰਿਸਰਚ ਫੈਲੋ ਸਿਡਨੀ ਤੋਂ ਡਾਕਟਰ ਵਰਿੰਦਰਜੀਤ, ਉਹਨਾਂ ਨਾਲ ਸਾਂਝ ਪਾਵਾਂਗੇ, ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਇੰਟਰਸਟ ਜਿਹੜਾ ਰੇਟ ਆ, ਦਰਾਂ ਨੇ ਵਿਆਜ ਦੀਆਂ, ਇਹ ਘਟਣਗੀਆਂ ਤਾਂ ਲੋਕਾਂ ਦੀ ਜਾਨ ਸੌਖੀ ਹੋਣੀ ਆ, ਕਿ ਆਉਣ ਵਾਲੇ 3-6 ਮਹੀਨੇ 'ਚ ਅਸੀਂ ਇਹਨੂੰ ਘਟਦੀ ਵੇਖ ਸਕਦੇ ਹਾਂ, ਜਾਂ ਅੰਦਾਜ਼ੇ ਜਾਂ ਅੰਦੇਸ਼ੇ ਇਹੀ ਨੇ ਕਿ ਇੱਕ ਵਾਰ ਹੋਰ ਵੱਧ ਸਕਦੀ ਆ, ਲੋਕਾਂ ਦੀ ਜਾਨ ਹਜੇ ਸੂਲੀ ਟੰਗੀ ਰਹਿਣੀ ਆ। ਔਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਅਤੇ ਉਪਰੰਤ ਉਹ ਗੱਲਾਂ ਬਾਤਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: Te Delhi Jewelers 310/2 Main Street Point Cook Call 0493-536-042 Je tusi bimar ho ta AI kol nahi doctor kol janne ho fir kanuni masle vich faisla khud kyun yaad rakho delay in law is damage in life family issue property da masla koi immigration di samasya ya koi bhi kanuni matter ikko naam jo kam tuhade layi kar dene bansal lawyers tuhada bharosa sada tajruba te jit apni call 422-905-860 or visit bansallawyers.com.au business chalana aasan nahi par sahi salah naal har challenge aasan ho sakda hai sebi partners wise tax advisors tuhade naal ne ato audits tax disputes ato debts business restructuring te business khareedan ja vechan sambandhi professional guidance apne business nu deo majboot disha aaj hi visit karo sebipartners.au sebi partners wise tax advisors tuhade business de bharosemand tax advisors
1: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜੁਐਲਰਸ

0: ਰੇਡੀਓ ਹਾਂਜੀ 1674 AM ਮੈਂ ਬਲਕੀਰਤ ਸਿੰਘ ਅਤੇ ਮੇਰੇ ਨਾਲ ਨੇ ਪ੍ਰੀਤਿੰਦਰ ਸਿੰਘ ਕਰੇਵਾਲ। ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗਾਣਾ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਹੋਣਾ ਦੀ ਆਵਾਜ਼ ਦੇ ਵਿੱਚ ਦਾਣਾ ਪਾਣੀ। ਅਤੇ ਦੁਨੀਆਂ ਦੇ ਉੱਤੇ ਕਹਿੰਦੇ ਨੇ ਜੋ ਮਰਜ਼ੀ ਉੱਤੇ ਥੱਲੇ ਹੋ ਜਾਏ, ਜਿਹਦੇ ਮਰਜ਼ੀ ਪ੍ਰਾਈਜ਼ ਵੱਧਣ ਘੱਟ ਜਾਣ, ਰੇਟ ਵੱਜੇ ਰੇਟ ਘੱਟ ਜੇ, ਪਰ ਦਾਣਾ ਪਾਣੀ ਜਿਹੜਾ ਉਹ ਸਾਰਿਆਂ ਦਾ ਚੱਲੀ ਜਾਣਾ ਵਾ, ਕਿਉਂਕਿ ਉਹ ਮਾਲਕ ਜਿਹੜਾ ਉਹ ਦਾਣਾ ਪਾਣੀ ਦਿੰਦਾ ਅਤੇ ਉਹਦੇ ਉੱਤੇ ਅਸੀਂ ਜਿਹੜਾ ਖਾ ਕੇ ਜਿਉਂਦੇ ਹਾਂ, ਉਹ ਨਹੀਂ ਕਹਿੰਦੇ ਭਾਅ ਜੀ ਘੱਟ ਸਕਦਾ।
1: ਨਹੀਂ ਕੋਈ ਸ਼ੱਕ ਨਹੀਂ, ਗਾਣਾ ਬੜਾ ਖੂਬਸੂਰਤ ਹੈ ਇਹ। ਵੈਸੇ ਵੀ ਇੰਨੇ ਦਾ ਫਾਜ਼ਲੀ ਹੋਣੀ ਕਹਿੰਦੇ ਆ, ਧੁੱਪ ਤਾਂ ਧੁੱਪ ਹੈ ਸ਼ਿਕਾਇਤ ਕਾਹਦੀ, ਐਤਕੀ ਬਰਸਾਤ 'ਚ ਥੋੜ੍ਹੇ ਰੁੱਖ ਲਾਇਓ, ਕਿਉਂਕਿ ਜਦ ਔਖਾ ਵੇਲਾ ਚੱਲਦਾ ਹੁੰਦਾ, ਕੋਈ ਮੁਸ਼ਕਲ ਆਉਂਦੀ ਆ, ਉਸ ਲਿਹਾਜ਼ ਨਾਲ ਫਿਰ ਇਹ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਵੀ ਕੀ ਕੀਤਾ ਜਾ ਸਕਦਾ ਜਿਹਦੇ ਨਾਲ ਹਾਲਾਤ ਬਿਹਤਰ ਹੋ ਸਕਦੇ ਆ। ਸੋ ਜੇ ਮਾਹਰਾਂ ਦੀ ਗੱਲ ਕਰੀਏ, ਐਕਸਪਰਟਸ ਦੀ ਗੱਲ ਕਰੀਏ, ਉਹ ਤਾਂ ਇਹੀ ਕਹਿੰਦੇ ਆ ਵੀ ਭਾਈ ਬਾਹਲੇ ਅਬਰਪਟ ਡਿਸੀਜਨ ਨਾ ਲਵੋ, ਕੋਈ ਇਹੋ ਜਿਹੇ ਫੈਸਲੇ ਨਾ ਲਓ ਜਿੱਥੇ ਬਹੁਤ ਜ਼ਿਆਦਾ ਵੱਡੀਆਂ ਇਨਵੈਸਟਮੈਂਟਸ ਕਰਨ ਦੀ ਲੋੜ ਹੋਵੇ, ਜਾਂ ਕੁਛ ਇਹੋ ਜਿਹਾ ਘਰਾਂ ਦੇ ਜਿਹੜੇ ਬਜਟ ਨੇ ਇਹਨਾਂ ਨੂੰ ਥੋੜ੍ਹਾ ਜਿਹਾ ਕੰਟਰੋਲ ਕਰਨਾ ਸ਼ੁਰੂ ਕਰੋ, ਗਿਣਤੀਆਂ ਮਿਣਤੀਆਂ ਕਰਨ ਦੀ ਆਦਤ ਪਾਓ। ਚਲੋ ਜਿਹੜੇ ਲੋਕ ਅਮੀਰ ਆ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਬੜਾ ਫਰਕ ਨਹੀਂ ਪੈਂਦਾ, ਜਿਹੜੇ ਸਧਾਰਨ ਮੱਧ ਵਰਗੀ ਪਰਿਵਾਰ ਨੇ ਉਹਨਾਂ ਨੂੰ ਫਿਰ ਇਹਨਾਂ ਚੀਜ਼ਾਂ ਖਰਚੇ ਖੁਰਚੇ ਥੋੜ੍ਹੇ ਬਹੁਤ ਕੰਟਰੋਲ 'ਚ ਤਾਂ ਲਿਆਉਣੇ ਪੈਣਗੇ।
0: ਬਿਲਕੁਲ, ਹੀਲਾ ਵਸੀਲਾ ਕੋਈ ਨਾ ਕੋਈ ਤਾਂ ਕਰਨਾ ਪੈਣਾ ਮੁਸੀਬਤ ਜਦੋਂ ਆ ਜੇ।
1: ਹਾਂਜੀ, ਕਿਉਂਕਿ ਸਰਕਾਰ ਦੀਆਂ ਨੀਤੀਆਂ ਤਾਂ ਇਹੋ ਜਿਹੀਆਂ ਹੀ ਆ। ਅੱਗੇ ਬਜਟ ਵੇਲੇ ਆਪਾਂ ਕਹਿੰਦੇ ਸੀ ਬਈ ਬਜਟ ਜਿਹੜਾ ਸਰਕਾਰ ਵੱਲੋਂ ਗੁੱਦੇ ਵਾਲੇ ਦਸਤਾਨੇ ਨਾਲ ਮਾਰਿਆ ਘਸਾਉਣ ਹੁੰਦਾ, ਗਰੀਬ ਰੋਂਦਾ ਹੈ ਨਾ, ਅਤੇ ਪਰ ਨਾਲ ਇਹ ਕਹਿੰਦਾ ਵੀ ਯਾਰ ਜੋੜ ਦੀ ਵੀ ਮਾਰ ਸਕਦਾ ਸੀ, ਇਹਨੇ ਇੱਦੋਂ ਵੱਧ ਵੀ ਮਾਰ ਸਕਦਾ ਸੀ, ਹੈ ਨਾ। ਕਿਸੇ 'ਤੇ ਬੈਟ ਡਿੱਗੀ, ਉਹ ਕਹਿੰਦਾ ਸ਼ੁਕਰ ਆ ਯਾਰ ਗਾਵਾਂ ਮੱਝਾਂ ਉੱਡਦੀਆਂ ਨਹੀਂ, ਹੈ ਨਾ। ਆਪਣਾ ਕੀ ਜ਼ੋਰ ਆ ਜੇ ਹੁਣ ਇਹ ਜਿਹੜੀ ਮਿਸ਼ਲ ਬਲੋਕ ਆ ਇਹ, ਹੈ ਨਾ, ਆਪਣੀ ਛਿਆਂ ਹਫ਼ਤਿਆਂ ਨੂੰ ਹੋਰ ਵਧਾ ਦੇ ਇੱਕ ਵਾਰ, ਕਿਹਦਾ ਕੀ ਜ਼ੋਰ ਆ,
0: ਕੀ ਰੋਕ ਲੈਣਾ।
1: ਇਸ ਕਰਕੇ ਲੋਕ ਤਾਂ ਤੜਫਦੇ ਆ ਵੀ ਸਾਡੇ 'ਤੇ ਉਹਨਾਂ ਚੀਜ਼ਾਂ ਦਾ ਅਸਰ ਹੋ ਰਿਹਾ, ਉਹਨਾਂ ਚੀਜ਼ਾਂ ਦੀ ਤਕਲੀਫ ਆ ਜਿਨ੍ਹਾਂ ਦਾ ਸਿੱਧੇ ਪੱਧਰ 'ਤੇ ਮੇਰੇ ਨਾਲ ਕੋਈ ਲੈਣ ਦੇਣੀ ਹੈ ਨਹੀਂ। ਦੁਨੀਆਂ ਦੇ ਕਿਸੇ ਹਿੱਸੇ 'ਚ ਜੰਗ ਲੱਗੀ ਹੋਈ ਆ, ਕੋਈ AI ਦੀ ਕੰਪਨੀ AI ਬੂਮ ਲਈ ਡਿਵੈਲਪਮੈਂਟ ਲਈ ਕੰਮ ਕਰ ਰਹੀ ਆ, ਇਹ ਸਾਰੀਆਂ ਚੀਜ਼ਾਂ ਦਾ ਮੇਰੇ ਘਰ ਨਾਲ ਕੀ ਲੈਣ ਦੇਣ। ਸਾਡੇ ਗਲੀ ਮੁਹੱਲੇ 'ਚ ਦੂਜੇ ਘਰਾਂ 'ਚ ਚੋਰੀਆਂ ਹੋ ਗਈਆਂ, ਤਾਂ ਮੇਰੀ ਗਲੀ ਮੁਹੱਲੇ 'ਚ ਮੇਰੀ ਕਾਰ ਦੀ ਇੰਸ਼ੋਰੈਂਸ ਕਿਉਂ ਵੱਧ ਗਈ? ਬੰਦੇ ਦਾ ਮਤਲਬ ਦੁੱਖ ਤਕਲੀਫ ਦਰਦ ਉੱਥੋਂ ਨਿਕਲਦਾ ਵੀ ਯਾਰ ਇਹ 'ਚ ਮੇਰਾ ਕੀ ਕਸੂਰ ਆ, ਹੈ ਨਾ। ਉਹ ਅਬ ਕੋਈ ਬਾਤ ਨਹੀਂ ਖਤਰੇ ਕਿ ਅਬ ਸਭ ਕੋ ਸਭੀ ਸੇ ਖਤਰਾ ਹੈ, ਕਈ ਵਾਰ ਉਹ ਇੰਨਾ ਕੁ ਡੂਮ ਐਂਡ ਗਲੂਮ ਹੋ ਜਾਂਦਾ, ਲੋਕ ਫਿਰ ਪਰੇਸ਼ਾਨ ਹੋ ਜਾਂਦੇ ਆ। ਪਰ ਕੋਈ ਨਹੀਂ, ਆਪਾਂ ਇਹਨੂੰ ਇਹਦੀਆਂ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਮਕਸਦ ਜਾਂ ਸਾਡਾ ਕੰਮ ਇਹ ਵੀ ਨਹੀਂ ਕਿ ਅਸੀਂ ਤੁਹਾਨੂੰ ਝੂਠੀਆਂ ਤਸੱਲੀਆਂ ਦੇਈਏ, ਹੈ ਨਾ। ਫਿਰ ਅਸੀਂ ਤਾਂ ਗਾਣਾ ਵੀ ਉਹੋ ਜਿਹਾ ਹੀ ਲਾ ਦਈਦਾ, ਝੂਠੀਆਂ ਤਸੱਲੀਆਂ ਨਾ ਦੇ। ਉਸ ਲਿਹਾਜ਼ ਨਾਲ ਸਾਡਾ ਮਕਸਦ ਆ ਤੁਹਾਨੂੰ ਫੈਕਟਸ ਕਲੀਅਰ ਕਰਨੇ, ਅਤੇ ਜਿਹੜੇ ਇਹ ਫੈਕਟਸ ਨੇ ਹੋਰ ਜ਼ਿਆਦਾ ਸਪਸ਼ਟ ਹੋ ਜਾਂਦੇ ਆ ਜਦੋਂ ਇਹੋ ਜਿਹੀਆਂ ਗੱਲਾਂ ਕਿਸੇ ਮਾਹਰ ਦੇ ਹਵਾਲੇ ਨਾਲ ਕੀਤੀਆਂ ਜਾਂਦੀਆਂ। ਕੋਈ ਐਕਸਪਰਟ ਸਾਨੂੰ ਆ ਕੇ ਸਮਝਾਉਂਦਾ ਵੀ ਭਾਈ ਇਹਦੇ ਪਿੱਛੇ ਆਹ ਕਾਰਨ ਆ, ਇਹਦੇ ਪਿੱਛੇ ਕੋਈ ਸਰਕਾਰ ਦੀ ਵੀ ਮਜਬੂਰੀ ਹੋ ਸਕਦੀ ਆ, ਹੈ ਨਾ, ਕਿਉਂਕਿ ਉਹ ਅੱਗੇ ਕਹਿੰਦੇ ਹੁੰਦੇ ਆ ਉਸਕੀ ਕੁਛ ਤੋਂ ਮਜਬੂਰੀਆਂ ਰਹੀ ਹੋਊਗੀ, ਐਸੇ ਤੋਂ ਕੋਈ ਖਾਮ ਖਾ ਬੇਵਫਾ ਨਹੀਂ ਹੋਤਾ। ਸੋ ਕਿਤੇ ਇੱਦਾਂ ਦੀ ਗੱਲ ਤਾਂ ਨਹੀਂ ਵੀ ਇਹ ਰਿਜ਼ਰਵ ਬੈਂਕ ਲਈ, ਹੈ ਨਾ, ਗਲੇ ਦੀ ਹੱਡੀ ਬਣਿਆ ਹੋਇਆ ਮਸਲਾ, ਜੇ ਉਹਨਾਂ ਨੂੰ ਇਹ ਵਧਾਉਣਾ ਹੀ ਪੈਣਾ, ਹੋਰ ਕੋਈ ਹੱਲ ਨਾ ਹੋਵੇ ਉਹਨਾਂ ਕੋਲ। ਹੋ ਸਕਦਾ ਜੇ ਕੱਲ੍ਹ ਨੂੰ ਮੈਂ RBI ਦਾ ਗਵਰਨਰ ਹੋਵਾਂ ਤਾਂ ਮੈਂ ਵੀ ਇਹੀ ਕਰਦਾ, ਕਿਤੇ ਇੱਦਾਂ ਦੇ ਸਮੀਕਰਨ ਤਾਂ ਨਹੀਂ ਬਣੇ ਹੋਏ। ਅਤੇ ਇਸ ਸਿਲਸਿਲੇ 'ਚ ਹੋਰ ਜਾਣਕਾਰੀ ਲੈਣ ਲਈ ਇਸ ਵੇਲੇ ਸਿਡਨੀ ਤੋਂ ਡਾਕਟਰ ਵਰਿੰਦਰਜੀਤ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਬਣੇ ਹੋਏ ਨੇ। ਉਹ ਮਕੁਆਰੀ ਯੂਨੀਵਰਸਿਟੀ ਸਿਡਨੀ ਦੇ ਵਿੱਚ ਹੈਲਥ ਇਕਾਨਮੀ ਦੇ ਵਿੱਚ ਹੈਲਥ ਇਕਾਨਮਿਸਟ ਨੇ, ਰਿਸਰਚ ਫੈਲੋ ਨੇ। ਅਤੇ ਤਕਰੀਬਨ ਤੁਹਾਡੇ ਯਾਦ ਹੋਣਾ 6 ਮਹੀਨੇ ਪਹਿਲਾਂ 6 ਅਪ੍ਰੈਲ ਨੂੰ ਆਪਾਂ ਉਹਨਾਂ ਨਾਲ ਕੋਸਟ ਆਫ ਲਿਵਿੰਗ ਪ੍ਰੈਸ਼ਰ 'ਤੇ ਗੱਲਬਾਤ ਵੀ ਕੀਤੀ ਸੀ। ਉਦੋਂ ਉਹਨਾਂ ਨੇ ਇਹ ਅੰਦੇਸ਼ੇ ਜ਼ਾਹਰ ਕੀਤੇ ਸੀਗੇ ਕਿ ਇਹ ਜਿਹੜਾ ਇੰਟਰਸਟ ਰੇਟ ਆ ਇਹ 1-2-3 ਵਾਰ ਵੱਧ ਸਕਦਾ, ਹੋ ਸਕਦਾ ਸਰਕਾਰ ਨੈਗੇਟਿਵ ਗੀਅਰਿੰਗ, ਇਹ ਸਾਰਾ ਕੁਛ ਜਿਹੜਾ ਕੈਪੀਟਲ ਗੇਨ ਟੈਕਸ ਆ, ਇਹਨਾਂ ਚੀਜ਼ਾਂ 'ਤੇ ਨਵੀਆਂ ਨੀਤੀਆਂ ਲਿਆ ਕੇ ਮਾਰਕੀਟ ਨੂੰ ਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰੇ। ਅਤੇ ਨਾਲ ਇਹ ਵੀ ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਇਹ ਮਿਡਲ ਈਸਟ ਦਾ ਰਾਮ ਰੌਲਾ, ਇਹਦੇ ਕਰਕੇ ਹਜੇ 5-6 ਮਹੀਨੇ ਇਕੋਨਮੀ 'ਤੇ ਇਹਦੇ ਅਸਰ ਰਹਿਣੇ ਆ, ਚਾਹੇ ਅੱਜ ਦੀ ਤਰੀਕ 'ਚ ਵੀ ਜੇ ਬੰਦ ਹੋ ਜਾਂਦਾ ਤਾਂ ਵੀ। ਅਤੇ ਮਾੜੀ ਗੱਲ ਇਹ ਆ ਕਿ ਉਹ ਹਜੇ ਰੌਲਾ ਬੰਦ ਵੀ ਨਹੀਂ ਹੋਇਆ, ਅਤੇ ਜੇ ਉਹ ਅੱਜ ਦੀ ਤਰੀਕ 'ਚ ਬੰਦ ਹੋ ਜਾਂਦਾ ਤਾਂ ਹੋ ਸਕਦਾ ਉਹਦੇ
0: 6 ਮਹੀਨੇ ਹਾਲੇ
1: 5-6 ਮਹੀਨੇ ਉਹਦਾ ਅਸਰ ਰਿਪਲ ਇਫੈਕਟ ਰਹੇ।
0: ਜੀ ਬਿਲਕੁਲ।
1: ਅਤੇ ਇਸ ਵੇਲੇ ਟੈਲੀਫੋਨ ਲਾਈਨ 'ਤੇ ਡਾਕਟਰ ਵਰਿੰਦਰਜੀਤ ਨੇ ਸਾਂਝ ਬਣਾਈ ਆ। ਹਾਂਜੀ ਵਰਿੰਦਰ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਜੀ ਵਰਿੰਦਰ, ਤਕਰੀਬਨ 6-7 ਮਹੀਨੇ ਪਹਿਲਾਂ ਆਪਾਂ ਇਸ ਵਿਸ਼ੇ 'ਤੇ ਗੱਲਬਾਤ ਵੀ ਕਰ ਸਕਦੇ ਹਾਂ, ਪਰ ਹੁਣ ਮੈਂ ਵੇਖਦਾ ਕਿ ਪੌੜੀ ਤੋਂ ਡਿੱਗਣ ਦੀ ਕਸਰ ਹੁਣ ਪੌੜੀ ਨੇ ਉੱਤੇ ਡਿੱਗ ਕੇ ਪੂਰੀ ਕੀਤੀ ਆ। ਵੈਸੇ ਤਾਂ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਇਹ ਵਿਆਜ ਦਰਾਂ 'ਚ ਵਾਧਾ ਹੋ ਸਕਦਾ, ਅਤੇ ਨਾਲ ਹੁਣ ਇਹ ਤਾਂ ਚਲ ਵੱਧ ਹੀ ਗਿਆ ਅਤੇ ਲੋਕ ਇਹ ਵੀ ਕਹਿੰਦੇ ਸੁਣੇ ਜਾ ਸਕਦੇ ਆ। ਈਵਨ ਰਿਜ਼ਰਵ ਬੈਂਕ ਦੀ ਜਿਹੜੀ ਗਵਰਨਰ ਉਹਨੇ ਵੀ ਕਿਹਾ ਵੀ ਹੋ ਸਕਦਾ ਸਾਨੂੰ ਇੱਕ ਵਾਰ ਫੇਰ ਇਹ ਵਧਾਉਣਾ ਪਵੇ। ਕੀ ਵੇਖਦੇ ਹੋ, ਕੀ ਨੇ ਮੌਜੂਦਾ ਹਾਲਾਤ?
2: ਹਾਂਜੀ ਹਾਂਜੀ ਉਹ ਬਿਲਕੁਲ ਸਹੀ ਹੈ। ਜਦੋਂ ਅਸੀਂ ਅਪ੍ਰੈਲ ਦੇ ਵਿੱਚ ਕੀਤੀ ਸੀ ਇੰਟਰਵਿਊ, ਹੈ ਨਾ, ਉਹ ਕਹਿੰਦਾ ਹਾਏ ਨੀ ਉਹੀ ਹੋਇਆ ਜਿਹਦਾ ਡਰ ਸੀ। ਕਿਹੜੀ ਗੱਲ ਤੋਂ ਡਰਦੇ ਸੀ? ਜਿੰਨਾਂ ਗੱਲਾਂ ਤੇ ਆਪਾਂ ਡਿਸਕਸ ਕੀਤਾ ਸੀਗਾ ਉਹਦੇ ਵਿੱਚੋਂ ਕਾਫੀ ਚੀਜ਼ਾਂ ਸੱਚ ਹੋ ਗਈਆਂ। ਤੇ ਬਰੀਫਲੀ ਜੇ ਆਪਾਂ ਰੀਕੈਪ ਕਰੀਏ ਨਾ, ਤਾਂ ਉਸ ਵੇਲੇ ਆਪਾਂ ਸ਼ੁਰੂ ਕੀਤਾ ਸੀਗਾ ਕਿ ਆਸਟ੍ਰੇਲੀਆ ਦੇ ਤੰਤਰ ਦੇ ਵਿੱਚ ਦੋ ਮੇਨ ਸਿਸਟਮਸ ਨੇ ਇਨਫਲੇਸ਼ਨ ਨੂੰ ਜਾਂ ਹੋਰ ਇਕੋਨਮੀ ਦੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਲਈ। ਇੱਕ ਹੈਗੀ ਆ ਮੋਨਿਟਰੀ ਪੋਲਿਸੀ, ਮਨੀ ਦੇ ਸੰਬੰਧਤ, ਜਿਹਨੂੰ ਕਿ ਆਰ ਬੀ ਆਈ ਸੈੱਟ ਕਰਦੀ ਆ। ਦੂਜੀ ਹੈਗੀ ਫਿਸਕਲ ਪੋਲਿਸੀ, ਫਾਈਨੈਂਸ ਦੇ ਸੰਬੰਧ, ਜਿਹਨੂੰ ਕਿ ਸਰਕਾਰਾਂ ਕਰਦੀਆਂ ਨੇ, ਗੌਰਮੈਂਟ ਦੀ ਕਰਦੀ ਆ, ਹੈ ਨਾ। ਤੇ ਉਹਦੇ ਵਿੱਚ ਹੁਣ ਜਿਹੜਾ ਅੱਜ ਅਸੀਂ ਡਿਸਕਸ਼ਨ ਦਾ ਟੋਪਿਕ ਲੈ ਕੇ ਆਏ ਹਾਂ, ਇਹ ਸਾਰੀਆਂ ਜੁੜੀਆਂ ਹੋਈਆਂ ਵੈਸੇ ਇੱਕ ਤਰੀਕੇ ਨਾਲ। ਜਿਹੜਾ ਹੁਣ ਡਿਸਕਸ਼ਨ ਦਾ ਟੋਪਿਕ ਇਹੀ ਹੈ, ਇਸ ਵੇਲੇ ਤੁਸੀਂ ਵੀ ਗੱਲਬਾਤ ਕਰ ਰਹੇ ਸੀ, ਮੈਂ ਸੁਣ ਰਿਹਾ ਸੀ 15-20 ਮਿੰਟ ਪਹਿਲਾਂ ਮੈਂ ਟਿਊਨਿੰਗ ਹੋਇਆ ਸੀ, ਕਿ ਤੁਸੀਂ ਕਿਸ ਤਰ੍ਹਾਂ, ਹੈ ਨਾ, ਇੰਟਰਸਟ ਰੇਟ ਵੱਧ ਗਏ ਆ, ਮਹਿੰਗਾਈ ਹਜੇ ਤੱਕ ਕੰਟਰੋਲ ਨਹੀਂ ਆਈ ਸਾਰੇ ਪਾਸਿਓਂ, ਹੈ ਨਾ। ਬੰਦਾ ਕਹਿੰਦਾ ਪੱਤਾ ਪੱਤਾ ਸਿੰਘਾਂ ਦਾ ਪੈਰੀ ਸਾਰੇ ਪਾਸਿਓਂ, ਮਤਲਬ ਸਾਰੇ ਪਾਸਿਓਂ ਨਾ, ਇੱਕ ਦੁੱਖ ਹੋਵੇ ਤਾਂ ਦੱਸੀ, ਹੈ ਨਾ, ਇੱਥੇ ਦੁੱਖਾਂ ਦੀ ਦੁਕਾਨ ਖੁੱਲੀ ਹੋਵੇ ਤੈਨੂੰ ਕੀ ਦੱਸੀ। ਸੋ ਪ੍ਰੋਬਲਮ ਤਾਂ ਹੈ, ਮਤਲਬ ਸਾਰੇ ਪਾਸਿਓਂ ਬੰਦਾ ਪਰੇਸ਼ਾਨ ਹੈ। ਤੇ ਇੰਟਰਸਟ ਰੇਟ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਹੁਣ ਆਸਟ੍ਰੇਲੀਆ ਦੇ ਵਿੱਚ 4.6% ਹੋ ਗਿਆ ਰੇਟ, ਕੈਸ਼ ਰੇਟ। ਤੇ ਬਾਕੀ ਜੇ ਆਪਾਂ ਮਿਲਦੇ ਜੁਲਦੇ ਕੰਟਰੀਜ਼ ਦੇ ਨਾਲ ਇਹਦਾ ਕੰਪੈਰੀਜ਼ਨ ਕਰੀਏ, ਤਾਂ ਆਸਟ੍ਰੇਲੀਆ ਦਾ ਇਸ ਵੇਲੇ ਸਾਰਿਆਂ ਨਾਲੋਂ ਜ਼ਿਆਦਾ ਹੈ। US ਦੇ ਵਿੱਚ, ਅਮਰੀਕਾ ਦੇ ਵਿੱਚ 3.75-4% ਦੇ ਵਿੱਚ ਹੈ। UK ਦੀ ਗੱਲ ਕਰੀਏ 3.75% ਹੈ, ਹੈ ਨਾ ਜੀ। ਤੇ ਨਿਊਜ਼ੀਲੈਂਡ ਸਾਡਾ ਗੁਆਂਢੀ ਮੁਲਕ ਹੈ, ਜਿਹੜੇ 5 Eyes ਇੰਟੈਲੀਜੈਂਸ ਵਾਲੀਆਂ ਕੰਟਰੀਜ਼ ਨੇ, ਨਿਊਜ਼ੀਲੈਂਡ ਉਹਨਾਂ ਚੋਂ ਇੱਕ ਹੈ, ਉਹਦਾ 2.75% ਆ, ਠੀਕ ਹੈ। ਕੈਨੇਡਾ ਹੈ, ਹੋਰ ਹੈਗੀ 5 Eyes ਇੰਟੈਲੀਜੈਂਸ ਦੇ ਵਿੱਚ, ਜਿਹਨਾਂ ਦਾ ਸਿਸਟਮ ਬ੍ਰਿਟਿਸ਼ ਕਾਮਨ ਲਾਅ ਤੇ ਬਣਿਆ ਹੋਇਆ, ਤੇ ਬਹੁਤ ਮਿਲਦੀਆਂ ਜੁਲਦੀਆਂ ਨੇ ਇਕੋਨਮੀਜ਼ ਆਸਟ੍ਰੇਲੀਆ ਦੇ ਨਾਲ। ਕੈਨੇਡਾ ਦਾ 2.25% ਹੈ ਨਾ ਜੀ। ਤੇ ਉਹਦੇ ਵਿੱਚ ਜੇ ਅਸੀਂ ਅਨਇੰਪਲੋਇਮੈਂਟ ਦੀ ਗੱਲ ਕਰੀਏ, ਅਨਇੰਪਲੋਇਮੈਂਟ ਆਸਟ੍ਰੇਲੀਆ ਦਾ ਕੋਈ ਸ਼ੱਕ ਨਹੀਂ ਘੱਟ ਹੈ ਕਈਆਂ ਨਾਲੋਂ, ਤੇ ਕਈਆਂ ਨਾਲੋਂ ਵੱਧ ਹੈ। USA ਦਾ 4.2% ਹੈ, UK ਦਾ 4.9% ਹੈ ਨਾ। ਪਰ ਇਹਨਾਂ ਸਾਰੇ ਕੰਟਰੀਜ਼ ਦੇ ਨਾਲ ਜੇ ਅਸੀਂ ਕੰਪੇਅਰ ਕਰੀਏ ਨਾ, ਯੂਰੋਪੀਅਨ ਯੂਨੀਅਨ ਨੂੰ ਵੀ ਵਿੱਚ ਪਾ ਲਈਏ, ਜਪਾਨ ਨੂੰ ਵੀ ਵਿੱਚ ਪਾ ਲਈਏ, ਤਾਂ ਜਿਹੜੀ ਸਾਡੀ ਇਨਫਲੇਸ਼ਨ ਦੀ ਦਰ ਹੈ, ਮਹਿੰਗਾਈ ਦੀ ਦਰ ਹੈ, ਉਹ ਸਾਰੇ ਨਾਲੋਂ ਵੱਧ ਹੈ। 3.6% ਤੇ ਬੈਠੇ ਹਾਂ ਅਸੀਂ ਹਜੇ ਵੀ। ਇਸ ਕਰਕੇ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹੋ, ਕਹਿੰਦੇ ਯਾਰ ਆਸਟ੍ਰੇਲੀਆ ਦੇ ਵਿੱਚ ਇਹ ਕਿਉਂ ਹੈਗਾ ਇੰਨਾ, ਹੈ ਨਾ, ਆਸਟ੍ਰੇਲੀਆ ਹੀ ਕਿਉਂ, ਇੰਨੀ ਜ਼ਿਆਦਾ ਹੀ ਕਿਉਂ? ਸੋ ਉਹਦੇ ਬਾਰੇ ਅਸੀਂ ਗੱਲਬਾਤ ਕਰ ਸਕਦੇ ਹਾਂ ਜੇ ਆਪਾਂ ਕਰਨੀ ਆ ਅੱਜ, ਵੀ ਇਹ ਕਿਹੜੇ ਕਿਹੜੇ ਫੈਕਟਰ ਨੇ, ਕੀ ਚੀਜ਼ਾਂ ਹੈ ਜਿਹੜੀਆਂ, ਇਸ ਚੀਜ਼ ਨੂੰ ਕੌਣ ਡਰਾਈਵ ਕੌਣ ਕਰ ਰਿਹਾ, ਹੈ ਨਾ, ਵੀ ਕਿਉਂ ਇੱਥੇ ਕਿਉਂ ਜਿਹੜਾ ਪੀੜ ਕਿਉਂ ਹੋ ਰਹੀ ਹੈ ਇੰਨੀ
1: ਜੀ? ਕਿਉਂਕਿ ਜਿਹੜਾ ਮੋਰਗੇਜ ਹੋਲਡਰ ਆ, ਹੈ ਨਾ, ਜਿਹਦੇ 'ਤੇ ਘਰਾਂ ਨਾਲ ਸੰਬੰਧਿਤ, ਪ੍ਰੋਪਰਟੀ ਨਾਲ ਸੰਬੰਧਿਤ ਜਿਹੜੇ ਲੋਨ ਨੇ, ਉਹ ਇਹੀ ਪੁੱਛਦਾ ਵਾਰ ਵਾਰ ਵੀ ਜੇ ਹੁਣ ਇਰਾਨ ਦੀ ਜੰਗ ਲੱਗੀ ਆ, ਤੇਲ ਮਹਿੰਗਾ ਵਾ, ਆਇਲ ਐਨਰਜੀ ਸੈਕਟਰ 'ਚ ਇਸ ਕਿਸਮ ਦੇ ਮਾਹੌਲ ਨੇ, ਪ੍ਰੋਡਕਟੀਵਿਟੀ ਓਨੀ ਨਹੀਂ ਆ, ਗਰੋਥ ਓਨੀ ਨਹੀਂ ਆ, ਅਤੇ ਨਾਲੋਂ ਨਾਲ ਜੇ AI ਕੰਪਨੀਆਂ ਆਹ ਕੁਛ ਕਰ ਰਹੀਆਂ ਆਪਣੀ ਡਿਵੈਲਪਮੈਂਟ ਲਈ, ਅਤੇ ਉਹਨਾਂ ਦੇ ਸ਼ੇਅਰ ਵੱਧ ਰਹੇ ਆ, ਘੱਟ ਰਹੇ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਮੇਰੇ 'ਤੇ ਮਾੜਾ ਅਸਰ ਕਿਉਂ ਪਵੇ? ਅਤੇ ਜੇ ਪਵੇ ਵੀ ਤਾਂ ਸਰਕਾਰ ਕੋਲ ਰੋਕਣ ਲਈ ਕੀ ਕੋਈ ਢੰਗ ਤਰੀਕਾ ਹੈ ਨਹੀਂ?
2: ਉਹੀ ਗੱਲ ਆ ਗੁਰਦਾਸ ਮਾਨ ਜੀ ਦਾ ਗਾਣਾ ਸੀ ਨਾ, ਇਹਦੇ ਵਿੱਚ ਦੱਸੋ ਲੋਕੋ ਮੇਰਾ ਕੀ ਕਸੂਰ ਹੈ,
1: ਉਹੀ ਹੈ
2: ਗੱਲ, ਉਹੀ ਹੈ ਵੀ ਗੱਲ ਇਹੀ ਹੈ। ਉਹ ਕਹਿੰਦੇ ਯਾਰ ਤੁਸੀਂ ਕਹਿੰਦੇ ਸੀ ਡਿਮਾਂਡ ਘਟਾਓ, ਤੁਸੀਂ ਆਪਣੀ ਸਪੈਂਡਿੰਗ ਹੈ ਜਿਹੜੇ ਤੁਹਾਡੇ ਖਰਚੇ ਆ ਉਹਨਾਂ ਨੂੰ ਕਾਬੂ ਵਿੱਚ ਰੱਖੋ, ਅਸੀਂ ਉਹ ਰੱਖ ਲਏ, ਕਾਫੀਆਂ ਚੀਜ਼ਾਂ ਸੋ ਅਸੀਂ ਹੱਥ ਪਿੱਛੇ ਖਿੱਚ ਲਿਆ। ਹੁਣ ਤੁਸੀਂ ਦੇਖੋਗੇ ਰੀਟੇਲਰ ਰੋਂਦੇ ਆ, ਮਾਇਰ ਨੇ ਮੇਰਾ ਖਿਆਲ ਪਿੱਛੇ ਜੇ ਕਿਹਾ ਜੀ ਸਾਨੂੰ 250 million ਦਾ ਘਾਟਾ ਹੋਇਆ ਇਸ ਸਾਲ। ਬਹੁਤ ਸਾਰੀਆਂ ਜਿਹੜੀਆਂ ਰੀਟੇਲ ਦੀਆਂ ਸ਼ੋਪਸ ਨੇ, ਦੁਕਾਨਾਂ ਨੇ, ਸ਼ੋਪਿੰਗ ਸੈਂਟਰਾਂ ਦੇ ਵਿੱਚ ਉਹਨਾਂ ਦੇ ਨੁਕਸਾਨ ਹੋਏ, ਉਹ ਬੰਦ ਹੋ ਗਈਆਂ, ਹੈ ਨਾ ਜੀ। ਕਿਉਂ? ਕਿਉਂਕਿ ਕੰਜ਼ਿਊਮਰ, ਜਿਹੜਾ ਕੰਜ਼ਿਊਮਰ ਕੌਨਫੀਡੈਂਸ ਹੈ ਉਹ ਬਹੁਤ ਲੋਅ ਹੈ ਇਸ ਵੇਲੇ, -5.2% ਤੇ ਫਿਰਦਾ। ਉਹ ਕਹਿੰਦੇ ਜੀ ਅਸੀਂ ਖਰਚੇ ਘਟਾ ਲਏ, ਅਸੀਂ ਹੋਲੀਡੇ ਘੱਟ ਕਰਦੇ ਹਾਂ, ਅਸੀਂ ਆਪਣੇ ਜਿਹੜੇ ਹੋਰ ਜਦੋਂ ਮਿਸ਼ਲ ਬੋਲਕ ਦੀ ਤੁਸੀਂ ਕੱਲ ਸਪੀਚ ਸੁਣਦਾ ਸੀ ਮੈਂ, ਉਹਦੇ ਵਿੱਚ ਉਹਨੇ ਕਿਹਾ ਵੀ ਅਸੀਂ ਜਦੋਂ ਡਿਮਾਂਡ ਦੀ ਗੱਲ ਕਰਦੇ ਹਾਂ ਨਾ ਤਾਂ ਐਗਰੀਗੇਟ ਡਿਮਾਂਡ ਦੀ ਗੱਲ ਕਰਦੇ ਹਾਂ, ਟੋਟਲ ਡਿਮਾਂਡ ਜਿਹੜੀ ਵੀ ਇਕੋਨਮੀ ਦੇ ਵਿੱਚ ਅਰਥ ਵਿਵਸਥਾ ਦੇ ਵਿੱਚ ਉਹਦੇ ਵਿੱਚ ਜਿਹੜੀ ਲੋਕਾਂ ਦੇ ਬਿਹਾਫ ਤੇ ਬੇਸ ਤੇ ਹੈਗੀ ਆ ਕੰਜ਼ਿਊਮਰ ਸਪੈਂਡਿੰਗ ਤਾਂ ਇੱਕ ਪਾਸੇ ਆ, ਪਰ ਜਿਹੜੀ ਓਵਰਆਲ ਸਪੈਂਡਿੰਗ ਹੋ ਰਹੀ, ਡਿਮਾਂਡ ਹੈ ਜਿਹੜੀ, ਇਨਵੈਸਟਮੈਂਟ ਹੋ ਰਹੀ, ਜਿਹੜੀ ਤੁਸੀਂ ਏਆਈ ਬੂਮ ਦੀ ਗੱਲ ਕਰਦੇ ਸੀ ਨਹੀਂ ਕਿ ਡਾਟਾ ਸੈਂਟਰ ਖੁੱਲ ਰਹੇ ਨੇ, ਹੈ ਨਾ, ਹਰ ਰੋਜ਼ ਹੀ ਡਾਟਾ ਸੈਂਟਰ ਦੀਆਂ ਗੱਲਾਂ ਹੋ ਰਹੀਆਂ ਨੇ, ਚਿੱਪਾਂ ਮਹਿੰਗੀਆਂ ਹੋ ਗਈਆਂ, ਕੰਪਿਊਟਰ ਦਾ ਸਮਾਨ ਮਹਿੰਗਾ ਹੋ ਗਿਆ, ਹੈ ਨਾ, ਸਾਰਾ ਕੁਛ ਹੀ ਬੜਾ ਮਹਿੰਗਾ ਹੋ ਗਿਆ ਕਿਉਂਕਿ ਉਹਨਾਂ ਨੂੰ ਲੋੜ ਹੈ, ਉਹ ਸੈਂਟਰ ਬਣ ਰਹੇ ਨੇ। ਹੁਣ ਜਦੋਂ ਅਸੀਂ ਆਸਟ੍ਰੇਲੀਅਨ ਜੀ ਡੀ ਪੀ ਦੀ ਗੱਲ ਕਰਦੇ ਹਾਂ, ਜੀ ਡੀ ਪੀ ਤਾਂ ਗਰੋ ਕਰ ਰਹੀ ਹੈ, ਪਰ ਜਿਹੜੀ ਜੀ ਡੀ ਪੀ ਪਰ ਕੈਪੀਟਾ ਆ, ਜੀ ਡੀ ਪੀ ਪਰ ਕੈਪੀਟਾ ਮਤਲਬ, ਪਰ ਕੈਪੀਟਾ ਮਤਲਬ ਹਰ ਬੰਦੇ ਦੇ ਬੇਸ ਤੇ ਜਿਹੜੀ ਜੀ ਡੀ ਪੀ, ਮੇਰੀ ਜੀ ਡੀ ਪੀ, ਤੁਹਾਡੀ ਜੀ ਡੀ ਪੀ, ਸਾਨੂੰ ਜੋ ਹੈ ਉਹ ਨੈਗੇਟਿਵ ਨੈਗੇਟਿਵ ਆ, ਬਹੁਤ ਦੇਰ ਤੋਂ, ਕਈ ਮਹੀਨਿਆਂ ਤੋਂ ਹੈ ਉਹ ਨੈਗੇਟਿਵ ਚੱਲ ਰਹੀ ਹੈ। ਜਿਹੜਾ ਪਰਸਨਲ ਲੈਵਲ ਤੇ ਇੰਡੀਵਿਜੁਅਲ ਲੈਵਲ ਤੇ ਆਪਾਂ ਗੱਲ ਕਰੀਏ ਤਾਂ ਸਾਡਾ ਆਲਰੇਡੀ ਨੁਕਸਾਨ ਹੋ ਰਿਹਾ,
1: ਪਰ
2: ਜਦੋਂ ਤੁਸੀਂ ਕਹਿੰਦੇ ਆ ਟੋਟਲ ਜੀ ਡੀ ਪੀ ਹੈ ਜੀ ਉਹ ਤਾਂ ਗਰੋ ਕਰ ਰਹੀ ਹੈ, ਫਿਰ ਕਿਉਂ ਰੌਲਾ ਪਈ ਜਾਂਦੇ ਇਕੋਨਮੀ ਦੇ ਵਿੱਚ, ਆਹ ਆ ਉਹ ਆ। ਸੋ ਇਹ ਜਿਹੜੇ ਫੈਕਟਰ ਹੈ, ਹੁਣ ਕੈਸ਼ ਰੇਟ ਆਪਣੀ ਆਰ ਬੀ ਆਈ ਨੇ ਵਿਆਜ ਦੀ ਦਰ ਵਧਾ ਦਿੱਤੀ, ਹੈ ਨਾ ਜੀ, ਕੱਲ ਹੁਣ ਉਹਦੇ ਵਿੱਚ ਇਹ ਕਹਿ ਰਹੇ ਆ ਵੀ ਜੇ ਤੁਹਾਡਾ ਲੋਨ ਮੋਰਟਗੇਜ 7,30,000 ਹੈ, ਜਸਟ ਫੋਰ ਐਜ਼ ਐਨ ਐਗਜ਼ਾਮਪਲ, ਤਾਂ ਹਰ ਮਹੀਨੇ $120 ਤੁਹਾਡੀ ਕਿਸ਼ਤ ਵੱਧ ਗਈ ਹੈ। ਹੁਣ ਇਸ ਸਾਲ 4 ਇੰਟਰਸਟ ਰੇਟ ਦੀਆਂ ਹੋ ਚੁੱਕੀਆਂ, ਵਾਧਾ ਹੋ ਚੁੱਕਾ 4 ਵਾਰੀ, ਹੈ ਨਾ ਜੀ, ਤੇ ਹੁਣ 120 ਨੂੰ 4 ਨਾਲ ਕਰੀਏ, ਮੇਰਾ ਖਿਆਲ ਕਿੰਨਾ ਹੋ ਗਿਆ, $480
1: ਜੀ,
2: ਤੇ ਉਹ $480 ਹਰ ਮਹੀਨੇ ਤੁਹਾਡੇ ਵੱਧ ਗਏ ਆ ਇਸ ਸਾਲ, ਜੇ ਤੁਹਾਡਾ ਲੋਨ 7,30,000। ਹੁਣ ਜੇ ਕਿਸੇ ਦਾ ਉਹਦਾ ਡਬਲ ਹੈ ਤਾਂ ਉਹਦਾ ਡਬਲ ਕਰ ਲਓ, ਹੈ ਨਾ ਜੀ, ਤੇ ਨਾਲ ਇਹ ਵੀ ਕਿਹਾ ਜਾਂਦਾ ਕਿ ਜੇ ਇੱਕ ਵਿਆਜ ਦੀ ਦਰ ਵੱਧਦੀ ਹੈ ਤਾਂ ਤੁਹਾਡੀ ਜਿਹੜੀ ਬੋਰੋਇੰਗ ਕਪੈਸਿਟੀ ਹੈ 10% ਘੱਟ ਜਾਂਦੀ ਹੈ। ਹੁਣ ਜਿਹੜਾ ਫਸਟ ਹੋਮ ਬਾਇਰ ਹੈ ਜਾਂ ਕੋਈ ਘਰ ਲੈਣ ਦੀ ਕੋਸ਼ਿਸ਼ ਕਰ ਰਿਹਾ, ਉਹ ਕਹਿੰਦਾ, ਲੋਕ ਕਹਿੰਦੇ ਚਲੋ ਵਧੀਆ ਵਿਆਜ ਵੱਧ ਗਿਆ ਤੇ ਹੁਣ ਕੀਮਤਾਂ ਘਰਾਂ ਦੀਆਂ ਘਟਣਗੀਆਂ, ਸਾਨੂੰ ਫਾਇਦਾ ਹੋਊਗਾ, ਪਰ ਕੀ ਵਾਕਈ ਫਾਇਦਾ ਹੋਊਗਾ? ਜਿਹੜਾ ਘਰ ਪਹਿਲਾਂ $8,50,000 ਦਾ ਸੀਗਾ, ਫਰਜ਼ ਕਰੋ ਵਿਆਜ ਦੀ ਕੀਮਤ ਵਧਣ ਤੋਂ ਬਾਅਦ 8 ਲੱਖ ਦਾ ਹੋ ਗਿਆ, ਤੁਹਾਡਾ ਜਿਹੜਾ ਫਸਟ ਹੋਮ ਬਾਇਰ ਖਾਸ ਤੌਰ ਤੇ ਉਹਦਾ ਜਿਹੜਾ ਪਹਿਲਾਂ ਬਜਟ ਸੀਗਾ ਉਹ 8 ਲੱਖ ਸੀਗਾ, ਜੇ ਹੁਣ ਵਿਆਜ ਦੀ ਦਰ 25 ਪੈਸੇ ਵੱਧ ਗਈ, 10% ਨੂੰ ਘੱਟ ਮਿਲਣਾ, 8 ਲੱਖ ਦਾ 10% 7,20,000 ਹੋ ਗਿਆ, ਘਰ 8.5 ਤੋਂ 8 ਤੇ ਆ ਗਿਆ, ਕੋਈ ਸ਼ੱਕ ਨੀ ਘਟਿਆ, ਪਰ ਜਿਹੜੀ ਤੁਹਾਡੀ ਲੋਨ ਕਪੈਸਿਟੀ ਆ ਉਹ 10% ਘੱਟ ਗਈ, ਤੁਸੀਂ 7,20,000 ਤੇ ਆ ਗਏ ਹੋ, ਹੁਣ ਤੁਸੀਂ ਕਿੱਥੋਂ ਅਫੋਰਡ ਕਰੋਗੇ? ਉਹ ਵੀ ਰੋਂਦੇ ਆ, ਉਹ ਕਹਿੰਦੇ ਯਾਰ ਸਾਤੋਂ ਘਰ ਹੀ ਨਹੀਂ ਲੈ ਹੁੰਦੇ, ਸਾਨੂੰ ਲੋਨ ਨਹੀਂ ਦੇ ਰਿਹਾ ਬੈਂਕ ਇੰਨਾ। ਜਿਹੜੇ ਦੂਜੇ ਪਾਸੇ ਹੈਗੇ ਆ ਜਿਹਨਾਂ ਨੇ ਘਰ ਵੇਚਣੇ ਆ ਉਹ ਰੋ ਰਹੇ ਆ, ਮਤਲਬ ਪੇਨ ਸਾਰੇ ਪਾਸੇ ਫੀਲ ਹੋ ਰਹੀ ਹੈ।
1: ਇੱਕ ਮਹਿਲ ਉਹ
2: ਸੁਪਨਾ ਕਹ ਰਹੀ ਹੈ ਜੀ,
1: ਪਰ ਉਹ ਸੁਪਨਾ ਹੀ ਬਣਦਾ
2: ਸਰਕਾਰ। ਹਾਂਜੀ ਬਿਲਕੁਲ ਸਹੀ ਗੱਲ, ਹੁਣ ਸਰਕਾਰ ਕਹਿ ਰਹੀ ਹੈ ਜੀ ਅਸੀਂ ਤਾਂ ਘਟਾ ਰਹੇ ਹਾਂ ਸਪੈਂਡਿੰਗ। ਹੁਣ ਅੱਜ ਅਸਿਸਟੈਂਟ ਟ੍ਰੈਜਰਰ ਦੀ ਕੱਲ ਮੈਂ ਸੁਣਦਾ ਸੀ, ਉਹ ਕਹਿੰਦਾ ਜੀ ਜੇ $5 ਖਰਚ ਹੋ ਰਹੇ ਇਕੋਨਮੀ ਦੇ ਵਿੱਚ, ਜਿਹੜੀ ਐਗਰੀਗੇਟ ਡਿਮਾਂਡ ਦੀ ਆਪਾਂ ਗੱਲ ਕਰਦੇ ਸੀ, ਜਿਹੜੀ ਗਵਰਨਮੈਂਟ ਸਪੈਂਡਿੰਗ ਤੇ ਬਹੁਤ ਗੱਲ ਆਉਂਦੀ ਹੈ ਨਾ, ਉਹ ਕਹਿੰਦੇ ਜੀ ਜਿਹੜੀ ਸਪੈਂਡਿੰਗ ਦਾ ਟੋਟਲ ਜੇ $5 ਖਰਚ ਹੋ ਰਿਹਾ, $4 ਪ੍ਰਾਈਵੇਟ ਸੈਕਟਰ ਤੋਂ ਹੋ ਰਿਹਾ, $1 ਗਵਰਨਮੈਂਟ ਤੋਂ ਹੋ ਰਿਹਾ, ਉਹਨਾਂ $5 ਮੈਨੂੰ ਨੀ ਪਤਾ ਉਹ ਕਿੰਨਾ ਐਕੂਰੇਟ ਆ, ਪਰ ਉਹਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਜੀ ਗੌਰਮੈਂਟ ਜਿਹੜਾ ਆਪਣਾ ਉਹਨੇ ਆਲਰੇਡੀ ਹੱਥ ਪਿੱਛੇ ਖਿੱਚ ਲਿਆ ਹੈ ਸਪੈਂਡਿੰਗ ਦੇ ਵਿੱਚ, ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਇਨਵੈਸਟਮੈਂਟ ਹਜੇ ਵੀ ਬਹੁਤ ਹੋ ਰਹੀ, ਉਹਦੇ ਕਰਕੇ ਜਿਹੜੀ ਡਿਮਾਂਡ ਹੈ, ਟੋਟਲ ਡਿਮਾਂਡ ਹੈ ਇਕੋਨਮੀ ਦੇ ਵਿੱਚ, ਉਹ ਹਜੇ ਵੀ ਹੈਗੀ ਆ, ਸਪਲਾਈ ਘੱਟ ਆ। ਜਿਹੜੀ ਆਪਾਂ ਅਪ੍ਰੈਲ ਚ ਵੀ ਗੱਲ ਕੀਤੀ ਸੀ ਨਾ ਡਿਮਾਂਡ ਵਰਸਿਸ ਸਪਲਾਈ, ਜਦੋਂ ਤੱਕ ਸਪਲਾਈ ਘੱਟ ਹੈ ਡਿਮਾਂਡ ਜ਼ਿਆਦਾ, ਮਹਿੰਗਾਈ ਰਹਿਣੀ ਹੈ। ਸੋ ਹੁਣ ਉਹਦੇ ਤੇ ਉਹੀ ਕੁਐਸਚਨ ਆ ਰਿਹਾ ਵੀ ਯਾਰ ਇਹ ਡਿਮਾਂਡ ਕਿਉਂ ਜ਼ਿਆਦਾ ਹੈ, ਕਿਉਂ ਨੀ ਆਪਾਂ ਇਹਨੂੰ ਮੀਟ ਅਪ ਕਰ ਰਹੇ, ਹੈ ਨਾ। ਉੱਥੇ ਫਿਰ ਗੱਲ ਆ ਜਾਂਦੀ ਜਿਹੜੀ ਆਪਾਂ ਉਦੋਂ ਵੀ ਗੱਲ ਕੀਤੀ ਸੀ ਪ੍ਰੋਡਕਟੀਵਿਟੀ ਤੇ, ਜਿਹੜੀ ਹੈ ਨਾ
1: ਉਪਜਾਊ
2: ਕਿੰਨਾ, ਉਤਪਾਦਨ ਕਿੰਨਾ, ਗਰੋਥ, ਹਾਂਜੀ ਗਰੋਥ ਹੈ ਜਿਹੜੀ, ਵੀ ਇੱਕ ਪ੍ਰੋਡਕਟੀਵਿਟੀ ਕਹਿੰਦੇ ਯਾਰ ਹੈ ਕੀ ਸ਼ੈ, ਕੀ ਹੈ ਇਹ ਸ਼ੈ ਆ ਵੀ ਇੱਕ ਘੰਟੇ ਦੇ ਵਿੱਚ ਤੁਸੀਂ ਕਿੰਨਾ ਪ੍ਰੋਡਿਊਸ ਕਰ ਰਹੇ ਹੋ ਗੁੱਡਸ ਐਂਡ ਸਰਵਿਸਿਸ, ਹੈ ਨਾ, ਤੁਸੀਂ ਇੱਕ ਘੰਟੇ ਦੇ ਵਿੱਚ ਤੁਹਾਡਾ ਪਰ ਆਵਰ ਕੀ ਪ੍ਰੋਡਕਸ਼ਨ ਹੋ ਰਹੀ ਹੈ ਇਕੋਨਮੀ ਦੇ ਵਿੱਚ, ਇੱਕ ਇੰਪਲਾਈ। ਹੁਣ ਇਹਦੇ ਵਿੱਚ ਲੋਕ ਕਹਿੰਦੇ ਜੀ ਵੀ ਆਸਟ੍ਰੇਲੀਆ ਦੀ ਪ੍ਰੋਡਕਟੀਵਿਟੀ ਕੀ ਕਿਉਂ ਨੀ ਹਾਈ ਹੈਗੀ, ਕੀ ਲੋਕ ਲੇਜ਼ੀ ਨੇ ਇੱਥੇ ਦੇ? ਨਹੀਂ, ਇਹਦਾ ਮਤਲਬ ਇਹ ਨਹੀਂ ਹੈ ਵੀ ਲੋਕ ਲੇਜ਼ੀ ਹੈ, ਇਹਦਾ ਮਤਲਬ ਇਹੀ ਹੈ ਵੀ ਬਹੁਤ ਸਾਰੇ ਫੈਕਟਰ ਰਲ ਕੇ ਪ੍ਰੋਡਕਟੀਵਿਟੀ ਹੈ ਜਿਹੜੀ ਉਹਦੇ ਤੇ ਅਸਰ ਪਾ ਰਹੇ ਨੇ। ਕੈਪੀਟਲ ਦੀ ਗੱਲ ਕਰ ਲਓ, ਹੈ ਨਾ, ਹੁਣ ਆਪਾਂ ਮਾਈਗ੍ਰੈਂਟਸ ਦੀ ਵੀ ਗੱਲ ਕੀਤੀ ਸੀ, ਉਦੋਂ ਆਪਾਂ ਗੱਲ ਕੀਤੀ ਸੀ ਵੀ ਇੱਕ ਜੋਬ ਨੂੰ ਜਿੱਥੇ 3 ਬੰਦੇ ਕਰ ਸਕਦੇ ਉੱਥੇ 7 ਬੰਦੇ ਕਰ ਰਹੇ ਨੇ, ਹੈ ਨਾ ਜੀ। ਔਰ ਇਹਦਾ ਮਤਲਬ ਇਹ ਨਹੀਂ ਕਿ ਉਹ ਜਿਹੜੇ 3 ਬੰਦੇ ਨੇ ਉਹ ਲੇਜ਼ੀ ਨੇ, ਉਹ ਕੰਮ ਨਹੀਂ ਕਰ ਰਹੇ, ਪਰ ਚੱਕਰ ਇਹ ਹੈ ਵੀ ਜੇ ਤੁਹਾਡੇ ਕੋਲ ਪ੍ਰੋਪਰ ਇਨਫਰਾਸਟ੍ਰਕਚਰ ਨਹੀਂ ਹੈਗਾ, ਪ੍ਰੋਪਰ ਸਿਸਟਮ ਨਹੀਂ ਹੈਗਾ, ਟੈਕਨੋਲੋਜੀ ਨਹੀਂ ਹੈਗੀ, ਕੰਪੀਟੀਸ਼ਨ ਨਹੀਂ ਹੈਗਾ, ਉਦੋਂ ਤੱਕ ਤੁਹਾਡੀ ਪ੍ਰੋਡਕਟਿਵਿਟੀ ਨਹੀਂ ਵਧਣੀ। ਇਹ ਮਲਟੀ ਫੈਕਟੋਰੀਅਲ ਆ, ਮਤਲਬ ਪਿਆਜ਼ ਦੀਆਂ ਨਾ ਕਈ ਪਰਤਾਂ ਨੇ, ਉਹ ਤੁਸੀਂ ਖੋਲੀ ਜਾਓਗੇ ਹੋਰ ਨਵੇਂ ਦੀ ਨਵੀਂ ਚੀਜ਼ਾਂ ਆਈ ਜਾਣੀਆਂ, ਤੇ ਮਤਲਬ ਪੇਚੀਦਾ ਹੈ, ਗੁੰਝਲਦਾਰ ਹੈ ਇਹ ਸਾਰੀ ਸਟੋਰੀ ਨਾ ਜੀ। ਆਮ ਬੰਦਾ ਜਦੋਂ ਸੋਚਦਾ ਉਹ ਕਹਿੰਦਾ ਯਾਰ ਇਹ ਕਿਉਂ ਨਹੀਂ ਕਰਦੇ ਏਦਾਂ, ਕਰ ਲਓ।
1: ਪਰ ਨਹੀਂ, ਉਹਦੇ 'ਚ ਸਵਾਲ ਤਾਂ ਇਹੀ ਹੈ ਨਾ, ਸਰਕਾਰਾਂ ਆਪਾਂ ਇਸੇ ਲਈ ਚੁਣਦੇ ਹਾਂ ਨਾ ਕਿ ਉਹ ਫੈਸਲੇ ਲੈਣ, ਜਿਹੜੇ ਫੈਸਲੇ ਹੁਣ ਦੇਖੋ ਜਿਹੜੀ ਚੀਜ਼ ਤੁਸੀਂ ਹੁਣ ਸਮਝਾਈ ਆ, ਇਹ ਸਮਝ ਇਕਨੋਮਿਸਟ ਨੂੰ ਹੈਗੀ, ਮਾਹਰਾਂ ਨੂੰ ਹੈਗੀ, ਡਿਪਾਰਟਮੈਂਟ ਨੂੰ ਹੈਗੀ, ਅਤੇ ਸਰਕਾਰਾਂ ਨੂੰ, RBI ਨੂੰ, ਸਾਰਿਆਂ ਨੂੰ ਹੈਗੀ ਆ। ਤਾਂ ਉਹਦੇ ਬਾਵਜੂਦ ਇਹ ਕਹਿ ਕੇ ਹੈ ਨਾ ਬੁੱਤਾ ਸਾਰਿਆ ਜਾ ਸਕਦਾ ਵੀ ਨਹੀਂ ਨਹੀਂ ਯਾਰ ਇਹ ਬੜੇ ਐਕਸਟਰਨਲ ਫੈਕਟਰ ਨੇ, ਇਹ ਸਿੱਧ ਪੱਧਰਾ ਇਹਦਾ ਜਵਾਬ ਨਹੀਂ ਹੈ। ਮੇਰੇ ਕਹਿਣ ਦਾ ਮਤਲਬ, ਉਹ ਕਹਿੰਦੇ ਨਾ ਰੋਸ਼ਨੀ ਚਿੰਤਾ ਕਿ ਅਬ ਜ਼ਹਿਨ ਸੇ ਮਿਟ ਨਹੀਂ ਸਕਤੀ, ਖਿੜਕੀਆਂ ਖੁੱਲ੍ਹੀ ਹੈ ਤੋ ਹਵਾ ਕਿਉਂ ਨਹੀਂ ਆਤੀ। ਸਭ ਕੁਛ ਪਤਾ ਹੁੰਦਿਆਂ ਸੁਣਦਿਆਂ ਵੀ ਸਿਸਟਮ 'ਚ ਜੇ ਉਹੀ ਕੁਛ ਹੋਣਾ ਜੋ ਹੋ ਰਿਹਾ, ਤਾਂ ਫਿਰ ਉੱਥੇ ਸਰਕਾਰਾਂ ਦੀ ਨਲਾਇਕੀ ਵੀ ਆ।
2: ਹਾਂਜੀ ਉਹੀ ਆ, ਬੰਦਾ ਕਹਿੰਦਾ ਡਾਕਟਰ ਕਹਿੰਦਾ ਡਾਕਟਰ ਸਾਹਿਬ ਤੁਸੀਂ ਬਿਮਾਰੀ ਤਾਂ ਦੱਸਤੀ, ਇਹਦਾ ਇਲਾਜ ਵੀ ਦੱਸ ਦਿਓ ਹੁਣ। ਮਤਲਬ ਇਹਦਾ ਇਲਾਜ ਕੀ ਆ, ਸੁਣ ਲਿਆ ਵੀ ਹਾਂ ਸਾਰੀਆਂ ਚੀਜ਼ਾਂ ਹੈਗੀਆਂ, ਸੱਚ ਪੁੱਛੋ ਤਾਂ ਜਦੋਂ ਇਲਾਜ ਦੀ ਗੱਲ ਆਉਂਦੀ ਹੈ ਸਾਰਿਆਂ ਦੇ ਹੱਥ 'ਚ ਖੜ ਜਾਂਦੇ। ਹਰ ਕੋਈ ਬੰਦਾ ਕਹਿੰਦਾ ਹੁਣ ਉਹ ਜਿਮ ਚਾਮਸ ਜੀ ਕਹਿ ਰਹੇ ਸੀਗੇ ਜੀ ਇਹ ਇਰਾਨ ਦੀ ਲੜਾਈ ਆ, ਉਹਦੇ ਕਰਕੇ ਹੋਇਆ। ਇਕੱਲੀ ਇਰਾਨ ਦੀ ਲੜਾਈ ਨਹੀਂ, ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ, ਪ੍ਰਾਈਵੇਟ ਸੈਕਟਰ ਦੀ ਜ਼ਿੰਮੇਵਾਰੀ। ਜੇ ਤੁਹਾਡੀ ਰੈਗੂਲੇਸ਼ਨ ਹੈ ਕਿਤੇ ਨਾ ਕਿਤੇ ਓਵਰ ਰੈਗੂਲੇਟਡ ਨੇ ਕੁਛ ਚੀਜ਼ਾਂ, ਉਹਨੂੰ ਸੌਖਾ ਕਰੋ, ਰੈਡ ਟੇਪ ਘਟਾਓ, ਫਰਮਾਂ ਦੇ ਲਈ ਬਿਜ਼ਨਸ ਕਰਨਾ ਸੌਖਾ ਕਰੋ, ਜੇ ਉਹਨੂੰ ਕ੍ਰੈਡਿਟ ਦੇਣਾ ਹੈ, ਪੈਸੇ ਦੇਣੇ ਹੈ, ਲੋਨ ਦੇਣਾ ਹੈ, ਉਹ ਕਰੋ। ਅਤੇ ਜਿਹੜਾ ਇੰਪਲੋਇਰ ਹੈ, ਜਿਹੜੀ ਬਿਜ਼ਨਸਿਸ ਹੈ, ਉਹਨਾਂ ਨੂੰ ਵੀ ਇਨਵੈਸਟ ਕਰਨਾ ਪੈਣਾ ਜੀ ਟੈਕਨੋਲੋਜੀ ਦੇ ਵਿੱਚ। ਜਿਹੜੀ ਇੰਪਲੋਈ ਹੈ ਉਹਨੂੰ ਪ੍ਰੋਪਰ ਟ੍ਰੇਨਿੰਗ ਦੇਣੀ ਪੈਣੀ ਹੈ, ਤਾਂ ਕਿ ਕਿਸੇ ਨਾ ਕਿਸੇ ਤਰੀਕੇ ਪ੍ਰੋਡਕਟਿਵਿਟੀ ਵਧੇ। ਤੇ ਜਦੋਂ ਹੁਣ ਆਪਾਂ ਗੱਲ ਕਰੀਏ ਉਹਦੇ ਵਿੱਚ ਜਿਹੜਾ ਘਰਾਂ ਦੀਆਂ ਕਿਸ਼ਤਾਂ ਨੇ, ਘਰਾਂ ਦੀਆਂ ਕਿਸ਼ਤਾਂ ਬਹੁਤ ਜ਼ਿਆਦਾ ਨੇ, ਹਾਊਸਿੰਗ ਦੀ ਬੜੀ ਪ੍ਰੋਬਲਮ ਹੈ ਨਾ ਜੀ। ਇਹ ਸਾਰੀਆਂ ਚੀਜ਼ਾਂ ਜਦੋਂ ਇੱਕ ਸਾਰੇ ਜਣੇ ਇਹਨੂੰ ਇਕੱਠੇ ਹੋ ਕੇ ਨਹੀਂ ਗੱਲ ਕਰਦੇ, ਜਦੋਂ ਮੈਂ ਪਿੱਛੇ ਉਸ ਇੰਟਰਵਿਊ 'ਚ ਕਿਹਾ ਸੀ ਜੀ 3 ਚੀਜ਼ਾਂ, ਹਾਊਸਿੰਗ, ਪ੍ਰੋਡਕਟਿਵਿਟੀ ਤੇ ਐਨਰਜੀ, ਜਦੋਂ ਤੱਕ ਇਹ ਅਸੀਂ ਫਿਕਸ ਨਹੀਂ ਕਰਦੇ, ਕੋਈ ਵੀ ਸਰਕਾਰ ਹੋਵੇ, ਕੋਈ ਵੀ ਸਿਸਟਮ ਹੋਵੇ, ਉਦੋਂ ਤੱਕ ਗੱਲ ਨਹੀਂ ਬਣਨੀ, ਹੈ ਨਾ ਜੀ। ਹੁਣ ਆਪਾਂ ਹਾਊਸਿੰਗ ਦੀ ਗੱਲ ਕਰੀਏ, ਹਾਊਸਿੰਗ 'ਚ ਇਹਨਾਂ ਨੇ ਬਹੁਤ ਵੱਡੇ ਚੇਂਜਸ ਕੀਤੇ, ਬਜਟ ਆਇਆ ਜਦੋਂ ਮਈ ਦੇ ਵਿੱਚ, ਆਪਾਂ ਗੱਲ ਕੀਤੀ ਸੀ ਅਪ੍ਰੈਲ 'ਚ ਕੀ ਆ ਸਕਦਾ, ਹੈ ਨਾ, ਇਹਨਾਂ ਨੇ ਬਹੁਤ ਵੱਡੇ ਚੇਂਜਸ ਲੈ ਕੇ ਆਏ, ਮਤਲਬ ਕੈਪੀਟਲ ਗੇਨ ਟੈਕਸ ਦਾ ਇਹ ਚੇਂਜ ਆ ਗਿਆ, ਨੈਗੇਟਿਵ ਗੇਅਰਿੰਗ ਸਕ੍ਰੈਪ ਕਰ ਦਿੱਤੀ, ਜਿਹੜੇ ਉਹ ਆਪਣੇ ਉਹ ਬਣਾਉਂਦੇ ਹੁੰਦੇ ਸੀਗੇ ਫੈਮਿਲੀ ਟਰੱਸਟ ਬਣਾਉਂਦੇ ਸੀ ਉਹਨਾਂ 'ਤੇ ਚੇਂਜਸ ਲੈ ਕੇ ਆਉਂਦੇ, ਅਤੇ ਸੁਪਰ ਐਨੂਏਸ਼ਨ 'ਚੋਂ ਘਰ ਲੈਂਦੇ ਸੀ ਉਹਨਾਂ 'ਤੇ ਚੇਂਜਸ ਲੈ ਕੇ ਆਉਂਦੇ, ਉਹਦੇ ਨਾਲ ਕਰੈਕਸ਼ਨ ਤਾਂ ਹੋਈ ਹੈ ਮਾਰਕੀਟ ਦੇ ਵਿੱਚ, ਹੈ ਨਾ ਜੀ। ਘਰਾਂ ਦੀਆਂ ਕੀਮਤਾਂ ਥੱਲੇ ਜ਼ਰੂਰ ਡਿੱਗੀਆਂ ਨੇ, ਉਹ ਚੇਂਜਸ ਹੋ ਰਹੇ ਨੇ, ਅਤੇ ਪਰ ਪ੍ਰੋਬਲਮ ਇਹੀ ਹੈ ਵੀ ਹੁਣ ਸਾਡੀ ਜਿਹੜੀ ਐਨਰਜੀ ਸਿਕਿਉਰਿਟੀ ਹੈ, ਐਨਰਜੀ ਸਿਕਿਉਰਿਟੀ ਹਜੇ ਵੀ ਤੁਸੀਂ ਬਿੱਲ ਦੇਖੋਗੇ ਬਿਜਲੀ ਦੇ ਅਤੇ ਗੈਸ ਦੇ ਬਿੱਲ ਕਿੰਨੇ ਜ਼ਿਆਦਾ ਹਾਈ ਨੇ, ਹੈ ਨਾ ਜੀ। ਹੁਣ ਆਪਾਂ ਪੈਟਰੋਲ ਭਰਾਉਂਦੇ ਹਾਂ, ਡੀਜ਼ਲ ਭਰਾਉਂਦੇ ਹਾਂ, ਡੀਜ਼ਲ ਦਾ ਕ੍ਰਾਈਸਿਸ ਬਹੁਤ ਵੱਡਾ ਕ੍ਰਾਈਸਿਸ ਹੋਇਆ ਪਿਆ ਇਸ ਵੇਲੇ, ਸਾਰੀ ਦੁਨੀਆਂ 'ਚ ਹੋਇਆ ਪਿਆ, ਹੈ ਨਾ। ਉਹਦੇ ਵਿੱਚ ਜਿਹੜੀ ਲੜਾਈ ਹੈ, ਹੁਣ ਡੋਨਲਡ ਟਰੰਪ ਸਾਹਿਬ ਦੇ ਫੈਕਟਰ ਨੇ ਲੜਾਈ ਕਿਹਨੇ ਸ਼ੁਰੂ ਕੀਤੀ ਸੀ, ਹੈ ਨਾ, ਹਮ ਤੋ ਡੂਬੇਂਗੇ ਸਨਮ ਤੁਮਕੋ ਵੀ ਸਾਥ ਹੀ ਲੈ ਕੇ ਡੂਬੇਂਗੇ, ਉਹਨੇ ਆਪ ਕੀਤਾ। ਉਹ ਕਹਿੰਦਾ ਮੈਂ ਕਿਸੇ ਅਮਰੀਕਾ ਦੇ ਰਾਸ਼ਟਰਪਤੀ ਦੀ ਹਿੰਮਤ ਨਹੀਂ ਹੋਈ ਵੀ ਇਰਾਨ ਤੇ ਬੰਬ ਸਿੱਟੂਗਾ, ਮੈਂ ਸਿੱਟ ਕੇ ਦਿਖਾਊਂਗਾ ਸਿੱਟਤੇ। ਇਹ ਤਾਂ ਜੀ ਕਹਿੰਦਾ ਮੈਂ 3 ਦਿਨਾਂ 'ਚ ਹੀ ਲੜਾਈ ਖਤਮ ਕਰ ਦੂੰ, ਇਹ ਤਾਂ ਜੀ ਗੱਲ ਹੀ ਕੋਈ ਨਹੀਂ। ਜਦੋਂ ਇਲੈਕਟ ਹੋਇਆ ਸੀ ਕਹਿੰਦਾ ਯੂਕਰੇਨ ਦੀ ਲੜਾਈ 1 ਦਿਨ 'ਚ 24 ਘੰਟਿਆਂ 'ਚ ਖਤਮ ਕਰ ਦੂੰ, ਹਜੇ ਵੀ ਚੱਲ ਰਹੀ ਹੈ, 5-6 ਸਾਲ ਹੋ
1: ਗਏ। ਉਹ ਤਾਂ ਡਰੋਨੋ ਡਰੋਨੀ ਹੋਈ ਜਾਂਦੇ ਦੋਨੋਂ ਪਾਸੇ।
2: ਹੁਣ ਉਹਨਾਂ ਨੇ ਪਹਿਲਾਂ ਸਟ੍ਰੇਟ ਆਫ ਹਰਮੂਜ਼ ਦਾ ਕਬਾੜਾ ਕੀਤਾ ਸੀਗਾ, ਹੁਣ ਜਿਹੜੀ ਰੈੱਡ ਸੀ ਦੀ ਪਾਈਪ ਲਾਈਨ ਸੀ ਜਿੱਥੋਂ ਸਾਊਦੀ ਅਰਬ ਵਾਲੇ ਭੇਜਦੇ ਸੀਗੇ, ਉੱਥੇ ਵੀ ਅਟੈਕ ਹੋ ਗਏ। ਹੁਣ ਰਸ਼ੀਆ ਦੇ ਜਿਹੜੇ ਟਰਮੀਨਲ ਆ, ਡੀਜ਼ਲ ਦਾ ਸਾਰਿਆਂ ਨਾਲੋਂ ਵੱਡਾ ਸਪਲਾਇਰ ਰਸ਼ੀਆ ਹੈਗਾ, ਤੇ ਉਹ ਰਸ਼ੀਆ ਤੇ ਯੂਕਰੇਨ ਵਾਲਿਆਂ ਨੇ ਡਰੋਨ ਨਾਲ ਹਮਲੇ ਕਰਤੇ, ਉੱਥੋਂ ਸਪਲਾਈ ਕਰੰਚ ਆ ਰਿਹਾ, ਸਪਲਾਈ ਇਸ਼ੂ ਆ ਰਹੇ, ਡੀਜ਼ਲ ਹੀ ਨਹੀਂ ਆ ਰਿਹਾ, $3 ਨੂੰ ਲੱਗਿਆ ਪਿਆ, ਕੁਛ ਕਹਿੰਦੇ ਜੀ $4-5 ਲੀਟਰ ਤੱਕ ਵੀ ਪਹੁੰਚ ਜਾਣਾ ਇਹ।
1: ਮੈਨੂੰ ਲੱਗਦਾ ਸਾਈਕਲ ਮਹਿੰਗੇ ਹੋਣਗੇ,
2: ਸਾਈਕਲ ਸਾਈਕਲ
1: ਗਰੀਬ
2: ਹਾਂਜੀ
1: ਬੰਦਾ ਤਾਂ ਇਦਾਂ ਹੀ
2: ਸਾਈਕਲ ਸਾਡੇ
1: ਸੋਚੂ।
2: ਜਿਹੜੇ ਮੇਰੇ ਤਾਂ ਪਿਆ ਧੂੜ ਪੈ ਰਹੀ ਹੈ ਉਹਦੇ ਤੇ, ਮੈਨੂੰ ਲੱਗਦਾ ਉਹਦੇ ਚ ਹਵਾ ਹੂਆ ਭਰਾ ਕਾਠੀ ਤੋਂ ਮੈਲ ਲਾਵਾਂ ਧੂੜ ਝਾੜਾਂ।
1: ਪਰ ਨਹੀਂ, ਇਹ ਸਾਰੀ ਦੁਨੀਆ ਦਾ ਹੀ ਹਾਲ ਇੱਦਾਂ। ਹੁਣ ਦੇਖੋ ਜੇ ਤੁਸੀਂ ਅੰਕਲ ਸੈਮ ਬਣਨ ਦੀ ਕੋਸ਼ਿਸ਼ ਕਰੋਗੇ ਦੁਨੀਆ 'ਤੇ ਅਸਰ ਤਾਂ ਪਊਗਾ। ਹੁਣ ਮੈਂ ਦੇਖਦਾ ਸੀ ਉਹ ਇੰਡੀਆ ਦਾ ਜਿਹੜਾ ਮੰਤਰੀ ਆ ਜੈਸ਼ੰਕਰ, ਉਹਦੀ ਉਹਦੇ 'ਤੇ ਜਿਹੜੇ ਆ ਯੂਰਪੀਅਨ ਪੱਤਰਕਾਰ ਉਹਨੂੰ ਝੂਠੇ ਸੱਚੇ ਜਿਹੇ ਸਵਾਲ ਪੁੱਛਦੇ ਆ, ਉਹਨੇ ਚੰਗੇ ਕੱਚੇ ਲਾਹੇ। ਮੈਂ ਉਹ ਇੰਟਰਵਿਊ ਸੁਣੀ ਆ, ਖਾਸ ਤੌਰ 'ਤੇ ਰੂਸ ਅਤੇ ਤੇਲ ਨੂੰ ਲੈ ਕੇ।
2: ਬੇਇੱਜ਼ਤੀ ਕਰਦਾ ਹਾਂਜੀ, ਉਹ ਚੰਗੀ ਬੇਇੱਜ਼ਤੀ ਕਰਦਾ। ਯੂਰਪ 'ਤੇ ਆਪ ਬੜਾ ਪਿੰਚ ਹੋ ਰਿਹਾ ਜੀ, ਯੂਰਪ ਡੀਜ਼ਲ ਡਿਪੈਂਡੈਂਟ ਹੈ ਬਹੁਤ ਜ਼ਿਆਦਾ। ਯੂਰਪ ਲੈ ਰਿਹਾ ਸੀਗਾ ਅਮਰੀਕਾ ਤੋਂ, ਅਮਰੀਕਾ ਦੀਆਂ ਦੂਜਾ ਵੱਡਾ ਸਪਲਾਇਰ ਹੈ ਹਨਾ, ਉਹ ਰਿਫਾਇਨਰੀਜ਼ ਬਹੁਤ ਨੇ ਉੱਥੇ, ਉਹ ਉੱਥੇ ਕੱਚਾ ਤੇਲ ਆਉਂਦਾ, ਉਹ ਡੀਜ਼ਲ ਪ੍ਰੋਸੈਸ ਕਰਕੇ ਅੱਗੇ ਭੇਜਦੇ ਆ। ਹੁਣ ਅਮਰੀਕਾ ਦੀ ਜਿਹੜੀ ਆਪਣੀ ਸਪਲਾਈ ਸ਼ੋਰਟੇਜ ਹੋਈ ਪਈ ਆ ਕਿਉਂਕਿ ਪਿੱਛੋਂ ਨਹੀਂ ਆ ਰਿਹਾ। ਅਮਰੀਕਾ ਵਾਲੇ ਕਹਿੰਦੇ ਜੀ ਅਸੀਂ ਡੀਜ਼ਲ ਐਕਸਪੋਰਟ ਕਰਨਾ ਘਟਾ ਦੇਣਾ ਕਿਉਂਕਿ ਸਾਡੇ ਆਇਲ ਰਿਜ਼ਰਵ ਥੱਲੇ ਜਾ ਰਹੇ ਆ। ਠੀਕ ਹੈ ਜੀ, ਹੁਣ ਯੂਰਪ ਵਾਲੇ ਚੀਕਾਂ ਨਿਕਲੀਆਂ ਪਈਆਂ ਕਿੱਥੋਂ ਕਰਨਾ ਹੈ, ਡੀਜ਼ਲ ਬਹੁਤ ਹੈ ਉੱਥੇ ਚੱਲਦੀਆਂ ਗੱਡੀਆਂ, ਇਸ਼ੂ ਤਾਂ ਉਹਨਾਂ ਨੂੰ ਵੀ ਹੈਗਾ। ਮਤਲਬ ਜਦੋਂ ਇਹ ਤੁਸੀਂ ਸਾਰੀਆਂ ਚੀਜ਼ਾਂ ਦੇਖਦੇ ਹੋ, ਲੜਾਈ ਕਰਦੇ ਹੋ, ਬੰਬ ਸਿੱਟਦੇ ਹੋ ਇੱਕ ਦੂਜੇ ਤੇ, ਨੁਕਸਾਨ ਸਾਰਿਆਂ ਨੂੰ ਹੁੰਦਾ। ਹੁਣ ਆਸਟ੍ਰੇਲੀਆ ਅਸੀਂ ਅਸੀਂ ਭੁਗਤ ਰਹੇ ਹਾਂ ਜੀ, ਅਸੀਂ ਤਾਂ ਕਿਸੇ ਲੜਾਈ ਦੇ ਵਿੱਚ ਨਹੀਂ ਗਏ, ਪਰ ਕਿਉਂਕਿ ਅਸੀਂ ਲੱਕ ਨਾਲ ਬੰਨੇ ਹੋਏ ਹਾਂ ਵੱਡੇ ਮੁਲਕਾਂ ਦੇ। ਸਾਡੀ ਜਿਹੜੀ ਇਕੋਨਮੀ ਬੜੀ ਛੋਟੀ ਇਕੋਨਮੀ ਹੈ, ਸਾਡੀ ਇੱਥੇ ਮੈਨੂਫੈਕਚਰਿੰਗ ਬੜੀ ਘੱਟ ਆ, ਸਾਡਾ ਉਤਪਾਦਨ ਬੜਾ ਘੱਟ ਹੈ ਹਨਾ। ਅਸੀਂ ਤੇਲ ਬਾਹਰੋਂ ਮੰਗਾਉਂਦੇ ਹਾਂ, ਉਹ ਮਹਿੰਗਾ ਜਦੋਂ ਉੱਥੇ ਫੈਕਟਰ ਹੁੰਦੇ ਆ ਤਾਂ ਸਾਡੇ ਤੇ ਬੜਾ ਮਾੜਾ ਅਸਰ ਪੈਂਦਾ। ਪਰ ਜਿਹੜੀ ਆਪਾਂ ਅਪ੍ਰੈਲ 'ਚ ਵੀ ਗੱਲ ਕੀਤੀ ਸੀ ਨਾ ਪ੍ਰੀਤਿੰਦਰ ਜੀ, ਕਿ ਇਹ ਜਿਹੜੇ ਯਾਰ ਐਨਰਜੀ ਜਿਹੜੀ ਤੁਹਾਡੀ ਗੈਸ ਆ ਇਲੈਕਟ੍ਰੀਸਿਟੀ, ਉਹਨੂੰ ਤਾਂ ਤੁਸੀਂ ਕਿਸੇ ਤਰੀਕੇ ਨਾਲ ਠੀਕ ਕਰ ਸਕਦੇ ਹੋ ਨਾ, ਰਿਫੋਰਮ ਕਰ ਸਕਦੇ ਹੋ। ਜਦੋਂ ਗੈਸ ਕੰਪਨੀਆਂ ਤੇ ਅਸੀਂ 25% ਦੀ ਟੈਕਸ ਦੀ ਗੱਲ ਕੀਤੀ ਸੀ, ਹਰ ਸਾਲ ਸਰਕਾਰ ਨੂੰ $17 billion ਆਉਣਗੇ। ਤੁਸੀਂ ਗੱਲ ਕੀਤੀ ਸੀ ਜੀ ਵੀ ਇਹ ਸਿੰਗਾਪੁਰ ਨੂੰ ਜਪਾਨ ਨੂੰ ਉਹ ਕੰਪਨੀਆਂ ਖਰੀਦੀ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਦੁੱਗਣੇ ਤਿੱਗਣੇ ਰੇਟ ਵਿੱਚ ਵਾਪਸ ਵੇਚ ਰਹੀਆਂ ਨੇ ਆਸਟ੍ਰੇਲੀਆ ਨੂੰ। ਆਸਟ੍ਰੇਲੀਆ ਦੀ ਗੈਸ ਬਾਹਰ ਜਾ ਰਹੀ ਹੈ, ਗੈਰ ਫਿਰ ਆਸਟ੍ਰੇਲੀਆ ਉਹਨਾਂ ਤੋਂ ਵਾਪਸ ਖਰੀਦ ਰਹੇ। ਸਾਡੇ ਕੋਲ ਟੈਕਨੋਲੋਜੀ ਹੈ ਨਹੀਂ, ਅਸੀਂ ਡਿਵੈਲਪ ਨਹੀਂ ਕੀਤੀ ਤੇ ਅਸੀਂ ਉਹਨਾਂ ਤੇ ਰਾਇਲਟੀਜ਼ ਨਹੀਂ ਲਾ ਰਹੇ
1: ਤੇ ਮੈਨੂਫੈਕਚਰਿੰਗ ਜਿਵੇਂ ਅਮਰੀਕਾ ਠੋਕ ਰਿਹਾ।
2: ਲੌਬੀ ਬੜੀ ਸਟਰੋਂਗ ਹੈ ਜੀ, ਤੁਸੀਂ ਮਾੜਾ ਜਿਹਾ ਝੂੰ ਕਰੋ ਸਹੀ, ਉਹ ਕਹਿੰਦੇ ਸਰਕਾਰ ਨੂੰ ਅਸੀਂ ਤੁਹਾਨੂੰ ਦੱਸਾਂਗੇ। ਹੁਣ ਆਸਟ੍ਰੇਲੀਆ ਦਾ ਪੋਲੀਟੀਕਲ ਇਨਵਾਇਰਮੈਂਟ ਕਿੰਨਾ ਬਦਲਿਆ ਪਿਆ, ਅਸੀਂ ਉਦੋਂ ਵੀ ਗੱਲ ਕੀਤੀ ਸੀਗੀ ਵਨ ਨੇਸ਼ਨ ਦੀ, ਪੌਲਿਨ ਹੈਨਸਨ ਦੀ, ਉਦੋਂ ਤੁਸੀਂ ਗੱਲ ਕੀਤੀ ਸੀ ਕਿ ਸਾਊਥ ਆਸਟ੍ਰੇਲੀਆ 'ਚ ਇਹਨਾਂ ਦੀ ਪ੍ਰਾਇਮਰੀ ਵੋਟ ਕਿੰਨੀ ਹਾਈ ਗਈ ਹੈ, ਤੇ ਹੁਣ ਗੱਲ ਹੋਈ ਹੈ ਸੀਕਰੇਟ ਹਾਰਬਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਲੇਬਰ ਦੀ ਸੇਫ ਸੀਟ ਮੰਨੀ ਜਾਂਦੀ ਸੀ, ਉੱਥੇ ਵਨ ਨੇਸ਼ਨ ਦੀ ਬੜੀ ਕੰਫਰਟੇਬਲ ਵਿਕਟਰੀ ਹੋਈ ਹੈ ਜੀ। ਠੀਕ ਹੈ, ਪਿਛਲੇ ਇਲੈਕਸ਼ਨ 6.5% ਆਇਆ ਸੀਗਾ ਉਹਨਾਂ ਨੂੰ ਵੋਟ ਟੋਟਲ ਦਾ, ਐਤਕੀ ਉਹਨਾਂ ਨੇ ਕਿੱਡੇ ਵੱਡੇ ਮਾਰਜਨ ਦੇ ਨਾਲ ਉੱਥੇ ਸੀਟ ਜਿੱਤੀ ਹੈ।
1: ਇਹਦੇ ਤੋਂ ਇੱਕ ਅੰਦਾਜ਼ਾ ਤਾਂ ਆਪਾਂ ਲਾ ਹੀ ਸਕਦੇ ਹਾਂ ਕਿ ਲੋਕ ਦੁਖੀ ਨੇ, ਲੋਕ ਨਾ ਖੁਸ਼ ਨੇ ਸਰਕਾਰ ਦੀਆਂ ਨੀਤੀਆਂ ਤੋਂ ਜਾਂ ਸਰਕਾਰ ਦੀ ਇਨਐਬਿਲਿਟੀ ਤੋਂ ਕਿ ਜੋ ਸਰਕਾਰਾਂ ਨੇ ਆਪਣੀ ਫਿਸਕਲ ਪੋਲਿਸੀ ਕਹਿ ਲਓ, ਮੋਨੀਟਰੀ ਪੋਲਿਸੀ ਕਹਿ ਲਓ, ਉਸ ਤਹਿਤ ਜਿਹੜੇ ਕੰਮ ਕਰਨੇ ਸੀ ਜਾਂ ਤਾਂ ਉਹ ਕਰਨ 'ਚ ਨਾਕਾਮਯਾਬ ਰਹੇ ਆ ਜਾਂ ਫਿਰ ਵੀ ਪੱਲਾ ਝਾੜ ਰਹੇ ਆ ਕਿ ਦੇਖੋ ਜੀ ਉੱਥੇ ਜੰਗ ਲੱਗ ਗਈ, ਇੱਥੇ ਜੰਗ ਲੱਗ ਗਈ, ਅਮਰੀਕਾ ਨੇ ਟੈਰਿਫ ਲਾ ਤੇ, ਆਹ ਹੋ ਗਿਆ ਆਹ ਹੋ ਗਿਆ, ਇਹਨਾਂ ਚੀਜ਼ਾਂ 'ਤੇ ਸਾਡਾ ਵੱਸ ਕੋਈ ਨਹੀਂ, ਜਾਂ ਉਹ ਪੱਲਾ ਉੱਥੋਂ ਝਾੜ ਰਹੇ ਆ ਅਤੇ ਲੋਕ ਫਿਰ ਨਾ ਖੁਸ਼ ਹੁੰਦੇ ਆ ਵੀ ਫਿਰ ਤੁਹਾਡੇ ਪੱਲੇ ਜੇ ਕੁਛ ਹੈ ਹੀ ਨਹੀਂ ਫਿਰ ਅਸੀਂ ਤੁਹਾਨੂੰ ਚੁਣੀਏ ਕਿਉਂ।
2: ਬਿਲਕੁਲ ਜੀ, ਪਰ ਆਲਟਰਨੇਟਿਵ ਵੀ ਕੀ ਦੱਸ ਰਿਹਾ, ਤੁਸੀਂ ਪੋਲਿਸੀ ਦੇ ਬੇਸ ਤੇ ਕਰਨੀ ਹੈ ਨਾ ਬਹਿਸ, ਡਿਸਕਸ਼ਨ ਕਰਨੀ ਹੈ। ਹੁਣ ਲੋਕ ਕਹਿੰਦੇ ਆ ਕਿ ਯਾਰ ਉਹਦਾ ਲੇਬਰ ਦਾ ਆਲਟਰਨੇਟਿਵ ਲਿਬਰਲ ਨੇ, ਲਿਬਰਲ ਨੇ ਕੁਛ ਨਹੀਂ ਕੀਤਾ ਜੀ। ਅੱਛਾ ਫਿਰ ਕੀ ਹੈ, ਆਹ ਨਵੇਂ ਆ ਰਹੇ ਨੇ, ਇਹਨਾਂ ਨੂੰ ਦੇ ਕੇ ਦੇਖੀਏ ਮੌਕਾ ਨਾ, ਲੋਕਾਂ ਦਾ ਝੁਕਾਅ ਉੱਧਰ ਨੂੰ ਜਾਂਦਾ। ਪੋਲਿਸੀ ਤੇ ਕੋਈ ਦੇਖਦਾ ਨਹੀਂ ਵੀ ਪੋਲਿਸੀ ਹੈ ਨਾ
1: ਕੋਲੇ, ਇਮੋਸ਼ਨਸ ਤੋਂ ਆਉਂਦੇ ਆ।
2: ਹਾਂਜੀ, ਕੀ ਇਹ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਤੁਹਾਨੂੰ ਹੁਣ ਆ ਰਹੀਆਂ, ਇਹਨਾਂ ਇਹਨਾਂ ਦਾ ਇਹਨਾਂ ਦਾ ਹੱਲ ਹੈ ਕੋਈ? ਕਹਿੰਦੇ ਜੀ ਮਾਈਗ੍ਰੇਸ਼ਨ ਘਟਾ ਦੇਵਾਂਗੇ। ਯਾਰ ਮਾਈਗ੍ਰੇਸ਼ਨ ਘਟਾਉਣ ਦੇ ਨਾਲ ਟੈਂਪਰੇਰਲੀ ਕੁਛ ਚੀਜ਼ਾਂ ਤੇ ਫਰਕ ਪੈ ਜਾਊਗਾ, ਜਿੱਦਾਂ ਆਪਾਂ ਉਦੋਂ ਵੀ ਗੱਲ ਕੀਤੀ ਸੀ ਅਪ੍ਰੈਲ ਦੇ ਵਿੱਚ, ਬਟ ਇਟਸ ਨੋਟ ਕੰਪਲੀਟ ਫਿਕਸ,
1: ਸਿੰਗਲ ਬੁਲਟ ਸੋਲੂਸ਼ਨ
2: ਨਹੀਂ ਹੈ। ਨਹੀਂ ਜੀ, ਇਹ ਰਾਮਬਾਣ ਨਹੀਂ ਗਾ ਇਲਾਜ ਇਹ ਨਾ, ਜੇ ਤੁਸੀਂ ਕਹੋ ਜੀ ਮਾਈਗ੍ਰੈਂਟ ਘਟਾ ਦਿਓ ਸਾਰੀਆਂ ਬਿਮਾਰੀਆਂ ਦੀ ਜੜ ਹੀ ਹੈ, ਉਹ ਨਹੀਂ ਯਾਰ ਇਹ ਨਹੀਂ ਹੈ। ਮਾਈਗ੍ਰੈਂਟ ਦੀ ਤਾਂ ਸਕਿਲਡ ਮਾਈਗ੍ਰੈਂਟ ਤਾਂ ਵਧੀਆ ਹੁੰਦਾ। ਹੁਣ ਆਸਟ੍ਰੇਲੀਆ ਦੀ GDP ਟੋਟਲ ਤਾਂ ਗਰੋ ਕਰ ਰਹੀ ਹੈ ਕਿਉਂਕਿ ਪਾਪੂਲੇਸ਼ਨ ਵੱਧ ਰਹੀ ਹੈ, ਮਾਈਗ੍ਰੈਂਟ ਬਹੁਤ ਆਇਆ, ਟੈਂਪਰੇਰੀ ਵਰਕਰ ਬਹੁਤ ਆਇਆ, ਇਨਫਰਾਸਟ੍ਰਕਚਰ ਗਰੋ ਨਹੀਂ ਹੋਇਆ, ਕੈਪੀਟਲ ਗਰੋ ਨਹੀਂ ਹੋਈਆਂ, ਸੜਕਾਂ ਬਣੀਆਂ ਨਹੀਂ, ਫੈਕਟਰੀਆਂ ਵਿੱਚ ਨਵਾਂ ਇਕੁਇਪਮੈਂਟ ਆਇਆ ਨਹੀਂ, ਬੰਦੇ ਜ਼ਿਆਦਾ ਬੁਲਾ ਲਏ। ਜਿਹੜੀ ਆਪਾਂ ਗੱਲ ਪ੍ਰੋਡਕਟਿਵਿਟੀ ਦੀ ਕੀਤੀ ਨਾ
1: ਜੀ,
2: ਬੰਦੇ ਜ਼ਿਆਦਾ ਬੁਲਾ ਲਏ, ਵੀ ਇਹਨਾਂ ਤੋਂ ਯਾਰ ਹੋਰ ਕੰਮ ਦੀ ਲੋੜ ਹੈ, ਇਹਨਾਂ ਨੂੰ ਜਿੱਥੇ 3 ਰੱਖਣੇ ਆ ਉੱਥੇ 7 ਰੱਖ ਲਓ, 5 ਰੱਖ ਲਓ, 5 ਦੀ ਥਾਂ 10 ਰੱਖ ਲਓ, ਕੰਮ ਹੋਣਾ ਚਾਹੀਦਾ। ਉਹਦੇ ਨਾਲ ਸਾਰੇ ਕਿਤੇ ਪ੍ਰੈਸ਼ਰ ਆ ਰਿਹਾ, ਉਹਦੇ ਕਰਕੇ ਲੋਕ ਬੜੇ ਔਖੇ ਨੇ, ਲੋਕ ਗੁੱਸੇ 'ਚ ਨੇ ਜੀ ਇਸ ਵੇਲੇ ਬਹੁਤ ਜ਼ਿਆਦਾ।
1: ਸੋ ਉਹ ਇੱਕ ਐਂਟੀ ਇਨਕੰਬੈਂਸੀ ਜਿਵੇਂ ਆਪਾਂ ਹੁੰਦੀ ਆ ਵੀ ਵਿਰੋਧ 'ਚ ਵੋਟ ਬਹੁਤ ਪੈਣੀ ਆ, ਨਾ ਕਿ ਕਿਸੇ ਦੇ ਹੱਕ 'ਚ।
2: ਬਿਲਕੁਲ ਜੀ, ਉਹ ਗੁੱਸਾ ਹੈ, ਉਹਨਾਂ ਨੇ ਗੁੱਸਾ ਕਿਤੇ ਨਾ ਕਿਤੇ ਕੱਢਣਾ, ਹੋਰ ਵਿਚਾਰਿਆਂ ਦਾ ਵੱਸ ਕਿਤੇ ਚੱਲਦਾ ਨਹੀਂ ਗਾ, ਕਿੱਥੇ ਗੁੱਸਾ ਕੱਢਣਗੇ, ਬੈਲਟ ਬਾਕਸ 'ਤੇ ਕੱਢਣਗੇ, ਜਾ ਕੇ ਕਿਤੇ ਨਾ ਕਿਤੇ ਗੁੱਸਾ ਕੱਢਣਗੇ। ਸੋ ਇਹ ਜਿਹੜੀ ਵੀ ਸਮੇਂ ਦੀ ਸਰਕਾਰ ਹੈ ਉਹਨੂੰ ਇਹ ਬੜਾ ਕੋਸ਼ਿਸ਼ ਕਰਨੀ ਪੈਣੀ ਹੈ ਕਿ ਇਹਨਾਂ ਚੀਜ਼ਾਂ ਵੱਲ ਕਿਸੇ ਨਾ ਕਿਸੇ ਤਰੀਕੇ ਧਿਆਨ ਦੇਣ। ਜੇ ਉਹਨਾਂ ਦੀ ਰੈੱਡ ਟੇਪ ਆ, ਬਿਊਰੋਕਰੇਸੀ ਹੈ, ਲਾਲ ਫੀਤਾਸ਼ਾਹੀ ਘਟਾਓ ਕਿਸੇ ਤਰੀਕੇ। ਜਿਹੜੀ ਜਿਹੜੀ ਪ੍ਰੋਡਕਟੀਵਿਟੀ ਹੈ ਨਾ ਜੀ, ਪ੍ਰੋਡਕਟੀਵਿਟੀ ਬਹੁਤ ਕ੍ਰਿਟੀਕਲ ਸ਼ਬਦ ਹੈ ਇਸ ਵੇਲੇ। ਜਦੋਂ ਤੱਕ ਪ੍ਰੋਡਕਟੀਵਿਟੀ ਸਾਡੀ ਨਹੀਂ ਵੱਧਦੀ ਨਾ, ਇੱਕ ਤਾਂ ਇਹ ਹੈ ਬਹੁਤ ਇਸ ਵੇਲੇ ਤੁਹਾਨੂੰ ਪਤਾ, ਤੁਸੀਂ ਮਾਈਗ੍ਰੇਸ਼ਨ ਏਜੰਟ ਵੀ ਹੋ ਨਾਲ, ਤੇ ਤੁਸੀਂ ਹਨਾ ਰੇਡੀਓ ਤਾਂ ਕਰਦੇ ਹੀ ਹੋ, ਤੁਸੀਂ ਦੇਖਿਓ ਵੀ ਇਸ ਵੇਲੇ ਜਿਹੜਾ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਕਿੰਨਾ ਹਾਈ ਆ। ਸਰਕਾਰ ਕਿਸ ਵੀਜ਼ੇ ਨਹੀਂ ਦੇ ਰਹੀ, ਪਾਰਟਨਰ ਵੀਜ਼ੇ ਵਿਚਾਰੇ ਰੁਕੇ ਪਏ ਆ, ਵਿਜ਼ਟਰ ਵੀਜ਼ਾ ਨਹੀਂ ਕਿਸੇ ਨੂੰ ਦੇ ਰਹੀ, ਹਨਾ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਘਟਾਉਣੀ ਹੈ ਜੀ, ਇਹਨੂੰ ਨੰਬਰ ਘਟਾ ਕੇ ਵਿਖਾਉਣਾ ਜੀ ਅਸੀਂ। ਦੀਜ਼ ਆਰ ਕਾਇੰਡ ਆਫ ਪਾਪੂਲਿਸਟ ਪੋਲਿਸੀਜ਼, ਹਨਾ। ਇਹਦੇ ਵਿੱਚ ਤੁਹਾਨੂੰ ਇਹ ਦੇਖਣਾ ਪੈਣਾ ਕਿ ਅਸੀਂ ਮਾਈਗ੍ਰੇਸ਼ਨ ਸਿਸਟਮ ਆਸਟ੍ਰੇਲੀਆ ਦਾ ਟਾਰਗੇਟਿਡ ਕਿਵੇਂ ਰੱਖੀਏ, ਵੀ ਜਿੱਥੇ ਜਿਸ ਚੀਜ਼ ਦੀ ਲੋੜ ਹੈ ਅਸੀਂ ਉੱਥੇ ਕਿਵੇਂ ਕਰ ਸਕਦੇ ਹਾਂ। ਹਜੇ ਤੱਕ ਆਸਟ੍ਰੇਲੀਆ ਇਹ ਕਰਨ ਦੇ ਵਿੱਚ ਨਾਕਾਮਯਾਬ ਰਿਹਾ
1: ਜੀ, ਕੋਈ ਸ਼ੱਕ ਨਹੀਂ।
2: ਜਿਹਦੇ ਕਰਕੇ ਇਸ ਵੇਲੇ ਮਾਈਗ੍ਰੇਸ਼ਨ ਤੇ ਬਹੁਤ ਜ਼ਿਆਦਾ ਵੱਡੀ ਡਿਬੇਟ ਛਿੜੀ ਹੋਈ ਹੈ, ਜੋ ਕਿ ਚੰਗੀ ਗੱਲ ਵੀ ਹੈ, ਪਰ ਇਹਦੇ ਵਿੱਚੋਂ ਨਾ ਕੋਈ ਉਸਾਰੂ ਚੀਜ਼ ਨਿਕਲਣੀ ਚਾਹੀਦੀ ਹੈ, ਨਾ ਕਿ ਸਿਰਫ ਲੋਕਾਂ ਨੂੰ ਖੁਸ਼ ਕਰਨ ਦੇ ਲਈ ਆਹ ਦੇਖੋ ਜੀ ਇੰਨੇ ਘਟਾ ਕੇ ਦਿਖਾ ਤੇ ਅਸੀਂ। ਨਹੀਂ, ਉਹ ਨਹੀਂ ਗੱਲ ਬਣਨੀ, ਤੁਹਾਨੂੰ ਫਿਰ ਵਧਾਉਣੇ ਪੈਣੇ ਆ, ਕਿਉਂਕਿ ਜਦੋਂ ਤੱਕ ਤੁਸੀਂ ਪ੍ਰੋਡਕਟੀਵਿਟੀ ਨਹੀਂ ਨਾ ਵਧਾਉਂਦੇ, ਉਦੋਂ ਤੱਕ ਫਿਰ ਤੁਹਾਨੂੰ ਬੰਦੇ ਬੁਲਾਉਣੇ ਪੈਣੇ ਆ, ਸਰਕਾਰ ਨੂੰ ਇਹ ਕਰਨਾ ਪੈਣਾ ਹੈ ਜੀ, ਪ੍ਰਾਈਵੇਟ ਸੈਕਟਰ ਨੂੰ, ਕੰਪਨੀਆਂ ਨੂੰ ਇਹ ਕਰਨਾ ਪੈਣਾ, ਸਰਕਾਰ ਨੂੰ ਇਹ ਕੋਸ਼ਿਸ਼ ਕਰਨੀ ਪੈਣੀ ਹੈ ਕਿ ਉਹਨਾਂ ਨੂੰ ਉਹਨਾਂ ਦਾ ਹੱਲ ਵਸੀਲਾ ਕਿਸੇ ਤਰੀਕੇ ਆਪਾਂ ਕਰੀਏ, ਹਨਾ, ਉਹਨਾਂ ਦਾ ਦਰਦ ਕਿਸੇ ਤਰੀਕੇ ਆਪਾਂ ਘਟਾਈਏ। ਕਿੱਦਾਂ ਕਰ ਸਕਦੇ ਹਾਂ ਆਪਾਂ ਲੋਕਾਂ ਲਈ ਬਿਜਲੀ, ਲੋਕਾਂ ਲਈ ਗੈਸ ਕਿਵੇਂ ਸਸਤੀ ਕਰ ਸਕਦੇ ਹਾਂ, ਹਨਾ, ਉਹ ਸਾਰੀਆਂ ਚੀਜ਼ਾਂ ਸਰਕਾਰ ਨੂੰ ਬੜਾ ਧਿਆਨ ਦੇਣਾ ਪੈਣਾ
1: ਜੀ। ਤੇ ਡਾਕਟਰ ਵਰਿੰਦਰ ਜੀ, ਤਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਸ਼ਬਦਾਂ ਦਾ ਇੱਕ ਤਾਪਮਾਨ ਹੁੰਦਾ, ਇਹ ਠੰਡ ਵੀ ਪਾਉਂਦੇ ਅਤੇ ਅੱਗ ਵੀ ਲਾਉਂਦੇ ਆ, ਕੋਈ ਠੰਡ ਪਾਉਣ ਵਾਲੀ ਗੱਲ ਵੀ ਹੈ ਆਉਣ ਵਾਲੇ ਸਮੇਂ 'ਚ? ਕਿਤੇ ਨਾ ਕਿਤੇ ਸਾਨੂੰ ਲੱਗਦਾ ਬਈ ਇੰਟਰਸਟ ਰੇਟ ਥੱਲੇ ਵਾਲੇ ਪਾਸੇ ਨੂੰ ਵੀ ਜਾ ਸਕਦੇ ਆ, ਜਾਂ ਬਹੁਤ ਸਾਰੀਆਂ ਜੇ ਨੇ ਉਹਦੇ ਵਿੱਚ, CPI ਆ, ਅਨਇੰਪਲੋਇਮੈਂਟ ਆ, ਵੇਜ ਗਰੋਥ ਆ, ਰੀਟੇਲ ਸਪੈਂਡਿੰਗ ਆ, ਹਾਊਸਿੰਗ ਦਾ ਡਾਟਾ, ਮਤਲਬ ਲੋਕਾਂ ਨੂੰ ਸਮਝ ਤਾਂ ਹੈ ਵੀ ਇਹ ਬਹੁਤ ਸਾਰੇ ਕਾਰਕ ਨੇ ਜਿਨ੍ਹਾਂ ਦੇ ਤਹਿਤ ਇਹ ਫੈਸਲੇ ਲਏ ਜਾਂਦੇ ਆ, ਪਰ ਕੀ ਤੁਸੀਂ ਕੋਈ ਹਾਂ ਪੱਖੀ ਉਸਾਰੂ ਚੀਜ਼ ਹੁੰਦੀ ਵੇਖ ਰਹੇ ਹੋ ਵੀ ਆਹ ਕੰਮ ਯਾਰ ਠੀਕ ਹੋ ਰਿਹਾ, ਇਹਦੇ ਨਾਲ ਆਉਣ ਵਾਲੇ ਸਮੇਂ 'ਚ 3-6 ਮਹੀਨੇ ਸ਼ਾਇਦ ਹਾਲਾਤ ਕੁਛ ਬਿਹਤਰ ਹੋ ਜਾਣ?
2: ਹਾਂਜੀ, ਉਹ ਜੇ ਸਾਡੇ ਕਹਿੰਦੇ ਨੀ, ਜੇ ਨੀ ਵਿਆਹੀ ਕਿਸੇ ਨੇ, ਹਨਾ, ਜੇ ਭੂਆ ਦੇ ਮੋਚਾਂ ਹੁੰਦੀਆਂ ਚਾਚਾ ਨਾ ਬਣ ਜਾਂਦਾ। ਉਹ ਜੇ ਬੜੀ ਡਿਫੀਕਲਟ ਹੈ ਜੀ, ਅਨਸਰਟਨਟੀ ਹੈ ਨਾ ਜਿਹੜੀ, ਅਸਥਿਰਤਾ ਹੈ ਇਸ ਵੇਲੇ। ਆਪਾਂ ਉਦੋਂ ਵੀ ਗੱਲ ਕੀਤੀ ਸੀਗੀ ਵੀ ਯਾਰ ਜੀ ਤਾਂ ਕਰਦਾ ਇਹ ਕਹਿ ਦਈਏ ਪਰ ਲੱਗਦਾ ਨੀ। ਜਿਹੜੀ ਇਰਾਨ ਦੀ ਲੜਾਈ ਸੀਗੀ, ਇਰਾਨ ਤੇ ਜਿਹੜੇ ਬੰਬ ਸਿੱਟੇ ਗਏ ਸੀ, ਲੜਾਈ ਛੜੀ ਗਈ ਸੀ, ਉਹ ਕਹਿੰਦੇ ਸੀ ਜੀ ਸ਼ਾਰਟ ਟਰਮ ਹੈ, ਖਤਮ ਹੋ ਜਾਣੀ, 6 ਮਹੀਨੇ ਤੋਂ ਉੱਤੇ ਹੋ ਗਿਆ, ਹਜੇ ਤੱਕ ਨਹੀਂ ਹੋਈ। ਹੁਣ ਉਹਦੇ ਵਿੱਚ ਇੱਕ ਹੈ ਨਾ ਪੌਜ਼ ਹੋਇਆ, ਉਹ ਠੰਡੀ ਪਈ ਹੋਈ ਹੈ, ਕਿਉਂਕਿ ਅਮਰੀਕਾ ਦੇ ਵਿੱਚ ਮਿਡ ਟਰਮ ਇਲੈਕਸ਼ਨ ਨੇ ਨਵੰਬਰ ਦੇ ਵਿੱਚ। ਹੋ ਸਕਦਾ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਟਰੰਪ ਸਾਹਿਬ ਕਹਿਣ ਮੈਂ ਦੁਬਾਰਾ ਬੰਬ ਸਿੱਟਣੇ ਆ, ਜਿੰਨੇ ਮਰਜ਼ੀ ਬੰਬ ਸਿੱਟ ਲਓ, ਲੜਾਈ ਏਦਾਂ ਨਹੀਂ, ਉਹ ਖਤਮ ਹੋਣੀ, ਸਮਝੌਤਾ ਹੀ ਹੋਣਾ, ਡਿਪਲੋਮੇਸੀ ਹੋਣੀ ਹੈ। ਤੇ ਉਹ ਚੀਜ਼ ਜੇ ਹੋ ਜਾਂਦੀ ਹੈ, ਮੈਂ ਪਹਿਲਾਂ ਵੀ ਕਿਹਾ ਸੀ ਵੀ ਜੇ ਲੜਾਈ ਖਤਮ ਹੋ ਵੀ ਜਾਂਦੀ ਉਹਦਾ ਇਫੈਕਟ ਕਾਫੀ ਦੇਰ ਤੱਕ ਦੇਖਿਆ ਜਾਊਗਾ। ਹੁਣ ਮਿਸ਼ਲ ਬੋਲਕ ਨੇ ਕੱਲ ਕਿਹਾ ਵੀ ਜਿਹੜੀਆਂ ਅਸੀਂ 3 ਇੰਟਰਸਟ ਰੇਟ ਦੀਆਂ ਵਿਆਜ ਦੀਆਂ ਦਰਾਂ ਵਧਾਈਆਂ ਸੀ, ਉਹਦਾ ਅਸਰ ਕਿਤੇ ਹੁਣ ਜਾ ਕੇ ਮਾੜਾ ਮੋਟਾ ਨਜ਼ਰ ਆ ਰਿਹਾ ਸਾਨੂੰ। ਜਿਹੜਾ ਇਕਾਨਮੀ ਦੇ ਵਿੱਚ ਲੈਗ ਹੁੰਦਾ ਨਾ, ਇੰਟਰਸਟ ਰੇਟ ਦੀਆਂ ਦਰਾਂ ਵਧਾਉਣ ਤੋਂ ਬਾਅਦ ਸਾਲ ਤੋਂ ਉੱਤੇ ਲੱਗ ਜਾਂਦਾ ਪੂਰਾ ਅਸਰ ਪਤਾ ਲੱਗਣ ਦੇ ਲਈ। ਹੁਣ ਜੇ ਉਹਨਾਂ ਨੇ RBI ਨੇ ਅੱਜ ਵਧਾਈ ਹੈ, ਕਈ ਲੋਕ ਰੌਲਾ ਪਾ ਰਹੇ ਨੇ ਜੀ ਨਵੰਬਰ ਦੇ ਵਿੱਚ ਸ਼ਾਇਦ ਫੇਰ ਵੱਧ ਜੇ, ਪਤਾ ਨਹੀਂ ਵਧੂਗੀ ਕਿ ਨਹੀਂ, ਰੱਬ ਜਾਣੇ। ਪਰ ਜੇ ਉਹ ਵੱਧ ਜਾਂਦੀ ਹੈ, ਕੀ ਉਹਦਾ ਅਸਰ ਅਗਲੇ ਸਾਲ ਜਨਵਰੀ ਫਰਵਰੀ ਤੱਕ ਇਕਾਨਮੀ ਤੇ ਆਉਂਦਾ? ਅਨਇੰਪਲੋਇਮੈਂਟ ਵੱਧਦੀ ਹੈ, ਲੱਗਦਾ ਤਾਂ ਇਹੀ ਹੈ ਵੀ ਜੀ ਇਕਨੋਮਿਕ ਥੋੜੀ ਜੀ ਉਹ ਹੋਊਗੀ, ਹਨਾ, ਉਹ ਘੁੱਟਣ ਹੋਊਗੀ। ਜਿਹੜਾ ਇਸ ਵੇਲੇ ਵੱਧਦਾ ਜਾ ਰਿਹਾ ਉਹ ਸ਼ਾਇਦ ਘਟੂਗਾ, ਕਿਉਂਕਿ ਮਾਈਗ੍ਰੇਸ਼ਨ ਘਟਾਈ ਗਈ ਹੈ ਨਾ ਜੀ, ਇੰਟਰਸਟ ਰੇਟ ਜ਼ਿਆਦਾ ਨੇ, ਕੰਜ਼ਿਊਮਰ ਸੈਂਟੀਮੈਂਟ ਘੱਟ ਹੈ, ਜੇ ਕਿਸੇ ਤਰੀਕੇ ਓਇਲ ਦਾ ਕ੍ਰਾਈਸਿਸ ਹੱਲ ਹੋ ਜਾਂਦਾ ਨਾ ਜੀ, ਜੇ ਉਹਨਾਂ ਦੇ ਵਿੱਚ ਸਮਝੌਤਾ ਹੋ ਜਾਂਦਾ ਹੈ ਕਿਸੇ ਤਰੀਕੇ, ਤੇ ਉਹ ਅਮਰੀਕਾ ਨੇ ਕਿਹਾ ਯੂਕਰੇਨ ਨੂੰ ਵੀ ਜੀ ਇਹਨਾਂ ਦੇ ਡੀਜ਼ਲ ਦੀਆਂ ਜਿਹੜੀਆਂ ਉਹ ਹੈਗੇ ਸਟੇਸ਼ਨ ਹੈ ਉੱਥੇ ਤੁਸੀਂ ਬੰਬ ਨਾ ਸੁੱਟੋ, ਟਰੰਪ ਨੇ ਕਿਹਾ ਉਹਨੂੰ ਜ਼ੇਲੈਂਸਕੀ ਨੂੰ। ਜੇ ਉਹ ਪੌਜ਼ ਹੋ ਜਾਂਦਾ ਡੀਜ਼ਲ ਦੀ ਸਪਲਾਈ ਥੋੜ੍ਹੀ ਜਿਹੀ ਸਟੇਬਲ ਹੋ ਜਾਂਦੀ ਆ, ਡੀਜ਼ਲ ਦੀਆਂ ਕੀਮਤਾਂ ਘੱਟ ਜਾਣਗੀਆਂ, ਹੈ ਨਾ, ਜੇ ਇਹਨਾਂ ਦਾ ਸਮਝੌਤਾ ਹੋ ਜਾਂਦਾ ਅਮਰੀਕਾ ਤੇ ਇਰਾਨ ਦਾ, ਉੱਥੇ ਘੱਟ ਜੂ। ਇਜ਼ਰਾਈਲ ਵਾਲੇ ਟਿੱਕੇ, ਇਜ਼ਰਾਈਲ ਚ ਵੀ ਇਲੈਕਸ਼ਨ ਹੈ ਅਕਤੂਬਰ ਦੇ ਵਿੱਚ, ਤਾਂ ਟਿੱਕੇ ਬੈਠੇ ਆ ਉਹ ਨਿਤਨਯਾਹੂ ਸਾਹਿਬ, ਨਹੀਂ ਤਾਂ ਉਹਨਾਂ ਨੇ ਫੇਰ ਕਿਤੇ ਨਾ ਕਿਤੇ ਟੈਂਕ ਚਾੜ ਦੇਣੇ ਸੀ, ਬੰਬ ਸਿੱਟ ਦੇਣੇ ਸੀ, ਉਹ ਬੈਠੇ ਆ ਟਿੱਕੇ ਹੋਏ, ਹੈ ਨਾ। ਉਦੋਂ ਬਾਅਦ ਕੀ ਹੁੰਦਾ ਹੈ, ਇਹ ਨਾ ਕਾਫੀ ਚੀਜ਼ਾਂ ਤੇ ਡਿਪੈਂਡ ਕਰਦਾ। ਸੋ
1: ਮਤਲਬ ਕੋਈ ਝੂਠੀ ਆਸ ਬਣਾਉਣੀ ਔਖੀ ਹੈ।
2: ਹਾਂਜੀ, ਝੂਠੀ ਆਸ ਬਣਾਉਣੀ ਔਖੀ ਤਾਂ ਹੈ ਬਿਲਕੁਲ, ਕੋਈ ਸ਼ੱਕ ਨਹੀਂ ਹੈ। ਇਸ ਵੇਲੇ ਮਤਲਬ ਇਹੀ ਹੈ ਵੀ ਤੁਹਾਨੂੰ, ਹੈ ਨਾ, ਆਪਣੀ ਜਿਹੜੀ ਬੈਕ ਪੋਕਟ ਹੈ ਉਹਨੂੰ ਥੋੜਾ ਟਾਈਟ ਹੀ ਰੱਖਣਾ ਪੈਣਾ, ਸੰਭਲ ਕੇ ਹੀ ਤੁਰਨਾ, ਸੰਜਮ ਚ ਹੀ ਰਹਿਣਾ ਪੈਣਾ, ਜੋ ਕਿ ਲੋਕ ਹੈਗੇ ਵੀ ਨੇ ਇਸ ਵੇਲੇ,
1: ਕਿਉਂਕਿ ਦੇਖੋ ਡਿਮਾਂਡ ਤੇ ਸਪਲਾਈ ਦੀ ਗੱਲ ਕਰੀਏ, ਪਹਿਲਾਂ ਲੋਕ ਸਰਕਾਰ ਦੀ ਗੱਲ ਪੈਂਦੇ ਸੀ ਵੀ ਉਹਨੇ ਘਰ ਨਹੀਂ ਬਣ ਰਹੇ, ਹੁਣ ਤੁਸੀਂ ਦੇਖੋਗੇ ਵੀ ਅਗਲਾ ਕਹਿੰਦਾ ਜੀ ਸਪਲਾਈ ਤਾਂ ਹੈਗੀ, ਹੁਣ ਲੋਕ ਖਰੀਦਣਾ ਨਹੀਂ ਚਾਹੁੰਦੇ ਕਿਉਂਕਿ ਮਹਿੰਗਾਈ ਜ਼ਿਆਦਾ। ਸੋ ਉਸ ਪਾਸਿਓਂ ਜਾਣ ਸੋਚੀ,
2: ਹਾਂਜੀ, ਉਹਨਾਂ ਨੂੰ ਲੋਨ ਨਹੀਂ ਮਿਲ ਰਹੇ। ਹਾਂ, ਜਿਹੜੀ ਮੈਂ ਗੱਲ ਕੀਤੀ ਸੀ ਇੱਕ ਇੰਟਰਸਟ ਰੇਟ ਦੀ, ਦਾ ਤੁਹਾਡਾ 10% ਘਟਾ ਸਕਦੀ ਹੈ ਤੁਹਾਡੀ ਬੋਰੋਇੰਗ ਕਪੈਸਿਟੀ, ਡਿਪੈਂਡਿੰਗ ਔਨ ਐਵਰੀਥਿੰਗ, ਹੈ ਨਾ, ਫਾਈਨੈਂਸ਼ੀਅਲ ਸਿਚੁਏਸ਼ਨ ਹਰੇਕ ਦੀ ਅੱਡ ਹੁੰਦੀ ਹੈ। ਸੋ ਉਹ ਤੁਹਾਡਾ ਘਟਾ ਸਕਦੀ ਹੈ, ਫਿਰ ਉਹ ਕਹਿੰਦੇ ਸਾਡਾ ਹੱਥ ਨਹੀਂ ਪੈਂਦਾ। ਹੁਣ ਜਿਹੜੇ ਬਿਲਡਰ ਨੇ ਉਹ ਵਿਚਾਰੇ ਬਹੁਤ ਜ਼ਿਆਦਾ, ਉਹ ਬਿਲਡਰ ਬੰਦ ਹੋ ਰਹੇ ਆ, ਪਿੱਛੇ ਜੇ ਬਾਠਲਾ ਕੰਸਟਰਕਸ਼ਨ, ਹੈ ਨਾ, ਉਹ ਗਿਆ ਹੈ, ਡੁੱਬਿਆ ਹੈ, ਅੰਡਰ ਗਿਆ ਹੈ, ਬੈਂਕਰਪਟ ਹੋਏ ਨੇ, ਤੇ ਮਤਲਬ ਏਦਾਂ ਦੀ ਬਿਲਡ 45% ਕੀਮਤ ਵੱਧ ਗਈ ਹੈ ਨਵੇਂ ਘਰ ਨੂੰ, ਕੰਸਟਰਕਸ਼ਨ ਕੋਸਟ ਅਪ ਟੂ 45% ਕਹਿੰਦੇ ਵੱਧ ਗਈ ਹੈ,
1: ਉਹ ਵੱਧ ਗਈ ਤੇ ਘਰਾਂ ਦੀ ਕੀਮਤ ਘਟ ਗਈ।
2: ਘਰਾਂ ਦੀ ਕੀਮਤ ਘਟਣੀ ਹੈ ਕਿਉਂਕਿ ਜਿਹੜਾ ਬਾਇਰ ਹੈ ਉਹਦੇ ਕੋਲੇ ਇੰਨੇ ਪੈਸੇ ਹੈ ਨੀ ਲੋਨ ਦੇ ਲਈ, ਉਹ ਲੈ ਹੀ ਨੀ ਪਾ ਰਿਹਾ, ਚਾਹ ਕੇ ਵੀ ਨੀ ਲੈ ਪਾ ਰਿਹਾ। ਮੈਂ ਸਿਡਨੀ ਚ ਰਹਿੰਦਾ, ਇੱਥੇ 2-2 million ਦੇ ਘਰ ਹੈ, ਹੈ ਨਾ, ਜਿਹੜਾ ਵੱਡਾ ਘਰ ਸੀ, ਜਿਹੜਾ 5 million ਦਾ ਘਰ ਸੀ ਇੱਥੇ, ਕਈ ਲੋਕ ਕਹਿੰਦੇ ਆ ਜੀ ਉਹ 4 million ਦਾ ਰਹਿ ਗਿਆ, ਜਿਹੜਾ ਜ਼ਿਆਦਾ ਮਹਿੰਗਾ ਸੀ ਉਹ ਘੱਟ ਹੋਇਆ, ਪਰ ਜਿਹੜਾ ਘੱਟ ਮਹਿੰਗੇ ਸੀਗੇ ਨਾ ਜੀ ਉਹਨਾਂ ਦਾ ਹੀ ਪ੍ਰੋਬਲਮ ਹੈ, ਫਸਟ ਹੋਮ ਬੋਇਰ ਨੂੰ, ਮਿਲੀਅਨ ਤੋਂ ਥੱਲੇ ਥੱਲੇ ਵਾਲੇ ਘਰਾਂ ਨੂੰ, ਉਹਨਾਂ 'ਤੇ ਜ਼ਿਆਦਾ ਇੰਪੈਕਟ ਹਜੇ ਨਹੀਂ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਦੀ ਬੋਰੋਇੰਗ ਕਪੈਸਿਟੀ ਬੜੀ ਘਟੀ ਹੈ
1: ਜੀ।
2: ਹੌਲੀ ਹੌਲੀ ਜੇ ਇੰਟਰਸਟ ਰੇਟ ਸਟੇਬਲ ਹੁੰਦੇ ਆ, ਅਨਇੰਪਲੋਇਮੈਂਟ 4.6% ਹੈ, 5% ਤੋਂ ਉੱਤੇ ਥੋੜ੍ਹੀ ਜਿਹੀ ਜਾਂਦੀ ਹੈ, ਹੈ ਨਾ, 5% ਜਾਂਦੀ ਆ, 5.1, 5.2, ਫਿਰ RBI ਨੇ ਕਹਿਣਾ ਨਹੀਂ ਹੁਣ ਠੱਲ ਪੈ ਰਹੀ ਹੈ, ਹੁਣ ਠੰਡਾ ਪੈ ਰਿਹਾ, ਇੰਟਰਸਟ ਰੇਟ ਘਟਾ ਦਿਓ।
1: ਮੈਂ ਤਾਂ ਖੁਸ਼ ਹੋਣ ਲੱਗਿਆ ਸੀਗਾ ਜਦ ਤੁਸੀਂ ਕਹਿ ਨਾ ਵੀ ਅਮੀਰ ਨੂੰ ਜ਼ਿਆਦਾ ਫਰਕ ਪਿਆ, 5 million ਦਾ ਘਰ 4 ਦਾ ਹੋ ਗਿਆ, ਜਿਹਦਾ ਹੈ ਹੀ 1 million ਦਾ ਉਹਦਾ ਚੱਲ 9 lakh ਰਹਿ ਜੂ, ਪਰ ਉਹ ਜੀ ਗੱਲ ਉਹੀ ਆ, ਉਹ ਜਿਹਾ ਉਹਨੂੰ ਘਰ ਖਰੀਦਣਾ ਔਖਾ ਹੋ ਗਿਆ ਕਿਉਂਕਿ ਉਹਦੀ ਬੋਰਿੰਗ ਕਪੈਸਿਟੀ ਨਹੀਂ ਰਹੀ। ਸੋ ਇਹ ਹੈ ਨਾ, ਕਿਸੇ ਨੂੰ ਮਾਂ ਵਾਦੀ ਕਿਸੇ ਨੂੰ ਸਵਾਦੀ, ਅਸਰ ਤਾਂ ਕਿਸੇ ਨਾ ਕਿਸੇ ਰੂਪ ਸਭ 'ਤੇ ਪੈਣਾ ਹੀ ਆ।
2: ਹਾਂਜੀ ਬਿਲਕੁਲ, ਅਸਰ ਪੈ ਰਿਹਾ, ਹਰ ਬੰਦਾ ਹੀ ਔਖਾ, ਹਰ ਬੰਦਾ ਹੀ ਪਰੇਸ਼ਾਨ ਹੈ ਪ੍ਰੀਤਮ ਜੀ, ਕਿਸੇ ਨਾ ਕਿਸੇ ਲੈਵਲ ਤੇ। ਸ਼ਾਇਦ ਕੁਛ ਜਿਹੜੇ ਹੁਣ ਕੁਛ ਹੁੰਦੇ ਉਹਨਾਂ ਨੂੰ ਤਾਂ ਕਦੀ ਵੀ ਨਹੀਂ ਪੈਂਦਾ, ਹੈ ਨਾ, ਜਿਹੜਾ ਕੋਈ ਬਫਰ ਹੀ ਇੰਨਾ ਹੈ, ਪਰ ਜੇ ਅਸੀਂ ਆਮ ਬੰਦੇ ਦੀ ਗੱਲ ਕਰੀਏ ਨਾ, ਮੈਜੋਰਿਟੀ ਦੀ ਗੱਲ ਕਰੀਏ, ਨੋਰਮਲ ਡਿਸਟ੍ਰੀਬਿਊਸ਼ਨ ਜਿਹੜੀ ਬੈਲ ਕਰਵ ਹੁੰਦੀ ਹੈ ਉਹਦੇ ਸਾਇੰਸ ਦੇ ਵਿੱਚ, ਉਹ ਕੋਈ 66-70% ਪਾਪੂਲੇਸ਼ਨ ਨੂੰ ਕੈਪਚਰ ਕਰਦੀ ਹੈ, ਉਹਦੀ ਜੇ ਅਸੀਂ ਗੱਲ ਕਰੀਏ ਨਾ, ਔਖੇ ਆ
1: ਜੀ,
2: ਦੇ ਆਰ ਹਰਟਿੰਗ, ਉਹ ਪੀੜ ਚ ਨੇ ਉਹ, ਤੇ ਇਹਨਾਂ ਇਸ ਪੀੜ ਚ ਉਹਨਾਂ ਦਾ ਕੋਈ ਕਸੂਰ ਨਹੀਂ, ਇਸ ਗੱਲ ਚ ਕੋਈ ਦੋ ਰਾਏ ਨਹੀਂ ਵੀ ਇਹ ਉਹਨਾਂ ਦਾ ਕਸੂਰ ਨਹੀਂ ਹੈ। ਇਹ ਗਲੋਬਲ ਫੈਕਟਰ ਵੀ ਨੇ ਜਿਹੜੇ ਦੁਨੀਆਂ ਚ ਜੋ ਕੁਛ ਹੋ ਰਿਹਾ, ਕੋਵਿਡ ਦਾ ਵੀ ਇਹ ਅਸਰ ਹੈਗਾ ਹੈ, ਸਪਲਾਈ ਸ਼ੌਕ ਜਿਹੜੇ ਹੈਗੇ ਬਹੁਤ ਜ਼ਿਆਦਾ, ਸਪਲਾਈ ਦੀਆਂ ਪ੍ਰੋਬਲਮਾਂ ਉਹਨਾਂ ਦਾ ਵੀ ਅਸਰ ਹੈ, ਤੇ ਪਿਛਲੇ ਕੁਛ ਦਹਾਕਿਆਂ ਤੋਂ ਸਰਕਾਰ ਦੀਆਂ ਪਾਲਿਸੀਆਂ ਦਾ ਵੀ, ਸਕਸੈਸਿਵ ਗਵਰਨਮੈਂਟਸ, ਇੱਕ ਸਰਕਾਰ ਨਹੀਂ ਇੱਕ ਪਾਰਟੀ ਦੀ, ਆਪਾਂ ਗੱਲ ਕਰਦੇ ਹਾਂ ਇੱਥੇ ਇਸ ਚੈਨਲ ਤੇ, ਆਪਾਂ ਗੱਲ ਕਰਦੇ ਹਾਂ ਪਾਲਿਸੀ ਤੇ, ਆਪਾਂ ਇਹ ਨਹੀਂ ਗੱਲ ਕਰਦੇ ਕਿਹਨੂੰ ਕੀ ਪਸੰਦ ਹੈ। ਕੋਈ ਵੀ ਹੋਵੇ, ਆਸਟ੍ਰੇਲੀਆ ਦਾ ਭਲਾ ਹੋਣਾ ਚਾਹੀਦਾ, ਹੈ ਨਾ
1: ਜੀ,
2: ਆਸਟ੍ਰੇਲੀਆ ਗਰੋ ਕਰਨਾ ਚਾਹੀਦਾ, ਆਸਟ੍ਰੇਲੀਆ ਸਟੇਬਲ ਕਰਨਾ ਚਾਹੀਦਾ, ਇਹ ਸਾਡੀ ਅਡੋਪਟਿਡ ਕੰਟਰੀ ਹੈ, ਅਸੀਂ ਇਹਨੂੰ ਅਪਣਾਇਆ ਇਸ ਦੇਸ਼ ਨੂੰ, ਹੈ ਨਾ, ਅਸੀਂ ਇੱਥੇ ਆਏ ਹਾਂ, ਆਪਣਾ ਸਾਰਾ ਕੁਛ ਪੱਟ ਪਟਾ ਕੇ ਇੱਥੇ ਆਏ ਹਾਂ, ਅਸੀਂ ਇੱਥੇ ਵਸਾਇਆ ਇਹ ਦੇਸ਼, ਤੇ ਸਾਨੂੰ ਇਸ ਮੁਲਕ ਨਾਲ ਪਿਆਰ ਹੈ, ਹੈ ਨਾ। ਮੈਂ ਤਾਂ ਇਹੀ ਚਾਹੁੰਦਾ, ਅਸੀਂ ਸਭ ਮੋਸਟਲੀ ਲੋਕ ਇਹੀ ਚਾਹੁੰਦੇ ਵੀ ਯਾਰ ਇੱਥੇ ਵੀ ਹਵਾ ਦਾ ਬੁੱਲਾ ਆਵੇ, ਕੋਈ ਕੋਈ ਸੁਖਾਲਾ ਹੋਵੇ, ਕੰਮ ਸੌਖਾ ਹੋਵੇ। ਤੇ ਆਪਣੇ ਬੇਸ ਤੇ ਆਪਾਂ ਉਦੋਂ ਵੀ ਗੱਲ ਕੀਤੀ ਸੀ ਅਪ੍ਰੈਲ ਚ, ਸਿਟੀਜ਼ਨ ਮੂਵਮੈਂਟ ਹੈ ਜਿਹੜੀ, ਉਹ ਕਿੱਦਾਂ ਅਸੀਂ ਕੰਟਰੀਬਿਊਟ ਕਰ ਸਕਦੇ ਹਾਂ, ਕਿੱਦਾਂ ਅਸੀਂ ਆਵਾਜ਼ ਚੱਕ ਸਕਦੇ ਹਾਂ ਆਪਣੇ ਭਾਵ ਤੇ, ਗਾਲਾਂ ਕੱਢ ਕੇ ਨਹੀਂ, ਕੰਸਟਰਕਟਿਵ ਤਰੀਕੇ ਨਾਲ। ਸੋਸ਼ਲ ਮੀਡੀਆ ਤੇ ਗਾਲਾਂ ਕੱਢ ਕੇ
1: ਉਹ ਆਪਾਂ ਗਾਲਾਂ ਵਨ ਨੇਸ਼ਨ ਦੇ ਸਮਰਥਕਾਂ ਨੂੰ ਛੱਡ ਦਿੰਦੇ ਹਾਂ, ਉਹ ਆਪਦਾ ਜ਼ੋਰ ਲਾ ਲੈਣ ਜਿੰਨਾ ਕੁ ਲੱਗਦਾ ਮਾਈਗ੍ਰੈਂਟਸ ਦੇ ਖਿਲਾਫ਼। ਬਾਕੀ ਤਪਦੀ ਦੁਪਹਿਰ ਵੇ, ਕੰਢਿਆਂ ਦਾ ਸ਼ਹਿਰ ਵੇ, ਹੰਝੂਆਂ ਨੇ ਵਾਰ ਕੀਤਾ ਤੇਰੇ ਤੋਂ ਬਗੈਰ ਵੇ, ਜਦ ਤੱਕ ਇਹ ਚੀਜ਼ਾਂ ਨੂੰ ਠੱਲ ਨਹੀਂ ਪੈਂਦੀ, ਮਹਿੰਗਾਈ ਨੂੰ ਠੱਲ ਨਹੀਂ ਪੈਂਦੀ, ਲੋਕਾਂ ਦੇ ਤਾਂ ਦੇਖੋ ਹੰਝੂ ਨਿਕਲਣੇ ਹੀ ਆ। ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਬਿਹਤਰ ਹੋਊਗਾ, ਇਸੇ ਆਸ ਅਰਦਾਸ ਨਾਲ ਤੁਹਾਡੇ ਤੋਂ ਵਰਿੰਦਰ ਇਜਾਜ਼ਤ ਲੈਂਦੇ ਹਾਂ। ਅਤੇ ਉਸ ਤੋਂ ਬਾਅਦ ਅਸੀਂ ਆਪਣੇ ਸੁਣਨ ਵਾਲਿਆਂ ਤੋਂ ਵੀ ਪੁੱਛਣਾ ਕਿ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ, ਅਤੇ ਹੋਰ ਕਿਸ ਕਿਸਮ ਦੇ ਮਸਲੇ ਆ, ਜਾਂ ਇਹਦੇ ਨਾਲ ਕਿਹੜੀਆਂ ਕਿਹੜੀਆਂ ਜੁੜੀਆਂ ਚੀਜ਼ਾਂ ਨੇ, ਕੀ ਕੀਤਾ ਜਾ ਸਕਦਾ ਮੌਜੂਦਾ ਹਾਲਾਤ 'ਚ। ਉਸ ਲਿਹਾਜ਼ ਨਾਲ ਇਹ ਵਿਚਾਰ ਚਰਚਾ ਉਸੇ ਤਰ੍ਹਾਂ ਜਾਰੀ ਰਹੇਗੀ। ਪਰ ਡਾਕਟਰ ਵਰਿੰਦਰਜੀਤ, ਜੋ ਕਿ ਮਕੁਆਰੀ ਯੂਨੀਵਰਸਿਟੀ ਸਿਡਨੀ ਤੋਂ ਹੈਲਥ ਇਕੋਨਮਿਸਟ ਨੇ, ਰਿਸਰਚ ਫੈਲੋ ਨੇ, ਉਹਨਾਂ ਤੋਂ ਅਸੀਂ ਹੁਣ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਧੰਨਵਾਦ।
2: ਧੰਨਵਾਦ ਜੀ ਸਰ।

0: ਜੀ ਦੋਸਤੋ ਰੇਡੀਓ ਹਾਂਜੀ 1674 AM ਅਤੇ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਮੇਰੇ ਨਾਲ ਨੇ ਬਲਕੀਰਤ ਸਿੰਘ। ਤੁਸੀਂ ਕੁਛ ਗਾਣੇ ਸੁਣੇ ਆ, ਨਾਲੋਂ ਨਾਲ ਅਸੀਂ ਮਸ਼ਹੂਰੀ ਪ੍ਰਚਾਰ ਜੋ ਸਾਡੇ ਪਾਰਟਨਰ ਨੇ ਉਹਨਾਂ ਦਾ ਵੀ ਚੱਲਦਾ ਰਹਿੰਦਾ, ਕਿਉਂਕਿ ਸਮਾਲ ਬਿਜ਼ਨਸਿਸ ਦੀ ਗੱਲ ਆਉਂਦੀ ਆ ਅਤੇ ਉਹਨਾਂ ਦੀ ਮਸ਼ਹੂਰੀ ਦੀ ਵੀ ਗੱਲ ਆਉਂਦੀ ਆ ਐਡਵਰਟੀਜ਼ਮੈਂਟ ਪੁਆਇੰਟ ਆਫ ਵਿਊ ਤੋਂ। ਸਾਰੇ ਹੁਣ ਤਾਂ ਬਿਜ਼ਨਸ ਵੈਸੇ ਕਹੀ ਜਾਂਦੇ ਆ ਬਈ 25-50% ਕਿਸੇ ਦਾ ਡਾਊਨ ਆ, ਕਿਸੇ ਦਾ ਕਿੰਨੇ ਪਰਸੈਂਟ ਡਾਊਨ ਆ। ਬਹੁਤ ਘੱਟ ਲੋਕ ਆ ਜਿਹੜੇ ਇਹ ਕਹਿੰਦੇ ਸੁਣੇ ਜਾ ਸਕਦੇ ਆ ਵੀ ਨਹੀਂ ਜੀ ਕੋਈ ਅਸਰ ਨਹੀਂ ਹੋਇਆ। ਇਸ ਲਈ ਜਦ ਮੈਂ ਆਹ ਪੰਜਾਬੀ ਗੀਤ ਸੁਣਦਾ ਸੀ ਵੀ ਹੁਣ ਪਿੰਡ ਗੇੜਾ ਲਾਈ ਆਉਂਦੇ ਹਾਂ, ਵੀ ਜੇ ਕੰਮ ਠੰਡੇ ਆ ਤਾਂ ਚੱਲ ਬੰਦਾ ਕਹਿੰਦਾ ਗੇੜਾ ਮਾਰਿਆ ਉਹਨੇ। ਅਤੇ ਨਾਲ ਇੱਕ ਵਿੱਚ ਜੇ ਮਸ਼ਹੂਰੀ ਚੱਲਦੀ ਸੀ ਮੇਰਾ ਵੈਰਬੀ ਜ਼ੂ ਦੀ ਹੈ ਨਾ, ਅਤੇ ਉਹਦੇ 'ਚ ਉਹ ਕਰਦੇ ਆ ਉੱਥੇ ਜਾਨਵਰ ਪੇਸ਼ ਕਰਦੇ ਹਨ, ਮੈਂ ਬੜਾ ਹੈਰਾਨ ਹੁੰਦਾ ਹੁੰਦਾ। ਮੈਂ ਕਿਹਾ ਯਾਰ ਅੰਗਰੇਜ਼ੀ ਤੋਂ ਪੰਜਾਬੀ ਬਣਾ ਕੇ ਕਈ ਵਾਰ ਐਡ ਥੋੜ੍ਹੀ ਔਡ ਜਿਹੀ ਵੀ ਲੱਗਦੀ ਹੁੰਦੀ ਆ। ਸਾਡੇ ਅੱਗੇ ਛੋਟੇ ਹੁੰਦੇ ਸੀ, ਯੂਨੀਵਰਸਿਟੀ ਹੁੰਦੇ ਸੀ ਨਾ ਸਾਡਾ, ਬੜਾ ਅੱਜ ਟਰਾਂਸਲੇਸ਼ਨ ਡੇ ਵੀ ਆ, ਵਰਲਡ ਟਰਾਂਸਲੇਸ਼ਨ ਡੇ, ਤਰਜਮਾ ਹੈ ਨਾ ਕਰਦੇ ਹਾਂ ਆਪਾਂ। ਉੱਥੇ ਸਾਨੂੰ ਤਰਜਮਾ ਕਰਨ ਦਾ ਬੜਾ ਸ਼ੌਕ ਹੁੰਦਾ ਯੂਨੀਵਰਸਿਟੀ, ਉੱਥੇ ਲਿਖਿਆ ਆਉਂਦਾ ਹੁੰਦਾ ਨਾ ਹਾਲੀਵੁੱਡ ਦੀਆਂ ਫਿਲਮਾਂ ਤੋਂ, ਸਭ ਤੋਂ ਮੂਹਰੇ 20th Century ਫੋਕਸ ਪ੍ਰਜੈਂਟਸ, ਸਾਡੇ ਉਹਨੇ ਕਹਿਣਾ 20ਵੀਂ ਸਦੀ ਦੀ ਲੂੰਬੜੀ ਪੇਸ਼ ਕਰਦੇ ਨੇ, ਬੜਾ ਹੱਸਣਾ। ਅਤੇ ਉਸ ਲਿਹਾਜ਼ ਨਾਲ ਜੀ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਮਾੜਾ ਮੋਟਾ ਹਾਸਾ ਠੱਠਾ ਵੀ ਚੱਲਦਾ,
1: ਨਿੱਕੀਆਂ ਨਿੱਕੀਆਂ ਗੱਲਾਂ 'ਚ ਖੁਸ਼ੀ ਲੱਭਣੀ ਵਧੀਆ ਗੱਲ
0: ਜੀ। ਅਤੇ ਹੁਣ ਮੇਰਾ ਖਿਆਲ ਆਪਾਂ ਲਾਈਨਸ ਖੋਲ੍ਹੀਏ ਅਤੇ ਆਪਾਂ ਆਪਣੇ ਸੁਣਨ ਵਾਲਿਆਂ ਨੂੰ ਸਵਾਲ ਪੁੱਛੀਏ ਕਿ ਉਹ ਕਿੱਦਾਂ ਇਸ ਚੀਜ਼ ਨੂੰ ਲੈ ਰਹੇ ਆ, ਖਾਸ ਤੌਰ 'ਤੇ ਜਿਹੜਾ RBI ਦਾ ਨਵਾਂ ਬਿਆਨ ਹੈ।
1: ਜੀ ਬਿਲਕੁਲ, ਫੋਨ ਲਾਈਨਾਂ ਸਾਡੀਆਂ ਓਪਨ ਨੇ, ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਤੁਹਾਡਾ ਜਿਹੜਾ ਵਿੱਚ ਯੋਗਦਾਨ ਹੈ ਬਹੁਤ ਜ਼ਰੂਰੀ ਹੈ, ਫਿਰ ਹੀ ਸਾਨੂੰ ਵਾਈਡਰ ਲੈਵਲ 'ਤੇ ਪਤਾ ਲੱਗ ਸਕਦਾ ਵਾ ਕਿ ਸਾਰਿਆਂ ਦੇ ਵਿੱਚ ਜਿਹੜੀ ਆ ਉਹ ਸ਼ੋਪਿੰਗ ਨੂੰ ਲੈ ਲਓ ਜਾਂ ਫਿਰ ਟਰੈਵਲਿੰਗ ਨੂੰ ਲੈ ਲਓ ਜਾਂ ਫਿਰ ਕੋਸਟ ਕਟਿੰਗ ਨੂੰ ਲੈ ਲਓ ਕਿ ਕਿੱਥੋਂ ਕਿੱਥੋਂ ਤੁਸੀਂ ਆਪਣੀ ਕੋਸਟ ਜਿਹੜੀ ਉਹ ਕੱਟ ਕੀਤੀ ਹੈ, ਜਾਂ ਫਿਰ ਦੂਜਾ ਪਾਸਾ ਇਹ ਹੈ ਕਿ ਸਾਨੂੰ ਕੁਛ ਵੀ ਕੱਟ ਕਰਨ ਦੀ ਲੋੜ ਨਹੀਂ ਪਈ, ਸਾਡੀ ਜ਼ਿੰਦਗੀ ਤਾਂ ਬੜੀ ਨੋਰਮਲ ਚੱਲ ਰਹੀ ਹੈ, ਸਾਨੂੰ ਇੰਟਰਸਟ ਰੇਟ ਘਟੇ ਵਧੇ ਨਾਲ ਕੋਈ ਫਰਕ ਨਹੀਂ ਹੈ, ਇਨਫਲੇਸ਼ਨ ਰੇਟ ਭਾਵੇਂ 4 'ਤੇ ਆ ਭਾਵੇਂ 2 'ਤੇ ਆ, ਸਾਨੂੰ ਉਸ ਚੀਜ਼ ਨਾਲ ਨਹੀਂ ਕੋਈ ਫਰਕ ਪੈ ਰਿਹਾ। ਹੋ ਸਕਦਾ ਕੋਈ ਇੱਦਾਂ ਦਾ ਵੀ ਹੋਵੇ, ਉਹ ਤੁਸੀਂ ਸਾਨੂੰ ਜਿਹੜਾ ਉਹ ਕਾਲ ਕਰਕੇ ਜ਼ਰੂਰ ਸਾਂਝਾ ਕਰਨਾ। ਤੁਸੀਂ ਕਾਲ ਕਰ ਸਕਦੇ ਹੋ 04-747-1674 ਦੇ ਉੱਤੇ।
0: ਕਈ ਵਾਰ ਨਾ ਸੋਸ਼ਲ ਮੀਡੀਆ 'ਤੇ ਲਾਲਾ ਲਾਲਾ ਵੱਧ ਹੋਈ ਹੁੰਦੀ ਆ, ਨਿਊਜ਼ 'ਚ ਵੀ ਵੱਧ ਮਸਲੇ ਉਜਾਗਰ ਕੀਤੇ ਹੁੰਦੇ ਆ। ਕਈ ਵਾਰ ਉਹ ਸਾਡੇ ਪਿੰਡ ਹੋਣ ਡੈਡੀ ਜੀ ਨੇ ਅੱਗੇ ਫੋਨ ਕਰਨਾ, ਉਹ ਬਈ ਹੁਣ 3-4 ਦਿਨ ਲਗਾਤਾਰ ਮੀਂਹ ਉਹ ਪੈਣਾ ਉਹਨੇ BBC ਸੁਣਦੇ ਹੋਣਾ, ਅਤੇ ਇੱਥੇ ਉਹ ਵੱਡੀ ਗੱਲ ਹੁੰਦੀ ਨਹੀਂ ਕਈ ਵਾਰ। ਸੋ ਕਈ ਲੋਕਾਂ ਦੀ ਜ਼ਿੰਦਗੀ 'ਤੇ ਇਹ ਚੀਜ਼ਾਂ ਓਨੇ ਬੁਰੇ ਤਰੀਕੇ ਨਾਲ ਅਸਰ ਨਹੀਂ ਪਾਉਂਦੀਆਂ ਜਿਹੜੇ ਆਮਦਨ ਦੇ ਲਿਹਾਜ਼ ਨਾਲ ਨੇ, ਜਾਂ ਕੁਛ ਇਹੋ ਜਿਹੇ ਲੋਕ ਵੀ ਹੁੰਦੇ ਆ ਜਿਹੜੇ ਕਹਿੰਦੇ ਯਾਰ ਅੱਗੇ ਵੀ ਆਈ ਚਲਾਈ ਚੱਲੀ ਗਈ, ਅੱਗੇ ਵੀ ਸਰੀ ਸੁਰੀ ਜਾਂਦਾ ਸੀ ਹੁਣ ਵੀ ਸਰੀ ਜਾਂਦਾ।
1: ਜੀ ਬਿਲਕੁਲ,
0: ਪਰ ਕੁਛ ਲੋਕ ਇਹੋ ਜਿਹੇ ਆ ਜਿਹੜੇ ਮਹਿੰਗਾਈ ਦੀ ਮਾਰ 'ਚ ਚੰਗੀ ਤਰ੍ਹਾਂ ਵਿਚਾਰੇ ਪਿਸ ਰਹੇ ਆ, ਉਹਨਾਂ ਨੂੰ ਹਰ ਛੋਟੀ ਤੋਂ ਛੋਟੀ ਚੀਜ਼ ਵੱਲ ਧਿਆਨ ਦੇਣਾ ਪੈਂਦਾ। ਪਰ ਔਨ ਏਅਰ ਬਹੁਤ ਘੱਟ ਲੋਕ ਨੇ ਜਿਹੜੇ ਇਸ ਗੱਲ ਦਾ ਇਨਕਸ਼ਾਫ ਕਰਨਗੇ ਕਿ ਵੀ ਯਾਰ ਅਸੀਂ ਗਰੀਬੀ ਦੀ ਰੇਖਾ ਤੋਂ ਥੱਲੇ ਉਤਰੇ ਹਾਂ ਅਤੇ ਸਾਨੂੰ ਔਖਾ ਹੋ ਗਿਆ ਹੁਣ।
1: ਜੀ ਜੀ ਬਿਲਕੁਲ, ਕਿਉਂਕਿ ਕਿਤੇ ਤਾਂ ਤੁਸੀਂ ਐਡਜਸਟ ਕਰ ਰਹੇ ਹੋਵੋਗੇ ਨਾ, ਜੇ ਕੋਈ ਪ੍ਰੋਬਲਮ ਆਈ ਆਉਂਦੀ ਆ ਜਾਂ ਮੰਨ ਲਓ ਆਈ ਆ ਹੁਣ, ਅਤੇ ਜੇ ਇੰਟਰਸਟ ਰੇਟ ਵਧਿਆ ਤਾਂ ਉਹਦਾ ਮੈਨੇਜਮੈਂਟ ਆਪਾਂ ਕਿਤਿਓਂ ਤਾਂ ਕਰਾਂਗੇ, ਹੁਣ ਜਿਹੜਾ 100-150 ਆਪਾਂ ਉੱਧਰ ਵੱਧ ਦੇਣਾ ਉਹ ਕਿਤਿਓਂ ਤਾਂ ਕੱਟਾਂਗੇ। ਅਤੇ ਤੁਸੀਂ ਦੱਸ ਸਕਦੇ ਹੋ ਕਾਲ ਕਰਕੇ ਕਿ ਤੁਹਾਡੇ ਇਸ ਟਾਈਮ ਕੀ ਫਿਲਹਾਲ ਜਿਹੜੀ ਉਹ ਜ਼ਿਆਦਾ ਪ੍ਰੋਬਲਮ ਕਿਹੜੀ ਜ਼ਿਆਦਾ ਵੱਡੀ ਆ, ਮੋਰਗੇਜ ਦੀ ਪ੍ਰੋਬਲਮ ਆ ਜਾਂ ਫਿਰ ਗਰੋਸਰੀਜ਼ ਤੁਹਾਨੂੰ ਜ਼ਿਆਦਾ ਮਹਿੰਗੀਆਂ ਲੱਗ ਰਹੀਆਂ ਨੇ, ਜਾਂ ਫਿਰ ਪੈਟਰੋਲ ਪ੍ਰਾਈਜ਼ ਬਹੁਤ ਜ਼ਿਆਦਾ ਜਿਹਦਾ ਖਰਚਾ ਤੁਹਾਨੂੰ ਤੰਗ ਕਰ ਰਿਹਾ ਵਾ, ਉਹ ਤੁਸੀਂ ਜਿਹੜਾ ਡਿਸਕਸ ਕਰ ਸਕਦੇ ਹੋ, ਤਾਂ ਜੋ ਮੰਨ ਲਓ ਜੇ ਤੁਸੀਂ ਨੋਰਮਲ ਹੋ ਤੁਹਾਡੀ ਲਾਈਫ ਵਧੀਆ ਚੱਲ ਰਹੀ, ਤਾਂ ਫਿਰ ਉਹ ਤਾਂ ਤੁਸੀਂ ਜਿੱਦਾਂ ਮੈਨੇਜਮੈਂਟ ਕਰ ਰਹੇ ਹੋ ਉਹਦੀ ਹੈਲਪ ਜਿਹੜੀ ਆ ਉਹ ਦੂਜੇ ਨੂੰ ਮਿਲ ਸਕਦੀ ਆ ਜਿਹੜਾ ਥੋੜ੍ਹਾ ਜਿਹਾ ਔਖਾ ਹੋ ਰਿਹਾ ਮੈਨੇਜ ਕਰਨ ਦੇ ਵਿੱਚ।
0: ਆਹ ਹੁਣ ਡਿਪੈਂਡ ਕਰਦਾ, ਜਿਵੇਂ ਹੁਣ ਮੈਂ ਜੇ ਕਿਸੇ ਤੋਂ ਹੈਲਪ ਲੈਣੀ ਹੋਵੇ, ਮੈਂ ਕਿਸੇ ਨੂੰ ਪੁੱਛਿਆ ਯਾਰ ਆਹ ਹੋ ਗਿਆ ਉਹ ਹੋ ਗਿਆ, ਉਹ ਕਹਿੰਦਾ ਭਾਅ ਜੀ ਅੱਗੇ ਵੀ ਚੱਲੀ ਚੁੱਲੀ ਗਿਆ ਹੁਣ ਵੀ ਚੱਲੀ ਜਾਂਦਾ, ਬਾਕੀ ਹੁਣ ਮੈਡੀਟੇਸ਼ਨ ਕਰੀ ਦੀ ਅੱਧਾ ਘੰਟਾ ਸੈਲਫ ਲਵ 'ਤੇ ਰੱਖਿਆ ਹੋਇਆ ਆਪਣੇ ਆਪ ਨੂੰ ਟਾਈਮ ਦੇਣਾ, ਤਾਂ ਇਹ ਚੀਜ਼ਾਂ ਬਾਹਲੀਆਂ ਵੱਡੀਆਂ ਲੱਗਦੀਆਂ ਨਹੀਂ, ਅੱਗੇ ਵੀ ਸਰੀ ਸੁਰੀ ਗਿਆ ਹੁਣ ਵੀ ਸਰੀ ਸੁਰੀ ਜਾਂਦਾ। ਸੋ ਇੱਦਾਂ ਦੇ ਸੋਲਿਊਸ਼ਨ ਵੀ ਹੈਗੇ ਲੋਕਾਂ ਕੋਲ। ਜੇ ਆਪਾਂ ਮਿਸ਼ਲ ਬੌਲਕ ਦਾ ਉਹ ਬਿਆਨ ਪੜ੍ਹਦੇ ਹਾਂ, ਤੇਰੇ ਦਿੱਤੇ ਜ਼ਖਮਾਂ 'ਚੋਂ ਅਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ ਭੂਰਾ ਨੂਣ ਹੀ ਛਿੜਕ ਜਾ, ਸੋ ਇਹ ਹੈ ਤਾਂ ਜ਼ਖਮਾਂ 'ਤੇ ਨੂਣ ਹੀ ਆ, ਅਤੇ ਆਉਣ ਵਾਲੇ ਸਮੇਂ 'ਚ ਵੀ ਉਮੀਦ ਕਰ ਸਕਦੇ ਹਾਂ ਉਹਦੇ ਤੋਂ ਕਿ ਦੁਬਾਰਾ ਨੂਣ ਛਿੜਕੂਗੀ।
1: ਜੀ ਜੀ,
0: ਪਰ ਜਿਵੇਂ ਵਰਿੰਦਰ ਹੁਣਾਂ ਨੇ ਪਹਿਲਾਂ ਦੱਸਿਆ ਕਿ ਕਈ ਚੀਜ਼ਾਂ ਦਾ ਉਹਨਾਂ ਕੋਲ ਵੀ ਉਹਨਾਂ ਦਾ ਵੱਸ ਨਹੀਂ ਹੈ,
1: ਵੱਸ ਨਹੀਂ ਹੈ,
0: ਇਸ ਲਈ ਜਦੋਂ ਇਹ ਬਹੁਤ ਸਾਰੇ ਜੇ ਨੇ, ਜੇ ਕੰਟਰੋਲ ਨਹੀਂ ਕੀਤੇ ਜਾਂਦੇ ਤਾਂ ਹਾਲਾਤ ਵੱਧ ਤੋਂ ਬਦਤਰ ਵੀ ਹੋ ਸਕਦੇ ਆ। ਪਰ ਆਪਾਂ ਇੱਕ ਆਮ ਲਹਿਜ਼ੇ 'ਚ ਆਮ ਗੱਲਾਂ ਬਾਤਾਂ 'ਚ ਆਪਾਂ ਸੋਚਦੇ ਹੁੰਦੇ ਹਾਂ ਬਈ ਜੇ ਬੈਂਕਾਂ ਕੋ ਆ ਜਿਹੜੀਆਂ ਤੇਲ ਕੰਪਨੀਆਂ ਕੋ, ਐਨਰਜੀ ਸੈਕਟਰ ਦੀਆਂ ਕੰਪਨੀਆਂ ਕੋ, ਇਹਨਾਂ ਕੋਲ ਤਾਂ ਮੁਨਾਫੇ ਦੇ ਹਿਸਾਬ ਨਾਲ ਢੇਰਾਂ ਦੇ ਢੇਰ ਲੱਗ ਜਾਣੇ ਆ, ਤਾਂ ਸਰਕਾਰ ਇਹਨਾਂ ਨੂੰ ਨੱਥ ਕਿਉਂ ਨਹੀਂ ਪਾ ਸਕਦੀ, ਬੈਂਕਾਂ ਨੂੰ ਕਿਉਂ ਨਹੀਂ ਕਹਿ ਸਕਦੀ ਵੀ ਯਾਰ ਤੁਸੀਂ ਇੰਟਰਸਟ ਰੇਟ ਅਜੇ ਨਾ ਵਧਾਓ, ਲੋਕਾਂ ਨੂੰ ਪਾਸ ਔਨ ਨਾ ਕਰੋ।
1: ਜੀ,
0: ਐਨਰਜੀ ਕੰਪਨੀਆਂ ਨੇ ਵੀ ਯਾਰ ਤੁਹਾਡਾ ਅਸੀਂ ਕੈਪ ਕਰਤਾ ਇੱਕ ਸਾਲ, ਤੁਸੀਂ $1 billion ਤੋਂ ਵੱਧ ਉਹ ਨਹੀਂ ਲੈ ਸਕਦੇ, ਮੁਨਾਫਾ ਨਹੀਂ ਲੈ ਸਕਦੇ, ਕੁਛ ਇੱਦਾਂ ਦਾ ਕੁਛ, ਮਤਲਬ ਲੇਮੈਨ ਲੈਂਗੁਏਜ ਆਪਾਂ ਕਹਿੰਦੇ ਹਾਂ, ਕੋਮਨ ਬੰਦੇ ਦੀ ਤਾਂ ਇਹੋ ਜਿਹੀਆਂ ਚੀਜ਼ਾਂ ਹੀ ਮਨ 'ਚ ਨਿਕਲਦੀਆਂ, ਪਰ ਜਦ ਕਿਸੇ ਮਾਰਦੇ ਹਵੇਲੇ ਹਵਾਲੇ ਨਾਲ ਗੱਲ ਕਰਦੇ ਹਾਂ ਉਹ ਕਹਿੰਦਾ ਇਹ ਸੰਭਵ ਹੀ ਹੈ ਨਹੀਂ।
1: ਜੀ ਬਿਲਕੁਲ, ਕਿਉਂਕਿ ਗਰੋਇੰਗ ਫੈਕਟਰਸ ਨੇ ਜਿਹੜੇ ਉਹਨਾਂ ਦੇ ਵੱਲ ਧਿਆਨ ਨਹੀਂ ਨਾ ਦਿੰਦੇ, ਫਿਰ ਇਹਨਾਂ ਨੂੰ ਇਹ ਹੁੰਦਾ ਕਿ ਚਲੋ ਉਹਨਾਂ ਨੂੰ, ਜਿੱਦਾਂ ਹੁਣ AI ਦੀ ਹੀ ਆਪਾਂ ਗੱਲ ਕੀਤੀ, ਉਹ ਹੁਣ ਉਹ ਗਰੋ ਹੋਣ ਡਿਆ ਅਤੇ ਉਹ ਫਿਰ ਹੋਰ ਗਰੋ ਹੋਈ ਜਾਊਗਾ, ਅਤੇ ਜਿਹੜਾ ਆਮ ਬੰਦਾ, ਇਹ ਤਾਂ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ ਨਾ ਜਿਹੜੀ ਉਹ ਗੱਲ ਆਪਾਂ ਸੁਣਦੇ ਹੁੰਦੇ ਹਾਂ ਵੀ

0: ਗਰੀਬ ਨੂੰ ਇਹ ਦੱਸ ਰਿਹਾ ਵੀ ਮੈਂ ਤੈਨੂੰ ਗਰੀਬ ਤੋਂ ਬਚਾਊ, ਗਰੀਬ ਨੂੰ ਕਹਿੰਦਾ ਮੈਂ ਤੈਨੂੰ ਅਮੀਰ ਤੋਂ ਬਚਾਊ, ਤੇ ਦੋਨਾਂ ਨੂੰ ਅਲੱਗ ਅਲੱਗ ਖੜਾ ਕੇ ਉਹ ਇਹ ਕਹਿੰਦਾ ਬਈ ਤੇਰੇ ਜੇ ਇੰਟਰਸਟ ਆ ਮੇਰੇ ਕੋਲ ਇਹ ਪ੍ਰੋਟੈਕਟਡ ਨੇ, ਚਿੰਤਾ ਕਰਨ ਦੀ ਲੋੜ ਨਹੀਂ। ਜਿਵੇਂ ਆਪਾਂ ਫਸਟ ਹੋਮ ਬਾਇਰ ਆ ਜੀ, 5% ਦਾ ਉਹ ਕਰ ਲਓ, ਉਹ ਕਹਿੰਦਾ 5% ਤਾਂ ਦਓ ਜੇ ਘਰ ਖਰੀਦੇ ਆ, ਤੇ ਉਹ 10% ਤਾਂ ਥੱਲੇ ਆ ਗਏ, ਮੇਰਾ ਤਾਂ 5% ਵੀ ਗਿਆ
1: ਜੀ,
0: ਹੈ ਨਾ। ਤੇ ਜਿਹੜੇ ਅਮੀਰ ਲੋਕ ਆ ਉਹਨਾਂ ਨਾਲ ਉਸ ਕਿਸਮ ਦੀਆਂ ਡੀਲਸ ਨੇ ਉਹਨਾਂ ਦੀਆਂ। ਹੁਣ ਜੇ ਆਸਟ੍ਰੇਲੀਆ 'ਚ ATO ਦਾ ਡਾਟਾ ਵੇਖੀਏ, ਇੱਕ ਘਰ ਵਾਲੇ 1.5 million ਲੋਕ ਨੇ, ਦੋ ਘਰਾਂ ਵਾਲੇ 4 ਲੱਖ ਨੇ, 3 ਘਰਾਂ ਵਾਲੇ ਸਿਰਫ 1,18,000 ਨੇ
1: ਜੀ,
0: ਅਤੇ 2.5 million ਇਨਵੈਸਟਰ ਪ੍ਰੋਪਰਟੀਜ਼ ਨੇ ਜਿਹੜੀਆਂ। ਸੋ ਉਸ ਲਿਹਾਜ਼ ਨਾਲ ਜੇ ਡਾਟਾ ਦੇਖੀਏ ਤਾਂ ਉਹ ਤੋਂ ਕਾਫ਼ੀ ਕੁਛ ਸਪਸ਼ਟ ਹੋ ਜਾਂਦਾ ਕਿ ਬਿਗ ਚੰਕ ਹੈ ਕਿਹੜੇ ਪਾਸੇ। ਪਰ ਉਹਦੇ ਬਾਵਜੂਦ ਹੋ ਹੀ ਰਿਹਾ ਜੋ ਹੋ ਰਿਹਾ, ਸਰਕਾਰ ਨੂੰ ਵੀ ਦਿੱਕਤ ਹੀ ਹੋਊਗਾ ਨਾ ਵੀ ਜੇ ਆਹ ਇੰਨੀ ਮੈਜੋਰਿਟੀ ਦੇ ਲੋਕ ਨੇ ਅਤੇ ਜੇ ਇਹਨਾਂ ਦੇ ਘਰਾਂ ਦੀਆਂ ਕੀਮਤਾਂ ਡਾਊਨ ਜਾਂਦੀਆਂ ਤਾਂ ਸਾਡੇ 'ਤੇ ਤਾਂ ਕੋਈ ਮਾੜਾ ਅਸਰ ਵੀ ਪੈ ਸਕਦਾ, ਬਸ਼ਰਤੇ ਕਿ ਉਹਨਾਂ ਲੋਕਾਂ ਦੇ ਵਿੱਚ ਨੰਬਰ ਬਣਾਉਣ ਜਾਂ ਉਹਨਾਂ ਲੋਕਾਂ ਨੂੰ ਫਾਇਦਾ ਪਹੁੰਚਾਉਣ ਜਿਨ੍ਹਾਂ ਕੋਲ ਘਰ ਨਹੀਂ ਹੈਗੇ। ਸੋ ਉਹਨਾਂ ਦੇ ਮਾਹਰ ਜਿਹੜੇ ਹੈਗੇ ਆ ਬੈਠੇ ਆ ਉਹ ਚੀਜ਼ਾਂ ਐਨਾਲਾਈਜ਼ ਕਰਨ ਨੂੰ ਵੀ ਕਿਹੜੀ ਪੋਲਿਸੀ ਨੂੰ ਕਿੱਦਾਂ ਚਲਾਈਏ ਅਤੇ ਵੋਟਤੰਤਰ ਦੇ ਲਿਹਾਜ਼ ਨਾਲ ਇਹਦਾ ਫਾਇਦਾ ਹੋ ਸਕਦਾ।
1: ਜੀ ਬਿਲਕੁਲ, ਕੁਛ ਨਾ ਕੁਛ ਤਾਂ ਉਹ ਕਰ ਰਹੇ ਨੇ, ਜਿਹਨਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਗ੍ਰਾਂਟ ਦੇ ਰਹੇ ਨੇ 10,000 ਦੀ ਪਹਿਲੀ ਵਾਰੀ ਜਿਹੜਾ ਕਰ ਰਿਹਾ। ਪਰ ਗੱਲ ਇਹੀ ਆ ਕਿ ਉਹ 10,000 ਕਿੰਨਾ ਕੁ ਕਿਹੜੇ ਪਾਸੇ ਨੂੰ ਜ਼ਿਆਦਾ ਵਰਥ ਇਟ ਆ ਨਹੀਂ ਆ, ਉਹਦੇ ਹੋਰ ਕੀ ਟਰਮਸ ਐਂਡ ਕੰਡੀਸ਼ਨਸ ਨੇ, ਉਹ ਸਾਰਾ ਕੁਛ ਡਿਪੈਂਡ ਕਰਦਾ। ਕਈ ਕਹਿੰਦੇ ਨੇ ਕਿ ਚਲੋ ਫਾਇਦਾ ਆ 10,000 ਦਾ ਹੀ ਸਹੀ ਭਾਵੇਂ ਹੈਗਾ ਅਤੇ ਫਾਇਦਾ, ਕਈ ਕਹਿੰਦੇ ਨੇ ਜੀ ਨਹੀਂ ਜੀ ਇਹੋ ਜਿਹੇ ਫਾਇਦੇ ਨਾਲੋਂ ਤਾਂ ਨੁਕਸਾਨ ਚੰਗਾ ਹੀ ਜਿਹੜਾ ਇਹ ਫਾਇਦਾ ਦੇ ਰਿਹਾ, ਅਤੇ ਉਹ ਹਰ ਇੱਕ ਬੰਦਾ ਆਪਣੀ ਬੁੱਧੀ ਦੇ ਹਿਸਾਬ ਨਾਲ ਉਹਨੂੰ ਸੋਚਦਾ ਅਤੇ ਕਨੈਕਟ ਕਰਦਾ ਵਾ। ਪਰ ਕਿਤੇ ਕਿਤੇ ਕਰਦੇ ਤਾਂ ਇੱਦਾਂ ਹੀ ਆ, ਜਦੋਂ ਤੇਹ ਲੱਗੀ ਹੁੰਦੀ ਉਦੋਂ ਪਾਣੀ ਦੀ ਬੋਤਲ ਖੋਹ ਲੈਂਦੇ ਆ, ਅਤੇ ਜਦੋਂ ਬੰਦਾ ਔਲਰੇਡੀ ਰੱਜਿਆ ਹੁੰਦਾ ਉਦੋਂ ਉਹਦੇ ਲਾਗੇ ਰਿਹਾ ਕੇ ਰੱਖ ਦਿੰਦੇ ਵੀ ਹੁਣ ਪੀ ਲਾ ਜਦੋਂ ਲੋੜ ਨਹੀਂ ਹੁੰਦੀ। ਅਤੇ ਬਾਕੀ ਇੱਧਰ ਸਾਡੇ ਸਰੋਤਿਆਂ ਨੇ ਮੈਸੇਜ ਕੀਤੇ ਨੇ, ਆਪਾਂ ਮੈਸੇਜ ਇਹਨਾਂ ਦੇ ਲੈਂਦੇ ਹਾਂ, ਅਤੇ ਕਾਲ ਵੀ ਤੁਸੀਂ ਕਰ ਸਕਦੇ ਹੋ ਜੀ 0447176674 ਦੇ ਉੱਤੇ। ਕਹਿੰਦੇ ਨੇ ਜੀ ਕਵਲਜੀਤ ਜੀ, ਸਤਿ ਸ਼੍ਰੀ ਅਕਾਲ, ਭੇਜਦੇ ਨੇ ਗੁੱਡ ਟੋਪਿਕ ਆਲਵੇਜ਼। ਕਹਿੰਦੇ ਨੇ ਇਨਫਲੇਸ਼ਨ ਰੇਟ ਗੋਇੰਗ ਅਪ ਆਲਵੇਜ਼ ਬਟ ਨੋ ਵਨ ਹੈਵ ਸਲਿਊਸ਼ਨ, ਆਸਟ੍ਰੇਲੀਅਨ ਗੌਰਮੈਂਟ ਹੈਵ ਨੋ ਐਨੀ ਬੈਕਅਪ ਪਲੈਨਸ, ਜਸਟ ਬਲੇਮ ਈਚ ਅਦਰ, ਥੈਂਕਸ।
0: ਕਾਫ਼ੀ ਹੱਦ ਤੱਕ ਸਹੀ
1: ਸਹੀ ਆ ਵੈਸੇ,
0: ਕਿਉਂਕਿ ਡਾਕਟਰ ਵਰਿੰਦਰ ਵੀ ਇਹੀ ਦੱਸਦੇ ਆ ਵੀ ਇਹ ਜਦ ਜੇ ਆ ਇੰਨੀਆਂ ਵਧਾ ਲਈਆਂ ਆਪਾਂ, ਜੇ ਆਹ ਹੋ ਜੇ, ਜੇ ਉਹ ਹੋ ਜੇ, ਜੇ ਆਹ ਹੋ ਜੇ, ਨਾ ਨੌਮਣ ਤੇਲ ਹੋਵੇ ਨਾ ਰਾਹ ਦਾ ਨੱਚੇ। ਹੁਣ ਜੇ ਆਪਾਂ ਬਿੱਲੀ ਦੇ ਗੱਲ ਟੱਲੀ ਬੰਨਣੀ ਕਿਹਨੇ ਆ, ਸਰਕਾਰਾਂ ਕਈ ਵਾਰ ਕਹਿ ਦਿੰਦੀਆਂ ਵੀ ਅਸੀਂ ਦੇਖੋ ਹੋਰ ਕਿਸੇ ਸਰਕਾਰ ਨੇ ਹਿੰਮਤ ਨਹੀਂ ਕੀਤੀ, ਅਸੀਂ ਹੌਂਸਲੇ ਨਾਲ ਆਹ ਜਿਹੜੀ ਆ ਨੈਗੇਟਿਵ ਆਪਣੀ ਗੇਅਰਿੰਗ ਆ ਕੈਪੀਟਲ ਗੇਨ ਟੈਕਸ ਆ ਇਹਨੂੰ ਹੱਥ ਪਾਇਆ, ਅਤੇ ਜਿਹਦੇ ਨਾਲ ਘਰਾਂ ਦੀਆਂ ਕੀਮਤਾਂ ਘੱਟ ਗਈਆਂ। ਪਰ ਜਿਹਦੇ ਹੈਗੇ ਨੇ ਘਰ ਉਹ ਕਹਿੰਦੇ ਸਾਡਾ ਤਾਂ ਨੁਕਸਾਨ ਹੋ ਗਿਆ ਇਹਦੇ ਨਾਲ। ਸੋ ਬੈਕਅਪ ਪਲੈਨ ਕੀ ਆ ਮਤਲਬ ਪੋਲਿਸੀ ਦੇ ਲਿਹਾਜ਼ ਨਾਲ, ਜਿਹਦੇ ਕੋਲ ਮਕਾਨ ਹੈਗਾ ਜਿਹਨੇ ਔਖੇ ਹੋ ਕੇ ਲਿਆ ਉਹਦੇ ਲਈ ਨੁਕਸਾਨ ਆ, ਜਿਹਨੇ ਲੈਣਾ ਉਹਦਾ ਫਾਇਦਾ।
1: ਇੱਦਾਂ ਹੀ ਆ ਜੀ, ਵੇਖੋ ਹੁਣ ਉਹ ਸਰਕਾਰਾਂ ਵੀ ਮੈਨੂੰ ਲੱਗਦਾ ਉਦੋਂ ਹੀ ਨੀਤੀ ਬਣਾਉਂਦੀਆਂ ਨੇ ਜਦੋਂ ਉਹਨਾਂ 'ਤੇ ਵੀ ਕੋਈ ਪ੍ਰੋਬਲਮ ਆ ਜਾਂਦੀ ਆ। ਪਹਿਲਾਂ ਉਹਨਾਂ ਨੂੰ ਵੀ ਨਹੀਂ ਮਤਲਬ ਇਹ, ਹੁਣ ਤਾਂ ਇਹੋ ਹੀ ਕਹਾਂਗੇ ਵੀ ਨਹੀਂ ਪਤਾ ਹੁੰਦਾ, ਉਦੋਂ ਪਤਾ ਲੱਗਦਾ ਜਦੋਂ ਚੀਜ਼ ਹੋ ਜਾਂਦੀ ਆ, ਅਤੇ ਫਿਰ ਉਸ ਤੋਂ ਬਾਅਦ ਬੈਕਅਪ ਪਲੈਨ ਬਣਾਏ ਜਾਂਦੇ ਨੇ। ਉਹ ਵੀ ਕਿੰਨੇ ਹੱਦ ਤੱਕ ਕਿੱਥੋਂ ਤੱਕ ਬਣਾਈ ਜਾਂਦੇ ਨੇ ਉਹ ਵੀ ਸਮਾਂ ਦੱਸਦਾ ਕਿ ਕਿਸੇ ਵੇਲੇ ਉਹ ਵੀ ਪੋਜ਼ਿਟਿਵ ਹੁੰਦੇ ਨੇ, ਕਿਸੇ ਵੇਲੇ ਉਹ ਵੀ ਨੈਗੇਟਿਵ ਹੁੰਦੇ ਨੇ। ਅਤੇ ਬਿਲਕੁਲ ਤੁਹਾਡੀ ਗੱਲ ਠੀਕ ਆ, ਪਲੈਨਸ ਤਾਂ ਆਲਵੇਜ਼ ਚਾਹੀਦੇ ਹੀ ਆ, ਪਲੈਨਸ ਤੋਂ ਬਿਨਾਂ ਤਾਂ ਵੇਖੋ ਦਿਨ ਨਹੀਂ ਲੰਘਦਾ ਬੰਦੇ ਦਾ ਜੇ ਨਾ ਪਲੈਨ ਕੀਤਾ ਹੋਵੇ, ਅਤੇ ਉਹ ਇੱਧਰ ਉਲਝ ਜਾਂਦਾ ਵਾ ਵੀ ਅੱਜ ਮੈਂ ਕਿੱਧਰ ਨੂੰ ਜਾਣਾ ਸੀ ਅਤੇ ਕਿੱਧਰ ਆ ਗਿਆ। ਇਹ ਤਾਂ ਫਿਰ ਬੜੀਆਂ ਵੱਡੀਆਂ ਗੱਲਾਂ ਨੇ,
0: ਪਰ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ, ਉਹਨਾਂ ਕੋਲ ਪਲੈਨ ਹੈ ਨਹੀਂ। ਉਹ ਤਾਂ ਮਤਲਬ ਕਹਿੰਦੇ ਵੀ ਸਾਡੇ ਕੋਲ ਪਲੈਨ ਨੇ, ਨੀਤੀਆਂ ਨੇ, ਸਭ ਕੁਛ।
1: ਉਹਨਾਂ ਨੇ ਤਾਂ 5-7 ਪਲੈਨ ਸ਼ੇਅਰ ਕੀਤੇ ਹੁੰਦੇ, ਪਲੈਨ ਕੀ ਇੰਨਾ ਕੋਈ ਇਹੋ ਹੀ ਆ ਵੀ ਜੇ ਨਾ ਥੱਲੇ ਆਈ ਤਾਂ ਅਗਲੀ ਵਾਰੀ ਕਰ ਦਾਂਗੇ, ਜੇ ਥੱਲੇ ਆ ਗਈ ਤੇ ਉਹ
0: ਪਲੈਨ ਉਦਾਂ ਦੇ ਆ ਨਾ ਵੀ ਜਿਵੇਂ ਉਹ ਗੋਲੀਆਂ ਚਲਾਉਂਦਾ ਸੀ ਬੰਦਾ ਕਹਿੰਦਾ ਦੇਖੀ ਜਿੱਥੇ ਮਾਰੂੰ ਉੱਥੇ ਹੀ ਲੱਗੂ।
1: ਜੀ ਕਹਿੰਦੇ ਨੇ ਜੀ ਗੁੱਡ ਮੋਰਨਿੰਗ ਭਾਅ ਜੀ, ਵੀ ਹੈਵ ਰਿਸੀਵਡ ਐਨ ਈਮੇਲ ਫਰੋਮ ਵਨ ਮਿਊਜ਼ਿਕ ਆਸਟ੍ਰੇਲੀਆ ਰਿਗਾਰਡਿੰਗ ਮਿਊਜ਼ਿਕ ਇਨ ਰੈਸਟੋਰੈਂਟ, ਵਾਈ ਡੂ ਵੀ ਨੀਡ ਲਾਇਸੈਂਸ ਓਨਲੀ ਪਲੇ ਥਰੂ ਟੀਵੀ। ਓਕੇ ਜੀ, ਜੀ ਬਿਲਕੁਲ, ਆਈ ਥਿੰਕ ਕਿ ਤੁਹਾਨੂੰ ਇੰਟਰਨਲੀ ਵੇਖਣਾ ਪੈਣਾ ਕਿ ਤੁਹਾਨੂੰ ਕਿਹੜਾ ਮਿਊਜ਼ਿਕ ਤੋਂ ਈਮੇਲ ਆਇਆ ਅਤੇ ਕਿਹੜੇ ਮਿਊਜ਼ਿਕ ਤੁਸੀਂ ਪਲੇ ਕਰਦੇ।
0: ਮੈਂ ਤਾਂ ਕਿਹਾ ਕਿਤੇ ਕਹੋਗੇ ਵੀ ChatGPT 'ਤੇ ਦੇਖ ਲਓ,
1: ਨਹੀਂ ChatGPT 'ਤੇ ਵੇਖੋਗੇ ਫਿਰ
0: ਮਾਰ ਦਿੰਦੇ,
1: ਫਿਰ ਤਾਂ ਉਲਝੋਗੇ ਕਿ ਕੋਈ ਸਲਾਹ ਲਓ ਅਤੇ ਪੁੱਛੋ, ਡਿਪੈਂਡ ਕਰਦਾ ਕਿਹੜਾ ਮਿਊਜ਼ਿਕ ਆ।
0: ChatGPT ਦੀਆਂ ਸਲਾਹਾਂ ਉਹਦੀਆਂ ਜਿਵੇਂ ਪਹਿਲਾਂ ਆਪਾਂ ਗੱਲ ਕਰਦੇ ਸੀ ਵੀ ਜਿਹੜਾ ਕਹਿੰਦਾ ਜੀ ਆ ਜਿਹੜੀ ਮੋਟਰ ਆ, ਕਹਿੰਦਾ ਜੀ ਮਾਸਟਰ ਜੀ ਇਹ ਏਸੀ ਕਰੰਟ 'ਤੇ ਨਾ ਚਲਾਈਏ ਅਤੇ DC 'ਤੇ ਚੱਲ ਜੂ। ਸੋਚ ਸਾਚ ਕੇ ਹੌਲੀ ਕਦੇ ਕਹਿੰਦਾ ਚੱਲ ਤਾਂ ਪਊ ਪਰ ਉਹ ਗੱਲ ਨਹੀਂ ਬਣਨੀ। ChatGPT ਦੇ ਜਵਾਬ ਕਈ ਵਾਰ ਇੱਦਾਂ ਦੇ ਹੁੰਦੇ।
1: ਜੀ ਬਿਲਕੁਲ, ਤੁਸੀਂ ਇਹ ਦੱਸੋ ਵੀ ਤੁਹਾਡੇ, ਤੁਸੀਂ ਲੱਗ ਰਿਹਾ ਮੈਨੂੰ ਕਿ ਤੁਸੀਂ ਰੈਸਟੋਰੈਂਟ ਰਨ ਕਰਦੇ ਹੋਵੋਗੇ, ਅਤੇ ਤੁਸੀਂ ਉਹਦੇ ਵਿੱਚ ਕਿੱਦਾਂ ਵੇਖ ਰਹੇ ਹੋ ਜਿਹੜੇ ਆ ਰੀਸੈਂਟ

0: ਇੰਟਰਸਟਿਡ ਅਪ ਹੋਏ ਨੇ ਕਿ ਤੁਹਾਡਾ ਕਿੱਦਾਂ ਚੱਲ ਰਿਹਾ, ਤੁਸੀਂ ਕਿੱਦਾਂ ਮੈਨੇਜ ਕਰ ਰਹੇ ਹੋ। ਅਤੇ ਕਰਮ ਜੀ ਕਹਿੰਦੇ ਨੇ ਜੀ ਗੁੱਡ ਮੋਰਨਿੰਗ, ਅਤੇ ਸਟੱਡੀ ਕਰ ਰਹੇ ਨੇ ਇਹਨਾਂ ਦੇ ਬੱਚੇ ਬਲੈਕ ਬੋਰਡ 'ਤੇ, ਉੜਾ ਅੜਾ ਈ ਡੀ ਸੱਸਾ ਹਾ ਹਾ। ਜੀ ਬਿਲਕੁਲ ਜੀ, ਬਹੁਤ ਵਧੀਆ, ਤੁਸੀਂ ਛੁੱਟੀਆਂ ਦੇ ਵਿੱਚ ਨਿਆਣਿਆਂ ਨੂੰ ਪੰਜਾਬੀ ਸਿਖਾ ਰਹੇ ਹੋ, ਤਾਂ ਵਧੀਆ ਗੱਲ ਕੀ ਹੋ ਸਕਦੀ ਹੈ। ਮਨਜੀਤ ਸਿੰਘ ਬਟਾਲਾ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਰੀ ਟੀਮ ਨੂੰ, ਕਹਿੰਦੇ ਨੇ ਜੀ ਸਾਰਿਆਂ ਦਾ ਵਧੀਆ ਵਧੀਆ ਦਿਨ ਨਿਕਲੇ। ਜੀ ਬਿਲਕੁਲ ਜੀ, ਸਾਡੇ ਵੱਲੋਂ ਵੀ, ਤੁਹਾਡਾ ਵੀ ਜੀ। ਇੱਧਰ ਦਿੱਲੀ ਜਵੈਲਰਸ ਤੋਂ ਮੈਸੇਜ ਭੇਜਦੇ ਨੇ ਨਵਪ੍ਰੀਤ ਜੀ, ਕਹਿੰਦੇ ਨੇ ਜੀ ਟੂਡੇ 22K ਗੋਲਡ ਦਾ ਜਿਹੜਾ ਰੇਟ ਆ 22 ਕੈਰਟ ਦਾ, 184 ਪਰ ਗ੍ਰਾਮ
1: ਜੀ।
0: ਜੀ ਬਿਲਕੁਲ ਜੀ, ਆਇਓ ਜੀ, ਉੱਤੋਂ ਮਹਿੰਗਾਈ ਅਤੇ ਉੱਤੋਂ ਤੁਸੀਂ ਰੇਟ ਭੇਜੀ ਜਾਂਦੇ ਹੋ ਗੋਲਡ ਦਾ। ਜੀ ਬਿਲਕੁਲ, ਵੈਸੇ ਇਨਵੈਸਟਮੈਂਟ ਲਈ ਜੇ ਲੈਣਾ ਤਾਂ ਘਰ ਦੇ ਵਿੱਚ, ਤਾਂ ਮੈਨੂੰ ਲੱਗਦਾ ਹੁਣ ਫਾਇਦਾ ਨਹੀਂ ਹੈਗਾ ਕੋਈ ਪੈਸੇ ਲਾਉਣ ਦਾ, ਜੇ ਕਿਉਂਕਿ ਹੈਗੇ ਆ ਤਾਂ ਫਿਰ ਇਹੋ ਲੈ ਕੇ ਰੱਖ ਲਓ। ਗੁਰਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਜੀ ਰਿਆਸਤ ਅਤੇ ਬੈਰਿਕ ਦੇ ਪਾਣੀਆਂ ਤੋਂ ਸਾਰਿਆਂ ਨੂੰ ਪੈਰ ਭਰੀ ਸਤਿ ਸ਼੍ਰੀ ਅਕਾਲ, ਪਰਮਾਤਮਾ ਸਭਨਾਂ 'ਤੇ ਮਿਹਰ ਭਰਿਆ ਹੱਥ ਰੱਖਣ ਜੀ। ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ ਮੈਸੇਜ ਕਰਨ ਦੇ ਲਈ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਜੀ, ਕਹਿੰਦੇ ਆਪੇ ਹੀ ਹਾਕਮ, ਉਹਨਾਂ ਨੇ ਲਿਖ ਕੇ ਭੇਜਿਆ ਹਰ ਵਾਰ ਦੀ ਤਰ੍ਹਾਂ, ਕਹਿੰਦੇ ਆਪੇ ਹੀ ਹਾਕਮ ਮੰਗਿਆਈ ਵਧਾਉਂਦੇ ਨੇ ਅਤੇ ਫਿਰ ਆਪੇ ਹੀ ਦੁੱਖ ਸੁੱਖ ਵੰਡਾਈ ਜਾਂਦੇ ਨੇ। ਪਹਿਲਾਂ ਆਪੇ ਹੀ ਜੇਬਾਂ ਖਾਲੀ ਕਰਦੇ, ਫਿਰ ਆਪੇ ਹੀ ਖੈਰਾਤਾਂ ਪਾਉਂਦੇ ਨੇ, ਗਰੀਬ ਨੂੰ ਹੋਰ ਗਰੀਬ ਦੀ ਬੋਝ ਵੱਲ ਤੱਕਦੇ ਨੇ, ਆਪਸੀ ਮਿਲੀ ਭੁਗਤ ਦੀਆਂ ਕਰਤੂਤਾਂ ਉੱਤੇ ਪਰਦੇ ਪਾਉਂਦੇ ਨੇ। ਸਰਕਾਰਾਂ ਦੀ ਇਸ ਚਾਲ ਨੂੰ ਸਮਝਣਾ ਬੜਾ ਹੀ ਜ਼ਰੂਰੀ, ਇਸ ਹਾਕਮ ਆਪ ਹੀ ਤੈਅ ਕਰਦੇ ਨੇ ਕਿਸਦੀ ਕਿੱਥੇ ਅਤੇ ਕੀ ਹੈ ਮਜਬੂਰੀ। ਕਹਿੰਦਾ ਘੁੰਮਣ ਕਰਮ ਧਰਮ ਕਮਾਉਂਦੇ ਰਹੋ ਸੱਚਾ, ਇੱਥੇ ਉਮਰਾਂ ਦੀ ਬਹੁਤੀ ਨਹੀਂ ਹੁੰਦੀ ਦੂਰੀ। ਸੁਖਦੀਪ ਸਿੰਘ ਘੁੰਮਣ
1: ਨਹੀਂ, ਇਹ ਹਮੇਸ਼ਾ ਕਵਿਤਾ ਰੂਪੀ ਕੁਛ ਨਾ ਕੁਛ ਹੈ ਨਾ, ਕੰਸਟਰਕਟਿਵ ਕੁਛ ਨਾ ਕੁਛ, ਪ੍ਰੋਡਕਟਿਵ ਕੁਛ ਨਾ ਕੁਛ, ਇਹੋ ਜਿਹੀ ਗੱਲ ਜਿਹਦੇ 'ਚੋਂ ਕੋਈ ਉਸਾਰੂ ਸੋਚ ਨਜ਼ਰ ਆਉਂਦੀ ਆ, ਅਤੇ ਨਾਲੋਂ ਨਾਲ ਇਹਨਾਂ ਦਾ ਵਿਅੰਗ ਵੀ ਹੁੰਦਾ, ਕਟਾਕਸ਼ ਵੀ ਹੁੰਦਾ, ਜਿੱਥੇ ਇਹਨਾਂ ਨੇ ਗੱਲ ਲਾਉਣੀ ਹੁੰਦੀ ਆ ਲਾ ਵੀ ਦਿੰਦੇ ਆ। ਪਰ ਗੱਲਬਾਤ ਆਪਾਂ ਅੱਜ ਮਹਿੰਗਾਈ 'ਤੇ ਵੀ ਕੀਤੀ ਆ, ਅਤੇ ਇੰਟਰਸਟ ਰੇਟ ਦੀ ਵੀ ਗੱਲ ਕੀਤੀ ਆ, ਵਿਆਜ ਦਰਾਂ ਜੋ RBI ਨੇ ਵਧਾ ਦਿੱਤੀਆਂ ਨੇ, ਕਿਉਂਕਿ ਬੈਂਕ ਤਾਂ ਹੁਣ ਇਹਨੂੰ ਡਬਲ ਡਬਲ ਕਰਕੇ ਵੀ ਅੱਗੇ ਤੋਰਨਗੇ, ਉਹਨਾਂ ਨੂੰ ਤਾਂ ਬਹਾਨਾ ਹੀ ਚਾਹੀਦਾ। ਅਤੇ ਉਸ ਲਿਹਾਜ਼ ਨਾਲ ਇੱਕ ਨਾਰਾਜ਼ਗੀ ਇਹ ਵੀ ਹੁੰਦੀ ਆ ਕਿ ਜਦੋਂ ਉਹਨਾਂ ਨੇ ਵਧਾਉਣੀ ਹੁੰਦੀ ਆ ਤਾਂ ਮਰਜ਼ੀ ਨਾਲ ਹੀ ਵਧਾ ਦਿੰਦੇ ਆ, ਪਰ ਜੇ ਉਹਨਾਂ ਨੇ ਘਟਾਈ ਹੋਵੇ ਤਾਂ ਤੁਹਾਨੂੰ ਬੈਂਕ 'ਚ ਜਾ ਕੇ ਉਹਨਾਂ ਨਾਲ ਗੱਲ ਕਰਨੀ ਪੈਂਦੀ ਹੈ ਵੀ ਯਾਰ ਵਾਹਵਾ ਦੇਰ ਦੀ ਘਟੀ ਹੋਈ ਆ, ਮਾੜੀ ਜੀ ਮੇਰੇ ਅਕਾਊਂਟ 'ਚ ਵੀ ਰਿਫਲੈਕਟ ਕਰ ਦਿਓ। ਉਹ ਕਹਿੰਦੇ ਤੁਸੀਂ ਗੱਲ ਕਰਨੀ ਨਹੀਂ ਆਏ,
0: ਵਧਾਉਣ ਵਾਲੀ ਨਹੀਂ ਜਾਣਾ ਪੈਂਦਾ ਕਿ
1: ਹਾਂ ਉਹ ਨਾਲ ਹੀ ਵੱਧ ਜਾਂਦੀ ਹੈ ਗੱਲ। ਪਰ ਚੱਕਰ ਇਹੀ ਹੈ ਨਾ, ਬੰਦਾ ਬੰਦੇ ਮਾਰ ਲਵੇਗਾ ਪਰ ਬੰਦੇ ਤੋਂ ਭੁੱਖ ਨਹੀਂ ਮਰਦੀ, ਅਤੇ ਰੋਟੀ ਤਵੇ 'ਤੇ ਤੜਪਦੀ ਨਹੀਂ ਉਨੀ ਜਿੰਨਾ ਬੰਦਾ ਤੜਪਦਾ ਰੋਟੀ ਦੇ ਲਈ। ਉਸ ਲਿਹਾਜ਼ ਨਾਲ ਹਰ ਬੰਦੇ ਦੀਆਂ ਮੁਸ਼ਕਲਾਂ ਮਸਲੇ ਮਿਸਾਇਲ ਤਾਂ ਦੇਖੋ ਹੈਗੇ ਹੀ ਆ, ਜਦੋਂ ਮਹਿੰਗਾਈ ਵੱਧਦੀ ਆ ਤਾਂ ਫਿਰ ਇਹ ਚਾਰ ਚੁਫੇਰਿਓਂ ਤੁਹਾਨੂੰ ਘੇਰਾ ਪੈਂਦਾ, ਤੁਹਾਨੂੰ ਇਹ ਲੱਗਦਾ ਵੀ ਯਾਰ ਤੁਹਾਡੀ ਤਨਖਾਹ ਉਨੀ ਨਹੀਂ, ਫਿਰ ਤੁਹਾਡਾ ਫੈਮਿਲੀ ਵਰਕ ਲਾਈਫ ਬੈਲੈਂਸ ਇਹ ਸਾਰਾ ਕੁਛ ਹਿੱਲਦਾ, ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਤੁਹਾਨੂੰ ਹੱਥ ਘੁੱਟਣਾ ਪੈਂਦਾ, ਤੁਹਾਨੂੰ ਘਰੋਂ ਬਾਹਰ ਜਦ ਤੁਸੀਂ ਆਉਣਾ, ਮੈਂ ਦੇਖਦਾ ਬਹੁਤ ਸਾਰੇ ਲੋਕ ਨੇ ਜਿਹੜੇ ਅੱਗੇ ਸਕੂਲ ਹੋਲੀਡੇਜ਼ 'ਚ ਪਹਿਲਾਂ ਹੀ ਬੁਕਿੰਗਸ ਹੋ ਜਾਂਦੀਆਂ ਸੀ ਛੁੱਟੀਆਂ 'ਤੇ ਪਹੁੰਚ ਜਾਂਦੇ ਸੀ, ਪਰ ਅੱਜ ਜਿੰਨੇ ਕੁ ਸਾਡੇ ਯਾਰ ਮਿੱਤਰ ਜਾਂ ਉਹ ਸਾਡੇ ਵਰਗੇ ਹੀ ਆ, ਅਤੇ ਉਹਨਾਂ ਨਾਲ ਗੱਲ ਕਰੀਏ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਘੁੰਮਣ ਫਿਰਨ ਗਏ ਹੋਏ ਆ। ਟੂਰਿਜ਼ਮ ਇੰਡਸਟਰੀ ਨੂੰ ਵੀ ਇੱਕ ਵੱਡੀ ਹਿੱਟ ਵੱਜੀ ਆ, ਜਿੱਥੇ ਰੈਸਟੋਰੈਂਟ ਅਤੇ ਟੂਰਿਜ਼ਮ ਵਾਲੇ ਨਾਲ ਨਾਲ ਚੱਲਦੇ ਸੀਗੇ, ਉਹਦਾ ਕਾਰਨ ਇਹੀ ਆ, ਵਿਆਜ ਦਰਾਂ, ਮਹਿੰਗਾਈ, ਤੇਲ ਦੀਆਂ ਕੀਮਤਾਂ, ਅਤੇ ਉਹਨਾਂ ਸਾਰਿਆਂ ਦਾ ਓਵਰਆਲ ਬਜਟ 'ਤੇ ਪੈਂਦਾ ਅਸਰ।
0: ਜੀ ਬਿਲਕੁਲ, ਟਰਾਂਸਪੋਰਟ ਦੀ ਜੇ ਗੱਲ ਕਰ ਰਹੀਏ ਤਾਂ ਉਹਨਾਂ 'ਤੇ ਕਾਫੀ ਸਾਰੇ ਬਿਜ਼ਨਸ ਹੀ ਬੰਦ ਹੋ ਗਏ ਨੇ, ਅਤੇ ਕਹਿੰਦੇ ਨੇ ਕਿ ਬਚਦਾ ਕੁਛ ਨਹੀਂ ਆ, ਸਾਰੇ ਤੇਲ ਪਾਣੀ 'ਚ ਹੀ ਲੰਘ ਜਾਂਦੇ, ਖਰਚਿਆਂ 'ਚ ਹੀ ਲੰਘ ਜਾਂਦੇ ਨੇ, ਅਤੇ ਕਿਤੇ ਨਾ ਕਿਤੇ ਇਹ ਵੇਖਣ ਵਾਲੀ ਗੱਲ ਆ ਵੀ ਫਿਰ ਕਿਹੜਾ ਕਿੱਤਾ ਰਹਿ ਗਿਆ ਜਿਹਦੇ ਵਿੱਚ ਮਾਰ ਨਹੀਂ ਵੱਜੀ, ਲਗਭਗ ਤਾਂ ਫਿਰ ਸਾਰੇ ਹੀ ਲਪੇਟ ਗਏ ਆ। ਦੇਵ ਸਿੰਘ ਜੀ ਕਹਿੰਦੇ ਨੇ ਜੀ ਜੁਆਇੰਟ ਫੈਮਿਲੀ ਗੋਡ ਸਮ ਰਿਲੀਫ, ਟਰਾਈ ਟੂ ਸਟੇ ਵਿਦ ਯੂਅਰ ਫੈਮਿਲੀ ਮੈਂਬਰਸ ਲਾਈਕ ਇੰਡੀਆ।
1: ਹੈ ਜੀ, ਇਹ ਬਹੁਤ ਲੋਕ ਆ ਅੱਗੇ ਜਦੋਂ ਨਿਊਕਲੀਅਰ ਫੈਮਿਲੀ ਦੀ ਗੱਲ ਆਉਂਦੀ ਆ ਅਤੇ ਤਿੰਨ ਚਾਰ ਜਣੇ ਇਕੱਠੇ ਹੋ ਕੇ ਖਾਸ ਤੌਰ 'ਤੇ ਬਜ਼ੁਰਗਾਂ ਨਾਲ ਆਪਣੇ ਬੱਚੇ ਅਤੇ ਬੱਚਿਆਂ ਦੇ ਅੱਗੇ ਬੱਚੇ, ਇਹ ਬੜਾ ਕਾਮਨ ਜਿਹਾ ਸਿਸਟਮ ਹੁੰਦਾ ਸੀ ਜੇ ਆਪਾਂ 70s 80s ਦੀ ਗੱਲ ਕਰੀਏ। ਪਰ ਜਿਉਂ ਜਿਉਂ ਹੁਣ ਪਰਿਵਾਰਾਂ 'ਚ ਇੱਕ ਤਰ੍ਹਾਂ ਨਾਲ ਵਿਚਾਰਾਂ ਨੂੰ ਲੈ ਕੇ ਇੱਕ ਦੂਜੇ ਤੋਂ ਜਿਹੜਾ ਆਪਾਂ ਫਰਕ ਬਣਾ ਕੇ ਰੱਖਦੇ ਹਾਂ, ਜਨਰੇਸ਼ਨਲ ਜਿਹੜੀਆਂ ਆਪਣੀਆਂ ਜੈਨਜੀ ਦੀਆਂ ਗੱਲਾਂ ਨੇ, ਉਹ ਕਹਿੰਦੇ ਸਾਡਾ ਨਹੀਂ ਸਮਝਦੇ, ਅਸੀਂ ਇਹਨਾਂ ਦਾ ਨਹੀਂ ਸਮਝਦੇ। ਅਤੇ PAU 'ਚ ਵੀ ਉਹ ਹੋਸਟਲ ਦੀ ਕੰਧ 'ਤੇ ਲਿਖਿਆ ਅਸੀਂ ਵੀ ਠੀਕ ਹਾਂ ਬਾਪੂ ਵੀ ਗਲਤ ਨਹੀਂ, ਇਸੇ ਕਰਕੇ ਉਹ ਹੈ ਨਾ ਘਰੋਂ ਬਾਹਰ ਨਿਕਲਣ ਦੀ ਹੋੜ ਆ। 15 17 ਸਾਲ ਦੀ ਉਮਰ ਜਦ ਬੱਚਾ ਕਮਾਉਣ ਲੱਗ ਜਾਂਦਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣ ਦੀ ਸੋਚ ਰੱਖਦਾ ਤਾਂ ਫਿਰ ਇਹੋ ਜਿਹੀਆਂ ਗੱਲਾਂ ਆਉਂਦੀਆਂ ਵੀ ਜੇ 4 ਪੈਸੇ ਆਪ ਕਮਾਉਂਦੇ ਆ ਤਾਂ ਇਹਨਾਂ ਦੀਆਂ ਮੈਂ ਕਾਹਤੇ ਸੁਣਾਂ। ਪਹਿਲਾਂ ਪੁਰਾਣੇ ਸਮਿਆਂ 'ਚ ਹੁੰਦਾ ਸੀ ਵੀ ਸੁਣ ਲੈਂਦੇ ਸੀ, ਹੁਣ ਉਹ ਚੈਟ GPT ਦੀ ਸੁਣਦੇ ਆ, ਹੁਣ ਉਹ ਕਹਿੰਦੇ ਤੁਹਾਨੂੰ ਬੜਾ ਪਤਾ ਗੂਗਲ 'ਤੇ ਤਾਂ ਆਹ ਲਿਖਿਆ,
0: ਕਿਉਂਕਿ ਉਹ ਦੱਸ ਦਿੰਦੀ ਨਾ ਫਿਰ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੁੰਦੇ ਉਸ।
1: ਕੋਈ ਸ਼ੱਕ ਨਹੀਂ, ਕਿਉਂਕਿ ਉਹਦਾ ਇੱਕ ਟ੍ਰੈਂਡ ਆ, ਜਿੰਨੇ ਐਂਟਰ ਤੁਸੀਂ ਮਾਰੇ ਆ ਉਸ ਲਿਹਾਜ਼ ਨਾਲ ਉਹਨੇ ਤੁਹਾਨੂੰ ਜਵਾਬ ਦੇਣਾ। ਪਰ ਜਿਹੜੀ ਇਹ ਗੱਲ ਕਹਿੰਦੇ ਆ ਵੀ ਜੇ ਸੰਯੁਕਤ ਰੂਪ 'ਚ ਪਰਿਵਾਰ ਰਹਿਣ ਤਾਂ ਇਹ ਮਹਿੰਗਾਈ ਦਾ ਦੌਰ ਆ ਜਿਹੜਾ ਖਰਚੇ ਨੇ ਇਹਨਾਂ 'ਤੇ ਠੱਲ ਪਾਈ ਜਾ ਸਕਦੀ ਆ। ਹੁਣ ਜੇ ਮੂੰਗੀ ਮਸਰੀ ਧਰੀ ਆ ਤਾਂ ਦਾਲ 'ਚ ਹੈ ਨਾ ਕੌਲੀ ਪਾਣੀ ਹੋਰ ਪੈ ਜੂ, ਖਰਚੇ ਤਾਂ ਸੇਮ ਹੀ ਆ। ਜੇ ਇੱਕ ਘਰ 'ਚ ਰਹਿੰਦੇ ਆ, ਜੇ ਬਿਜਲੀ ਬੱਤੀ ਦਾ ਬਿੱਲ ਉਹਨਾਂ 'ਤੇ ਉਨਾ ਹੀ ਆਉਣਾ ਨਾ, ਗੈਸ ਦਾ ਬਿੱਲ ਵੀ ਉਨਾ ਹੀ ਆਉਣਾ
0: ਜੀ।
1: ਅਤੇ ਇਹ ਬਹੁਤ ਸਾਰੇ ਫੈਕਟਰ ਨੇ, ਅਤੇ ਇੱਕ ਕਾਰ ਜਾਂਦੀ ਆ ਕਿਤੇ ਘੁੰਮਣ ਫਿਰਨ, ਉਹ ਸਾਰੀਆਂ ਚੀਜ਼ਾਂ ਨੇ ਕਿੱਥੇ ਇਕੋਨਮੀ 'ਤੇ ਵੀ ਉਹਨਾਂ ਚੀਜ਼ਾਂ ਦਾ ਬੋਝ ਆ। ਉਸ ਲਿਹਾਜ਼ ਨਾਲ ਜੇ ਤੁਸੀਂ ਇਕੱਲੇ ਇਕੱਲੇ
0: ਕਿਸ਼ਤ ਤੁਸੀਂ ਦੋ ਘਰਾਂ ਦੀ ਤਾਰਨੀ, ਇੱਕ ਦੀ ਤਾਰਨੀ, ਜੇ ਮੰਨ ਲਓ ਰੈਂਟ ਵੀ ਆ ਤਾਂ ਉਹ ਵੀ ਇੱਕ
1: ਬਹੁਤ ਫਰਕ ਪੈਂਦਾ।
0: ਪਿੱਛੇ ਜੇ ਰਿਪੋਰਟ ਵੀ ਆਈ ਸੀਗੀ ਥੋੜ੍ਹੇ ਦਿਨ ਪਹਿਲਾਂ ਕਿ ਹੁਣ ਜਿਹੜਾ ਆਸਟ੍ਰੇਲੀਆ ਗਲੋਬਲੀ ਵੇਖਿਆ ਜਾ ਰਿਹਾ ਵਾ, ਮੇਨਲੀ ਆਸਟ੍ਰੇਲੀਆ ਦੇ ਵਿੱਚ, ਕਿ ਜਿਹੜੇ ਜਿੱਦਾਂ ਜਨਰੇਸ਼ਨ ਦੀ ਤੁਸੀਂ ਗੱਲ ਕੀਤੀ ਜੈਨਜ਼ੀਆਂ ਦੀ, ਉਹ ਹੁਣ ਥੋੜ੍ਹਾ ਜਿਹਾ ਸ਼ਿਫਟ ਕਰ ਰਹੇ ਨੇ ਕਿ ਫੈਮਲੀ ਨਾਲ ਇਕੱਠਾ ਰਿਹਾ ਜਾਵੇ। ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਗੈਪ ਵੱਧ ਗਿਆ ਸੀਗਾ ਕਿ ਵੱਖਰੇ ਵੱਖਰੇ ਰਹਿਣ ਦਾ, ਪਰ ਹੁਣ ਕਹਿੰਦੇ ਨੇ ਦੁਬਾਰਾ ਫਿਰ ਥੋੜ੍ਹਾ ਥੋੜ੍ਹਾ ਚੇਂਜ ਆ ਰਿਹਾ ਵਾ, ਅਤੇ ਕਾਫ਼ੀ ਪਰਸੈਂਟੇਜ ਦੇ ਵਿੱਚ ਵਾਧਾ ਹੋਇਆ ਸੀ ਕਿ ਜਿਹੜਾ ਦੁਬਾਰਾ ਆ ਕੇ ਨਾ ਰਹਿਣਾ। ਅਤੇ ਕਿਤੇ ਨਾ ਕਿਤੇ ਆਈ ਥਿੰਕ ਲੋਕ ਤਾਂ ਵੇਖੋ ਟਰਾਈ ਕਰ ਰਹੇ ਨੇ ਸੋਰਟ ਆਊਟ ਕਰਨ ਦੀ ਚੀਜ਼ਾਂ।
1: ਮੇਰਾ ਖਿਆਲ ਇਹ ਲੋੜਾਂ ਦੇ ਸੌਦੇ ਆ ਜੀ,
0: ਜਿੰਨ ਬਿਲਕੁਲ
1: ਨਹੀਂ ਤਾਂ ਨਿਆਣੇ ਮਾਪਿਆਂ ਨੂੰ ਚਲਾ ਚਲਾ ਮਾਰਦੇ ਆ ਜਦੋਂ ਥੋੜ੍ਹੀ ਜਿਹੀ ਵੀ ਸੋਝੀ ਆ ਜਾਂਦੀ ਆ, ਅਤੇ ਜੇ ਉਹਨਾਂ ਦੀ ਬਾਂਹ ਟੋਕੇ ਚੜੀ ਹੋਈ ਆ ਅਤੇ ਖਾਣ ਬਣਾਉਣ ਪੀਣ ਪਿੱਛੋਂ ਹੈ ਨਾ, ਅਤੇ ਘਰ 'ਚ ਸੁੱਖ ਸਹੂਲਤਾਂ ਨੂੰ ਲੈ ਕੇ, ਅਤੇ ਫਿਰ ਉਹ ਪੰਗਾ ਪੈਂਦਾ ਵਾ। ਅਤੇ ਜਦ ਹੀ ਉਹਨਾਂ ਕੋਲ ਫਾਈਨੈਂਸ਼ੀਅਲ ਕਪੈਸਿਟੀ ਥੋੜ੍ਹੀ ਬਹੁਤ ਵੀ ਹੋ ਜਾਂਦੀ ਆ, ਅਤੇ ਉਹ ਫਿਰ ਆਪਣਾ ਘਰ ਯੂਨਿਟ ਜਾਂ ਜੋ ਵੀ ਆ ਲੈਣ ਦੀ ਟਰਾਈ ਕਰਦੇ ਆ। ਈਵਨ ਮੈਂ ਬਹੁਤ ਸਾਰੇ ਵੇਖੇ ਆ, ਉਹ ਕਹਿੰਦੇ ਵੀ ਆ ਘਰ ਦੀ ਕਿਚਕਿਚ ਨਾਲੋਂ ਬਾਹਰ ਰਹਿੰਦੇ ਚੰਗੇ ਆ, ਚਾਹੇ ਰੈਂਟ 'ਤੇ ਹੀ ਰਹਿੰਦੇ ਆ। ਸੋ ਆਪਸੀ ਪਿਆਰ ਇਤਫਾਕ ਡੈਫੀਨੇਟਲੀ ਘਟੇ ਆ, ਦੋ ਜਨਰੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਦਾ ਆਪਸੀ ਜਿਹੜਾ ਸੰਬੰਧ ਆ, ਜਿਹੜਾ ਦੁਤਰਫਾ ਗੱਲਬਾਤ ਜਾਂ ਆਪਸ ਜਿਹੜੀ ਕਮਿਊਨੀਕੇਸ਼ਨ ਆ, ਉਹ ਪਹਿਲਾਂ ਨਾਲੋਂ ਘਟੀ ਆ, ਜਿਹਦੇ ਆਪਾਂ ਨੂੰ ਖਮਿਆਜ਼ੇ ਭੁਗਤਣੇ ਪਏ ਆ, ਜਿਹਦੇ ਨੁਕਸਾਨ ਆਪਾਂ ਨੂੰ ਦੇਖਣੇ ਪਏ ਆ। ਪਰ ਨਾਲ ਨਾਲ ਮੈਂ ਇਹ ਵੀ ਵੇਖਦਾ ਕਿ ਜੇ ਹੁਣ ਆਪਾਂ ਨੂੰ ਲੱਗਦਾ ਨਾ ਵੀ ਬਹੁਤ ਸਾਰੇ ਲੋਕ ਹੁਣ ਘਰਾਂ ਨੂੰ ਪਰਤ ਰਹੇ ਆ, ਪਰ ਉਹ ਜਦ ਡਾਟਾ ਵੇਖਦੇ ਹਾਂ ਤਾਂ ਉਹ ਇੰਨਾ ਸਿਗਨੀਫੀਕੈਂਟ ਨਹੀਂ ਆ
0: ਜੀ। ਅਤੇ ਇੱਧਰ ਹਰਪ੍ਰੀਤ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਦੋਵਾਂ ਨੂੰ, ਕਹਿੰਦੇ ਨੇ ਭਾਅ ਜੀ ਪਲੀਜ਼ ਆਲਸੋ, ਕਹਿੰਦੇ ਨੇ ਜੀ ਗਵਰਨਮੈਂਟ ਦੀ ਬੇਫਜ਼ੂਲ ਸਪੈਂਡਿੰਗ ਇਜ਼ ਆਲਸੋ ਬਿਹਾਈਂਡ ਦਿਸ ਐਂਡ ਆਲਸੋ ਬਿਗ ਬਿਲਡ ਕਰਪਸ਼ਨ ਐਂਡ ਦੇ ਆਰ ਪੁਟਿੰਗ ਆਲ ਦਿਸ ਔਨ ਕੋਮਨ ਪੀਪਲ।
1: ਕੋਈ ਸ਼ੱਕ ਨਹੀਂ ਜੀ, ਆ ਪਿੱਛੇ ਜੇ ਹੈ ਨਾ ਆਈਕੈਕ ਦੀ ਰਿਪੋਰਟ ਵੀ ਆਈ ਸੀ, ਅਤੇ ਵੱਡੀ ਗੱਲ ਰੋਇਲ ਕਮਿਸ਼ਨ ਬੈਠਣ ਦੀਆਂ ਗੱਲਾਂ ਵੀ ਹੋਈਆਂ, ਯੂਨੀਅਨਸ ਦੇ ਵਿੱਚ ਏਡੀਆਂ ਕਰਪਸ਼ਨਸ ਹੋਈਆਂ ਨੇ, ਖਾਸ ਤੌਰ 'ਤੇ ਜੇ ਆਪਾਂ ਵਿਕਟੋਰੀਆ ਦੀ ਗੱਲ ਕਰੀਏ, ਕਈ ਵਾਰ ਉਹੋ ਜਿਹੀਆਂ ਟਨਲਸ, ਉਹੋ ਜਿਹਾ ਇਨਫਰਾਸਟ੍ਰਕਚਰ ਬਣਾ ਦਿੱਤਾ ਜਾਂਦਾ ਕਿਉਂਕਿ ਸਰਕਾਰ ਕੋਲ ਪੈਸਾ ਹੁੰਦਾ, ਅਤੇ ਸਰਕਾਰੋਂ ਮਿਲੇ ਤੇਲ ਤਾਂ ਜੁੱਤੀ 'ਚ ਲਈਏ ਪਵਾ। ਅਤੇ ਉਹ ਕੰਮ ਆਸਟ੍ਰੇਲੀਆ 'ਚ ਵਿਕਟੋਰੀਆ 'ਚ ਹੋਇਆ, ਇਹਨਾਂ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਕੰਮ ਦੇ ਦਿੱਤੇ ਨੇ
0: ਜੀ।
1: ਮਤਲਬ ਕੰਮ ਹੋਏ ਨੇ, ਪਰ ਕੀ ਉਹਨਾਂ ਕੰਮਾਂ ਦੀ ਲੋੜ ਸੀ, ਕਿਉਂਕਿ ਉਹ ਚੀਜ਼ ਸਾਬਤ ਕਰਨੀ ਬਹੁਤ ਔਖੀ ਹੋ ਜਾਂਦੀ ਆ। ਅਤੇ ਕਰਪਸ਼ਨ ਦਾ ਆਸਟ੍ਰੇਲੀਆ 'ਚ ਢੰਗ ਤਰੀਕਾ ਹੁਣ ਜਿੰਨਾ ਕੁ ਮੈਨੂੰ ਸਮਝ ਆਉਂਦੀ ਆ ਬਹੁਤ ਵੱਖਰੀ ਕਿਸਮ ਦਾ, ਮਤਲਬ ਜੇ ਤੁਸੀਂ ਸਾਬਤ ਕਰਨ 'ਤੇ ਆ ਉਹ ਸਾਬਤ ਨਹੀਂ ਹੁੰਦੀ, ਪਰ ਦੀਂਦਾ ਹੁੰਦਾ ਵੀ ਹੈਗੀ ਆ
0: ਜੀ। ਬਿਲਕੁਲ, ਥੋੜ੍ਹੇ ਦਿਨ ਹੀ ਪਹਿਲਾਂ ਆਪਾਂ ਇੱਧਰੋਂ ਆਉਣ ਡੇ ਸੀ, ਕੋਈ ਨਵਾਂ ਵੀਰ ਆਇਆ ਸੀ ਇੰਡੀਆ ਤੋਂ, ਅਤੇ ਵੈਸਟ ਗੇਟ ਫਰੀਵੇ ਦੇ ਉੱਥੋਂ ਜਦੋਂ ਐਗਜ਼ਿਟ ਲਈ ਹੈ ਨਾ, ਅਤੇ ਉਹ 5-7 ਪੋਲ ਜਿਹੇ ਲੱਗੇ ਵੱਡੇ ਵੱਡੇ ਔਰੇਂਜ ਜਿਹੇ ਕਲਰ ਦੇ, ਸ਼ਾਇਦ ਤੁਸੀਂ ਨੋਟਿਸ ਕੀਤਾ ਹੋ,
1: ਅਣਘੜ ਜੇ ਬੁਰੇ ਬਹੁਤ ਲੱਗਦੇ
0: ਆ। ਬਸ ਬਸ, ਤੇ ਉਹ ਵੀਰ ਆਂਦਾ ਵੀ ਇਹ ਕੀ ਆ ਹਨਾ, ਵੀ ਇਹਦਾ ਕੀ
1: ਇਹ ਕਹਿਣਗੇ ਕੀ ਜੁਡੈਨਸ ਆ
0: ਉਹ, ਮਤਲਬ ਉਹ ਹਰ ਇੱਕ 'ਚ ਉਹਨੇ ਥੋੜ੍ਹੀ ਕਿੰਤੂ ਪਰਿੰਦੂ ਕਰਨ ਦੀ ਆਦਤ ਆ, ਅਤੇ ਉਹਨੇ ਕਹਿੰਦਾ ਵੀ ਆਹ ਕੀ ਹੈ ਨਾ, ਕਿਉਂਕਿ ਅਸੀਂ ਅੱਜ ਤੱਕ ਕਦੀ ਨੋਟਿਸ ਕੀਤਾ।
1: ਮੈਂ ਲੰਘਦਾ ਉੱਧਰ ਦੀ ਤੇ ਮੈਨੂੰ ਬਹੁਤ ਬੁਰੇ ਲੱਗਦੇ
0: ਆ, ਅੱਖਾਂ 'ਚ ਵੱਜਦੇ ਆ,
1: ਡਿਜ਼ਾਈਨ ਪੁਆਇੰਟ ਆਫ ਵਿਊ ਤੋਂ ਤਾਂ ਬਹੁਤ ਪੂਅਰ ਡਿਜ਼ਾਈਨ,
0: ਬਹੁਤ ਸਹੀ ਗੱਲ ਆ। ਅਤੇ ਉਹ ਆਉਂਦਾ ਇਹ ਕੀ ਆ, ਮੈਂ ਹਾਂ ਵੀ ਇਹ ਸਿਰਫ ਉੱਦਾਂ ਹੀ ਐਵੇਂ ਹੀ ਮਤਲਬ ਸੋਹਣਾ ਲੱਗਣ ਨੂੰ ਆ, ਅਤੇ ਉਹ ਕਹਿੰਦਾ ਯਾਰ ਸੋਹਣੇ ਤਾਂ ਲੱਗਣ ਨਹੀਂ ਡੇ, ਜਾਂਦੇ ਆਉਂਦਾ ਲੱਗੇ ਫਿਰ ਜੇ ਸੋਹਣੇ ਲੱਗਣ ਨੂੰ ਲੱਗੇ। ਅਤੇ ਮੈਂ ਕਿਹਾ ਉਹ ਫਿਰ ਤੁਹਾਨੂੰ ਮਤਲਬ ਆਪਾਂ ਨੂੰ ਹੋ ਸਕਦਾ ਨਹੀਂ, ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਸੋਹਣੇ ਲੱਗਣ ਨੂੰ ਲਾਏ, ਅਤੇ ਉਹ ਜਦੋਂ ਚੈੱਕ ਚੁੱਕ ਕੀਤਾ ਤਾਂ ਉੱਥੇ ਕਾਫ਼ੀ ਵੱਡੀ ਇਨਵੈਸਟਮੈਂਟ ਸੀਗੀ, ਉਹ ਸਿਰਫ
1: ਮਿਲੀਅਨਸ
0: ਦੇ ਵਿੱਚ।
1: ਤੁਸੀਂ ਆ ਕੌਂਸਲ ਦਾ ਕੋਈ ਦੇਖ ਲਓ, ਆਪਣੇ ਆਂਢ ਗੁਆਂਢ 'ਚ ਕੋਈ ਜੇ ਪਬਲਿਕ ਦਾ ਪਾਰਕ ਕੋਈ ਮੇਨਟੇਨ ਕਰਦੇ ਆ, ਉੱਥੇ ਜੇ ਉਹਨਾਂ ਨੇ ਕੋਈ ਬੋਰਡ ਜਿਹਾ ਵੀ ਲਾਇਆ ਹੋਇਆ ਨਾ ਟੁੱਟਿਆ ਜਿਹਾ, ਤਾਂ ਉਹ 20-50 ਹਜ਼ਾਰ ਡਾਲਰ ਤੁਹਾਨੂੰ ਪਿਆ ਹੋਊਗਾ। ਤੁਹਾਡੀ ਜੇਬ 'ਚੋਂ। ਜੇ ਕੋਈ ਕੰਕਰੀਟ ਆ ਉੱਥੇ ਤੇੜ ਪੈ ਗਈ ਅਤੇ ਉਹ ਕੰਕਰੀਟ ਦਾ ਸਾਰਾ ਡੱਬਾ ਜਿਹਾ ਉਹ ਬਦਲ ਕੇ ਗਏ ਆ, ਅਤੇ ਜੇ ਤੁਸੀਂ ਉਹ ਕਿਤੇ ਇਨਵੈਸਟੀਗੇਟ ਕਰਾ ਲਓ ਨਾ ਵੀ ਇਹ ਕੀ ਖਰਚਾ ਆਇਆ ਹੋਊ। ਸਾਡਾ ਇੱਕ ਮਿੱਤਰ ਦੱਸਦਾ ਜੀ, ਕਹਿੰਦਾ ਉਹ ਇੱਕ ਬੰਦਾ ਕਰਪਸ਼ਨ ਦਾ ਐਡਾ ਹਾਲ ਮਾੜਾ, ਇੱਕ ਬੰਦਾ ਵਿੱਚ ਇਨਵੋਲਵ ਸੀ ਕੌਂਸਲ ਦੇ, ਉਹ ਟੈਂਡਰ ਪੈਂਦੇ ਸੀ ਅਤੇ ਪਤਾ ਲੱਗ ਜਾਂਦਾ ਸੀ।
0: ਹਾਂਜੀ,
1: ਮੰਨ ਲਓ ਜੇ ਮੰਨ ਲਓ ਆਪਾਂ ਕੌਂਸਲ ਦਾ ਦਫ਼ਤਰ ਧੋਣਾ ਜੀ, ਅਤੇ ਉਹਦਾ ਇੰਨੇ 'ਚ ਕੋਂਟਰੈਕਟ ਮਿਲਦਾ, ਟੈਂਡਰ ਪਾਏ ਉਹਨਾਂ ਨੇ ਪਾ ਤੇ ਵੀ ਅਸੀਂ $1,000,000 ਲਵਾਂਗੇ, ਸਾਰੇ ਕੌਂਸਲ ਦੇ ਦਫ਼ਤਰ ਧੋਇਆ ਕਰਾਂਗੇ, ਠੀਕ ਹੈ। ਅਤੇ ਉਹ ਹੁਣ ਜਿਹੜਾ ਬੰਦਾ ਅੰਦਰ ਬੈਠਾ ਉਹ ਕਹਿੰਦਾ ਯਾਰ $1,000,000 ਦਾ ਟੈਂਡਰ ਪਿਆ, ਇਹ 'ਚੋਂ ₹10 ਘਟਾ ਕੇ ਤੁਸੀਂ ਆਪਦਾ ਪਾ ਦਿਉ, ਲਓ ਆਹ ਕਰਪਸ਼ਨ ਹੈ। ਅਤੇ ਟੈਂਡਰ ਉਹ ਨਹੀਂ ਮਿਲੂ ਜਿਹਦੀ ਵੈਲਿਊ ਘੱਟ ਆ,
0: ਜਿਹਦੇ ਪੈਸੇ ਜਿਹਨਾਂ ਉਹਨਾਂ ਨੂੰ ਘੱਟ ਪੇ ਕਰਨੇ ਪੈਣੇ,
1: ਪਰ ਉਹ ਤੁਸੀਂ ਦੇਖੋ ਕਹਿੰਦਾ ਪਰ ਉਹ ਫੇਅਰ ਹੀ ਹੈ ਨਹੀਂ, ਮਤਲਬ ਲੋਕਾਂ ਦੀ ਜੇਬ 'ਤੇ ਐਡਾ ਬੋਝ ਆ। ਕਈ ਚੀਜ਼ਾਂ ਤੁਸੀਂ ਮਤਲਬ ਹੈਰਾਨ ਹੋ ਜਾਂਦੇ ਹੋ ਵੀ ਯਾਰ ਨਿੱਕੀ ਜਿਹੀ ਚੀਜ਼ ਆ, ਛੋਟੀ ਜਿਹੀ ਗੱਲ, ਇਹਦੇ ਪਿੱਛੇ ਯਾਰ ਇੰਨੇ ਪੈਸੇ ਸਰਕਾਰ ਨੇ ਖਰਚਤੇ।
0: ਜੀ ਬਿਲਕੁਲ ਜੀ, ਜਸ ਅਮਰ ਜੀ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਧੰਨਵਾਦ ਜਸ ਜੀ। ਜਤਿੰਦਰ ਸਿੰਘ ਜੀ ਕਹਿੰਦੇ ਨੇ ਜੀ ਸਹੀ ਕਿਹਾ ਜੀ, ਮੇਰੇ ਰੈਸਟੋਰੈਂਟ ਵਿੱਚ ਅਤੇ ਮੇਰੇ ਬੋਸ ਨੇ ਪ੍ਰਾਈਜ਼ ਅਪਡੇਟ ਕਰ ਦਿੱਤੇ ਵਾ ਲਾਸਟ ਵੀਕ, ਸੋ ਇਸ ਨੂੰ ਇੱਧਰੋਂ ਫੜੋ ਜਾਂ ਉੱਧਰੋਂ ਸੇਮ ਹੀ ਆ। ਉਹ ਸਰਚਾਰਜ ਦੀ ਗੱਲ ਕਰਦੇ ਨੇ ਪੀ ਪ੍ਰਾਈਜ਼ ਵਧਾ ਤੇ ਕਹਿੰਦੇ
1: ਜੀ, ਉੱਧਰੋਂ ਘਟੂਗਾ ਤੇ ਫਿਰ ਇੱਧਰੋਂ, ਹਨਾ
0: ਇੱਧਰੋਂ ਜੀ, ਬਿਲਕੁਲ ਇੱਦਾਂ ਹੀ ਹੋਣਾ
1: ਜੀ, ਕੰਨ ਇੱਧਰ ਹੋਣੀ ਤਾਂ ਇੱਧਰੋਂ ਫੜ ਲਓ
0: ਜੀ। ਅਤੇ ਇੱਧਰ ਕਹਿੰਦੇ ਨੇ ਆਈ ਐਮ ਅ ਪਾਰਟ ਆਫ ਅ ਜੁਆਇੰਟ ਫੈਮਿਲੀ, ਐਵਰੀ ਵਨ ਵਰਕਿੰਗ, ਈਜ਼ੀ ਲਾਈਫ, ਨੋ ਸਟ੍ਰੈਸ, ਫੀਲਿੰਗ ਬਲੈਸਡ ਐਂਡ ਲੱਕੀ, ਸ਼ੁਕਰਾਨਾ।
1: ਨਹੀਂ ਇਹ ਬਹੁਤ ਵਧੀਆ ਗੱਲ ਆ ਜੀ, ਉਹ ਜਿਹੜਾ ਪਹਿਲਾਂ ਸੁਨੇਹਾ ਆਇਆ ਸੀਗਾ ਉਹਦੇ 'ਚ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਸੰਯੁਕਤ ਪਰਿਵਾਰ ਨੇ ਨਾ ਜਿਹੜੇ ਇਕੱਠੇ ਰਹਿੰਦੇ ਆ ਉਹ ਇਸ ਵੇਲੇ ਕਾਮਯਾਬ ਨੇ, ਖੁਸ਼ ਨੇ
0: ਜੀ। ਅਤੇ ਇੱਧਰ ਮੈਨਿੰਦਰ ਨਿੱਪੀ ਜੀ ਕਹਿੰਦੇ ਨੇ ਭਾਅ ਜੀ ਆਈ ਐਮ ਹੈਪੀ ਟੂ ਡਿਸਕਸ ਵਨ ਵਿਚ ਇਜ਼ ਅਬਾਊਟ ਜੀ, ਬਿਲਕੁਲ ਇਹ ਉਹਨਾਂ ਦਾ ਮੈਟਰ ਕਹਿੰਦੇ ਨੇ ਜੀ ਡਿਸਕਸ ਮੈਂ ਕਰ ਸਕਦੀ ਹਾਂ ਜੀ, ਤੁਸੀਂ ਮੈਂ ਕੋਈ ਨਹੀਂ ਤੁਹਾਡਾ ਨੰਬਰ ਪਾਸ ਔਨ ਕਰ ਦੂੰਗਾ, ਧੰਨਵਾਦ ਜੀ। ਰਜਨੇਸ਼ ਖੁਰਾਨਾ ਜੀ ਕਹਿੰਦੇ ਨੇ ਜੀ ਭਾਅ ਜੀ ਬੈਕ ਮਿਰਰ 'ਚ ਜੀ ਪਤਾ ਨਹੀਂ ਜੀ ਕੀ ਤੁਸੀਂ ਲਿਖਿਆ, ਜਾਂਦੇ ਦੁਬਾਰਾ ਪੜ੍ਹ ਲਓ, ਮੇ ਬੀ ਤੁਸੀਂ ਗਲਤ ਹੋ ਗਿਆ ਜਦੋਂ ਤੁਸੀਂ ਟਾਈਪ ਕਰ ਰਹੇ ਹੋਵੋਗੇ, ਉੱਤੇ ਥੱਲੇ ਹੋ ਜਾਂਦਾ ਕਿਸੇ ਵੇਲੇ, ਕਦੀ ਦੁਬਾਰਾ ਝਾਤੀ ਮਾਰੋ ਅਤੇ ਫਿਰ ਮੈਨੂੰ ਭੇਜੋ ਜੇ ਕੋਈ ਕੰਮ ਦੀ ਗੱਲ ਆ ਅਤੇ ਕਿਸੇ ਦੇ ਕੰਮ ਆਉਣ ਵਾਲੀ ਆ ਤਾਂ ਜ਼ਰੂਰ ਭੇਜ ਦਿਓ।
1: ਕਹਿੰਦਾ ਭਾਅ ਜੀ ਆਟੋ ਪਰਫੈਕਟ ਹੋ ਗਿਆ, ਕਹਿੰਦਾ ਆਟੋ ਪਰਫੈਕਟ ਹੋ ਗਿਆ, ਉਹ ਭਰਾਵਾ ਕਹਿੰਦਾ ਇਹਨੂੰ ਤਾਂ ਕਰ ਆਟੋ ਕਰੈਕਟ ਕਰਕੇ ਤਾਂ ਭੇਜ ਪਹਿਲਾਂ। ਨਹੀਂ ਕੋਈ ਨਹੀਂ, ਸੁਨੇਹਾ ਕਈ ਵਾਰ ਨਾ ਉਹ ਜਦੋਂ ਆਪਾਂ ਲਿਖਦੇ ਹਾਂ ਨਾ ਬਲਕੀਰਤ ਰੋਮਨ 'ਚ ਪੰਜਾਬੀ, ਤਾਂ ਕਈ ਵਾਰ ਇੱਕ ਅੱਧੇ ਸ਼ਬਦ ਨਾਲ ਅੱਗੇ ਪਿੱਛੇ ਹੋਣ ਨਾਲ ਹੀ ਕਈ ਵਾਰ ਉਹਦੇ ਮਾਇਨੇ ਬਦਲ ਜਾਂਦੇ ਆ, ਪਰ ਆਪਾਂ ਚਾਹੁੰਦੇ ਨਹੀਂ ਤੁਹਾਡਾ ਮੈਸੇਜ ਗਲਤ ਢੰਗ ਨਾਲ।
0: ਜੀ ਬਿਲਕੁਲ, ਅਤੇ ਆਪਾਂ ਇਜਾਜ਼ਤ ਲਈਏ ਫਿਰ ਭਾਅ ਜੀ, ਸਮਾਂ ਹੋ ਗਿਆ।
1: ਹਾਂਜੀ ਸਮਾਂ ਹੋ ਚੁੱਕਿਆ, ਅਤੇ ਨਾਲ ਨਾਲ ਥੋੜ੍ਹਾ ਬਹੁਤਾ ਗੀਤ ਸੰਗੀਤ ਵੀ ਚੱਲਦਾ ਰਹੂਗਾ, ਇਸ ਤੋਂ ਬਾਅਦ ਖਬਰਾਂ ਹੋਣਗੀਆਂ, ਅਤੇ ਸਾਡੀ ਕੋਸ਼ਿਸ਼ ਰਹੂਗੀ ਕਿ ਜਿਹੜਾ ਇਹ ਕੋਨਵਰਸੇਸ਼ਨ ਅੱਜ ਡਾਕਟਰ ਵਰਿੰਦਰਜੀਤ ਨਾਲ ਅਸੀਂ ਕੀਤੀ ਆ, ਇਹਨੂੰ ਅਸੀਂ ਇੱਕ ਪੋਡਕਾਸਟ ਬਣਾ ਕੇ ਤੁਹਾਡੀ ਸਹੂਲਤ ਲਈ, ਕਿਉਂਕਿ ਸਾਡਾ ਮਕਸਦ ਇਹ ਆ ਕਿ ਆਪ ਸੁਣੋ ਹੋਰਾਂ ਨੂੰ ਸੁਣਾਓ। ਰੇਡੀਓ ਹਾਂਜੀ ਦਾ ਇਹ ਵੀ ਇੱਕ ਮੋਟੋ ਆ ਕਿ ਤੁਸੀਂ ਤਾਂ ਚਲੋ ਸੁਣਦੇ ਹੋ ਨਾਲ ਜੁੜਦੇ ਹੋ, ਪਰ ਜੇ ਸਾਡੀ ਮਦਦ ਤੁਸੀਂ ਕਰ ਸਕੋ ਹੋਰਨਾਂ ਲੋਕਾਂ ਤੱਕ ਇਹ ਕੰਟੈਂਟ ਜਾਂ ਇਹ ਆਵਾਜ਼ ਪਹੁੰਚਦੀ ਕਰਨ 'ਚ, ਉਹਦੇ ਲਈ ਵੀ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਰਣਜੋਤ ਹੁਣਾਂ ਦੀ ਆਦਤ ਨਹੀਂ ਕਿ ਉਹ ਵਾਰ ਵਾਰ ਇਹੀ ਗੱਲ ਨੂੰ ਦੁਹਰਾਉਣ ਜਾਂ ਕਹਿਣ, ਪਰ ਕਈ ਵਾਰ ਕਹਿਣ ਵਾਲੀ ਗੱਲ ਕਹੀ ਜਾਂਦੀ ਆ, ਅਤੇ ਉਸ ਲਿਹਾਜ਼ ਨਾਲ ਅਸੀਂ ਵੇਖਦੇ ਹਾਂ ਕਿ ਸਾਡੇ ਭਾਈਚਾਰੇ 'ਚ ਤੁਸੀਂ ਸਾਡੇ ਕੰਨ ਹੋ, ਤੁਸੀਂ ਸਾਡੀ ਆਵਾਜ਼ ਹੋ, ਤੁਹਾਡੇ ਸਾਥ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਅਤੇ ਰੇਡੀਓ ਹਾਂਜੀ ਦੇ ਇਸ ਪਲੈਟਫਾਰਮ ਨੂੰ ਹੋਰਨਾਂ ਲੋਕਾਂ ਤੱਕ ਪਹੁੰਚਣ 'ਚ ਵੀ ਮਦਦ ਕਰਿਆ ਕਰੋ। ਕਈ ਵਾਰ ਆਪਾਂ ਪਾਰਕ ਵਿੱਚ ਕਿਤੇ ਇਕੱਠੇ ਯਾਰਾਂ ਦੀਆਂ ਮਹਿਫਲਾਂ 'ਚ ਬੈਠਦੇ ਹਾਂ, ਤਾਂ ਉੱਥੇ ਵੀ ਸਾਡਾ ਪ੍ਰਚਾਰ ਕਰਿਆ ਕਰੋ, ਦੱਸਿਆ ਕਰੋ ਕਿਸ ਕਿਸਮ ਦਾ ਕੰਟੈਂਟ ਅਸੀਂ ਤੁਹਾਡੇ ਤੱਕ ਪਹੁੰਚਦਾ ਕਰਦੇ ਹਾਂ। ਅਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਹੁਣ ਤਾਂ ਇੰਟਰਨੈਟ ਦੀਆਂ ਸਪੀਡਾਂ 5G ਨੇ, ਮੈਂ ਤਾਂ ਕਈ ਵਾਰ ਅਗਲੇ ਦਾ ਹੱਥ ਫੜ ਕੇ ਰੇਡੀਓ ਹਾਂਜੀ ਦੀ ਐਪ ਡਾਊਨਲੋਡ ਵੀ ਕਰ ਦਿੰਦਾ ਹੁੰਦਾ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰੂੰਗਾ, ਸਾਡੀ ਆਵਾਜ਼ ਨੂੰ ਹੋਰਨਾਂ ਲੋਕਾਂ ਤੱਕ ਪਹੁੰਚਦੀ ਕਰਨ 'ਚ ਸਾਡੀ ਮਦਦ ਜ਼ਰੂਰ ਕਰਦਿਆ ਕਰੋ।
0: ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਜਾਂਦੇ ਇੱਕ ਆਖਰੀ ਮੈਸੇਜ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਜੀ ਗੌਰਮੈਂਟ ਵੀ ਜ਼ਿੰਮੇਵਾਰ ਆ, ਇੱਕ ਨਿਊਜ਼ ਆਈ ਸੀ ਕਿ ਗੌਰਮੈਂਟ ਸਪੈਂਡ $6,00,000 ਜਸਟ ਫੋਰ ਕੌਫੀ ਮਸ਼ੀਨ, ਬਾਕੀ ਸਟੇ ਹੰਬਲ। ਜੀ ਬਿਲਕੁਲ, ਉਹੀ ਆਪਾਂ ਜਿਹੜੀਆਂ ਓਵਰ ਸਪੈਂਡਿੰਗਸ ਦੀ ਆਪਾਂ ਗੱਲਬਾਤ,
1: ਕਿੰਨੇ ਮਿਲੀਅਨ ਦੀਆਂ ਉਹ ਲਾਈਆਂ ਸੀਗੀਆਂ, ਲੋਹੇ ਦੇ ਡੱਬੇ ਜੇ ਲਾਏ ਸੀ ਵਿੱਚ ਮਛੇਟੇ ਸਿੱਟਣ ਨੂੰ।
0: ਜੀ ਜੀ ਬਿਲਕੁਲ, ਅਤੇ ਇੰਨੇ ਨਾਲ ਹੀ ਤੁਹਾਡੇ ਕੋਲ ਜਾਇਜ਼ ਰਹਿੰਦੇ ਹਾਂ। ਬਾਕੀ ਜ਼ਿਆਦਾ ਸਟ੍ਰੈਸ ਲੈਣ ਦੀ ਲੋੜ ਨਹੀਂ ਆ, ਜੇ ਕੋਈ ਫਿਰ ਵੀ ਪ੍ਰੋਬਲਮ ਹੈਗੀ ਆ ਕਿਸੇ ਨੂੰ, ਜੇ ਉਹ ਨਹੀਂ ਵੀ ਸਾਡੇ ਨਾਲ ਡਿਸਕਸ ਕਰ ਰਿਹਾ, ਤਾਂ ਉਹ ਆਪਣਾ ਇੰਟਰਨਲੀ ਵੇਖੋ ਵੀ ਉਹ ਕਿੱਦਾਂ ਉਹਨੂੰ ਸੋਰਟ ਆਊਟ ਕਰ ਸਕਦਾ। ਇੱਕ ਤਾਂ ਆਪਾਂ ਨੂੰ ਪੁਆਇੰਟ ਇੱਥੇ ਮਿਲ ਗਿਆ ਵਾ ਕਿ ਜੇ ਜੁਆਇੰਟ ਫੈਮਿਲੀ ਨਾਲ ਰਹੋਗੇ, ਇਕੱਠੇ ਰਹੋਗੇ, ਤਾਂ ਹੋ ਸਕਦਾ ਕਿ ਤੁਹਾਡਾ
1: ਖਰਚੇ
0: ਕੰਟਰੋਲ ਹੋ ਜਾਣ, ਅਤੇ ਕਈ ਚੀਜ਼ਾਂ 'ਚ ਤੁਹਾਡੇ ਫਾਇਦੇ ਹੋਣ, ਅਤੇ ਜਿਹੜਾ ਇਹ ਚੱਲ ਰਿਹਾ ਵਾ ਮਾਰਕੀਟ ਦਰ ਜਾਣ ਤੋਂ ਤੁਸੀਂ ਥੋੜ੍ਹਾ ਜਿਹਾ ਬਚ ਸਕੋ। ਬਾਕੀ ਇਸ ਤੋਂ ਹੋਰ ਜਿਹੜੇ ਪੁਆਇੰਟਸ ਨੇ ਉਹ ਫਿਰ ਤੁਸੀਂ ਜਿਹੜਾ ਆਪਣੇ ਇੰਟਰਨਲੀ ਆਪਣੀ ਪ੍ਰੋਬਲਮ ਦੇ ਹਿਸਾਬ ਨਾਲ ਜਿਹੜੇ ਤੁਸੀਂ ਡਿਸਕਸ ਕਰੋ ਅਤੇ ਇਹਨਾਂ ਨੂੰ ਫਿਰ ਫਾਈਂਡ ਆਊਟ ਕਰੋ। ਬਾਕੀ ਜਿਹੜੇ ਇੰਟਰਸਟਿਡ ਨੇ ਘੱਟਦੇ ਵੱਧਦੇ ਰਹਿਣੇ ਆ,
1: ਉਹ ਹੁਣ ਤੁਸੀਂ ਅਸੈਸ ਕਰਨਾ ਵੀ ਇਕੱਠੇ ਰਹਿਣ ਨਾਲ ਮੈਂਟਲ ਹੈਲਥ ਠੀਕ ਰਹਿੰਦੀ ਆ, ਪ੍ਰੋਡਕਟੀਵਿਟੀ ਵਧੂ ਕਿ ਨਹੀਂ।
0: ਪ੍ਰੋਡਕਟੀਵਿਟੀ ਦੀ ਮੇਨ ਗੱਲ ਹੈ ਭਾਈ ਨੇ ਦੱਸਿਆ ਸੀ ਨਾ, ਜਿੰਨਾ ਚਿਰ ਪ੍ਰੋਡਕਟੀਵਿਟੀ ਨਹੀਂ ਵੱਧਦੀ ਉਨਾ ਚਿਰ ਨਹੀਂ ਹੱਲ ਹੋਣਾ, ਪ੍ਰੋਡਕਟੀਵਿਟੀ ਵਧੂਗੀ ਤਾਂ ਹੱਲ ਹੋਣਾ ਵਾ। ਅਤੇ ਪ੍ਰੋਡਕਟੀਵਿਟੀ ਬਣਾਉਣ ਲਈ ਵੈਸੇ ਤਾਂ ਆਪਾਂ ਲੱਗੇ ਹੀ ਹਾਂ ਸਾਰੇ, ਮੈਨੂੰ ਲੱਗਦਾ ਨਹੀਂ ਕੋਈ ਇੱਦਾਂ ਦਾ ਹੋਵੇ ਜਿਹੜਾ ਚਾਹੁੰਦਾ ਆ ਕਿ ਮੈਂ ਪ੍ਰੋਡਕਟੀਵਿਟੀ ਘਟਾਵਾਂ, ਸਾਰੇ ਵਧਾਉਣ 'ਚ ਹੀ ਲੱਗੇ ਨੇ। ਅਤੇ ਬਿਲਕੁਲ ਆਪਾਂ ਸਾਡਾ ਕੰਮ ਆ ਲੱਗੇ ਰਹਿਣਾ, ਬਾਕੀ ਗਾਂ ਵੇਖੋ ਉਹਦੀਆਂ ਹੋ ਜਾਣੇ। ਲਈਏ ਫਿਰ ਇਜਾਜ਼ਤ ਭਾਅ ਜੀ।
1: ਹਾਂਜੀ ਆਪਾਂ ਹੁਣ ਚੱਲਦੇ ਹਾਂ ਅਤੇ ਉਸ ਤੋਂ ਬਾਅਦ ਬਲਕੀਰਤ ਤੁਹਾਡੇ ਨਾਲ ਬਣੇ ਰਹਿਣਗੇ ਅਤੇ ਖਬਰਾਂ ਦਾ ਸਿਲਸਿਲਾ ਜਾਰੀ ਰਹੂਗਾ ਅਤੇ ਛੋਟਾ ਜਿਹਾ ਵਕਫਾ ਵੀ ਲਵਾਂਗੇ ਅਤੇ ਤੁਸੀਂ ਸੁਣਦੇ ਸੁਣਾਉਂਦੇ ਰਹੋ ਅਤੇ ਸਾਡਾ ਪ੍ਰਚਾਰ ਵੀ ਕਰਦੇ ਰਹੋ, ਗੱਲ ਨੂੰ ਅੱਗੇ ਤੱਕ ਪਹੁੰਚਦੀ ਕਰਦੇ ਰਿਹਾ ਕਰੋ। ਰੇਡੀਓ ਹਾਂਜੀ 1674 ਏ

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
3: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ, ਤਾਂ ਮਾਈ ਕੇਅਰ ਦੇ ਸਾਡੇ ਕੇਅਰਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਰਸ ਅਤੇ ਸਮਰਪਣ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
5: ਹਾਂਜੀ ਰੇਡੀਓ।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
8: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 04947637000 ਔਰ ਵਟਸਐਪ 2Fold ਲੈਂਡਿੰਗ।
9: ਹਾਂਜੀ ਰੇਡੀਓ।
10: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्स्टिट्यूशन रोड मैप को नहीं कहें। डेविड डेविस एमपी द्वारा अधिकृत सदर मेट्रोपॉलिटन रीजन के सदस्य, लेवल 1-670 चैपल स्ट्रीट साउथ 11, daviddavis.com.au।
11: लिंट नहीं चाहता है कि आपका बकाया टोल आपकी रफ्तार को धीमा करे, इसीलिए हमने NSW गवर्नमेंट के साथ मिलकर बकाया टोल प्रक्रिया में बड़े बदलाव किए हैं। अब हम डाक की जगह समय रहते डिजिटल रिमाइंडर भेज रहे हैं, साथ ही टोल नोटिस पर लगने वाली एडमिन फीस भी हटा दी गई है, ताकि भुगतान करना आपके लिए आसान हो सके। जुर्माने का जोखिम न उठाएं। आज ही लिंक्ड टैग अकाउंट खोलें और अपने बकाया टोल का जल्दी समाधान करें। अधिक जानकारी के लिए देखें linkedin.com.au/nswtolls।
2: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, तुहाडे घर नु बनाए एकदम क्लासी, असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
5: हाँ जी हाँ जी, ओए हाँ जी हाँ जी,
12: हाँ जी रेडियो
13: स्मिथ्स लेन बाय मोवैक विच अपने भविख की शुरुआत करो, हुणे कदम चुको अते स्मिथ्स लेन दे चुने हुए लॉट्स ते सीमित समय ले मिलन वाले $30,000 तक दी लैंड रिबेट दा फायदा लवो। चुनवे योग लॉट्स ते हाउस एंड लैंड पैकेज अजे हे मौके ज्यादा देर नहीं रहंदे। होर जानकारी लई अज ही smithslane.mirvac.com ते जाओ। नियम शर्तां अते योग्यता दे मापदंड लागू हन। ऑफर 15 सितंबर 2026 नूं खत्म है।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਨ ਦਾ। ਮੇਰੇ ਨਾਲ ਜੁੜ ਚੁੱਕੇ ਨੇ ਪ੍ਰੀਤਮ ਰੁਪਾਲ ਜੀ ਭਾਰਤ ਤੋਂ। ਆਓ ਜਾਣਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖਾਸ ਖਾਸ ਖਬਰਾਂ। ਪ੍ਰੀਤਮ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਬਲਕੀਰਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਖਬਰ ਹੈ ਉਹ ਸੁਪਰੀਮ ਕੋਰਟ ਨੇ ਗਿਆਨੇਸ਼ ਕੁਮਾਰ ਖਿਲਾਫ ਪਟੀਸ਼ਨ ਉੱਪਰ ਸੁਣਵਾਈ ਦੀ ਹਾਮੀ ਭਰ ਦਿੱਤੀ ਹੈ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਈਵੀਐਮ ਤੇ ਐਸਆਈਆਰ ਬੀਜੇਪੀ ਦਾ ਫਿਕਸ ਮੈਚ ਹੈ ਤੇ ਨਾਲ ਹੀ ਜਿਹੜਾ ਹੈ ਕਾਂਗਰਸ ਨੇ ਪ੍ਰਧਾਨ ਮੰਤਰੀ ਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕੀਤੀ ਹੈ ਤੇ ਉਧਰ ਜਿਹੜਾ ਹੈ ਇੰਡੀਆ ਬਲਾਕ ਦੀ ਜਿਹੜੀ ਉਹ ਮੀਟਿੰਗ ਵੀ ਇੱਕ ਬੁਲਾ ਲਈ ਗਈ ਹੈ। ਤੇ ਜੇ ਪੰਜਾਬ ਵੱਲ ਆਈਏ ਤਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜੋ ਮਾਮਲਾ ਹੋਇਆ ਉਹਦੇ ਸੰਬੰਧ ਦੇ ਵਿੱਚ ਹੁਣ ਇੱਕ ਵਿਦਿਆਰਥੀ ਨੇ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਇਹਦੀ ਜਿਹੜੀ ਹੈ ਉਹ ਸੀਬੀਆਈ ਤੋਂ ਜਾਂਚ ਕਰਾਈ ਜਾਵੇ। ਤੇ ਉਧਰ ਜਿਹੜਾ ਹੈ ਰਾਜੋਆਣਾ ਦਾ ਜੋ ਬਲਵੰਤ ਸਿੰਘ ਰਾਜੋਆਣਾ ਦਾ ਮਸਲਾ ਹੈ, ਉਹਨਾਂ ਨੂੰ ਫਾਂਸੀ ਸਜ਼ਾ ਹੋਈ ਹੋਈ ਹੈ, ਉਹਦੀ ਰਿਹਾਈ ਦਾ ਮਸਲਾ SGPC ਨੇ ਪਟੀਸ਼ਨ ਦਾਇਰ ਕੀਤੀ ਹੋਈ ਹੈ। ਇਹਦੇ ਸੰਬੰਧੀ ਜਿਹੜੀ ਅਗਲੀ ਰਣਨੀਤੀ ਆ ਉਹਦਾ ਫੈਸਲਾ ਸਿੰਘ ਸਾਹਿਬਾਨ ਕਰਨਗੇ। ਕੱਲ ਜਹੇਦਾਰ ਕੁਲਦੀਪ ਸਿੰਘ ਅੜਗੱਜ ਤੇ SGPC ਦੇ ਪ੍ਰਧਾਨ ਨੇ ਜਿਹੜੀ ਹੈ ਪਟਿਆਲੇ ਜੇਲ੍ਹ ਚ ਰਾਜੋਆਣਾ ਨਾਲ ਮੁਲਾਕਾਤ ਕੀਤੀ ਹੈ। ਤੇ ਸਿਆਸੀ ਚੰਦੇ ਦੇ ਵਿੱਚ ਪੰਜਾਬ ਚੋਂ ਜਿਹੜੇ ਹੈ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਚੰਦਾ ਮਿਲਿਆ ਪਿਛਲੇ ਸਮੇਂ ਦੇ ਦੌਰਾਨ। ਤੇ ਹਾਲਾਂਕਿ ਜਿਹੜਾ ਹੈ ਉਂਝ ਜਿਹੜਾ ਕੁੱਲ ਮਿਲਾ ਕੇ ਜਿਹੜੀ ਹੈ ਆਮ ਆਦਮੀ ਪਾਰਟੀ ਚੰਦਾ ਲੈਣ ਚ ਨੈਸ਼ਨਲ ਲੈਵਲ ਤੇ ਬਹੁਤ ਪਿੱਛੇ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਧੰਨਵਾਦ ਪ੍ਰੀਤਮ ਜੀ। ਇੱਧਰ ਸਭ ਤੋਂ ਪਹਿਲੀ ਖਬਰ ਦੀ ਤੁਸੀਂ ਗੱਲ ਕੀਤੀ ਹੈ ਕਿ ਗਣੇਸ਼ ਜੀ ਦੇ ਖਿਲਾਫ਼ ਜਿਹੜੀ ਪਟੀਸ਼ਨ ਸੀ ਉਹਦੇ ਉੱਤੇ ਸੁਣਵਾਈ ਦੇ ਲਈ ਸੁਪਰੀਮ ਕੋਰਟ ਜਿਹੜੀ ਉਹ ਰਾਜ਼ੀ ਹੋ ਚੁੱਕੀ ਆ। ਅਗਲੇ ਹਫ਼ਤੇ ਕਹਿੰਦੇ ਨੇ ਕਿ ਇਹਦੇ ਉੱਤੇ ਜਿਹੜੀ ਉਹਨਾਂ ਨੇ ਪਟੀਸ਼ਨ ਦੀ ਕੈਜੂਅਲ ਕੀਤੀ ਹੈ ਕਿ ਅਗਲੇ ਹਫ਼ਤੇ ਸੁਣਵਾਈ ਹੋਊਗੀ। ਕਿੱਦਾਂ ਵੇਖਦੇ ਇਸ ਨੂੰ?
1: ਨਹੀਂ ਦੇਖੋ, ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਵਾਪਰਿਆ ਚੋਣ ਕਮਿਸ਼ਨ ਦੇ ਅੰਦਰ ਤੇ ਮੁੱਖ ਚੋਣ ਕਮਿਸ਼ਨਰ ਨੇ ਆਪ ਉਧਰੇ ਤਰੀਕੇ ਦੇ ਨਾਲ ਫੈਸਲੇ ਲਏ ਨੇ, ਜਾਂ ਜਿਹੜੇ ਨਾਲ ਬਰਾਬਰ ਦੇ ਦੋ ਚੋਣ ਕਮਿਸ਼ਨਰ ਸੀ ਉਹਨਾਂ ਨੂੰ ਬਾਈਪਾਸ ਕਰਕੇ ਜਿਹੜੇ ਉਹਨਾਂ ਦੇ ਹੇਠਲੇ ਨਾਇਬ ਡਿਪਟੀ ਨੇ ਉਹਨਾਂ ਰਾਹੀਂ, ਜਾਂ ਕੋਈ ਜਿਹੜੇ ਕੋਈ ਡਾਇਰੈਕਟਰ ਨੇ ਡਿਪਟੀ ਡਾਇਰੈਕਟਰ ਨੇ ਉਹਨਾਂ ਰਾਹੀਂ ਹੇਠਾਂ ਜਿਹੜੇ ਫੈਸਲੇ ਇੰਪਲੀਮੈਂਟ ਕੀਤੇ ਨੇ। ਉਹਨਾਂ ਸਾਰੇ ਮਾਮਲੇ ਦਾ ਨਰੌਲਾ ਉਦੋਂ ਹੀ ਪਿਆ ਜਦੋਂ ਬਾਕੀ ਜਿਹੜੇ ਦੋਨੋਂ ਕਮਿਸ਼ਨਰ ਸੀ ਉਹਨਾਂ ਦੇ ਡਾਈਸੈਂਟ ਨੋਟ ਜਿਹੜੇ ਉਹ ਸਾਹਮਣੇ ਆਏ, ਅਸਹਿਮਤੀ ਤੇ ਉਹਨਾਂ ਦੇ ਜਿਹੜੇ ਇਤਰਾਜ਼ ਆ ਉਹ ਸਾਹਮਣੇ ਆਏ। ਤੇ ਹੁਣ ਇਹ ਮਾਮਲਾ ਕਿਉਂਕਿ ਕੌਮੀ ਪੱਧਰ ਤੇ ਕਾਫੀ ਤੂਲ ਫੜ ਚੁੱਕਾ ਹੈ ਤੇ ਵਿਰੋਧੀ ਧਿਰਾਂ ਸਾਰੀਆਂ ਉਹ ਸੱਤਾਧਾਰੀ BJP ਤੇ ਖਾਸ ਕਰਕੇ ਪ੍ਰਧਾਨ ਮੰਤਰੀ ਤੇ ਜਿਹੜਾ ਹੈ ਮੁੱਖ ਚੋਣ ਕਮਿਸ਼ਨਰ ਦੇ ਜਿਹੜਾ ਖਿਲਾਫ ਹੈ ਉਹ ਸਿੱਧੀਆਂ ਸਾਹਮਣੇ ਆ ਗਈਆਂ ਨੇ। ਤੇ ਹੁਣ ਇਹਦੇ ਤੇ ਜਿਹੜੀ ਹੈ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਕਾਰਵਾਈ ਕੀਤੀ ਜਾਵੇ, ਜਿਹੜਾ ਹੈ ਫੌਜਦਾਰੀ ਜਿਹੜੀ ਹੈ ਕਾਰਵਾਈ ਉਹ ਕੀਤੀ ਜਾਵੇ ਮਿਸਟਰ ਗਿਆਨੇਸ਼ ਕੁਮਾਰ ਦੇ ਖਿਲਾਫ਼। ਤੇ ਇਹਦੇ ਤੇ ਜੋ ਹੈ ਉਹ ਪਟੀਸ਼ਨ ਜਿਹੜੀ ਹੈ ਉਹ ਦਾਇਰ ਕੀਤੀ ਗਈ ਹੈ। ਹੁਣ ਸੁਪਰੀਮ ਕੋਰਟ ਨੇ ਜਿਹੜੀ ਉਹ ਪਟੀਸ਼ਨ ਜਿਹੜੀ ਆ ਉਹਨੂੰ ਇਹ ਕਹਿ ਦਿੱਤਾ ਕਿ ਹਾਂ ਅਗਲੇ ਹਫ਼ਤੇ ਜਿਹੜੀ ਹੈ ਇਹ ਸੁਣਵਾਈ ਲਈ ਜਿਹੜੀ ਸ਼ਡਿਊਲ ਕੀਤੀ ਜਾਏਗੀ। ਤੇ ਇਹਦੇ ਚ ਇੱਕ ਮੁੱਖ ਤੌਰ ਤੇ ਤਾਂ ਇਹ ਹੈ ਗੱਲ ਕਿ ਜਿਹੜਾ ਮੁੱਖ ਚੋਣ ਕਮਿਸ਼ਨਰ ਨੂੰ ਜਿਹੜਾ ਹੈਗਾ ਉਹ ਸਸਪੈਂਡ ਕਰਨ ਦੀ ਜਿਹੜੀ ਆ ਉਹ ਮੰਗ ਕੀਤੀ ਗਈ ਹੈ। ਤੇ ਇੱਕ ਦਿਨ ਪਹਿਲਾਂ ਵੀ ਜਿੱਦਾਂ ਅਸੀਂ ਇਹ ਡਿਸਕਸ ਕੀਤਾ ਸੀ ਕਿ ਮੁੱਖ ਚੋਣ ਕਮਿਸ਼ਨਰ ਨੂੰ ਸਸਪੈਂਡ ਤਾਂ ਕੀਤਾ ਜਾ ਸਕਦਾ, ਪਰ ਹਟਾਇਆ ਦਾ ਇੱਕ ਤਰੀਕਾ ਹੈ ਕਿ ਪਾਰਲੀਮੈਂਟ ਦੇ ਵਿੱਚ ਇੰਪੀਚਮੈਂਟ ਮੋਸ਼ਨ ਦੇ ਰਾਹੀਂ, ਨੋਟਿਸ ਦੇ ਰਾਹੀਂ ਜਿਹੜਾ ਹੈਗਾ ਬਹੁਤ ਸੰਮਤੀ ਨਾਲ ਜਾਂ ਸਰਬਸੰਮਤੀ ਨਾਲ ਫੈਸਲਾ ਕਰਕੇ ਜਿਹੜਾ ਹੈਗਾ ਉਹ ਮੁੱਖ ਚੋਣ ਕਮਿਸ਼ਨਰ ਨੂੰ ਹਟਾਇਆ ਜਾ ਸਕਦਾ। ਤੇ ਇਹਦੇ ਤੇ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਕੀ ਫੈਸਲਾ ਕਰਦੀ ਹੈ, ਕਿਉਂਕਿ ਪਹਿਲਾਂ ਤਾਂ ਉਹ ਪਟੀਸ਼ਨ ਹੀ ਨਹੀਂ ਸੀ ਲੱਗੀ ਹਜੇ। ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਅਗਲੇ ਹਫ਼ਤੇ ਜਿਹੜਾ ਹੈਗਾ ਉਹਨੂੰ ਸੂਚੀਬੱਧ ਕੀਤਾ ਜਾਏਗਾ, ਸ਼ਡਿਊਲ ਦੇ ਵਿੱਚ ਲਿਆਂਦਾ ਜਾਏਗਾ ਪਟੀਸ਼ਨ ਨੂੰ। ਤੇ ਇਹਦੇ ਨਾਲ ਹੀ ਜਿਹੜੀ ਇੱਕ ਗੱਲ ਹੈ ਕਿ ਹੁਣ ਖਾਸ ਕਰਕੇ ਮੁੱਖ ਵਿਰੋਧੀ ਧਿਰ ਜਿਹੜੀ ਕਾਂਗਰਸ ਹੈ ਤੇ ਹੋਰ ਜਿਹੜੀਆਂ ਸਿਆਸੀ ਪਾਰਟੀਆਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਤੇ ਕਾਂਗਰਸ ਨੇ ਕੱਲ੍ਹ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਹੈ ਨਵੀਂ ਦਿੱਲੀ ਦੇ ਵਿੱਚ, ਜਿਹਦੇ ਚ ਕਾਂਗਰਸ ਦੇ ਪ੍ਰਧਾਨ ਮਲਕਰ ਜਨ ਖੜਗੇ ਤੇ ਜਿਹੜੇ ਬਾਕੀ ਹੋਰ ਅਹੁਦੇਦਾਰ ਨੇ ਜਿਹੜੇ ਇੱਥੋਂ ਤੱਕ ਕਿ ਜਿਹੜੇ ਕਾਂਗਰਸ ਦੇ ਜੋ ਸਰਪ੍ਰਸਤ ਨੇ ਪੈਟਰਨ ਤੇ ਪਹਿਲਾਂ ਜੋ ਚੇਅਰਪਰਸਨ ਰਹੇ ਨੇ ਮੈਡਮ ਸੋਨੀਆ ਗਾਂਧੀ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਜਿਹੜੇ ਰਾਹੁਲ ਗਾਂਧੀ ਤੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਤੇ ਉਹਨਾਂ ਨੇ ਉਹ ਸਾਰੀ ਗੱਲ ਕੀਤੀ ਹੈ ਕਿ ਉਹ ਸੜਕਾਂ ਤੋਂ ਲੈ ਕੇ ਜਿਹੜਾ ਹੈ ਉਹ ਸੰਸਦ ਤੱਕ ਪਾਰਲੀਮੈਂਟ ਤੱਕ ਜਿਹੜਾ ਹੈ ਇਹ ਮੁੱਦਾ ਲੈ ਕੇ ਜਾਣਗੇ, ਉਹਨਾਂ ਚਿਰ ਟੇਕੇ ਜਿਹੜਾ ਹੈ ਉਹ ਨਹੀਂ ਬੈਠਣਗੇ ਤੇ ਜਿੰਨਾ ਚਿਰ ਜੋ ਹੈ ਉਹ ਸਾਰੀ ਇਹ ਜਿਹੜੀ ਹੈ ਇਹਦੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਹੈ ਉਹ ਨਹੀਂ ਹੋ ਜਾਂਦਾ। ਨਾਲ ਹੀ ਜਿਹੜਾ ਹੈ ਕਾਂਗਰਸ ਵਰਕਿੰਗ ਕਮੇਟੀ ਨੇ ਜਿਹੜਾ ਹੈ ਉਹ ਮੰਗ ਕੀਤੀ ਹੈ ਮੁੱਖ ਚੋਣ ਕਮਿਸ਼ਨਰ ਤੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਤੇ ਨਾਲ ਹੀ ਜਿਹੜੇ SIR ਉੱਪਰ ਜਿਹੜੀ ਆ ਰੋਕ ਲਾਉਣ ਦੀ ਮੰਗ ਕੀਤੀ ਹੈ ਕਿ ਜਿਹੜੇ ਪਿੱਛੇ SIR ਦੇ ਦੌਰਾਨ ਸੂਚੀਆਂ ਦੇ ਵਿੱਚੋਂ ਜਿਹੜੇ ਵੋਟਰਾਂ ਦੇ ਨਾਂ ਕੱਟੇ ਨੇ ਇਹ ਕਹਿ ਕੇ ਉਹ ਸਾਰੇ ਨਾਂ ਜਿਹੜੇ ਆ ਉਹ ਬਹਾਲ ਕੀਤੇ ਜਾਣ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਉਹ ਬਾਤ ਚੱਲ ਰਹੀ ਹੈ ਤੇ ਨਾਲ ਹੀ ਅੱਜ ਇਹਦੇ ਇੰਡੀਆ ਬਲਾਕ ਦੀ ਜਿਹੜੀ ਹੈ ਅੱਜ ਮੀਟਿੰਗ ਸੱਦੀ ਗਈ ਹੈ ਜਿਹਦੇ ਚ ਮੁੱਖ ਤੌਰ ਤੇ ਕਾਂਗਰਸ ਪਾਰਟੀ ਸ਼ਾਮਿਲ ਹੈ ਤੇ ਕਾਂਗਰਸ ਦੇ ਨਾਲ ਫਿਰ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਤੇ ਸਮਾਜਵਾਦੀ ਪਾਰਟੀ ਹੈ ਤੇ ਉਧਰੋਂ ਜਿਹੜੀ ਹੈ ਲਾਲੂ ਪ੍ਰਸ਼ਾਦ ਯਾਦਵ ਦਾ ਵਾਲਾ ਜਿਹੜਾ ਹੈਗਾ ਤੇ ਰਾਸ਼ਟਰੀ ਲੋਕ ਦਲ ਹੈ ਤੇ ਇਸੇ ਤਰ੍ਹਾਂ ਜਿਹੜੀ ਹੈ ਦੂਜਾ ਜਿਹੜਾ UBT ਜਿਹੜਾ ਹੈਗਾ ਧੜਾ ਤੇ ਇਹਦਾ ਸ਼ਿਵ ਸੈਨਾ ਦਾ ਉਹ ਹੈ ਤੇ ਜਾਂ ਨੈਸ਼ਨਲਿਸਟ ਕਾਂਗਰਸ ਪਾਰਟੀ NCP ਹੈ ਤੇ ਹੋਰ ਜਿਹੜੀਆਂ ਕੁਛ ਪਾਰਟੀਆਂ ਜਿਹੜੀਆਂ ਇਸ ਇੰਡੀਆ ਬਲੋਕ ਦੇ ਵਿੱਚ ਸ਼ਾਮਿਲ ਨੇ ਉਹ ਸਾਰੀਆਂ ਜਿਹੜੀਆਂ ਅੱਜ ਮੀਟਿੰਗ ਸੱਦ ਰਹੀਆਂ ਨੇ ਮੀਟਿੰਗ ਕਰ ਰਹੀਆਂ ਨੇ ਇਸ ਮਾਮਲੇ ਨੂੰ ਲੈ ਕੇ ਕਿ ਅਗਲਾ ਜਿਹੜਾ ਹੈਗਾ ਕੀ ਅੰਦੋਲਨ ਦਾ ਖਾਕਾ ਜਿਹੜਾ ਉਹ ਤਿਆਰ ਕੀਤਾ ਜਾਵੇ। ਤੇ ਫਿਰ ਹੁਣ ਜਿਹੜੀ ਇਹ ਗੱਲ ਕਿਉਂਕਿ ਇਹ ਤਾਂ ਦਿਨੋਂ ਦਿਨ ਵੱਧ ਰਹੀ ਹੈ ਨਾਲ ਖੱਬੇ ਪੱਖੀ ਪਾਰਟੀਆਂ ਵੀ ਨਾਲ ਜੁੜੀਆਂ ਹੋਈਆਂ ਨੇ ਜਿਹਦੇ ਚ CPI ਹੈ CPIM ਹੈ CPI ਜਿਹੜੀ ਹੈਗੀ ਹੈ ML ਲਿਬਰੇਸ਼ਨ ਵਗੈਰਾ ਉਹ ਸਾਰੀਆਂ ਪਾਰਟੀਆਂ ਇਸ ਜੁੜੀਆਂ ਹੋਈਆਂ ਨੇ। ਤੇ ਹੁਣ ਮਸਲਾ ਗੱਲ ਇਹ ਹੈ ਕਿ ਇਹਦੇ ਤੇ ਸੁਪਰੀਮ ਕੋਰਟ ਕੀ ਫੈਸਲਾ ਕਰਦਾ ਜਾਂ ਸੁਪਰੀਮ ਕੋਰਟ ਇਹਨੂੰ ਕਿਸ ਹੱਦ ਤੱਕ ਇਹਦੀ ਜਾਂਚ ਨੂੰ ਲੈ ਕੇ ਜਾਂਦਾ ਹੈ ਤੇ ਜਾਂ ਸਿਆਸੀ ਤੌਰ ਤੇ ਦੇਸ਼ ਦੇ ਵਿੱਚ ਜਿਹੜੀਆਂ ਦੂਜੀਆਂ ਵਿਰੋਧੀ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਇਸ ਮੁੱਦੇ ਦੇ ਉੱਤੇ ਹੁਣ ਇਹਦੇ ਤੇ ਕਾਫੀ ਜਿਹੜੀ ਗੱਲ ਆ ਉਹ ਨਿਰਭਰ ਕਰਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ BJP ਦਾ ਪੱਖ ਆ ਰਿਹਾ ਹੋਰ ਸਾਰਾ ਉਹ ਤਾਂ ਉਹਨਾਂ ਦਾ ਤਾਂ ਉਹੀ ਪੈਂਤੜਾ ਜਿਹੜਾ ਪਹਿਲਾਂ ਵਾਲਾ ਹੀ ਕਿ ਇਹ ਤਾਂ ਸਾਰਾ ਕੁਛ ਕਾਨੂੰਨ ਦੇ ਮੁਤਾਬਕ ਹੋ ਰਿਹਾ ਹੈ ਇਹ ਆਪਦੀ ਕਿਉਂਕਿ ਲਗਾਤਾਰ ਹਾਰ ਰਹੇ ਨੇ ਕਾਂਗਰਸ ਖਤਮ ਹੋ ਰਹੀ ਹੈ ਦਿਨੋਂ ਦਿਨ ਇਸ ਕਰਕੇ ਆਪਣੇ ਆਪ ਨੂੰ ਬਚਾਉਣ ਲਈ ਸਾਰਾ ਕੁਛ ਕਰ ਰਹੀ ਹੈ ਤੇ ਪਰ ਜਿਹੜਾ ਬਲਕੀਰ ਜੀ ਪਿਛਲੇ ਦਿਨਾਂ ਦੇ ਵਿੱਚ ਜੋ ਸਾਰੀਆਂ ਘਟਨਾਵਾਂ ਪੁਰਥਲੀ ਵਾਪਰੀਆਂ ਨੇ ਜਿਹਦੇ ਚ ਖਾਸ ਕਰਕੇ ਜਿਹੜੇ ਦੋ ਚੋਣ ਕਮਿਸ਼ਨਰਾਂ ਦੇ ਜਿਹੜੇ ਡਾਇਸੈਂਟ ਨੋਟ ਦੇ ਉੱਪਰ ਇੱਕ ਅਖਬਾਰ ਨੇ ਜਿਹੜੀ ਹੈ ਵੱਡੀ ਇੱਕ ਸਟੋਰੀ ਕੀਤੀ ਜਾਂ ਉਹ ਸਾਰੀ ਗੱਲ ਕੱਢੀ ਇਨਵੈਸਟੀਗੇਟ ਕਰਕੇ ਉਸ ਤੋਂ ਬਾਅਦ ਜਿਹੜਾ ਇਹ ਕਾਫੀ ਫਿਰ ਹੁਣ ਰੌਲਾ ਜਿਹੜਾ ਉਹ ਵਧਿਆ ਹੋਇਆ ਤੇ ਇਹਦੇ ਚ ਹੁਣ ਜਿਹੜਾ ਸੁਪਰੀਮ ਕੋਰਟ ਜਿਸ ਤਰੀਕੇ ਨਾਲ ਇਹਨੂੰ ਲੈ ਰਹੀ ਹੈ ਜਾਂ ਜਿਹਦੇ ਸੁਪਰੀਮ ਕੋਰਟ ਕਾਰਵਾਈ ਵੀ ਕਰਦੀ ਹੈ ਤੇ ਫਿਰ ਸੁਪਰੀਮ ਕੋਰਟ ਕੁਦਰਤੀ ਹੈ ਕਿ ਉਹ ਸਾਰਾ ਰਿਕਾਰਡ ਜਿਹੜਾ ਹੈਗਾ ਉਹ ਵੀ ਤਲਬ ਕਰੇਗੀ ਜਿਹਦੇ ਵਿੱਚ ਉਹ ਡਾਇਸੈਂਟ ਨੋਟ ਨੇ ਜਾਂ ਕਿੰਨਾ ਗੱਲਾਂ ਕਰਕੇ ਕੀਤੇ ਗਏ। ਹਾਲਾਂਕਿ ਕਾਫੀ ਕੁਛ ਸਾਹਮਣੇ ਆ ਗਿਆ ਪਰ ਜਦੋਂ ਗੱਲ ਇਹ ਇੱਕ ਅਦਾਲਤ ਦੇ ਵਿੱਚ ਚਲੀ ਜਾਂਦੀ ਹੈ ਅਦਾਲਤ ਦੇ ਰਿਕਾਰਡ ਤੇ ਆਉਂਦੀ ਹੈ ਫਿਰ ਉਹਦੇ ਅਰਥ ਜਿਹੜੇ ਉਹ ਹੋਰ ਹੁੰਦੇ ਆ ਤੇ ਹੁਣ ਦੇਖਣਾ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਇਹਦੇ ਤੇ ਕਿਸ ਤਰੀਕੇ ਦੀ ਅੱਗੋਂ ਕਾਰਵਾਈ ਹੁੰਦੀ ਹੈ।
0: ਜੀ ਬਿਲਕੁਲ ਪ੍ਰੀਤਮ ਜੀ, ਇੱਧਰ ਅਗਲੀ ਖਬਰ ਦੀ ਜੇ ਗੱਲ ਕਰੀਏ ਤੇ ਇੱਧਰ ਰਾਹੁਲ ਜੀ ਨੇ ਬਿਆਨ ਦਿੱਤਾ ਵਾ ਜੀ, ਕਹਿੰਦੇ ਨੇ ਜੀ ਜਿਹੜਾ EVM ਤੇ SIR ਦਾ ਫਿਕਸ ਮੈਚ ਹੈ ਉਹ BJP ਦਾ, ਤੇ ਨਾਲ ਦੀ ਨਾਲ ਹੀ ਕਹਿੰਦੇ ਨੇ ਕਿ ਕਾਂਗਰਸ ਜਿਹੜੀ ਆ ਉਹ ਵਿਰੋਧ ਤੋਂ ਪਿੱਛੇ ਨਹੀਂ ਹਟੋਗੀ। ਕਿੱਦਾਂ ਵੇਖਦੇ ਇਸ ਬਿਆਨ ਨੂੰ?
1: ਨਹੀਂ ਦੇਖੋ, ਉਹ ਰਾਹੁਲ ਗਾਂਧੀ ਇਸ ਮਾਮਲੇ ਦੇ ਵਿੱਚ ਬਹੁਤ ਕਲੀਅਰ ਹੈ, ਸਪਸ਼ਟ ਹੈ ਤੇ ਇਹ ਕੋਈ ਪਹਿਲੀ ਗੱਲ ਨਹੀਂ, ਇਹ ਪਹਿਲਾਂ ਵੀ ਉਸ ਤੋਂ ਉਹਨਾਂ ਦੀਆਂ ਸਟੇਟਮੈਂਟਾਂ ਇਸ ਤਰੀਕੇ ਨਾਲ ਆ ਚੁੱਕੀਆਂ ਨੇ ਤੇ ਉਹ ਜਿਹੜਾ ਹੈਗਾ ਐਕਟ ਵੀ ਕਰ ਚੁੱਕੇ ਨੇ। ਐਕਟ ਤੋਂ ਮੇਰਾ ਕਹਿਣ ਦਾ ਮਤਲਬ ਕਿ ਉਹ ਸਰਗਰਮੀ ਜਿਹੜੀ ਆ ਉਹ ਕਰ ਰਹੇ ਨੇ, ਭਾਵੇਂ ਵੱਖ ਵੱਖ ਸਟੇਟਾਂ ਦੇ ਵਿੱਚ ਕਰ ਰਹੇ ਨੇ, ਭਾਵੇਂ ਦਿੱਲੀ ਦੇ ਵਿੱਚ ਕਰ ਰਹੇ ਨੇ। ਪਿਛਲੇ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਵੀ ਜਿਹੜਾ ਹੈ ਪਾਰਲੀਮੈਂਟ ਦੇ ਅੰਦਰ ਵੀ ਭਾਵੇਂ ਨਹੀਂ ਬੋਲਣ ਦਿੱਤਾ ਗਿਆ ਉਸ ਤਰੀਕੇ ਨਾਲ, ਪਰ ਬਾਹਰ ਵੀ ਜਿਹੜਾ ਹੈ ਉਹਨਾਂ ਨੇ ਕਾਫੀ ਇਸ ਗੱਲ ਤੇ ਜ਼ੋਰ ਦਿੱਤਾ ਕਿਉਂਕਿ ਮੁੱਦੇ ਨਵੇਂ ਨਵੇਂ ਹਰ ਵਾਰੀ ਆਉਂਦੇ ਰਹਿੰਦੇ ਨੇ ਤੇ ਪਰ ਜਿਹੜਾ ਹੁਣ ਇਹ ਮੁੱਖ ਚੋਣ ਕਮਿਸ਼ਨਰ ਦੇ ਆਪਹੁਦਰੇ ਤਰੀਕੇ ਦੇ ਨਾਲ ਕੰਮ ਕਰਨ ਤੇ ਨਾਲ ਸਿੱਧਾ ਜਿਹੜਾ ਹੈਗਾ ਹੋਮ ਮਿਨਿਸਟਰੀ ਦੇ ਕੁਛ ਅਧਿਕਾਰੀ ਜਾਂ ਜਿਹੜੇ ਹੈਗੇ ਚੋਣ ਕਮਿਸ਼ਨ ਦੇ ਕੁਛ ਅਧਿਕਾਰੀ ਹੇਠਲੇ ਪੱਧਰ ਦੇ ਅਧਿਕਾਰੀਆਂ ਵੱਲੋਂ ਆਪਣੀ ਪੱਧਰ ਤੇ ਨੋਟਿਸ ਜਾਰੀ ਕਰਨ, ਜਿਹਦੇ ਤੇ ਬਾਕੀ ਦੋ ਜਿਹੜੇ ਹੈਗੇ ਆ ਚੋਣ ਕਮਿਸ਼ਨਰ ਤੇ ਮਿਸਟਰ ਸੁਖਵੀਰ ਸੰਧੂ ਤੇ ਜਿਹੜੇ ਨਾਲ ਉਹਦੇ ਦੂਸਰੇ ਵਿਵੇਕ ਜੋਸ਼ੀ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕਿਹਾ ਕਿ ਸਾਡੀ ਕੋਈ ਸਹਿਮਤੀ ਨਹੀਂ ਲਏਗੀ ਜਾਂ ਸਾਨੂੰ ਕੋਈ ਪੁੱਛਿਆ ਨਹੀਂ ਗਿਆ ਤੇ ਜਾਂ ਇਹ ਨੋਟਿਸ ਧਿਆਨ ਦੇ ਵਿੱਚ ਆਏ ਹੀ ਨਹੀਂ ਕਿ ਇਸ ਤਰੀਕੇ ਦੀ ਜਿਹੜੀਆਂ ਉਹ ਕਾਰਵਾਈਆਂ ਜੋ ਉਹ ਕੀਤੀਆਂ ਗਈਆਂ ਨੇ, ਜਾਂ ਉਹਨਾਂ ਨੇ ਕਿਹਾ ਕਿ ਜਿਹੜਾ ਪੋਰਟਲ ਹੈ ਤੇ ਉਹਦੀ ਹੇਠਾਂ ਜਿਹੜੇ ਮੁੱਖ ਚੋਣ ਅਧਿਕਾਰੀ ਹੁੰਦੇ ਆ ਜਿਹੜੇ ਸਟੇਟ ਦੇ ਜਾਂ ਉਦੋਂ ਹੇਠਾਂ ਜ਼ਿਲ੍ਹਿਆਂ ਪੱਧਰ ਦੇ ਜਿਹੜੇ ਚੋਣ ਅਧਿਕਾਰੀ ਹੁੰਦੇ ਆ ਉਹਨਾਂ ਤੱਕ ਐਕਸੈਸ ਹੀ ਨਹੀਂ ਹੈ, ਇੱਦਾਂ ਦੇ ਉਹਨਾਂ ਨੇ ਇਲਜ਼ਾਮ ਲਾਏ ਨੇ। ਤੇ ਹੁਣ ਜਿਹੜਾ ਹੈ ਵਿਰੋਧੀ ਧਿਰ ਕੋਲੇ ਕਾਫੀ ਕੁਛ ਹੈਗਾ ਬੋਲਣ ਦੇ ਲਈ, ਪਰ ਗੱਲ ਫਿਰ ਵੀ ਉੱਥੇ ਆ ਜਾਂਦੀ ਹੈ ਕਿ ਕੀ ਕਾਂਗਰਸ ਜਿਹੜਾ ਹੈਗਾ ਉਹ ਲੋਕਾਂ ਨੂੰ ਆਮ ਜਨਤਾ ਨੂੰ ਇਹ ਜਚਾ ਸਕੇਗੀ ਜਾਂ ਕਨਵਿੰਸ ਕਰ ਪਾਏਗੀ, ਤੇ ਕਿਉਂਕਿ ਬੀਜੇਪੀ ਬਰਾਬਰ ਇਹ ਇਲਜ਼ਾਮ ਲਾ ਰਹੀ ਹੈ ਨਾ ਕਿ ਕਾਂਗਰਸ ਤਾਂ ਖਤਮ ਹੋ ਰਹੀ ਹੈ, ਉਹ ਆਪਣੇ ਆਪ ਨੂੰ ਬਚਾਉਣ ਲਈ ਸਰਵਾਈਵਲ ਵਾਸਤੇ ਹੱਥ ਪੈਰ ਮਾਰ ਰਹੀ ਹੈ ਜੋ ਕੁਛ ਕਰ ਰਹੀ ਹੈ ਸਾਰਾ। ਤੇ ਪਰ ਕਾਂਗਰਸ ਜਿਹੜੀ ਕਾਂਗਰਸ ਪਾਰਟੀ ਖੁਦ ਪਾਰਟੀ ਵਿਦ ਇਨ ਪਾਰਟੀ ਆ, ਹਾਲਾਂਕਿ ਵਰਕਿੰਗ ਕਮੇਟੀ ਦੀ ਮੀਟਿੰਗ ਚ ਕੱਲ ਸਾਰੀ ਇਕਜੁੱਟਤਾ ਨਜ਼ਰ ਆਈ, ਪਰ ਕੀ ਜਿਹੜੇ ਹੈਗੇ ਇਹਨਾਂ ਦੀਆਂ ਸਟੇਟ ਯੂਨਿਟ ਨੇ ਸੂਬਾ ਯੂਨਿਟ ਨੇ ਤੇ ਉਹ ਵੀ ਇੱਕ ਸੁਰ ਹੋ ਕੇ ਨਾਲ ਚੱਲਣਗੀਆਂ ਇਹਨਾਂ ਮੁੱਦਿਆਂ ਦੇ ਉੱਪਰ, ਇਹ ਜਿਹੜੀ ਉਹ ਬਹੁਤ ਵੱਡੀ ਜਿਹੜੀ ਉਹ ਗੱਲ ਹੈ। ਜੇ ਹੁਣ ਆਪਾਂ ਪੰਜਾਬ ਦੀ ਉਦਾਹਰਣ ਲਈਏ, ਪੰਜਾਬ ਦੇ ਵਿੱਚ ਪਿੱਛੇ ਜੇ LPU ਵਾਲਾ ਇਸ਼ੂ ਹੋਇਆ ਉਹਦੇ ਤੇ ਜਿਹੜੀ ਬੋਲੀ ਬੀਜੇਪੀ ਵਾਲੇ ਬੋਲਦੇ ਆ ਸੇਮ ਕਾਂਗਰਸ ਵਾਲੇ ਬੋਲਦੇ ਆ। ਕਾਂਗਰਸ ਇੱਥੇ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ, ਤੇ ਉਹ ਜਿਹੜੀ ਕੋਈ ਕੋਈ ਵੀ ਮਸਲਾ ਹੁੰਦਾ ਉਹ ਜਾ ਕੇ ਗਵਰਨਰ ਨਾਲ ਮੀਟਿੰਗ ਕਰਦੇ ਆ, ਹਾਲਾਂਕਿ ਵਰਕਰਾਂ ਨਾਲ ਜਾਂ ਇੱਦਾਂ ਦਾ ਕੋਈ ਇੱਥੇ ਅੰਦੋਲਨ ਦੀ ਗੱਲ ਚੱਲਣੀ ਚਾਹੀਦੀ ਹੈ, ਠੀਕ ਹੈ ਜੇ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਤਾਂ ਵਿਰੋਧੀ ਧਿਰ ਵਾਲਾ ਉਦਾਂ ਦਾ ਰੋਲ ਹੋਣਾ ਚਾਹੀਦਾ। ਸੋ ਇੱਥੇ ਫਿਰ ਉਹ ਕਈ ਵਾਰੀ ਇਹ ਇੱਦਾਂ ਲੱਗਦਾ ਕਿ ਬੀਜੇਪੀ ਨਾਲ ਜਿਹੜਾ ਹੈ ਇੱਕ ਸੁਰ ਹੋ ਗਏ, ਤੇ ਫਿਰ ਨੈਸ਼ਨਲ ਲੈਵਲ ਤੇ ਕਾਂਗਰਸ ਜਿਹੜੀ ਹੈ ਸਭ ਤੋਂ ਵੱਧ ਵਿਰੋਧ ਬੀਜੇਪੀ ਦਾ ਕਰ ਰਹੀ ਹੈ, ਤੇ ਇਸ ਤਰੀਕੇ ਦੇ ਨਾਲ ਇਹ ਹੁਣ ਦੇਖਣਾ ਕਿ ਸਾਰੇ ਸੂਬਿਆਂ ਦੇ ਵਿੱਚ ਹੀ ਜਿਹੜਾ ਹੈ ਇੱਦਾਂ ਦੀ ਜਿਹੜੀ ਪੋਜੀਸ਼ਨ ਉਹ ਬਣੀ ਹੋਈ ਹੈ, ਉੱਥੇ ਆਪੋ ਆਪਣੇ ਤਰੀਕੇ ਦੇ ਨਾਲ ਜਿਹੜੇ ਇਹ ਚੱਲ ਰਹੇ ਨੇ। ਦੂਜਾ ਇਹ ਹੈ ਕਿ ਸਟੇਟਾਂ ਦੇ ਵਿੱਚ ਧੜੇਬੰਦੀਆਂ ਨੇ, ਪੰਜਾਬ ਦੇ ਵਿੱਚ ਤਾਂ ਧੜੇਬੰਦੀ ਹੁਣ ਇਸ ਵੇਲੇ ਬਹੁਤ ਤਿੱਖੀ ਹੈ, ਤੇ ਕੀ ਆਪਣੀਆਂ ਇਹ ਧੜੇਬੰਦੀਆਂ ਖਤਮ ਕਰਕੇ ਜਿਹੜਾ ਇੱਕੋ ਇੱਕ ਸੋਲ ਜਿਹੜਾ ਹੈਗਾ ਇਸ਼ੂ ਹੈ ਖਾਸ ਕਰਕੇ ਇਹ ਚੋਣ ਕਮਿਸ਼ਨ ਵਾਲਾ, ਕੀ ਉਹਦੇ ਤੇ ਇਹ ਇਕੱਠੇ ਹੋ ਸਕਣਗੇ, ਲਾਮਬੰਦ ਹੋ ਸਕਣਗੇ ਜਾਂ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਇੱਦਾਂ ਦੀ ਕੋਈ ਐਕਟੀਵਿਟੀ ਕਿਸੇ ਛਿਟਪੁਟ ਬਿਆਨ ਤੋਂ ਬਿਨਾਂ ਕੋਈ ਨਜ਼ਰ ਨਹੀਂ ਆ ਰਹੀ, ਤੇ ਲੋਕਾਂ ਦੇ ਨਾਲ ਕੋਈ ਤਾਲਮੇਲ ਇਸ ਰੂਪ ਦੇ ਵਿੱਚ ਕਿ ਆਹ ਕੀਤਾ ਜਾ ਰਿਹਾ ਤੇ ਗਵਰਨਮੈਂਟ ਆਫ ਇੰਡੀਆ ਜਾਂ ਬੀਜੇਪੀ ਦੀ ਸਰਕਾਰ ਇਹ ਕਰ ਰਹੀ ਹੈ, ਇੱਦਾਂ ਦੀ ਗੱਲ ਜਿਹੜੀ ਉਹ ਕੋਈ ਲੋਕਾਂ 'ਚ ਅਜੇ ਜਿਹੜੀ ਉਹ ਜਾ ਨਹੀਂ ਰਹੀ।

0: ਨੂੰ ਪਹਿਲਾਂ ਖੁਦ ਕੰਸੋਲੀਡੇਟ ਹੋਣਾ ਪਏਗਾ, ਸੂਬਿਆਂ ਦੀਆਂ ਜਿਹੜੀਆਂ ਯੂਨਿਟਾਂ ਨੇ ਉਹਨਾਂ ਨੂੰ ਨਾਲ ਲੈ ਕੇ ਫਿਰ ਉਹ ਦੇਸ਼ ਵਿਆਪੀ ਅੰਦੋਲਨ ਜਿਹੜਾ ਵੱਡਾ ਕੋਈ ਕਰ ਸਕਦੇ ਆ, ਜਿੱਦਾਂ ਦਾ ਜਿਹੜਾ ਹੈਗਾ ਉਹ ਸੱਦਾ ਦੇ ਰਹੇ ਨੇ, ਜਾਂ ਜਿੱਦਾਂ ਰਾਹੁਲ ਗਾਂਧੀ ਦਾ ਬਿਆਨ ਹੈ ਜਾਂ ਮਿਸਟਰ ਮਲਕਰਜਨ ਖੜਗੇ ਦਾ ਜਿਹੜਾ ਬਿਆਨ ਹੈ, ਤੇ ਉਹਦੇ ਚ ਜਿੱਦਾਂ ਉਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਹੈਗੇ ਆ ਸੜਕਾਂ ਤੋਂ ਲੈ ਕੇ ਸੰਸਦ ਤੱਕ ਜਿਹੜੀ ਹੈ ਇਹ ਸਾਰੀ ਗੱਲ ਜਿਹੜੀ ਹੈ ਉਹ ਲੈ ਕੇ ਜਾਵਾਂਗੇ, ਤੇ ਜੋ ਤਾਨਾਸ਼ਾਹੀ ਚਲਾਈ ਜਾ ਰਹੀ ਹੈ ਉਹਦਾ ਵਿਰੋਧ ਕਰਨ ਤੋਂ ਪਿੱਛੇ ਜਿਹੜੇ ਉਹ ਨਹੀਂ ਹਟਣਗੇ। ਤੇ ਮੈਂ ਕਹਿ ਰਿਹਾ ਸੀ ਕਿ ਇਹਨਾਂ ਇਹ ਪੂਰੀਆਂ ਜਿਹੜੀਆਂ ਇਹਨਾਂ ਦੀਆਂ ਸੂਬਾ ਇਕਾਈਆਂ ਨੇ ਜਾਂ ਸਟੇਟ ਯੂਨਿਟ ਨੇ, ਤੇ ਉਹਨਾਂ ਨੂੰ ਵੀ ਇਸ ਗੱਲ ਤੇ ਨਾਲ ਲੈ ਕੇ ਜਾਣਾ ਪਏਗਾ ਤਾਂ ਕਿ ਸਟੇਟਾਂ ਦੇ ਵਿੱਚ ਵੀ ਜਿਹੜਾ ਹੈ ਅੰਦੋਲਨ ਨਾਲੋਂ ਨਾਲ ਜਿਹੜਾ ਹੈ ਉਹ ਚੱਲੇ। ਹਾਂਜੀ
1: ਜੀ, ਧੰਨਵਾਦ ਪ੍ਰੀਤਮ ਜੀ। ਇੱਧਰ ਅਗਲੀ ਖਬਰ ਦੀ ਜੇ ਗੱਲ ਕਰੀਏ ਤਾਂ ਤੁਸੀਂ ਜਿੱਦਾਂ ਦੱਸਿਆ ਕਿ LPU ਦਾ ਜਿਹੜਾ ਮਾਮਲਾ ਸੀ ਉਹਦੇ ਵਿੱਚ ਵਿਦਿਆਰਥੀ ਨੇ ਪਟੀਸ਼ਨ ਪਾਈ ਆ, ਜਿਹੜੀ ਕਿ ਹੁਣ ਕਹਿੰਦੇ ਨੇ ਕਿ ਹਾਈ ਕੋਰਟ 'ਚ ਜਾ ਕੇ ਪ੍ਰੂਵ ਕਰ ਲਈ ਆ ਉਹਨਾਂ ਨੇ, ਅਤੇ ਹੁਣ CBI ਉਹਦੀ ਜਾਂਚ ਕਰੂਗੀ। ਕਹਿੰਦੇ ਨੇ ਕਿ ਵਿਦਿਆਰਥੀ ਨੇ ਉਹਦੇ ਵਿੱਚ ਸਿਆਸੀ ਹਾਲਾਤਾਂ ਦਾ ਵੀ ਹਵਾਲਾ ਦਿੱਤਾ, ਕਿੱਦਾਂ ਵੇਖਦੇ ਇਸ ਨੂੰ?
0: ਨਹੀਂ, ਉਹਦੇ ਚ ਜਿਹੜੀ ਹੈ ਉਹ ਪਟੀਸ਼ਨ ਜਿਹੜੀ ਇੱਕ ਵਿਦਿਆਰਥੀ ਵੱਲੋਂ ਪਾਈ ਗਈ ਹੈ, ਤੇ ਉਹਨੇ ਸਿਰਫ ਇਹ ਮੰਗ ਕੀਤੀ ਹੈ ਕਿ ਇਹਦੀ ਜਿਹੜੀ ਜਾਂਚ ਆ ਉਹ CBI ਜਿਹੜੀ ਹੈ ਉਹ ਉਹਤੋਂ ਜਿਹੜੀ ਉਹ ਕਰਵਾਈ ਜਾਵੇ। ਤੇ ਜਿਹੜੀ ਪਟੀਸ਼ਨ ਆ ਅਸਲ ਦੇ ਵਿੱਚ ਜੋ ਹੈ ਇਹਦੇ ਤੇ ਅਜੇ ਖੈਰ ਸੁਣਵਾਈ ਨਹੀਂ ਹੋਈ, ਤੇ ਸਿਰਫ ਤੋਂ ਸਿਰਫ ਉਹ ਪਟੀਸ਼ਨ ਦਾਇਰ ਹੋਈ ਹੈ, ਤੇ ਇਹਦੇ ਤੇ ਅੱਗੋਂ ਕੀ ਜਿਹੜੇ ਹਾਈ ਕੋਰਟ ਦੇ ਚੀਫ ਜਸਟਿਸ ਹੈ ਉਹ ਖੁਦ ਸੁਣਵਾਈ ਕਰਦੇ ਹੈ, ਤੇ ਜਾਂ ਅੱਗੇ ਹੋਰ ਕਿਸੇ ਬੈਂਚ ਨੂੰ ਇਹ ਦਿੱਤੀ ਜਾਂਦੀ ਹੈ। ਉਹਨੇ ਡਿਮਾਂਡ ਇਹ ਕੀਤੀ ਹੈ ਕਿ ਇਹਦੀ ਜਿਹੜੀ ਜਾਂਚ ਆ ਉਹ CBI ਤੋਂ ਕਰਵਾਈ ਜਾਵੇ। ਤੇ ਵੈਸੇ ਤਾਂ ਜਿਹੜੀ ਇਹ ਗੱਲ ਜਿਹੜੀ ਇਹ ਸਾਰੀ ਪਟੀਸ਼ਨ ਹੈ ਮੋਟੀਵੇਟਡ ਹੈ ਇਹ, ਕਿਉਂਕਿ ਇਹਦੀ ਜਿਹੜੀ ਵਰਡਿੰਗ ਹੈ ਜਿਹੜੀ ਪਟੀਸ਼ਨ ਦੀ ਉਹ ਤੋਂ ਬੜਾ ਕਲੀਅਰ ਹੁੰਦਾ ਕਿ ਇਹ ਪਟੀਸ਼ਨ ਹੈ ਜਿਹੜੀ ਉਹ ਕਰਵਾਈ LPGU ਦੇ ਪ੍ਰਬੰਧਕਾਂ ਵੱਲੋਂ ਜਾਂ ਜਿਹੜੇ ਇਹ ਕਹਿ ਲਿਓ ਕਿ ਜੋ ਉਹਨਾਂ ਦੀ ਸਪੋਰਟ ਪਾਰਟੀ ਕਰ ਰਹੀ ਹੈ ਉਹਦੇ ਵੱਲੋਂ ਹੀ ਜਿਹੜੀ ਉਹ ਕਰਵਾਈ ਗਈ ਹੈ, ਕਿਉਂਕਿ ਪਟੀਸ਼ਨ ਦੇ ਵਿੱਚ ਬੜਾ ਸਪਸ਼ਟ ਜਿਹੜਾ ਕਹਿ ਕੇ ਜਿਹੜਾ LPGU ਦੇ ਚਾਂਸਲਰ ਹੈ ਜਾਂ ਮਾਲਕ ਹੈ ਜਾਂ ਉਹ ਇਹ ਕਹਿ ਲਈ ਅਸ਼ੋਕ ਮਿੱਤਲ, ਉਹ ਇਸ ਵੇਲੇ BJP ਦੇ ਲੀਡਰ ਹੈ, ਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ, ਉਹ ਪਿੱਛੇ BJP ਜੋ ਜੁਆਇਨ ਕਰ ਲਿਆ, ਤਾਂ ਇਹਦੇ ਚ ਕੋਈ ਉਹਨਾਂ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਹੋ ਸਕਦਾ ਜਿਹੜੀ ਇੱਥੋਂ ਦੀ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਉਹਨਾਂ ਨੇ ਕੋਈ ਸਾਜ਼ਿਸ਼ ਰਚੀ ਹੋਵੇ, ਤੇ ਇੱਦਾਂ ਦੀ ਜਿਹੜੀ ਉਹ ਗੱਲ ਉਹ ਕੀਤੀ ਹੈ, ਤੇ ਵੀ ਇਸ ਕਰਕੇ ਜਿਹੜੀ ਇਸ ਸਟੇਟ ਦੀ ਜਿਹੜੀ ਪੁਲਿਸ ਹੈ ਇਹਦੀ ਬਜਾਏ ਜਿਹੜੀ ਇਹਦੀ ਜਾਂਚ ਹੈ ਉਹ CBI ਤੋਂ ਜਿਹੜੀ ਉਹ ਕਰਵਾਈ ਜਾਵੇ। ਕਿਉਂਕਿ ਇਸ ਦੇ ਬਾਵਜੂਦ ਵੀ ਕੱਲ ਫਗਵਾੜੇ ਦੇ ਵਿੱਚ ਜਿਹੜੀ ਹੈ ਉਹ BJP ਦੀ ਰੈਲੀ ਸੀ, ਤੇ ਫਗਵਾੜੇ BJP ਦਾ ਵੈਸੇ ਇੱਕ ਪੁਰਾਣਾ ਇੱਕ ਪੋਕਟ ਹੈਗੀ ਹੈ, ਤੇ ਉੱਥੇ ਅਸ਼ੋਕ ਮਿੱਤਲ ਉਸ ਰੈਲੀ ਦੇ ਵਿੱਚ ਸ਼ਾਮਿਲ ਹੋਏ ਨੇ। ਉਹਨੇ ਭਾਵੇਂ ਸਿੱਧੇ ਰੂਪ ਚ ਇਹ ਗੱਲ ਉੱਥੇ ਨਹੀਂ ਕਹੀ, ਪਰ ਬਾਕੀ BJP ਦੇ ਲੀਡਰ ਰਮਨੀਤ ਬਿੱਟੂ ਨੇ ਤੇ ਹੋਰਾਂ ਨੇ ਬੜੇ ਜ਼ੋਰ ਨਾਲ ਇਹ ਗੱਲ ਕਹੀ ਹੈ ਕਿ ਇਹਦੀ ਜਿਹੜੀ ਜਾਂਚ ਹੈ ਉਹ ਪੂਰੀ ਇੱਦਾਂ ਹੋਣੀ ਚਾਹੀਦੀ ਹੈ। ਉਹਨਾਂ ਨੇ ਤਾਂ ਕਿਹਾ ਕਿ NIA ਤੋਂ ਹੋਣੀ ਚਾਹੀਦੀ ਹੈ, ਫਿਰ ਹੁਣ ਇਹ ਕਿਹਾ ਜਾ ਰਿਹਾ ਕਿ CBI ਤੋਂ ਜਿਹੜੀ ਹੈ ਇਹ ਹੋਣੀ ਚਾਹੀਦੀ ਹੈ ਕਿ ਇਹ ਇਹ ਮਸਲਾ ਜਿਹੜਾ ਹੈ ਉਹ ਕਿਸ ਤਰ੍ਹਾਂ ਹੋ ਗਿਆ। ਕੱਲ ਕਾਫੀ ਆਪਾਂ ਇਸ ਤੇ ਜਿਹੜਾ ਇਸ ਗੱਲ ਤੇ ਵਿਚਾਰ ਚਰਚਾ ਜਿਹੜੀ ਹੈ ਉਹ ਕੀਤੀ ਸੀ, ਤੇ ਪਰ ਹੁਣ ਮਸਲਾ ਇਹ ਹੈ ਕਿ ਜੇ CBI ਜਾਂਚ ਕਰਦੀ ਹੈ ਤਾਂ ਕੁਦਰਤੀ ਤੌਰ ਤੇ ਹੈ ਕਿ ਉਹ ਵੱਧ ਤੋਂ ਵੱਧ ਯੂਨੀਵਰਸਿਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ CBI ਸਿੱਧੀ ਪ੍ਰਧਾਨ ਮੰਤਰੀ ਦੇ ਜਿਹੜੀ ਹੈ ਮਤਾਹਤ ਹੈ, ਤੇ ਜੇ ਪੰਜਾਬ ਪੁਲਿਸ ਵੀ ਜਿਹੜੀ ਜਿਵੇਂ SIT ਉਹਨਾਂ ਨੇ ਬਣਾਈ ਦਿੱਤੀ ਹੈ ਤੇ ਉਹ ਜਾਂਚ ਕਰਦੀ ਹੈ ਉਹ ਆਪਣੇ ਤਰੀਕੇ ਦੇ ਨਾਲ ਕਰੂਗੀ। ਮਸਲਾ ਅਸਲ ਗੱਲ ਇਹ ਹੈ ਕਿ ਇਹ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਕਿਉਂ ਨੇ, ਤੇ ਇਹ ਇਹ ਜਿਹੜਾ ਵੱਡੀ ਗੱਲ ਇਹ ਹੈ ਕਿ ਇਹਦੇ ਇਹਦੇ ਤੇ ਅੱਗੋਂ ਕੋਈ ਜਿਹੜੀ ਹੈ ਉਹ ਗੱਲ ਹੋਣੀ ਚਾਹੀਦੀ ਹੈ, ਤੇ ਉਹ ਭਾਵੇਂ CBI ਕਰੇ ਚਲੋ ਕੋਈ ਵੀ ਕਰੇ ਜਾਂਚ, ਤੇ ਪਰ ਇਹ ਮਸਲਾ ਜਿਹੜਾ ਹੈਗਾ ਉਹ ਅੱਗੇ ਜਿਹੜਾ ਹੈਗਾ ਉੱਭਰ ਕੇ ਜ਼ਰੂਰ ਆਉਣਾ ਚਾਹੀਦਾ। ਤੇ ਹੁਣ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੀਤਾ ਗਿਆ, ਤੇ ਇੱਕ ਇਹਦੇ ਚ ਗੱਲ ਹੋਰ ਮੁੱਖ ਤੌਰ ਤੇ ਜਿਹੜੀ ਉਹ ਹੈ ਕਿ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਸਹੁੰ ਚੁੱਕਣੀ ਸੀ, ਪੰਜਾਬ ਸਰਕਾਰ ਉਹਦੇ ਚ ਸਮਾਗਮ ਦੇ ਵਿੱਚ ਸ਼ਾਮਿਲ ਨਹੀਂ ਹੋਈ, ਕਿਉਂਕਿ ਇਹ ਕੋਰਟ ਜਿਹੜੀ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਸਾਂਝੀ ਹੈ, ਤੇ ਚਲੋ ਉਹਦੇ ਚ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਤੇ ਹੋਰ ਲੀਡਰ ਸ਼ਾਮਿਲ ਹੋ ਗਏ, ਤੇ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਨੂੰ ਜਿਹੜਾ ਹੈ ਕੌਨਫੀਡੈਂਸ ਚ ਨਹੀਂ ਲਿਆ ਗਿਆ ਜਾਂ ਇੱਕ ਜਿਹੜੀ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਉਹ ਨਹੀਂ ਕੀਤੀ ਗਈ, ਪੰਜਾਬ ਸਰਕਾਰ ਨੇ ਇਹ ਕਿਹਾ ਸੀ ਇਸ ਗੱਲ ਤੇ। ਤੇ ਉਸ ਤੋਂ ਬਾਅਦ ਮਿਸਟਰ ਜਿਹੜਾ ਹੈਗਾ ਅਸ਼ਵਨੀ ਜੋ ਚੀਫ ਜਸਟਿਸ ਨੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ, ਤੇ ਕੁਦਰਤੀ ਤੌਰ ਤੇ ਕਿ ਉਹਨਾਂ ਦੇ ਮਨ ਚ ਵੀ ਕਿਤੇ ਨਾ ਕਿਤੇ ਇਹ ਗੱਲ ਹੋਣੀ ਹੈ, ਤੇ ਉਹ ਗੱਲ ਵੀ ਫਿਰ ਕਈ ਵਾਰੀ ਉੱਭਰ ਕੇ ਜਿਹੜੀ ਸਾਹਮਣੇ ਆ ਜਾਂਦੀ ਹੈ, ਕਿਉਂਕਿ ਉਹਨਾਂ ਨੇ ਜੁਆਇਨ ਕਰਨ ਤੋਂ ਬਾਅਦ ਜਿਹੜਾ ਟੀਚਰਸ ਵਾਲਾ ਇਸ਼ੂ ਰੱਖਿਆ, ਕੁਛ ਹੋਰ ਇਸ਼ੂ ਰੱਖੇ, ਤੇ ਉਹਨਾਂ ਨੇ ਜਿਹੜਾ ਤੇ ਖਾਸ ਕਰਕੇ ਮੁਲਾਜ਼ਮਾਂ ਦੇ ਡੀਏ ਵਾਲਾ ਇਸ਼ੂ, ਤੇ ਇਹਨਾਂ ਤੇ ਜਿਹੜਾ ਹੈ ਕਾਫੀ ਸਰਕਾਰ ਦੀ ਖਿਚਾਈ ਕੀਤੀ। ਹੁਣ ਹੋ ਸਕਦਾ ਕਿ ਇਸ ਇਸ਼ੂ ਨੂੰ ਲੈ ਕੇ ਵੀ ਜਿਹੜਾ ਇੱਦਾਂ ਦੀ ਜਿਹੜੀ CBI ਦੀ ਜਾਂਚ ਦੀ ਉਹ ਪ੍ਰਵਾਨਗੀ ਦੇ ਦੇਣ, ਤੇ ਪਰ ਅਸਲ ਦੇ ਵਿੱਚ ਭਾਵੇਂ CBI ਜਾਂਚ ਕਰੇ ਭਾਵੇਂ ਕੋਈ ਵੀ ਕਰੇ, ਤੇ ਪਰ ਜਿਹੜੇ ਅਸਲੀ ਇੱਦਾਂ ਦੀ ਇਹ ਘਟਨਾਵਾਂ ਕਿਉਂ ਵਾਪਰਦੀਆਂ ਵਿਦਿਅਕ ਅਦਾਰਿਆਂ ਦੇ ਵਿੱਚ, ਮੈਨੂੰ ਲੱਗਦਾ ਕਿ ਇਹਦੇ ਤੇ ਜਿਹੜਾ ਧਿਆਨ ਕੇਂਦਰਿਤ ਕਰਨਾ ਚਾਹੀਦਾ, ਨਾ ਕਿ ਇਹਦੇ ਤੋਂ ਕੋਈ ਸਿਆਸੀ ਜਿਹੜਾ ਲਾਹਾ ਲੈਣ ਦੀ ਗੱਲ ਜਾਂ ਇਹਦੇ ਚੋਂ ਉਦਾਂ ਪੋਲੀਟੀਕਲ ਮਾਇਲੇਜ ਦੀ ਗੱਲ ਉਹ ਨਹੀਂ ਹੋਣੀ ਚਾਹੀਦੀ।
1: ਜੀ ਬਹੁਤ ਬਹੁਤ ਧੰਨਵਾਦ ਪ੍ਰੀਤਮ ਜੀ ਸਮਾਂ ਦੇਣ ਦੇ ਲਈ।
0: ਹਾਂਜੀ ਸ਼ੁਕਰੀਆ
1: ਜੀ। ਦੋਸਤੋ ਇਹ ਸਨ ਪ੍ਰੀਤਮ ਰੁਪਾਲ ਜੀ ਭਾਰਤ ਤੋਂ ਭਾਰਤੀ ਖ਼ਬਰਾਂ ਲੈ ਕੇ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
3: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ, ਤਾਂ ਮਾਈ ਕੇਅਰ ਦੇ ਸਾਡੇ ਕੇਅਰਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICARE।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
5: ਹਾਂਜੀ ਰੇਡੀਓ।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
8: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 04947637000 ਔਰ ਵਟਸਐਪ 2FOLD LENDING।

0: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਦੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
3: बिजनेस चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
4: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ।
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
8: ਆਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD ਸੀਲਾਇਨ 7 ਪ੍ਰੀਮੀਅਮ ਸਿਰਫ $54,990, BYD ਸੀਲਾਇਨ 8 ਡਾਇਨਾਮਿਕ FWD ਸਿਰਫ $56,990 ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਆਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ ਔਰ ਅੱਜ ਦਾ ਐਪੀਸੋਡ ਜਿਹੜਾ ਹੈ ਵੈਸੇ ਤਾਂ ਦੱਸਦੇ ਹੁੰਦੇ ਹਾਂ ਕਿ ਹਰ ਵਾਰ ਜਿਹੜੇ ਸਾਡੇ ਇਹ ਸ਼ੋਅ ਹੁੰਦੇ ਨੇ ਇਨਸਾਈਟ ਰਿਪੋਰਟ ਇਹ ਉਸ ਹਫ਼ਤੇ ਦੀਆਂ ਬੜੀ ਵਾਰ ਦੱਸ ਚੁੱਕੇ ਹਾਂ ਉਹਨਾਂ ਦਿਨਾਂ ਦੀਆਂ ਘਟਨਾਵਾਂ ਦੇ ਨਾਲ ਜੁੜੇ ਹੁੰਦੇ ਨੇ ਪਰ ਅੱਜ ਜਿਹੜਾ ਟੌਪਿਕ ਕਰਨ ਜਾ ਰਿਹਾ ਇਹ ਬੇਸ਼ੱਕ ਸਵੇਰ ਵੇਲੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਇੱਕ ਨਿਊਜ਼ ਸ਼ੇਅਰ ਕੀਤੀ ਸੀਗੀ ਉੱਥੋਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਸੀ ਅਤੇ ਉਹਦੇ ਤੋਂ ਬਾਅਦ ਇਹ ਚੱਲਦੀ ਚੱਲਦੀ ਗਾਂ ਖਾਸੀ ਅੱਗੇ ਤੱਕ ਚਲੇਗੀ ਖ਼ਬਰ ਤੁਸੀਂ ਸ਼ਾਇਦ ਸੁਣੀ ਹੋਣੀ ਹੈ ਕਿ ਸਾਊਦੀ ਅਰਬ ਦੇ ਵਿੱਚ ਇੱਕ ਪੰਜਾਬੀ ਹੈ ਬਲਜਿੰਦਰ ਸਿੰਘ ਉਹਨੂੰ ਮੌਤ ਦੀ ਸਜ਼ਾ ਸਾਊਦੀ ਅਰਬ ਨੇ ਸੁਣਾਈ ਹੈ ਔਰ ਉੱਥੇ ਨਸ਼ੀਲੇ ਪਦਾਰਥਾਂ ਦੀ ਉਹਦੇ ਕੋਲੋਂ ਬਰਾਮਦਗੀ ਹੋਈ ਹੈਗੀ ਹੈ ਹੁਣ ਉਹ ਨਸ਼ੀਲੇ ਪਦਾਰਥ ਕੀ ਨੇ ਅਤੇ ਕੀ ਹੈ ਪੂਰਾ ਮਾਮਲਾ ਇਹਦੇ ਨਾਲ ਜੁੜੀ ਵੈਸੇ ਤਾਂ ਅਸੀਂ ਨਿਊਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਪਰ ਇਹ ਹੁੰਦਾ ਇੱਦਾਂ ਹੈ ਮਾਮਲਾ ਕਿ ਬਲਜਿੰਦਰ ਸਿੰਘ ਜਿਹੜਾ 2017 ਦੇ ਵਿੱਚ ਪਹਿਲਾਂ ਦੁਬਈ ਜਾਂਦਾ ਅਤੇ ਉੱਥੇ ਟਰੱਕ ਡਰਾਈਵਰ ਦੇ ਤੌਰ 'ਤੇ ਆਪਣੇ ਪੇਸ਼ਾਵਰ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਟਰੱਕ ਡਰਾਈਵਿੰਗ ਕਰਦਾ ਉਹ ਅਤੇ ਫਿਰ ਉਸ ਤੋਂ ਬਾਅਦ 2023 'ਚ ਛੁੱਟੀ ਕੱਟਣ ਆਉਂਦਾ ਵਾਪਸ ਫਿਰ ਜਾਂਦਾ ਹੁਣ ਆਈ ਡੋਂਟ ਨੋ ਉਹ ਕਿਹੜੇ ਵੀਜ਼ਾ 'ਤੇ ਸੀ ਦੁਬਈ ਦੇ ਵਿੱਚ ਕਿਉਂਕਿ ਬੜੇ ਜਿਹੜੇ ਲੋਕ ਹੈਗੇ ਨੇ ਉਹ ਬੜੇ ਲੰਮੇ ਲੰਮੇ ਚਿਰ ਜਦੋਂ ਜਾਂਦੇ ਨੇ ਮਿਡਲ ਈਸਟ ਦੇ ਵਿੱਚ ਤਾਂ ਇੰਨਾ ਚਿਰ ਉੱਥੇ ਰਹਿੰਦੇ ਹੈਗੇ ਨੇ ਐਨੀਵੇਜ਼ ਇਹ ਜਦੋਂ ਵਾਪਸ ਜਾਂਦਾ ਫਰਵਰੀ 2024 'ਚ ਉਸ ਤੋਂ ਬਾਅਦ ਫਿਰ ਟਰੱਕ ਦੀ ਇੱਕ ਨਵੀਂ ਨੌਕਰੀ ਇਹ ਸ਼ਖਸ ਇਹ ਨੌਜਵਾਨ ਸ਼ੁਰੂ ਕਰ ਦਿੰਦਾ ਪਰ ਐਤਕੀ ਇਹ 2024 ਦੇ ਵਿੱਚ ਇੱਕ ਜਦੋਂ ਟਰੱਕ ਚਲਾਉਂਦਾ ਹੋਇਆ UAE ਤੋਂ ਸਾਊਦੀ ਅਰਬ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪਰਿਵਾਰ ਦੇ ਕਹਿਣੇ ਦੇ ਮੁਤਾਬਕ ਪਰਿਵਾਰ ਦੀ ਇਹ ਸਟੋਰੀ ਹੈ ਕਿ ਰਾਹ ਦੇ ਵਿੱਚ ਇਹਨੂੰ ਇੱਕ ਬੰਦਾ ਮਿਲਦਾ ਉਹ ਕਹਿੰਦਾ ਯਾਰ ਮੇਰਾ ਡੈਡੀ ਬਿਮਾਰ ਹੈ ਅਤੇ ਆਹ ਜਿਹੜੀ ਦਵਾਈ ਦਾ ਪੈਕੇਟ ਹੈ ਇਹ ਸਾਊਦੀ ਅਰਬ ਵਾਲੇ ਪਾਸੇ ਲੈ ਕੇ ਜਾਣਾ ਅਤੇ ਤੂੰ ਲੈ ਜਾਏਗਾ ਅਤੇ ਇਹ ਮੰਨ ਜਾਂਦਾ ਹੁਣ ਇਹ ਕਹਾਣੀ ਤਾਂ ਇਹੀ ਹੈ ਪਰਿਵਾਰ ਦੀ ਕਿ ਠੀਕ ਹੈ ਜੀ ਉਹ ਮੁੰਡਾ ਉਹਨਾਂ ਦਾ ਬਲਜਿੰਦਰ ਸਿੰਘ ਉਹ ਮੰਨ ਜਾਂਦਾ ਕਿ ਲਿਆ ਦੇ ਪੈਕੇਟ ਪੈਕੇਟ ਉਹਨੇ ਚੈੱਕ ਕੀਤਾ ਨਹੀਂ ਕੀਤਾ ਰੱਬ ਦੇ ਭਾਣੇ ਪਰ ਉਸ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਵਜ੍ਹਾ ਸੀ ਇਹ ਪੈਕੇਟ ਕਹਿੰਦੇ ਕਿ ਇਸ ਪੈਕੇਟ ਦੇ ਵਿੱਚ ਨਸ਼ੇ ਸੀਗੇ ਅਤੇ ਬਲਜਿੰਦਰ ਜਿਹੜਾ ਉਹ ਅੰਮ੍ਰਿਤਧਾਰੀ ਗੁਰਸੁੱਖ ਪਰਿਵਾਰ ਤੋਂ ਹੈ ਅਤੇ ਪਰਿਵਾਰ ਤਾਂ ਦੁਹਾਈਆਂ ਦੇ ਰਿਹਾ ਕਿ ਨਹੀਂ ਸਾਡਾ ਮੁੰਡਾ ਤਾਂ ਇਹੋ ਜਿਹੇ ਕੰਮ ਕਰਦਾ ਨਹੀਂ ਨਾ ਤਾਂ ਨਸ਼ੇ ਦੇ ਲਾੜੋ ਲੱਗਿਆ ਹੋਇਆ ਅਤੇ ਨਾ ਹੀ ਉਹ ਵੇਚਦਾ ਖੈਰ ਉਹ ਇੱਕ ਅਲੱਗ ਕਹਾਣੀ ਹੋ ਸਕਦੀ ਹੈ ਉਹ ਸਾਊਦੀ ਅਰਬ ਦੀ ਸਰਕਾਰ ਦੇ ਕੋਲ ਕਹਾਣੀ ਹੋਏਗੀ ਪਰ ਗੱਲ ਹੁਣ ਇੱਥੇ ਆ ਕੇ ਮੁੱਕ ਗਈ ਕਿ ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਹੁਣ ਮੌਤ ਦੀ ਸਜ਼ਾ ਦੇਣ ਦੇ ਮਾਮਲੇ ਦੇ ਵਿੱਚ ਸਾਊਦੀ ਅਰਬ ਦੁਨੀਆ ਦਾ ਤੀਜਾ ਵੱਡਾ ਦੇਸ਼ ਹੈਗਾ ਚਾਈਨਾ ਅਤੇ ਈਰਾਨ ਤੋਂ ਬਾਅਦ ਔਰ ਹਿਊਮਨ ਰਾਈਟਸ ਵਾਚ ਤਾਂ ਇਹ ਦੱਸਦੀ ਹੈ ਕਿ ਇਸ ਸਾਲ ਜੁਲਾਈ ਮਹੀਨੇ ਤੱਕ ਸਾਊਦੀ ਅਰਬ ਨੇ ਆਲਰੇਡੀ 116 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈਗੀ ਹੈ ਜਿਹੜੀ ਹਿਊਮਨ ਰਾਈਟਸ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਸਾਊਦੀ ਅਰਬ ਇਸ ਕਿਸਮ ਦੇ ਮਾਮਲਿਆਂ 'ਚ ਜਿਵੇਂ ਰੇਪ ਹੋ ਗਿਆ ਜਾਂ ਉੱਥੋਂ ਦੇ ਕਿਸੇ ਸਿਟੀਜ਼ਨ ਦਾ ਮਰਡਰ ਹੋ ਗਿਆ ਜਾਂ ਫਿਰ ਨਸ਼ੇ ਇਹ ਤਿੰਨ ਕੇਸ ਐਸੇ ਨੇ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਇਨਫੈਕਟ ਚੌਥਾ ਵੀ ਹੈਗਾ ਉਹ ਹੈਗਾ ਧਰਮ ਦੀ ਉਲੰਘਣਾ ਉਹਦੇ ਇੰਨੇ ਹੁੰਦੇ ਨਹੀਂ ਕੇਸ ਆਉਂਦੇ ਨਹੀਂ ਕੋਈ ਵੀ ਸਾਊਦੀ ਅਰਬ ਦੇ ਵਿੱਚ ਖੜ ਕੇ ਮੁਸਲਮਾਨ ਧਰਮ ਨੂੰ ਬੁਰਾ ਕਹਿ ਨਹੀਂ ਸਕਦਾ ਹੈਗਾ ਨਹੀਂ ਤਾਂ ਉਹ ਨਾਲ ਦੀ ਨਾਲ ਟੰਗਿਆ ਜਾਂਦਾ ਪਰ ਜਿਹੜੇ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਜੁੜੀ ਹੋਈ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿਉਂਕਿ ਇਨਫੈਕਟ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਸਾਊਦੀ ਅਰਬ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਦਾ ਨਹੀਂ ਹੈਗਾ ਵਾਪਸ ਨਹੀਂ ਕਰਦਾ ਹੈਗਾ ਔਰ ਇਹ ਜਿਹੜੀਆਂ ਸਜ਼ਾਵਾਂ ਉੱਥੇ ਹੋ ਰਹੀਆਂ ਨੇ ਸਾਊਦੀ ਅਰਬ ਦੇ ਵਿੱਚ ਉਹ ਇੰਨੀਆਂ ਜ਼ਿਆਦਾ ਸੀਰੀਅਸ ਹੈਗੀਆਂ ਨੇ ਕਿ ਇਨਫੈਕਟ ਅਮਨੈਸਟੀ ਇੰਟਰਨੈਸ਼ਨਲ ਇੱਕ ਹਿਊਮਨ ਰਾਈਟਸ ਆਰਗਨਾਈਜੇਸ਼ਨ ਹੈ ਉਹਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਅਪਰਾਧ ਨੇ ਉਹ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਸਾਊਦੀ ਅਰਬ ਦੇ ਵਿੱਚ ਕੁੱਲ ਲੋਕ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਤੂੰ ਅਪਰਾਧੀ ਹੈ ਲੈਟਸ ਹੈਂਗ ਹਿਮ ਹੈਂਗ ਤਾਂ ਨਹੀਂ ਟੰਗਦੇ ਤਾਂ ਨਹੀਂ ਉਹ ਮਾਰਦੇ ਹੀ ਨੇ ਮਾਰਦੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਾਰਦੇ ਨੇ ਔਰ ਉਹ ਗੁਪਤ ਵੀ ਰੱਖੀਆਂ ਜਾਂਦੀਆਂ ਨੇ ਉਹ ਸਜ਼ਾਵਾਂ ਅਤੇ ਉਹ ਮ੍ਰਿਤਕ ਦੇਹਾਂ ਵੀ ਗੁਪਤ ਰੱਖੀਆਂ ਜਾਂਦੀਆਂ ਸੋ ਜਿੰਨਿਆਂ ਲੋਕਾਂ ਨੂੰ ਮੌਤ ਦੀ ਸਜ਼ਾ ਉੱਥੇ ਸੁਣਾਈ ਜਾਂਦੀ ਹੈ ਸਾਊਦੀ ਦੇ ਵਿੱਚ 75% ਫੋਰਨਰਸ ਨੇ ਔਰ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਹੁੰਦੇ ਨੇ ਤਸਕਰੀ ਦੇ ਨਾਲ ਜੁੜੇ ਇਹਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਇਹ ਕਿ ਦੇਖੋ ਜੇ ਇੰਨੇ ਜ਼ਿਆਦਾ ਉੱਥੇ ਸਜ਼ਾਵਾਂ ਹੁੰਦੀਆਂ ਫਿਰ ਵੀ ਲੋਕ ਕਿਉਂ ਕਰਦੇ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਦੋਂ ਪਤਾ ਹੈ ਕਿ ਮੌਤ ਦੀ ਸਜ਼ਾ ਫਿਰ ਨਾ ਕਰਨ ਸੋ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ ਵਾਕਈ ਚਾਹੇ ਉਹ ਬਲਜਿੰਦਰ ਸਿੰਘ ਹੈ ਜਾਂ ਹੋਰ ਨੇ ਜੇ ਉਹਨਾਂ ਨੂੰ ਪਤਾ ਕਿ ਇੰਨਾ ਸਖ਼ਤ ਇੱਥੇ ਲੋਅ ਹੈਗਾ ਵੀ ਭਾਈ ਇਹਦੇ 'ਚ ਤਾਂ ਕੋਈ ਮਾਫ਼ੀ ਵੀ ਨਹੀਂ ਹੈਗੀ ਸਿੱਧਾ ਚੱਕ ਕੇ ਟਾਂਗੇ ਦੇਣਾ ਉਹਨਾਂ ਨੇ ਅਤੇ ਫਿਰ ਉਹ ਨਹੀਂ ਕਰਦੇ ਹੋਣਗੇ ਜਾਂ ਫਿਰ ਦੂਜਾ ਗੱਲ ਇਹ ਹੈਗੀ ਹੈ ਕਿ ਇਸ ਕੰਟਰੀ ਦੇ ਵਿੱਚ ਕਿਉਂਕਿ ਉਹ ਨਸ਼ੇ ਦੀ ਤਸਕਰੀ ਨੂੰ ਹਜ਼ਮ ਹੀ ਨਹੀਂ ਕਰਦੇ ਉਹ ਕਹਿੰਦੇ ਨੇ ਕਿ ਨਹੀਂ
ਸਾਰੇ ਕੰਮ ਕਰ ਲਓ ਪਰ ਆਹ ਨਹੀਂ ਕਰ ਸਕਦੇ ਤੁਸੀਂ, ਤਸਕਰੀ ਨਹੀਂ ਕਰ ਸਕਦੇ ਹੈਗੇ। ਅਤੇ ਫਿਰ ਇਹ ਕਾਨੂੰਨ ਨੂੰ ਇੰਨਾ ਕੁ ਉਹਨਾਂ ਨੇ ਸਖ਼ਤ ਬਣਾਇਆ ਹੋਇਆ ਵੀ ਕੱਲ੍ਹ ਨੂੰ ਕੋਈ 3-5 ਕਰਦਾ ਕਿਸੇ ਹੋਰ ਗੱਲ ਨੂੰ ਲੈ ਕੇ ਉਹਦੇ 'ਤੇ ਇਹੀ ਇਲਜ਼ਾਮ ਪਾ ਦਿਉ ਕਿ ਇਹਨੇ ਤਾਂ ਜੀ ਨਸ਼ੇ ਦੀ ਤਸਕਰੀ ਕੀਤੀ ਹੈ। ਸੋ ਦੈਟਸ ਐਨ ਈਜ਼ੀ ਟਾਰਗੇਟ ਕਿ ਕੋਈ ਵੀ ਹੋਰ ਚੀਜ਼ ਹੈਗੀ ਉਹਨੂੰ ਨਸ਼ੇ ਦੀ ਤਸਕਰੀ ਦਾ ਕੇਸ ਪਾ ਦਿਉ। ਅਤੇ ਪਤਾ ਹੀ ਹੈ ਵੀ ਸਾਊਦੀ ਅਰਬ 'ਚ ਇਹਦੀ ਤਾਂ ਕੋਈ ਮਾਫ਼ੀ ਹੈ ਨਹੀਂ, ਕੋਈ ਵੀ ਕੰਟਰੀ ਉਹਨਾਂ ਦੇ ਨਾਲ ਮੱਥਾ ਨਹੀਂ ਲਗਾ ਸਕੂਗੀ। 2015 'ਚ ਜਦੋਂ ਤੋਂ ਰਾਜਾ ਸਲਮਾਨ ਬਿਨ ਅਬਦੁਲ ਬਿਨ ਅਜ਼ੀਜ਼ ਅਲ ਸਾਊਦ ਜਦੋਂ ਤੋਂ ਸਿੰਘਾਸਨ 'ਤੇ ਬੈਠਾ, ਹੁਣ ਤੱਕ ਮੌਤ ਦੀ ਸਜ਼ਾ ਪਾਉਣ ਵਾਲਿਆਂ ਦੀ ਗਿਣਤੀ ਜਿਹੜੀ ਹੈਗੀ ਉਹ 2000 ਹੋ ਚੁੱਕੀ ਹੈ। 50% ਉਹਦੇ 'ਚ ਵਿਦੇਸ਼ੀ ਨੇ, ਫੋਰਨਰਸ ਨੇ। ਔਰ ਐਮਨੈਸਟੀ ਇੰਟਰਨੈਸ਼ਨਲ ਤਾਂ ਇਹ ਵੀ ਕਹਿੰਦੀ ਹੈ ਕਿ ਪਿਛਲੇ ਸਾਲ ਯਾਨੀ ਪੂਰਾ ਦਾ ਪੂਰਾ ਜਿਹੜਾ ਕੈਲੰਡਰ ਈਅਰ ਸੀ ਜਨਵਰੀ ਤੋਂ ਦਸੰਬਰ ਤੱਕ ਦਾ 2025 ਦਾ, 350 ਲੋਕਾਂ ਨੂੰ, 356 ਟੂ ਬੀ ਸਪੈਸੀਫਿਕ, 356 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਇਨਫੈਕਟ ਇਟ ਇਜ਼ ਮੋਰ ਦੈਨ ਇਰਾਨ, ਇਟ ਇਜ਼ ਮੋਰ ਦੈਨ ਚਾਈਨਾ। ਉਨੀਆਂ ਵੀ ਇੰਨੀਆਂ ਸਜ਼ਾਵਾਂ ਉੱਥੇ ਵੀ ਨਹੀਂ ਦਿੱਤੀਆਂ ਗਈਆਂ। ਔਰ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਹੈਗਾ ਉਹ ਸਾਊਦੀ ਅਰਬ ਦੇ ਵਿੱਚ ਡਰੱਗਸ ਦੀ ਤਸਕਰੀ, ਗੈਰ ਕਾਨੂੰਨੀ ਕਾਰੋਬਾਰ, ਇਹਦੇ ਖਿਲਾਫ਼ ਸਰਕਾਰ ਇੰਨੀ ਗੰਭੀਰ ਹੈਗੀ ਹੈ ਕਿ ਫੋਰਨਰਸ ਨੂੰ ਤਾਂ ਨਹੀਂ ਬਖਸ਼ਦੇ ਹੈਗੇ। ਸੋ ਇੱਥੋਂ ਇਹ ਕਹਾਣੀ ਇੱਥੇ ਤੱਕ ਦੀ ਸੀ, ਇਹ ਖਬਰ ਇੱਥੋਂ ਤੱਕ ਦੀ ਸੀ। ਹੁਣ ਇਹਦੇ 'ਚ ਕੀ ਚੱਕਰ ਕੀ ਹੈ ਕਿ ਜਿਹੜੇ UAE ਨੇ, ਜਿਹੜਾ ਸਾਊਦੀ ਅਰਬ ਹੈ, ਜਿਹੜੇ ਇਹ ਕੰਟਰੀਜ਼ ਨੇ, ਇਹਨਾਂ ਦੇ ਆਪਣੇ ਲਾਜ਼ ਹੈਗੇ ਨੇ ਨਸ਼ੇ ਨੂੰ ਲੈ ਕੇ। ਕੁਛ ਡਰੱਗਸ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ, ਮੈਂ ਆਸਟ੍ਰੇਲੀਆ ਦੇ ਹਵਾਲੇ ਤੋਂ ਗੱਲ ਕਰ ਰਿਹਾ ਕਿਉਂਕਿ ਹੁਣ ਮੈਨੂੰ ਇੰਡੀਅਨ ਸੁਸਾਇਟੀ ਦਾ ਇੰਨਾ ਇਲਮ ਨਹੀਂ ਹੈਗਾ ਕਿ ਉੱਥੋਂ ਕਿਹੜੇ ਨਸ਼ੇ ਲੈ ਕੇ ਜਾਂਦੇ ਨੇ ਲੋਕ, ਜਾਂ ਫਿਰ ਉੱਥੇ ਇਲਮ ਤਾਂ ਨਹੀਂ ਕਹਿ ਸਕਦਾ, ਪਤਾ ਹੈ, ਪਰ ਉਹ ਵੀ ਚਲੋ ਉਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਲੈਂਦੇ। ਪਰ ਹਾਂ, ਆਪਾਂ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਬੈਠੇ ਹਾਂ ਤਾਂ ਮੈਂ ਤੁਹਾਨੂੰ ਇੱਥੋਂ ਦੀ ਇੱਕ ਕਹਾਣੀ ਦੱਸ ਦਿੰਦਾ। ਬੇਸਿਕਲੀ ਜਦੋਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਨਾ ਨਾ, ਕਿਉਂਕਿ ਹੁਣ ਬੈਕ ਟੂ ਬੈਕ ਬਹੁਤ ਹੋ ਗਈਆਂ, ਪਿਛਲੇ 1-2 ਹਫ਼ਤਿਆਂ ਦੇ ਵਿੱਚ ਹੀ ਇੰਨੀਆਂ ਖਬਰਾਂ ਬੈਕ ਟੂ ਬੈਕ ਸੁਣ ਲਈਆਂ ਕਿ ਆਸਟ੍ਰੇਲੀਅਨ ਇੰਡੋਨੇਸ਼ੀਆ 'ਚ ਫੜ ਲਿਆ, ਆਸਟ੍ਰੇਲੀਅਨ UAE 'ਚ ਫੜ ਲਿਆ, ਇੰਡੀਅਨ ਸਾਊਦੀ ਅਰਬ 'ਚ ਫੜ ਲਿਆ। ਇਹ ਪਿਛਲੇ 1-2 ਹਫ਼ਤਿਆਂ 'ਚ ਇੰਨੀਆਂ ਨਿਊਜ਼ ਆ ਗਈਆਂ, ਪਲੱਸ ਕੁਛ ਇੱਕ ਨਸ਼ਿਆਂ ਦੀਆਂ ਹੋਰ ਐਸੀਆਂ ਖਬਰਾਂ ਆ ਰਹੀਆਂ ਨੇ ਕਿ ਸੋਚਿਆ ਕਿ ਡਰੱਗਸ ਦੇ ਨਾਲ ਜੁੜੀ ਰਿਪੋਰਟ ਹੀ ਇੱਕ ਤੁਹਾਡੇ ਨਾਲ ਸ਼ੇਅਰ ਕਰ ਲਈ ਜਾਵੇ। ਹੁਣ ਜਦੋਂ ਜਿਹੜੀ ਗੱਲ ਮੈਂ ਦੱਸਣ ਲੱਗਿਆ ਸੀ ਕਿ ਜਦੋਂ ਤੁਸੀਂ ਫੋਰਨ ਟਰੈਵਲ ਕਰਦੇ ਹੋ, ਕਿਸੇ ਦੂਸਰੀ ਕੰਟਰੀ 'ਚ ਟਰੈਵਲ ਕਰਦੇ ਹੋ, ਦੋ ਚੀਜ਼ਾਂ ਜ਼ਰੂਰ ਕਰ ਲਓ। ਇੱਕ ਤਾਂ TGA ਯਾਨੀ ਕਿ ਆਸਟ੍ਰੇਲੀਆ 'ਚ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਉਹਨਾਂ ਦੀ ਵੈਬਸਾਈਟ, ਅਤੇ ਦੂਜੀ ਸਮਾਰਟ ਟਰੈਵਲਰ। ਹੁਣ ਦੋਹਾਂ ਦਾ ਕੰਮ ਬੜਾ ਸੌਖਾ ਹੈਗਾ। ਜੇ TGA ਦੀ ਵੈਬਸਾਈਟ 'ਤੇ ਜਾਣਾ ਹੈਗਾ ਤਾਂ www.tga.gov.au ਉੱਥੇ ਇੱਕ ਸੈਗਮੈਂਟ ਹੈਗਾ ਰਿਸੋਰਸ ਐਂਡ ਗਾਈਡੈਂਸ ਦਾ, ਉਹਦੇ ਵਿੱਚ ਜਦੋਂ ਤੁਸੀਂ ਕਲਿੱਕ ਕਰੋਗੇ ਉੱਪਰ ਇਹ ਬਟਨ ਬਣੇ ਹੋਏ ਨੇ ਹੋਮ ਦੇ। ਮੈਂ ਪੂਰੀ ਇਹਦੀ ਰਿਸਰਚ ਕਰਕੇ ਦੇਖ ਕੇ ਲਿਆਉਂਦਾ ਸੀ, ਹੋਮ, ਫਿਰ ਪ੍ਰੋਡਕਟ ਰੈਗੂਲੇਸ਼ਨ, ਫਿਰ ਸੇਫਟੀ ਸ਼ੋਰਟੇਜ, ਫਿਰ ਰਿਸੋਰਸ ਗਾਈਡੈਂਸ ਅਤੇ ਫਿਰ ਬਿਜ਼ਨਸ ਸਰਵਿਸ। ਜਦੋਂ ਰਿਸੋਰਸ ਗਾਈਡੈਂਸ 'ਤੇ ਕਲਿੱਕ ਕਰਦੇ ਹੋ, ਉਹਦੇ ਅੰਦਰ ਕੰਜ਼ਿਊਮਰ ਐਂਡ ਰਿਸੋਰਸ ਨਾਮ ਦਾ ਇੱਕ ਹੋਰ ਬਟਨ ਅੱਗੇ ਨਿਕਲਿਆਊਗਾ, ਅਤੇ ਉਹਦੇ 'ਤੇ ਜਦੋਂ ਕਲਿੱਕ ਕਰੋਗੇ ਤਾਂ ਉੱਥੇ ਅਲੱਗ ਅਲੱਗ ਕਿਸਮ ਦੇ ਟੈਬ ਹੈਗੇ ਨੇ। ਉਹ 'ਚ ਇੱਕ ਟੈਬ ਆਉਂਦਾ ਟਰੈਵਲਿੰਗ ਵਿਦ ਮੈਡੀਸਨਸ ਐਂਡ ਮੈਡੀਕਲ ਡਿਵਾਈਸਿਸ। ਨਾ ਵੈਂਸ ਯੂ ਕਲਿੱਕ ਔਨ ਦਿਸ ਲਿੰਕ, ਜਦੋਂ ਇਹਦੇ 'ਤੇ ਕਲਿੱਕ ਕਰੋਗੇ ਤਾਂ ਉਹ ਤੁਹਾਨੂੰ ਸਮਾਰਟ ਟਰੈਵਲ ਦੀ ਵੈਬਸਾਈਟ 'ਤੇ ਵੀ ਲਿਜਾ ਸਕਦਾ, ਅਤੇ ਜੇ ਕੋਈ ਸਪੈਸੀਫਿਕ ਕੰਟਰੀ ਦਾ ਕੌਂਸੂਲੇਟ ਜਾਂ ਅੰਬੈਸੀ ਚੈੱਕ ਕਰਨਾ ਉਹ ਵੀ ਕਰ ਸਕਦਾ। ਪਲੱਸ ਤੁਸੀਂ ਆਪਣੇ ਡਾਕਟਰ ਦੇ ਨਾਲ ਕਿਵੇਂ ਗੱਲਬਾਤ ਕਰਕੇ ਜਾਣੀ ਹੈ, ਡਾਕਟਰ ਦੀ ਲੈਟਰ ਕਿਵੇਂ ਲੈ ਕੇ ਜਾਣੀ ਹੈ, PBS ਮੈਡੀਸਨ ਨੇ ਯਾਨੀ ਫਾਰਮਾਸਿਟੀਕਲ ਬੈਨੀਫਿਟ ਸਕੀਮ ਦੇ ਵਿੱਚ ਉਹ ਤੁਸੀਂ ਲੈਂਦੇ ਹੋ, ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਉਹ ਕਿਵੇਂ ਲੈ ਕੇ ਜਾਣੀ ਹੈ, ਆਪਣੀ ਪੂਰੀ ਦੀ ਪੂਰੀ ਟ੍ਰਿਪ ਨੂੰ ਤੁਸੀਂ ਔਰਗਨਾਈਜ਼ ਕਿਵੇਂ ਕਰਨਾ, ਮੈਡੀਸਨਸ ਜਿਹੜੀਆਂ ਨੇ ਜਾਂ ਮੈਡੀਕਲ ਡਿਵਾਈਸਿਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਕੈਰੀ ਕਿਵੇਂ ਕਰਨਾ, ਹੈਂਡ ਲਗੇਜ 'ਚ ਕਿਹੜੀਆਂ ਲਿਜਾ ਸਕਦੇ ਹੋ, ਕਿਉਂਕਿ ਕਈਆਂ ਨੂੰ ਤਾਂ ਇਹ ਵੀ ਹੁੰਦਾ ਨਾ ਕਿ ਹੈਂਡੀ ਚਾਹੀਦੀਆਂ ਨੇ, ਅਤੇ ਕਿਹੜੀਆਂ ਤੁਸੀਂ ਲਗੇਜ ਦੇ ਵਿੱਚ ਪਾ ਕੇ ਰੱਖਣੀਆਂ ਔਰ ਕਿਸ ਕਿਸਮ ਦੀ ਕੇਅਰ ਦੇ ਵਿੱਚ ਲੈ ਕੇ ਜਾਣੀ ਹੈ। ਇਟਸ ਐਵਰੀਥਿੰਗ, ਬਹੁਤ ਡਿਟੇਲ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈ ਤੁਹਾਨੂੰ TGA ਦੀ ਵੈਬਸਾਈਟ ਤੋਂ ਮਿਲ ਜਾਏਗੀ। ਨੰਬਰ ਤੋਂ ਜਿਹੜੇ ਸਮਾਰਟ ਟਰੈਵਲਰ ਜਿਹੜੀ ਇੱਕ ਵੈਬਸਾਈਟ ਹੈ ਉਹਦੇ ਤੋਂ ਵੀ ਤੁਸੀਂ ਚੈੱਕ ਕਰੋ ਜ਼ਰੂਰ ਜਦੋਂ ਟਰੈਵਲ ਕਰਨਾ, ਤਾਂ ਕਿ ਬਲਜਿੰਦਰ ਸਿੰਘ ਵਰਗਾ ਕੇਸ ਤੁਹਾਡੇ ਨਾਲ ਨਾ ਹੋਵੇ ਕਿ ਕਿਸੇ ਕੰਟਰੀ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇ। ਹੁਣ ਸਮਾਰਟ ਟਰੈਵਲਰ .gov.au ਇੱਕ ਵੈਬਸਾਈਟ ਹੈ, ਉਹਦੇ 'ਚ ਤੁਸੀਂ ਨਿਊਜ਼ ਐਂਡ ਅਪਡੇਟ ਦੇ ਉੱਤੇ ਕਲਿੱਕ ਕਰਕੇ ਅਤੇ ਥੱਲੇ ਇੱਕ ਸਬ ਬਟਨ ਨਿਕਲਿਆਊਗਾ ਪ੍ਰਿਸਕ੍ਰਿਪਸ਼ਨ ਡਰੱਗਸ ਐਂਡ ਟਰੈਵਲ, ਕਿਹੜੀਆਂ ਕਿਹੜੀਆਂ ਡਰੱਗਸ ਜਿਹੜੀਆਂ ਨੇ ਤੁਸੀਂ ਲੈ ਕੇ ਜਾ ਸਕਦੇ ਹੋ, ਤਾਂ ਕਿ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਨੇ ਇਹਨਾਂ ਦੇਸ਼ਾਂ ਨੂੰ ਕਹਿ ਰੱਖਿਆ ਕਿ ਸਾਡੇ ਦੇਸ਼ ਦੇ ਵਿੱਚ ਆ ਫਲਾਂ ਫਲਾਂ ਲੀਗਲ ਜਿਹੜੀਆਂ ਡਰੱਗਸ ਹੈਗੀਆਂ ਨੇ, ਠੀਕ ਹੈ ਤੁਹਾਡੇ ਦੇਸ਼ 'ਚ ਨਹੀਂ ਹੈਗੀਆਂ, ਪਰ ਸਾਡੇ ਦੇਸ਼ ਦਾ ਕੋਈ ਵੀ ਨਾਗਰਿਕ ਪਾਸਪੋਰਟ ਹੋਲਡਰ ਜਦੋਂ ਤੁਹਾਡੇ ਦੇਸ਼ ਦੇ ਵਿੱਚ ਟਰੈਵਲ ਕਰੇਗਾ ਤਾਂ ਉਹਦੇ ਕੋਲੋਂ ਆਹ ਚੀਜ਼ਾਂ ਚੈੱਕ ਕਰ ਲਿਓ।
ਕਿ ਮੈਮਰੀ ਲੋਸ ਵਾਲੀਆਂ, ਐਂਗਜ਼ਾਇਟੀ ਡਿਪਰੈਸ਼ਨ ਵਾਲੀਆਂ, ਡਾਊਜ਼ੀਨੈਸ ਵਾਲੀਆਂ, ਜਾਂ ਵੇਟ ਗੇਨ ਜਾਂ ਵੇਟ ਲੂਜ਼ ਵਾਲੀਆਂ ਦਵਾਈਆਂ, ਜਾਂ ਫਰਟੈਲਿਟੀ ਵਾਲੀਆਂ, ਸੋ ਇਸ ਕਿਸਮ ਦੀਆਂ ਜਿਹੜੀਆਂ ਡਰੱਗਸ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਮੈਡੀਕਲੀ ਡਿਪੈਂਡੈਂਟ ਰਹਿ ਜਾਂਦੇ ਹੈਗੇ ਹੋ, ਉਹ ਕਿਹੜੀਆਂ ਕਿਹੜੀਆਂ ਆਸਟ੍ਰੇਲੀਆ ਦੇ ਵਿੱਚ ਅਲਾਊਡ ਨੇ? ਕਿਤੇ ਨਾ ਹੋਵੇ ਕੱਲ੍ਹ ਨੂੰ ਕੋਈ ਬੰਦਾ ਤੁਹਾਨੂੰ ਕਹਿ ਦੇਵੇ ਜੀ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਕਰੈਟਮ ਵਰਤਦੇ ਹੈਗੇ. ਨਹੀਂ ਵਰਤਦੇ. ਕਰੈਟਮ ਦੇ ਉੱਤੇ ਵੀ ਮੈਂ ਤੁਹਾਨੂੰ ਪੂਰੀ ਕਹਾਣੀ ਦੱਸਦਾ ਕੀ ਹੈ ਉਹ ਚੀਜ਼. ਸੋ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਇੱਥੋਂ ਹੋਣੀ ਜ਼ਰੂਰੀ ਹੈ ਫੋਰ ਸਪੈਸੀਫਿਕਲੀ, ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਸੂਡੋਫੈਡਰਾਈਨ ਹੈ. ਹੁਣ ਇਹ ਕੋਲਡ ਫਲੂ ਟੈਬਲੇਟਸ ਦੇ ਵਿੱਚ ਵੀ ਇਹ ਮਿਲ ਜਾਂਦੀ ਹੈ ਆਮ ਤੌਰ ਦੇ ਉੱਤੇ, ਜਿਹੜੀਆਂ ਓਵਰ ਦੀ ਕਾਊਂਟਰ ਤੁਹਾਨੂੰ ਮਿਲਦੀਆਂ ਨੇ ਸੂਡੋਫੈਡਰਾਈਨ. ਔਰ ਉਹ ਜਪਾਨ ਦੇ ਵਿੱਚ ਬੈਂਡ ਹੈ. ਜਪਾਨ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਕੰਟਰੀ, ਐਂ ਨਹੀਂ ਕਿ ਕਿਸੇ ਟੋਕੀਓ 'ਚ ਨਹੀਂ ਲਿਜਾ ਸਕਦੇ ਜਾਂ ਕਿਸੇ ਹੋਰ ਸ਼ਹਿਰ 'ਚ ਨਹੀਂ ਲਿਜਾ ਸਕਦੇ, ਪਰ ਪੂਰੀ ਦੀ ਪੂਰੀ ਕੰਟਰੀ 'ਚ ਟਰੈਵਲ ਕਰਦੇ ਹੋ ਕੰਪਲੀਟਲੀ ਬੈਨ. ਸਿੰਗਾਪੁਰ ਵਰਗੀ ਕੰਟਰੀ ਦੇ ਵਿੱਚ ਵੀ ਉਹਦਾ ਬੈਨ ਹੈਗਾ, ਬਟ ਉਹ ਵੇਰੀ ਕਰਦੀ ਹੈ ਕਿ ਕਿਸ ਕਿਸਮ ਦਾ ਉਹਦੇ 'ਚ ਹੋਰ ਸਾਲਟ ਹੈਗੇ ਨੇ. ਜਿਵੇਂ ਕੋਲਡ ਐਂਡ ਫਲੂ ਵਾਲੀ ਲਿਜਾਓਗੇ ਪਰ ਉਹਦੀ ਫਿਰ ਡਾਕਟਰ ਦੀ ਇੱਥੋਂ ਲਿਖਵਾ ਕੇ ਲੈ ਕੇ ਜਾਓ ਕਿ ਮੈਨੂੰ ਇਹਦੀ ਇੰਨੀ ਜ਼ਿਆਦਾ ਲੋੜ ਹੈ ਕਿ ਮੈਂ ਇਹਨੂੰ ਕੈਰੀ ਕਰਕੇ ਰੱਖ ਕੇ ਲੈ ਕੇ ਚੱਲਣੇ. ਫਿਰ ਜਿਹੜੀਆਂ ਕੋਡੀਨ ਵਾਲੀਆਂ ਹੋ ਗਈਆਂ ਜਿਨ੍ਹਾਂ 'ਚ ਓਪੋਇਡ ਹੁੰਦਾ, ਓਪੀਆਇਡ ਹੋ ਗਿਆ ਹੈ ਨਾ, ਜਿਨ੍ਹਾਂ ਦੇ ਵਿੱਚ ਫੀਮ ਵਰਗੀ ਫੀਮ ਜਿਨ੍ਹਾਂ ਦੇ ਵਿੱਚ ਹੁੰਦੀ ਹੈਗੀ, ਉਹ ਗਲਫ ਕੰਟਰੀਜ਼ 'ਚ ਅਲਾਊਡ ਨਹੀਂ ਹੈਗੀਆਂ. ਕੋਡੀਨ ਵਾਲੀਆਂ ਮੈਡੀਸਨ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਕੋਡੀਨ ਹੈ ਬਿਲਕੁਲ ਵੀ ਅਲਾਊਡ ਨਹੀਂ ਹੈਗੀਆਂ. ਇਨਫੈਕਟ ਜੇ ਤੁਸੀਂ ਉਹਨਾਂ ਕੰਟਰੀਜ਼ 'ਚ ਟਰੈਵਲ ਕਰ ਰਹੇ ਹੋ ਤਾਂ ਔਨਲਾਈਨ ਉੱਥੋਂ ਦੀ ਮਿਨਿਸਟਰੀਅਲ ਪਰਮਿਸ਼ਨ ਮਿਲਦੀ ਹੈ ਅਤੇ ਉਹ ਤੁਹਾਨੂੰ ਲੈਣੀ ਪੈਂਦੀ ਹੈ, ਤਾਂ ਫਿਰ ਤੁਸੀਂ ਉੱਥੇ ਲਿਜਾ ਸਕਦੇ ਹੋ. ਨਹੀਂ ਤਾਂ ਤੁਹਾਡੇ 'ਤੇ ਨਾਰਕੋਟਿਕ ਇੰਪੋਰਟ ਕਰਨ ਦਾ ਜਿਹੜਾ ਦੋਸ਼ ਲਗਾ ਕੇ ਕੇਸ ਪਾ ਕੇ ਅਤੇ ਤੁਹਾਨੂੰ ਉਹ ਜੇਲ੍ਹ 'ਚ ਕਰ ਦੇਣਗੇ ਨਾਲ ਦੀ ਨਾਲ ਬਗੈਰ ਪੁੱਛਿਆ, ਮਤਲਬ ਸਿੱਧਾ ਏਅਰਪੋਰਟ ਤੋਂ ਜੇਲ੍ਹ 'ਚ ਜਾਓਗੇ ਤੁਸੀਂ. ਫਿਰ ਜਿਹੜੀਆਂ ADHD ਦੀਆਂ ਮੈਡੀਸਨਸ ਹੁੰਦੀਆਂ ਨੇ ਜਿਵੇਂ ਐਂਫੈਟਮਾਈਨਸ ਹੋ ਗਈ, ਮੈਥਾਫੈਟਾਮਾਈਨ ਹੋ ਗਈ, ਨੋਟ ਮੈਥਾਫੈਟਾਮਾਈਨ, ਮੈਥਾਫੈਂਡਾਈਨ ਫੈਂਡਾਈਟੇਟ, ਅਤੇ ਇਹ ਜਿਹੜੀਆਂ ਡਰੱਗਸ ਹੈਗੀਆਂ ਨੇ ਇਹ ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਅਸੀਂ ਆਮ ਹੀ ਵਰਤਦੇ ਹਾਂ. ਰਿਟਾਲਿਨ ਜਿਹੜੀ ਡਰੱਗ ਹੈ ਉਹ ਆਸਟ੍ਰੇਲੀਆ ਦੇ ਵਿੱਚ ADHD ਦੇ ਲਈ ਵਰਤੀ ਜਾਂਦੀ ਹੈਗੀ ਹੈ, ਬਟ ਅਗੇਨ ਜਪੈਨ ਉਹਨੂੰ ਬਹੁਤ ਸਟ੍ਰਿਕਟਲੀ ਜਿਹੜਾ ਉਹਨੂੰ ਮਨਾ ਕਰਦਾ ਹੈਗਾ. ਰਿਟਾਲਿਨ ਜਿਹੜੀ ਹੈ ਉਹ ਇਨਫੈਕਟ ਪੂਰੇ ਦੇ ਪੂਰੇ UAE ਦੇ ਵਿੱਚ ਬੈਨ ਆ. ਉਹਨੂੰ ਇੱਕ ਡਰੱਗ ਸਟਿਮੂਲੈਂਟ ਮੰਨਦੇ ਨੇ ਕਿ ਉਹ ਤੁਹਾਡੀਆਂ ਜਿਹੜੀਆਂ ਜਾਗਰਤ ਕਰ ਦਿੰਦਾ ਤੁਹਾਡੀਆਂ ਨਾੜੀਆਂ ਨੂੰ ਇੰਨਾ ਜ਼ਿਆਦਾ ਕਿ ਤੁਹਾਨੂੰ ਤੁਹਾਡਾ ਤੁਹਾਡੇ 'ਤੇ ਕੰਟਰੋਲ ਹੀ ਨਹੀਂ ਰਹਿੰਦਾ. ਸੋ ਦੇ ਡੋਂਟ ਐਕਸੈਪਟ ਇਟ, ਉਹ ਨਹੀਂ ਮੰਨਦੇ ਹੈਗੀ ਉਹ ਕੰਟਰੀਜ਼. ਫਿਰ ਐਂਟੀ ਐਂਗਜ਼ਾਇਟੀ ਦੀਆਂ ਕੋਈ ਤੁਸੀਂ ਮੈਡੀਕੇਸ਼ਨਸ ਲੈ ਰਹੇ ਹੋ ਜਾਂ ਸਲੀਪ ਮੈਡੀਕੇਸ਼ਨਸ ਲੈ ਰਹੇ ਹੈਗੇ ਹੋ ਤਾਂ ਜਿਵੇਂ ਵੇਲੀਅਮ ਕਰਕੇ ਇੱਕ ਇੱਥੇ ਮੈਡੀਸਨ ਆਉਂਦੀ ਹੈ, ਵੇਲੀਅਮ 'ਚ ਡਾਇਜ਼ਪੈਮ ਨਾਮ ਦਾ ਸਾਲਟ ਹੁੰਦਾ. ਹੁਣ ਡਾਇਜ਼ਪੈਮ ਜਿਹੜਾ ਹੈਗਾ ਆਸਟ੍ਰੇਲੀਆ 'ਚ ਤਾਂ ਇਟਸ ਓਕੇ, ਇੱਥੇ ਤਾਂ ਬੜੇ ਆਰਾਮ ਦੇ ਨਾਲ ਤੁਸੀਂ ਲੈ ਸਕਦੇ ਹੈਗੇ ਹੋ, ਬਟ UAE ਨੇ ਬੈਨ ਕਰ ਰੱਖਿਆ ਹੈਗਾ. UAE ਕਹਿੰਦਾ ਹੈ ਕਿ ਇੱਕ ਅਜੀਬ ਕਿਸਮ ਦਾ ਸਾਈਕੋਟ੍ਰੋਪਿਕ ਸਬਸਟੈਂਸ ਹੈ, ਇਹਨੂੰ ਤੁਸੀਂ ਅਸੀਂ ਬਲੈਕਲਿਸਟ ਕੀਤਾ ਹੋਇਆ. ਨੋ ਵੇ, ਲਗੇਜ ਤਾਂ ਮਤਲਬ ਹੈਂਡੀਬੈਗ ਤਾਂ ਬਹੁਤ ਦੂਰ ਦੀ ਗੱਲ, ਤੁਸੀਂ ਲਗੇਜ 'ਚ ਵੀ ਨਹੀਂ ਪਾ ਕੇ ਲਿਆ ਸਕਦੇ. ਸੋ ਜੇ ਤੁਸੀਂ ਐਂਟੀ ਐਂਗਜ਼ਾਇਟੀ ਦੀਆਂ ਲੈ ਰਹੇ ਹੈਗੇ ਹੋ. ਫਿਰ ਆਪਣੇ ਇੱਥੇ ਅਸੀਂ ਦੇਖਦੇ ਰਹਿੰਦੇ ਹਾਂ ਨਿਤ ਰੋਜ਼, ਜਿਵੇਂ ਡੇਲਸ ਫੋਰਟ ਦੇ ਵਿੱਚ ਐਕਸੀਡੈਂਟ ਹੋਇਆ ਸੀ ਜਦੋਂ 5 ਇੰਡੀਅਨ ਮਾਰਤੇ ਸੀਗੇ ਉਹਨੇ ਬੰਦੇ ਨੇ, ਅਤੇ ਉਹ ਕਹਿੰਦਾ ਸੀਗਾ ਕਿ ਮੇਰੀ ਇਨਸੁਲਿਨ ਟ੍ਰਿਗਰ ਹੋ ਗਈ ਸੀਗੀ, ਯੇ ਵੋ ਫਲਾਣਾ ਧਿਮਕਾ. ਜਾਂ ਬਹੁਤ ਸਾਰੇ ਲੋਕ ਹੈਗੇ ਨੇ ਇੱਥੇ ਜਿਹੜੇ ਅਸੀਂ ਦੇਖਦੇ ਹਾਂ ਕਿ ਜਿਵੇਂ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਕੇਸ ਹੋ ਗਿਆ ਸੀਗਾ ਬੱਸ ਡਰਾਈਵਰ ਨੂੰ ਜਿਹੜਾ ਕਤਲ ਕਰਤਾ ਸੀ, ਹੈ ਨਾ. ਸੋ ਇਸ ਤਰੀਕੇ ਦੇ ਬਹੁਤ ਸਾਰੇ ਕੇਸ ਨੇ ਜਿੱਥੇ ਮੈਡੀਕਲ ਕੈਨੇਬਿਸ ਦੀ ਵਰਤੋਂ ਕਰਦੇ ਨੇ ਲੋਕ ਆਮ ਹੀ. ਸੜਕਾਂ ਦੇ ਉੱਤੇ ਮੈਡੀਕਲ ਕੈਨੇਬਿਸ ਦਾ ਟੈਸਟ ਵੀ ਹੁੰਦਾ ਹੈਗਾ, ਬਟ ਉਹਦੀ ਇੱਕ ਲਿਮਿਟ ਹੁੰਦੀ ਹੈ. ਅਲੱਗ ਅਲੱਗ ਸਟੇਟ ਵਾਈਜ਼ ਅਲੱਗ ਅਲੱਗ ਲੋਅ ਹੈਗੇ ਨੇ. ਇਕੱਲੀ ਇਕੱਲੀ ਸਟੇਟ ਦਾ ਤਾਂ ਨਹੀਂ ਮੈਂ ਕੱਢ ਕੇ ਲੈ ਕੇ ਆਇਆ, ਬਟ ਉਹਦੇ 'ਚ ਆਪਾਂ ਅੱਜ ਜਾ ਵੀ ਨਹੀਂ ਰਹੇ. ਮੇਰਾ ਮੋਟਾ ਮੋਟਾ ਜਿਹਾ ਮਕਸਦ ਇਹ ਸੀਗਾ ਕਿ ਕੁਛ ਜਿਹੜੀਆਂ ਬੈਂਡ ਰਿਸਟ੍ਰਿਕਟਿਡ ਮੈਡੀਸਨਸ ਕੁਛ ਕੰਟਰੀ 'ਚ ਨੇ ਉਹ ਇੱਥੇ ਅਲਾਓ ਹੋ ਸਕਦੀਆਂ ਨੇ. ਆਸਟ੍ਰੇਲੀਆ ਦੇ ਵਿੱਚ ਉਹ ਪ੍ਰਿਸਕ੍ਰਿਪਸ਼ਨ ਬੇਸਡ ਹੈਗੀਆਂ ਨੇ, ਓਵਰ ਦੀ ਕਾਊਂਟਰ ਮਿਲ ਜਾਂਦੀਆਂ ਨੇ, ਇਟਸ ਆਲ ਰਾਈਟ. ਬਟ ਉਹ ਕੁਛ ਕੰਟਰੀ 'ਚ ਨੋਟ ਓਨਲੀ ਦੀਜ਼, ਇਹ ਨਸ਼ੇ ਵਾਲੀਆਂ ਨਹੀਂ ਬਲਕਿ ਹੋਰ ਵੀ ਹੁੰਦੀਆਂ ਨੇ. ਉਹਦੇ ਵਿੱਚ ਮੈਂ ਅੱਜ ਫਿਰ ਅਗੇਨ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ ਹੈਗੇ. ਕੁਛ ਬੱਚਿਆਂ ਦੀਆਂ ਮੈਡੀਸਨਸ ਹੋ ਗਈਆਂ, ਕੁਛ ਕੰਟਰਾਸੈਪਟਿਵ ਪਿਲਸ ਹੋ ਗਈਆਂ, ਉਹ ਵੀ ਕੁਛ ਗਲਫ ਕੰਟਰੀਜ਼ ਦੇ ਵਿੱਚ ਅਲਾਊਡ ਨਹੀਂ ਹੈਗੀਆਂ, ਬਟ ਇੱਥੇ ਅਲਾਊਡ ਹੈਗੀਆਂ ਨੇ, ਓਵਰ ਦੀ ਕਾਊਂਟਰ ਇੱਥੇ ਮਿਲ ਜਾਂਦੀਆਂ. ਸੋ ਦੈਟਸ ਨੋਟ ਦੀ ਪੁਆਇੰਟ. ਪੁਆਇੰਟ ਇਜ਼ ਨਸ਼ੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਅੱਜ ਕੱਲ੍ਹ ਭਾਰੂ ਹੋ ਗਏ ਨੇ. ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਆਸਟ੍ਰੇਲੀਆ ਇੰਡੀਆ ਦੋਹਾਂ ਮਾਰਕੀਟਸ ਦੇ ਹਵਾਲੇ ਦੇ ਨਾਲ, ਦੋਹਾਂ ਦੇਸ਼ਾਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਚੱਲਾਂਗੇ. ਔਰ ਅਜੀਬੋ ਗਰੀਬ ਨਸ਼ਿਆਂ ਦੀ ਜਿਹੜੀ ਇਹ ਦੁਨੀਆ ਹੈਗੀ ਹੈ ਜਿਹਦੇ ਜਾਲ 'ਚ ਨੌਜਵਾਨ ਬੜੇ ਆਸਾਨੀ ਦੇ ਨਾਲ ਫਸ ਜਾਂਦੇ ਨੇ, ਚਾਹੇ ਤਾਂ ਉਹ ਇਹਨੂੰ ਕੰਜ਼ਿਊਮ ਕਰਨ ਦੇ ਮਾਮਲੇ 'ਚ ਹੋਣ, ਚਾਹੇ ਉਹ ਇਹਨਾਂ ਦੀ ਸਮਗਲਿੰਗ
ਤਾਂ ਬਹੁਤ ਵੱਡਾ ਇੱਕ ਵਰਡ ਹੋ ਗਿਆ। ਇਨਫੈਕਟ ਲੋਕਲ ਮਾਰਕੀਟ ਦੇ ਵਿੱਚ ਹੀ ਇੱਧਰੋਂ ਉੱਧਰ ਕਰਨ, ਸਪਲਾਇਰ ਬਣ ਕੇ ਕਿ ਆਹ ਪੈਕੇਟ ਉੱਥੇ ਦੇ ਆ, ਉਹ ਫਲਾਣਾ ਪੈਕੇਟ ਇੱਧਰ ਲਿਆ, ਹੈ ਨਾ, ਉਹਦੇ ਲਈ ਵੀ ਉਹਨਾਂ ਨੂੰ ਚੰਗੇ ਪੈਸੇ ਮਿਲ ਜਾਂਦੇ ਹੈਗੇ ਨੇ। ਸੋ ਇੱਕ ਉਹ ਸਪਲਾਈ ਚੇਨ ਦਾ ਜਦੋਂ ਹਿੱਸਾ ਬਣ ਜਾਂਦੇ ਨੇ, ਦੇ ਡੋਂਟ ਨੋ, ਜਦੋਂ ਉਹ ਇਹਨੂੰ ਕੰਜ਼ਿਊਮ ਕਰਨ ਲੱਗ ਜਾਂਦੇ ਨੇ, ਦੇ ਡੋਂਟ ਨੋ। ਯੰਗ ਏਜ ਹੁੰਦੀ ਹੈ, ਗਰਮ ਖੂਨ ਹੁੰਦਾ, ਉਦੋਂ ਨਹੀਂ ਪਤਾ ਹੁੰਦਾ, ਪਰ ਉਹਦੇ ਨਤੀਜੇ ਫਿਰ ਕਿਹੋ ਜਿਹੇ ਨਿਕਲਦੇ ਨੇ। ਸਪੈਸ਼ਲੀ ਕੰਜ਼ਮਪਸ਼ਨ ਨੂੰ ਲੈ ਕੇ ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰੂੰਗਾ, ਕਿਉਂਕਿ ਦੋ ਕੇਸ ਸੀ, ਇੱਕ ਬਲਜਿੰਦਰ ਵਾਲਾ ਅਤੇ ਦੂਸਰੀ ਖਬਰ ਮੈਂ ਇੱਕ ਮੈਡੀਕਲ ਪੋਰਟਲ ਦੇ ਉੱਤੇ ਪੜ੍ਹ ਰਿਹਾ ਸੀ, ਉਹ ਇਹ ਸੀਗੀ ਕਿ ਕਰੈਟਮ ਜਿਹੜੀ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ। ਹੁਣ ਹੁੰਦਾ ਕੀ ਹੈ ਕਿ ਅਮੈਰੀਕਾ ਦੇ ਵਿੱਚ ਕੋਈ ਡਰੱਗਸ ਬਹੁਤ ਈਜ਼ੀਲੀ ਅਵੇਲੇਬਲ ਹੁੰਦੀ ਹੈ, ਅਤੇ ਉਹ ਬਾਕੀ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਬੈਨ ਕਰਕੇ ਰੱਖਦੀਆਂ ਨੇ, ਇਨਕਲੂਡਿੰਗ ਆਸਟ੍ਰੇਲੀਆ। ਪਰ ਹੌਲੀ ਹੌਲੀ ਅਮੈਰੀਕਾ ਨੇ ਉਹਨਾਂ ਡਰੱਗਸ ਨੂੰ ਪੂਰੀ ਦੁਨੀਆ 'ਚ ਪਹੁੰਚਾਉਣਾ ਹੁੰਦਾ, ਇਸ ਕਰਕੇ ਫਿਰ ਉਹ ਚਾਹੇ ਟੀ ਜੀ ਏ 'ਤੇ, ਮੈਂ ਇਹ ਨਹੀਂ ਕਹੂੰਗਾ ਕਿ ਉਹਨਾਂ ਨੂੰ ਖਰੀਦ ਲੈਂਦੇ ਨੇ ਜਾਂ ਦਬਾਅ ਪਾ ਲੈਂਦੇ ਨੇ, ਪਰ ਆਸਟ੍ਰੇਲੀਅਨ ਸਰਕਾਰ ਦੇ ਰਾਹੀਂ ਰਸਤਾ ਐਸਾ ਕੱਢ ਲੈਂਦੇ ਨੇ ਕਿ ਨਾ, ਇਹ ਤਾਂ ਤੁਸੀਂ ਤੁਹਾਨੂੰ ਵੇਚਣੀ ਹੀ ਪਏਗੀ, ਨਹੀਂ ਤੁਹਾਡੀ ਅਸੀਂ ਆਹ ਪ੍ਰੋਡਕਟ ਨਹੀਂ ਲੈਣਾ, ਨਹੀਂ ਉਹ ਨਹੀਂ ਲੈਣਾ ਹੈਗਾ। ਸੋ ਕਰੈਟਮ ਕੀ ਚੀਜ਼ ਹੈਗੀ ਹੈ? ਇੱਕ ਐਸੀ ਜੜੀ ਬੂਟੀ ਜਿਹਦਾ ਅਸਰ ਫੀਮ ਵਰਗੇ ਪਦਾਰਥ ਦੀ ਤਰ੍ਹਾਂ ਹੁੰਦਾ, ਯਾਨੀ ਓਪੀਆਇਡ ਵਰਗਾ ਹੁੰਦਾ, ਪਰ ਪਿਛਲੇ ਇੱਕ ਡੈਕੇਡ ਦੇ ਵਿੱਚ ਇਹ ਕਿੰਨੀ ਜ਼ਿਆਦਾ ਪਾਪੂਲਰ ਅਮੈਰੀਕਾ 'ਚ ਹੋ ਗਈ ਹੈ, ਔਰ ਕਿਵੇਂ ਉੱਥੇ ਡਰੱਗਸ ਇਸ ਨੂੰ ਜਿਹੜਾ ਪ੍ਰਿਸਕ੍ਰਿਪਸ਼ਨ ਦੇ ਉੱਤੇ ਦੇ ਰਹੇ ਹੈਗੇ ਨੇ, ਇਹਦੇ ਕੀ ਅਸਰ ਹੈਗੇ ਨੇ ਆਸਟ੍ਰੇਲੀਆ। ਨੋਟ ਓਨਲੀ ਕਰੈਟਮ, ਨਿਕੋਟਿਨ ਪਾਊਚ, ਸੱਪ ਦਾ ਜ਼ਹਿਰ, ਕੀ ਕੁਛ ਕਿਹੜੀਆਂ ਕਿਹੜੀਆਂ, ਇਨਫੈਕਟ ਮੈਂ ਹੈਰੋਇਨ ਦੀ ਅੱਜ ਦੀ ਹਿਸਟਰੀ ਵੀ ਤੁਹਾਨੂੰ ਦੱਸਦੇ ਹਾਂ, ਖੰਘ ਦੀ ਦਵਾਈ ਤੋਂ ਨਸ਼ਾ ਬਣਨ ਤੱਕ ਦੀ ਕਹਾਣੀ। ਨਸ਼ਿਆਂ ਦੇ ਉੱਤੇ ਅੱਜ ਦਾ ਇਹ ਐਪੀਸੋਡ ਹੈਗਾ ਇਨਸਾਈਟ ਰਿਪੋਰਟ। ਸਟੋਰੀ ਇੰਨੀ ਸੀਰੀਅਸ ਹੈਗੀ ਹੈ ਕਿ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਆਹੀ ਹਲੇ ਦੋ ਹਫ਼ਤੇ ਪਹਿਲਾਂ, ਹੋ ਸਕਦਾ ਅਮੈਰੀਕਾ ਦੀਆਂ ਖਬਰਾਂ ਹੋ ਕੀ ਸਕਦਾ, ਬਲਕਿ ਅਸੀਂ ਅਮੈਰੀਕਾ ਦੀਆਂ ਖਬਰਾਂ ਤਾਂ ਪੰਜਾਬੀ 'ਚ ਸੁਣਦੇ ਹੀ ਨਹੀਂ ਹੈਗੇ ਆਸਟ੍ਰੇਲੀਆ 'ਚ ਬੈਠ ਕੇ, ਕਿਉਂ ਸੁਣਾਂਗੇ, ਅਮੈਰੀਕਾ ਦਾ ਸਾਡੇ ਨਾਲ ਕੀ ਲੈਣਾ ਦੇਣਾ। ਸੋਸਾਇਟੀ ਜਿਹੜੀ ਹੈ ਨਾ, ਸੋਸਾਇਟੀ ਬੜੀ ਛੇਤੀ ਟਰੈਂਡਸ ਨੂੰ ਫੋਲੋ ਕਰਦੀ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਔਰ ਬੜੀ ਛੇਤੀ ਪਿੱਕ ਕਰ ਲੈਂਦੀ ਹੈ, ਔਰ ਬੜੀ ਛੇਤੀ ਜਿਹੜੀਆਂ ਨੇ ਚੀਜ਼ਾਂ ਟ੍ਰਾਂਸਫਰ ਹੁੰਦੀਆਂ ਨੇ ਇੱਕ ਸੋਸਾਇਟੀ ਤੋਂ ਦੂਸਰੀ ਦੇ ਵਿੱਚ। ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣਾ ਯੂਨੀਵਰਸਿਟੀ ਦੇ ਵਿੱਚ ਕਰੈਟਮ ਦੇ ਪੈਕੇਟ ਲੈ ਕੇ ਜਾ ਰਹੇ ਸੀਗੇ, ਔਰ ਉਹ ਵਰਤਦੇ ਸੀਗੇ। ਇਨਫੈਕਟ ਉਹ ਬੱਚੇ ਜਿਹੜੇ ਅੱਗੇ ਵੀ ਸਪਲਾਈ ਕਰਦੇ ਸੀਗੇ, ਖਬਰ ਇੱਥੇ ਤੱਕ ਨਹੀਂ ਸੀ, ਇੱਥੇ ਤੱਕ ਹੁੰਦੀ ਸ਼ਾਇਦ ਉੱਥੇ ਅਮੈਰੀਕਾ ਦੇ ਵਿੱਚ ਹੀ ਰਹਿ ਜਾਂਦੀ, ਖਬਰ ਇਸ ਤੋਂ ਅੱਗੇ ਵੱਧਦੀ ਹੈ। ਇਹ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਇਹ ਦੋ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ, ਔਰ ਉਹਨਾਂ ਦੇ ਮੌਤ ਦਾ ਕਾਰਨ ਵੀ ਇਹੀ ਡਰੱਗ ਸੀ ਜਿਹਨੂੰ ਉਹ ਯੂਜ਼ ਕਰਦੇ ਸੀ, ਜਿਹਨੂੰ ਉਹ ਕੰਜ਼ਿਊਮ ਕਰਦੇ ਸੀ, ਔਰ ਉਹ ਫੈਲਾ ਵੀ ਰਹੇ ਸੀ ਉਸ ਯੂਨੀਵਰਸਿਟੀ ਦੇ ਵਿੱਚ। ਸੋ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਕਰੈਟਮ ਇੰਨੀ ਜ਼ਿਆਦਾ ਉਹ ਵਰਤ ਰਹੇ ਸੀਗੇ ਕਿ ਅੱਛਾ, ਹੁਣ ਆਸਟ੍ਰੇਲੀਆ ਦੇ ਵਿੱਚ ਨੋ ਡਾਊਟ ਕਰੈਟਮ ਜਿਹੜੀ ਹੈਗੀ ਉਹ ਬੈਨ ਹੈਗੀ ਹੈ, ਪਰ ਵਾਸ਼ਿੰਗਟਨ ਪੋਸਟ ਇੱਕ ਅਮੈਰੀਕਾ ਦਾ ਅਖਬਾਰ ਹੈ, ਉਹ ਕਹਿੰਦਾ ਕਿ 2020 ਤੋਂ ਲੈ ਕੇ 2022 ਦੇ ਦਰਮਿਆਨ 4100 ਮੌਤਾਂ ਅਮੈਰੀਕਾ ਦੀਆਂ 44 ਸੂਬਿਆਂ ਦੇ ਵਿੱਚ 44 ਸਟੇਟਸ ਹੋਈਆਂ ਨੇ, ਸਿਰਫ ਕਰੈਟਮ ਕਰਕੇ ਹੋਈਆਂ ਨੇ, ਮੈਜੋਰਿਟੀ ਮੌਤਾਂ ਜਿਹੜੀਆਂ ਨੇ ਉਹ ਕਰੈਟਮ ਕਰਕੇ ਹੋਈਆਂ ਨੇ। ਹਾਲਾਂਕਿ ਆਸਟ੍ਰੇਲੀਆ ਨੇ ਡੀਕ੍ਰਿਮੀਨਲਾਈਜ਼ ਕਰਤਾ ਸੀ 2005 ਦੇ ਵਿੱਚ ਹੀ ਕਿ ਇੱਥੇ ਤੁਸੀਂ ਕਰੈਟਮ ਰੱਖ ਨਹੀਂ ਸਕਦੇ, ਸਪਲਾਈ ਨਹੀਂ ਕਰ ਸਕਦੇ, ਪ੍ਰੋਡਿਊਸ ਨਹੀਂ ਕਰ ਸਕਦੇ। ਇਨਫੈਕਟ ਇਸੇ ਸਾਲ ਅਗਸਤ ਮਹੀਨੇ 'ਚ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਬਹੁਤ ਵੱਡੀ ਸ਼ਿਪਮੈਂਟ ਜਿਹੜੀ ਹੈ ਹੋਰ ਸਮਾਨ ਦੀ ਆ ਰਹੀ ਸੀ ਬਾਹਰੋਂ, ਡੈਸਟੀਨੇਸ਼ਨ ਆਸਟ੍ਰੇਲੀਆ ਸੀ, ਆਈ ਕਿੱਥੋਂ ਸੀ ਇਹ ਨਹੀਂ ਦੱਸਿਆ ਹੈਗਾ, ਬਟ ABF ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹਦੇ 'ਚ 6 ਕਿਲੋਗ੍ਰਾਮ ਕਰੈਟਮ ਆਈ ਹੈਗੀ ਹੈ। ਹੁਣ ਜ਼ਿਆਦਾਤਰ ਥਾਈਲੈਂਡ, ਮਲੇਸ਼ੀਆ, ਇਹ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਇਹ ਕਰੈਟਮ ਜਿਹੜੀਆਂ ਨੇ ਬਣਾਉਂਦੀਆਂ ਨੇ। ਕਰੈਟਮ ਹੈ ਕੀ? ਕਰੈਟਮ ਇੱਕ ਦਰੱਖਤ ਹੈ ਜੋ ਕਿ ਬੇਸਿਕਲੀ ਮੂਲ ਰੂਪ ਦੇ ਵਿੱਚ ਨੇਟਿਵ ਜਿਹੜਾ ਹੈਗਾ ਉਹ ਇਹਨਾਂ ਸਾਊਥ ਈਸਟ ਏਸ਼ੀਅਨ ਕੰਟਰੀਜ਼ 'ਚ ਹੀ ਹੈ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਇੱਥੇ ਇਹ ਜਿਹੜਾ ਦਰੱਖਤ ਹੈ ਇਹਦੀ ਖੇਤੀ ਹੁੰਦੀ ਹੈ। ਅੱਛਾ, ਇਹ ਕੰਟਰੀਜ਼ ਤਾਂ ਮਤਲਬ ਸਾਲਾਂ ਤੋਂ ਨਹੀਂ, ਸਦੀਆਂ ਤੋਂ ਇਹਦਾ ਇਸਤੇਮਾਲ ਕਰ ਰਹੇ ਨੇ। ਇਹਦੇ 'ਚ ਉਤੇਜਕ ਗੁਣ ਹੁੰਦੇ ਨੇ, ਇਨਫੈਕਟ ਇਹਨੂੰ ਥੋੜ੍ਹੀ ਮਾਤਰਾ ਦੇ ਵਿੱਚ ਚਾਹ ਦੇ ਤੌਰ 'ਤੇ ਵੀ ਪੀਤਾ ਜਾਂਦਾ, ਪੀਸ ਕੇ ਪਾਊਡਰ ਬਣਾ ਕੇ ਅਤੇ ਚਾਹ ਦੇ ਵਿੱਚ ਰਲਾਇਆ ਜਾਂਦਾ। ਹੁਣ ਹੌਲੀ ਹੌਲੀ ਹੌਲੀ ਹੌਲੀ ਦੁਨੀਆ ਭਰ ਦੇ ਵਿੱਚ ਇਹਦੀ ਲੋਕਪ੍ਰਿਯਤਾ ਵੱਧ ਰਹੀ ਹੈਗੀ। ਇਨਫੈਕਟ 2016 ਦੇ ਵਿੱਚ ਇਹ ਅਮੈਰੀਕਾ ਦੇ ਵਿੱਚ ਇੱਕ ਸਪਲੀਮੈਂਟ ਦੇ ਤੌਰ 'ਤੇ ਆ ਗਿਆ ਸੀਗਾ। ਅਰਕਾਂਸਸ ਯੂਨੀਵਰਸਿਟੀ ਹੈਗੀ ਉੱਥੇ ਦੀ, ਨਿਊਯਾਰਕ ਦੀ, ਔਰ ਨਿਊਯਾਰਕ ਦਾ ਇੰਸਟੀਚਿਊਟ ਆਫ ਟੈਕਨੋਲੋਜੀ ਹੈ, ਉਹਨਾਂ ਨੇ ਇਹ ਗੱਲ ਦੇਖੀ ਹੈ ਕਿ
ਸਕਰੈਟਮ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਗਾੜੇ, ਬਹੁਤ ਕੰਸਨਟ੍ਰੇਟਿਡ ਗਾੜੇ ਰੂਪ ਦੇ ਵਿੱਚ ਵੇਚਿਆ ਜਾਂਦਾ। ਇੱਦਾਂ ਨਹੀਂ ਕਿ ਮਾੜੀ ਮੋਟੀ ਜਿਵੇਂ ਚੁਟਕੀ ਰਲਾ ਕੇ ਉਹ ਇਹਨਾਂ ਕੰਟਰੀ 'ਚ ਵਰਤਦੇ ਨੇ, ਇੱਥੇ ਟੂ ਬਿਗ ਕੁਆਂਟਿਟੀ ਮਤਲਬ ਪਾਊਡਰ ਹੋ ਗਿਆ, ਇੱਕ ਪਾਊਚ ਲੈ ਲਓ ਪੂਰਾ ਦਾ ਪੂਰਾ, ਇੱਕ ਗੋਲੀ ਲੈ ਲਓ। ਔਰ ਇਹ ਬੜੀ ਈਜ਼ੀਲੀ ਮਿਲ ਰਿਹਾ, ਉੱਥੇ ਕਨਵੀਨੀਅੰਸ ਸਟੋਰ ਦੇ ਉੱਤੇ ਮਿਲ ਰਿਹਾ, ਫਿਊਲ ਸਟੇਸ਼ਨ ਤੋਂ ਮਿਲ ਰਿਹਾ ਹੈਗਾ। ਆਈ ਮੀਨ ਯੂ ਗੋ ਦੇਅਰ ਫਿਊਲ ਸਟੇਸ਼ਨ 'ਤੇ ਗੈਸ ਭਰਾਉਂਦੇ, ਉੱਥੇ ਗੈਸ ਕਹਿੰਦੇ ਨੇ ਕਿ ਗੈਸ ਸਟੇਸ਼ਨ 'ਤੇ ਜਾਓ ਅਤੇ ਕਰੈਟਮ ਲੈ ਲਓ, ਔਰ ਸਪਲੀਮੈਂਟ ਦੀ ਕੈਟਾਗਰੀ ਦੇ ਵਿੱਚ ਉੱਥੇ ਰੱਖਿਆ। ਸੋ ਅਮੈਰੀਕਾ ਦੀਆਂ ਬਹੁਤੀਆਂ ਸਟੇਟਸ ਦੇ ਵਿੱਚ, ਕੋਈ ਸਟੇਟਸ ਦੇ ਵਿੱਚ ਤਾਂ ਸਟੇਟ ਲਾਅ ਤਾਂ ਬਹੁਤ ਦੂਰ ਦੀ ਗੱਲ, ਫੈਡਰਲ ਲਾਅ ਨਹੀਂ ਹੈਗਾ, ਕੋਈ ਕੇਂਦਰੀ ਨਿਯਮ ਨਹੀਂ ਹੈਗਾ ਉੱਥੇ ਕਰੈਟਮ ਦੇ ਕਿਵੇਂ ਕੰਜ਼ਿਊਮ ਕਰਨਾ ਹੈਗਾ। ਲੋਕ ਇਹਨੂੰ ਐਂਗਜ਼ਾਇਟੀ ਤੋਂ ਯਾਨੀ ਬੇਚੈਨੀ ਤੋਂ ਬਚਣ ਦੇ ਲਈ, ਜਾਂ ਤਣਾਅ ਤੋਂ ਜਿਹਨੂੰ ਆਪਾਂ ਡਿਪਰੈਸ਼ਨ ਕਹਿ ਲੈਂਦੇ, ਉਹ ਤੋਂ ਬਚਣ ਦੇ ਲਈ, ਇਨਫੈਕਟ ਇਹਨੂੰ ਇੱਕ ਹਰਬਲ ਮੈਡੀਸਨ ਕਹਿ ਦਿੰਦੇ ਨੇ ਵੀ ਦੇਖੋ ਜੀ ਐਕਸੀਡੈਂਟ ਹੋ ਗਿਆ, ਕਰੈਟਮ ਵਰਤ ਲਓ। ਵੈਸੇ ਤਾਂ ਬਹੁਤ ਸਾਰੀਆਂ ਇਸ ਕਿਸਮ ਦੀਆਂ ਡਰੱਗਸ ਹੁੰਦੀਆਂ ਨੇ, ਆਸਟ੍ਰੇਲੀਆ 'ਚ ਵੀ ਵਰਤਦੇ ਹਾਂ ਆਪਾਂ ਕੈਨੇਬਿਸ ਤੋਂ ਜਿਹੜੀਆਂ ਬਣਦੀਆਂ ਨੇ, ਕਿ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਕਰੋ ਕਿ ਅਤੇ ਉਹ ਤੁਹਾਡੀ ਨਰਵਸ ਨੂੰ ਕੂਲ ਡਾਊਨ ਕਰਦੀਆਂ ਨੇ ਅਤੇ ਤੁਹਾਡਾ ਧਿਆਨ ਜਿਹੜਾ ਉਹਦੇ ਵੱਲ ਸੱਟ ਦੇ ਵੱਲ ਨਹੀਂ ਜਾਂਦਾ। ਪਰ ਹੁਣ ਹੈ ਤਾਂ ਇਹ ਨਸ਼ਾ ਕਰੈਟਮ, ਕੈਫੀਨ ਆਪਣਾ ਓਪੀਆਈਡ ਸੋਰੀ ਅਫੀਮ ਤੋਂ ਵੀ ਗੰਦਾ ਨਸ਼ਾ ਹੈਗਾ। ਓਪੀਆਈਡ ਦੇ ਕੀ ਨਤੀਜੇ ਨਿਕਲਦੇ ਨੇ ਤਾਂ ਬੜੀ ਵਾਰ ਆਪਾਂ ਮੇਰੇ ਖਿਆਲ ਦੇ ਨਾਲ ਇੱਕ ਪੂਰਾ ਦਾ ਪੂਰਾ ਪੋਡਕਾਸਟ ਵੀ ਇਹਦੇ 'ਤੇ ਕੀਤਾ ਸੀਗਾ, ਜਿਹੜੀ ਫੈਂਟਾਨਿਲ ਵਰਗੀਆਂ ਡਰੱਗਸ ਨੇ ਉਹਨਾਂ 'ਚ ਕਿਵੇਂ ਓਪੀਆਈਡ ਮਿਲਾ ਦਿੰਦੇ ਨੇ। ਜਿਹੜਾ ਕਰੈਟਮ ਹੈ ਹੁਣ ਇਹ ਜਦੋਂ ਬਾਜ਼ਾਰ ਦੇ ਵਿੱਚ ਇੱਕ ਨਸ਼ੇ ਦੇ ਰੂਪ ਦੇ ਵਿੱਚ ਆਉਂਦਾ ਤਾਂ ਇਹ ਸਿਰਫ ਉਹ ਦਰਖਤ ਦੀ ਛਾਲ ਨਹੀਂ ਹੈਗੀ ਜਿਹੜੀ ਰਲਾਈ ਜਾਂਦੀ ਹੈ, ਇਹਦੇ 'ਚ ਇਹ ਪੌਦੇ ਦੇ ਜਿਹੜੇ ਕੰਪਾਊਂਡ ਨੇ ਜਿਵੇਂ ਹਾਈਡਰੋ ਕ੍ਰਿਸਟਾਮਰਗਰਾਈਨ, ਹਾਈਡ੍ਰੋਕਸੀ ਮਿਟਰਾਗਨਾਈਨ ਇਹ ਅਤੇ ਇੱਕ ਡੋਪਾਮਾਈਨ, ਇਹ ਦੋਵੇਂ ਜਿਹੜੇ ਨੇ ਸਾਡੇ ਹਾਰਮੋਨਸ ਨੂੰ ਐਕਟੀਵੇਟ ਕਰਦੇ ਨੇ ਅਤੇ ਮਤਲਬ ਖਤਰਨਾਕ ਕਿਸਮ ਦਾ ਜਿਹੜਾ ਨਸ਼ਾ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਸ਼ਾ ਕਰਕੇ ਜਿਹੜੀ ਇੱਕ ਹਿਲੂਸੀਨੇਸ਼ਨ 'ਚ ਚਲਾ ਜਾਂਦਾ ਨਾ ਬੰਦਾ ਭਾਰਾਂ ਵਾਲੀ ਸਥਿਤੀ, ਇਹ ਪਤਾ ਹੀ ਨਹੀਂ ਹੈਗਾ ਦੁਨੀਆ ਮਰਦੀ ਮਰੇ ਜਲਦੀ ਜਲੇ ਕੀ, ਕੁਛ ਵੀ ਨਹੀਂ ਪਤਾ ਲੱਗਦਾ ਹੈਗਾ। ਸੋ ਇਹ ਉਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਸੈਂਟਰਲ ਨਰਵਸ ਸਿਸਟਮ ਹੈ ਨਾ ਉਹਦਾ ਹੌਲੀ ਹੌਲੀ ਕੰਮ ਕਰਨਾ ਹੀ ਬੰਦ ਕਰ, ਅਤੇ ਜੇ ਉਹ ਸੈਂਟਰਲ ਨਰਵਸ ਸਿਸਟਮ ਹੀ ਬੰਦ ਹੋ ਜਾਂਦਾ ਤੁਹਾਡੀ ਬਲੱਡ ਸਰਕੂਲੇਸ਼ਨ 'ਤੇ ਅਸਰ ਪੈਂਦਾ, ਹਾਰਟ ਫੇਲ ਹੋ ਸਕਦਾ, ਸਾਹ ਰੁਕ ਸਕਦੇ ਨੇ, ਬੜੇ ਸਾਰੇ ਨਤੀਜੇ ਉਹਦੇ ਨਿਕਲ ਸਕਦੇ ਨੇ ਇਮੀਜੀਏਟ। ਇੱਦਾਂ ਨਹੀਂ ਕਿ ਕੋਈ ਆਦਤ ਪੈ ਗਈ ਇਮੀਜੀਏਟ, ਮਤਲਬ ਆਦਤ ਤਾਂ ਉਹ ਹੁੰਦੀ ਹੈ ਕਿ ਮੈਂ ਸਿਗਰਟ ਪੀ ਰਿਹਾ ਜੀ, ਇੱਕ ਸਿਗਰਟ ਰੋਜ਼ ਪੀਂਦਾ ਪਿਛਲੇ 10 ਸਾਲ ਤੋਂ ਪੀ ਰਿਹਾ, ਦੈਟਸ ਆਦਤ। ਐਂ ਤਾਂ ਨਹੀਂ ਕਿ ਇੱਕ ਸਿਗਰਟ ਪੀਤੀ ਅਤੇ ਬੰਦਾ ਖਤਮ, ਕਰੈਟਮ ਉਹ ਚੀਜ਼ ਹੈ ਕਿ ਆਦਤ ਤਾਂ ਬਹੁਤ ਦੂਰ ਦੀ ਗੱਲ ਹੈ, ਛੋਟੀ ਛੋਟੀ ਥੋੜ੍ਹੀ ਥੋੜ੍ਹੀ ਤਾਦਾਦ ਦੇ ਵਿੱਚ ਲਉਂਗੇ ਤਾਂ ਆਦਤ ਤਾਂ ਆਫਕੋਰਸ ਇਹਦੀ ਪਏਗੀ ਉਹ, ਪਰ ਲੰਮੇ ਟਾਈਮ ਤੱਕ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨੇ ਸ਼ਾਰਟ ਟਰਮ ਦੇ ਵਿੱਚ ਨਾਲ ਦੀ ਨਾਲ ਇੱਕ ਬਹੁਤ ਹਾਈਲੀ ਕੰਸਨਟ੍ਰੇਟਿਡ ਡੋਜ਼ ਜੇ ਲਈ ਹੈ, ਬੜੀ ਗਾੜੀ ਮਿਕਦਾਰ ਦੇ ਵਿੱਚ ਤੁਸੀਂ ਲਈ ਹੈ ਅਤੇ ਖਤਮ। ਬੜੇ ਸਾਰੇ ਲੋਕ ਜਿਹੜੇ ਨੇ ਉਹ ਸਾਲ ਵੀ ਨਹੀਂ ਕੱਢ ਪਾਉਂਦੇ ਹੈਗੇ, ਕੁਛ ਮਹੀਨੇ ਵੀ ਨਹੀਂ ਕੱਢ ਪਾਉਂਦੇ ਹੈਗੇ। ਕਰੈਟਮ ਅਮੈਰੀਕਾ ਦੇ ਵਿੱਚ ਜ਼ਿਆਦਾਤਰ, ਅਮੈਰੀਕਾ ਦੇ ਵਿੱਚ 50 ਸਟੇਟ ਨੇ, 11 ਸਟੇਟਸ ਦੇ ਵਿੱਚ ਕਰੈਟਮ ਬੈਨ ਹੈ, ਅਲਬਾਮਾ, ਨਾਕਸਸ, ਕੈਂਟੀਕਟ, ਇੰਡੀਆਨਾ, ਲੂਜ਼ੀਆਨਾ, ਮੈਸਚੂਸੈਟਸ, ਨੌਰਥ ਡਕੋਟਾ, ਟੈਨੇਸੀ, ਵਰਮੌਂਟ ਅਤੇ ਵਿਸਕੌਨਸਿਨ, ਇਹਨਾਂ ਸਟੇਟਾਂ ਦੇ ਵਿੱਚ ਬੰਦ ਹੈਗਾ। ਪਰ ਬਾਕੀ ਸਟੇਟਾਂ ਦੇ ਵਿੱਚ ਇਹ ਚੱਲੀ ਜਾ ਰਹੇ ਹੁਣ, ਉੱਥੇ ਇਹਦੀ ਡਰੱਗ ਐਨਫੋਰਸਮੈਂਟ ਜਿਹੜੀ ਏਜੰਸੀ ਹੈ DEA, ਉਹਨਾਂ ਨੇ ਕਰੈਟਮ ਨੂੰ ਸ਼ੈਡਿਊਲ 1 ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਸ਼ੈਡਿਊਲ 1 ਉਹ ਡਰੱਗਸ ਹੁੰਦੀਆਂ ਨੇ ਜਿਹੜੀਆਂ ਸਭ ਤੋਂ ਖਤਰਨਾਕ ਲੈਵਲ ਦੇ ਉੱਤੇ, ਮਤਲਬ ਉਹ ਤੁਸੀਂ ਵਿਦਆਊਟ ਪ੍ਰਿਸਕ੍ਰਿਪਸ਼ਨ ਲੈ ਨਹੀਂ ਸਕਦੇ। ਪਰ ਬਣ ਹੀ ਨਹੀਂ ਰਿਹਾ ਕਾਨੂੰਨ, ਮੇਰੇ ਖਿਆਲ ਦੇ ਨਾਲ ਜਦੋਂ ਕਾਨੂੰਨ ਉੱਥੇ ਬਣ ਗਿਆ ਤਾਂ ਇਹ ਦੁਨੀਆ ਦੇ ਵਿੱਚ ਕਾਨੂੰਨ ਨਹੀਂ ਰਹਿਣਾ ਹੈਗਾ। ਮਲੇਸ਼ੀਆ ਜਿੱਥੋਂ ਸਭ ਤੋਂ ਜ਼ਿਆਦਾ ਕਰੈਟਮ ਆਉਂਦਾ ਹੈਗਾ, ਇਨਫੈਕਟ ਤੁਸੀਂ ਇਹ ਦੇਖੋ ਕਿ ਮਲੇਸ਼ੀਆ ਦੇ ਆਪਣੇ ਲਾਅ ਦੇ ਵਿੱਚ ਪੋਇਜ਼ਨਸ ਐਕਟ 1952 ਜਿਹੜਾ ਬਣਾਇਆ ਗਿਆ ਸੀ, ਬਈ ਮਲੇਸ਼ੀਆ ਪ੍ਰੋਡਿਊਸ ਕਰ ਦੇਗਾ, ਵੇਚ ਦਏਗਾ, ਪਰ ਆਪਣੀ ਕੰਟਰੀ 'ਚ ਨਹੀਂ ਯੂਜ਼ ਕਰਨ ਦੇਣਾ ਹੈਗਾ, ਉੱਥੇ ਬੈਨ ਹੈ, ਉੱਥੇ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਹੈ। ਆਸਟ੍ਰੇਲੀਆ ਦੇ ਵਿੱਚ ਵੀ ਬੈਨ ਹੈਗਾ, ਬਟ ਦੈਨ ਆਸਟ੍ਰੇਲੀਆ ਦੇ ਵਿੱਚ ਕਿੰਨੀਆਂ ਚੀਜ਼ਾਂ ਕਿੰਨੀ ਈਜ਼ੀਲੀ ਆ ਜਾਂਦੀਆਂ ਨੇ। ਆਈ ਡੋਂਟ ਵਾਂਟ ਟੂ ਨੇਮ ਸ਼ੇਮ ਡੀਫੇਮ ਸਮਵਨ, ਬਟ ਆਸਟ੍ਰੇਲੀਆ ਦੇ ਵਿੱਚ ਨਿਕੋਟਿਨ ਪਾਊਚ ਜਿਹੜੇ ਨੇ ਉਹ ਬੈਨ ਕੀਤੇ ਹੋਏ ਨੇ। ਹੁਣ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੀ ਸਾਈਟ ਦੇ ਉੱਤੇ ਤੁਸੀਂ ਜਾਓਗੇ ਤਾਂ ਜਿੱਦਾਂ ਕਰੈਟਮ ਹੈ ਉੱਦਾਂ ਹੀ ਨਿਕੋਟਿਨ ਪਾਊਚ ਨੇ, ਉਹ 'ਚ ਭਰ ਕੇ ਨਿਕੋਟਿਨ ਹੈ, ਭਰ ਕੇ, ਮਤਲਬ ਇੱਦਾਂ ਹੈ ਕਿ ਕਈ ਕਈ ਸਿਗਰਟਾਂ ਤੁਸੀਂ ਇਕੱਠੀਆਂ ਹੀ ਪੀ ਲੈਂਦੇ ਹੈਗੇ ਹੋ। ਰਿਟੇਲ ਬੈਨ ਹੈਗਾ, ਸ਼ੋਪਸ 'ਤੇ ਨਹੀਂ ਰੱਖਦੇ, ਪੈਟਰੋਲ ਸਟੇਸ਼ਨ 'ਤੇ, ਕਨਵੀਨੀਅੰਸ ਸਟੋਰ 'ਤੇ ਨਹੀਂ ਰੱਖਦੇ, ਔਨਲਾਈਨ ਸੈਲਿੰਗ ਨਹੀਂ ਹੋ ਸਕਦੀ, ਇੱਕ ਲਾਅ ਹੈਗਾ ਇਹਦੇ 'ਤੇ ਬਣਿਆ ਹੋਇਆ। ਬਟ ਦੈਨ ਅਗੇਨ ਨਿਕੋਟਿਨ ਪਾਊਚ
ਆ ਵੀ ਰਹੇ ਨੇ ਵਿਕ ਵੀ ਰਹੇ ਹੈਗੇ ਨੇ ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਪਰਸਨਲ ਇੰਪੋਰਟ ਦੇ ਉੱਤੇ ਵੀ ਆਸਟ੍ਰੇਲੀਅਨ ਗਵਰਨਮੈਂਟ ਨੇ ਇੱਕ ਬੈਨ ਲਗਾਤਾ ਸੀਗਾ ਕਿ 24 July 2026 ਤੋਂ ਬਾਅਦ ਤੁਸੀਂ ਐਂ ਨਹੀਂ ਕਹਿ ਸਕਦੇ ਕਿ ਮੈਂ ਇੰਡੀਆ ਤੋਂ ਮੰਗਵਾਏ ਨੇ ਜੀ ਜਾਂ ਚਾਈਨਾ ਤੋਂ ਮੰਗਵਾਏ ਨੇ ਮੈਂ ਆਪਣੇ ਪਰਸਨਲ ਯੂਜ਼ ਨਹੀਂ ਪਰਸਨਲ ਯੂਜ਼ ਵੀ ਨਹੀਂ ਨਿਕੋਟਿਨ ਪਾਊਚ ਦਾ ਅਲਾਊਡ ਹੈਗਾ ਹੁਣ ਇਹ ਤਾਂ ਰਹੀ ਗੱਲ ਅਲਾਊਡ ਨਹੀਂ ਹੈਗਾ ਪਰ ਕੀ ਇੱਥੇ ਵਿਕਦੇ ਨੇ ਯੈਸ ਟੂ ਸਮ ਐਕਸਟੈਂਟ ਇੱਥੇ ਵਿਕਦੇ ਹੈਗੇ ਨੇ ਨਿਕੋਟਿਨ ਪਾਊਚ ਜਿਹੜਾ ਹੁੰਦਾ ਮੋਟੇ ਮੋਟੇ ਤੌਰ ਦੇ ਉੱਤੇ ਜੇ ਤੁਸੀਂ ਇੱਕ ਰੈਗੂਲਰ ਨਿਕੋਟਿਨ ਪਾਊਚ ਦੇਖੋ ਤਾਂ 150 milligrams ਉਹ 'ਚ ਨਿਕੋਟਿਨ ਹੋ ਗਿਆ ਯਾਨੀ ਤੁਹਾਨੂੰ ਇੱਕ ਵਾਰ ਦੇ ਵਿੱਚ ਨਿਕੋਟਿਨ ਪਾਊਚ ਤੁਸੀਂ ਜਾੜ ਦੇ ਥੱਲੇ ਰੱਖਿਆ ਅਤੇ ਤੁਹਾਨੂੰ ਬੇਜਾਨ ਕਰਨ ਦੇ ਲਈ ਕਾਫੀ ਹੈ ਸੋ ਦਿਨ 'ਚ ਜੇ ਤੁਸੀਂ ਇੱਕ ਦੋ ਵੀ ਵਰਤ ਲਏ ਤਾਂ ਤੁਸੀਂ ਦਾ ਮਤਲਬ ਉਹ ਲੋਰ ਲੋਰ ਲੋਰ ਜੀ ਲੋਰ ਉਹ ਇਹੋ ਜਿਹੇ ਉਹ ਅੱਗੇ ਪਿੱਛੇ ਜੇ ਇੱਥੇ ਆਪਣੇ ਰੇਡੀਓ ਹਾਂਜੀ 'ਚ ਇੱਕ ਕੋਈ ਗਾਇਕ ਆਇਆ ਸੀ ਗੀਤਕਾਰ ਆਏ ਸੀਗੇ ਮੇਰੇ ਨਾਮ ਨਹੀਂ ਯਾਦ ਆ ਰਿਹਾ ਹੈਗਾ ਦਰਾਹੇਵਾਲ ਦੇ ਏਰੀਏ ਦੇ ਸੀ ਅਤੇ ਉਹਨਾਂ ਨੇ ਦੱਸਿਆ ਸਿੰਘ ਚਨਕੋਈਆਂ ਉਹ ਕਹਿੰਦੇ ਕਿ ਅੱਗੇ ਤਾਂ ਜੀ ਅਸੀਂ ਦੇਖੋ ਗੁਰਦਾਸ ਮਾਨ ਦੇ ਗਾਣੇ ਲਿਖੇ ਹੋਏ ਸੁਣਦੇ ਹੁੰਦੇ ਸੀਗੇ ਜਾਂ ਹੋਰ ਜਿਹੜੇ ਪੁਰਾਣੇ ਗੀਤਕਾਰ ਹੁੰਦੇ ਸੀਗੇ ਲਾਲ ਚੰਦ ਯਮਲਾ ਜੱਟ ਵਗੈਰਾ ਅਤੇ ਉਹ ਗੀਤ ਕਿੰਨੇ ਖੁੱਲ੍ਹ ਕੇ ਅੱਖਰ ਜਿਹੜੇ ਹੁੰਦੇ ਸੀਗੇ ਕਿਵੇਂ ਉਹ ਗੱਲਾਂ ਸਮਝ ਆਉਂਦੀਆਂ ਸੀਗੀਆਂ ਹੁਣ ਜਿਹੜੇ ਨੇ ਕਿਵੇਂ ਦੇ ਉਹ ਗੀਤ ਸ਼ਾਮ ਦਾ ਨਸ਼ਾ ਜੇ ਕਰਦੇ ਉਹ ਏ ਪੀ ਢਿੱਲੋਂ ਟਾਈਪ ਉਹ ਕਹਿ ਜੇ ਉਹ ਨਸ਼ੇ 'ਚ ਤੁਹਾਨੂੰ ਲਗਾਈ ਰੱਖ

ਦੇ ਜਿਹੜੇ ਬੱਚੇ ਨੇ ਉਹਨਾਂ 'ਚ 4 ਗੁਣਾ ਇਜ਼ਾਫਾ ਹੋਇਆ। BBC ਨੇ ਨਿਊਜ਼ ਲਿਖਾਈ ਸੀ 2022 'ਚ 1% ਬੱਚੇ ਨਿਕੋਟਿਨ ਪਾਊਚ ਯੂਜ਼ ਕਰ ਰਹੇ ਸੀ, 2024 'ਚ 3.5% ਹੋ ਗਏ, 26 ਦੇ ਵਿੱਚ ਹੁਣ 7-8% ਦੇ ਆਸ ਪਾਸ ਹੈਗੇ ਨੇ। ਔਰ ਸੁਪਰ ਮਾਰਕੀਟ ਨੁੱਕੜ ਦੀਆਂ ਦੁਕਾਨਾਂ 5-5 ਪਾਊਂਡ ਦੀਆਂ ਜਿਹੜੀਆਂ ਨੇ ਉਹ ਨਿਕੋਟਿਨ ਪਾਊਚ ਦੀਆਂ ਪੂੜੀਆਂ ਵਿਕਦੀਆਂ ਨੇ। ਔਰ 150 ਮਿਲੀਗ੍ਰਾਮ ਨਿਕੋਟਿਨ, ਮਤਲਬ ਕੈਨ ਯੂ ਇਮੈਜਿਨ ਇੰਨੀ ਮਿਕਦਾਦ ਦੇ ਵਿੱਚ ਨਿਕੋਟਿਨ ਤੁਸੀਂ ਇਕੱਠਾ ਹੀ ਆਪਣੀ ਜਾੜ ਦੇ ਥੱਲੇ ਰੱਖ ਲੈਂਦੇ ਹੋ, ਜਿਵੇਂ ਜਰਦੇ ਪੰਜਾਬ ਦੇ ਵਿੱਚ ਰੱਖਦੇ ਹੈਗੇ ਨੇ, ਅਤੇ ਹੋਊਗਾ ਕੀ ਉਹਦਾ। ਹੁਣ ਬੇਸਿਕਲੀ ਇਹਨੂੰ ਵਾਈਟ ਸੰਸ ਵੀ ਕਹਿ ਲਿਆ ਜਾਂਦਾ ਹੈਗਾ। ਇਹਦੇ 'ਚ ਹੁੰਦਾ ਕੀ ਹੈ, ਨਿਕੋਟਿਨ ਪਾਊਚ 'ਚ ਕੀ ਹੁੰਦਾ, ਤੰਬਾਕੂ ਦੇ ਪੱਤੇ ਜਿਹੜੇ ਹੁੰਦੇ ਨੇ ਨਾ, ਤੰਬਾਕੂ ਦੇ ਪੱਤਿਆਂ ਨੂੰ ਰਗੜ ਕੇ ਉਹ 'ਚੋਂ ਜਿਹੜੀ ਨਿਕੋਟਿਨ ਕੱਢੀ ਜਾਂਦੀ ਹੈ, ਫਿਰ ਸੋਡੀਅਮ ਕਾਰਬੋਨੇਟ ਹੋ ਗਿਆ, ਬਾਕੀ ਉਹਦੇ 'ਚ ਥੋੜ੍ਹਾ ਜਿਹਾ ਫਲੇਵਰਸ, ਥੋੜ੍ਹਾ ਸਵਾਦ ਲਿਆਉਣ ਲਈ, ਥੋੜ੍ਹੀ ਮਿਠਾਸ ਲਿਆਉਣ ਦੇ ਲਈ ਉਹ ਚੀਜ਼ਾਂ ਐਡ ਕਰ ਦਿੱਤੀਆਂ ਜਾਂਦੀਆਂ। ਇਹਦੀ pH ਵੈਲਿਊ ਬਹੁਤ ਹਾਈ ਹੁੰਦੀ ਹੈ, ਵਜ੍ਹਾ ਸੋਡੀਅਮ ਕਾਰਬੋਨੇਟ। ਸੋਡੀਅਮ ਕਾਰਬੋਨੇਟ ਕਿਉਂਕਿ ਜਦੋਂ ਨਿਕੋਟਿਨ ਤੁਹਾਡੇ ਮਸੂੜਿਆਂ 'ਤੇ ਰੱਖਿਆ ਜਾਊਗਾ, ਉਹ ਤੁਹਾਡੇ ਮਸੂੜਿਆਂ ਦੀ ਪਰਤ ਨੂੰ ਨਰਮ ਕਰ ਦੂਗਾ, ਸਿੱਧਾ ਲਹੂ ਦੇ ਵਿੱਚ ਜਾ ਰਲੂਗਾ, ਔਰ ਫਿਰ ਉਹਦੇ ਨਾਲ ਨਸ਼ਾ ਐਂ ਕਰਕੇ ਚੜ੍ਹਦਾ, ਸਿੱਧਾ ਦਿਮਾਗ ਨੂੰ ਚੜ੍ਹਦਾ ਹੈਗਾ। ਸੋ ਇਸ ਕਰਕੇ, ਔਰ ਇਹ ਤੁਹਾਨੂੰ ਤੁਹਾਡੇ 'ਤੇ ਕੰਟਰੋਲ ਇੰਨਾ ਛੇਤੀ ਲੈ ਲੈਂਦਾ ਕਿ ਸ਼ੁਰੂ ਦੇ ਵਿੱਚ ਤੁਸੀਂ ਇਹਨੂੰ ਉੱਦਾਂ ਹੀ ਸ਼ੌਂਕ ਦੇ ਵਿੱਚ ਲਉਂਗੇ, ਪਰ ਬਾਅਦ 'ਚ ਇਹਨੇ ਤੁਹਾਡੇ 'ਤੇ ਕੰਟਰੋਲ ਕਰਨ ਲੱਗ ਜਾਣਾ, ਕਿਸੇ ਵੀ ਹੋਰ ਨਸ਼ੇ ਦੀ ਤਰ੍ਹਾਂ, ਕਿ ਇਹ ਨਸ਼ਾ ਤੁਹਾਡੇ 'ਤੇ ਕੰਟਰੋਲ ਲੈ ਲੈਂਦਾ। ਤੁਹਾਨੂੰ ਲੱਗਦਾ ਕਿ ਤੁਸੀਂ ਨਸ਼ਾ ਲੈ ਰਹੇ ਹੋ, ਪਰ ਨਸ਼ਾ ਅਸਲ ਦੇ ਵਿੱਚ ਤੁਹਾਨੂੰ ਖਾ ਰਿਹਾ ਹੁੰਦਾ। ਔਰ ਮੋਟੇ ਤੌਰ 'ਤੇ ਜੇ ਤੁਸੀਂ ਹੈਲਥ ਵਾਰਨਿੰਗਸ ਫੜੋ ਨਾ, ਹੈਲਥ ਵਾਰਨਿੰਗ 'ਚ ਇਹ ਲਿਖਿਆ ਹੁੰਦਾ ਕਿ ਡੇਲੀ ਤੁਸੀਂ 16 ਗ੍ਰਾਮ ਤੋਂ ਜ਼ਿਆਦਾ ਨਿਕੋਟਿਨ ਲੈਂਦੇ ਹੋ ਅਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਖੁਰਨ ਲੱਗ ਜਾਂਦੀਆਂ ਨੇ, ਤੁਹਾਡੇ ਬ੍ਰੇਨ ਨੂੰ ਨੁਕਸਾਨ ਹੁੰਦਾ ਅਤੇ ਤੁਹਾਡੇ 'ਚ ਕੈਂਸਰ ਵਰਗੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਉਹ ਜਨਮ ਹੋਣਾ ਸ਼ੁਰੂ ਹੁੰਦਾ। ਇਹ 16 ਗ੍ਰਾਮ ਹੈ, ਇਹ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਵਾਰਨਿੰਗਸ ਹੈ, ਪਰ ਨਿਕੋਟਿਨ ਪਾਊਚ 'ਚ ਤਾਂ 150 ਗ੍ਰਾਮ ਤੱਕ ਵੀ ਹੁੰਦੀ ਹੈ। ਇੱਦਾਂ ਨਹੀਂ ਕਿ ਸਾਰੇ ਹੀ ਹੁੰਦੇ ਨੇ, ਕੋਈ 100 ਗ੍ਰਾਮ ਮਿਲੀਗ੍ਰਾਮ ਵੀ ਹੁੰਦੀ ਹੈ, ਕਈਆਂ 'ਚ 50 ਮਿਲੀਗ੍ਰਾਮ ਹੁੰਦੀ ਹੈ, ਪਰ 150 mg ਤੱਕ ਟੂ ਮੱਚ ਹੋ ਗਿਆ ਨਾ। ਸੋ ਸਿਗਰਟ ਦੇ ਨਾਲੋਂ ਕਿਤੇ ਜ਼ਿਆਦਾ ਨੁਕਸਾਨਦੇਹ ਹੈਗੇ, ਕਿਉਂਕਿ ਕੈਮੀਕਲਸ ਹੈਗੇ ਨੇ ਉਹ ਫੇਫੜਿਆਂ 'ਚ ਨਹੀਂ ਜਾਂਦੇ ਹੈਗੇ, ਪਰ ਸਰੀਰ ਦੇ ਐਸੇ ਐਸੇ ਹਿੱਸਿਆਂ 'ਚ ਜਾਂਦੇ ਨੇ ਕਿ ਉਹ ਤੁਹਾਡੇ ਸਰੀਰ ਨੂੰ ਸਭ ਤੋਂ ਛੇਤੀ ਖੋਰਾ ਲਗਾਉਣਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਤਾਂ ਜਿੱਥੇ ਤੁਸੀਂ ਰੱਖਦੇ ਹੋ, ਮੂੰਹ 'ਚ ਰੱਖਦੇ ਹੋ, ਮੂੰਹ 'ਚ ਮਸੂੜਿਆਂ ਤੋਂ ਹੀ ਤੁਹਾਨੂੰ ਮੂੰਹ ਦੇ ਹੀ ਕੈਂਸਰ ਹੋਣ ਲੱਗ ਜਾਂਦੇ ਨੇ। ਮੂੰਹ ਦੇ ਵਿੱਚ ਜ਼ਖਮ ਇੰਨੇ ਡੂੰਘੇ ਹੋ ਜਾਂਦੇ ਨੇ ਕਿ ਦੰਦਾਂ ਦੀ ਜੜ ਤੱਕ ਦਿਖਾਈ ਦੇਣ ਲੱਗ ਪੈਂਦੀ ਹੈਗੀ। ਅਮੈਰੀਕਾ 'ਚ ਇਹ ਹੋ ਰਿਹਾ ਨਾ ਬੱਚਿਆਂ ਦੇ ਵਿੱਚ, ਉੱਥੇ ਤਾਂ ਇਸ ਦੇ ਸਾਫ ਅਸਰ ਦਿਖ ਰਹੇ ਹੈਗੇ ਨੇ। ਇਨਫੈਕਟ ਯੂਰੋਪੀਅਨ ਕੰਟਰੀਜ਼ ਦੇ ਵਿੱਚ ਤਾਂ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਨੇ। ਸਵੀਡਨ ਦੇ ਵਿੱਚ ਇੱਕ ਲਹਿਰ ਆ ਗਈ ਸੀ, ਸਵੀਡਨ 'ਚ 16 ਤੋਂ 29 ਸਾਲ ਤੱਕ ਦੇ 25% ਨੌਜਵਾਨ ਇਹਦਾ ਇਸਤੇਮਾਲ ਕਰਨ ਲੱਗ ਗਏ ਸੀ। ਦੈਟ ਗੌਰਮੈਂਟ ਟੁੱਕ ਇਟ ਵੈਰੀ ਸੀਰੀਅਸਲੀ, ਅਤੇ ਉਹਨਾਂ ਨੇ ਟਬੈਕੋ ਸੰਸ ਜਿਹੜੇ ਸੀਗੇ, ਇਨਫੈਕਟ ਬੜਾ ਇੰਟਰਸਟਿੰਗ ਫੈਕਟ ਹੈ, ਟਬੈਕੋ ਸੰਸ ਦੀ ਸ਼ੁਰੂਆਤ ਹੀ, ਜਿਹੜੇ ਨਿਕੋਟਿਨ ਪਾਊਚ ਨੇ ਇਹਨਾਂ ਦੀ ਸ਼ੁਰੂਆਤ ਹੀ ਸਵੀਡਨ ਤੋਂ ਹੁੰਦੀ ਹੈ। ਦੈਟਸ ਰੀਅਲੀ ਇੰਟਰਸਟਿੰਗ, ਮਤਲਬ ਉਹ ਆਪਾਂ ਕਹਿੰਦੇ ਨਾ ਕਿ ਜਦੋਂ ਤੁਸੀਂ ਕਿਸੇ ਘਰ ਨੂੰ ਅੱਗ ਲਗਾਓਗੇ ਤਾਂ ਤੁਹਾਡੇ ਆਪਣੇ ਹੱਥ ਵੀ ਫੂਕਣਗੇ। ਸੋ ਚਾਹੇ ਉਹ ਅਮੈਰੀਕਾ, ਚਾਹੇ ਉਹ ਕੋਈ ਦੁਨੀਆ ਦੀ ਹੋਰ ਕੰਟਰੀ ਹੈ, ਜਦੋਂ ਉਹ ਕਿਸੇ ਪਰਟੀਕੁਲਰ ਨਸ਼ੇ ਦੀ ਸ਼ੁਰੂਆਤ ਕਰਦੇ ਨੇ, ਇਹਦੀ ਬੜੀ ਵਧੀਆ ਬੜੀ ਢੁੱਕਵੀਂ ਐਗਜ਼ਾਮਪਲ ਅਫਗਾਨਿਸਤਾਨ ਤੋਂ ਦਊਂਗਾ ਅੱਗੇ ਚੱਲ ਕੇ, ਅਤੇ ਉਹ ਤੁਸੀਂ ਆਪ ਉਹਦੀ ਲਪੇਟ ਦੇ ਵਿੱਚ ਆ ਜਾਂਦੇ ਹੋ। ਸੋ ਹੁਣ ਉੱਥੇ ਦੀ ਗੌਰਮੈਂਟ ਨੇ ਇਹ ਲਾਅ ਲਿਆਂਦਾ, ਟਬਾਕੂ ਅਤੇ ਵੇਪਸ ਐਕਟ, ਹੁਣ ਨਹੀਂ ਕਾਫੀ ਪਹਿਲਾਂ ਲਿਆਂਦਾ, ਉੱਥੇ ਬੈਨ ਹੈ ਪੂਰੀ ਤਰੀਕੇ ਦੇ ਨਾਲ, ਐਂਡ ਦੇ ਆਰ ਵੈਰੀ ਵੈਰੀ ਵੈਰੀ ਸੀਰੀਅਸ ਅਬਾਊਟ ਇਟ ਨਿਕੋਟਿਨ ਪੈਚ ਨੂੰ ਲੈ ਕੇ। ਆਸਟ੍ਰੇਲੀਆ ਦੇ ਵਿੱਚ ਹੁਣ ਕੀ ਹੈਗਾ ਨਿਕੋਟਿਨ ਪੈਚ ਨੂੰ ਲੈ ਕੇ, ਕਿ ਇੱਥੇ ABF ਪਹਿਲਾਂ ਤਾਂ ਆਉਣ ਨਹੀਂ ਦਿੰਦੀ ਹੈਗੀ ਆਸਟ੍ਰੇਲੀਆ 'ਚ, ਰਿਟੇਲ ਸੈਕਟਰ ਦੇ ਵਿੱਚ ਫਿਊਲ ਸਟੇਸ਼ਨਸ ਦੇ ਉੱਤੇ ਬੈਨ ਹੈਗਾ ਜਿਵੇਂ ਤੁਹਾਨੂੰ ਦੱਸਿਆ। NSW ਵਰਗੀ ਸਟੇਟ ਤਾਂ $1,600-1,700 ਦਾ ਜੁਰਮਾਨਾ ਅਤੇ 6 ਮਹੀਨਿਆਂ ਦੀ ਜੇਲ੍ਹ ਜਾਂ ਦੋਵੇਂ ਵੀ ਇਕੱਠੇ ਦੇ ਦਿੰਦੇ ਹੈਗੇ ਨੇ। ਸੋ ਇੱਥੇ ਨਿਕੋਟਿਨ ਪਾਊਚ ਬੈਨ ਜ਼ਰੂਰ ਹੈਗੇ ਨੇ, ਮੈਨੂੰ ਬਾਕੀ ਸਟੇਟਸ ਦਾ ਤਾਂ ਨਹੀਂ ਪਤਾ, ਪਰ ਜਦੋਂ ਤੁਸੀਂ ਹੋਸਪਿਟਲ ਦੇ ਇੱਕ ਪਰਟੀਕੁਲਰ ਸੈਕਸ਼ਨ 'ਚ ਜਾਂਦੇ ਹੋ, NSW ਹੈਲਥ ਦਾ ਲੋਗੋ ਬਣਿਆ ਹੁੰਦਾ ਉੱਥੇ ਸਰਕਾਰ ਦਾ, ਵਰਾਟਾ ਦੇ ਫੁੱਲ, ਅਤੇ ਉਹਦੇ ਥੱਲੇ ਨਿਕੋਟਿਨ ਪੈਚ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਹੁੰਦਾ ਕਿ ਚਾਹੇ ਸਮਾਲ ਸੈਸ਼ਨ ਹੈ ਚਾਹੇ ਜੋ ਮਰਜ਼ੀ ਹੈ, ਨਿਕੋਟਿਨ ਪੈਚ ਦੇ ਹੈਲਥ ਦੇ ਉੱਤੇ ਮਾੜੇ ਅਸਰ ਹੈਗੇ ਨੇ, ਅਤੇ ਇਹ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਇਲੀਗਲ ਹੈਗੇ ਨੇ, ਇਲੀਗਲ ਟੂ ਸੈੱਲ, ਇਲੀਗਲ ਟੂ ਪੋਜ਼ੈਸ, ਇਲੀਗਲ ਟੂ ਸਪਲਾਈ। ਸੋ ਇਹ ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇੱਕ ਲਾਅ ਹੈਗਾ ਜਿਹੜਾ 24 ਜੁਲਾਈ ਨੂੰ ਇਸ ਸਾਲ ਲਾਗੂ ਹੋ ਗਿਆ ਸੀ। ਬਟ ਦੈਨ ਅਗੇਨ ਦੀ ਕੁਸ਼ਚਨ ਇਜ਼ ਕਿ ਇਫ ਇਟਸ ਦੈਟ ਸੀਰੀਅਸ, ਇਹ ਫਿਰ ਵੀ ਇੱਥੇ ਕਿਉਂ ਚੱਲ ਰਿਹਾ ਹੈਗਾ,

ਇਹ ਇੱਥੇ ਆਰਾਮ ਦੇ ਨਾਲ ਕਿਉਂ ਵਿਕ ਰਿਹਾ ਹੈਗਾ, ਇਹਨੂੰ ਲੈ ਕੇ ਕਾਨੂੰਨ ਬਣੇ ਜ਼ਰੂਰ ਹੋਏ ਨੇ ਪਰ ਧੜੱਲੇ ਦੇ ਨਾਲ ਕਿਉਂ ਚੱਲ ਰਹੇ? ਇਹਦਾ ਜਿਹੜਾ ਜਵਾਬ ਹੈਗਾ ਨਾ, ਇਹਦਾ ਜਵਾਬ ਇਹ ਹੈ ਕਿ ਸਰਕਾਰਾਂ ਕਾਨੂੰਨ ਬਣਾ ਦਿੰਦੀਆਂ ਨੇ, ਸਰਕਾਰਾਂ ਰਿਸਟ੍ਰਿਕਟ ਕਰ ਦਿੰਦੀਆਂ ਨੇ ਕੁਛ ਚੀਜ਼ਾਂ, ਬਟ ਦੈਨ ਕਿਸੇ ਕੰਟਰੀ ਦਾ ਕਲਚਰ ਹੀ ਉਹੋ ਜਿਹਾ ਹੋ ਜਾਵੇ। ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਸ਼ੇ ਨੇ, ਸਪੈਸ਼ਲੀ ਜਿਹੜੀਆਂ ਪਾਰਟੀਜ਼ ਵਗੈਰਾ ਹੁੰਦੀਆਂ ਨੇ, ਕੌਨਸਰਟਸ ਹੁੰਦੇ ਨੇ, 2-3 ਸਾਲ ਪਹਿਲਾਂ ਤੁਹਾਨੂੰ ਯਾਦ ਆਉਣਾ ਕੋਵਿਡ ਦੇ ਡਿਊਰਿੰਗ ਬੜੀਆਂ ਖਬਰਾਂ ਆਪਾਂ ਵੀ ਰੇਡੀਓ 'ਤੇ ਚਲਾਈਆਂ ਨੇ ਕਿ ਜੀ ਪਿਲਸ ਟੈਸਟ ਹੋਣ ਲੱਗ ਗਏ ਨੇ, ਡਰੱਗਸ ਟੈਸਟ ਹੋਣ ਲੱਗ ਗਏ ਨੇ ਪਾਰਟੀਜ਼ ਦੇ ਬਾਹਰ, ਕੌਨਸਰਟਸ ਦੇ ਬਾਹਰ ਨੌਜਵਾਨਾਂ ਨੂੰ ਦੇਖਿਆ ਜਾਂਦਾ ਫਰੋਲ ਕੇ, ਪੁਲਿਸ ਜਿਹੜੀ ਹੈ ਰੈਂਡਮਲੀ ਕਿਸੇ ਨੂੰ ਵੀ ਚੈੱਕ ਕਰ ਲੈਂਦੀ ਹੈ। ਜਿਹੜੀ ਆਪਣੀ ਪਰਸਨਲ ਕੰਜ਼ਮਪਸ਼ਨ ਹੈ ਉਹਦੇ ਲਈ ਕੁਛ ਇੱਕ ਕਿਸਮ ਦੀਆਂ ਡਰੱਗਸ ਤੁਹਾਨੂੰ ਅਲਾਊਡ ਨੇ, ਪਰ ਇੱਦਾਂ ਨਹੀਂ ਕਿ ਤੁਸੀਂ ਉਹ ਬਹੁਤ ਜ਼ਿਆਦਾ ਕੁਆਂਟਿਟੀ ਉਹਦੀ ਰੱਖ ਸਕੋਗੇ। ਉਹ ਪਿਲਸ ਟੈਸਟ ਦੇ ਉੱਤੇ ਪਹਿਲਾਂ ਤਾਂ ਇਤਰਾਜ਼ ਹੋਣ ਲੱਗ ਗਏ ਸੀ ਵੀ ਆਹ ਕੀ ਗੱਲ ਹੋਈ, ਪ੍ਰਾਈਵੇਸੀ, ਤੁਸੀਂ ਪੁਲਿਸ ਕਿਤੇ ਵੀ ਹੱਥ ਮਾਰ ਦੂਗੀ ਬੱਚਿਆਂ ਦੇ ਸਰੀਰ ਦੇ ਉੱਤੇ ਹੱਥ, ਮੈਂ ਦੈਟਸ ਨੋਟ। ਸੋ ਇਹੋ ਜਿਹੇ ਆਰਗੂਮੈਂਟਸ ਵੀ ਹੋਣ ਲੱਗ ਪੈਂਦੇ ਹੈਗੇ ਨੇ, ਬਟ ਦੈਨ ਸਮ ਪੋਲੀਟੀਸ਼ੀਅਨ ਵਾਂਟਸ ਇਟ ਟੂ ਬੀ ਕੰਟੀਨਿਊਡ। ਲੋਕ ਇਹ ਚਾਹੁੰਦੇ ਨੇ ਕਿ ਇਸ ਕਿਸਮ ਦੇ ਨਸ਼ੇ ਜਿਹੜੇ ਨੇ, ਤੁਹਾਨੂੰ ਉਹ ਉਹੋ ਜਿਹੇ ਸਿਆਸਤਦਾਨਾਂ ਤੋਂ ਜਿਹੜਾ ਜਾਗਰੂਕ ਹੋਣਾ ਪਏਗਾ। ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਜਿੱਥੇ ਨਸ਼ਿਆਂ ਨੂੰ ਸਪੋਰਟ ਕਰਦੀਆਂ ਪਾਰਟੀਆਂ ਵੀ ਨੇ, ਸਿਆਸੀ ਪਾਰਟੀਆਂ ਵੀ ਨੇ, ਤਾਂ ਇੱਥੇ ਤਾਂ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ। ਕੈਨੇਬਿਸ ਪਾਰਟੀ ਹੈਗੀ ਹੈ ਨਾ ਇੱਥੇ, ਤਾਂ ਭੰਗ ਦੀ ਪਾਰਟੀ ਹੈਗੀ ਇੱਥੇ। ਇੰਡੀਆ ਦੇ ਵਿੱਚ ਤਾਂ ਪੋਲੀਟੀਕਲ ਪਾਰਟੀਜ਼ ਵੀ ਨਹੀਂ ਹੈਗੀਆਂ ਨਸ਼ੇ ਦੇ ਨਾਮ ਦੇ ਉੱਤੇ, ਪਰ ਇੰਡੀਆ ਦੇ ਵਿੱਚ ਇਹ ਕਿਵੇਂ ਆ ਗਿਆ? 70s ਦੇ ਗੱਲ ਦੀ ਮੈਂ ਇੱਕ ਬਲੌਗ ਪੜ੍ਹ ਰਿਹਾ ਸੀ ਕਿਤੇ, ਕਹਿੰਦੇ 70s ਦਾ ਡੈਕੇਡ ਸੀ, ਵੈਸੇ 60s ਤੋਂ 70s ਦੇ ਵਿੱਚ ਸਾਰੇ ਕਿਤੇ ਹੀ ਹੋਇਆ ਦੁਨੀਆ ਭਰ ਦੇ ਵਿੱਚ, ਪਰ ਫਿਰ ਵੀ 70s ਦਾ ਡੈਕੇਡ ਸੀਗਾ ਇੰਡੀਆ ਦੇ ਵਿੱਚ ਆਉਂਦੇ ਆਉਂਦੇ। 1971 ਦੇ ਵਿੱਚ ਇੱਕ ਫਿਲਮ ਆਉਂਦੀ ਹੈਗੀ ਹੈ ਜੀਨਾ ਤਮਾਨ ਝੂਮਦੇ ਝੂਮਦੇ ਗਾਉਂਦੀ ਹੈ, ਦਮ ਰੋ ਦਮ ਹਰੇ ਕ੍ਰਿਸ਼ਨਾ ਹਰੇ ਰਾਮ, ਗਵਾਇਆ ਵੀ ਕਿਹਦੇ ਤੋਂ? ਆਸ਼ਾ ਭੋਂਸਲੇ ਤੋਂ। ਫਿਰ ਮਿਸ ਨਾਇਰਾ ਨੂਡ ਨੇ ਵੀ ਗਾਇਆ ਸੀ, 1976 'ਚ ਆਈ ਸੀ ਫਿਲਮ ਮਿਸੀਪੀ, ਉਹਦੇ 'ਚ ਵੀ ਇੱਕ ਗਾਣਾ ਸੀ। ਸੋ ਇਸ ਕਿਸਮ ਦੇ ਗਾਣੇ ਜਿਹੜੇ ਨੇ ਉਹ ਹਿੱਪੀ ਕਲਚਰ, ਜਿਹੜਾ ਹਿੱਪੀ ਕਲਚਰ ਜਿਹਨੂੰ ਅਮੈਰੀਕਾ ਦੇ ਵਿੱਚ 60s ਦੇ ਡੈਕੇਡ ਦੇ ਵਿੱਚ ਬੀਟਨਿਕਸ ਕਿਹਾ ਜਾਂਦਾ ਸੀਗਾ, 60s ਦੇ ਡੈਕੇਡ ਦੇ ਵਿੱਚ ਬੀਟਨਿਕਸ, 50s ਦੇ ਡੈਕੇਡ ਤੋਂ ਸ਼ੁਰੂ ਹੋ ਜਾਂਦਾ, ਉਹ ਅਮੈਰੀਕਨ ਕਲਚਰ ਨੂੰ ਜਿਵੇਂ ਬਾਗੀ ਨਹੀਂ ਹੁੰਦੇ ਹੈਗੇ ਕਿ ਨਾ ਨਾ ਮੈਨ ਵੀ ਡੋਂਟ ਅਗਰੀ ਵਟ ਇਜ਼ ਅਮੈਰੀਕਨ ਕਲਚਰ, ਇਟਸ ਬਲਾ ਬਲਾ ਬਲਾ ਬਲਾ, ਤਾਂ ਉਹ ਜਿਹੜੇ ਇੱਕ ਬਾਗੀ ਜਿਹੇ ਕਿਸਮ ਦੇ ਲੋਕ ਸੀਗੇ, ਬਟ ਲੜਦੇ ਨਹੀਂ ਸੀ, ਬੜੇ ਠੰਡੇ ਤਰੀਕੇ ਨਾਲ, ਨਾ ਆਈ ਡੋਂਟ ਲਾਈਕ ਇਟ, ਉਹ ਅਮੈਰੀਕਨ ਕਲਚਰ ਨੂੰ ਰੱਦ ਕਰਨਾ ਅਤੇ ਫਿਰ ਆਪਣਾ ਇੱਕ ਕਲਚਰ ਪੈਡਲਰ ਸ਼ੁਰੂ ਕਰਨਾ, ਸਾਡੀਆਂ ਆਪਣੀਆਂ ਕਵਿਤਾਵਾਂ, ਸਾਡਾ ਆਪਣਾ ਸੰਗੀਤ, ਆਪਣੀ ਕਿਸਮ ਦੀ ਚਿੱਤਰਕਾਰੀ, ਆਪਣੀ ਕਿਸਮ ਦੀ ਗ੍ਰੈਫਿਟੀ, ਉਹ ਗ੍ਰੈਫਿਟੀ ਵਾਲਾ ਕਲਚਰ ਵੀ 50s ਦੇ ਵਿੱਚ। ਇਨਫੈਕਟ ਉਹ 60s ਦੇ ਵਿੱਚ ਫਿਰ ਅਮੈਰੀਕਾ ਨੇ ਜਦੋਂ ਸੈਕਿੰਡ ਵਰਲਡ ਵਾਰ ਤੋਂ ਉੱਭਰ ਕੇ ਫਿਰ ਵੀਅਤਨਾਮ ਵਾਰ ਦੇ ਵਿੱਚ ਇਨਵੋਲਵ ਹੋਇਆ, ਤਾਂ ਉਦੋਂ ਫਿਰ ਇਹ ਚਰਸੀ ਭੰਗੀ ਜਿਹੜੇ ਸੀਗੇ ਨੌਜਵਾਨ ਮੁੰਡੇ ਕੁੜੀਆਂ ਅਮੈਰੀਕਾ ਦੇ, ਉਹ ਹੋਰ ਵੀ ਜ਼ਿਆਦਾ ਉਹ ਕਹਿੰਦੇ ਜੀ ਓਪਨ ਰਿਲੇਸ਼ਨਸ਼ਿਪ ਰੱਖਾਂਗੇ, ਚਰਸ ਪੀਵਾਂਗੇ, ਬਾਲ ਆਪਣੇ ਜਾਂ ਤਾਂ ਬਹੁਤ ਜ਼ਿਆਦਾ ਵਧਾ ਦਿੰਦੇ ਸੀਗੇ। ਸੋ ਇਹ ਹਿੱਪੀ ਕਲਚਰ ਜਿਹੜਾ ਇਹ ਮਿਡ 60s ਤੋਂ ਲੈ ਕੇ 80s ਦੇ ਦਰਮਿਆਨ ਜਿਹੜਾ ਅਮੈਰੀਕਾ ਤੋਂ ਹੁੰਦਾ ਹੁੰਦਾ, ਇੰਗਲੈਂਡ, ਇੰਗਲੈਂਡ ਤੋਂ ਯੂਰਪ ਦੇ ਅਲੱਗ ਅਲੱਗ ਰਸਤਿਆਂ ਤੋਂ ਹੁੰਦਾ ਹੋਇਆ, ਅਫਗਾਨਿਸਤਾਨ, ਭਾਰਤ, ਅਤੇ ਫਿਰ ਇੱਦਾਂ ਚੱਲਦਾ ਗਿਆ। ਬ੍ਰਿਟੇਨ ਨੇ ਤਾਂ ਇਹਨੂੰ ਹਿੱਪੀ ਟ੍ਰੇਲ ਵੀ ਕਿਹਾ ਸੀ, ਹਿੱਪੀ ਟ੍ਰੇਲ ਯਾਨੀ ਕਿ ਇੱਕ ਪੂਰੀ ਦੀ ਪੂਰੀ ਲਕੀਰ ਬਣ ਗਈ ਸੀਗੀ ਪੂਰੀ ਦੁਨੀਆ ਦੇ ਵਿੱਚ। ਅਮੈਰੀਕਨ ਮੀਡੀਆ ਇਹਨੂੰ ਹਸ਼ੀਸ਼ ਟ੍ਰੇਲ ਕਹਿੰਦਾ ਹੁੰਦਾ ਸੀਗਾ। 60s ਤੱਕ ਬੀਟਨਿਕਸ ਸ਼ਬਦ ਵਰਤਿਆ ਜਾਂਦਾ, 67 ਤੋਂ ਬਾਅਦ ਇਹਦੇ ਲਈ ਹਿੱਪੀ ਸ਼ਬਦ ਵਰਤਿਆ ਜਾਣ ਲੱਗ ਪਿਆ। 1968 'ਚ ਬੀਟਲਸ ਨਾਮ ਦਾ ਇੱਕ ਗਰੁੱਪ ਹੈ, ਬਹੁਤ ਪਾਪੂਲਰ ਬੈਂਡ ਸੀਗਾ, ਉਹ ਇੰਡੀਆ ਆਉਂਦਾ ਅਤੇ ਉਹ ਵੈਸਟਰਨ ਯੂਰੋਪੀਅਨ ਕਲਚਰ ਜਿਹੜਾ ਉਹ ਇੰਡੀਆ ਲੈ ਕੇ ਆਉਂਦੇ ਨੇ, ਉੱਥੇ ਬੱਚੇ ਜਿਹੜੇ ਨੌਜਵਾਨ ਇੰਡੀਆ ਦੇ ਸੀਗੇ ਉਸ ਦੌਰ ਦੇ ਵਿੱਚ, ਉਹ ਇਸ ਹਿੱਪੀ ਟ੍ਰੇਲ ਦੇ ਵਿੱਚ ਬਹਿ ਗਏ। ਉਹਨਾਂ ਲੱਗਿਆ ਉਹ ਯਾਰ ਵਾਹ ਵਾਹ ਸੋ ਕੂਲ, ਹੈ ਨਾ, ਇਹ ਨੌਜਵਾਨਾਂ ਨੂੰ ਇਹੋ ਜਿਹਾ ਹੀ ਹੁੰਦਾ ਹੁੰਦਾ, ਕੋਈ ਕੁਛ ਵੱਖਰਾ ਜਿਹਾ, ਕੁਛ ਹਟਕੇ ਜਿਹਾ ਕੁਛ ਕਰੋ ਅਤੇ ਉਹਨਾਂ ਨੂੰ। ਅਤੇ ਮਿਡ 70s ਦੇ ਵਿੱਚ ਤਾਂ ਇੰਡੀਆ 'ਚ ਗਾਂਜਾ, ਚਰਸ, ਇਹ ਕਹਿੰਦੇ ਸੀਗੇ ਜੇ ਹਿੱਪੀ ਬਣਨਾ ਤੁਸੀਂ ਲੰਬੇ ਲੰਬੇ ਜਿਹੇ ਬਾਲ ਰੱਖਣੇ ਆ, ਕੰਨੀ ਮੁੰਦਰਾਂ ਪਾਉਣੀਆਂ ਨੇ ਅਤੇ ਬਸ ਮਸਤ ਜਿਹਾ ਰਹਿਣਾ ਹੈਗਾ ਆਪਣੇ, ਓਪਨ, ਕੋਈ ਵੈਲਿਊਜ਼ ਨਹੀਂ, ਵੈਲਿਊ ਸਿਸਟਮ ਨਹੀਂ ਹੋਣਾ ਚਾਹੀਦਾ, ਓਪਨ ਮਾਇੰਡ ਸੈੱਟ ਹੋਣਾ ਚਾਹੀਦਾ, ਇੱਕ ਸੁਤੰਤਰ ਵਿਚਾਰ, ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਇਹ ਹੋਣਗੀਆਂ ਤਾਂ ਤੁਸੀਂ ਦੈਨ ਯੂ ਆਰ ਰੀਅਲ ਹਿੱਪੀ। ਛੱਡੋ ਪਰਾਂ ਪੈਸਾ ਪੂਸਾ ਕੀ ਚੀਜ਼ ਹੈ, ਆਹ ਕਰੋ ਤੁਸੀਂ, ਚਰਸ ਲਓ, ਗਾਂਜਾ ਲਓ। ਸੋ ਇਹ ਇੱਕ ਕਿਸਮ ਦੇ ਬਾਗੀਆਂ ਦਾ ਇੱਕ ਅਜੀਬ ਜਿਹਾ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਚੱਲ ਪਿਆ ਸੀਗਾ, ਆਪਣੇ ਆਪ ਨੂੰ
ਇੰਡੀਪੈਂਡੈਂਟ ਸੋਚ ਵਾਲੇ ਲੋਕ ਜਿਹੜੇ ਇਹ ਦੱਸਣ ਲੱਗ ਪਏ ਸੀਗੇ। ਇਹ ਹਿੱਪੀ ਟ੍ਰੇਲ ਜਿਹੜੀ ਸੀਗੀ ਇਹ ਅਫਗਾਨਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਅਫਗਾਨਿਸਤਾਨ ਨੂੰ ਆਪਣਾ ਮਿਡ ਪੁਆਇੰਟ ਬਣਾਇਆ। ਉਹਦੀ ਵਜ੍ਹਾ ਕੀ ਸੀ? ਬੇਸਿਕਲੀ ਇਹ ਯੂਰਪ ਦੀਆਂ ਅਲੱਗ ਅਲੱਗ ਕੰਟਰੀਜ਼ ਤੋਂ ਚੱਲਦੇ ਹੈਗੇ ਨੇ, ਬਟ ਅਫਗਾਨਿਸਤਾਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 70s ਦੇ ਵਿੱਚ ਅਫਗਾਨਿਸਤਾਨ ਬੜਾ ਵਧੀਆ ਸੀ। ਰਸ਼ੀਆ ਨੇ ਜੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਰਸ਼ੀਆ ਹਾਰ ਗਿਆ ਸੀ, ਪਰ ਅਫਗਾਨਿਸਤਾਨ ਦੇ ਵਿੱਚ ਬਹੁਤ ਵਧੀਆ ਟੂਰਿਜ਼ਮ ਸੀ। ਇਹ ਤਾਲਿਬਾਨ ਇੰਨੇ ਹੈ ਤਾਲਿਬਾਨ ਇੰਨੇ ਕਿ ਤਾਲਿਬਾਨ ਤਾਂ ਹੁੰਦਾ ਨਹੀਂ ਸੀ। ਉੱਥੇ ਟੂਰਿਸਟ ਆਉਂਦੇ ਸੀ, ਉੱਥੇ ਲੋਕ ਰੁਕਦੇ ਸੀ, ਉੱਥੇ ਜਿਹੜੇ ਇੰਜੋਏ ਕਰਦੇ ਸੀ, ਔਰ ਉੱਥੇ ਫੀਮ ਦੀ ਖੇਤੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਹੁੰਦੀ ਸੀ, ਅਤੇ ਉੱਥੇ ਇਸ ਕਿਸਮ ਦੇ ਨਸ਼ੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਮਿਲਦੇ ਸੀ, ਚਰਸ ਫੀਮ, ਅਤੇ ਉਹਨਾਂ ਦੇ ਲਈ ਇੱਕ ਕਿਸਮ ਦੀ ਉਹ ਇੱਕ ਡੈਸਟੀਨੇਸ਼ਨ ਸੀ। ਹੁਣ ਉਹਨੂੰ ਜ਼ਬਰਦਸਤੀ ਜਾਂ ਜਬਰਨ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਡਿਵੈਲਪ ਕੀਤਾ ਗਿਆ ਉਹ ਨਹੀਂ, ਅਡੰਟ ਨੂੰ, ਬਟ ਉਸ ਸਮੇਂ ਜਿਹੜਾ ਈਰਾਨ ਵੀ ਸੀਗਾ, ਈਰਾਨ ਦੇ ਵਿੱਚ ਰਾਜਾ ਸ਼ਾਹ ਪਹਿਲਵੀ ਹੁੰਦਾ ਸੀ। ਬਾਅਦ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਸੀਗਾ ਇੱਕ ਐਪੀਸੋਡ ਦੇ ਵਿੱਚ ਕਿ 79 ਦੇ ਵਿੱਚ ਈਰਾਨ ਦੀ ਕ੍ਰਾਂਤੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਆ ਖਾਮਨੇਈ ਸਾਹਿਬ ਆ ਜਾਂਦੇ ਨੇ, ਪਰ ਉਹ ਰਾਜਾ ਸ਼ਾਹ ਪਹਿਲਵੀ ਜਿਹੜਾ ਸੀ ਉਹ ਅਮੈਰੀਕਾ ਦਾ ਮਿੱਤਰ ਸੀ। ਉਦੋਂ ਈਰਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਇਹ ਨਸ਼ੇ ਜਿਹੜੇ ਸੀਗੇ ਬੜੇ ਆਰਾਮ ਦੇ ਨਾਲ ਆ ਰਹੇ ਸੀ, ਉੱਥੇ ਰੁਕਦੇ ਹੁੰਦੇ ਸੀ ਲੋਕ ਹੋਟਲਾਂ ਕੈਫੇਜ਼ ਦੇ ਵਿੱਚ, ਖਾਸ ਤੌਰ ਦੇ ਉੱਤੇ ਕਹਿੰਦੇ ਹੁੰਦੇ ਸੀਗੇ ਕਿ ਹਿੱਪੀ ਟ੍ਰੇਲਰ ਦੀ ਕੈਪੀਟਲ ਹੈ, ਕਿ ਤੁਸੀਂ ਈਰਾਨ 'ਚ ਰੁਕੋ, ਤੁਸੀਂ ਅਫਗਾਨਿਸਤਾਨ 'ਚ ਰੁਕੋ, ਇੱਥੇ ਚਰਸ ਲਓ, ਔਰ ਇੱਥੇ ਦੀ ਚਰਸ ਜਿਹੜੀ ਆ ਉਹ ਸਭ ਤੋਂ ਬਿਹਤਰੀਨ ਹੈਗੀ ਆ। ਮਤਲਬ ਲੋਕ ਉੱਥੇ ਟੂਰਿਸਟ ਜਿਹੜੇ ਹੁੰਦੇ ਸੀਗੇ ਹਵਾਈ ਅੱਡਿਆਂ 'ਤੇ ਇੱਦਾਂ ਹੀ ਲੰਬੇ ਲਿਟੇ ਹੁੰਦੇ ਸੀ, ਲਾਈਬ੍ਰੇਰੀਜ਼ ਦੇ ਵਿੱਚ ਹੈ ਨਾ, ਜਿਹੜੀਆਂ ਮਸਜਿਦਾਂ ਸੀ ਉਹਨਾਂ ਦੇ ਬਾਹਰ, ਉਹ ਬੜਾ ਓਪਨ ਕਲਚਰ ਇੱਕ ਹੋ ਗਿਆ ਸੀ। ਇਨਫੈਕਟ ਯੂਰਪ ਦੇ ਕਈ ਲੋਕਾਂ ਨੇ ਉੱਥੇ ਆਪਣੇ ਰੈਸਟੋਰੈਂਟ ਬਿਜ਼ਨਸ ਸ਼ੁਰੂ ਕਰਤੇ ਸੀ, ਕਿ ਰੈਸਟੋਰੈਂਟ ਹੈਗਾ, ਵੈਸਟਰਨ ਸਟਾਈਲ ਦਾ ਖਾਣਾ ਹੈਗਾ, ਅਤੇ ਨਾਲ ਤੁਹਾਨੂੰ ਜਿਹੜਾ ਨਸ਼ਾ ਵੀ ਮਿਲੂਗਾ। ਉੱਥੋਂ ਹੁੰਦੇ ਹੁੰਦੇ ਪਾਕਿਸਤਾਨ ਦੇ ਵਿੱਚ ਆ ਗਿਆ। ਪਾਕਿਸਤਾਨ ਤੋਂ ਬੜਾ, ਜੇ ਤੁਸੀਂ 70s ਦਾ ਕਲਚਰ ਫਰੋਲ ਕੇ ਦੇਖੋ, ਸੂਫੀ ਮਜ਼ਾਰਾਂ ਦੇ ਬਾਹਰ ਕਵਾਲੀਆਂ ਕਵੋਲੀਆਂ ਗਾਉਂਦੇ ਹੁੰਦੇ ਸੀਗੇ, ਅਤੇ ਸੂਫੀ ਮਜ਼ਾਰਾਂ ਦੇ ਬਾਹਰ ਇਹ ਹਿੱਪੀ ਲਿਟੇ ਹੋਏ ਹੁੰਦੇ ਸੀ। ਲਾਹੌਰ ਦੇ ਵਿੱਚ ਹੋ ਗਿਆ, ਕਰਾਚੀ ਦੇ ਵਿੱਚ ਹੋ ਗਿਆ, ਰਾਵਲ ਪਿੰਡੀ 'ਚ ਹੋ ਗਿਆ, ਅਤੇ ਉੱਥੋਂ ਫਿਰ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ, ਇੰਡੀਆ ਵੱਲ ਆਉਂਦੀਆਂ ਹੁੰਦੀਆਂ ਸੀ, ਅਤੇ ਉਹੀ ਬੱਸਾਂ 'ਚ ਬੈਠ ਕੇ ਉਹਨਾਂ ਨੇ ਇੰਡੀਆ ਆਉਣ ਲੱਗ ਪਏ। ਇੱਥੇ ਹੋਇਆ ਇਹ ਜਿਹੜੀ ਟ੍ਰੇਲ ਸੀਗੀ, ਇਹ ਜਿਹੜਾ ਇੱਕ ਕੋਨਸੈਪਟ ਸੀਗਾ ਹਿੱਪੀ ਕਲਚਰ ਦਾ, ਇਹ ਆਸਟ੍ਰੇਲੀਆ ਵਾਲੇ ਪਾਸੇ ਵੀ ਆਇਆ। ਆਸਟ੍ਰੇਲੀਆ ਦੇ ਵਿੱਚ ਹਾਲਾਂਕਿ ਆਸਟ੍ਰੇਲੀਆ ਜਿਹੜਾ ਸੀਗਾ ਉਹ ਕਿਸੇ ਤਰੀਕੇ ਦੇ ਨਾਲ ਵੀ ਨਹੀਂ ਜੁੜਿਆ ਹੋਇਆ ਹੈਗਾ ਲੈਂਡ ਜ਼ਮੀਨੀ ਪੱਧਰ ਦੇ ਉੱਤੇ, ਕਿਉਂਕਿ ਕੋਈ ਕੰਟਰੀ ਇੱਕ ਦੂਜੇ ਨੂੰ ਗੁਆਂਢ 'ਚ ਨਹੀਂ ਲੱਗਦੀ, ਜਿਵੇਂ ਅਮੈਰੀਕਾ ਅਤੇ ਇੰਗਲੈਂਡ ਦੇ ਵਿੱਚ ਵੀ ਨਹੀਂ ਲੱਗਦੀ ਹੈਗੀ, ਪਰ ਇੰਗਲੈਂਡ ਤੋਂ ਹੁੰਦਾ ਹੁੰਦਾ ਫਿਰ ਉਹ ਬਾਕੀ ਦੁਨੀਆ ਦੇ ਵਿੱਚ ਥਰੂ ਲੈਂਡ ਜਿਹੜਾ ਉਹ ਸ਼ੁਰੂ ਹੁੰਦਾ। ਆਸਟ੍ਰੇਲੀਆ ਦੇ ਵਿੱਚ ਵੀ ਜਿਵੇਂ ਪੂਰੀ ਦੁਨੀਆ 'ਚ ਸ਼ੁਰੂਆਤ ਹੋਈ ਸੀ 60s ਦੇ ਵਿੱਚ, ਆਸਟ੍ਰੇਲੀਅਨ ਯੂਥ ਵੀ ਉਸ ਕਿਸਮ ਦਾ ਲਾਈਫ ਸਟਾਈਲ, ਉਸ ਕਿਸਮ ਦਾ ਇੱਕ ਯੂਨੀਸੈਕਸ ਫੈਸ਼ਨ ਜਿਹੜਾ ਸੀ ਨਾ, ਕਿ ਬੰਦਿਆਂ ਅਤੇ ਜਨਾਨੀਆਂ ਦੇ ਕੱਪੜਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਜੁੱਤਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਹੇਅਰ ਸਟਾਈਲ 'ਚ ਕੋਈ ਫਰਕ ਨਹੀਂ। ਉਹ ਯੂਨੀਸੈਕਸ ਜਿਹੜਾ ਇੱਕ ਫੰਡਾ ਸੀਗਾ ਉਹ ਆਸਟ੍ਰੇਲੀਆ 'ਚ ਮਿਡ 60s ਦੇ ਵਿੱਚ ਫੈਲਾਇਆ ਗਿਆ ਇਸੇ ਹਿੱਪੀ ਕਲਚਰ ਦੇ ਥਰੂ, ਅਤੇ ਇਹਦੇ ਹੀ ਜ਼ਰੀਏ ਫਿਰ ਜਿਹੜੇ ਸੀ ਨਸ਼ੇ ਇੱਥੇ ਆਉਣ ਲੱਗੇ। ਹੁਣ ਇਹ ਇਵੈਂਟ ਉਵੰਟ ਅੱਗੇ ਵੀ ਹੁੰਦੇ ਸੀ, ਇਵੈਂਟ ਅੱਗੇ ਵੀ ਹੁੰਦੇ ਸੀ। ਸਿਡਨੀ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਅਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਇਵੈਂਟ ਹੋਣ ਲੱਗੇ ਨਾ, ਇਨਫੈਕਟ 73 ਦੇ ਵਿੱਚ ਐਕੁਏਰੀਅਸ ਫੈਸਟੀਵਲ ਹੋਇਆ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ 'ਚ, ਅਤੇ ਉਸ ਫੈਸਟੀਵਲ ਦੇ ਵਿੱਚ ਨਿੰਬਿਨ ਨਾਮ ਦਾ ਏਰੀਆ, ਉੱਥੇ ਇਹ ਹਿੱਪੀ ਕਲਚਰ ਜਿਹੜਾ ਉਹਨੂੰ ਪ੍ਰਮੋਟ ਕੀਤਾ ਗਿਆ। ਫਿਰ ਉਸ ਤੋਂ ਬਾਅਦ ਬੈਰਨ ਬੇ ਦੇ ਵਿੱਚ ਜਿਹੜੇ ਫੈਸਟੀਵਲ ਹੋਏ, ਮੁਲੰਬੀ ਦੇ ਵਿੱਚ ਹੋਏ, NSW ਤੋਂ ਹੁੰਦੇ ਹੁੰਦੇ, ਕਿਉਂਕਿ NSW ਦੇ ਵਿੱਚ ਲੋਕ ਚੰਗਾ ਪੈਸਾ ਰੱਖਦੇ ਸੀਗੇ, ਇੱਥੋਂ ਹੁੰਦੇ ਹੁੰਦੇ ਫਿਰ ਇਹ ਜਿਹੜਾ ਮੂਵਮੈਂਟ ਸੀਗਾ ਇਹ ਅਲੱਗ ਅਲੱਗ ਸਟੇਟਸ ਦੇ ਵਿੱਚ ਗਿਆ। ਜੇ ਕੋਈ ਸੁਣਨਾ ਚਾਹੁੰਦਾ ਹੈਗਾ ਇਹਦੇ 'ਤੇ ਇੱਕ ਬਹੁਤ ਵੱਡਾ ਬੜਾ ਡਿਟੇਲਡ ਪੋਡਕਾਸਟ ਇੱਕ ਹੋਇਆ ਹੋਇਆ 37 ਦਾ, ਇਹ ਇੱਕ ਪੋਡਕਾਸਟ ਹੈਗਾ ਆਸਟ੍ਰੇਲੀਆ 'ਚ ਨਿੰਬਿਨ ਫੈਸਟੀਵਲ ਦਾ ਇਤਿਹਾਸ 73 ਦੇ ਵਿੱਚ ਜਿਹੜਾ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਹਿੱਪੀ ਮੂਵਮੈਂਟ ਜਿਹੜਾ ਆਸਟ੍ਰੇਲੀਆ 'ਚ ਕਿਵੇਂ ਫਿਰਦਾ। ਇਹ 37 ਦਾ ਇੱਕ ਪੋਡਕਾਸਟ ABC ਦੇ ਉੱਤੇ ਪਿਆ, ਜੇ ਕਿਸੇ ਨੇ ਸੁਣਨਾ ਹੋਇਆ ਤਾਂ ਮੈਨੂੰ ਦੱਸਿਓ, ਮੈਂ ਲਿੰਕ ਵੀ ਤੁਹਾਨੂੰ ਭੇਜੂੰਗਾ, ਇੰਗਲਿਸ਼ ਦੇ ਵਿੱਚ ਹੈਗਾ, ਬਟ ਇਟ ਵਿਲ ਬਲੋ ਯੂਅਰ ਮਾਇੰਡ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਕਹਿ ਦਿੰਦੇ ਹਾਂ ਕਿ ਚਲੋ ਇੰਡੀਆ ਦੇ ਵਿੱਚ ਤਾਂ ਨਸ਼ਾ ਜਿਹੜਾ ਹੈਗਾ ਉਹ ਟਰੈਵਲ ਕਰਕੇ ਆਉਂਦਾ, ਕਿ ਆਪਾਂ ਕਹਿ ਦਿੰਦੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓ ਪੈਕਟ ਸਿੱਟ ਅਤੇ ਇੱਧਰ ਨੇਪਾਲ ਦੇ ਰਸਤੇ ਆ ਗਿਆ,
ਆਸਟ੍ਰੇਲੀਆ ਦੇ ਵਿੱਚ ਕੌਣ ਪੈਕਟ ਸੁੱਟ ਦਿੰਦਾ, ਇੱਥੇ ਨਸ਼ਾ ਕਿਵੇਂ ਆ ਜਾਂਦਾ ਹੈਗਾ। ਇਹ ਵੀ ਇੱਕ ਜਿਹੜੀ ਇੱਕ ਅਲੱਗ ਕਹਾਣੀ ਹੈਗੀ ਉਸ ਪੋਡਕਾਸਟ ਦੇ ਵਿੱਚ, ਦੀ ਹਿਸਟਰੀ ਆਫ ਹਿੱਪੀ ਮੂਵਮੈਂਟ ਆਸਟ੍ਰੇਲੀਆ ਦੇ ਵਿੱਚ, ਏ ਬੀ ਸੀ ਦੇ ਉਹ ਤਿਆਰ ਕੀਤਾ। ਅਤੇ ਟਾਈਮ ਵੀ ਦੇਖ ਲਈਏ, ਥੋੜ੍ਹਾ ਜਿਹਾ ਟਾਈਮ ਘੱਟ ਹੀ ਹੈ ਵੈਸੇ, ਪਰ ਮੈਂ ਇੱਕ ਸਟੋਰੀ ਸ਼ਾਇਦ ਪਹਿਲਾਂ ਸੁਣਾਈ, ਆਈ ਐਮ ਨੋਟ ਸ਼ੋਰ, ਹੈਰੋਇਨ ਦੀ ਸਟੋਰੀ ਸੀਗੀ ਕਿ ਕਿਵੇਂ ਹੈਰੋਇਨ ਜਿਹੜੀ ਸੀ ਉਹ 1800 ਦੇ ਆਖਰੀ ਦਹਾਕੇ 'ਚ, 1890 ਤੋਂ ਬਾਅਦ ਇੱਕ ਲੈਬੋਰਟਰੀ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ। ਸਾਇੰਸ ਜਿਹੜਾ ਉਸ ਵਕਤ ਆਪਣੇ ਸਿਖਰ ਦੇ ਉੱਤੇ ਸੀਗਾ, ਜਾ ਰਿਹਾ ਸੀ, ਸਾਇੰਸ ਅੱਗੇ ਵੱਧ ਰਿਹਾ ਸੀ, ਔਰ ਕਿਵੇਂ 100 ਸਾਲਾਂ ਦੇ ਵਿੱਚ ਇੱਕ ਦਵਾਈ ਤੋਂ ਇੱਕ ਨਸ਼ੇ ਦੇ ਰੂਪ ਦੇ ਵਿੱਚ ਹੈਰੋਇਨ ਜਿਹੜੀ ਹੈ ਉਹ ਇਸਤੇਮਾਲ ਹੋਣ ਲੱਗ ਪਈ। ਡਾਈਸਲ ਟ੍ਰਾਫਰ ਮੋਰਫਿਨ ਜਿਹੜੀ ਇਹਨੂੰ ਕਿਹਾ ਜਾਂਦਾ ਹੈਗਾ, ਔਰ ਹੈਰੋਇਨ ਹੋ ਗਈ, ਲਾਈਸਾਈਟੋਲ ਹੋ ਗਈ, ਐਸਪ੍ਰਿਨ ਹੋ ਗਈ, ਇਹਨਾਂ ਤਿੰਨਾਂ ਨੂੰ ਤਾਂ ਇੱਕ ਨਸ਼ੇ ਨਹੀਂ ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀਗਾ। ਇਹ ਕਿਸ ਤਰੀਕੇ ਦੇ ਕੋਈ ਵੀ ਵੈਸੇ ਚੀਜ਼ ਹੈਗੀ ਹੈ ਜਦੋਂ ਕਹਿੰਦੇ ਹੁੰਦੇ ਹਾਂ ਕਿ ਅੱਤ ਹੋ ਜਾਂਦੀ ਹੈ ਤਾਂ ਉਹਦਾ ਨਸ਼ਾ ਕਿਵੇਂ ਹੋਣ ਲੱਗ ਪੈਂਦਾ। ਇਨਫੈਕਟ ਆਸਟ੍ਰੇਲੀਆ ਦੇ ਵਿੱਚ ਜਿਹੜਾ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ ਹੈ, ACIC, ਉਹਨਾਂ ਨੇ ਦੱਸਿਆ ਹੈ ਕਿ ਆਸਟ੍ਰੇਲੀਆ 'ਚ ਕਿਹੜੇ ਨਸ਼ੇ ਨੇ ਜਿਹੜੇ ਜਦੋਂ ਆਪਾਂ ਜਦੋਂ ਬਸਤੀਵਾਦ ਬਣਿਆ ਸੀ, ਆਸਟ੍ਰੇਲੀਆ ਫੈਡਰਲ ਹੋਇਆ ਸੀ ਉਸ ਵਕਤ ਤੋਂ ਲੈ ਕੇ, ਅਤੇ ਫਿਰ ਉਸ ਤੋਂ ਬਾਅਦ ਆਧੁਨਿਕ ਦੌਰ ਦੇ ਵਿੱਚ ਦੁਨੀਆ ਦੇ ਵਿੱਚ ਇਹ 2-3 ਘਟਨਾਵਾਂ ਜਿਹੜੀਆਂ ਨੇ ਉਹ ਕ੍ਰਾਂਤੀਕਾਰੀ ਘਟਨਾਵਾਂ ਨੇ, ਆਲਮੀ ਜੰਗ, ਵਰਲਡ ਵਾਰਸ, ਅਮੈਰੀਕਾ ਨੇ ਜਿਹੜੀ ਵੀਅਤਨਾਮ 'ਤੇ ਅਟੈਕ ਕੀਤੀ, ਉਹ ਤੋਂ ਬਾਅਦ ਬਹੁਤ ਕੁਛ ਬਦਲਿਆ, ਉਸ ਸਮੇਂ ਦੇ ਵਿੱਚ ਬਹੁਤ ਕੁਛ ਹੋ ਰਿਹਾ ਸੀ ਬੈਕਡ੍ਰੋਪ ਦੇ ਵਿੱਚ, ਜਾਂ USSR ਦਾ ਟੁੱਟਣਾ। ਇਹਨਾਂ ਸਾਰਿਆਂ ਦੇ ਉੱਤੇ ਆਪਾਂ ਐਪੀਸੋਡ ਕਰ ਚੁੱਕੇ ਹਾਂ, ਫਰਾਂਸ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਇਰਾਨ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਦੇ ਬਣ ਕੇ ਟੁੱਟਣ ਦੀ ਕਹਾਣੀ 'ਤੇ ਕਰ ਚੁੱਕੇ ਹਾਂ। ਉਹ ਸਾਰੇ ਪੋਡਕਾਸਟ ਤੁਸੀਂ ਸਾਡੇ ਹੁਣ ਤਾਂ ਪੁਰਾਣੇ ਵੀ ਮਿਲਦੇ ਨੇ, ਉੱਥੋਂ ਜਾ ਕੇ ਸੁਣਿਓ ਜ਼ਰੂਰ। ਉਹ ਕਿਸ ਤਰੀਕੇ ਦੇ ਨਾਲ ਪੂਰੀ ਵਰਲਡ ਦੀ ਜਿਹੜੀ ਇੱਕ ਵਰਲਡ ਆਰਡਰ ਹੈ ਉਹਨੂੰ ਕਿਵੇਂ ਉਹ ਸੈੱਟ ਕਰਦੇ ਨੇ ਹੌਲੀ ਹੌਲੀ ਹੌਲੀ ਹੌਲੀ। ਪਤਾ ਨਹੀਂ ਇਹ ਆਪਣੇ ਆਪ ਹੋਈਆਂ ਨੇ ਚੀਜ਼ਾਂ, ਸਹਿ ਸੁਭਾਅ ਹੋਈਆਂ ਨੇ, ਪਤਾ ਨਹੀਂ ਇਹ ਕੀਤੀਆਂ। ਮੈਂ ਉਹ ਕੀਤੀਆਂ ਗਈਆਂ ਵਾਲੀਆਂ 'ਚ ਅੱਗੇ ਯਕੀਨ ਕਰਦਾ ਹੁੰਦਾ ਸੀਗਾ ਕਿ ਇਸ ਕਿਸਮ ਦੀ ਇੱਕ ਕੋਨਸਪੀਰੇਸੀ ਥਿਊਰੀ ਹੈ। ਨੋ ਡਾਊਟ ਦੇ ਆਰ ਫਿਊ ਪੀਪਲ, ਦੇ ਆਰ ਫਿਊ ਫੈਮਿਲੀਜ਼, ਦੇ ਆਰ ਫਿਊ ਔਰਗਨਾਈਜੇਸ਼ਨਸ, ਓਨਲੀ ਫਿਊ 100-150 ਹੋਣਗੇ ਉਹ ਲੋਕ ਜਿਹੜੇ ਕੰਟਰੋਲ ਕਰਨਾ ਚਾਹੁੰਦੇ ਹੈਗੇ ਨੇ, ਪਰ ਉਹ ਕਿਵੇਂ ਕੁਛ ਚੀਜ਼ਾਂ ਆਪਣੇ ਆਪ, ਕਿਉਂਕਿ ਲੋਕਾਂ ਦਾ ਮਾਇੰਡ ਸੈੱਟ ਜਾਊਗਾ ਉੱਧਰ ਨੂੰ ਨਹੀਂ ਜਾਊਗਾ, ਉਹ ਨਹੀਂ ਨਾ ਪਤਾ ਹੈਗਾ, ਕਿਵੇਂ ਹੌਲੀ ਹੌਲੀ ਚੀਜ਼ਾਂ ਨੂੰ ਕੰਟਰੋਲ ਕਰ ਲੈਂਦੇ ਆ। ਉਦਾਹਰਨ ਦੇ ਤੌਰ ਦੇ ਉੱਤੇ ਕੋਕੀਨ, ਹੁਣ ਆਸਟ੍ਰੇਲੀਆ ਦੇ ਵਿੱਚ ਕੋਕੀਨ ਪੈਦਾ ਨਹੀਂ ਹੁੰਦੀ ਹੈਗੀ, ਜੇ ਤੁਸੀਂ ਆਸਟ੍ਰੇਲੀਆ ਦੀ ਜਿਹੜਾ ਆਸਟ੍ਰੇਲੀਆ ਦੇ ਡੈਮੋਗ੍ਰਾਫਿਕਸ ਨੂੰ ਸਮਝੋ, ਆਸਟ੍ਰੇਲੀਅਨ ਹੈਲਥ ਇੰਸਟੀਚਿਊਟ ਹੈ ਨਾ ਜਿਹੜਾ, ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ, ਉਹਨਾਂ ਦੀ ਇੱਕ ਵੈਬਸਾਈਟ ਹੈ AIHW.gov.au, ਸਰਕਾਰੀ ਵੈਬਸਾਈਟ ਹੈ। ਉਹ 'ਚ ਅਲਕੋਹਲ, ਟਬੈਕੋ, ਹੋਰ ਡਰੱਗਸ ਦੇ ਉੱਤੇ ਵੀ ਇਹ ਕਿੱਥੋਂ ਮਿਲਦੀਆਂ ਨੇ, ਕਿਵੇਂ ਮਿਲਦੀਆਂ ਨੇ, ਇੱਕ ਬਹੁਤ ਡਿਟੇਲਡ ਰਿਪੋਰਟ ਹੈਗੀ ਹੈ। ਉਹ 'ਚ ਇਹ ਦੱਸਿਆ ਹੋਇਆ ਹੈ ਕਿ ਕੋਕੀਨ ਜਿਹੜੀ ਹੈ ਉਹ 69% ਆਸਟ੍ਰੇਲੀਅਨ ਕੰਜ਼ਿਊਮ ਕਰਦੇ ਨੇ, ਬਣਦੀ ਹੈ ਨਹੀਂ, ਆਉਂਦੀ ਕਿੱਥੋਂ ਹੈ। 8,000 ਕਿਲੋਗ੍ਰਾਮ ਕੋਕੀਨ ਸਾਲ ਦੇ ਵਿੱਚ ਆਸਟ੍ਰੇਲੀਅਨ ਫੂਕ ਜਾਂਦੇ ਨੇ, ਇਹ ਤਾਂ ਕੋਕੀਨ ਦੀ ਗੱਲ ਹੈ। 15,000 ਕਿਲੋਗ੍ਰਾਮ ਮੈਥਾਫੇਟੇਮਾਈਨ ਜਿਹੜੀ ਆਸਟ੍ਰੇਲੀਅਨ ਸਾਲ ਦੇ ਵਿੱਚ ਫੂਕ ਜਾਂਦੇ ਨੇ, ਯਾਨੀ ਕਿ ਇਹਦੀ ਕੰਜ਼ਮਪਸ਼ਨ ਵੀ ਬਹੁਤ ਜ਼ਿਆਦਾ ਹੈਗੀ ਹੈ। ਫਿਰ MDMA ਹੋ ਗਈ, ਹੈਰੋਇਨ ਹੋ ਗਈ, ਕੈਟਾਮਾਈਨ ਹੋ ਗਈ, ਇਹ ਸਾਰੀਆਂ ਡਰੱਗਸ ਆਸਟ੍ਰੇਲੀਆ ਦੇ ਵਿੱਚ ਕੁਛ ਬਣਦੀਆਂ ਨੇ, ਕੁਛ ਨਹੀਂ ਬਣਦੀਆਂ, ਪਰ ਫਿਰ ਵੀ ਇਹ ਬੜੇ ਆਸਾਨੀ ਦੇ ਨਾਲ ਇੱਥੇ ਆ ਰਹੀਆਂ ਨੇ, ਵਿਕ ਰਹੀਆਂ ਹੈਗੀਆਂ ਨੇ। ਜ਼ੋਂਬੀ ਡਰੱਗ, ਉਹਦੇ 'ਤੇ ਇੱਕ ਦਿਨ ਤੁਹਾਡੇ ਨਾਲ ਖਬਰਾਂ ਦੇ ਵਿੱਚ ਆਇਆ ਗਿਆ ਸੀ ਜਾਂ ਕਿਸੇ ਪੋਡਕਾਸਟ ਦੇ ਵਿੱਚ ਸ਼ੇਅਰ ਕੀਤਾ ਸੀ ਕਿ ਆਸਟ੍ਰੇਲੀਆ 'ਚ ਜ਼ੋਂਬੀ ਡਰੱਗਸ ਕਿੰਨੀਆਂ ਜ਼ਿਆਦਾ ਪਾਪੂਲਰ ਹੋ ਗਈਆਂ। ਇਨਫੈਕਟ ਅੱਜ ਕੱਲ੍ਹ ਤਾਂ ਇਹ ਇੰਡੀਆ ਦੇ ਵਿੱਚ ਵੀ ਚੱਲ ਰਹੀਆਂ ਨੇ। ਜ਼ੋਂਬੀ ਡਰੱਗਸ ਹੁੰਦੀਆਂ ਨੇ ਜਿਵੇਂ ਜ਼ਾਈਲਾਈਜ਼ਿਨ ਨਾਮ ਦੀ ਇੱਕ ਦਵਾਈ ਹੈ ਜਿਹੜੀ ਡਾਕਟਰ ਦਿੰਦੇ ਨੇ, ਬੇਸਿਕਲੀ ਉਹ ਘੋੜਿਆਂ ਨੂੰ ਬੇਹੋਸ਼ ਕਰਨ ਦੇ ਲਈ ਦਿੱਤੀ ਜਾਂਦੀ ਹੈ ਦਵਾਈ, ਅਤੇ ਉਹਦੇ 'ਚ ਜੇ ਤੁਸੀਂ ਫੈਂਟਾਨਿਲ ਅਤੇ ਹੈਰੋਇਨ ਰਲਾ ਦਿਓ, ਉਹ ਜਿਹੜੀ ਤਿਕੜੀ ਇੱਕ ਬਣਦੀ ਹੈ ਜ਼ਾਈਲਾਈਜ਼ਿਨ ਦੀ, ਫੈਂਟਾਮਿਨ ਅਤੇ ਫੈਂਟਾਨਿਲ ਅਤੇ ਹੈਰੋਇਨ ਰਲਾ ਕੇ, ਤਾਂ ਉਹ ਇਨਸਾਨ ਦੇ ਸਰੀਰ ਨੂੰ ਸੁੰਨ ਕਰ ਦੂਗੀ। ਉਹਨੂੰ ਜ਼ੋਂਬੀ ਕਹਿੰਦੇ ਨੇ, ਉਹਨੂੰ ਕੰਜ਼ਿਊਮ ਕਰਕੇ, ਥੋੜ੍ਹੀ ਜਿਹੀ ਮਿਕਦਾਰ 'ਚ ਵੀ ਕੰਜ਼ਿਊਮ ਕਰਕੇ ਜ਼ਿੰਦਾ ਲਾਸ਼ ਬਣ ਜਾਂਦੇ ਹੋ ਤੁਸੀਂ। ਅਤੇ ਉਹਦਾ ਜਿਹੜਾ ਕੋਈ ਬੰਦਾ ਇੱਕ ਵਾਰ ਕੰਜ਼ਿਊਮ ਕਰ ਲੈਂਦਾ, ਉਹ ਇੱਕੋ ਹੀ ਥਾਂ 'ਤੇ ਕਹਿੰਦੇ ਨੇ ਕਿ ਕਈ ਘੰਟੇ ਤੱਕ ਬਿਨਾਂ ਹਿੱਲੇ ਜੁੱਲੇ ਖੜ੍ਹਾ ਰਹਿ ਸਕਦਾ। ਇਸ ਕਰਕੇ ਇਹਨੂੰ ਜ਼ੋਂਬੀ ਡਰੱਗ ਕਹਿੰਦੇ ਆ। ਜਿਵੇਂ ਜ਼ੋਂਬੀਜ਼ ਨੂੰ ਪਤਾ ਨਹੀਂ ਨਾ ਹੁੰਦਾ ਇੰਡੀਆ ਦੇ ਵਿੱਚ, ਤਾਂ ਇਨਫੈਕਟ ਪਿਛਲੇ ਕੁਝ ਸਾਲਾਂ ਤੋਂ, ਮੈਂ ਹੁਣ ਕੀ ਦੱਸਾਂ, ਇਸ ਵਾਰ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਇਹ ਤਜਰਬਾ ਖੁਦ ਕੀਤਾ। ਮੈਡੀਕਲ ਸਟੋਰਸ ਦੇ ਉੱਤੇ ਮੁੰਡੇ ਬੱਚੇ ਆ ਕੇ, ਉਹਨਾਂ ਨੂੰ ਧੇਲੇ ਦਾ ਗਿਆਨ ਨਹੀਂ ਹੈਗਾ, ਕੁਛ ਨਹੀਂ ਪਤਾ ਹੈਗਾ ਉਹਨਾਂ ਨੂੰ, ਰੋਡ ਲਾਓਸ ਦਾ ਨਹੀਂ ਪਤਾ ਹੈਗਾ, ਮਤਲਬ ਪਤਾ ਲੱਗਦਾ ਗੱਲ ਕਰਨ ਤੋਂ, ਪਤਾ ਲੱਗਦਾ ਕਿ ਕੋਈ ਨੌਲੇਜ ਨਹੀਂ,
ਬਟ ਪ੍ਰੈਗਬਲਿਨ ਦਿਓ ਜੀ, ਮਤਲਬ ਦਵਾਈਆਂ ਦੇ ਨਾਮ ਮੂੰਹ ਜਵਾਨੀ ਯਾਦ ਨੇ, ਉਹ ਪ੍ਰੈਗਬਲਿਨ ਵਰਗੀਆਂ ਦਵਾਈਆਂ ਤਾਂ ਜਿਹੜੀਆਂ ਆਮ ਤੌਰ ਦੇ ਉੱਤੇ ਇਸੇ ਕਿਸਮ ਦੀਆਂ, ਇਹ ਜ਼ਾਇਲਾਈਜ਼ਿਨ ਵਰਗੀ ਹੋ ਗਈ ਨਾ, ਉਹਨੂੰ ਜ਼ੋਂਬੀ ਡਰੱਗ ਤੁਸੀਂ ਕਹਿ ਸਕਦੇ ਹੋ, ਉਸ ਕੈਟਾਗਰੀ 'ਚ ਉਹ ਫਾਲ ਕਰਦੀਆਂ ਨੇ, ਉਹ ਵਰਤ ਰਹੇ ਨੇ। ਯਾਬਾ, ਯਾਬਾ ਇੱਕ ਪਾਗਲਪਨ ਦੀ ਦਵਾਈ ਹੁੰਦੀ ਹੈ, ਬਾਂਗਲਾਦੇਸ਼ ਥਾਈਲੈਂਡ ਦੇ ਵਿੱਚ ਬਹੁਤ ਵਰਤੀ ਜਾਂਦੀ ਹੈ। ਹੁਣ ਇਹ ਜਿੱਦਣ ਕਿਤੇ ਇੰਡੀਆ ਆ ਗਈ ਜਾਂ ਆਸਟ੍ਰੇਲੀਆ ਆ ਗਈ, ਇਹ 'ਚ ਕੀ ਹੈ, ਯਾਬਾ ਦੇ ਵਿੱਚ ਮੈਥਾਫੈਟਾਮਾਈਨ ਅਤੇ ਕੈਫੀਨ ਇਹ ਰਲਾ ਕੇ ਦਿੰਦੇ ਨੇ, ਔਰ ਉਹ ਤੁਹਾਨੂੰ ਖੁਸ਼ਬੂ ਇੰਨੀ ਵਧੀਆ ਲੱਗੂਗੀ ਉਹਨੂੰ। ਇਨਫੈਕਟ ਕ੍ਰੇਜ਼ੀ, ਯਾਬਾ ਦਾ ਮਤਲਬ ਹੀ ਥਾਈ ਭਾਸ਼ਾ ਦੇ ਵਿੱਚ ਕ੍ਰੇਜ਼ੀ ਮੈਡੀਸਨ ਹੁੰਦਾ, ਉਹ ਤੁਹਾਨੂੰ ਕ੍ਰੇਜ਼ੀ ਕਰ ਦੂਗੀ। ਯੂ ਵਿਲ ਸੇ ਕਿ ਯਾਰ ਬੜਾ ਡਰੱਗ, ਮਤਲਬ ਮੈਂ ਉਹਨੂੰ ਪ੍ਰਮੋਟ ਨਹੀਂ ਕਰ ਰਿਹਾ, ਬਟ ਮੈਂ ਇਹ ਗੱਲ ਦੱਸ ਰਿਹਾ ਕਿ ਇਨਸਾਨ ਕਈ ਕਈ ਦਿਨਾਂ ਤੱਕ ਬਿਨਾਂ ਸੁੱਤੇ ਰਹਿ ਸਕਦਾ ਨਾ, ਇਮੈਜਿਨ ਉਹਦੇ ਹੈਲਥ ਦੇ ਉੱਤੇ ਕੀ ਅਸਰ ਹੋਣਗੇ। ਜਦੋਂ ਉਹਦਾ ਅਸਰ ਟੁੱਟੂਗਾ, ਯੂ ਵਿਲ ਬੀ ਲਾਈਕ ਮੈਡ, ਮੈਡ ਕ੍ਰੇਜ਼ੀ, ਪਾਗਲ ਹੋ ਜਾਓਗੇ ਤੁਸੀਂ, ਮਤਲਬ ਕਿਸੇ ਦਾ ਕਤਲ ਕਰਨ ਲੱਗੇ ਵੀ ਨਹੀਂ ਸੋਚੋਗੇ ਵੀ ਮਾਰਤਾ ਬੰਦਾ। ਜਿਵੇਂ ਆਈਸ ਡਰੱਗਸ ਹੁੰਦੀਆਂ ਨੇ ਨਾ ਆਸਟ੍ਰੇਲੀਆ ਦੇ ਵਿੱਚ, ਆਪਾਂ ਕਹਿ ਦਿੰਦੇ ਹਾਂ ਇੱਥੇ ਕਿ ਲੌਂਗ ਵੀਕੈਂਡ ਹੁੰਦਾ, ਅਤੇ ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਦੇ ਕੇਸ ਹੁੰਦੇ ਆ। ਚਲੇ ਜਿਓ ਕਿਸੇ ਵੀ ਹੋਸਪਿਟਲ, ਚਲੇ ਜਿਓ ਐਤਵਾਰ ਦੀ ਰਾਤ ਜਾਂ ਕਿਸੇ ਮਿਡ ਡੇ, ਮੰਗਲ ਬੁੱਧ ਵੀਰਵਾਰ ਦੀ ਰਾਤ ਹੋਸਪਿਟਲ 'ਚ ਬੈਠ ਕੇ ਦੇਖਿਓ, ਐਮਰਜੈਂਸੀ ਦੇ ਵਿੱਚ ਕੰਪੈਰੀਜ਼ਨ ਕਰਕੇ ਦੇਖਿਓ। ਆਈ ਹੈਵ ਡਨ ਦੈਟ, ਮੈਂ ਸਟੱਡੀ ਮਤਲਬ ਆਪਣੇ ਤੌਰ ਦੇ ਉੱਤੇ ਮੈਂ ਮਹਿਸੂਸ ਕਰਕੇ ਦੇਖ ਚੁੱਕਿਆ, ਐਤਵਾਰ ਦੀ ਰਾਤ ਨੂੰ ਜਿੰਨੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਪੂਰੇ ਆਸਟ੍ਰੇਲੀਆ ਦੇ ਵਿੱਚ ਹੋਸਪਿਟਲਸ ਦੇ ਅੰਦਰ ਜਾਂਦੇ ਨੇ, ਜਨਾਨੀਆਂ ਦੀਆਂ ਕੁੱਟੀਆਂ ਹੋਈਆਂ, ਲਾਲੋ ਲਾਲ ਹੋਈਆਂ, ਲਹੂ ਨਿਕਲ ਰਿਹਾ, ਬੁਰੇ ਹਾਲ, ਇਨਫੈਕਟ ਜਿਹੜੇ ਡੋਮੈਸਟਿਕ ਵਾਇਲੈਂਸ ਨੂੰ ਅੰਜਾਮ ਦਿੰਦੇ ਨੇ ਉਹ ਵੀ ਆ ਜਾਂਦੇ ਨੇ ਹੋਸਪਿਟਲ ਦੇ ਵਿੱਚ, ਤਾਂ ਕਿ ਉਹ ਕਹਿਣ ਕਿ ਦੇਖੋ ਜੀ ਮੈਨੂੰ ਮੇਰੀ ਘਰਵਾਲੀ ਨੇ ਕੁੱਟਿਆ ਸੀ, ਮੈਂ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਬਚਾਇਆ, ਉਹ ਜਾ ਕੇ ਮੇਜ਼ 'ਤੇ ਵੱਜੀ ਅਤੇ ਉਹ ਡਿੱਗ ਪਈ ਅਤੇ ਉਹ ਮੇਰੇ 'ਤੇ ਹੁਣ ਇਲਜ਼ਾਮ ਲਗਾ ਰਹੀ ਹੈ। ਬਹੁਤ ਜ਼ਿਆਦਾ ਝੂਠ ਮੱਕਾਰੀ ਜਦੋਂ ਇਸ ਕਿਸਮ ਦੇ ਨਸ਼ੇ ਤੁਸੀਂ ਵਰਤਣ ਲੱਗ ਜਾਂਦੇ ਹੋ, ਪਰਿਵਾਰ ਟੁੱਟ ਜਾਂਦੇ ਨੇ। ਆਸਟ੍ਰੇਲੀਆ 'ਚ ਆਪਣੇ ਪੰਜਾਬੀ ਮੁੰਡੇ ਹੁਣ ਕਰਿਆਨੇ ਦੀਆਂ ਦੁਕਾਨਾਂ ਤੋਂ ਕਾਮਨੀ ਵਰਤ ਰਹੇ ਨੇ ਟਰੱਕਾਂ ਦੇ ਵਿੱਚ, ਔਰ ਇਹਨਾਂ ਦੇ ਕੋਡ ਨੇਮਸ ਹੈਗੇ ਨੇ, ਇਨਫੈਕਟ ਮੰਦਾਕਨੀ, ਖਰਗੋਸ਼, ਲੋਲੀਪੋਪ, ਚਮਚਮ, ਪੰਜਾਬ 'ਚ ਤੁਸੀਂ ਜਾਓਗੇ, ਇਹ ਸਿੰਥੈਟਿਕ ਡਰੱਗਸ ਨੇ, ਪਾਊਡਰਸ ਨੇ। ਔਰ ਫਿਰ ਮੈਨੂੰ ਸਭ ਤੋਂ ਵੱਧ ਹੈਰਾਨੀ ਹੁੰਦੀ ਹੈ ਉਹਨਾਂ ਲੋਕਾਂ 'ਤੇ ਜਿਹੜੇ ਕਹਿੰਦੇ ਨੇ ਯਾਰ ਇਹਦੇ ਨਾਲੋਂ ਤਾਂ ਭੁੱਕੀ ਚੰਗੀ ਸੀ, ਇਹਦੇ ਨਾਲੋਂ ਤਾਂ ਉਹ ਦੂਸਰੇ ਨਸ਼ੇ ਚੰਗੇ ਸੀਗੇ। ਉਹ 'ਚ ਨਸ਼ਾ ਤਾਂ ਕਿਵੇਂ ਹੋ ਸਕਦਾ ਚੰਗਾ, ਕਿਵੇਂ, ਹਾਊ ਕੈਨ ਯੂ ਸੇ ਦੈਟ ਕਿ ਉਹ ਫਲਾਣਾ ਨਸ਼ਾ ਚੰਗਾ ਸੀ, ਇਹ ਨਸ਼ਾ ਨਹੀਂ। ਕੋਈ ਵੀ ਨਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੱਕ ਨਸ਼ੇ ਦੇ ਤਰੀਕੇ ਦੇ ਨਾਲ ਲਿਆ ਜਾਂਦਾ, ਇੱਕ ਦਵਾਈ ਦੀ ਤਰ੍ਹਾਂ ਨਹੀਂ, ਤਾਂ ਉਹ ਨਸ਼ਾ। ਔਰ ਨਸ਼ੇ ਨੂੰ ਜਸਟੀਫਾਈ ਕਰਨ ਦਾ ਕੋਈ ਤਰੀਕਾ ਹੈ ਹੀ ਨਹੀਂ, ਚਾਹੇ ਉਹ ਚਿੱਟਾ ਹੋਵੇ, ਚਾਹੇ ਉਹ ਭੁੱਕੀ ਹੋਵੇ, ਚਾਹੇ ਉਹ ਯਾਬਾ ਵਰਗੀਆਂ ਦਵਾਈਆਂ ਹੋਣ ਜਾਂ ਜ਼ੋਂਬੀ ਡਰੱਗਸ ਹੋਣ, ਜ਼ਾਇਲਾਈਜ਼ਿਨ ਵਰਗੀਆਂ, ਚਾਹੇ ਉਹ ਕ੍ਰੈਟਮ ਹੋਵੇ, ਹੈਰੋਇਨ ਹੋਵੇ, ਐਨੀਥਿੰਗ, ਯੂ ਕਾਂਟ ਜਸਟੀਫਾਈ ਇਟ। ਐਨੀਵੇਜ਼, ਨਸ਼ਿਆਂ ਦੇ ਨਾਲ ਜੁੜੀ ਹੋਈ ਇਹ ਅਲੱਗ ਅਲੱਗ ਸਟੋਰੀਆਂ ਸੀਗੀਆਂ, ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਵਿਦ ਇਨ 1 ਆਵਰ ਤੋਂ ਥੱਲੇ ਰੱਖ ਕੇ, ਤਾਂ ਕਿ ਘੰਟੇ ਤੋਂ ਵੀ ਛੋਟੇ ਪ੍ਰੋਗਰਾਮ ਦੇ ਵਿੱਚ ਇੱਕ ਡੋਟ ਪੁਆਇੰਟਸ ਤੁਹਾਨੂੰ ਦੇ ਸਕਾਂ। ਸਮਝਾਉਣਾ ਮਕਸਦ ਨਹੀਂ ਹੈਗਾ, ਸਮਝਾਉਣਾ ਤਾਂ ਇੱਕ ਸਟੋਰੀ ਦੱਸ ਸਕਦੇ ਹਾਂ। ਬੜੇ ਸਾਰੇ ਲੋਕ ਕਹਿ ਦਿੰਦੇ ਹੈਗੇ ਨੇ ਭਾਅ ਜੀ ਉਹ ਜਿਹੜਾ ਇਨਸਾਈਟ ਰਿਪੋਰਟ 'ਚ ਤੁਸੀਂ ਗੱਲ ਸਮਝਾਉਂਦੇ ਨਹੀਂ ਹੁੰਦੇ, ਅਸੀਂ ਸਿਰਫ ਗੱਲਾਂ ਰੱਖਦੇ ਹੈਗੇ ਹਾਂ। ਉਹ ਸਮਝਣਾ ਸਮਝਣਾ ਹੈਗਾ ਤਾਂ ਉਹ ਤਾਂ ਕਾਲਜਾਂ ਯੂਨੀਵਰਸਿਟੀਆਂ 'ਚੋਂ ਸਮਝੋ ਜਾਂ ਫਿਰ ਸਤਸੰਗ 'ਚ ਜਾ ਕੇ ਦੇਖੋ, ਸਿੱਖੋ, ਉਹ ਬਾਬੇ ਸਮਝਾਉਂਦੇ ਹੁੰਦੇ ਨੇ, ਉਹਨਾਂ ਦੇ ਸਮਝਦਿਆਂ ਵੀ ਨਹੀਂ ਸਮਝਦੇ ਹੈਗੇ ਆਪਾਂ। ਪਰ ਇੱਕ ਨੌਲੇਜ ਓੜੇ ਹੋਣੀ ਤੁਹਾਡੇ ਲਈ ਜ਼ਰੂਰੀ ਹੈਗੀ ਹੈ, ਖਾਸ ਤੌਰ ਦੇ ਉੱਤੇ ਜਿਹੜੀ ਮੈਂ ਸਾਊਦੀ ਅਰਬ ਦੀ ਕਹਾਣੀ ਇੱਥੇ ਲਿਆ ਕੇ ਮੁਕਾਨਾ, ਕਿ ਚਾਹੇ ਤੁਸੀਂ ਵਰਕ ਪਰਮਿਟ 'ਤੇ ਹੋ, ਚਾਹੇ ਸਟੂਡੈਂਟ ਵੀਜ਼ੇ 'ਤੇ ਹੋ, ਜਦੋਂ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਾਂਦੇ ਹੋ, ਉਸ ਕੰਟਰੀ ਦੇ ਵਿੱਚ ਹੈਗੇ ਹੋ ਜਿੱਥੋਂ ਦੇ ਤੁਸੀਂ ਵਸਨੀਕ ਹੀ ਨਹੀਂ ਹੈਗੇ, ਉੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਨੋਰਮਲ ਮੰਨਣ ਲੱਗ ਜਾਂਦੇ ਹੋ। ਜਦੋਂ ਤੁਸੀਂ ਉਹਨੂੰ ਇੱਕ ਵਾਰ ਯੂਜ਼ ਕੀਤਾ, ਦੋ ਵਾਰ ਕੀਤਾ, ਜਾਂ ਉਸ ਕੰਮ ਦੇ ਵਿੱਚ ਇੱਕ ਵਾਰ ਪਏ, ਦੋ ਵਾਰ ਪਏ, ਜਿਹੜੇ ਧੰਦਾ ਕਰ ਰਹੇ ਨੇ ਨਾ ਉਹ ਇਸ਼ਾਰਾ ਸਮਝ ਰਹੇ ਹੋਣਗੇ ਕਿ ਕਿਵੇਂ ਇਹ ਕਾਰੋਬਾਰ ਕਿੱਡੇ ਵੱਡੇ ਪੱਧਰ ਦੇ ਉੱਤੇ ਆਸਟ੍ਰੇਲੀਆ 'ਚ ਕਿੰਨੇ ਸਾਰੇ ਪੰਜਾਬੀ ਮੁੰਡੇ ਜਿਹੜੇ ਡਰਾਈਵਿੰਗ ਧੰਦੇ ਦੇ ਵਿੱਚ ਨੇ ਉਹ ਇਹਨੂੰ ਕਾਰੋਬਾਰ ਦੇ ਤੌਰ ਦੇ ਉੱਤੇ ਲੈਣ ਲੱਗ ਪਏ ਨੇ ਕਿ ਆਹ ਪੈਕਟ ਇੱਧਰੋਂ ਉੱਧਰ, ਉੱਧਰੋਂ ਇੱਧਰ। ਬਾਅਦ ਦੇ ਵਿੱਚ ਫਿਰ ਜਦੋਂ ਕਿਸੇ ਦਿਨ ਤੁਸੀਂ ਧਰੇਗੇ ਤਾਂ ਫਿਰ ਸਾਰੀ ਕਹਾਣੀ ਖਤਮ। ਜਦੋਂ ਚਾਹੇ ਉਹ ਅਫਗਾਨਿਸਤਾਨ ਦੀ ਗੱਲ ਹੈ, ਚਾਹੇ ਉਹ ਸਵੀਡਨ ਦੀ ਗੱਲ ਹੈ, ਚਾਹੇ ਉਹ ਇਹਨਾਂ ਕੰਟਰੀਜ਼ ਦੀ ਗੱਲ ਹੈ ਜਿਹੜੇ ਉਹ ਨਸ਼ੇ ਪੈਦਾ ਕਰਦੇ ਨੇ, ਜਦੋਂ ਉਹ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਕਿਸੇ ਦੂਸਰੇ ਦੇ ਘਰ ਦੇ ਉੱਤੇ ਪੱਥਰ ਮਾਰੋਗੇ ਤਾਂ ਤੁਹਾਡਾ ਘਰ ਵੀ ਟੁੱਟੇਗਾ, ਜਦੋਂ ਤੁਸੀਂ ਦੂਸਰਿਆਂ ਨੂੰ ਨਸ਼ਿਆਂ ਦੇ ਉੱਤੇ ਲਗਾਓਗੇ ਆਪ ਵੀ ਲੱਗੋਗੇ। ਉਹ ਜਿਹੜੇ ਪੰਜਾਬੀ ਅੱਜ ਕੱਲ੍ਹ ਤਾਂ ਫਿਊਲ ਸਟੇਸ਼ਨਸ ਦੇ ਉੱਤੇ ਨਸ਼ੇ ਨੁਸ਼ੇ ਵੇਚਦੇ ਨੇ, ਉਹ ਆਪ ਵੀ ਇਹਦੀ ਲਪੇਟ ਦੇ ਵਿੱਚ ਆਈ ਜਾਂਦੇ ਹੈਗੇ ਨੇ। ਬਹੁਤ ਆਮ ਹੋ ਗਿਆ, ਮਤਲਬ ਟਾਰਨੇਟ ਤੋਂ ਲੈ ਕੇ ਬਲੈਕ ਟਾਊਨ ਤੱਕ ਬੜੇ ਆਮ ਹੋ ਗਿਆ, ਸ਼ਰੇਆਮ ਹੋ ਗਿਆ। ਟਾਈਮ ਟੂ ਪੌਜ਼ ਇਟ, ਟਾਈਮ ਟੂ ਸਟੋਪ ਇਟ, ਸੋਚੋ
ਕੀ ਕਰ ਕੀ ਰਹੇ ਹੈਗੇ ਹੋ, ਆਪ ਵੀ ਆਪਣੀ ਪਰਿਵਾਰ ਖਤਮ ਕਰ ਰਹੇ ਹੋ ਅਤੇ ਦੂਸਰਿਆਂ ਘਰਾਂ ਨੂੰ ਵੀ ਤੁਸੀਂ ਉਜਾੜਨ ਲੱਗੇ ਹੋਏ ਹੈਗੇ ਹੋ। ਸੋਰੀ ਪਰ ਨੋ ਸੋਰੀ, ਅੱਜ ਦੇ ਇਸ ਪ੍ਰੋਗਰਾਮ 'ਚ ਨਹੀਂ ਦਿਓ ਇਜਾਜ਼ਤ।

रेडियो हाँ जी 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 30 ਸਤੰਬਰ 2026 ਔਰ ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਔਰ ਪਹਿਲੀ ਖਬਰ ਕੁਦਰਤ ਦੀ ਮਾਰ ਦੇ ਨਾਲ ਜੁੜੀ ਹੋਈ ਹੈ। ਜਿਸ ਵੈਸੇ ਤਾਂ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਥਾਈਲੈਂਡ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਬਾਰਿਸ਼ ਤੇਜ਼ ਬਾਰਿਸ਼ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਉਸ ਦੇ ਨਾਲ ਨੁਕਸਾਨ ਹੋਇਆ। ਹੁਣ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਵਿੱਚ ਤਾਂ ਮੀਂਹ ਜਿਹੜਾ ਉਹ ਰੁਕ ਗਿਆ, ਪਰ ਹੜ੍ਹਾਂ ਦਾ ਪਾਣੀ ਹਾਲੇ ਵੀ ਕਈ ਥਾਵਾਂ ਦੇ ਉੱਤੇ ਜਮ੍ਹਾਂ ਹੈ, ਜਿਸ ਦੇ ਚੱਲਦਿਆਂ ਹਜ਼ਾਰਾਂ ਲੋਕਾਂ ਨੂੰ ਅਸਥਾਈ ਕੈਂਪਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਦੇਸ਼ ਭਰ ਦੇ ਵਿੱਚ ਪਿਛਲੇ 10 ਦਿਨਾਂ ਦੇ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਲਗਾਤਾਰ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਤੇ ਚੱਲਦਿਆਂ ਬੈਂਕਾਕ ਦੇ ਵਿੱਚ ਵਿਆਪਕ ਪੱਧਰ ਦੇ ਉੱਤੇ ਹੜ੍ਹ ਆ ਗਏ ਸੀ ਤੇ ਆਮ ਜਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਿਆ ਸੀ। ਪਰ ਹੁਣ ਮੀਂਹ ਦਾ ਤਾਂ ਅਸਰ ਜਿਹੜਾ ਉਹ ਨਹੀਂ ਇੰਨਾ ਹੋ ਰਿਹਾ, ਮੀਂਹ ਤਾਂ ਨਹੀਂ ਪੈ ਰਿਹਾ, ਪਰ ਆਵਾਜਾਈ ਤੇ ਕਾਰੋਬਾਰ ਦੇ ਉੱਤੇ ਅਸਰ ਜ਼ਰੂਰ ਪਏ ਨੇ। ਕਈ ਥਾਵਾਂ ਦੇ ਉੱਤੇ 12 ਇੰਚ ਤੱਕ ਬਾਰਿਸ਼ ਵੀ ਦਰਜ ਕਰ ਲਈ ਗਈ ਸੀ। ਥਾਈਲੈਂਡ ਦੇ ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਮੌਸਮ ਹਾਲੇ ਵੀ ਉਹੋ ਜਿਹਾ ਹੀ ਬਣਿਆ ਰਹਿ ਸਕਦਾ, ਪਰ ਹੜ੍ਹਾਂ ਦਾ ਜਿਹੜਾ ਉਹ ਖਤਰਾ ਉਹ ਟਲ ਗਿਆ। ਪਰ ਜਿਹੜਾ ਆਲਰੇਡੀ ਹੜ੍ਹ ਜਿਹੜੇ ਸ਼ਹਿਰ ਦੇ ਵਿੱਚ ਆ ਚੁੱਕੇ ਨੇ, 200 ਤੋਂ ਵੱਧ ਅਸਥਾਈ ਕੈਂਪ ਬਣਾਏ ਗਏ ਨੇ ਜਿੱਥੇ ਹਾਲੇ ਵੀ 3000 ਦੇ ਕਰੀਬ ਲੋਕ ਰਹਿ ਰਹੇ ਨੇ। ਬਹੁਤ ਸਾਰੇ ਲੋਕ ਆਪਣੇ ਘਰਾਂ ਵੱਲ ਪਰਤਣਾ ਸ਼ੁਰੂ ਕਰ ਗਏ ਨੇ। 31 ਸੜਕਾਂ ਹਾਲੇ ਵੀ ਘਰਾਂ ਜਿਹੜੀਆਂ ਨੇ ਹੜ੍ਹਾਂ ਦੇ ਚੱਲਦਿਆਂ ਪ੍ਰਭਾਵਿਤ ਹੋਈਆਂ ਨੇ। ਬੈਂਕਾਕ ਦੇ ਗਵਰਨਰ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਰਾਜਧਾਨੀ ਦੇ ਵਿੱਚ ਮੀਂਹ ਘਟਣ ਦੇ ਚੱਲਦਿਆਂ ਹੁਣ ਨਗਰ ਨਿਗਮ ਦੇ ਅਧਿਕਾਰੀ ਪਾਣੀ ਕੱਢਣ ਦਾ ਕੰਮ ਇਹਨਾਂ ਕਈ ਇਲਾਕਿਆਂ ਦੇ ਵਿੱਚ ਕਰ ਰਹੇ ਨੇ ਜਿਹੜੇ ਹੇਠਲੇ ਇਲਾਕੇ ਨੇ। ਖਬਰਾਂ ਈਰਾਨ ਦੇ ਨਾਲ ਜੁੜੀਆਂ ਹੋਈਆਂ ਅਗਲੀਆਂ ਕੁਝ, ਜਿੱਥੇ ਈਰਾਨ ਦੀ ਇੱਕ ਅਪੀਲ ਅਦਾਲਤ ਨੇ ਮਸ਼ਹੂਰ ਈਰਾਨੀ ਗਾਇਕਾ ਪਰਸਤੂ ਅਹਿਮਦੀ ਨੂੰ ਸੁਣਾਈ ਗਈ 74 ਕੋੜੇ ਮਾਰਨ ਦੀ ਸਜ਼ਾ ਹਾਲੇ ਵੀ ਬਰਕਰਾਰ ਰੱਖੀ ਹੈ। ਵਕੀਲਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪਰਸਤੂ ਅਹਿਮਦੀ ਨੇ ਦਸੰਬਰ 2024 ਦੇ ਵਿੱਚ ਆਪਣੇ ਯੂਟਿਊਬ ਚੈਨਲ ਦੇ ਉੱਤੇ ਲਾਈਵ ਸਟ੍ਰੀਮ ਕੀਤੇ ਗਏ ਇੱਕ ਕਾਨਸਰਟ ਦੇ ਵਿੱਚ ਸਲੀਵਲੈਸ ਡਰੈਸ ਪਹਿਨ ਕੇ ਗਾਣਾ ਗਾਇਆ ਸੀ। ਈਰਾਨ ਦੇ ਕਾਨੂੰਨ ਦੇ ਮੁਤਾਬਕ ਜਨਤਕ ਤੌਰ ਦੇ ਉੱਤੇ ਮਹਿਲਾਵਾਂ ਦੇ ਗਾਣੇ ਗਾਣ ਦੇ ਉੱਤੇ ਹੀ ਰੋਕ ਹੈ। ਮਹਿਲਾਵਾਂ ਦੇ ਲਈ ਸਿਰ ਦੇ ਉੱਤੇ ਸਕਾਰਫ ਪਹਿਨਣਾ ਤੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨਣਾ ਵੀ ਜ਼ਰੂਰੀ ਹੁੰਦਾ। ਅਜਿਹੇ ਦੇ ਵਿੱਚ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤੇ ਇਸ ਵੀਡੀਓ ਦੇ ਵਾਇਰਲ ਹੋਣ ਦੇ ਉੱਤੇ ਲੱਖਾਂ ਵਾਰ ਦੇਖੇ ਜਾਣ ਤੋਂ ਬਾਅਦ ਉਸ ਈਰਾਨ ਦੀ ਨਿਆਂਪਾਲਿਕਾ ਨੇ 29 ਸਾਲ ਦੀ ਪਰਸਤੂ ਅਹਿਮਦੀ ਦੇ ਖਿਲਾਫ ਕਾਰਵਾਈ ਕਿਹਾ ਹੈ ਕਿ ਉਸਦਾ ਪ੍ਰਦਰਸ਼ਨ ਦੇਸ਼ ਦੇ ਕਾਨੂੰਨ ਤੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਨਿਯਮਾਂ ਦੀ ਉਲੰਘਣਾ ਹੈ। ਅਜਿਹੇ ਦੇ ਵਿੱਚ 74 ਕੋੜੇ ਮਾਰਨ ਜਾਣ ਦੀ ਸਜ਼ਾ ਤੋਂ ਇਲਾਵਾ ਉਸਨੂੰ 2 ਸਾਲ ਦੇ ਲਈ ਆਡੀਓ ਵਿਜੁਅਲ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਤੇ ਦੇਸ਼ ਛੱਡਣ ਦੇ ਉੱਤੇ ਰੋਕ ਲਗਾਉਣ ਵਰਗੇ ਕਾਨੂੰਨ ਵੀ ਜਿਹੜੇ ਉਸਦੇ ਉੱਤੇ ਥੋਪ ਦਿੱਤੇ ਗਏ ਸੀ। ਉਸਦੇ ਵਕੀਲਾਂ ਦੇ ਮੁਤਾਬਕ ਸ਼ੁੱਕਰਵਾਰ ਦੇ ਦਿਨ ਇੱਕ ਉੱਚ ਅਦਾਲਤ ਨੇ ਬਿਨਾਂ ਸੁਣਵਾਈ ਦੇ ਹੀ ਇਹਨਾਂ ਅਪੀਲਾਂ ਨੂੰ ਖਾਰਜ ਕਰ ਦਿੱਤਾ ਗਿਆ, ਜਿਸ ਦੇ ਵਿੱਚ ਅਰਸਤੂ ਦੇ ਵਕੀਲਾਂ ਦੀ ਤਰਫ ਤੋਂ ਕੋਈ ਤਰਕ ਰੱਖਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਮੈਂ ਕਿਹਾ ਕਿ ਟ੍ਰਾਇਲ ਕੋਰਟ ਦੇ ਇਹਨਾਂ ਦੋਸ਼ਾਂ ਦੇ ਲਈ ਸਭ ਤੋਂ ਵੱਡੀ ਇਹ ਹੁਣ ਤੱਕ ਦੀ ਸਜ਼ਾ ਕਿਸੇ ਇਸ ਕਿਸਮ ਦੇ ਮਾਮਲੇ ਦੇ ਵਿੱਚ ਹੋ ਸਕਦੀ ਹੈ। ਸ਼ੁਰੂਆਤੀ ਸਜ਼ਾ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹੀ ਈਰਾਨੀ ਨਾਗਰਿਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਿਆਪਕ ਪ੍ਰਤੀਕਿਰਿਆਵਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸੰਗੀਤਕਾਰ ਹੁਸੈਨ ਅਲੀਜ਼ਾਦੇ ਨੇ ਕਿਹਾ ਕਿ ਪਰਸੂ ਅਹਿਮਦੀ ਦੀ ਥਾਂ 70 ਕੋੜੇ ਖਾਣ ਨੂੰ ਉਹ ਖੁਦ ਤਿਆਰ ਨੇ, ਪਰ ਇਸ ਤਰੀਕੇ ਦੇ ਨਾਲ ਗੈਰ ਮਨੁੱਖੀ ਸਜ਼ਾ ਉਸਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਮਨੁੱਖੀ ਅਧਿਕਾਰ ਕਾਰਕੁਨਾਂ ਦੀ ਤਰਫ ਤੋਂ ਅਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਕੋੜੇ ਮਾਰਨਾ ਇੱਕ ਗੈਰ ਮਨੁੱਖੀ ਤੇ ਇੱਕ ਬੇਹੱਦ ਹੀ ਜਿਹੜੀ ਦੁਰਵਿਵਹਾਰ ਵਾਲੀ ਸਜ਼ਾ, ਇਸ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਈਰਾਨ ਦੇ ਵਿੱਚ ਇਸ ਕਿਸਮ ਦੀਆਂ ਸਜ਼ਾਵਾਂ ਆਮ ਦਿੱਤੀਆਂ ਜਾਂਦੀਆਂ ਨੇ। ਉੱਥੇ ਅਗਲੀ ਖਬਰ ਵੀ ਈਰਾਨ ਦੇ ਨਾਲ ਹੀ ਜੁੜੀ ਹੋਈ, ਜਿੱਥੇ ਰੂਸੀ ਰਾਸ਼ਟਰਪਤੀ ਦੇ ਦਫ਼ਤਰ ਕ੍ਰੈਮਲਿਨ ਦੀ ਤਰਫ ਤੋਂ ਇਹ ਕਿਹਾ ਗਿਆ ਹੈ ਕਿ ਉਹ ਨਹੀਂ ਚਾਹੁੰਦੇ ਕਿ ਈਰਾਨ ਪਰਮਾਣੂ ਸੰਧੀ ਯਾਨੀ NPT ਤੋਂ ਬਾਹਰ ਨਿਕਲੇ। ਖਬਰ ਦੇ ਮੁਤਾਬਕ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ, ਕ੍ਰੈਮਲਿਨ ਫਿਰ ਤੋਂ ਦੱਸ ਦਈਏ ਕਿ ਰੂਸੀ ਰਾਸ਼ਟਰਪਤੀ ਦੇ ਦਫ਼ਤਰ ਨੂੰ ਕ੍ਰੈਮਲਿਨ ਕਹਿ ਲਿਆ ਜਾਂਦਾ, ਜਿਵੇਂ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਨੂੰ ਵਾਈਟ ਹਾਊਸ ਕਿਹਾ ਜਾਂਦਾ। ਸੋ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਇਹ ਪ੍ਰਤੀਕਿਰਿਆ ਈਰਾਨੀ ਅਧਿਕਾਰੀਆਂ ਦੀਆਂ ਉਹਨਾਂ ਟਿੱਪਣੀਆਂ ਦੇ ਜਵਾਬ ਦੇ ਵਿੱਚ ਦਿੱਤੀ ਹੈ, ਜਿਸ ਦੇ ਤਹਿਤ ਤਹਿਰਾਨ ਨੇ ਇਸ ਸੰਧੀ ਤੋਂ ਬਾਹਰ ਨਿਕਲਣ ਦੀ ਸੰਭਾਵਨਾ ਜਤਾਈ ਸੀ। ਇਸ ਸੰਧੀ ਦੇ ਤਹਿਤ
तेहरान यानी कि ईरान नूं परमाणु हथियार विकसित करन या हासिल करन तों रोकिया जांदा है ते 1960 तों इस संधि दा उह हिस्सा वी है। दरअसल ईरानी संसद दे उप प्रधान अली निकजाद ने मंगलवार दे दिन ऐलान किया सी कि संसद ईरान नूं एनपीटी तों बाहर निकलन दे लई 3 गेड़ वाली योजना दे उत्ते विचार कर रही है। ईरानी मीडिया दे मुताबिक अली निकजाद ने कहा कि असी एजेंसी ते उसके मौजूदा निदेशक दे उत्ते बिल्कुल भी भरोसा नहीं कर सकते। ये सिर्फ औपचारिक दौरे करते ने, ईरान दे खिलाफ नकारात्मक रिपोर्ट पेश करते ने ते फिर इस नूं कौमांतरी पद्धर दे उत्ते एक तरफा तस्वीर दे विच पेश करते ने। ईरान दी असलियत नहीं है। उधर क्रेमलिन दे बुलारे पेस्कोव ने इन्हां बयानां दा जिक्र करते हुए कहा कि होर स्पष्टता दिती जानी चाहीदी है। एनपीटी नूं परमाणु विस्तार दी बुनियाद असीं मन्नदे हां ते सानूं उम्मीद है कि ईरान इस संधि दा एक महत्वपूर्ण ते जिम्मेदार मैंबर सी ते बनिया रहेगा। दस दईए कि ईरान सरकार दे 30 तों भी ज्यादा साबका अधिकारियां ने सोमवार दे दिन एक खुला पत्र जारी किया सी जिसदे विच इस्लामी गणराज ईरान नूं एनपीटी तों बाहर निकलण दी अपील की गई सी। हस्ताक्षर करन वालियां च साबका उपराष्ट्रपति ते साबका मंत्री भी शामिल सी जिन्हां ने कहा सी कि एनपीटी दे विच बने रहना ईरान दे हित दे विच नहीं है। उथे एक ईरानी यात्री जहाज नूं तुर्की दे विच उड़ान भरन तों रोक दिता गया क्योंकि उह कर्ज दा भुगतान नहीं कर पा रहे। ईरानी खबर एजेंसी तस्नीम दे हवाले दे नाल दस्या गया कि जहाज कैस्पियन एयरलाइंस नाम दी एक ईरानी निजी एयरलाइन कंपनी है। ये यात्री जहाज नूं तुर्की दे इस्तानबुल शहर तों हवाई अड्डे तों जब्ती दे आदेश दे के रोक दिता गया। रिपोर्ट दे विच कहा गया है कि अजिहा कर्ज दा भुगतान ना करन दे कारण होया। जब्त किया गया जहाज बोइंग 737-500 मॉडल दा। ये जहाज इस्तानबुल तों तहरान दे लई रवाना होने की तैयारी कर रहा सी उदों ही अदालत दे हुक्म दे उत्ते उस नूं तुरंत एयरपोर्ट अथॉरिटी ने रोक दिता जिस तों बाद यात्रियों नूं जहाज दे विचों बाहर कढ़िया गया। जहाज दियां सेवावां देण वाली कंपनी टैमसेल गजेटम दा कहना है कि कैस्पियन एयरलाइंस दे उत्ते उन्हां दा लगभग 30 लाख यूरो बकाया है। रिपोर्ट दे मुताबिक कंपनी ने जहाज जब्त करन दे लई अदालत दे हुक्म हासिल किते सी और कैस्पियन एयरलाइंस दी तरफ तों एक बयान दे विच कहा गया है कि प्रशासनिक समस्यावां दे चलदियां उन्हां दे एक बोइंग जहाज नूं अस्थाई रूप दे नाल रोकिया गया। बयान च कहा गया है कि इस मामले नूं सुलझाने दे लई संपर्क किते जा रहे ने, कानूनी मशवरे जिहड़े हासिल किते जा रहे ने, नाल ही रोके गए जहाज नूं ईरान हुण वापस भेज दिता जाएगा। उथे इंटरनेशनल न्यूज़ दे विच अगलियां कुछ खबरां दी सांझ पाईए ते भारत दे नाल जुड़ियां हुईयां वी ने जिथे SCO समिट जिहड़ा है उहो पाकिस्तान दे विच हो रहा है। दस दईए कि भारत पाकिस्तान दे दरमियान जारी तनाव दे विच शंघाई सहयोग संगठन यानी SCO दे जिहड़े मैंबर मुल्क ने ओ पाकिस्तान दे राजधानी शहर इस्लामाबाद दे विच चल रही बैठकां दे विच हिस्सा लै रहे ने। भारत भी SCO दा मैंबर है पर भारत ने SCO दे मैंबर देशां दे लई मैंबर देश दे तौर दे उत्ते विच चल रही बैठकां दे विच हिस्सा लै रहे ने। भारत भी SCO दा मैंबर है पर भारत ने SCO दे मैंबर देशां दे लई मैंबर देश दे तौर दे उत्ते अपना एक वफद जिहड़ा उत्थे भेजिया। हालांकि हले SCO मैंबर देशां दे जिहड़े प्रमुख ने ओह कट्ठे नहीं हो रहे ते वी देखना होएगा कि भारत दे प्रधानमंत्री इस्लामाबाद जाणगे या नहीं। ओह खैर आने वाले दिनां च खबर पता चलेगी। हो सकदा है कि भारत अपनी तरफ तों जिहड़े SCO शंकर ने उहनां नूं ही इस्लामाबाद दे विच शिरकत करन दे लई भेजे। अजिहा पहलां वी कीता गया। इस वफद दी अगवाई जिहड़ी है हुण जिहड़ा मौजूदा समें दे विच इस्लामाबाद गया है उस दी विदेश मंत्रालय दे सीनियर अधिकारी आलोक डिमरी कर रहे ने। आलोक डिमरी विदेश मंत्रालय दे सकत्तर ने। SCO दे लई भारत दे ओह कन्वीनर भी ने। भारत ते पाकिस्तान दे दरमियान लगभग एक दहाके तों दवली वार्ता नहीं हुई है। दोहां देशां दे दरमियान आखरी वार दसंबर 2015 दे विच गलबात हुई सी। उदों भारत दी तत्कालीन विदेश मंत्री सुषमा स्वराज दवली वार्ता नूं शुरू करन दे लई इस्लामाबाद गई सी बल्कि भारत दी
उस वक्त भाजपा सरकार की तरफ तो ही पाकिस्तान नूं अपील की गई सी कि दवली गलबात शुरू होनी चाहिए। हालांकि जनवरी 2016 दे विच पठानकोट हमला होने तो बाद यह प्रक्रिया फिर तो ठप्प पै गई। भारत सरकार का रुख रहा है कि पाकिस्तान दे नाल गलबात उदों ही संभव है जदों माहौल पूरी तरह दे नाल कट्टरपंथ तों अतवाद तों मुक्त होवे। हालांकि भारत एससीओ वर्गे जिहड़े मल्टी कंट्री जिहड़े मंच ने उहनां दे उत्ते पाकिस्तान दे नाल हिस्सेदारी दे लई तैयार रहिंदा है ते कई बार एससीओ समिट दे विच भारत पाकिस्तान दी मौजूदगी इकट्ठियां रही है। अगले साल एससीओ समिट दी अगवाई जिहड़ी है पूरे 1 साल दे दरमियान वो पाकिस्तान दे कोल रहेगी। अजे दे विच बैठकां अजिहे समय च हो रही ने जदों पाकिस्तान ने ऐसे महीने तो यानी सितंबर दे आखिरी दिनों तो 2026 तो अगले साल दे सितंबर महीने दे आखिरी दिनों तक एससीओ दी अगवाई संभाल ली है और इस दे नाल जिहड़े अगस्त महीने दे विच अलग अलग देशों दे राष्ट्र प्रमुख जिहड़े ने वह भी इस्लामाबाद दे विच पहुंचणगे और 28 सितंबर नूं हालिया दिनों दे विच शुरू हुई जिहड़ी 3 दिना बैठक है ये अज मुक जानी है और पाकिस्तान दे अगवाई दे दरमियान एससीओ दीयां गतिविधियां दे उत्ते विचार किया जा रहा है। इस तों इलावा आने वालियां बैठकां दी योजनावां लिखियां जाणगियां। अलग अलग देशां दी तरफ तों आपो अपने जिहड़े ब्लूप्रिंट ने वो रखे जाणगे। भारत दी हिस्सेदारी इस करके भी महत्वपूर्ण मनी जा रही है क्योंकि दोहां देशां दे दरमियान तनावपूर्ण संबंधां नूं एक नवा मोड़ मिल सकदा है जेकर भारत चाहे तां। इस्लामाबाद दे विच हो रही इस बैठक दे नाल जिहड़ा भारत दे नाल नाल दूसरे देशां दे राष्ट्र प्रमुखां नूं भी सद्दा भेजिया जाएगा। प्रधानमंत्री मोदी नूं भी सद्दा पाकिस्तान भेजेगा। उथे दूजियां खबरां दी भारत दे नाल जुड़ियां हुई सांझ पाईए ते गुजरात हाई कोर्ट ने मंगलवार दे दिन आम आदमी पार्टी दी उस अपील नूं खारिज कर दिता है जिस दे विच गुजरात यूनिवर्सिटी प्रधानमंत्री नरेंद्र मोदी दी डिग्री दा अकादमिक डिग्री दा वेरवा जनतक करन दे निर्देश दिते जान वाले हुक्मां नूं चुनौती दिती गई सी। हुण यानी के अदालत ने कह दिता है कि प्रधानमंत्री नूं अपनी डिग्री जनतक करन दी कोई लोड़ नहीं है। चीफ जस्टिस सुनीता अग्रवाल ते जस्टिस डी एन रे दी डिवीजन बेंच ने सिंगल जज दे उस फैसले नूं बरकरार रखे है ते इस दा खर्चा आम आदमी पार्टी दे कन्वीनर अदालती खर्चा जिहड़ा वो अरविंद केजरीवाल दे उत्ते पाया 25,000 रुपए दा खर्चा है। अदालत ने भी कहा है कि फैसले दे विच दखल देने दा हुण किसी भी धिर नूं कोई अधिकार नहीं है। वैसे सिंगल जज बेंच ने 31 मार्च 2023 नूं ही इस

ਫੈਸਲਾ ਜਿਹੜਾ ਸੁਣਾ ਦਿੱਤਾ ਸੀ ਔਰ ਉਦੋਂ ਹੀ ਜਿਹੜਾ ਕੋਰਟ ਲੇਵੀ ਦਾ ਖਰਚਾ ਕੇਜਰੀਵਾਲ ਦੇ ਉੱਤੇ ਪਾ ਦਿੱਤਾ ਸੀ ਔਰ ਆਰਟੀਆਈ ਕਾਨੂੰਨ ਦੀ ਦੁਰਵਰਤੋਂ ਕਰਨ ਦੇ ਲਈ ਉਹਨਾਂ ਨੂੰ ਫਟਕਾਰ ਵੀ ਲਗਾਈ ਸੀ। ਅਪੀਲ ਦੀ ਸੁਣਵਾਈ ਦੇ ਦਰਮਿਆਨ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਡਿਗਰੀ ਹਾਸਲ ਕਰਨ ਦੀ ਮੰਗ ਦੇ ਉੱਤੇ ਲਗਾਤਾਰ ਜ਼ੋਰ ਨਹੀਂ ਦਿੱਤਾ ਜਾ ਰਿਹਾ। ਗੁਜਰਾਤ ਯੂਨੀਵਰਸਿਟੀ ਵੱਲੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਲਗਾਤਾਰ ਕੇਸ ਦੀ ਪੈਰਵੀ ਕੀਤੀ ਤੇ ਸੰਸਥਾ ਨੂੰ ਬਦਨਾਮ ਕਰਨ ਦੇ ਲਈ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ। ਦੱਸ ਦਈਏ ਕਿ ਮੋਦੀ ਦੀ ਡਿਗਰੀ ਨੂੰ ਜਨਤਕ ਕਰਨ ਦੀ ਮੰਗ ਕੇਜਰੀਵਾਲ ਨੇ 2016 ਚ ਕੀਤੀ ਸੀ। ਉਸ ਵੇਲੇ CIC ਨੇ ਦਿੱਲੀ ਯੂਨੀਵਰਸਿਟੀ ਤੇ ਗੁਜਰਾਤ ਯੂਨੀਵਰਸਿਟੀ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਸੀ ਪਰ ਉਸ ਤੋਂ ਬਾਅਦ ਹੀ ਇਸ ਜਾਣਕਾਰੀ ਨੂੰ ਕਦੇ ਵੀ ਅੱਜ ਤੱਕ ਜਨਤਕ ਨਹੀਂ ਕੀਤਾ ਗਿਆ। ਉਧਰ ਉਚੇਰੀ ਸਿੱਖਿਆ ਸੰਸਥਾਵਾਂ ਦੇ ਵਿੱਚ ਯਾਨੀ ਜਿਹੜੀਆਂ ਯੂਨੀਵਰਸਿਟੀਆਂ ਨੇ ਕਾਲਜਿਸ ਨੇ ਉਹਨਾਂ ਦੇ ਵਿੱਚ ਲਗਭਗ 15% ਵਿਦਿਆਰਥੀਆਂ ਨੇ ਪਿਛਲੇ 6 ਮਹੀਨਿਆਂ ਦੇ ਦਰਮਿਆਨ ਅਜਿਹਾ ਸਮਾਂ ਹੰਢਾਇਆ ਜਦੋਂ ਬਹੁਤ ਜ਼ਿਆਦਾ ਪਰੇਸ਼ਾਨ ਜਾਂ ਤਣਾਅ ਦੇ ਵਿੱਚ ਮਹਿਸੂਸ ਕਰ ਰਹੇ ਨੇ ਜਦਕਿ 9% ਨੇ ਖੁਦਕੁਸ਼ੀ ਦੇ ਵਿਚਾਰ ਆਉਣ ਦੀ ਗੱਲ ਵੀ ਕੀਤੀ ਹੈ। ਇਹ ਖੁਲਾਸਾ ਵਿਦਿਆਰਥੀ ਖੁਦਕੁਸ਼ੀਆਂ ਦੀ ਜਾਂਚ ਕਰ ਰਹੀ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਇੱਕ ਕਮੇਟੀ ਵੱਲੋਂ ਕੀਤਾ ਗਿਆ। ਦੇਸ਼ ਭਰ ਦੇ ਵਿੱਚ ਸਰਵੇਖਣ ਕੀਤੇ ਗਏ ਨੇ, ਸਰਵੇਖਣ ਦੇ ਵਿੱਚ ਜਿਹੜੇ ਨਤੀਜੇ ਸਾਹਮਣੇ ਆਏ ਨੇ ਉਸ ਦੇ ਵਿੱਚ ਕਾਫੀ ਹੈਰਾਨਜਨਕ ਔਰ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ। ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਉਚੇਰੀਆਂ ਸੰਸਥਾਵਾਂ ਦੀ ਤਰਫ ਤੋਂ ਯੂਨੀਵਰਸਿਟੀਆਂ ਕਾਲਜਿਸ ਦੀ ਤਰਫ ਤੋਂ ਕੀ ਪ੍ਰਬੰਧ ਕੀਤੇ ਜਾਂਦੇ ਨੇ? ਸਿਫਰ, ਕੋਈ ਵੀ ਨਹੀਂ। ਟਾਸਕ ਫੋਰਸ ਹੈ ਜਿਹੜੀ ਨੈਸ਼ਨਲ ਟਾਸਕ ਫੋਰਸ NTF ਕਹਿ ਲਿਆ ਜਾਂਦਾ, ਉਸ ਦੀ ਅੰਤਿਮ ਰਿਪੋਰਟ ਦੇ ਵਿੱਚ ਹਿੱਸਾ ਵੀ ਹਾਲੇ ਬਣਨਾ ਪਰ 31 ਅਕਤੂਬਰ ਤੱਕ ਰਿਪੋਰਟ ਅੰਤਿਮ ਰਿਪੋਰਟ ਜਿਹੜੀ ਹੈ ਸਾਹਮਣੇ ਆ ਜਾਏਗੀ। IIT ਦਿੱਲੀ, IIT ਬੰਬੇ ਇਹਨਾਂ ਦੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਸਾਹਮਣੇ ਆਉਣ ਤੋਂ ਬਾਅਦ, ਖੁਦਕੁਸ਼ੀਆਂ ਬਲਕਿ ਸਾਹਮਣੇ ਆਉਣ ਤੋਂ ਬਾਅਦ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਹੁਣ ਇਸ ਸਰਵੇਖਣ ਦੇ ਨਤੀਜੇ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋਣਗੇ। ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੇ ਪੈਨਲ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਇੱਕ ਅੰਤਰਿਮ ਰਿਪੋਰਟ ਪੇਸ਼ ਕੀਤੀ ਸੀ। 2,43,000 ਤੋਂ ਵਧੇਰੇ ਵਿਦਿਆਰਥੀਆਂ ਦੇ ਜਵਾਬ ਜਿਹੜੇ ਸੀ ਇਸ 'ਚ ਦਰਜ ਕੀਤੇ ਗਏ ਸੀ। ਲਗਭਗ 34% ਵਿਦਿਆਰਥੀਆਂ ਨੇ ਵੱਖ ਵੱਖ ਤਰੀਕਿਆਂ ਦੇ ਨਾਲ ਆਪਣੇ ਆਪ ਨੂੰ ਕੈਂਪਸ ਦੇ ਵਿੱਚ, ਚਾਹੇ ਉਹ ਜਿਹੜੇ ਵੀ ਕੈਂਪਸ ਦੇ ਵਿੱਚ ਪੜ੍ਹ ਰਹੇ ਨੇ, ਆਪਣੇ ਆਪ ਨੂੰ ਇੱਕ ਬੇਗਾਨਾ ਮਹਿਸੂਸ ਕੀਤਾ, ਉਹ ਇਸ ਕਿਸਮ ਦੇ ਤਣਾਅ ਦੇ ਵਿੱਚੋਂ ਗੁਜ਼ਰ ਰਹੇ ਨੇ। ਉੱਥੇ ਹੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਉੱਤੇ ਤੰਜ ਕੱਸਦਿਆਂ ਹੋਇਆਂ ਕਿਹਾ ਹੈ ਕਿ ਉਹਨਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦਾ ਰਾਸ਼ਟਰਪਤੀ ਵੀ ਉਹਨਾਂ ਨੂੰ ਬਣਾ ਦੇਣਾ ਚਾਹੀਦਾ। ਜਦੋਂ ਚੋਣ ਕਮਿਸ਼ਨ ਦੇ ਕੰਮਕਾਜ ਦੇ ਉੱਤੇ ਸਵਾਲ ਉੱਠ ਰਹੇ ਨੇ ਤੇ ਉਮਰ ਅਬਦੁੱਲਾ ਤੋਂ ਵੀ ਇਹ ਪੁੱਛਿਆ ਗਿਆ ਕਿ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਲੈ ਕੇ ਉਹ ਕੀ ਸਮਝਦੇ ਨੇ ਤਾਂ ਉਹਨਾਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਥੋੜੀ ਆਪਣੀ ਆਤਮਾ ਵੀ ਫਰੋਲ ਲੈਣੀ ਚਾਹੀਦੀ ਹੈ। ਐਵੇਂ ਨਹੀਂ ਸਾਰੀਆਂ ਵਿਰੋਧੀ ਪਾਰਟੀਆਂ ਉਹਨਾਂ ਦੇ ਖਿਲਾਫ਼ ਹੋਈਆਂ ਹੋਈਆਂ। ਸਬੂਤ ਕਿਸੇ ਪੋਲੀਟੀਕਲ ਪਾਰਟੀ ਨੇ ਸਾਹਮਣੇ ਵੀ ਨਹੀਂ ਰੱਖੇ, ਸਬੂਤ ਇੱਕ ਅਖ਼ਬਾਰ ਨੇ ਇਨਵੈਸਟੀਗੇਸ਼ਨ ਦੇ ਜ਼ਰੀਏ ਸਾਹਮਣੇ ਰੱਖੇ ਨੇ, ਬਜਾਏ ਕਿ ਇਸ ਨੂੰ ਲੁਕਾਉਣ ਦੇ। ਮੈਨੂੰ ਲੱਗਦਾ ਹੈ ਕਿ ਚੋਣ ਕਮਿਸ਼ਨ ਨੂੰ ਆਪਣੇ ਕੰਮਕਾਜ ਕਰਨ ਦੇ ਤਰੀਕਿਆਂ ਦੇ ਵਿੱਚ ਸੁਧਾਰ ਲਿਆਉਣਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਕਿਸਮ ਦੀਆਂ ਹਰਕਤਾਂ ਅੱਗੇ ਤੋਂ ਨਾ ਹੋਣ, ਆਪਣੀ ਸਾਖ ਨੂੰ ਉਹ ਸੁਧਾਰਨ, ਕਿਉਂਕਿ ਇਹੀ ਤਾਂ ਇੱਕ ਸੁਤੰਤਰ ਸੰਸਥਾ ਜਿਹੜੀ ਲੋਕਤੰਤਰ ਨੂੰ ਬਚਾ ਕੇ ਰੱਖਦੀ ਹੈ। ਹਾਲੀਆ ਦਿਨਾਂ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਇੱਕ ਇਨਵੈਸਟੀਗੇਟਿਵ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਚੋਣ ਕਮਿਸ਼ਨਰ ਵਿਵੇਕ ਜੋਸ਼ੀ ਦੀ ਅਸਹਿਮਤੀ ਦੇ ਬਾਵਜੂਦ ਚੀਫ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਬਹੁਤ ਸਾਰੇ ਐਸੇ ਫੈਸਲਿਆਂ ਨੂੰ ਅਮਲ ਦੇ ਵਿੱਚ ਲਿਆਂਦਾ ਜੋ ਕਿ ਸੰਧੂ ਤੇ ਜੋਸ਼ੀ ਮਨ ਵੀ ਨਹੀਂ ਜਿਸੀ ਰਹੇ, ਯਾਨੀ ਕਿ ਇੱਕ ਸਰਬਸੰਮਤੀ ਤੋਂ ਬਗੈਰ ਹੀ ਇਸ ਸੰਸਥਾ ਦੇ ਵਿੱਚ ਫੈਸਲਿਆਂ ਨੂੰ ਲਾਗੂ ਕੀਤਾ ਗਿਆ। ਜਦਕਿ ਪੱਛਮ ਬੰਗਾਲ ਦੇ ਜਿਹੜੇ ਭਾਜਪਾ ਪ੍ਰਮੁੱਖ ਸਮਿਕ ਭੱਟਾਚਾਰਿਆ ਨੇ ਉਹਨਾਂ ਦੇ ਬਿਆਨ ਉਹਨਾਂ ਤੋਂ ਇਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਪਦਮ ਭੂਸ਼ਣ ਤਾਂ ਦਿੱਤਾ ਹੀ ਜਾਣਾ ਚਾਹੀਦਾ। ਉਮਰ ਅਬਦੁੱਲਾ ਨੇ ਕਿਹਾ ਕਿ ਜਿਹੜਾ ਸਮਿਕ ਭੱਟਾਚਾਰਿਆ ਨੇ ਪਦਮ ਭੂਸ਼ਣ ਦੇਣ ਦੀ ਗੱਲ ਕੀਤੀ ਹੈ ਗਿਆਨੇਸ਼ ਕੁਮਾਰ ਨੂੰ, ਪਦਮ ਭੂਸ਼ਣ ਤੱਕ ਹੀ ਕਿਉਂ ਰੋਕ ਰਹੇ ਹੋ, ਭਾਰਤ ਰਤਨ ਦੇ ਦਿਓ, ਰਾਸ਼ਟਰਪਤੀ ਬਣਾ ਦਿਓ, ਕਿਉਂਕਿ ਇੰਨਾ ਕੁਛ ਉਹਨਾਂ ਨੇ ਭਾਜਪਾ ਦੇ ਲਈ ਕੀਤਾ, ਪੱਛਮ ਬੰਗਾਲ ਤੋਹਫੇ ਦੇ ਵਿੱਚ ਦੇ ਦਿੱਤਾ, ਤਾਂ ਫਿਰ ਪਿੱਛੇ ਰਹਿ ਵੀ ਕੀ ਜਾਂਦਾ ਹੈ। ਵੈਸੇ ਵੈਸਟ ਬੰਗਾਲ ਦੀ ਗੱਲ ਤੁਰੀ ਹੋ ਹੈ ਤਾਂ ਇੰਡੀਆ ਗੱਠਜੋੜ ਦੀ ਬੈਠਕ ਅੱਜ ਦੇ ਦਿਨ ਨਵੀਂ ਦਿੱਲੀ ਦੇ ਵਿੱਚ ਹੋ ਰਹੀ ਹੈ। ਮਮਤਾ ਬੈਨਰਜੀ ਵੀ ਇੱਥੇ ਪਹੁੰਚ ਰਹੇ ਨੇ। ਖ਼ਬਰ ਏਜੰਸੀ PTI ਦੇ ਮੁਤਾਬਕ ਦਿੱਲੀ ਪਹੁੰਚਣ ਦੇ ਉੱਤੇ ਵੈਸਟ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਕੁਝ ਕਹਿਣਾ ਮੈਂ ਬੈਠਕ ਤੋਂ ਬਾਅਦ ਹੀ ਕਹਾਂਗੀ, ਸਾਡਾ ਨਿਸ਼ਾਨਾ ਚੋਣ ਕਮਿਸ਼ਨ ਹੈ, ਚੋਣ ਕਮਿਸ਼ਨਰ ਹੈ। ਇਸ ਬੈਠਕ ਦੇ ਵਿੱਚ ਪੂਰੀ ਜਿਹੜੀ ਸੋਫਟਵੇਅਰ ਟੀਮ ਉਸ ਦੇ ਖਿਲਾਫ਼ ਹੈ
ਔਰ ਲੋਕਾਂ ਨੂੰ ਉਹਨਾਂ ਨੇ ਧੋਖਾ ਦਿੱਤਾ ਹੈ। ਔਰ ਇਸ ਦੇ ਉੱਤੇ ਜੋ ਵੀ ਕੁਝ ਕਹਿਣਾ ਮੈਂ ਕੱਲ ਨੂੰ ਹੀ ਕਵਾਂਗੀ, ਦੱਸ ਦਈਏ, ਯਾਨੀ ਕਿ ਅੱਜ ਦੇ ਦਿਨ ਮਮਤਾ ਬੈਨਰਜੀ ਇੰਡੀਆ ਬਲੌਕ ਦੇ ਅੰਦਰ ਇਸ ਮੁੱਦੇ ਦੇ ਉੱਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕੱਠੇ ਲਿਆਉਣ ਲਈ ਸਹਿਮਤ ਹੈ। ਦੱਸ ਦਈਏ ਕਿ ਅੱਜ ਦੇ ਦਿਨ, ਕੱਲ ਦੇ ਦਿਨ ਪਹਿਲਾਂ ਕਾਂਗਰਸ ਦੀ ਬੈਠਕ ਹੋਈ ਸੀ ਤੇ ਅੱਜ ਇੰਡੀਆ ਬਲੌਕ ਦੀ ਬੈਠਕ ਹੋਏਗੀ, ਔਰ ਇਸ ਦੇ ਵਿੱਚ ਜਿਹੜੇ ਫੈਸਲੇ ਲਏ ਜਾਣਗੇ ਕਿ ਜਿਹੜਾ ਇਹ ਮਸਲਾ, ਤਾਜ਼ਾ ਮਸਲਾ ਛਿੜਿਆ SIR ਦੇ ਸੋਧ ਦੇ ਵਿੱਚ, ਗੜਬੜਾਂ ਜਿਹੜੀਆਂ ਕੀਤੀਆਂ ਗਈਆਂ ਨੇ ਔਰ ਇਲੈਕਸ਼ਨ ਕਮਿਸ਼ਨਰ ਦੀ ਸਾਂਝ ਜਿਹੜੀ ਉਸ ਦੇ ਵਿੱਚ ਸਾਹਮਣੇ ਆਈ ਹੈ, ਉਸ ਨੂੰ ਲੈ ਕੇ ਜਿਹੜੇ ਇਹ ਫੈਸਲੇ ਅੱਜ ਦੇ ਦਿਨ ਵੱਡੇ ਲਏ ਜਾਣਗੇ। ਕਾਂਗਰਸ ਜਨਤਾ ਪਾਰਟੀ ਜਿਹੜੀ ਇੱਕ ਗੈਰ ਸਿਆਸੀ ਜਮਾਤ ਹੈ, ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ 2 ਅਕਤੂਬਰ ਤੋਂ ਦੇਸ਼ ਭਰ ਦੇ ਵਿੱਚ ਧਰਨੇ ਪ੍ਰਦਰਸ਼ਨ ਕਰਨਗੇ, ਪਰ ਕਾਂਗਰਸ ਸਣੇ ਸਾਰੀਆਂ ਵਿਰੋਧੀ ਪਾਰਟੀਆਂ ਦੀ ਤਰਫ ਤੋਂ ਹਾਲੇ ਤੱਕ ਕੋਈ ਅੱਗੇ ਦੀ ਯੋਜਨਾ ਉਲੀਕੀ ਨਹੀਂ ਸੀਗੀ। ਉਲੀਕ ਤਾਂ ਬੇਸ਼ੱਕ ਅੱਜ ਲਈ ਜਾਏਗੀ, ਪਰ ਇਸ ਦਾ ਐਲਾਨ ਹਾਲੇ ਤੱਕ ਨਹੀਂ ਸੀ ਕੀਤਾ ਗਿਆ। ਉਧਰ ਸੁਪਰੀਮ ਕੋਰਟ ਨੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਬਰਖਾਸਤ ਕਰਨ ਵਾਲੀ ਜਿਹੜੀ ਪਟੀਸ਼ਨ ਹੈ, ਪਬਲਿਕ ਪਟੀਸ਼ਨ ਹੈ, PIL ਕਹਿ ਲਿਆ ਜਾਂਦਾ, ਉਸ ਦੇ ਉੱਤੇ ਅਗਲੇ ਹਫਤੇ ਸੁਣਵਾਈ ਕਰਨ ਦੀ ਸਹਿਮਤੀ ਜਤਾ ਦਿੱਤੀ ਹੈ। ਪਟੀਸ਼ਨ ਦੇ ਵਿੱਚ ਉਹਨਾਂ ਫੈਸਲਿਆਂ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਦੇ ਤਹਿਤ CEC ਦੀ ਅਗਵਾਈ ਦੇ ਵਿੱਚ ਚੋਣ ਕਮਿਸ਼ਨ ਨੇ ਦੋ ਦੂਸਰੇ ਚੋਣ ਕਮਿਸ਼ਨਰਾਂ ਦੇ ਫੈਸਲਿਆਂ ਦੀ ਮਨਜ਼ੂਰੀ ਨਹੀਂ ਸੀ ਮੰਨੀ, ਔਰ ਮੰਗਲਵਾਰ ਦੇ ਦਿਨ ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੈਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇਸ ਮਾਮਲੇ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਉਹ ਇਸ ਮਾਮਲੇ ਦੇ ਉੱਤੇ ਸੁਣਵਾਈ ਕਰਨਗੇ। ਪਟੀਸ਼ਨ ਦੇ ਵਿੱਚ ਦੋਸ਼ ਮੜਿਆ ਗਿਆ ਕਿ ਚੋਣ ਕਮਿਸ਼ਨ ਦੇ ਕੁਝ ਫੈਸਲੇ ਸੰਵਿਧਾਨਕ ਪ੍ਰਕਿਰਿਆ ਤੋਂ ਉਲਟ ਹੀ ਲਏ ਗਏ ਨੇ, ਜੋ ਕਿ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਹੈ, ਔਰ ਇਸੇ ਦੇ ਚੱਲਦਿਆਂ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਕਾਫੀ ਅਹਿਮ ਰਹੇਗਾ। ਵੈਸੇ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਵਾਦੀ ਦੇ ਮਾਸਕੱਤਰ MA ਬੇਬੀ ਨੂੰ 29 ਸਤੰਬਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਉਹ ਦਿੱਲੀ ਦੇ ਵਿੱਚ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਖੱਬੇ ਪੱਖੀ ਪਾਰਟੀਆਂ ਦੇ ਇਸ ਧਰਨੇ ਦੇ ਵਿੱਚ ਹਿੱਸਾ ਲੈ ਰਹੇ ਸੀ। ਇਸ ਤੋਂ ਇਲਾਵਾ CPIML ਦੀ ਕੇਂਦਰੀ ਕਮੇਟੀ ਦੇ ਮੈਂਬਰ ਸੁਚੇਤਾ ਡੇ, ਸ਼ਵੇਤਾ ਰਾਜ ਨੂੰ ਵੀ ਹਿਰਾਸਤ ਚ ਲਿਆ ਗਿਆ। ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ ਭਾਰਤ ਦੇ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਇਕਜੁੱਟ ਹੋ ਕੇ CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ, ਜਿਸ ਚ ਕਿਹਾ ਗਿਆ ਕਿ ਪ੍ਰਦਰਸ਼ਨਕਾਰੀਆਂ ਦੀ ਗੱਲ ਸੁਣਨ ਦੀ ਬਜਾਏ ਪੁਲਿਸ ਨੇ ਉਹਨਾਂ ਦੇ ਉੱਤੇ ਬਲ ਦਾ ਪ੍ਰਯੋਗ ਕੀਤਾ ਹੈ, ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਜਾਇਆ ਗਿਆ। ਪ੍ਰਦਰਸ਼ਨਕਾਰੀਆਂ ਦੇ ਵਿੱਚ CPIML ਦੇ ਕਈ ਨੇਤਾ, CPIM ਦੇ ਨੇਤਾ, CPIML ਦੇ ਨੇਤਾ ਕਾਮਰੇਡ ਸੁਚੇਤਾ ਡੇ, ਸ਼ਵੇਤਾ ਰਾਜ, AICTU ਤੇ ਇਸ ਤੋਂ ਇਲਾਵਾ AILJA ਦੇ ਕਾਰਕੁਨ ਤੇ ਕਈ ਸੀਨੀਅਰ ਟ੍ਰੇਡ ਯੂਨੀਅਨ ਦੇ ਲੀਡਰ ਵੀ ਸ਼ਾਮਲ ਹੋਏ ਸੀ। ਉੱਥੇ ਭਾਰਤ ਤੋਂ ਬਾਅਦ ਹੁਣ ਜਿਹੜੀ ਇੱਕ ਖਬਰ ਪੰਜਾਬ ਦੀ ਵੀ ਵੈਸੇ ਸਾਂਝੀ ਕਰਦੇ ਹੋਏ ਚੱਲੀਏ, ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਸ ਵਕਤ ਸੱਤਾ ਦੇ ਵਿੱਚ ਤਾਂ ਜ਼ਰੂਰ ਹੈ, ਪਰ ਸੱਤਾ ਦੇ ਵਿੱਚ ਫਾਇਦਾ ਵੀ ਚੁੱਕਿਆ ਜਾ ਰਿਹਾ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਮਿਲੇ ਸਿਆਸੀ ਚੰਦੇ ਚੈਤ ਕੀ ਉਛਾਲ ਆਇਆ। ਆਪ ਨੂੰ ਮਿਲੇ ਸਿਆਸੀ ਚੰਦੇ ਦਾ ਸਭ ਤੋਂ ਵੱਡਾ ਤਾਂ ਦਾਨ ਜਿਹੜਾ ਉਹ ਸੰਸਦ ਮੈਂਬਰ ਰਜਿੰਦਰ ਗੁਪਤਾ ਤੋਂ ਮਿਲਿਆ, ਜੋ ਕਿ ਹੁਣ ਤੱਕ ਤਾਂ ਭਾਜਪਾ ਹੀ ਨੇ। ਰਾਜਿੰਦਰ ਗੁਪਤਾ ਨੇ 9 ਜਨਵਰੀ 2026 ਨੂੰ ਆਮ ਆਦਮੀ ਪਾਰਟੀ ਨੂੰ 5 ਕਰੋੜ ਰੁਪਏ ਦਾ ਸਿਆਸੀ ਚੰਦਾ ਦਿੱਤਾ ਸੀ। ਕਰੀਬ 3 ਮਹੀਨੇ ਤੋਂ ਬਾਅਦ ਹੀ ਰਾਜਿੰਦਰ ਗੁਪਤਾ ਭਾਜਪਾ ਚ ਸ਼ਾਮਲ ਹੋ ਗਏ। ਗੁਪਤਾ ਦੇ ਭਾਜਪਾ ਦੇ ਵਿੱਚ ਚਲੇ ਜਾਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਵਿੱਤੀ ਸੱਟ ਤਾਂ ਵੱਜੀ ਹੈ, ਕਿਉਂਕਿ ਅੱਗੇ ਵੀ ਉਹਨਾਂ ਨੂੰ ਚੰਦੇ ਮਿਲਣੇ ਸੀ, ਹੁਣ ਉਹ ਭਾਜਪਾ ਨੂੰ ਮਿਲ ਰਹੇ ਹੋਣਗੇ। ਭਾਰਤੀ ਚੋਣ ਕਮਿਸ਼ਨ ਨੇ 17 ਸਤੰਬਰ 2026 ਦੇ ਵੇਰਵਿਆਂ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਸਾਲ 2025-26 ਦੇ ਵਿੱਚ ਸਭ ਤੋਂ ਵੱਧ ਚੰਦਾ ਪੰਜਾਬ ਦੇ ਵਿੱਚੋਂ ਮਿਲਣ ਦਾ ਦਾਅਵਾ ਕੀਤਾ ਹੈ। ਪੰਜਾਬ ਚੋਂ ਇਸ ਵਰੇ ਦੇ ਦਰਮਿਆਨ ਆਮ ਆਦਮੀ ਪਾਰਟੀ ਨੂੰ 5 ਕਰੋੜ 8 ਲੱਖ ਰੁਪਏ ਦਾ ਚੰਦਾ ਹਾਸਲ ਹੋਇਆ, ਜਦਕਿ 2024-25 ਚ ਚੰਦਾ 71 ਲੱਖ ਰੁਪਏ ਦਾ ਸੀ। ਇਸ ਤਰ੍ਹਾਂ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ 2023-24 ਤਾਂ ਮਹਿਜ਼ 11.5 ਲੱਖ ਰੁਪਏ ਤੇ ਉਸ ਤੋਂ 1 ਸਾਲ ਪਹਿਲਾਂ 44 ਲੱਖ ਰੁਪਏ ਦਾ ਚੰਦਾ ਹਾਸਲ ਹੋਇਆ ਸੀ। ਆਪ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ 4 ਵਰਿਆਂ ਦੇ ਵਿੱਚ ਲਗਭਗ 6 ਕਰੋੜ 35 ਲੱਖ ਰੁਪਏ ਦਾ ਚੰਦਾ ਇਕੱਠਾ ਕੀਤਾ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਸਮੁੱਚੇ ਦੇਸ਼ ਦੇ ਵਿੱਚੋਂ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ 2025-26 ਦੇ ਦਰਮਿਆਨ 12 ਕਰੋੜ ਰੁਪਏ ਦਾ ਚੰਦਾ ਹਾਸਲ ਹੋਇਆ ਸੀ। ਔਰ ਜ਼ਾਹਰ ਜੀ ਗੱਲ ਹੈ ਕਿ ਰਜਿੰਦਰ ਗੁਪਤਾ ਦਾ ਹੀ ਚੰਦਾ ਸਭ ਤੋਂ ਜ਼ਿਆਦਾ ਸੀ ਜੋ ਕਿ ਉਹਨਾਂ ਨੇ ਪੰਜਾਬ ਨੂੰ ਦਿੱਤਾ।
ਰੁਝਾਨ ਦੇਖੀਏ ਤੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਨਾਲੋਂ ਵੱਧ ਚੰਦਾ ਭਾਜਪਾ ਨੂੰ ਮਿਲ ਰਿਹਾ ਹੈ। ਆਮ ਆਦਮੀ ਨੂੰ 2025-26 ਦੇ ਦਰਮਿਆਨ ਜਿੱਥੇ 5 ਵਿਧਾਇਕਾਂ ਤੇ 3 ਵਜ਼ੀਰਾਂ ਤੋਂ ਇਲਾਵਾ ਇੱਕ ਸੰਸਦ ਮੈਂਬਰ ਨੇ ਚੰਦਾ ਦਿੱਤਾ ਹੈ। ਸੰਸਦ ਮੈਂਬਰ ਗੁਰਮੀਤ ਸਿੰਘ ਮੀਥੇਰ ਨੇ ਹਰ ਮਹੀਨੇ ਚੰਦਾ ਦਿੱਤਾ ਹੈ ਤੇ 1 ਵਰੇ ਦੇ ਦਰਮਿਆਨ 1,20,000 ਰੁਪਏ ਪਾਰਟੀ ਨੂੰ ਡੋਨੇਸ਼ਨ ਵਜੋਂ ਦਿੱਤੇ ਨੇ। ਉੱਥੇ ਹੀ ਵਜ਼ੀਰਾਂ ਦੇ ਵਿੱਚੋਂ ਡਾਕਟਰ ਬਲਵੀਰ ਸਿੰਘ ਨੇ 25,000 ਰੁਪਏ, ਪਾਰਟੀ ਪ੍ਰਧਾਨ ਅਮਨ ਅਰੋੜਾ ਨੇ 1,20,000 ਰੁਪਏ ਤੇ ਡਾਕਟਰ ਰਵੀ ਜੋਤ ਨੇ 25,000 ਰੁਪਏ ਆਮ ਆਦਮੀ ਪਾਰਟੀ ਨੂੰ ਦਿੱਤੇ ਨੇ। ਉੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਲਗਭਗ 1.25 ਲੱਖ ਰੁਪਏ ਤੇ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਨੇ 96,000 ਰੁਪਏ ਦਾ ਚੰਦਾ ਦਿੱਤਾ। ਹਾਲਾਂਕਿ ਮੁੱਖ ਮੰਤਰੀ ਨੇ ਆਪਣੀ ਹੀ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ ਇਸ ਦਾ ਕੋਈ ਵੀ ਜ਼ਿਕਰ ਇਸ ਦੇ ਵਿੱਚ ਨਹੀਂ ਮਿਲਿਆ, ਪਰ ਬਾਕੀ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਦਾ ਜ਼ਿਕਰ ਜਿਹੜਾ ਜ਼ਰੂਰ ਸੁਣਨ ਨੂੰ ਮਿਲਦਾ ਹੈ, ਜਿਸ 'ਚ ਸਰਬਜੀਤ ਕੌਰ ਮਾਣੂਕੇ, ਕੁਲਵੰਤ ਸਿੰਘ ਪੰਡੌਰੀ, ਕੁਲਦੀਪ ਸਿੰਘ ਧਾਲੀਵਾਲ, ਪ੍ਰਿੰਸੀਪਲ ਬੁੱਧ ਰਾਮ, ਚੇਤਨ ਸਿੰਘ ਜੋੜੇ ਮਾਜਰਾ ਔਰ ਅਲੱਗ ਅਲੱਗ ਜਿਹੜੇ ਆਮ ਆਦਮੀ ਪਾਰਟੀ ਦੀ ਇਕਾਈਆਂ ਦੇ ਨਾਲ ਜੁੜੇ ਹੋਏ ਜ਼ਿਲ੍ਹਾ ਇਕਾਈਆਂ ਮਾਫ਼ ਕਰਨਾ ਜ਼ਿਲ੍ਹਾ ਇਕਾਈਆਂ ਦੇ ਨਾਲ ਜਿਹੜੇ ਜੁੜੇ ਹੋਏ ਮੈਂਬਰ ਨੇ ਉਹਨਾਂ ਦੀ ਤਰਫ ਤੋਂ ਇਹ ਚੰਦੇ ਦਿੱਤੇ ਗਏ ਨੇ। ਉੱਥੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਜੁੜੇ ਸਮੁੱਚੇ ਮਾਮਲੇ ਦੇ ਉੱਤੇ ਅਗਲੀ ਰਣਨੀਤੀ ਸੰਬੰਧੀ ਅਹਿਮ ਫੈਸਲਾ 5 ਸਿੰਘ ਸਾਹਿਬਾਨਾਂ ਵੱਲੋਂ ਕੀਤਾ ਜਾਏਗਾ, ਜੋ ਕਿ ਸਮੁੱਚੀ ਕੌਮ ਦੇ ਲਈ ਮਾਰਗਦਰਸ਼ਨ ਹੋਏਗਾ। ਇਹ ਦਾਅਵਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਂਝੀ ਪ੍ਰੈਸ ਬੈਠਕ ਦੇ ਦਰਮਿਆਨ ਸਾਹਮਣੇ ਆਇਆ। ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਰਾਜੋਆਣਾ ਦੇ ਨਾਲ ਦੋਵੇਂ ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦੇ ਬਾਰੇ ਜਾਣਕਾਰੀ ਲਈ ਗਈ ਤੇ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਰਾਜੋਆਣਾ ਸਿੱਖ ਪਰੰਪਰਾ ਦੀ ਉੱਤੇ ਪਹਿਰਾ ਦੇਣ ਦੇ ਕੰਮ ਕਰ ਰਹੇ ਨੇ ਔਰ ਉਹਨਾਂ ਨੂੰ ਜਾਨ ਬਖਸ਼ਣ ਦੀ ਭੀਖ ਨਹੀਂ ਮਿਲਣੀ ਚਾਹੀਦੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 2019 ਦੇ ਵਿੱਚ ਰਾਜੋਆਣਾ ਦੇ ਨਾਲ ਸੰਬੰਧੀ ਕੀਤੇ ਆਪਣੇ ਐਲਾਨ ਨੂੰ ਹਾਲੇ ਤੱਕ ਲਾਗੂ ਨਹੀਂ ਕਰ ਸਕੀ ਹੈ। ਉਧਰ ਐਡਵੋਕੇਟ ਧਾਮੀ ਨੇ ਵੀ ਰਾਜੋਆਣਾ ਦੇ ਨਾਲ ਪਿਛਲੇ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਤੇ ਉਹਨਾਂ ਨੂੰ ਫਾਂਸੀ ਦੀ ਚੱਕੀ ਦੇ ਵਿੱਚ ਬੈਠਿਆਂ 19 ਸਾਲ ਤੋਂ ਵੀ ਵੱਧ ਹੋ ਚੁੱਕੇ ਨੇ। ਇਹ ਇਲਜ਼ਾਮ ਲਗਾਉਂਦੇ ਹੋਇਆਂ ਮੌਜੂਦਾ ਸੱਤਾਧਾਰੀ ਕੇਂਦਰੀ ਸਰਕਾਰ ਭਾਜਪਾ ਦੇ ਉੱਤੇ ਇਲਜ਼ਾਮ ਚੁੱਕੇ ਤੇ ਕਿਹਾ ਕਿ ਇਹ ਸਿੱਧੇ ਸਿੱਧੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਿਉਂ ਨਹੀਂ ਹੈ, ਜਿਸ ਮੁਲਕ ਦੇ ਵਿੱਚ ਇੱਕ ਪੁੱਤ ਨੂੰ ਆਪਣੀ ਬਜ਼ੁਰਗ ਮਾਂ ਤੋਂ ਮਿਲਣ ਦੇ ਲਈ ਵੀ ਪੈਰੋਲ ਨਹੀਂ ਦਿੱਤੀ ਜਾਂਦੀ, ਉੱਥੇ ਇਨਸਾਫ਼ ਦੀ ਉਮੀਦ ਕਿਵੇਂ ਲਗਾਈ ਜਾ ਸਕਦੀ ਹੈ। ਉਧਰ ਆਸਟ੍ਰੇਲੀਆ ਦੀਆਂ ਵੀ ਖ਼ਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀ। ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਖ਼ਬਰਾਂ ਨੇ। ਸਭ ਤੋਂ ਪਹਿਲਾਂ ਤਾਂ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਯਾਨੀ ਕਿ ਕੇਂਦਰੀ ਬੈਂਕ ਦੀ ਤਰਫ ਤੋਂ ਕੱਲ ਦੇ ਦਿਨ ਲਿਆ ਗਿਆ ਫੈਸਲਾ। ਵੈਸੇ ਤਾਂ ਤੁਸੀਂ ਅਲੱਗ ਅਲੱਗ ਸੋਸ਼ਲ ਮੀਡੀਆ ਤੋਂ ਔਰ ਅਲੱਗ ਅਲੱਗ ਚੈਨਲਾਂ ਅਖਬਾਰਾਂ ਦੇ ਜ਼ਰੀਏ ਇਹ ਜਾਣ ਹੀ ਚੁੱਕੇ ਹੋ, ਅਸੀਂ ਵੀ ਆਪਣੇ ਫੇਸਬੁੱਕ ਪੇਜ ਦੇ ਰਾਹੀਂ ਇਹ ਖਬਰ ਸਾਂਝੀ ਕੀਤੀ ਸੀ, ਪਰ ਹੁਣ ਇਸ ਦੇ ਕੁਝ ਹੋਰ ਵੀ ਪੱਖ ਸਾਹਮਣੇ ਆ ਰਹੇ ਨੇ। ਪਤਾ ਇਹ ਚੱਲ ਰਿਹਾ ਹੈ ਕਿ RBI ਦੀ ਤਰਫ ਤੋਂ ਵਿਆਜ ਦਰਾਂ ਤਾਂ ਜਿਹੜੀਆਂ ਵਧਾ ਦਿੱਤੀਆਂ ਗਈਆਂ ਨੇ, ਉਸਦੇ ਅਸਰ ਆਸਟ੍ਰੇਲੀਅਨ ਲੋਕਾਂ ਦੇ ਉੱਤੇ ਕਿਵੇਂ ਪੈ ਰਹੇ ਨੇ, ਇਹ ਖਾਸ ਤੌਰ ਤੇ ਇੱਕ ਬੜੀ ਅਹਿਮ ਦੀ ਗੱਲ ਹੈ। ਜਦੋਂ ਸਰਕਾਰਾਂ ਖਰਚੇ ਜਿਹੜੇ ਨੇ ਫਿਜ਼ੂਲ ਖਰਚੇ ਨਹੀਂ ਰੋਕ ਪਾਉਂਦੀਆਂ ਤੇ ਇਸ ਨੂੰ ਆਮ ਲੋਕਾਂ ਦੇ ਵਿੱਚ ਨਹੀਂ ਵੰਡ ਪਾਉਂਦੀਆਂ, ਅਜਿਹੇ ਦੇ ਵਿੱਚ ਮਹਿੰਗਾਈ ਜਿਹੜੀ ਉਹ ਆਪਣੇ ਆਪ ਤਾਂ ਜਾਂਦੀ ਹੈ। ਆਸਟ੍ਰੇਲੀਆ ਦੇ ਵਿੱਚ ਆਫੀਸ਼ੀਅਲ ਕੈਸ਼ ਰੇਟ ਇਸ ਵਕਤ ਜਿੰਨੀਆਂ ਵੀ ਐਡਵਾਂਸ ਇਕੋਨੋਮੀਜ਼ ਨੇ ਉਹਨਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਹੈ। ਇੱਕ ਉਹ ਸਮਾਂ ਸੀ ਜਦੋਂ ਅਪ੍ਰੈਲ 2019 ਦੇ ਵਿੱਚ ਜਿਹੜੀਆਂ ਕੈਸ਼ ਰੇਟ ਸੀ ਉਹ 1.5% ਦੇ ਆਸ ਪਾਸ ਸੀ, ਯਾਨੀ 2% ਤੋਂ ਘੱਟ ਸੀ, ਤੇ ਹੁਣ ਇਹ 4.6% ਹੈ, ਆਪਣੇ 15 ਸਾਲਾਂ ਦੇ ਰਿਕਾਰਡ ਸਿਖਰਲੇ ਪੱਧਰ ਦੇ ਉੱਤੇ ਹੈ। ਔਰ ਕੈਸ਼ ਰੇਟ ਨੂੰ ਕੰਟਰੋਲ ਕਰਨਾ RBI ਦੀ ਮੋਨਿਟਰੀ ਪਾਲਿਸੀ ਬੋਰਡ ਦਾ ਜਿਹੜਾ ਇੱਕ ਕੰਮਕਾਜ, ਪਰ ਉਹਨਾਂ ਨੇ 2 ਦਿਨ ਬੈਠਕਾਂ ਕੀਤੀਆਂ ਤੇ ਇਹੀ ਸੋਚਿਆ ਕਿ ਦੇਖੋ ਜੇ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਘੱਟ ਕਰਨੀ ਹੈ ਤਾਂ ਵਿਆਜ ਦਰਾਂ ਵਧਾ ਦਿਓ, ਤੇ ਇਹ ਇਕੋਨਮੀ ਦਾ ਇੱਕ ਐਸਾ ਮਾਡਲ ਹੈ ਜਿਸ ਨੂੰ ਆਸਟ੍ਰੇਲੀਆ ਦੇ ਵਿੱਚ ਬਦਲ ਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸੋਚਿਆ ਵੀ ਨਹੀਂ ਜਾ ਰਿਹਾ ਕਿ ਇਸ ਦੇ ਵਿਕਲਪ ਹੋ ਸਕਦੇ ਨੇ ਜਾਂ ਨਹੀਂ, ਜਦਕਿ ਆਸਟ੍ਰੇਲੀਆ ਦੇ ਮੁਕਾਬਲੇ ਜਿਹੜੀਆਂ ਦੂਜੀਆਂ ਇਕੋਨਮੀਜ਼ ਨੇ ਉਹਨਾਂ ਦੇ ਵਿੱਚ ਬਦਲਵੇਂ ਵਿਕਲਪ ਸੋਚੇ ਵੀ ਜਾਂਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਮਹਿੰਗਾਈ ਜਿਹਨੂੰ ਇਨਫਲੇਸ਼ਨ ਕਹਿ ਲਿਆ ਜਾਂਦਾ ਉਹ 3.5% ਹੈ ਤੇ ਕੈਸ਼ ਰੇਟ 4.6% ਹੈ। ਕੇਂਦਰੀ ਬੈਂਕ ਕੈਸ਼ ਰੇਟ ਤੈਅ ਕਰਦੇ ਨੇ ਕਿ ਇਸ ਰੇਟ ਦੇ ਉੱਤੇ ਉਹ ਕਰਜ਼ੇ ਜਿਹੜੇ ਨੇ ਅੱਗੇ ਵਿੱਤੀ ਸੰਸਥਾਵਾਂ ਨੂੰ ਦੇਣਗੇ। ਯਾਨੀ ਮਹਿੰਗਾਈ ਦੇ ਨਾਲੋਂ ਲਗਭਗ 1%
1.1% ਵਧੇਰੇ ਕਰਜ਼ ਹੈ। ਹੁਣ ਇਸ ਤੋਂ ਉਲਟ ਤਸਵੀਰ ਦੇਖੋ, ਕੈਨੇਡਾ ਲਗਭਗ ਆਸਟ੍ਰੇਲੀਆ ਵਰਗਾ ਹੀ ਮੁਲਕ ਹੈ, ਮਲਟੀਕਲਚਰਲ ਮੁਲਕ ਹੈ, ਇਕਨੋਮੀ ਵੀ ਉਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਮਹਿੰਗਾਈ ਇੱਥੇ ਇਨਫਲੇਸ਼ਨ ਜਿਹੜੀ ਉਹ 3% ਹੈ, 3%, ਔਰ ਕੈਸ਼ ਰੇਟ 2.25%। ਯੂਰਪੀ ਯੂਨੀਅਨ ਦੇ ਉੱਤੇ ਆ ਜਾਓ, ਜ਼ਿਆਦਾਤਰ ਵਿਕਸਿਤ ਮੁਲਕਾਂ ਦਾ ਇਹ ਇੱਕ ਸਮੂਹ ਹੈ। ਯੂਰਪ ਦੇ ਵਿੱਚ 3.2% ਮਹਿੰਗਾਈ ਹੈ ਔਰ ਕੈਸ਼ ਰੇਟ 2.65% ਹੈ। ਠੀਕ ਇਸੇ ਤਰੀਕੇ ਦੇ ਨਾਲ ਜਾਪਾਨ, ਜਿਸ ਦੀ ਅਕਸਰ ਤੁਲਨਾ ਆਸਟ੍ਰੇਲੀਆ ਦੇ ਨਾਲ ਕਰ ਦਿੱਤੀ ਜਾਂਦੀ ਹੈ, ਇੱਕ ਐਡਵਾਂਸ ਇਕੋਨਮੀ ਹੈ ਜਿੱਥੇ ਇਨਫਲੇਸ਼ਨ 1.9% ਹੈ, ਹਾਲਾਂਕਿ ਉੱਥੇ ਬੇਰੁਜ਼ਗਾਰੀ ਵੀ ਸਭ ਤੋਂ ਘੱਟ ਹੈ ਐਡਵਾਂਸ ਇਕੋਨਮੀਜ਼ ਦੇ ਵਿੱਚ, ਔਰ ਉੱਥੇ ਵਿਆਜ ਦਰਾਂ ਜਿਹੜੀਆਂ ਨੇ ਕੈਸ਼ ਰੇਟ ਉਹ 1.2% ਹੀ ਹੈ। ਸੋ ਇਸ ਤਰੀਕੇ ਦੇ ਨਾਲ ਇਹ ਮੁਲਕ, ਔਰ ਗੁਆਂਢ ਦੇ ਵਿੱਚ ਪੈਂਦਾ ਨਿਊਜ਼ੀਲੈਂਡ ਜਿੱਥੇ 4.1% ਮਹਿੰਗਾਈ ਹੈ, ਇਨਫਲੇਸ਼ਨ ਹੈ, ਪਰ ਵਿਆਜ ਦਰਾਂ ਫਿਰ ਵੀ 2.75% ਨੇ। ਅਜਿਹੇ ਚ ਸਿਰਫ ਬਰਤਾਨੀਆ ਤੇ ਅਮਰੀਕਾ ਹੀ ਨੇ ਜਿਹੜੇ ਆਸਟ੍ਰੇਲੀਆ ਦੇ ਤਰੀਕੇ ਦੇ ਉੱਤੇ ਕੰਮ ਕਰਦੇ ਨੇ, ਮਹਿੰਗਾਈ ਦੇ ਨਾਲ ਉਹ ਜ਼ਿਆਦਾ ਜਿਹੜੀਆਂ ਕੈਸ਼ ਰੇਟ ਨੇ, ਪਰ ਇਹ ਫਿਰ ਵੀ ਅਮਰੀਕਾ ਤੇ ਬਰਤਾਨੀਆ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਨਾਲੋਂ ਕੰਟਰੋਲਡ ਜਿਹੜੀਆਂ ਕੈਸ਼ ਰੇਟਸ ਰੱਖੀ ਬੈਠੇ ਨੇ। ਅਮਰੀਕਾ ਚ ਮਹਿੰਗਾਈ 3.4% ਹੈ, ਲਗਭਗ ਆਸਟ੍ਰੇਲੀਆ ਜਿੰਨੀ, ਪਰ ਕੈਸ਼ ਰੇਟ 4% ਨੇ, ਆਸਟ੍ਰੇਲੀਆ ਦੇ ਨਾਲੋਂ ਲਗਭਗ 0.5% ਘੱਟ। ਬਰਤਾਨੀਆ ਦੇ ਵਿੱਚ 3.1% ਮਹਿੰਗਾਈ ਹੈ ਔਰ 3.75% ਜਿਹੜੀਆਂ ਨੇ ਉਹ ਇਨਫਲੇਸ਼ਨ ਨੇ, ਯਾਨੀ ਇੱਥੇ ਵੀ ਕਾਫੀ ਕੰਟਰੋਲ ਦੇ ਵਿੱਚ ਰੱਖੀਆਂ ਜਾਂਦੀਆਂ ਨੇ। ਅਜਿਹੇ ਚ ਸਵਾਲ ਇਹ ਉੱਠਦਾ ਹੈ ਕਿ ਸਰਕਾਰਾਂ ਕੀ ਇਸ ਤਰੀਕੇ ਦੇ ਨਾਲ ਕੰਟਰੋਲ ਦੇ ਵਿੱਚ ਨਹੀਂ ਲੈ ਪਾ ਰਹੀਆਂ ਮਹਿੰਗਾਈ ਨੂੰ। ਉਦਾਹਰਣ ਦਿੱਤੀ ਗਈ ਹੈ ਕਿ ਦਸੰਬਰ 2025 ਦੇ ਵਿੱਚ ਜਿਸਦਾ ਹੋਮ ਲੋਨ 7,37,000 ਦਾ ਸੀ, ਇਸ ਪੂਰੇ ਸਾਲ ਦੇ ਵਿੱਚ ਵਿਆਜ ਦਰਾਂ ਜਿੰਨੀਆਂ ਵਧੀਆਂ ਨੇ ਉਹਦਾ ਅਸਰ ਕਿਵੇਂ ਹੋਇਆ ਹੋਏਗਾ, ਉਹ ਤੁਹਾਨੂੰ ਉਦਾਹਰਣ ਦੇ ਰਹੇ ਹਾਂ। ਸੋ ਜਿਹਦਾ 7,37,000 ਦਾ ਲੋਨ ਸੀ ਦਸੰਬਰ 2025 ਦੇ ਵਿੱਚ, ਉਹ $4,150 ਮੰਥਲੀ ਰੀਪੇਮੈਂਟ ਦੇ ਰੂਪ ਦੇ ਵਿੱਚ ਦੇ ਰਿਹਾ ਸੀ, ਉਹੀ ਹੁਣ $4,650 ਹੋ ਗਈ ਹੈ ਮੰਥਲੀ ਰੀਪੇਮੈਂਟ। ਯਾਨੀ ਕਿ ਨੈਗੇਟਿਵ ਇਕੁਇਟੀ ਜਿਹੜੀ ਉਹ ਬਾਇਰਸ ਨੂੰ ਚੁੱਕਣੀ ਪੈ ਰਹੀ ਹੈ, ਔਰ ਸਰਕਾਰ ਨੂੰ ਇਸ ਦੇ ਬਾਰੇ ਸੋਚਣਾ ਹੋਏਗਾ ਕਿ ਟੋਟਲ ਕੈਸ਼ ਪੇਮੈਂਟਸ ਜਿਹੜੀਆਂ ਨੇ ਸਰਕਾਰ ਦੀਆਂ, ਸਪੈਂਡਿੰਗਸ ਜਿਹੜੀਆਂ ਨੇ ਉਹ ਲੇਬਰ ਸਰਕਾਰ ਦੇ ਦਰਮਿਆਨ ਲਗਾਤਾਰ ਵਧੀਆਂ ਨੇ। 2022-23 ਦੇ ਵਿੱਚ ਲੇਬਰ ਸਰਕਾਰ ਦੀ ਕੈਸ਼ ਸਪੈਂਡਿੰਗ ਯਾਨੀ ਕਿ ਖਰਚਾ ਜਿਹੜਾ ਸੀ, ਨਗਦੀ ਖਰਚਾ, ਉਹ $6,627 billion ਸੀ, ਆਸਟ੍ਰੇਲੀਅਨ ਡਾਲਰ ਚ ਗੱਲ ਕਰ ਰਹੇ ਹਾਂ, ਇਹ 2022-23 ਦੀ ਗੱਲ, ਤੇ ਹੁਣ ਉਹ $829 billion ਹੈ, ਲਗਭਗ $200 billion ਹੋਰ ਵਧੇ ਨੇ ਕੈਸ਼ ਸਪੈਂਡਿੰਗ ਦੇ ਉੱਤੇ। ਔਰ ਜੇਕਰ ਜੀ ਡੀ ਪੀ ਦੇ ਲਿਹਾਜ਼ ਦੇ ਨਾਲ ਦੇਖੀਏ ਤਾਂ ਅੱਜ ਦੀ ਤਰੀਕ ਚ ਲਗਭਗ 26% 26.8% ਜਿਹੜਾ ਖਰਚਾ ਹੈ ਆਸਟ੍ਰੇਲੀਆ ਦੇ ਵਿੱਚ ਉਹ ਹੋ ਰਿਹਾ ਹੈ ਸਰਕਾਰ ਦੇ ਦੁਆਰਾ, ਜਿਸ ਨੂੰ ਕੰਟਰੋਲ ਬੜੇ ਆਰਾਮ ਦੇ ਨਾਲ ਕੀਤਾ ਜਾ ਸਕਦਾ। ਖੈਰ ਇਹੀ ਇੱਕ ਮੁੱਦਾ ਹੈ ਇਕੋਨਮੀ ਦਾ, ਔਰ ਇਸ ਤੋਂ ਇਲਾਵਾ ਵੈਸੇ ਹੋਰ ਵੀ ਕਈ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਵਿਰੋਧੀ ਧਿਰ ਨੂੰ ਸਰਕਾਰ ਤੋਂ ਸਵਾਲ ਪੁੱਛਣੇ ਚਾਹੀਦੇ ਸੀ। ਵਿਆਜ ਦਰਾਂ ਵਧਦੀਆਂ ਨੇ, ਇੱਕ ਸੁਤੰਤਰ ਸੰਸਥਾ ਵਧਾਉਂਦੀ ਹੈ ਆਰ ਬੀ ਏ, ਪਰ ਏ ਆਈ ਦੀ ਜਿਹੜੀ ਲੀਕੇਜ ਹੋਈ ਹੈ ਜਾਂ ਆਸਟ੍ਰੇਲੀਆ ਦੇ ਵਿੱਚ ਜਿਹੜੀ ਫਿਜ਼ੂਲ ਖਰਚੀ ਹੋ ਰਹੀ ਹੈ ਲੇਬਰ ਸਰਕਾਰ ਦੇ ਦਰਮਿਆਨ, ਜਾਂ ਫਿਰ ਹੋਰ ਬਹੁਤ ਸਾਰੇ ਮਸਲੇ, ਕੀ ਲਿਬਰਲ ਨੈਸ਼ਨਲ ਗਠਜੋੜ ਨੇ ਇੱਕ ਵਿਰੋਧੀ ਧਿਰ ਹੋਣ ਦੇ ਨਾਤੇ ਉਹਨਾਂ ਮਸਲਿਆਂ ਨੂੰ ਸਹੀ ਢੰਗ ਦੇ ਨਾਲ ਚੁੱਕਿਆ? ਇਮੀਗ੍ਰੇਸ਼ਨ ਜਾਂ ਹੋਰ ਐਸੇ ਮਸਲੇ ਸੀ, ਉਹ ਵੀ ਵਨ ਨੇਸ਼ਨ ਪਾਰਟੀ ਦੇ ਦਬਾਅ ਦੇ ਤਹਿਤ ਲਿਬਰਲ ਨੈਸ਼ਨਲ ਨੂੰ ਚੁੱਕਣੇ ਪਏ ਨੇ। ਯਾਨੀ ਆਪਣੇ ਕੋਈ ਮੁੱਦੇ ਲੈ ਕੇ ਹੀ ਨਹੀਂ ਆ ਸਕੀ ਵਿਰੋਧੀ ਧਿਰ, ਜ਼ਾਹਰ ਜਿਹੀ ਗੱਲ ਹੈ ਕਿ ਵਿਰੋਧੀ ਧਿਰ ਦੇ ਉੱਤੋਂ ਇਸ ਵਕਤ ਆਸਟ੍ਰੇਲੀਅਨ ਲੋਕਾਂ ਦਾ ਭਰੋਸਾ ਉਹਨਾਂ ਨਹੀਂ ਬਣ ਪਾ ਰਿਹਾ, ਨਹੀਂ ਤੇ ਲੇਬਰ ਸਰਕਾਰ ਨੂੰ ਇਕੋਨਮੀ, ਇਨਫਲੇਸ਼ਨ, ਓਪਨ ਏ ਆਈ ਦੇ ਵਿੱਚ ਹੋਈ ਹੈਕਿੰਗ, ਸਰਕਾਰ ਦੀ ਮਾਈਗ੍ਰੇਸ਼ਨ ਨੀਤੀਆਂ ਤੇ ਹੋਰ ਵੀ ਬਹੁਤ ਸਾਰੇ ਐਸੇ ਮਸਲਿਆਂ ਦੇ ਉੱਤੇ ਕੋਇਲੇਸ਼ਨ ਯਾਨੀ ਗੱਠਜੋੜ ਦੀ ਤਰਫ ਤੋਂ ਘੇਰਿਆ ਜਾ ਸਕਦਾ ਸੀ। ਮੰਨਿਆ ਜਾ ਰਿਹਾ ਹੈ ਕਿ ਅਸੈਂਸ਼ੀਅਲ ਪੋਲ ਦੇ ਵਿੱਚ ਗਾਰਡੀਅਨ ਅਖਬਾਰ ਦੀ ਤਰਫ ਤੋਂ ਇਹ ਕਰਵਾਇਆ ਜਾਂਦਾ, ਉਸ ਦੇ ਵਿੱਚ ਜਿਹੜੀ ਐਂਗਸ ਟੇਲਰ ਦੀ ਅਗਵਾਈ ਵਾਲੀ ਵਿਰੋਧੀ ਧਿਰ ਹੈ ਉਹ ਆਪਣੇ ਹੇਠਲੇ ਪੱਧਰ ਦੇ ਉੱਤੇ ਜਾ ਚੁੱਕੀ ਹੈ। ਪਿਛਲੇ ਮਹੀਨੇ ਜਿਹੜਾ ਸੀ ਇਹ 26% ਦੇ ਉੱਤੇ ਇਹਨਾਂ ਦਾ ਜਿਹੜਾ ਗੱਠਜੋੜ ਦਾ ਵੋਟ ਬੈਂਕ, ਪ੍ਰਾਇਮਰੀ ਵੋਟ ਬੈਂਕ ਸੀ, ਉਹ ਹੁਣ 4 point ਥੱਲੇ ਆ ਚੁੱਕਿਆ, 22% ਦੇ ਉੱਤੇ ਆ ਚੁੱਕਿਆ। ਲੇਬਰ ਦਾ ਪ੍ਰਾਇਮਰੀ ਵੋਟ ਬੈਂਕ 29% ਦੇ ਉੱਤੇ ਹੈ, ਹਾਲਾਂਕਿ ਪਿਛਲੇ ਮਹੀਨੇ ਉਹ 26% ਸੀ। ਮਾਮੂਲੀ ਇਜ਼ਾਫਾ ਜਿਹੜਾ ਇਹਨਾਂ ਦਾ ਹੋਇਆ ਜ਼ਰੂਰ ਹੈ।
1022 ਲੋਕਾਂ ਤੋਂ ਪੁੱਛੇ ਗਏ ਅਲੱਗ ਅਲੱਗ ਸਵਾਲਾਂ ਦੇ ਆਧਾਰ ਦੇ ਉੱਤੇ ਇਹ ਸਰਵੇਖਣ ਜਿਹੜਾ ਤਿਆਰ ਕੀਤਾ ਗਿਆ। ਹਾਲਾਂਕਿ ਜ਼ਿਆਦਾਤਰ ਆਸਟ੍ਰੇਲੀਅਨ ਜਿਹੜੇ ਨੇ ਇਸ ਸਰਵੇਖਣ 'ਚ ਮੰਨਦੇ ਨੇ ਕਿ ਮਾਈਗ੍ਰੇਸ਼ਨ ਆਸਟ੍ਰੇਲੀਆ ਦੀ ਇੱਕ ਸਮੱਸਿਆ ਨਹੀਂ ਹੈ, ਇਹ ਇੱਕ ਚੰਗੀ ਚੀਜ਼ ਹੈ। 46% ਨੇ ਮਾਈਗ੍ਰੇਸ਼ਨ ਨੂੰ ਇੱਕ ਪੋਜ਼ਿਟਿਵ ਤੌਰ ਦੇ ਉੱਤੇ ਦੇਖਿਆ, 39% ਜਿਹੜੇ ਨੇ ਉਹ ਮਾਈਗ੍ਰੇਸ਼ਨ ਨੂੰ ਨੈਗੇਟਿਵ ਤਰੀਕੇ ਦੇ ਨਾਲ ਦੇਖ ਰਹੇ ਨੇ, 55% ਜਿਹੜੇ ਚਾਹੁੰਦੇ ਨੇ ਕਿ ਮਾਈਗ੍ਰੇਸ਼ਨ ਇਨਟੇਕ ਘੱਟ ਜ਼ਰੂਰ ਹੋਣਾ ਚਾਹੀਦਾ ਪਰ ਮਾਈਗ੍ਰੇਸ਼ਨ

ਇਹ ਗੱਲ ਵੀ ਦੇਖੀ ਹੈ ਕਿ ਵਨ ਨੇਸ਼ਨ ਨੂੰ ਮਾਈਗ੍ਰੇਸ਼ਨ ਦੇ ਉੱਤੇ ਠੱਲ ਪਾਉਣ ਦੇ ਲਈ ਬਹੁਤ ਸਾਰੇ ਲੋਕ ਉਸਦੇ ਹੱਕ ਦੇ ਵਿੱਚ ਆਏ ਨੇ, ਹਮਾਇਤ ਚ ਆਏ ਨੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਇਸ ਤੋਂ ਇਲਾਵਾ ਗਠਜੋੜ ਤੇ ਵਨ ਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਪਾਲਿਸੀਜ਼ ਨੇ, ਜੇ ਉਹਨਾਂ ਨੂੰ ਇਕੱਠਿਆਂ ਕਰਕੇ ਦੇਖੀਏ ਤਾਂ ਜ਼ਿਆਦਾਤਰ ਲੋਕ 60% ਦੇ ਆਸ ਪਾਸ ਲੋਕ ਉਹਨਾਂ ਨੀਤੀਆਂ ਦੇ ਨਾਲ ਸਹਿਮਤ ਨੇ। ਯਾਨੀ ਕਿ ਲਿਬਰਲ ਨੈਸ਼ਨਲ ਗਠਜੋੜ ਇਸ ਵਕਤ ਵਨ ਨੇਸ਼ਨ ਦੇ ਨਾਲ ਰਲ ਕੇ ਕਾਫੀ ਕੁਝ ਕਰ ਸਕਦਾ, ਜੋ ਕਿ ਪਹਿਲਾਂ ਵੀ ਖਬਰਾਂ ਕਈ ਵਾਰ ਆਈਆਂ ਨੇ। ਗੱਲ ਕਰ ਲਈਏ ਚੌਥੇ ਨੰਬਰ ਦੀ ਪਾਰਟੀ ਗ੍ਰੀਨਸ ਪਾਰਟੀ ਦੇ ਲਈ, ਇੱਕ ਅਨਾਰ 100 ਬਿਮਾਰ ਵਾਲੀ ਗੱਲ ਹੈ। ਸਿਆਸੀ ਮਾਹਰੇ ਮੰਨਦੇ ਨੇ ਕਿ ਗ੍ਰੀਨਸ ਪਾਰਟੀ ਦੇ ਕੋਲ ਆਈਡੀਓਲੋਜੀ ਤਾਂ ਹੈ, ਨੀਤੀਆਂ ਤਾਂ ਹੈਗੀਆਂ, ਮੁੱਦੇ ਜ਼ਰੂਰ ਨੇ, ਪਰ ਨੇਤਾ ਨਹੀਂ ਨੇ। ਆਮ ਤੌਰ ਦੇ ਉੱਤੇ ਦੂਜੀਆਂ ਪਾਰਟੀਆਂ ਦੇ ਕੋਲ ਨੇਤਾ ਹੈਗੇ ਨੇ ਪਰ ਰਣਨੀਤੀਆਂ ਨਹੀਂ ਨੇ, ਜੋ ਕਿ ਲਿਬਰਲ ਨੈਸ਼ਨਲ ਦੇ ਹਵਾਲੇ ਦੇ ਨਾਲ ਹੁਣੇ ਖਬਰ ਸਾਂਝੀ ਕਰਕੇ ਹਟੇ। ਹੁਣ ਇੱਕ ਅਨਾਰ 100 ਬਿਮਾਰ ਵਾਲੀ ਗੱਲ ਇਸ ਕਰਕੇ ਆ ਰਹੀ ਹੈ ਕਿਉਂਕਿ ਜਿਹੜੀ ਲਿਬਰਲ ਪਾਰਟੀ ਦੇ ਵਿੱਚ, ਮਾਫ ਕਰਨਾ, ਗ੍ਰੀਨਸ ਪਾਰਟੀ ਦੇ ਵਿੱਚ ਨਵੇਂ ਨੇਤਾ ਦੀ ਚੋਣ ਹੋਣੀ ਹੈ ਔਰ ਅੱਜ ਦੇ ਦਿਨ ਹੀ ਨਵਾਂ ਨੇਤਾ ਚੁਣ ਲਿਆ ਜਾਏਗਾ। ਬਲਕਿ ਖਬਰਾਂ ਜਿਸ ਵਕਤ ਲਾਈਵ ਪੜ ਰਹੇ ਹਾਂ, ਹੋ ਸਕਦਾ ਹੈ ਕਿ ਇਸ ਤੋਂ ਥੋੜੀ ਦੇਰ ਦੇ ਵਿੱਚ ਇਹ ਐਲਾਨ ਵੀ ਸਾਹਮਣੇ ਆ ਜਾਵੇ। ਪ੍ਰਮੁੱਖ ਤੌਰ ਦੇ ਉੱਤੇ ਗ੍ਰੀਨਸ ਪਾਰਟੀ ਦੇ ਵਿੱਚ ਪ੍ਰਮੁੱਖ ਦਾਅਵੇਦਾਰ ਦੇ ਤੌਰ ਤੇ ਡੇਵਿਡ ਸ਼ੂਬ੍ਰਿਜ ਨੇ ਆਪਣੀ ਹੈਟ ਸਿੱਟੀ ਹੈ। ਸਟੈਫ ਹੌਜਿੰਸ ਮੇ ਨੇ ਵੀ ਆਪਣਾ ਦਾਅਵੇਦਾਰੀ ਜਿਹੜੀ ਹੈ ਪੇਸ਼ ਕੀਤੀ ਹੈ। ਸ਼ੂਬ੍ਰਿਜ ਤਾਂ ਕੱਲ ਹੀ ਇਹ ਗੱਲ ਕਹਿ ਚੁੱਕੇ ਸੀ ਕਿ ਉਹ ਲੀਡਰਸ਼ਿਪ ਰੋਲ ਦੇ ਲਈ ਤਿਆਰ ਨੇ। ਜਿਹੜੇ ਸਟੈਫ ਹੌਜਿੰਸ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ। ਇਸ ਤੋਂ ਪਹਿਲਾਂ ਮਹਿਰੀਨ ਫੁਰੇਕੀ ਨੇ ਵੀ ਆਪਣੀ ਦਾਅਵੇਦਾਰੀ ਜਤਾਈ ਸੀ। ਨਿਕ ਮੈਕੀਮ ਵੀ ਸਾਹਮਣੇ ਆਏ ਸੀ। ਨਿਕ ਮੈਕੀਮ ਹਾਲਾਂਕਿ ਡਿਪਟੀ ਲੀਡਰ ਦੇ ਤੌਰ ਤੇ ਵੀ ਚੁਣੇ ਜਾ ਸਕਦੇ ਨੇ। ਸਾਰਾ ਐਨਸਨ ਯੰਗ ਨੇ ਵੀ ਆਪਣੀ ਕੈਂਡੀਡੇਸੀ ਜਿਹੜੀ ਆਪਣੇ ਤੌਰ ਤੇ ਹੀ ਐਲਾਨ ਕੀਤੀ ਸੀ। ਸੋ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਨਾਮ ਸਾਹਮਣੇ ਆ ਰਹੇ ਨੇ। ਗ੍ਰੀਨਸ ਪਾਰਟੀ ਦੇ ਲਈ ਨੇਤਾ ਤਾਂ ਬਹੁਤ ਨੇ, ਪਰ ਕੋਈ ਐਸਾ ਨੇਤਾ ਹੈ ਜਿਹੜਾ ਇਹਨਾਂ ਨੂੰ ਸੇਧ ਦੇ ਸਕੇ, ਜਿਹੜਾ ਗ੍ਰੀਨਸ ਪਾਰਟੀ ਨੂੰ ਇਸ ਵਕਤ ਚੱਲਦਾ ਰੱਖ ਸਕੇ? ਕਿਉਂਕਿ ਗ੍ਰੀਨਸ ਪਾਰਟੀ ਦੀਆਂ ਰਣਨੀਤੀਆਂ ਦੇ ਨਾਲ ਲਗਭਗ ਸਾਰੇ ਲੋਕ ਸਹਿਮਤ ਨੇ। ਮੰਨਿਆ ਜਾ ਰਿਹਾ ਹੈ ਕਿ ਜੇਕਰ ਗ੍ਰੀਨਸ ਪਾਰਟੀ ਦਾ ਜਿਹੜਾ ਵੀ ਨੇਤਾ ਆਉਂਦਾ, ਉਸ ਨੂੰ ਇਸ ਗੱਲ ਦੇ ਉੱਤੇ ਸਟੈਂਡ ਲੈਣਾ ਹੋਏਗਾ ਕਿ ਅਮਰੀਕੀ ਬਿਲੀਨੀਅਰ ਜਿਹੜੇ ਟੈਕ ਕੰਪਨੀਆਂ ਨੇ ਆਸਟ੍ਰੇਲੀਆ ਦੇ ਵਿੱਚ ਆਪਣੀ ਦਖਲ ਅੰਦਾਜ਼ੀ ਘਟਾਉਣ, AI ਡੇਟਾ ਸੈਂਟਰ ਦਾ ਨਿਰਮਾਣ ਨਿਯਮਤ ਸੀਮਤ ਹੋਵੇ ਤੇ ਨਵੇਂ ਕੋਲ ਤੇ ਗੈਸ ਦੇ ਪ੍ਰੋਜੈਕਟ ਆਸਟ੍ਰੇਲੀਆ 'ਚ ਸ਼ੁਰੂ ਨਾ ਕੀਤੇ ਜਾਣ, ਔਰ ਗ੍ਰੀਨਸ ਪਾਰਟੀ ਦੀ ਬੜੇ ਲੰਮੇ ਚਿਰ ਤੋਂ ਤੁਰਦੀ ਆ ਰਹੀ ਮੰਗ ਅ ਮੀਲ ਬਿਫੋਰ ਸਕੂਲ, ਇਸ ਰਣਨੀਤੀ ਦੇ ਉੱਤੇ ਜਿਹੜੀ ਉਹ ਵਿਰੋਧੀ ਸੱਤਾਧਾਰੀ ਧਿਰ ਨੂੰ ਮਨਾ ਸਕਣ। ਸ਼ੂਬ੍ਰਿਜ ਤੇ ਹੋਰਡਿੰਗਸ ਇਸੇ ਗੱਲ ਨੂੰ ਲੈ ਕੇ ਚੱਲ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਉਹ ਜੇਕਰ ਗ੍ਰੀਨਸ ਪਾਰਟੀ ਦੇ ਪ੍ਰਮੁੱਖ ਬਣਦੇ ਨੇ ਤਾਂ ਇੱਕ ਵੱਡਾ ਮਾਸ ਮੂਵਮੈਂਟ ਜਿਹੜਾ ਆਪਣੇ ਨਾਲ ਲੈ ਕੇ ਚੱਲਣਗੇ। ਵੈਸੇ ਮਾਸ ਮੂਵਮੈਂਟ ਦੀ ਲੋੜ ਪੈ ਜਾਂਦੀ ਹੈ, ਜਿਸ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਨੂੰ ਲੋੜ ਪਈ ਹੈ ਇੱਕ ਮਾਸ ਮੂਵਮੈਂਟ ਦੇ ਆਧਾਰ ਦੇ ਉੱਤੇ। ਉਹਨਾਂ ਨੇ ਇਸ ਪੂਰੀ ਦੀ ਪੂਰੀ ਜਿਹੜੀ ਕੈਂਪੇਨਿੰਗ ਹੈ ਪਿਛਲੇ ਕੁਝ ਅਰਸੇ ਦੇ ਵਿੱਚ ਉਸਨੂੰ ਅੱਗੇ ਤੋਰਿਆ। ਉੱਥੇ ਮੂਵਮੈਂਟ ਜਾਂ ਮਾਸ ਮੂਵਮੈਂਟ ਦੀ ਗੱਲ ਆਉਂਦੀ ਹੈ ਤਾਂ ਆਉਂਦੀ 7 ਅਕਤੂਬਰ ਨੂੰ ਪੈਲੇਸਤੀਨ ਹਮਾਇਤੀ ਗਰੁੱਪ ਜਿਹੜਾ ਉਹ ਸਿਡਨੀ ਦੇ ਨਾਲ ਨਾਲ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਪਲੈਨਿੰਗ ਦੇ ਵਿੱਚ ਨੇ। ਮੰਨਿਆ ਜਾ ਰਿਹਾ ਹੈ ਕਿ ਵੋਲੰਗੋਂਗ ਦੇ ਵਿੱਚ ਫਰੈਂਡਸ ਆਫ ਪੈਲੇਸਤੀਨ ਨਾਮ ਦੇ ਇੱਕ ਗੁੱਟ ਦੀ ਤਰਫ ਤੋਂ ਵੋਲੰਗੋਂਗ CBD ਦੇ ਕ੍ਰਾਊਨ ਸਟਰੀਟ ਮਾਲ ਦੇ ਵਿੱਚ ਕਈ 100 ਲੋਕਾਂ ਨੂੰ ਇਕੱਠ ਕਰਨ ਦੀ ਅਪੀਲ ਸੋਸ਼ਲ ਮੀਡੀਆ ਤੇ ਦੂਸਰੇ ਮਾਧਿਅਮਾਂ ਦੇ ਰਾਹੀਂ ਕੀਤੀ ਜਾ ਰਹੀ ਹੈ। 7 ਅਕਤੂਬਰ ਉਹ ਤਰੀਕ ਹੈ ਜਦੋਂ ਹਮਾਸ ਨੇ ਇਜ਼ਰਾਈਲ ਦੇ ਉੱਤੇ ਹਮਲਾ ਕਰ ਦਿੱਤਾ ਸੀ, 1200 ਲੋਕਾਂ ਨੂੰ ਹਲਾਕ ਕਰ ਦਿੱਤਾ ਸੀ, 250 ਦੇ ਕਰੀਬ ਲੋਕਾਂ ਨੂੰ ਬੰਦੀ ਵੀ ਬਣਾ ਲਿਆ ਸੀ ਇਜ਼ਰਾਈਲੀਆਂ ਨੂੰ, ਤੇ ਵਾਪਸ ਉਹ ਗਜ਼ਾ ਵਾਲੇ ਪਾਸੇ ਲੈ ਆਏ ਸੀ। ਜਵਾਬ ਦੇ ਵਿੱਚ ਅਗਲੇ ਹੀ ਦਿਨ ਤੋਂ ਇਜ਼ਰਾਈਲ ਨੇ ਏਅਰ ਸਟ੍ਰਾਈਕ ਤੇ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ ਸੀ। ਗਜ਼ਾ ਦੇ ਵਿੱਚ ਭਾਰੀ ਤਬਾਹੀ ਮਚਾਈ ਸੀ। 70,000 ਦੇ ਕਰੀਬ ਲੋਕ ਹੁਣ ਤੱਕ ਦਮ ਤੋੜ ਚੁੱਕੇ ਨੇ, ਲੱਖਾਂ ਲੋਕ ਹੁਣ ਤੱਕ ਆਪਣਾ ਜਿਹੜਾ ਉਹ ਕੋਈ ਨਾ ਕੋਈ ਸਰੀਰਕ ਅੰਗ ਗੁਆ ਚੁੱਕੇ ਨੇ, ਘਰ ਗੁਆ ਚੁੱਕੇ ਨੇ। ਤੇ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪਲਸਤੀਨੀ ਹਮਾਇਤੀ ਇਸ ਗੁੱਟ ਦੀ ਤਰਫ ਤੋਂ ਇਹ ਇਕੱਠ ਜਿਹੜਾ ਕੀਤਾ ਜਾਏਗਾ। ਪਰ ਕਿਹਾ ਜਾ ਰਿਹਾ ਹੈ ਕਿ ਇਸ ਇਕੱਠ ਦੇ ਵਿੱਚ ਕੋਈ ਵੀ ਨਾਅਰੇਬਾਜ਼ੀ ਨਹੀਂ ਕੀਤੀ ਜਾਏਗੀ, ਕੋਈ ਭਾਸ਼ਣ ਨਹੀਂ ਦਿੱਤੇ ਜਾਣਗੇ, ਨੋ ਸਪੀਚਿਸ ਔਰ ਮਾਰਚਿੰਗ ਵਰਗੇ ਜਿਹੜੇ ਸਲੋਗਨ ਨੇ ਉਹ ਪੋਸਟਰਾਂ ਦੇ ਉੱਤੇ ਲਿਖੇ ਗਏ ਨੇ, ਬਲਕਿ ਉੱਥੇ ਸਿਰਫ ਇਕੱਠੇ ਹੋ ਕੇ ਇੱਕ ਸ਼ਰਧਾਂਜਲੀ ਦਿੱਤੀ ਜਾਣੀ ਹੈ 4 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕ੍ਰਾਊਨ ਸਟੇਟ ਮਾਲ ਦੀ ਸਟੇਜ ਦੇ ਉੱਤੇ। ਔਰ ਇਸ ਪਾਸਿਓਂ ਜਦੋਂ ਪੁਲਿਸ ਦਾ ਇਹ ਕਹਿਣਾ ਹੈ NSW ਦੀ ਕਿ ਉਹਨਾਂ ਨੂੰ ਇਸ ਮਾਰਚ ਦੇ ਬਾਰੇ ਜਾਣਕਾਰੀ ਤਾਂ ਹੈ, ਪਰ ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖ਼ਬਰ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕੀ ਕੌਂਸਲ ਨੇ ਹਾਲੇ ਤੱਕ ਇਸ ਦੀ ਇਜਾਜ਼ਤ ਇਸ ਗੁੱਟ ਨੂੰ ਦੇ ਦਿੱਤੀ ਹੈ ਜਾਂ ਨਹੀਂ।
ਉੱਥੇ ਮੈਲਬਰਨ ਹਵਾਈ

0: ਅੱਡੇ ਦੇ ਨਾਲ ਜੁੜਿਆ ਹੋਇਆ ਰੇਲ ਲਿੰਕ, ਉਸ ਦਾ ਜਿਹੜਾ ਛੇਤੀ ਕੰਮ ਸੈਕਿੰਡ ਸਟੇਜ ਦਾ ਜਿਹੜਾ ਸ਼ੁਰੂ ਕਰ ਦਿੱਤਾ ਜਾਏਗਾ, ਜਿਸ ਦੇ ਵਿੱਚ ਸਨਸ਼ਾਈਨ ਤੋਂ ਲੈ ਕੇ ਏਅਰਪੋਰਟ ਤੱਕ ਦਾ ਜਿਹੜਾ ਟਰੈਕ ਹੈ ਉਸ ਦਾ ਵਿਸਤਾਰ, ਸਟੇਸ਼ਨ ਦਾ ਨਿਰਮਾਣ ਤੇ ਹੋਰ ਬੜੇ ਸਾਰੇ ਜਿਹੜੇ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਹੋਏ ਕੰਮ ਨੇ, ਅੱਜ ਦੇ ਦਿਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਸ ਤੇ ਵਿਕਟੋਰੀਆ ਦੇ ਪ੍ਰੀਮੀਅਰ ਪੈਨ ਕੈਰੋਲ ਰਲ ਕੇ ਇਸ ਦਾ ਐਲਾਨ ਕਰ ਸਕਦੇ ਨੇ। ਬੜੇ ਲੰਮੇ ਚਿਰ ਤੋਂ ਇਸ ਪ੍ਰੋਜੈਕਟ ਦੀ ਉਡੀਕ ਕੀਤੀ ਜਾ ਰਹੀ ਹੈ। ਮੈਲਬਨ ਦੇ ਆਊਟਰ ਨਾਰਥ ਵੈਸਟ ਦੇ ਵਿੱਚ ਸਨਸ਼ਾਈਨ ਦੇ ਨਾਲ ਇਸ ਨੂੰ ਜੋੜਨਾ ਵਾਇਆ ਕੈਲੋਰ ਈਸਟ ਤੇ ਉਹ ਜਿਹੜਾ ਪ੍ਰੋਜੈਕਟ 2031 ਤੱਕ ਮੁਕੰਮਲ ਹੋਣਾ ਔਰ ਉਸ ਦੇ ਲਈ ਫੈਡਰਲ ਗ੍ਰਾਂਟ ਦੀ ਨਾਲ ਫੈਡਰਲ ਮਦਦ ਦੇ ਨਾਲ ਇਸ ਪ੍ਰੋਜੈਕਟ ਨੂੰ ਅੱਗੇ ਤੋੜਨਾ ਬੇਹੱਦ ਜ਼ਰੂਰੀ ਹੈ। ਦੱਸ ਦਈਏ ਕਿ ਦੋਵੇਂ ਜਿਹੜੇ ਨੇਤਾ ਨੇ, ਯਾਨੀ ਪ੍ਰਧਾਨ ਮੰਤਰੀ ਤੇ ਪ੍ਰੀਮੀਅਰ, ਅੱਜ ਦੇ ਦਿਨ $12 billion ਦੇ ਇੱਕ ਸਾਂਝੀ ਲਾਗਤ ਦੇ ਨਾਲ ਕੈਲੋਰ ਈਸਟ ਸਟੇਸ਼ਨ ਤੇ ਹੋਰ ਦੂਸਰੇ ਜਿਹੜੇ 7.5 kilometers ਦੀ ਇੱਕ ਲਾਈਨ ਐਲਬੀਅਨ ਤੋਂ ਲੈ ਕੇ ਕੈਲੋਰੀਸਟ ਤੱਕ ਦੇ ਦਰਮਿਆਨ ਦੀ, ਉਸ ਦੇ ਬਾਰੇ ਵੀ ਫੈਡਰਲ ਸਰਕਾਰ ਦੇ ਪੂਲ ਦੇ ਵਿੱਚੋਂ ਇਹ ਪੈਸੇ ਦੇਣ ਦੀ ਗੱਲ ਮੰਨਣਗੇ, ਦੱਸਣਗੇ। ਵੈਸੇ ਦੱਸ ਦਈਏ ਕਿ ਇਸ ਪ੍ਰੋਜੈਕਟ ਦੀ ਉਡੀਕ ਲੰਮੇ ਚਿਰ ਤੋਂ ਕੀਤੀ ਜਾ ਰਹੀ ਹੈ ਤਾਂ ਕਿ ਏਅਰਪੋਰਟ ਨੂੰ ਰੇਲ ਲਿੰਕ ਦੇ ਨਾਲ ਜੋੜਿਆ ਜਾ ਸਕੇ। ਉੱਥੇ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸੋਕੇਰੂਜ਼ ਦੇ ਲਈ ਇੱਕ ਚੰਗੀ ਖਬਰ ਆਈ ਹੈ। ਬ੍ਰਾਜ਼ੀਲ ਜੋ ਕਿ 5 times ਵਿਸ਼ਵ ਕੱਪ ਜੇਤੂ ਟੀਮ ਹੈ ਫੁੱਟਬਾਲ ਦੀ, ਉਹ ਇਹਨਾਂ ਦਿਨਾਂ ਦੇ ਵਿੱਚ ਆਸਟ੍ਰੇਲੀਆ ਖੇਡਣ ਆਏ ਹੋਏ ਨੇ। ਵਰਲਡ ਕੱਪ ਤੋਂ ਬਾਅਦ ਆਸਟ੍ਰੇਲੀਆ ਦੇ ਲਈ ਇਹ ਸਭ ਤੋਂ ਵੱਡੀ ਸਟੇਜ ਹੈ, ਸਭ ਤੋਂ ਵੱਡਾ ਮੌਕਾ ਹੈ ਜਦੋਂ ਸੋਕੇਰੂਜ਼ ਦੇ ਖਿਡਾਰੀ ਬ੍ਰਾਜ਼ੀਲ ਵਰਗੀ ਵਰਲਡ ਕਲਾਸ ਟੀਮ ਦੇ ਸਾਹਮਣੇ ਖੇਡ ਰਹੇ ਸੀ। ਦੱਸ ਦਈਏ ਕਿ ਸ਼ੁੱਕਰਵਾਰ ਦੇ ਦਿਨ ਟਾਊਨਸਵਿਲ ਦੇ ਵਿੱਚ ਇਹ ਮੈਚ ਹੋਇਆ ਸੀ। ਸਾਰੇ ਮੈਚ ਵੈਸੇ ਕੁਇਨਜ਼ਲੈਂਡ 'ਚ ਹੋ ਰਹੇ ਨੇ, ਫਰੈਂਡਲੀ ਮੈਚ ਹੋ ਰਹੇ ਨੇ ਇੱਕ ਕਿਸਮ ਦੇ, ਪਰ ਉਸ ਮੈਚ ਨੂੰ 1-1 ਦੇ ਉੱਤੇ ਡਰਾ ਕਰ ਲਿਆ ਗਿਆ ਸੀ। ਸੋਕੇਰੂਜ਼ ਜਾਣੀ ਕਿ ਆਸਟ੍ਰੇਲੀਆ ਦੀ ਫੁੱਟਬਾਲ ਟੀਮ ਹੈ ਜਿਹੜੀ, ਉਹ ਬ੍ਰਾਜ਼ੀਲ ਵਰਗੀ ਟੀਮ ਦੇ ਖਿਲਾਫ ਆਪਣੇ ਮੈਚ ਨੂੰ ਡਰਾ ਕਰ ਸਕੀ, ਇਹ ਇੱਕ ਵੱਡੀ ਖਬਰ ਸੀ। ਪਰ ਕੱਲ ਦੇ ਦਿਨ ਹੋਰ ਵੀ ਵੱਡੀ ਖਬਰ ਸਾਹਮਣੇ ਆਈ। ਕੋਨਰ ਮੈਟਕਲਾਫ ਦੇ ਜਿਹੜੇ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦਿਆਂ ਆਸਟ੍ਰੇਲੀਆ ਨੇ ਬ੍ਰਾਜ਼ੀਲ ਨੂੰ 4-2 ਦੇ ਨਾਲ ਹਰਾ ਦਿੱਤਾ ਔਰ 52,000 ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੇ ਵਿੱਚ ਦਰਸ਼ਕਾਂ ਦਾ ਜਿਹੜਾ ਹਜੂਮ ਸੀ ਉਹ ਪੀਲੀਆਂ ਤੇ ਜਿਹੜੀਆਂ ਹਰੀਆਂ ਜਰਸੀਆਂ ਸੀ ਉਸ ਦੇ ਵਿੱਚ ਆਸਟ੍ਰੇਲੀਆ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਇਆ। ਦੱਸ ਦਈਏ ਕਿ ਇਸ ਵਕਤ ਇਹ ਜਿਹੜਾ ਮੈਚ ਸੀ ਇਸ ਨੂੰ ਦੇਖਣ ਦੇ ਲਈ ਲੋਕ ਵੱਡੀ ਗਿਣਤੀ ਚ ਪਹੁੰਚੇ ਹੋਏ ਸੀ ਕਿਉਂਕਿ ਬ੍ਰਾਜ਼ੀਲ ਦੇ ਸਟਾਰ ਖਿਡਾਰੀਆਂ ਨੂੰ ਦੇਖਣ ਦਾ ਆਸਟ੍ਰੇਲੀਆ ਦੇ ਵਿੱਚ ਇਸ ਤੋਂ ਬਿਹਤਰ ਮੌਕਾ ਨਹੀਂ ਮਿਲ ਸਕਦਾ। ਉਧਰ ਏਸ਼ੀਆਈ ਖੇਡਾਂ ਦੀ ਵੀ ਗੱਲ ਕਰਦੇ ਚਲੀਏ, ਜਿੱਥੇ ਏਸ਼ੀਆਈ ਖੇਡਾਂ ਦੇ ਵਿੱਚ ਭਾਰਤ ਦਾ ਪ੍ਰਦਰਸ਼ਨ ਹਾਲਾਂਕਿ ਤਸੱਲੀਜਨਕ ਹੀ ਕਿਹਾ ਜਾ ਸਕਦਾ, ਕੋਈ ਬਹੁਤਾ ਵਧੀਆ ਪ੍ਰਦਰਸ਼ਨ ਭਾਰਤ ਨੇ ਆਪਣੇ ਦੂਸਰੇ ਏਸ਼ੀਆਈ ਮੁਲਕਾਂ ਦੇ ਮੁਕਾਬਲੇ ਨਹੀਂ ਕੀਤਾ, ਪਰ ਐਥਲੈਟਿਕਸ ਦੇ ਵਿੱਚ ਕੱਲ ਦੇ ਦਿਨ ਭਾਰਤੀ ਮਹਿਲਾਵਾਂ ਦੀ ਰਿਲੇ ਟੀਮ ਨੇ ਸੁਨਹਿਰੀ ਜਿੱਤ ਲਈ। ਟਰੈਕ ਐਂਡ ਫੀਲਡ ਮੁਕਾਬਲਿਆਂ ਦੇ ਵਿੱਚ ਭਾਰਤ ਦੇ ਹੁਣ ਤੱਕ ਚੰਗੇ ਪ੍ਰਦਰਸ਼ਨ ਹੋ ਰਹੇ ਨੇ, 1 gold ਦਾ ਤੇ 4 silver ਦੇ ਤਮਗੇ ਆਪਣੇ ਨਾਮ ਕੀਤੇ ਕੱਲ ਦੇ ਦਿਨ। ਮਹਿਲਾਵਾਂ ਦੀ 4x400 ਰਿਲੇ ਦੇ ਵਿੱਚ ਭਾਰਤੀ ਮਹਿਲਾਵਾਂ ਨੇ ਐਥਲੈਟਿਕਸ ਦੇ ਇਹਨਾਂ ਮੁਕਾਬਲਿਆਂ 'ਚ ਭਾਰਤ ਨੂੰ ਪਹਿਲਾ ਸੋਨੇ ਦਾ ਤਮਗਾ ਦਵਾਇਆ। ਇਸ ਤੋਂ ਇਲਾਵਾ ਗੁਲਵੀਰ ਸਿੰਘ ਨੇ ਆਪਣਾ 3rd ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਕਿਰਨ ਪਾਹਲ, ਪੁਵਮਾ ਮਚੇਤਰੀ, ਪ੍ਰਾਚੀ ਤੇ ਵਿਦਿਆ ਰਾਮਰਾਜ ਦੀ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਦੌੜ ਲਗਾਉਂਦਿਆਂ ਹੋਇਆਂ 3:29 ਦੇ 69ਵੇਂ ਹਿੱਸੇ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ ਔਰ ਇਸ ਦੇ ਵਿੱਚ ਬਹਿਰੀਨ ਨੇ ਦੂਜਾ, ਚੀਨ ਨੇ 3rd ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਨੀਰੂ ਢਾਂਡਾ ਦਾ ਟਰੈਪ ਸ਼ੂਟਿੰਗ ਦੇ ਵਿੱਚ ਸੋਨੇ ਦੇ ਤਗਮੇ ਦੇ ਉੱਤੇ ਨਿਸ਼ਾਨਾ ਲੱਗਿਆ। ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਏਸ਼ੀਆਈ ਖੇਡਾਂ ਦੇ ਵਿੱਚ ਮਹਿਲਾ ਟਰੈਪ ਦਾ ਵਿਅਕਤੀਗਤ ਸੋਨ ਤਗਮਾ, ਪਹਿਲਾ ਸੋਨ ਤਗਮਾ ਜਿਹੜਾ ਜਿੱਤ ਕੇ ਇਤਿਹਾਸ ਰਚਿਆ। ਇਹ ਉਹਨਾਂ ਦੀ ਪ੍ਰਾਪਤੀ ਤਾਂ ਸੀਗੀ ਪਰ ਭਾਰਤੀ ਕਿਸੇ ਵੀ ਭਾਰਤੀ ਮਹਿਲਾ ਦੀ ਤਰਫ ਤੋਂ ਸ਼ੂਟਿੰਗ ਦੇ ਜਿਹੜਾ ਟਰੈਪ ਮੁਕਾਬਲਾ, ਟਰੈਪ ਸ਼ੂਟਿੰਗ ਦਾ ਮੁਕਾਬਲਾ, ਉਸ ਦੇ ਵਿੱਚ ਪਹਿਲੀ ਵਾਰ ਏਸ਼ੀਆਈ ਖੇਡਾਂ ਦੇ ਅੰਦਰ ਗੋਲਡ ਮੈਡਲ ਜਿੱਤਣਾ ਵੀ ਭਾਰਤ ਦੇ ਲਈ ਇਤਿਹਾਸ ਸੀ। ਭਾਰਤ ਹਰਿਆਣਾ ਦੇ ਜੀਂਦ ਦੀ ਰਹਿਣ ਵਾਲੀ 26 ਦੀ ਨੀਰੂ ਭਾਰਤੀ ਫੌਜ ਦੇ ਵਿੱਚ ਨਾਇਬ ਸੂਬੇਦਾਰ ਵੀ ਹੈ। ਉੱਥੇ ਖੇਡਾਂ ਦੇ ਅੱਜ ਦੇ ਇਸ ਖਬਰਾਂ ਦੇ ਸੈਗਮੈਂਟ ਦੇ ਵਿੱਚ, ਦੂਸਰੀਆਂ ਖਬਰਾਂ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਕਿ ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LANDING।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ। ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
1: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
6: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।

ਰੇਡੀਓ ਹਾਂਜੀ 1674 AM ਆਸ ਕਰਦੇ ਹਾਂ ਦਿਨ ਤੁਹਾਡਾ ਚੰਗਾ ਜਾ ਰਿਹਾ ਹੋਵੇਗਾ ਅਤੇ ਇਸ ਵਕਤ ਸਮਾਂ ਹੋ ਚੁੱਕਾ ਹੈ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦਾ ਸੋ ਆਓ ਦੇਖਦੇ ਹਾਂ ਤੇ ਸੁਣਦੇ ਹਾਂ ਕੀ ਕਹਿੰਦੀ ਅੱਜ ਦੀ ਕਹਾਣੀ ਅਤੇ ਕਿਹੜੀ ਸਿੱਖਿਆ ਤੁਸੀਂ ਇਸ ਕਹਾਣੀ ਚੋਂ ਲੈ ਕੇ ਜਾਂਦੇ ਹੋ ਉਸ ਦਿਨ ਵੀ ਸਵਖਤ ਤੇ ਉੱਠਦਿਆਂ ਹੀ ਦੋਹਾਂ ਦੇ ਵਿੱਚ ਜੰਮ ਕੇ ਲੜਾਈ ਹੋਈ ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿਕਲ ਗਿਆ ਫਿਰ ਨਾਲ ਦੀ ਨੂੰ ਬੁਰਾ ਭਲਾ ਆਖਦਾ ਹੋਇਆ ਨੁੱਕਰ ਤੇ ਬਣੇ ਚਾਹ ਵਾਲੇ ਖੋਖੇ ਤੇ ਆਣ ਬੈਠਾ ਉੱਥੋਂ ਤਾਜ਼ੀ ਬਣਾਈ ਚਾਹ ਦੇ ਕੱਪ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਅਖਬਾਰ ਚੁੱਕ ਲਿਆ ਅਤੇ ਫਿਰ ਪਏ ਕਲੇਸ਼ ਬਾਰੇ ਸੋਚ ਬਿਨਾਂ ਕੋਈ ਖਬਰ ਪੜੇ ਹੀ ਪਰਾਂ ਵਗਾ ਮਾਰਿਆ ਇੰਨੀ ਠੰਡ ਵਿੱਚ ਵੀ ਚਾਹ ਬਾਹਰ ਪੀ ਰਿਹਾ ਪੁੱਤ ਕਿੱਧਰੋਂ ਆਵਾਜ਼ ਆਈ ਧੌਣ ਘੁਮਾ ਕੇ ਦੇਖਿਆ ਪਿਛਲੇ ਬੈਂਚ ਤੇ ਬੈਠੇ ਚਿੱਟੀ ਦਾੜੀ ਵਾਲੇ ਬਾਬਾ ਜੀ ਉਸ ਨੂੰ ਮੁਖਾਤਿਬ ਸਨ ਤੁਸੀਂ ਵੀ ਤੇ ਚਾਹ ਪੀ ਰਹੇ ਹੋ ਇਸ ਵਿੱਚ ਕਿਹੜੀ ਅਜੀਬ ਗੱਲ ਹੈ ਜੁਆਨਾ ਮੈਂ ਰਿਹਾ ਕੱਲਾ ਕਾਰਾਂ ਨਾ ਕੋਈ ਅੱਗੇ ਨਾ ਕੋਈ ਪਿੱਛੇ ਪਰ ਤੂੰ ਤੇ ਵਿਆਹਾਂ ਵਰਿਆਂ ਪਰਿਵਾਰ ਵਾਲਾ ਲੱਗਦਾ ਹੈ ਕੀ ਦੱਸਾਂ ਬਾਬਿਓ ਘਰ ਦੀ ਜੀਣ ਨਹੀਂ ਦਿੰਦੀ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਕਲਾ ਕਲੇਸ਼ 24 ਘੰਟੇ ਦੀ ਕਿਚ ਕਿਚ ਬਾਹਰ ਨਾ ਪੀਵਾਂ ਤੇ ਹੋਰ ਕੀ ਕਰਾਂ ਤੁਸੀਂ ਆਪ ਹੀ ਦੱਸੋ ਇਸ ਵਾਰ ਬਜ਼ੁਰਗ ਥੋੜਾ ਹੋਰ ਸੰਜੀਦਾ ਜਿਹਾ ਹੋ ਗਏ ਆਖਣ ਲੱਗੇ ਜਿਉਣ ਨਹੀਂ ਦਿੰਦੀ ਕਮਲਿਆ ਜ਼ਿੰਦਗੀ ਹੁੰਦੀ ਹੀ ਨਾਲ ਦੀ ਦੇ ਨਾਲ ਹੈ ਦੁੱਖ ਸੁੱਖ ਵੇਲੇ ਹੋਰ ਕੋਈ ਭਾਵੇਂ ਲਾਗੇ ਨਾ ਲੱਗੇ ਇਹ ਹਮੇਸ਼ਾ ਸਿਰਾਣੇ ਆਣ ਖਲੋਇਆ ਕਰਦੀ ਹੈ ਇੱਧਰ ਵੇਖ ਮੇਰੇ ਵੱਲ ਪੂਰੇ 8 ਵਰੇ ਹੋ ਗਏ ਨੇ ਗਈ ਨੂੰ ਜਦੋਂ ਕੋਲ ਸੀ ਕਦੇ ਕਦਰ ਨਹੀਂ ਪਾਈ ਹੁਣ ਚਲੀ ਗਈ ਹੈ ਤਾਂ ਕਰਮਾਂ ਵਾਲੀ ਦਾ ਚੇਤਾ ਆਉਣੋ ਹੀ ਨਹੀਂ ਹਟਦਾ ਖਾਲੀ ਘਰ ਖਾਣ ਨੂੰ ਪੈਂਦਾ ਧੀਆਂ ਪੁੱਤ ਸਾਕ ਸੰਬੰਧੀ ਸਭ ਆਪੋ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਗਏ ਕਿਸੇ ਦੇ ਕੋਲ 2 ਘੜੀਆਂ ਕੋਲ ਬੈਠ ਗੱਲ ਕਰਨ ਦਾ ਵੀ ਟਾਈਮ ਹੈ ਨਹੀਂ ਆਪਣਾ ਘਰ ਹੈ ਪੈਸੇ ਧੇਲੇ ਦੀ ਵੀ ਕੋਈ ਕਮੀ ਨਹੀਂ ਪਰ ਫਿਰ ਵੀ ਸਾਰੀ ਦਿਹਾੜੀ ਮਨ ਟਿਕਦਾ ਹੀ ਨਹੀਂ ਉਸਦੇ ਜਾਣ ਮਗਰੋਂ ਇਹ ਅਹਿਸਾਸ ਹੋਇਆ ਕਿ ਧੜਕਣ ਸੀ ਉਹ ਮੇਰੀ ਤੇ ਮੇਰੇ ਰਹਿਣ ਬਸੇਰੇ ਦੀ ਵੀ ਉਸਦੇ ਜਾਣ ਮਗਰੋਂ ਆਲਣੇ ਤੱਕ ਵੀ ਸੁੰਨੇ ਹੋ ਗਏ ਨੇ ਮੇਰੇ ਵਿਹੜੇ ਦੇ ਰੁੱਖਾਂ ਦੇ ਸਾਰਾ ਕੁਝ ਬਸ ਇੱਕੋ ਝਟਕੇ ਦੇ ਵਿੱਚ ਬੇਜਾਨ ਜਿਹਾ ਕਰ ਗਈ ਕਰਮਾਂ ਵਾਲੀ ਬਜ਼ੁਰਗ ਦੇ ਦਿਲ ਦੀ ਬੀਰੋ ਦੇ ਸੁਲਤਾਨ ਵਾਲੀ ਵੇਦਨਾ ਸਮੁੰਦਰ ਬਣ ਉਸਦੀਆਂ ਅੱਖੀਆਂ ਵਿੱਚੋਂ ਵਗਦੀ ਹੋਈ ਸਾਫ਼ ਸਾਫ਼ ਨਜ਼ਰ ਆ ਰਹੀ ਸੀ ਇੰਨੀ ਗੱਲ ਸੁਣ ਉਹ ਕਾਹਲੀ ਜੀ ਨਾਲ ਉੱਠ ਖਲੋਤਾ ਅੱਧ ਭਰਿਆ ਚਾਹ ਦਾ ਗਿਲਾਸ ਥੱਲੇ ਰੱਖਿਆ ਪੈਸੇ ਦਿੱਤੇ ਬਜ਼ੁਰਗਾਂ ਵੱਲ ਨਜ਼ਰ ਭਰ ਵੇਖਿਆ ਤੇ ਫਿਰ ਵਾਹੋਦਾਹੀ ਘਰ ਵੱਲ ਨੂੰ ਹੋ ਤੁਰਿਆ ਕੀ ਵੇਖਿਆ ਕਿ ਚਿੰਤਾ ਦੇ ਸਮੁੰਦਰ ਵਿੱਚ ਡੁੱਬੀ ਹੋਈ ਨਾਲ ਦੀ ਬਰੂਹਾਂ ਤੇ ਖਲੋਤੀ ਹੈ ਉਸ ਨੂੰ ਉਡੀਕ ਰਹੀ ਸੀ ਇੰਨਾ ਵੀ ਕਾਹਦਾ ਗੁੱਸਾ ਜਾਣ ਲੱਗਿਆ ਜੈਕਟ ਤੱਕ ਵੀ ਨਹੀਂ ਪਾਈ ਤੁਸਾਂ ਤੇ ਉੱਤੋਂ ਪੈਰ ਵੀ ਬਿਨਾਂ ਜੁਰਾਬਾਂ ਦੇ ਜੇ ਠੰਡ ਲੱਗ ਜਾਂਦੀ ਫਿਰ ਉਹ ਕਿੰਨਾ ਕੁਝ ਇੱਕੋ ਸਾਏ ਬੋਲ ਗਈ ਤੂੰ ਵੀ ਤਾਂ ਬਿਨਾਂ ਸਵੈਟਰ ਤੋਂ ਪਤਾ ਨਹੀਂ ਕਦੋਂ ਦੀ ਇੱਥੇ ਖਲੋਤੀ ਹੈ ਠੰਡ ਦੇ ਵਿੱਚ ਮਗਰੋਂ ਪੱਸਰ ਗਈ ਚੁੱਪ ਵਿੱਚ ਦੋਹਾਂ ਨੇ ਵਰਿਆਂ ਬਾਅਦ ਸ਼ਾਇਦ ਪਹਿਲੀ ਵਾਰ ਇੱਕ ਦੂਜੇ ਨੂੰ ਇੰਨੇ ਗੌਹ ਨਾਲ ਤੱਕਿਆ ਸੀ ਅਤੇ ਫਿਰ ਅਗਲੇ ਹੀ ਪਲ ਦੋਹਾਂ ਨੇ ਇੱਕ ਦੂਜੇ ਦੇ ਦਿਲਾਂ ਵਿੱਚੋਂ ਚਿਰਾਂ ਤੋਂ ਗਵਾਚ ਗਈ ਮੁਹੱਬਤ ਦੇ ਕਿੰਨੇ ਸਾਰੇ ਪੈਗਾਮ ਵੀ ਪੜ ਲਏ ਸਨ ਥੋੜੇ ਚਿਰ ਮਗਰੋਂ ਨਿੱਘੇ ਥਾਂ ਬੈਠੇ ਹੋਏ ਉਹ ਦੋਵੇਂ ਅਦਰਕ ਇਲਾਚੀਆਂ ਵਾਲੀ ਗਰਮ ਚਾਹ ਦਾ ਲੁਤਫ ਲੈਂਦੇ ਹੋਏ ਪੁਰਾਣੀਆਂ ਯਾਦਾਂ ਦੀਆਂ ਪਰਤਾਂ ਫਰੋਲੀ ਜਾ ਰਹੇ ਸਨ ਕੋਲ ਹੀ ਟੀਵੀ ਤੇ ਚੱਲ ਰਹੇ ਯਮਲੇ ਜੱਟ ਦੇ ਇੱਕ ਪੁਰਾਣੇ ਗੀਤ ਦੇ ਇਹ ਬੋਲ ਖੁਸ਼ਗਵਾਰ ਮਾਹੌਲ ਦੇ ਵਿੱਚ ਮਿਸ਼ਰੀ ਜਿਹੀ ਘੋਲੀ ਜਾ ਰਹੇ ਸਨ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅੱਲੜ ਪੁਣੇ ਵਿੱਚ ਲਾਈਆਂ ਥੋੜ ਨਿਭਾਵੀਂ ਵੇ ਸੋ ਦੋਸਤੋ ਚੁਣੌਤੀ ਭਰਿਆ ਅੱਜ ਦਾ ਟਾਈਮ ਨਿੱਕੀ ਨਿੱਕੀ ਗੱਲ ਨੂੰ ਆਧਾਰ ਬਣਾ ਕੇ ਆਪਸ ਦੇ ਵਿੱਚ ਲੜਨ ਝਗੜਨ ਦਾ ਨਹੀਂ ਸਗੋਂ ਇੱਕ ਦੂਜੇ ਨਾਲ ਦੁੱਖ ਸੁੱਖ ਦੀਆਂ ਘੜੀਆਂ ਸਾਂਝੀਆਂ ਕਰ ਔਖਾ ਵੇਲਾ ਟਪਾਉਣ ਦਾ ਹੈ ਕਿਉਂਕਿ ਤੁਹਾਡੇ ਵਿਹੜੇ ਦੇ ਵਿੱਚ ਭੰਗੜਾ ਪਾਉਂਦੇ ਕਲੇਸ਼ ਨਾਮ ਦੇ ਕਲੰਦਰ ਨੂੰ ਤੁਹਾਡੀ ਜ਼ਿੰਦਗੀ ਨਰਕ ਬਣਾਉਣ ਦੀ ਮੁਹਾਰਤ ਹਾਸਲ ਹੁੰਦੀ ਹੈ ਸੋ ਇਹ ਸੀ ਅੱਜ ਦੀ ਕਹਾਣੀ ਆਈ ਹੋਪ ਕਿ ਚੰਗੀ ਲੱਗੀ ਹੋਵੇਗੀ ਅਤੇ ਕੁਝ ਨਾ ਕੁਝ ਜ਼ਰੂਰ ਇਸ ਕਹਾਣੀ ਦੇ ਵਿੱਚੋਂ ਸਿੱਖਿਆ ਹੋਵੇਗਾ

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਨ ਦਾ। ਮੇਰੇ ਨਾਲ ਜੁੜ ਚੁੱਕੇ ਨੇ ਪ੍ਰੀਤਮ ਰੁਪਾਲ ਜੀ ਭਾਰਤ ਤੋਂ। ਆਓ ਜਾਣਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖਾਸ ਖਾਸ ਖਬਰਾਂ। ਪ੍ਰੀਤਮ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਬਲਕੀਰਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਖਬਰ ਹੈ ਉਹ ਸੁਪਰੀਮ ਕੋਰਟ ਨੇ ਗਿਆਨੇਸ਼ ਕੁਮਾਰ ਖਿਲਾਫ ਪਟੀਸ਼ਨ ਉੱਪਰ ਸੁਣਵਾਈ ਦੀ ਹਾਮੀ ਭਰ ਦਿੱਤੀ ਹੈ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਈਵੀਐਮ ਤੇ ਐਸਆਈਆਰ ਬੀਜੇਪੀ ਦਾ ਫਿਕਸ ਮੈਚ ਹੈ ਤੇ ਨਾਲ ਹੀ ਜਿਹੜਾ ਹੈ ਕਾਂਗਰਸ ਨੇ ਪ੍ਰਧਾਨ ਮੰਤਰੀ ਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕੀਤੀ ਹੈ ਤੇ ਉੱਧਰ ਜਿਹੜਾ ਹੈ ਇੰਡੀਆ ਬਲਾਕ ਦੀ ਜਿਹੜੀ ਉਹ ਮੀਟਿੰਗ ਵੀ ਇੱਕ ਬੁਲਾ ਲਈ ਗਈ ਹੈ ਤੇ ਜੇ ਪੰਜਾਬ ਵੱਲ ਆਈਏ ਤਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜੋ ਮਾਮਲਾ ਹੋਇਆ ਉਹਦੇ ਸੰਬੰਧ ਦੇ ਵਿੱਚ ਹੁਣ ਇੱਕ ਵਿਦਿਆਰਥੀ ਨੇ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਇਹਦੀ ਜਿਹੜੀ ਹੈ ਉਹ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਤੇ ਉਧਰ ਜਿਹੜਾ ਹੈ ਰਾਜੋਆਣਾ ਦਾ ਜੋ ਬਲਵੰਤ ਸਿੰਘ ਰਾਜੋਆਣਾ ਦਾ ਮਸਲਾ ਹੈ ਉਹਨਾਂ ਨੂੰ ਫਾਂਸੀ ਸਜ਼ਾ ਹੋਈ ਹੋਈ ਹੈ ਉਹਦੀ ਰਿਹਾਈ ਦਾ ਮਸਲਾ ਐਸ ਜੀ ਪੀ ਸੀ ਨੇ ਪਟੀਸ਼ਨ ਦਾਇਰ ਕੀਤੀ ਹੋਈ ਹੈ ਇਹਦੇ ਸੰਬੰਧੀ ਜਿਹੜੀ ਅਗਲੀ ਰਣਨੀਤੀ ਹੈ ਉਹਦਾ ਫੈਸਲਾ ਸਿੰਘ ਸਾਹਿਬਾਨ ਕਰਨਗੇ। ਕੱਲ ਜਹੇਦਾਰ ਕੁਲਦੀਪ ਸਿੰਘ ਅੜਗੱਜ ਤੇ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਜਿਹੜੀ ਹੈ ਪਟਿਆਲੇ ਜੇਲ੍ਹ ਚ ਰਾਜੋਆਣਾ ਨਾਲ ਮੁਲਾਕਾਤ ਕੀਤੀ ਹੈ ਤੇ ਸਿਆਸੀ ਚੰਦੇ ਦੇ ਵਿੱਚ ਪੰਜਾਬ ਚੋਂ ਜਿਹੜੇ ਹੈ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਚੰਦਾ ਮਿਲਿਆ ਪਿਛਲੇ ਸਮੇਂ ਦੇ ਦੌਰਾਨ ਤੇ ਹਾਲਾਂਕਿ ਜਿਹੜਾ ਹੈ ਉਂਜ ਜਿਹੜਾ ਕੁੱਲ ਮਿਲਾ ਕੇ ਜਿਹੜੀ ਹੈ ਆਮ ਆਦਮੀ ਪਾਰਟੀ ਚੰਦਾ ਲੈਣ ਚ ਨੈਸ਼ਨਲ ਲੈਵਲ ਤੇ ਬਹੁਤ ਪਿੱਛੇ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਧੰਨਵਾਦ ਪ੍ਰੀਤਮ ਜੀ। ਇੱਧਰ ਸਭ ਤੋਂ ਪਹਿਲੀ ਖਬਰ ਦੀ ਤੁਸੀਂ ਗੱਲ ਕੀਤੀ ਹੈ ਕਿ ਗਣੇਸ਼ ਜੀ ਦੇ ਖਿਲਾਫ ਜਿਹੜੀ ਪਟੀਸ਼ਨ ਸੀ ਉਹਦੇ ਉੱਤੇ ਸੁਣਵਾਈ ਦੇ ਲਈ ਸੁਪਰੀਮ ਕੋਰਟ ਜਿਹੜੀ ਉਹ ਰਾਜ਼ੀ ਹੋ ਚੁੱਕੀ ਆ। ਅਗਲੇ ਹਫ਼ਤੇ ਕਹਿੰਦੇ ਨੇ ਕਿ ਇਹਦੇ ਉੱਤੇ ਜਿਹੜੀ ਉਹਨਾਂ ਨੇ ਪਟੀਸ਼ਨ ਦੀ ਸਾਨੂੰ ਕੈਜੂਅਲ ਕੀਤੀ ਹੈ ਕਿ ਅਗਲੇ ਹਫ਼ਤੇ ਸੁਣਵਾਈ ਹੋਊਗੀ। ਕਿੱਦਾਂ ਵੇਖਦੇ ਇਸ ਨੂੰ?
1: ਨਹੀਂ ਦੇਖੋ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਵਾਪਰਿਆ ਚੋਣ ਕਮਿਸ਼ਨ ਦੇ ਅੰਦਰ ਤੇ ਮੁੱਖ ਚੋਣ ਕਮਿਸ਼ਨਰ ਨੇ ਆਪ ਉਧਰੇ ਤਰੀਕੇ ਦੇ ਨਾਲ ਫੈਸਲੇ ਲਏ ਨੇ ਜਾਂ ਜਿਹੜੇ ਨਾਲ ਬਰਾਬਰ ਦੇ ਦੋ ਚੋਣ ਕਮਿਸ਼ਨਰ ਸੀ ਉਹਨਾਂ ਨੂੰ ਬਾਈਪਾਸ ਕਰਕੇ ਜਿਹੜੇ ਉਹਨਾਂ ਦੇ ਹੇਠਲੇ ਨਾਇਬ ਡਿਪਟੀ ਨੇ ਉਹਨਾਂ ਰਾਹੀਂ ਜਾਂ ਕੋਈ ਜਿਹੜੇ ਕੋਈ ਡਾਇਰੈਕਟਰ ਨੇ ਡਿਪਟੀ ਡਾਇਰੈਕਟਰ ਨੇ ਉਹਨਾਂ ਰਾਹੀਂ ਹੇਠਾਂ ਜਿਹੜੇ ਫੈਸਲੇ ਇੰਪਲੀਮੈਂਟ ਕੀਤੇ ਨੇ ਉਹਨਾਂ ਸਾਰੇ ਮਾਮਲੇ ਦਾ ਨਰੌਲਾ ਉਦੋਂ ਹੀ ਪਿਆ ਜਦੋਂ ਬਾਕੀ ਜਿਹੜੇ ਦੋਨੋਂ ਕਮਿਸ਼ਨਰ ਸੀ ਉਹਨਾਂ ਦੇ ਡਾਈਸੈਂਟ ਨੋਟ ਜਿਹੜੇ ਉਹ ਸਾਹਮਣੇ ਆਏ ਅਸਹਿਮਤੀ ਤੇ ਉਹਨਾਂ ਦੇ ਜਿਹੜੇ ਇਤਰਾਜ਼ ਹੈ ਉਹ ਸਾਹਮਣੇ ਆਏ ਤੇ ਹੁਣ ਇਹ ਮਾਮਲਾ ਕਿਉਂਕਿ ਕੌਮੀ ਪੱਧਰ ਤੇ ਕਾਫੀ ਤੂਲ ਫੜ ਚੁੱਕਾ ਹੈ ਤੇ ਵਿਰੋਧੀ ਧਿਰਾਂ ਸਾਰੀਆਂ ਉਹ ਸੱਤਾਧਾਰੀ ਬੀਜੇਪੀ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਤੇ ਜਿਹੜਾ ਹੈ ਮੁੱਖ ਚੋਣ ਕਮਿਸ਼ਨਰ ਦੇ ਜਿਹੜਾ ਖਿਲਾਫ ਹੈ ਉਹ ਸਿੱਧੀਆਂ ਸਾਹਮਣੇ ਆ ਗਈਆਂ ਨੇ ਤੇ ਹੁਣ ਇਹਦੇ ਤੇ ਜਿਹੜੀ ਹੈ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਕਾਰਵਾਈ ਕੀਤੀ ਜਾਵੇ ਜਿਹੜਾ ਹੈ ਫੌਜਦਾਰੀ ਜਿਹੜੀ ਹੈ ਕਾਰਵਾਈ ਉਹ ਕੀਤੀ ਜਾਵੇ ਮਿਸਟਰ ਗਿਆਨੇਸ਼ ਕੁਮਾਰ ਦੇ ਖਿਲਾਫ ਤੇ ਇਹਦੇ ਤੇ ਜੋ ਹੈ ਉਹ ਪਟੀਸ਼ਨ ਜਿਹੜੀ ਹੈ ਉਹ ਦਾਇਰ ਕੀਤੀ ਗਈ ਹੈ। ਹੁਣ ਸੁਪਰੀਮ ਕੋਰਟ ਨੇ ਜਿਹੜੀ ਉਹ ਪਟੀਸ਼ਨ ਜਿਹੜੀ ਆ ਉਹਨੂੰ ਇਹ ਕਹਿ ਦਿੱਤਾ ਕਿ ਹਾਂ ਅਗਲੇ ਹਫ਼ਤੇ ਜਿਹੜੀ ਹੈ ਇਹ ਸੁਣਵਾਈ ਲਈ ਜਿਹੜੀ ਸ਼ਡਿਊਲ ਕੀਤੀ ਜਾਏਗੀ ਤੇ ਇਹਦੇ ਚ ਇੱਕ ਮੁੱਖ ਤੌਰ ਤੇ ਤਾਂ ਇਹ ਹੈ ਗੱਲ ਕਿ ਜਿਹੜਾ ਮੁੱਖ ਚੋਣ ਕਮਿਸ਼ਨਰ ਨੂੰ ਜਿਹੜਾ ਹੈਗਾ ਉਹ ਸਸਪੈਂਡ ਕਰਨ ਦੀ ਜਿਹੜੀ ਆ ਉਹ ਮੰਗ ਕੀਤੀ ਗਈ ਹੈ ਤੇ ਇੱਕ ਦਿਨ ਪਹਿਲਾਂ ਵੀ ਜਿੱਦਾਂ ਅਸੀਂ ਇਹ ਡਿਸਕਸ ਕੀਤਾ ਸੀ ਕਿ ਮੁੱਖ ਚੋਣ ਕਮਿਸ਼ਨਰ ਨੂੰ ਸਸਪੈਂਡ ਤਾਂ ਕੀਤਾ ਜਾ ਸਕਦਾ ਪਰ ਹਟਾਇਆ ਦਾ ਇੱਕ ਤਰੀਕਾ ਹੈ ਕਿ ਪਾਰਲੀਮੈਂਟ ਦੇ ਵਿੱਚ ਇੰਪੀਚਮੈਂਟ ਮੋਸ਼ਨ ਦੇ ਰਾਹੀਂ ਨੋਟਿਸ ਦੇ ਰਾਹੀਂ ਜਿਹੜਾ ਹੈਗਾ ਬਹੁਤ ਸੰਮਤੀ ਨਾਲ ਜਾਂ ਸਰਬਸੰਮਤੀ ਨਾਲ ਫੈਸਲਾ ਕਰਕੇ ਜਿਹੜਾ ਹੈਗਾ ਉਹ ਮੁੱਖ ਚੋਣ ਕਮਿਸ਼ਨਰ ਨੂੰ ਹਟਾਇਆ ਜਾ ਸਕਦਾ ਤੇ ਇਹਦੇ ਤੇ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਕੀ ਫੈਸਲਾ ਕਰਦੀ ਹੈ ਕਿਉਂਕਿ ਪਹਿਲਾਂ ਤਾਂ ਉਹ ਪਟੀਸ਼ਨ ਹੀ ਨਹੀਂ ਸੀ ਲੱਗੀ ਹਜੇ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਅਗਲੇ ਹਫ਼ਤੇ ਜਿਹੜਾ ਹੈਗਾ ਉਹਨੂੰ ਸੂਚੀਬੱਧ ਕੀਤਾ ਜਾਏਗਾ ਸ਼ਡਿਊਲ ਦੇ ਵਿੱਚ ਲਿਆਂਦਾ ਜਾਏਗਾ ਪਟੀਸ਼ਨ ਨੂੰ ਤੇ ਇਹਦੇ ਨਾਲ ਹੀ ਜਿਹੜੀ ਇੱਕ ਗੱਲ ਹੈ ਕਿ ਹੁਣ ਖਾਸ ਕਰਕੇ ਮੁੱਖ ਵਿਰੋਧੀ ਧਿਰ ਜਿਹੜੀ ਕਾਂਗਰਸ ਹੈ ਤੇ ਹੋਰ ਜਿਹੜੀਆਂ ਸਿਆਸੀ ਪਾਰਟੀਆਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਕਾਂਗਰਸ ਨੇ ਕੱਲ੍ਹ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਹੈ ਨਵੀਂ ਦਿੱਲੀ ਦੇ ਵਿੱਚ ਜਿਹਦੇ ਚ ਕਾਂਗਰਸ ਦੇ ਪ੍ਰਧਾਨ ਮਲਕਰ ਜਨ ਖੜਗੇ ਤੇ ਜਿਹੜੇ ਬਾਕੀ ਹੋਰ ਅਹੁਦੇਦਾਰ ਨੇ ਜਿਹੜੇ ਇੱਥੋਂ ਤੱਕ ਕਿ ਜਿਹੜੇ ਕਾਂਗਰਸ ਦੇ ਜੋ ਸਰਪ੍ਰਸਤ ਨੇ ਪੈਟਰਨ ਤੇ ਪਹਿਲਾਂ ਜੋ ਚੇਅਰਪਰਸਨ ਰਹੇ ਨੇ ਮੈਡਮ ਸੋਨੀਆ ਗਾਂਧੀ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਜਿਹੜੇ ਰਾਹੁਲ ਗਾਂਧੀ ਤੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਤੇ ਉਹਨਾਂ ਨੇ ਉਹ ਸਾਰੀ ਗੱਲ ਕੀਤੀ ਹੈ ਕਿ ਉਹ ਸੜਕਾਂ ਤੋਂ ਲੈ ਕੇ ਜਿਹੜਾ ਹੈ ਉਹ ਸੰਸਦ ਤੱਕ ਭਾਵ ਕੇ ਪਾਰਲੀਮੈਂਟ ਤੱਕ ਜਿਹੜਾ ਹੈ ਇਹ ਮੁੱਦਾ ਲੈ ਕੇ ਜਾਣਗੇ, ਉਹਨਾਂ ਚਿਰ ਟੇਕੇ ਜਿਹੜਾ ਹੈ ਉਹ ਨਹੀਂ ਬੈਠਣਗੇ ਤੇ ਜਿੰਨਾ ਚਿਰ ਜੋ ਹੈ ਉਹ ਸਾਰੀ ਇਹ ਜਿਹੜੀ ਹੈ ਇਹਦੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਹੈ ਉਹ ਨਹੀਂ ਹੋ ਜਾਂਦਾ। ਨਾਲ ਹੀ ਜਿਹੜਾ ਹੈ ਕਾਂਗਰਸ ਵਰਕਿੰਗ ਕਮੇਟੀ ਨੇ ਜਿਹੜਾ ਹੈ ਉਹ ਮੰਗ ਕੀਤੀ ਹੈ ਮੁੱਖ ਚੋਣ ਕਮਿਸ਼ਨਰ ਤੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਤੇ ਨਾਲ ਹੀ ਜਿਹੜੇ SIR ਉੱਪਰ ਜਿਹੜੀ ਆ ਰੋਕ ਲਾਉਣ ਦੀ ਮੰਗ ਕੀਤੀ ਹੈ ਕਿ ਜਿਹੜੇ ਪਿੱਛੇ SIR ਦੇ ਦੌਰਾਨ ਸੂਚੀਆਂ ਦੇ ਵਿੱਚੋਂ ਜਿਹੜੇ ਵੋਟਰਾਂ ਦੇ ਨਾਂ ਕੱਟੇ ਨੇ ਇਹ ਕਹਿ ਕੇ ਉਹ ਸਾਰੇ ਨਾਂ ਜਿਹੜੇ ਆ ਉਹ ਬਹਾਲ ਕੀਤੇ ਜਾਣ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਉਹ ਬਾਤ ਚੱਲ ਰਹੀ ਹੈ ਤੇ ਨਾਲ ਹੀ ਅੱਜ ਇਹਦੇ ਇੰਡੀਆ ਬਲਾਕ ਦੀ ਜਿਹੜੀ ਹੈ ਅੱਜ ਮੀਟਿੰਗ ਸੱਦੀ ਗਈ ਹੈ ਜਿਹਦੇ ਚ ਮੁੱਖ ਤੌਰ ਤੇ ਕਾਂਗਰਸ ਪਾਰਟੀ ਸ਼ਾਮਿਲ ਹੈ ਤੇ ਕਾਂਗਰਸ ਦੇ ਨਾਲ ਫਿਰ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਤੇ ਸਮਾਜਵਾਦੀ ਪਾਰਟੀ ਹੈ ਤੇ ਉਧਰੋਂ ਜਿਹੜੀ ਹੈ ਲਾਲੂ ਪ੍ਰਸ਼ਾਦ ਯਾਦਵ ਦਾ ਵਾਲਾ ਜਿਹੜਾ ਹੈਗਾ ਤੇ ਰਾਸ਼ਟਰੀ ਲੋਕ ਦਲ ਹੈ ਤੇ ਇਸੇ ਤਰ੍ਹਾਂ ਜਿਹੜੇ ਆ ਦੂਜਾ ਜਿਹੜਾ UBT ਜਿਹੜਾ ਹੈਗਾ ਧੜਾ ਤੇ ਇਹਦਾ ਸ਼ਿਵ ਸੈਨਾ ਦਾ ਉਹ ਹੈ ਤੇ ਜਾਂ ਨੈਸ਼ਨਲਿਸਟ ਕਾਂਗਰਸ ਪਾਰਟੀ NCP ਹੈ ਤੇ ਹੋਰ ਜਿਹੜੀਆਂ ਕੁਛ ਪਾਰਟੀਆਂ ਜਿਹੜੀਆਂ ਇਸ ਇੰਡੀਆ ਬਲੋਕ ਦੇ ਵਿੱਚ ਸ਼ਾਮਿਲ ਨੇ ਉਹ ਸਾਰੀਆਂ ਜਿਹੜੀਆਂ ਅੱਜ ਮੀਟਿੰਗ ਸੱਦ ਰਹੀਆਂ ਨੇ ਮੀਟਿੰਗ ਕਰ ਰਹੀਆਂ ਨੇ ਇਸ ਮਾਮਲੇ ਨੂੰ ਲੈ ਕੇ ਕਿ ਅਗਲਾ ਜਿਹੜਾ ਹੈਗਾ ਕੀ ਅੰਦੋਲਨ ਦਾ ਖਾਕਾ ਜਿਹੜਾ ਉਹ ਤਿਆਰ ਕੀਤਾ ਜਾਵੇ। ਤੇ ਫਿਰ ਹੁਣ ਜਿਹੜੀ ਇਹ ਗੱਲ ਕਿਉਂਕਿ ਇਹ ਤਾਂ ਦਿਨੋ ਦਿਨ ਵੱਧ ਰਹੀ ਹੈ ਨਾਲ ਖੱਬੇ ਪੱਖੀ ਪਾਰਟੀਆਂ ਵੀ ਨਾਲ ਜੁੜੀਆਂ ਹੋਈਆਂ ਨੇ ਜਿਹਦੇ ਚ CPI ਹੈ CPIM ਹੈ CPI ਜਿਹੜੀ ਹੈਗੀ ਹੈ ML ਲਿਬਰੇਸ਼ਨ ਵਗੈਰਾ ਉਹ ਸਾਰੀਆਂ ਪਾਰਟੀਆਂ ਇਸ ਜੁੜੀਆਂ ਹੋਈਆਂ ਨੇ। ਤੇ ਹੁਣ ਮਸਲਾ ਗੱਲ ਇਹ ਹੈ ਕਿ ਇਹਦੇ ਤੇ ਸੁਪਰੀਮ ਕੋਰਟ ਕੀ ਫੈਸਲਾ ਕਰਦਾ ਜਾਂ ਸੁਪਰੀਮ ਕੋਰਟ ਇਹਨੂੰ ਕਿਸ ਹੱਦ ਤੱਕ ਇਹਦੀ ਜਾਂਚ ਨੂੰ ਲੈ ਕੇ ਜਾਂਦਾ ਤੇ ਜਾਂ ਸਿਆਸੀ ਤੌਰ ਤੇ ਦੇਸ਼ ਦੇ ਵਿੱਚ ਜਿਹੜੀਆਂ ਦੂਜੀਆਂ ਵਿਰੋਧੀ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਇਸ ਮੁੱਦੇ ਦੇ ਉੱਤੇ ਹੁਣ ਇਹਦੇ ਤੇ ਕਾਫੀ ਜਿਹੜੀ ਗੱਲ ਆ ਉਹ ਨਿਰਭਰ ਕਰਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ BJP ਦਾ ਪੱਖ ਆ ਰਿਹਾ ਹੋਰ ਸਾਰਾ ਉਹ ਤਾਂ ਉਹਨਾਂ ਦਾ ਤਾਂ ਉਹੀ ਪੈਂਤੜਾ ਜਿਹੜਾ ਪਹਿਲਾਂ ਵਾਲਾ ਹੀ ਕਿ ਇਹ ਤਾਂ ਸਾਰਾ ਕੁਛ ਕਾਨੂੰਨ ਦੇ ਮੁਤਾਬਕ ਹੋ ਰਿਹਾ ਹੈ ਇਹ ਆਪਦੀ ਕਿਉਂਕਿ ਲਗਾਤਾਰ ਹਾਰ ਰਹੇ ਨੇ ਕਾਂਗਰਸ ਖਤਮ ਹੋ ਰਹੀ ਹੈ ਦਿਨੋ ਦਿਨ ਇਸ ਕਰਕੇ ਆਪਣੇ ਆਪ ਨੂੰ ਬਚਾਉਣ ਲਈ ਸਾਰਾ ਕੁਛ ਕਰ ਰਹੀ ਹੈ ਤੇ ਪਰ ਜਿਹੜਾ ਬਲਕੀਰ ਜੀ ਪਿਛਲੇ ਦਿਨਾਂ ਦੇ ਵਿੱਚ ਜੋ ਸਾਰੀਆਂ ਘਟਨਾਵਾਂ ਉੱਪਰ ਥੋੜੀ ਵਾਪਰੀਆਂ ਨੇ ਜਿਹਦੇ ਚ ਖਾਸ ਕਰਕੇ ਜਿਹੜੇ ਦੋ ਚੋਣ ਕਮਿਸ਼ਨਰਾਂ ਦੇ ਜਿਹੜੇ ਡਾਇਸੈਂਟ ਨੋਟ ਦੇ ਉੱਪਰ ਇੱਕ ਅਖਬਾਰ ਨੇ ਜਿਹੜੀ ਹੈ ਵੱਡੀ ਇੱਕ ਸਟੋਰੀ ਕੀਤੀ ਜਾਂ ਉਹ ਸਾਰੀ ਗੱਲ ਕੱਢੀ ਇਨਵੈਸਟੀਗੇਟ ਕਰਕੇ ਉਸ ਤੋਂ ਬਾਅਦ ਜਿਹੜਾ ਇਹ ਕਾਫੀ ਫਿਰ ਹੁਣ ਰੌਲਾ ਜਿਹੜਾ ਉਹ ਵਧਿਆ ਹੋਇਆ ਤੇ ਇਹਦੇ ਚ ਹੁਣ ਜਿਹੜਾ ਸੁਪਰੀਮ ਕੋਰਟ ਜਿਸ ਤਰੀਕੇ ਨਾਲ ਇਹਨੂੰ ਲੈ ਰਹੀ ਹੈ ਜਾਂ ਜੇ ਸੁਪਰੀਮ ਕੋਰਟ ਕਾਰਵਾਈ ਵੀ ਕਰਦੀ ਹੈ ਤੇ ਫਿਰ ਸੁਪਰੀਮ ਕੋਰਟ ਕੁਦਰਤੀ ਹੈ ਕਿ ਉਹ ਸਾਰਾ ਰਿਕਾਰਡ ਜਿਹੜਾ ਹੈਗਾ ਉਹ ਵੀ ਤਲਬ ਕਰੇਗੀ ਜਿਹਦੇ ਵਿੱਚ ਉਹ ਡਾਇਸੈਂਟ ਨੋਟ ਨੇ ਜਾਂ ਕਿੰਨਾ ਗੱਲਾਂ ਕਰਕੇ ਕੀਤੇ ਗਏ। ਹਾਲਾਂਕਿ ਕਾਫੀ ਕੁਛ ਸਾਹਮਣੇ ਆ ਗਿਆ ਪਰ ਜਦੋਂ ਗੱਲ ਇਹ ਇੱਕ ਅਦਾਲਤ ਦੇ ਵਿੱਚ ਚਲੀ ਜਾਂਦੀ ਹੈ ਅਦਾਲਤ ਦੇ ਰਿਕਾਰਡ ਤੇ ਆਉਂਦੀ ਹੈ ਫਿਰ ਉਹਦੇ ਅਰਥ ਜਿਹੜੇ ਉਹ ਹੋਰ ਹੁੰਦੇ ਆ ਤੇ ਹੁਣ ਦੇਖਣਾ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਇਹਦੇ ਤੇ ਕਿਸ ਤਰੀਕੇ ਦੀ ਅੱਗੋਂ ਕਾਰਵਾਈ ਹੁੰਦੀ ਹੈ।
0: ਜੀ ਬਿਲਕੁਲ ਪ੍ਰੀਤਮ ਜੀ, ਇੱਧਰ ਅਗਲੀ ਖਬਰ ਦੀ ਜੇ ਗੱਲ ਕਰੀਏ ਤੇ ਇੱਧਰ ਰਾਹੁਲ ਜੀ ਨੇ ਬਿਆਨ ਦਿੱਤਾ ਵਾ ਜੀ, ਕਹਿੰਦੇ ਨੇ ਜੀ ਜਿਹੜਾ EBM ਤੇ SIR ਦਾ ਫਿਕਸ ਮੈਚ ਆ ਉਹ BJP ਦਾ ਤੇ ਨਾਲ ਦੀ ਨਾਲ ਹੀ ਕਹਿੰਦੇ ਨੇ ਕਿ ਕਾਂਗਰਸ ਜਿਹੜੀ ਆ ਉਹ ਵਿਰੋਧ ਤੋਂ ਪਿੱਛੇ ਨਹੀਂ ਹਟੋਗੀ, ਕਿੱਦਾਂ ਵੇਖਦੇ ਇਸ ਬਿਆਨ ਨੂੰ?
1: ਨਹੀਂ ਦੇਖੋ ਉਹ ਰਾਹੁਲ ਗਾਂਧੀ ਇਸ ਮਾਮਲੇ ਦੇ ਵਿੱਚ ਬਹੁਤ ਕਲੀਅਰ ਹੈ, ਸਪਸ਼ਟ ਹੈ ਤੇ ਇਹ ਕੋਈ ਪਹਿਲੀ ਗੱਲ ਨਹੀਂ, ਇਹ ਪਹਿਲਾਂ ਵੀ ਉਸ ਤੋਂ ਉਹਨਾਂ ਦੀਆਂ ਸਟੇਟਮੈਂਟਾਂ ਇਸ ਤਰੀਕੇ ਨਾਲ ਆ ਚੁੱਕੀਆਂ ਨੇ ਤੇ ਉਹ ਜਿਹੜਾ ਹੈਗਾ ਐਕਟ ਵੀ ਕਰ ਚੁੱਕੇ ਨੇ। ਐਕਟ ਤੋਂ ਮੇਰਾ ਕਹਿਣ ਦਾ ਮਤਲਬ ਕਿ ਉਹ ਸਰਗਰਮੀ ਜਿਹੜੀ ਆ ਉਹ ਕਰ ਰਹੇ ਨੇ, ਭਾਵੇਂ ਵੱਖ ਵੱਖ ਸਟੇਟਾਂ ਦੇ ਵਿੱਚ ਕਰ ਰਹੇ ਨੇ, ਭਾਵੇਂ ਦਿੱਲੀ ਦੇ ਵਿੱਚ ਕਰ ਰਹੇ ਨੇ। ਪਿਛਲੇ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਵੀ ਜਿਹੜਾ ਹੈ ਪਾਰਲੀਮੈਂਟ ਦੇ ਅੰਦਰ ਵੀ ਭਾਵੇਂ ਨਹੀਂ ਬੋਲਣ ਦਿੱਤਾ ਗਿਆ ਉਸ ਤਰੀਕੇ ਨਾਲ, ਪਰ ਬਾਹਰ ਵੀ ਜਿਹੜਾ ਹੈ ਉਹਨਾਂ ਨੇ ਕਾਫੀ ਇਸ ਗੱਲ ਤੇ ਜ਼ੋਰ ਦਿੱਤਾ ਕਿਉਂਕਿ ਮੁੱਦੇ ਨਵੇਂ ਨਵੇਂ ਹਰ ਵਾਰੀ ਆਉਂਦੇ ਰਹਿੰਦੇ ਨੇ ਤੇ ਪਰ ਜਿਹੜਾ ਹੁਣ ਇਹ ਮੁੱਖ ਚੋਣ ਕਮਿਸ਼ਨਰ ਦੇ ਆਪ ਖੁਦਰੇ ਤਰੀਕੇ ਦੇ ਨਾਲ ਕੰਮ ਕਰਨ ਤੇ ਨਾਲ ਸਿੱਧਾ ਜਿਹੜਾ ਹੈਗਾ ਹੋਮ ਮਿਨਿਸਟਰੀ ਦੇ ਕੁਛ ਅਧਿਕਾਰੀ ਜਾਂ ਜਿਹੜੇ ਹੈਗੇ ਚੋਣ ਕਮਿਸ਼ਨ ਦੇ ਕੁਛ ਅਧਿਕਾਰੀ ਹੇਠਲੇ ਪੱਧਰ ਦੇ ਅਧਿਕਾਰੀਆਂ ਵੱਲੋਂ ਆਪਣੀ ਪੱਧਰ ਤੇ ਨੋਟਿਸ ਜਾਰੀ ਕਰਨ, ਜਿਹਦੇ ਤੇ ਬਾਕੀ ਦੋ ਜਿਹੜੇ ਹੈਗੇ ਆ ਚੋਣ ਕਮਿਸ਼ਨਰ ਤੇ ਮਿਸਟਰ ਸੁਖਬੀਰ ਸੰਧੂ ਤੇ ਜਿਹੜੇ ਨਾਲ ਉਹਦੇ ਦੂਸਰੇ ਵਿਵੇਕ ਜੋਸ਼ੀ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕਹਿ ਕੇ ਸਾਡੀ ਕੋਈ ਸਹਿਮਤੀ ਨਹੀਂ ਲਏਗੀ ਜਾਂ ਸਾਨੂੰ ਕੋਈ ਪੁੱਛਿਆ ਨਹੀਂ ਗਿਆ ਤੇ ਜਾਂ ਇਹ ਨੋਟਿਸ ਧਿਆਨ ਦੇ ਵਿੱਚ ਆਏ ਹੀ ਨਹੀਂ ਕਿ ਇਸ ਤਰੀਕੇ ਦੀ ਜਿਹੜੀਆਂ ਉਹ ਕਾਰਵਾਈਆਂ ਜੋ ਉਹ ਕੀਤੀਆਂ ਗਈਆਂ ਨੇ, ਜਾਂ ਉਹਨਾਂ ਨੇ ਕਿਹਾ ਕਿ ਜਿਹੜਾ ਪੋਰਟਲ ਹੈ ਤੇ ਉਹਦੀ ਹੇਠਾਂ ਜਿਹੜੇ ਮੁੱਖ ਚੋਣ ਅਧਿਕਾਰੀ ਹੁੰਦੇ ਆ ਜਿਹੜੇ ਸਟੇਟ ਦੇ ਜਾਂ ਉਦੋਂ ਹੇਠਾਂ ਜ਼ਿਲ੍ਹਿਆਂ ਪੱਧਰ ਦੇ ਜਿਹੜੇ ਚੋਣ ਅਧਿਕਾਰੀ ਹੁੰਦੇ ਆ ਉਹਨਾਂ ਤੱਕ ਐਕਸੈਸ ਹੀ ਨਹੀਂ ਹੈ, ਇੱਦਾਂ ਦੇ ਉਹਨਾਂ ਨੇ ਇਲਜ਼ਾਮ ਲਾਏ ਨੇ। ਤੇ ਹੁਣ ਜਿਹੜਾ ਹੈ ਵਿਰੋਧੀ ਧਿਰ ਕੋਲੇ ਕਾਫੀ ਕੁਛ ਹੈਗਾ ਬੋਲਣ ਦੇ ਲਈ, ਪਰ ਗੱਲ ਫਿਰ ਵੀ ਉੱਥੇ ਆ ਜਾਂਦੀ ਹੈ ਕਿ ਕੀ ਕਾਂਗਰਸ ਜਿਹੜਾ ਹੈਗਾ ਉਹ ਲੋਕਾਂ ਨੂੰ ਆਮ ਜਨਤਾ ਨੂੰ ਇਹ ਜਚਾਪ ਸਕੇਗੀ ਜਾਂ ਕਨਵਿੰਸ ਕਰ ਪਾਏਗੀ, ਤੇ ਕਿਉਂਕਿ ਬੀਜੇਪੀ ਬਰਾਬਰ ਇਹ ਇਲਜ਼ਾਮ ਲਾ ਰਹੀ ਹੈ ਨਾ ਕਿ ਕਾਂਗਰਸ ਤਾਂ ਖਤਮ ਹੋ ਰਹੀ ਹੈ, ਉਹ ਆਪਣੇ ਆਪ ਨੂੰ ਬਚਾਉਣ ਲਈ ਸਰਵਾਈਵਲ ਵਾਸਤੇ ਹੱਥ ਪੈਰ ਮਾਰ ਰਹੀ ਹੈ ਜੋ ਕੁਛ ਕਰ ਰਹੀ ਹੈ ਸਾਰਾ। ਤੇ ਪਰ ਕਾਂਗਰਸ ਜਿਹੜੀ ਕਾਂਗਰਸ ਪਾਰਟੀ ਖੁਦ ਪਾਰਟੀ ਵਿਦ ਇਨ ਪਾਰਟੀ ਆ, ਹਾਲਾਂਕਿ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਕੱਲ੍ਹ ਸਾਰੀ ਇਕਜੁੱਟਤਾ ਨਜ਼ਰ ਆਈ, ਪਰ ਕੀ ਜਿਹੜੇ ਹੈਗੇ ਇਹਨਾਂ ਦੀਆਂ ਸਟੇਟ ਯੂਨਿਟ ਨੇ ਸੂਬਾ ਯੂਨਿਟ ਨੇ ਤੇ ਉਹ ਵੀ ਇੱਕ ਸੁਰ ਹੋ ਕੇ ਨਾਲ ਚੱਲਣਗੀਆਂ ਇਹਨਾਂ ਮੁੱਦਿਆਂ ਦੇ ਉੱਪਰ, ਇਹ ਜਿਹੜੀ ਉਹ ਬਹੁਤ ਵੱਡੀ ਜਿਹੜੀ ਉਹ ਗੱਲ ਹੈ। ਜੇ ਹੁਣ ਆਪਾਂ ਪੰਜਾਬ ਦੀ ਉਦਾਹਰਣ ਲਈਏ, ਪੰਜਾਬ ਦੇ ਵਿੱਚ ਪਿੱਛੇ ਜੇ LPU ਵਾਲਾ ਇਸ਼ੂ ਹੋਇਆ ਉਹਦੇ ਤੇ ਜਿਹੜੀ ਬੋਲੀ ਬੀਜੇਪੀ ਵਾਲੇ ਬੋਲਦੇ ਆ ਸੇਮ ਕਾਂਗਰਸ ਵਾਲੇ ਬੋਲਦੇ ਆ, ਕਾਂਗਰਸ ਇੱਥੇ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ, ਤੇ ਉਹ ਜਿਹੜੀ ਕੋਈ ਕੋਈ ਵੀ ਮਸਲਾ ਹੁੰਦਾ ਉਹ ਜਾ ਕੇ ਗਵਰਨਰ ਨਾਲ ਮੀਟਿੰਗ ਕਰਦੇ ਆ, ਹਾਲਾਂਕਿ ਵਰਕਰਾਂ ਨਾਲ ਜਾਂ ਇੱਦਾਂ ਦਾ ਕੋਈ ਇੱਥੇ ਅੰਦੋਲਨ ਦੀ ਗੱਲ ਚੱਲਣੀ ਚਾਹੀਦੀ ਹੈ, ਠੀਕ ਹੈ ਜੇ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਤਾਂ ਵਿਰੋਧੀ ਧਿਰ ਵਾਲਾ ਉਦਾਂ ਦਾ ਰੋਲ ਹੋਣਾ ਚਾਹੀਦਾ। ਸੋ ਇੱਥੇ ਫਿਰ ਉਹ ਕਈ ਵਾਰੀ ਇਹ ਇੱਦਾਂ ਲੱਗਦਾ ਕਿ ਬੀਜੇਪੀ ਨਾਲ ਜਿਹੜਾ ਹੈ ਇਕਸੁਰ ਹੋ ਗਏ, ਤੇ ਫਿਰ ਨੈਸ਼ਨਲ ਲੈਵਲ ਤੇ ਕਾਂਗਰਸ ਜਿਹੜੀ ਹੈ ਸਭ ਤੋਂ ਵੱਧ ਵਿਰੋਧ ਬੀਜੇਪੀ ਦਾ ਕਰ ਰਹੀ ਹੈ, ਤੇ ਇਸ ਤਰੀਕੇ ਦੇ ਨਾਲ ਇਹ ਹੁਣ ਦੇਖਣਾ ਹੈ ਕਿ ਸਾਰੇ ਸੂਬਿਆਂ ਦੇ ਵਿੱਚ ਹੀ ਜਿਹੜਾ ਹੈ ਇੱਦਾਂ ਦੀ ਜਿਹੜੀ ਪੋਜੀਸ਼ਨ ਉਹ ਬਣੀ ਹੋਈ ਹੈ, ਉੱਥੇ ਆਪੋ ਆਪਣੇ ਤਰੀਕੇ ਦੇ ਨਾਲ ਜਿਹੜੇ ਇਹ ਚੱਲ ਰਹੇ ਨੇ। ਦੂਜਾ ਇਹ ਹੈ ਕਿ ਸਟੇਟਾਂ ਦੇ ਵਿੱਚ ਧੜੇਬੰਦੀਆਂ ਨੇ, ਪੰਜਾਬ ਦੇ ਵਿੱਚ ਤਾਂ ਧੜੇਬੰਦੀ ਹੁਣ ਇਸ ਵੇਲੇ ਬਹੁਤ ਤਿੱਖੀ ਹੈ, ਤੇ ਕੀ ਆਪਣੀਆਂ ਇਹ ਧੜੇਬੰਦੀਆਂ ਖਤਮ ਕਰਕੇ ਜਿਹੜਾ ਇੱਕੋ ਇੱਕ ਸੋਲ ਜਿਹੜਾ ਹੈਗਾ ਇਸ਼ੂ ਹੈ ਖਾਸ ਕਰਕੇ ਇਹ ਚੋਣ ਕਮਿਸ਼ਨ ਵਾਲਾ, ਕੀ ਉਹਦੇ ਤੇ ਇਹ ਇਕੱਠੇ ਹੋ ਸਕਣਗੇ, ਲਾਮਬੰਦ ਹੋ ਸਕਣਗੇ ਜਾਂ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਇੱਦਾਂ ਦੀ ਕੋਈ ਐਕਟੀਵਿਟੀ ਕਿਸੇ ਛਿਟਪੁੱਟ ਬਿਆਨ ਤੋਂ ਬਿਨਾਂ ਕੋਈ ਨਜ਼ਰ ਨਹੀਂ ਆ ਰਹੀ, ਤੇ ਲੋਕਾਂ ਦੇ ਨਾਲ ਕੋਈ ਤਾਲਮੇਲ ਇਸ ਰੂਪ ਦੇ ਵਿੱਚ ਕਿ ਆਹ ਕੀਤਾ ਜਾ ਰਿਹਾ ਤੇ ਗਵਰਨਮੈਂਟ ਆਫ ਇੰਡੀਆ ਜਾਂ ਬੀਜੇਪੀ ਦੀ ਸਰਕਾਰ ਇਹ ਕਰ ਰਹੀ ਹੈ, ਇੱਦਾਂ ਦੀ ਗੱਲ ਜਿਹੜੀ ਉਹ ਕੋਈ ਲੋਕਾਂ 'ਚ ਅਜੇ ਜਿਹੜੀ ਉਹ ਜਾ ਨਹੀਂ ਰਹੀ।

0: ਨੂੰ ਪਹਿਲਾਂ ਖੁਦ ਕੰਸੋਲੀਡੇਟ ਹੋਣਾ ਪਏਗਾ, ਸੂਬਿਆਂ ਦੀਆਂ ਜਿਹੜੀਆਂ ਯੂਨਿਟਾਂ ਨੇ ਉਹਨਾਂ ਨੂੰ ਨਾਲ ਲੈ ਕੇ, ਫਿਰ ਉਹ ਦੇਸ਼ ਵਿਆਪੀ ਅੰਦੋਲਨ ਜਿਹੜਾ ਵੱਡਾ ਕੋਈ ਕਰ ਸਕਦੇ ਆ, ਜਿੱਦਾਂ ਦਾ ਜਿਹੜਾ ਹੈਗਾ ਉਹ ਸੱਦਾ ਦੇ ਰਹੇ ਨੇ, ਜਾਂ ਜਿੱਦਾਂ ਰਾਹੁਲ ਗਾਂਧੀ ਦਾ ਬਿਆਨ ਹੈ ਜਾਂ ਮਿਸਟਰ ਮਲਕਰਜਨ ਖੜਗੇ ਦਾ ਜਿਹੜਾ ਬਿਆਨ ਹੈ, ਤੇ ਉਹਦੇ ਜਿੱਦਾਂ ਉਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਹੈਗੇ ਆ ਸੜਕਾਂ ਤੋਂ ਲੈ ਕੇ ਸੰਸਦ ਤੱਕ ਜਿਹੜੀ ਹੈ ਇਹ ਸਾਰੀ ਗੱਲ ਜਿਹੜੀ ਹੈ ਉਹ ਲੈ ਕੇ ਜਾਵਾਂਗੇ, ਤੇ ਜੋ ਤਾਨਾਸ਼ਾਹੀ ਚਲਾਈ ਜਾ ਰਹੀ ਹੈ ਉਹਦਾ ਵਿਰੋਧ ਕਰਨ ਤੋਂ ਪਿੱਛੇ ਜਿਹੜੇ ਉਹ ਨਹੀਂ ਹਟਣਗੇ। ਤੇ ਮੈਂ ਕਹਿ ਰਿਹਾ ਸੀ ਕਿ ਇਹਨਾਂ ਇਹ ਪੂਰੀਆਂ ਜਿਹੜੀਆਂ ਇਹਨਾਂ ਦੀਆਂ ਸੂਬਾ ਇਕਾਈਆਂ ਨੇ ਜਾਂ ਸਟੇਟ ਯੂਨਿਟ ਨੇ, ਤੇ ਉਹਨਾਂ ਨੂੰ ਵੀ ਇਸ ਗੱਲ ਤੇ ਨਾਲ ਲੈ ਕੇ ਜਾਣਾ ਪਏਗਾ ਤਾਂ ਕਿ ਸਟੇਟਾਂ ਦੇ ਵਿੱਚ ਵੀ ਜਿਹੜਾ ਹੈ ਅੰਦੋਲਨ ਨਾਲੋਂ ਨਾਲ ਜਿਹੜਾ ਹੈ ਉਹ ਚੱਲੇ। ਹਾਂਜੀ
1: ਜੀ, ਧੰਨਵਾਦ ਪ੍ਰੀਤਮ ਜੀ। ਇੱਧਰ ਅਗਲੀ ਖਬਰ ਦੀ ਜੇ ਗੱਲ ਕਰੀਏ ਤੇ ਤੁਸੀਂ ਜਿੱਦਾਂ ਦੱਸਿਆ ਕਿ ਐਲ ਪੀ ਯੂ ਦਾ ਜਿਹੜਾ ਮਾਮਲਾ ਸੀ ਉਹਦੇ ਵਿੱਚ ਵਿਦਿਆਰਥੀ ਨੇ ਪਟੀਸ਼ਨ ਪਾਈ ਆ, ਜਿਹੜੀ ਕਿ ਹੁਣ ਕਹਿੰਦੇ ਨੇ ਕਿ ਹਾਈ ਕੋਰਟ 'ਚ ਜਾ ਕੇ ਪ੍ਰੂਵ ਕਰ ਲਈ ਆ ਉਹਨਾਂ ਨੇ, ਤੇ ਹੁਣ ਸੀ ਬੀ ਆਈ ਉਹਦੀ ਜਾਂਚ ਕਰੂਗੀ। ਕਹਿੰਦੇ ਨੇ ਕਿ ਵਿਦਿਆਰਥੀ ਨੇ ਉਹਦੇ ਵਿੱਚ ਸਿਆਸੀ ਹਾਲਾਤਾਂ ਦਾ ਵੀ ਹਵਾਲਾ ਦਿੱਤਾ, ਕਿੱਦਾਂ ਵੇਖਦੇ ਇਸ ਨੂੰ?
0: ਨਹੀਂ, ਉਹਦੇ ਚ ਜਿਹੜੀ ਹੈ ਉਹ ਪਟੀਸ਼ਨ ਜਿਹੜੀ ਇੱਕ ਵਿਦਿਆਰਥੀ ਵੱਲੋਂ ਪਾਈ ਗਈ ਹੈ, ਤੇ ਉਹਨੇ ਸਿਰਫ ਇਹ ਮੰਗ ਕੀਤੀ ਹੈ ਕਿ ਇਹਦੀ ਜਿਹੜੀ ਜਾਂਚ ਆ ਉਹ ਸੀ ਬੀ ਆਈ ਜਿਹੜੀ ਹੈ ਉਹ ਉਹਤੋਂ ਜਿਹੜੀ ਉਹ ਕਰਵਾਈ ਜਾਵੇ। ਤੇ ਜਿਹੜੀ ਪਟੀਸ਼ਨ ਆ ਅਸਲ ਦੇ ਵਿੱਚ ਜੋ ਹੈ ਇਹਦੇ ਤੇ ਅਜੇ ਖੈਰ ਸੁਣਵਾਈ ਨਹੀਂ ਹੋਈ, ਤੇ ਸਿਰਫ ਤੇ ਸਿਰਫ ਉਹ ਪਟੀਸ਼ਨ ਦਾਇਰ ਹੋਈ ਹੈ, ਤੇ ਇਹਦੇ ਤੇ ਅੱਗੋਂ ਕੀ ਜਿਹੜੇ ਹਾਈ ਕੋਰਟ ਦੇ ਚੀਫ ਜਸਟਿਸ ਹੈ ਉਹ ਖੁਦ ਸੁਣਵਾਈ ਕਰਦੇ ਹੈ ਤੇ ਜਾਂ ਅੱਗੇ ਹੋਰ ਕਿਸੇ ਬੈਂਚ ਨੂੰ ਇਹ ਦਿੱਤੀ ਜਾਂਦੀ ਹੈ। ਉਹਨੇ ਡਿਮਾਂਡ ਇਹ ਕੀਤੀ ਹੈ ਕਿ ਇਹਦੀ ਜਿਹੜੀ ਜਾਂਚ ਆ ਉਹ ਸੀ ਬੀ ਆਈ ਤੋਂ ਕਰਵਾਈ ਜਾਵੇ। ਤੇ ਵੈਸੇ ਤਾਂ ਜਿਹੜੀ ਇਹ ਗੱਲ ਜਿਹੜੀ ਇਹ ਸਾਰੀ ਪਟੀਸ਼ਨ ਹੈ ਮੋਟੀਵੇਟਡ ਹੈ ਇਹ, ਕਿਉਂਕਿ ਇਹਦੀ ਜਿਹੜੀ ਵਰਡਿੰਗ ਹੈ ਜਿਹੜੀ ਪਟੀਸ਼ਨ ਦੀ ਉਹ ਤੋਂ ਬੜਾ ਕਲੀਅਰ ਹੁੰਦਾ ਕਿ ਇਹ ਪਟੀਸ਼ਨ ਹੈ ਜਿਹੜੀ ਉਹ ਕਰਵਾਈ ਐਲ ਪੀ ਜੀ ਯੂ ਦੇ ਪ੍ਰਬੰਧਕਾਂ ਵੱਲੋਂ ਜਾਂ ਜਿਹੜੇ ਇਹ ਕਹਿ ਲਿਓ ਕਿ ਜੋ ਉਹਨਾਂ ਦੀ ਸਪੋਰਟ ਪਾਰਟੀ ਕਰ ਰਹੀ ਹੈ ਉਹਦੇ ਵੱਲੋਂ ਹੀ ਜਿਹੜੀ ਉਹ ਕਰਵਾਈ ਗਈ ਹੈ, ਕਿਉਂਕਿ ਪਟੀਸ਼ਨ ਦੇ ਵਿੱਚ ਬੜਾ ਸਪਸ਼ਟ ਜਿਹੜਾ ਕਹਿ ਕੇ ਜਿਹੜਾ ਐਲ ਪੀ ਯੂ ਦੇ ਚਾਂਸਲਰ ਹੈ ਜਾਂ ਮਾਲਕ ਹੈ ਜਾਂ ਉਹ ਇਹ ਕਹਿ ਲਈ ਅਸ਼ੋਕ ਮਿੱਤਲ, ਉਹ ਇਸ ਵੇਲੇ ਬੀਜੇਪੀ ਦੇ ਲੀਡਰ ਹੈ ਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ, ਉਹ ਪਿੱਛੇ ਬੀਜੇਪੀ ਜੋ ਜੁਆਇਨ ਕਰ ਲਿਆ ਤਾਂ ਇਹਦੇ ਚ ਕੋਈ ਉਹਨਾਂ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਹੋ ਸਕਦਾ ਜਿਹੜੀ ਇੱਥੋਂ ਦੀ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਉਹਨਾਂ ਨੇ ਕੋਈ ਸਾਜ਼ਿਸ਼ ਰਚੀ ਹੋਵੇ, ਤੇ ਇੱਦਾਂ ਦੀ ਜਿਹੜੀ ਉਹ ਗੱਲ ਉਹ ਕੀਤੀ ਹੈ, ਤੇ ਵੀ ਇਸ ਕਰਕੇ ਜਿਹੜੀ ਇਸ ਸਟੇਟ ਦੀ ਜਿਹੜੀ ਪੁਲਿਸ ਹੈ ਇਹਦੀ ਬਜਾਏ ਜਿਹੜੀ ਇਹਦੀ ਜਾਂਚ ਹੈ ਉਹ ਸੀ ਬੀ ਆਈ ਤੋਂ ਜਿਹੜੀ ਉਹ ਕਰਵਾਈ ਜਾਵੇ। ਕਿਉਂਕਿ ਇਸ ਦੇ ਬਾਵਜੂਦ ਵੀ ਕੱਲ ਫਗਵਾੜੇ ਦੇ ਵਿੱਚ ਜਿਹੜੀ ਹੈ ਉਹ ਬੀਜੇਪੀ ਦੀ ਰੈਲੀ ਸੀ, ਤੇ ਫਗਵਾੜੇ ਬੀਜੇਪੀ ਦਾ ਵੈਸੇ ਇੱਕ ਪੁਰਾਣਾ ਇੱਕ ਪੋਕਟ ਹੈਗੀ ਹੈ, ਤੇ ਉੱਥੇ ਅਸ਼ੋਕ ਮਿੱਤਲ ਉਸ ਰੈਲੀ ਦੇ ਵਿੱਚ ਸ਼ਾਮਿਲ ਹੋਏ ਨੇ। ਉਹਨੇ ਭਾਵੇਂ ਸਿੱਧੇ ਰੂਪ ਚ ਇਹ ਗੱਲ ਉੱਥੇ ਨਹੀਂ ਕਹੀ, ਪਰ ਬਾਕੀ ਬੀਜੇਪੀ ਦੇ ਲੀਡਰ ਰਮਨੀਤ ਬਿੱਟੂ ਨੇ ਤੇ ਹੋਰਾਂ ਨੇ ਬੜੇ ਜ਼ੋਰ ਨਾਲ ਇਹ ਗੱਲ ਕਹੀ ਹੈ ਕਿ ਇਹਦੀ ਜਿਹੜੀ ਜਾਂਚ ਹੈ ਉਹ ਪੂਰੀ ਇੱਦਾਂ ਹੋਣੀ ਚਾਹੀਦੀ ਹੈ। ਉਹਨਾਂ ਨੇ ਤਾਂ ਕਿਹਾ ਕਿ ਐਨ ਆਈ ਏ ਤੋਂ ਹੋਣੀ ਚਾਹੀਦੀ ਹੈ, ਫਿਰ ਹੁਣ ਇਹ ਕਿਹਾ ਜਾ ਰਿਹਾ ਕਿ ਸੀ ਬੀ ਆਈ ਤੋਂ ਜਿਹੜੀ ਹੈ ਇਹ ਹੋਣੀ ਚਾਹੀਦੀ ਹੈ ਕਿ ਇਹ ਮਸਲਾ ਜਿਹੜਾ ਹੈ ਉਹ ਕਿਸ ਤਰ੍ਹਾਂ ਹੋ ਗਿਆ। ਕੱਲ ਕਾਫੀ ਆਪਾਂ ਇਸ ਤੇ ਜਿਹੜਾ ਇਸ ਗੱਲ ਤੇ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਸੀ, ਤੇ ਪਰ ਹੁਣ ਮਸਲਾ ਇਹ ਹੈ ਕਿ ਜੇ ਸੀ ਬੀ ਆਈ ਜਾਂਚ ਕਰਦੀ ਹੈ ਤਾਂ ਕੁਦਰਤੀ ਤੌਰ ਤੇ ਹੈ ਕਿ ਉਹ ਵੱਧ ਤੋਂ ਵੱਧ ਯੂਨੀਵਰਸਿਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਸੀ ਬੀ ਆਈ ਸਿੱਧੀ ਪ੍ਰਧਾਨ ਮੰਤਰੀ ਦੇ ਜਿਹੜੀ ਹੈ ਮਤਾਹਤ ਹੈ, ਤੇ ਜੇ ਪੰਜਾਬ ਪੁਲਿਸ ਦੀ ਜਿਹੜੀ ਜਿਵੇਂ ਐਸ ਆਈ ਟੀ ਉਹਨਾਂ ਨੇ ਬਣਾਈ ਦਿੱਤੀ ਹੈ ਤੇ ਉਹ ਜਾਂਚ ਕਰਦੀ ਹੈ ਉਹ ਆਪਣੇ ਤਰੀਕੇ ਦੇ ਨਾਲ ਕਰੂਗੀ। ਮਸਲਾ ਅਸਲ ਗੱਲ ਇਹ ਹੈ ਕਿ ਇਹ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਕਿਉਂ ਨੇ, ਤੇ ਇਹ ਜਿਹੜਾ ਵੱਡੀ ਗੱਲ ਇਹ ਹੈ ਕਿ ਇਹਦੇ ਇਹਦੇ ਤੇ ਅੱਗੋਂ ਕੋਈ ਜਿਹੜੀ ਹੈ ਉਹ ਗੱਲ ਹੋਣੀ ਚਾਹੀਦੀ ਹੈ। ਤੇ ਉਹ ਭਾਵੇਂ ਸੀ ਬੀ ਆਈ ਕਰੇ ਚਲੋ ਕੋਈ ਵੀ ਕਰੇ ਜਾਂਚ, ਤੇ ਪਰ ਇਹ ਮਸਲਾ ਜਿਹੜਾ ਹੈਗਾ ਉਹ ਅੱਗੇ ਜਿਹੜਾ ਹੈਗਾ ਉੱਭਰ ਕੇ ਜ਼ਰੂਰ ਆਉਣਾ ਚਾਹੀਦਾ। ਤੇ ਹੁਣ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੀਤਾ ਗਿਆ, ਤੇ ਇੱਕ ਇਹਦੇ ਚ ਗੱਲ ਹੋਰ ਮੁੱਖ ਤੌਰ ਤੇ ਜਿਹੜੀ ਉਹ ਹੈ ਕਿ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਸਹੁੰ ਚੁੱਕਣੀ ਸੀ, ਪੰਜਾਬ ਸਰਕਾਰ ਉਹਦੇ ਚ ਸਮਾਗਮ ਦੇ ਵਿੱਚ ਸ਼ਾਮਿਲ ਨਹੀਂ ਹੋਈ ਕਿਉਂਕਿ ਇਹ ਕੋਰਟ ਜਿਹੜੀ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਸਾਂਝੀ ਹੈ, ਤੇ ਚਲੋ ਉਹਦੇ ਚ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਤੇ ਹੋਰ ਲੀਡਰ ਸ਼ਾਮਿਲ ਹੋ ਗਏ, ਤੇ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਨੂੰ ਜਿਹੜਾ ਹੈ ਕੌਨਫੀਡੈਂਸ ਚ ਨਹੀਂ ਲਿਆ ਗਿਆ ਜਾਂ ਇੱਕ ਜਿਹੜੀ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਉਹ ਨਹੀਂ ਕੀਤੀ ਗਈ, ਪੰਜਾਬ ਸਰਕਾਰ ਨੇ ਇਹ ਕਿਹਾ ਸੀ ਇਸ ਗੱਲ ਤੇ। ਤੇ ਉਸ ਤੋਂ ਬਾਅਦ ਮਿਸਟਰ ਜਿਹੜਾ ਹੈਗਾ ਅਸ਼ਵਨੀ ਜੋ ਚੀਫ ਜਸਟਿਸ ਨੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ, ਤੇ ਕੁਦਰਤੀ ਤੌਰ ਤੇ ਉਹਨਾਂ ਦੇ ਮਨ ਚ ਵੀ ਕਿਤੇ ਨਾ ਕਿਤੇ ਇਹ ਗੱਲ ਹੋਣੀ ਹੈ, ਤੇ ਉਹ ਗੱਲ ਵੀ ਫਿਰ ਕਈ ਵਾਰੀ ਉੱਭਰ ਕੇ ਜਿਹੜੀ ਸਾਹਮਣੇ ਆ ਜਾਂਦੀ ਹੈ, ਕਿਉਂਕਿ ਉਹਨਾਂ ਨੇ ਜੁਆਇਨ ਕਰਨ ਤੋਂ ਬਾਅਦ ਜਿਹੜਾ ਟੀਚਰ ਵਾਲਾ ਇਸ਼ੂ ਰੱਖਿਆ, ਕੁਛ ਹੋਰ ਇਸ਼ੂ ਰੱਖੇ, ਤੇ ਉਹਨਾਂ ਨੇ ਜਿਹੜਾ ਤੇ ਖਾਸ ਕਰਕੇ ਮੁਲਾਜ਼ਮਾਂ ਦੇ ਡੀਏ ਵਾਲਾ ਇਸ਼ੂ, ਤੇ ਇਹਨਾਂ ਤੇ ਜਿਹੜਾ ਹੈ ਕਾਫੀ ਸਰਕਾਰ ਦੀ ਖਿਚਾਈ ਕੀਤੀ। ਹੁਣ ਹੋ ਸਕਦਾ ਹੈ ਕਿ ਇਸ ਇਸ਼ੂ ਨੂੰ ਲੈ ਕੇ ਵੀ ਜਿਹੜਾ ਇੱਦਾਂ ਦੀ ਜਿਹੜੀ CBI ਦੀ ਜਾਂਚ ਦੀ ਉਹ ਪ੍ਰਵਾਨਗੀ ਦੇ ਦੇਣ, ਤੇ ਪਰ ਅਸਲ ਦੇ ਵਿੱਚ ਭਾਵੇਂ CBI ਜਾਂਚ ਕਰੇ ਭਾਵੇਂ ਕੋਈ ਵੀ ਕਰੇ, ਤੇ ਪਰ ਜਿਹੜੇ ਅਸਲੀ ਏਦਾਂ ਦੀ ਇਹ ਘਟਨਾਵਾਂ ਕਿਉਂ ਵਾਪਰਦੀਆਂ ਵਿਦਿਅਕ ਅਦਾਰਿਆਂ ਦੇ ਵਿੱਚ, ਮੈਨੂੰ ਲੱਗਦਾ ਕਿ ਇਹਦੇ ਤੇ ਜਿਹੜਾ ਧਿਆਨ ਕੇਂਦਰਿਤ ਕਰਨਾ ਚਾਹੀਦਾ, ਨਾ ਕਿ ਇਹਦੇ ਤੋਂ ਕੋਈ ਸਿਆਸੀ ਜਿਹੜਾ ਲਾਹਾ ਲੈਣ ਦੀ ਗੱਲ ਜਾਂ ਇਹਦੇ ਚੋਂ ਉਦਾਂ ਪੋਲੀਟੀਕਲ ਮਾਇਲੇਜ ਦੀ ਗੱਲ ਉਹ ਨਹੀਂ ਹੋਣੀ ਚਾਹੀਦੀ।
1: ਜੀ ਬਹੁਤ ਬਹੁਤ ਧੰਨਵਾਦ ਪ੍ਰੀਤਮ ਜੀ ਸਮਾਂ ਦੇਣ ਦੇ ਲਈ।
0: ਹਾਂਜੀ ਸ਼ੁਕਰੀਆ
1: ਜੀ। ਦੋਸਤੋ ਇਹ ਸਨ ਪ੍ਰੀਤਮ ਰੁਪਾਲ ਜੀ ਭਾਰਤ ਤੋਂ ਭਾਰਤੀ ਖਬਰਾਂ ਲੈ ਕੇ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।
2: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੂਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo, hifitravels.com.au te.
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ।

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au। ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494763700।

0: now the ultimate power in the universe.
1: Radio Haji 16748.
2: यार तू इतने नीचे थी आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर ता दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹੋਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
7: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
8: ਆਈ ਹੈਵ ਮੈਨੀ ਕਾਓ, ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ, 2 ਈਅਰ, 2 ਆਈ, ਵੈਰੀ ਗੁੱਡ, ਸ਼ੀ ਵੈਰੀ ਫਾਸਟ ਕਾਓ।
9: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
10: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
11: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
12: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
13: ਉਹ ਜੋ ਹੁਕਮ ਮੇਰੀ ਸਰਕਾਰ।
12: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
13: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
12: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
13: ਆਹੋ ਜੀ ਆਹੋ,
12: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਆਪਣੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਲੋਵੇਕੀਆ ਤੋਂ ਯੂਰਪੀ ਦੇਸ਼ ਤੋਂ ਜਿੱਥੇ ਇੱਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਐਲੀਮੈਂਟਰੀ ਸਕੂਲ ਦੇ ਵਿੱਚ ਲੰਘੀ ਕੱਲ ਇੱਕ ਵਿਦਿਆਰਥੀ ਨੇ ਚਾਕੂ ਦੇ ਨਾਲ ਹਮਲਾ ਕਰਕੇ 61 ਸਾਲਾ ਮਹਿਲਾ ਅਧਿਆਪਕ ਦੀ ਜਾਨ ਲੈ ਲਈ, ਜਦਕਿ ਇੱਕ ਹੋਰ ਟੀਚਰ ਤੇ ਇੱਕ ਹੋਰ ਵਿਦਿਆਰਥੀ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ। ਇਸ ਹਮਲੇ ਦੇ ਵਿੱਚ 61 ਸਾਲਾ ਅਧਿਆਪਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 41 ਸਾਲਾ ਇੱਕ ਹੋਰ ਮਹਿਲਾ ਟੀਚਰ ਗੰਭੀਰ ਰੂਪ ਦੇ ਵਿੱਚ ਹਸਪਤਾਲ ਭਰਤੀ ਕੀਤੀ ਗਈ ਹੈ। ਐਸੇ ਹਮਲੇ ਦੇ ਵਿੱਚ ਜ਼ਖਮੀ ਹੋਏ ਇੱਕ ਹੋਰ ਵਿਦਿਆਰਥੀ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਹਾਲਾਂਕਿ ਹਮਲੇ ਦੇ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆ ਸਕੇ। ਪੁਲਿਸ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਦੇ ਵਿੱਚ ਦੱਸਦਿਆਂ ਹੋਇਆਂ ਕਿਹਾ ਕਿ ਬਾਕੀ ਦੇ ਸਕੂਲ ਦੇ ਵਿੱਚ ਕਿਸੇ ਵੀ ਵਿਦਿਆਰਥੀ ਜਾਂ ਅਧਿਆਪਕ ਨੂੰ ਸਕੂਲ ਸਟਾਫ ਨੂੰ ਕੋਈ ਖਤਰਾ ਨਹੀਂ ਹੈ। ਸਲੋਵੇਕੀਆ ਦੇ ਰਾਸ਼ਟਰਪਤੀ ਪੀਟਰ ਪੈਲਗ੍ਰੀਨੀ ਨੇ ਇਸ ਘਟਨਾ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਦੇ ਨਾਲ ਰਲ ਕੇ ਪੀੜਤ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪੂਰੇ ਸਮਾਜ ਦੇ ਲਈ ਗੰਭੀਰ ਖਤਰਾ ਨੇ। ਸਕੂਲ ਜਿਹੜੀ ਕਿ ਸਭ ਤੋਂ ਸੁਰੱਖਿਅਤ ਥਾਂ ਮੰਨੀ ਜਾਂਦੀ ਹੈ ਯੂਰਪੀ ਦੇਸ਼ਾਂ ਦੇ ਵਿੱਚ ਜਾਂ ਅਮਰੀਕਾ ਤੋਂ ਆਇਆ ਇਹ ਕਲਚਰ ਹੁਣ ਉੱਥੇ ਦਾਖਲ ਹੋ ਰਿਹਾ ਹੈ। ਸਕੂਲਾਂ ਦੇ ਵਿੱਚ ਇਸ ਕਿਸਮ ਦੀ ਹਿੰਸਾ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉੱਥੇ ਹੀ AI ਆਰਟੀਫਿਸ਼ੀਅਲ ਇੰਟੈਲੀਜੈਂਸ ਹੋ ਸਕਦਾ ਹੈ ਕਿ ਤੁਸੀਂ ਇਸ ਨੂੰ AI ਕਹਿੰਦੇ ਰਹੋ ਆਉਣ ਵਾਲੇ ਸਮੇਂ ਦੇ ਵਿੱਚ ਵੀ। ਅਮਰੀਕਾ ਨਹੀਂ ਕਹਿੰਦਾ, ਅਮਰੀਕਾ ਤਾਂ ਪਤਾ ਨਹੀਂ ਕਹਿ ਸਕਦੇ, ਪਰ ਰਾਸ਼ਟਰਪਤੀ ਡੋਨਲਡ ਟਰੰਪ ਨੂੰ AI ਅੱਖਰ ਜਿਹੜਾ ਚੰਗਾ ਨਹੀਂ ਲੱਗ ਰਿਹਾ, ਕਿਉਂਕਿ AI ਦੇ ਨਾਲ ਖਰਾਬੀਆਂ ਇੰਨੀਆਂ ਹੋ ਰਹੀਆਂ ਨੇ ਅਤੇ ਵੈਸੇ ਵੀ ਆਰਟੀਫਿਸ਼ੀਅਲ ਅੱਖਰ ਇੱਕ ਨੈਗੇਟਿਵ ਯਾਨੀ ਇੱਕ ਨਕਾਰਾਤਮਕ ਛਵੀ ਦੇ ਨਾਲ ਆਉਂਦਾ। ਅਜਿਹੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਤੋਂ ਅਧਿਕਾਰਕ ਤੌਰ ਦੇ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਨਾਮ ਹੀ ਬਦਲ ਦਿੱਤਾ ਹੈ ਅਤੇ ਇਸ ਨੂੰ ਸੁਪਰ ਇੰਟੈਲੀਜੈਂਸ ਯਾਨੀ SI ਕਹਿਣ ਦਾ ਇੱਕ ਹੁਕਮ ਹੈ ਜਿਹੜਾ ਉਸਦੇ ਉੱਤੇ ਹਸਤਾਖਰ ਕੀਤੇ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਵਾਈਟ ਹਾਊਸ ਦੇ ਵਿੱਚ ਟੈਕ ਦਿੱਗਜਾਂ ਦੇ ਨਾਲ ਡੋਨਲਡ ਟਰੰਪ ਘਿਰੇ ਹੋਏ ਸੀ ਜਿਸ ਵਕਤ ਉਹਨਾਂ ਨੇ ਇਹ ਐਲਾਨ ਕੀਤਾ ਪੱਤਰਕਾਰਾਂ ਦੇ ਸਾਹਮਣੇ। ਉਸ ਵਕਤ ਐਲਨ ਮਸਕ, ਸੁੰਦਰ ਪਿਚਾਈ, ਮਾਰਕ ਜ਼ਕਰਬਰਗ ਤੇ ਜੈਨਸਨ ਹੋਂਗ ਦੇ ਨਾਲ ਇੱਕ ਬੈਠਕ ਕੀਤੀ ਗਈ। ਬੈਠਕ ਤੋਂ ਬਾਅਦ ਇਸ ਐਗਜ਼ੈਕਟਿਵ ਆਰਡਰ ਦੇ ਉੱਤੇ ਹਸਤਾਖਰ ਕਰ ਦਿੱਤੇ ਗਏ। ਹੁਣ ਅਮਰੀਕੀ ਸਰਕਾਰੀ ਕੰਮਕਾਜ, ਵੈਬਸਾਈਟਸ, ਅਧਿਕਾਰਕ ਦਸਤਾਵੇਜ਼ਾਂ ਦੇ ਵਿੱਚ AI ਦੀ ਥਾਂ ਦੇ ਉੱਤੇ SI ਸ਼ਬਦ ਲਿਖਿਆ ਜਾਏਗਾ। ਟਰੰਪ ਨੇ ਕਿਹਾ ਕਿ ਆਰਟੀਫਿਸ਼ੀਅਲ ਸੁਣਨ ਦੇ ਵਿੱਚ ਹੀ ਇੱਦਾਂ ਲੱਗਦਾ ਹੈ ਜਿਵੇਂ ਕਿਸੇ ਨੇ ਤਕਨੀਕ ਦੇ ਨਾਲ ਕੁਝ ਨਕਲੀ ਜਾਂ ਬਨਾਵਟੀ ਕੰਮ ਕੀਤਾ ਹੋਵੇ। ਇਹ ਤਕਨੀਕ ਅਸਲੀ ਤੇ ਬੇਹੱਦ ਸ਼ਾਨਦਾਰ ਹੈ। ਇਸ ਨੂੰ ਆਰਟੀਫਿਸ਼ੀਅਲ ਨਹੀਂ ਬਲਕਿ ਸੁਪਰ ਇੰਟੈਲੀਜੈਂਸ ਕਿਹਾ ਜਾਣਾ ਚਾਹੀਦਾ। ਐਗਜ਼ੈਕਟਿਵ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਸੁਪਰ ਇੰਟੈਲੀਜੈਂਸ ਸ਼ਬਦ ਇਸ ਤਕਨੀਕ ਦੀਆਂ ਸੰਭਾਵਨਾਵਾਂ ਤੇ ਤੇਜ਼ੀ ਦੇ ਨਾਲ ਹੋ ਰਹੇ ਵਿਕਾਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਤੁਲਨਾ ਦੇ ਵਿੱਚ ਕਿਤੇ ਵਧੇਰੇ ਤੇ ਸਟੀਕ ਤਰੀਕੇ ਦੇ ਨਾਲ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਲ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਤੋਂ ਇਹ ਪੁੱਛਿਆ ਸੀ ਕਿ AI ਦਾ ਨਾਮ ਬਦਲ ਕੇ ਕੀ ਕਰਨਾ ਚਾਹੀਦਾ। ਟਰੰਪ ਦੇ ਸਾਹਮਣੇ ਕੁਝ ਆਪਸ਼ਨਸ ਆਏ ਸੀ, ਉਸ ਤੋਂ ਬਾਅਦ ਹੀ ਉਹਨਾਂ ਨੇ ਇਸ ਨਾਮ ਨੂੰ ਹੁਣ ਬਦਲਣ ਦਾ ਐਲਾਨ ਕਰ ਦਿੱਤਾ ਹੈ। ਉੱਥੇ ਇਰਾਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸੰਯੁਕਤ ਅਰਬ ਅਮੀਰਾਤ ਦੌਰੇ ਦੀ ਨਿੰਦਾ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਮੱਧ ਪੂਰਬ ਦੇ ਦੇਸ਼ਾਂ ਨੂੰ ਨੇਤਨਯਾਹੂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ ਤੇ UAE ਦੌਰੇ ਦੇ ਉੱਤੇ ਚੇਤਾਵਨੀ ਦਿੱਤੀ ਹੈ ਕਿ ਇਸ ਦੇ ਨਾਲ ਇਸ ਖਿੱਤੇ ਦੇ ਵਿੱਚ ਅਸਥਿਰਤਾ ਪੈਦਾ ਹੋਏਗੀ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਰਾਤ ਜਾਰੀ ਕੀਤੇ ਇਸ ਬਿਆਨ 'ਚ ਕਿਹਾ ਹੈ ਕਿ ਇਸ ਖਿੱਤੇ ਦੀ ਸੁਰੱਖਿਆ ਦੇ ਲਈ ਸਾਰੇ ਦੇਸ਼ਾਂ ਦੀ ਜ਼ਿੰਮੇਵਾਰੀ ਸਾਂਝੀ ਹੈ। ਐਸਾ ਕੋਈ ਵੀ ਕਦਮ ਜਿਸ ਦੇ ਨਾਲ ਇਸ ਖਿੱਤੇ ਦੇ ਵਿੱਚ ਅੜਿੱਕੇ ਪੈਦਾ ਹੋਣ, ਨਫ਼ਰਤ ਪਦੇ ਤੇ ਰੁਕਾਵਟਾਂ, ਉਹ ਨਹੀਂ ਹੋਣਾ ਚਾਹੀਦਾ। ਆਖਿਰਕਾਰ ਇਸ ਖਿੱਤੇ ਦੇ ਸਾਰੇ ਹੀ ਦੇਸ਼ ਜਿਹੜੇ ਨੇ ਉਸ ਦੇ ਨਾਲ ਪ੍ਰਭਾਵਿਤ ਹੋਣਗੇ, ਉਹਨਾਂ ਦੇ ਲਈ ਇਹ ਨੁਕਸਾਨਦੇਹ ਹੋਏਗਾ। ਇਸ ਦੇ ਨਾਲ ਪੱਛਮ ਏਸ਼ੀਆ ਦੇ ਵਿੱਚ ਵੰਡ ਵਧੇਗੀ, ਅਸਥਿਰਤਾ ਪੈਦਾ ਹੋਏਗੀ ਔਰ ਇਸ ਖੇਤਰ ਦੇ ਲੋਕਾਂ ਤੋਂ ਅਪੀਲ ਕੀਤੀ ਜਾਂਦੀ ਹੈ ਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣਗੇ। ਬਿਆਨ 'ਚ ਕਿਹਾ ਗਿਆ ਹੈ ਕਿ ਬਾਕੀ ਦੇ ਜਿਹੜੇ ਦੇਸ਼ਾਂ ਦੀਆਂ ਸਰਕਾਰਾਂ ਨੇ ਉਹ ਵੀ ਇਜ਼ਰਾਈਲੀ ਸ਼ਾਸਨ ਦੀ ਨੁਕਸਾਨ ਪਹੁੰਚਾਉਣ ਵਾਲੀ ਰਣਨੀਤੀ ਤੋਂ ਦੂਰੀ ਬਣਾ ਕੇ ਰੱਖਣ, ਆਪਣੇ ਜ਼ਮੀਨੀ ਰਸਤੇ ਇਹਨਾਂ ਦੇ ਲਈ ਨਾ ਖੋਲ੍ਹਣ ਔਰ ਆਪਣੀ ਜ਼ਮੀਨ ਨੂੰ ਇਹਨਾਂ ਦਾ ਮੰਚ ਨਾ ਬਣਨ ਦੇਣ। ਜ਼ਿਕਰਯੋਗ ਹੈ ਕਿ ਨੇਤਨਯਾਹੂ ਐਤਵਾਰ ਦੇ ਦਿਨ UAE ਦੇ ਦੌਰੇ ਦੇ ਉੱਤੇ ਆਏ ਸੀ। ਕਿਹਾ ਜਾ ਰਿਹਾ ਸੀ ਕਿ ਬੜਾ ਗੁਪਤ ਔਰ ਅਚਾਨਕ ਹੋਇਆ ਦੌਰਾ ਸੀ। ਉੱਥੇ ਉਹਨਾਂ ਦੀ ਮੁਲਾਕਾਤ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਨਾਲ ਹੋਈ। ਹਾਲਾਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਇਸ ਦੌਰੇ ਦੀ ਪੁਸ਼ਟੀ 2 ਦਿਨ ਬਾਅਦ ਕੀਤੀ ਗਈ, ਪਰ ਹੁਣ ਇਰਾਨ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਟਿੱਪਣੀ ਸਾਹਮਣੇ ਆਈ ਹੈ ਕਿ UAE, ਬਹਿਰੀਨ, ਜਾਰਡਨ, ਸਾਊਦੀ ਅਰਬ ਵਰਗੇ ਦੇਸ਼ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਹੋਸਟ ਨਾ ਕਰਨ। ਇਸ ਦੇ ਨਾਲ ਇਹਨਾਂ ਦੇਸ਼ਾਂ ਦੇ ਵਿੱਚ ਨਫ਼ਰਤ ਹੋਰ ਵਧੇਗੀ।
ਉੱਥੇ ਆਈਫਲ ਟਾਵਰ ਦਾ ਸੰਚਾਲਨ ਕਰਨ ਵਾਲੀ ਕੰਪਨੀ SETE ਦੇ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਯਾਨੀ ਚੀਫ ਐਗਜ਼ੈਕਟਿਵ ਪੈਟ੍ਰਿਕ ਬ੍ਰਾਂਕੋ ਰੂਵੋ ਇਸ ਸਾਲ ਦੇ ਅਖੀਰ ਦੇ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਹਨਾਂ ਦਾ ਇਹ ਫੈਸਲਾ ਇਸ ਵਾਕਿਆ ਤੋਂ ਬਾਅਦ ਆਇਆ ਜਦੋਂ ਇੱਕ ਹਿੰਦੂ ਸੰਗਠਨ ਬੈਪਸ ਨਾਮ ਦੀ ਸੰਸਥਾ ਦੀ ਤਰਫ ਤੋਂ ਉੱਥੇ ਦੌਰਾ ਕੀਤਾ ਗਿਆ ਸੀ ਤੇ ਬੈਪਸ ਦੇ ਪੁਜਾਰੀਆਂ ਨੇ ਆਈਫਲ ਟਾਵਰ ਦੇ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦੀ ਕੰਮ ਵਾਲੀ ਥਾਂ ਤੋਂ ਹਟਾ ਕੇ ਪੁਰਸ਼ ਕਰਮਚਾਰੀਆਂ ਨੂੰ ਕੰਮ ਦੇ ਉੱਤੇ ਲਗਾਉਣ ਦੀ ਗੱਲ ਕੀਤੀ ਸੀ, ਬਲਕਿ ਇਸ ਨੂੰ ਅੰਜਾਮ ਵੀ ਦੇ ਦਿੱਤਾ ਸੀ। ਔਰ ਇਸੇ ਮਾਮਲੇ ਦੇ ਵਿੱਚ ਮਗਰੋਂ ਮਹਿਲਾ ਕਰਮਚਾਰੀਆਂ ਨੇ ਖੁਦ ਦੀ ਬੇਇੱਜ਼ਤੀ ਮਹਿਸੂਸ ਕੀਤੀ ਤੇ ਫਿਰ ਧਰਨੇ ਮੁਜ਼ਾਰੇ ਵੀ ਕੀਤੇ ਗਏ। ਆਈਫਲ ਟਾਵਰ ਦੇ ਵਿੱਚ ਅੱਜ ਤੱਕ ਇਸ ਕਿਸਮ ਦੀ ਘਟਨਾ ਨਹੀਂ ਸੀ ਵਾਪਰੀ। ਇਸੇ ਮਾਮਲੇ ਦੇ ਬਾਅਦ ਕਾਫੀ ਜ਼ਿਆਦਾ ਵਿਵਾਦ ਵੀ ਹੋ ਗਿਆ ਸੀ। ਹੁਣ SETE ਜਿਹੜੀ ਆਈਫਲ ਟਾਵਰ ਦਾ ਸੰਚਾਲਨ ਕਰਦੀ ਹੈ, ਇਸ ਅਦਾਰੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਰੂਈਵੋ 2018 ਤੋਂ ਆਈਫਲ ਟਾਵਰ ਦੇ ਡਾਇਰੈਕਟਰ ਜਨਰਲ ਅਹੁਦੇ ਦੇ ਉੱਤੇ ਨੇ, ਪਰ ਇਸ ਸਾਲ ਦੇ ਅਖੀਰ ਤੱਕ ਜਾਂਦਿਆਂ ਜਾਂਦਿਆਂ ਉਹ ਅਹੁਦਾ ਛੱਡ ਦੇਣਗੇ। ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਇੰਟਰਨਲ ਪੜਤਾਲ ਦੇ ਵਿੱਚ ਪਾਇਆ ਗਿਆ ਹੈ ਕਿ ਵਫਦ ਦੇ ਦੌਰੇ ਦੀ ਵਿਵਸਥਾ ਦੇ ਵਿੱਚ ਕੁਝ ਖਾਮੀਆਂ ਸੀ। ਜਾਂਚ ਦੇ ਦਰਮਿਆਨ ਇਸ ਦੇ ਚੱਲਦਿਆਂ ਮਹਿਲਾ ਕਰਮਚਾਰੀਆਂ ਨੂੰ ਹਟਾਉਣ ਵਰਗੀਆਂ ਹਰਕਤਾਂ ਜਿਹੜੀਆਂ ਕੀਤੀਆਂ ਗਈਆਂ ਉਹ ਸਵੀਕਾਰ ਨਹੀਂ ਹੋਣਗੀਆਂ, ਭਵਿੱਖ ਦੇ ਵਿੱਚ ਵੀ ਨਹੀਂ। ਜ਼ਿਕਰਯੋਗ ਹੈ ਕਿ ਕੰਪਨੀ ਦੇ ਕਰਮਚਾਰੀਆਂ ਦਾ ਦੋਸ਼ ਹੈ ਕਿ ਹਿੰਦੂ ਧਾਰਮਿਕ ਸੰਗਠਨ ਬੈਪਸ ਦੇ ਆਉਣ ਦੇ ਉੱਤੇ ਮਹਿਲਾ ਕਰਮਚਾਰੀਆਂ ਨੂੰ ਉੱਥੋਂ ਹਟਾਉਣਾ ਫਰਾਂਸ ਦੇ ਸਮਾਜ ਦੇ ਵਿੱਚ ਇੱਕ ਬੇਹੱਦ ਨਿੰਦਣਯੋਗ ਕਦਮ ਹੈ। ਇਸ ਘਟਨਾ ਨੇ ਉੱਥੋਂ ਦੀਆਂ ਮਹਿਲਾ ਕਰਮਚਾਰੀਆਂ 'ਚ ਹੀ ਨਹੀਂ ਬਲਕਿ ਪੂਰੇ ਸਮਾਜ ਦੇ ਵਿੱਚ ਇੱਕ ਰੋਸ ਪੈਦਾ ਕਰ ਦਿੱਤਾ ਸੀ। ਹਿੰਦੂ ਧਰਮ ਦੇ ਨਾਲ ਜੁੜੇ ਹੋਏ ਜਿਹੜੇ ਪੁਜਾਰੀ ਫਰਾਂਸ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਲਈ ਵੀ ਇਹ ਇੱਕ ਵੱਡੀ ਵਿਵਾਦ ਦਾ ਇੱਕ ਕਾਰਨ ਬਣ ਗਿਆ ਸੀ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਿਦੇਸ਼ ਮੰਤਰੀ SJ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਦੇ ਦਰਮਿਆਨ ਗਤੀਰੋਧ ਦੋਹਾਂ ਦੇ ਵਿੱਚੋਂ ਕਿਸੇ ਵੀ ਇੱਕ ਦੇਸ਼ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਕੋਈ ਤੀਜੀ ਧਿਰ ਇਸ ਦਾ ਫਾਇਦਾ ਚੁੱਕੇਗੀ। ਜੈਸ਼ੰਕਰ ਨੇ ਕਿਹਾ ਕਿ ਉਹਨਾਂ ਨੇ ਇਹ ਸੁਨੇਹਾ ਕਈ ਵਾਰ ਚੀਨ ਨੂੰ ਵਿਅਕਤੀਗਤ ਤੌਰ ਦੇ ਉੱਤੇ ਵੀ ਦਿੱਤਾ, ਨਿੱਜੀ ਤੌਰ ਤੇ ਵੀ ਪਹੁੰਚਾਇਆ। ਅਸਲ 'ਚ ਜੈਸ਼ੰਕਰ ਨੇ ਇਸ਼ਾਰਾ ਅਮਰੀਕਾ ਦੇ ਵੱਲ ਕੀਤਾ ਪਰ ਅਮਰੀਕਾ ਦੇ ਵਿੱਚ ਹੀ ਖੜੇ ਹੋ ਗਏ। ਜੈਸ਼ੰਕਰ ਨੇ ਸੋਮਵਾਰ ਦੇ ਦਿਨ ਨਿਊਯਾਰਕ ਦੇ ਵਿੱਚ ਏਸ਼ੀਆ ਸੁਸਾਇਟੀ ਦੇ ਤਰਫ ਤੋਂ ਆਯੋਜਿਤ ਇੱਕ ਪ੍ਰੋਗਰਾਮ 'ਚ ਭਾਰਤ ਚੀਨ ਸੰਬੰਧਾਂ ਸੰਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ਉਹਨਾਂ ਕਿਹਾ ਕਿ ਜੇਕਰ ਤੁਸੀਂ ਮੈਥੋਂ ਪੁੱਛੋ ਕਿ 2025 'ਚ ਅਸੀਂ ਜਿੱਥੇ ਸੀ ਉਸ ਦੀ ਤੁਲਨਾ ਦੇ ਵਿੱਚ ਅੱਜ ਕਿੱਥੇ ਹਾਂ ਤਾਂ ਰਿਸ਼ਤੇ ਬਿਹਤਰ ਨੇ। ਮੈਂ ਤਾਂ ਕਹਾਂਗਾ ਕਿ ਹਾਂ 2024 ਦੀ ਤੁਲਨਾ ਦੇ ਵਿੱਚ ਦੇਖੋ ਤਾਂ ਹੋਰ ਵੀ ਬਿਹਤਰ ਨੇ। ਵਿਦੇਸ਼ ਮੰਤਰੀ SJ ਨੇ ਕਿਹਾ ਕਿ 2020 ਦੇ ਵਿੱਚ ਜੋ ਵੀ ਕੁਝ ਹੋਇਆ ਸਰਹੱਦ ਦੇ ਉੱਤੇ ਲੰਮੇ ਸਮੇਂ ਤੱਕ ਜਿਹੜੇ ਇੱਕ ਗਤੀਰੋਧ ਬਣੇ ਰਹੇ ਉਸ ਦਾ ਰਿਸ਼ਤਿਆਂ ਦੇ ਉੱਤੇ ਕਾਫੀ ਅਸਰ ਪਿਆ ਸੀ, ਪਰ ਉਸ ਤੋਂ ਬਾਅਦ ਅਸੀਂ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ਾਂ ਕੀਤੀਆਂ, ਕਾਫੀ ਹੱਦ ਤੱਕ ਇਸ ਰਿਸ਼ਤੇ ਸੁਧਰੇ ਨੇ, ਪਰ ਜੇਕਰ ਇਹ ਗਤੀਰੋਧ ਬਣਿਆ ਰਹਿੰਦਾ ਤਾਂ ਤੀਸਰੀ ਧਿਰ ਇਸ ਦਾ ਫਾਇਦਾ ਚੁੱਕੇਗੀ। ਚੀਨੀ ਧਿਰ ਇਸ ਗੱਲ ਦੇ ਨਾਲ ਸਹਿਮਤ ਹੋਣ ਦੇ ਵਿੱਚ ਥੋੜਾ ਸਮਾਂ ਲਗਾ ਸਕਦੀ ਹੈ, ਪਰ ਉਹ ਜੋ ਵੀ ਕੁਝ ਕਰ ਰਹੇ ਨੇ ਉਹ ਠੀਕ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਲੰਮੇ ਸਮੇਂ ਤੱਕ ਇਸ ਕਿਸਮ ਦਾ ਵਿਵਾਦ ਦੋਹਾਂ ਦੇਸ਼ਾਂ ਦੇ ਦਰਮਿਆਨ ਚੱਲਦਾ ਰਹੇਗਾ। ਜੈਸ਼ੰਕਰ ਨੇ ਕਿਹਾ ਕਿ ਰਿਸ਼ਤਿਆਂ ਦੇ ਵਿੱਚ ਸੁਧਾਰ ਦੇ ਸੰਬੰਧੀ ਇੱਕ ਵਾਪਸੀ ਹੈ ਔਰ ਕਾਫੀ ਹੱਦ ਤੱਕ ਰਿਸ਼ਤੇ ਪਟੜੀ ਦੇ ਉੱਤੇ ਵਾਪਸ ਆ ਵੀ ਗਏ ਨੇ। ਹਾਲਾਂਕਿ ਜੀਓਪੋਲੀਟੀਕਲ ਤੇ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਦੇ ਉੱਤੇ ਉਹਨਾਂ ਨੇ ਗੱਲ ਕਰਦਿਆਂ ਕਿਹਾ ਕਿ ਭਾਰਤ ਤੇ ਚੀਨ ਆਪਣੀ ਸਰਹੱਦ ਨੂੰ ਲੈ ਕੇ ਜਿਹੜਾ ਵਿਵਾਦ ਆ ਉਸ ਨੂੰ ਛੇਤੀ ਸੁਲਝਾ ਵੀ ਲੈਣਗੇ। ਬੀਜਿੰਗ ਸਥਿਤ ਥਿੰਕ ਟੈਂਕ ਇੰਟਰਨੈਸ਼ਨਲ ਕੋਆਪਰੇਸ਼ਨ ਸੈਂਟਰ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਹੈ ਕਿ ਜੈਸ਼ੰਕਰ ਦੀ ਅਮਰੀਕਾ ਦੇ ਵਿੱਚ ਦਿੱਤੀ ਗਈ ਇਹ ਟਿੱਪਣੀ ਚੀਨ ਤੇ ਭਾਰਤ ਦੇ ਸੰਬੰਧਾਂ ਦੇ ਲਿਹਾਜ਼ ਦੇ ਨਾਲ ਕਾਫੀ ਅਹਿਮ ਸੰਕੇਤ ਦਿੰਦੀ ਹੈ ਤੇ ਭਾਰਤ ਦੀ ਤਰਫ ਤੋਂ ਜਿਹੜਾ ਇਹ ਹੱਥ ਅੱਗੇ ਵਧਾਇਆ ਗਿਆ ਉਸਦਾ ਚੀਨ ਦੀ ਤਰਫ ਤੋਂ ਵੀ ਸਵਾਗਤ ਕੀਤਾ ਜਾਏਗਾ। ਲੰਮੇ ਸਮੇਂ ਤੱਕ ਅਸਲ ਦੇ ਵਿੱਚ ਭਾਰਤ ਇਸ ਗੱਲ ਦਾ ਹਾਮੀ ਸੀ ਕਿ ਭਾਰਤ ਚੀਨ ਸੰਬੰਧਾਂ ਦੇ ਵਿੱਚ ਜੇ ਵਿਵਾਦ ਬਣਿਆ ਹੋਇਆ ਤਾਂ ਬਣਿਆ ਰਹੇ, ਪਰ ਚੀਨ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਸ਼ੁਰੂਆਤ ਵੀ ਨਹੀਂ ਸੀ ਕੀਤੀ ਗਈ। ਹੁਣ ਜੇਕਰ ਭਾਰਤ ਆਪਣੇ ਤੌਰ 'ਤੇ ਸ਼ੁਰੂਆਤ ਕਰ ਰਿਹਾ ਤਾਂ ਕਿ ਉਹ ਅਮਰੀਕਾ ਇਸ ਦਾ ਲਾਭ ਨਾ ਚੱਕ ਸਕੇ ਤਾਂ ਇਸ ਨੂੰ ਚੀਨ ਵੀ ਇਸ ਨੂੰ ਸਮਾਂ ਗਵਾਏ ਬਗੈਰ ਇਸ ਨੂੰ ਇਹਨਾਂ ਸੰਬੰਧਾਂ ਨੂੰ ਦਰੁਸਤ ਕਰਨ ਦੇ ਲਈ ਭਾਰਤ ਦਾ ਸਾਥ ਦੇਵੇਗਾ। ਇਹ ਚੀਨ ਦੇ ਇੱਕ ਅਦਾਰੇ ਦੀ ਤਰਫ ਤੋਂ ਗੱਲ ਕਹੀ ਗਈ। ਵੈਸੇ ਚੀਨ ਦੀ ਤਰਫ ਤੋਂ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਇਸ ਦੇ ਉੱਤੇ ਸਾਹਮਣੇ ਨਹੀਂ ਆਇਆ।
ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਅੱਗੇ ਪਾਈਏ ਤੇ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਚੋਣਾਂ ਦੇ ਲਈ ਧਨਰਾਜ ਪਰਿਮਲ ਨਾਥਵਾਨੀ ਤੇ ਪ੍ਰੋਫੈਸਰ ਰਾਮ ਗੋਪਾਲ ਯਾਦਵ ਨੂੰ ਆਪਣਾ ਅਧਿਕਾਰਕ ਉਮੀਦਵਾਰ ਐਲਾਨ ਕੀਤਾ। ਦੋਵੇਂ ਉਮੀਦਵਾਰ ਬੁੱਧਵਾਰ 30 ਸਤੰਬਰ 2026 ਨੂੰ ਆਪਣਾ ਨਾਮੀਨੇਸ਼ਨ ਪੱਤਰ ਅੱਜ ਦੇ ਦਿਨ ਦਾਖਲ ਕਰ ਰਹੇ ਨੇ। ਧਨਰਾਜ ਪਰਿਮਲ ਨਾਥਵਾਨੀ ਰਿਲਾਇੰਸ ਇੰਡਸਟਰੀ ਦੇ ਗਰੁੱਪ ਪ੍ਰੈਜ਼ੀਡੈਂਟ ਅਹੁਦੇ ਦੇ ਉੱਤੇ ਕੰਮ ਕਰਦੇ ਨੇ। ਉਹ ਉਦਯੋਗਪਤੀ ਤੇ ਵਰਤਮਾਨ ਸਮੇਂ ਦੇ ਵਿੱਚ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਦੇ ਬੇਟੇ ਵੀ ਨੇ। ਪਰਿਮਲ ਨਾਥਵਾਨੀ ਇਸ ਸਮੇਂ ਝਾਰਖੰਡ ਤੋਂ NDA ਦੇ ਹਮਾਇਤ ਦੇ ਨਾਲ ਜਿਹੜਾ ਆਜ਼ਾਦ ਤੌਰ ਦੇ ਉੱਤੇ ਰਾਜ ਸਭਾ ਮੈਂਬਰ ਚੁਣ ਕੇ ਆਏ ਨੇ। ਉੱਥੇ ਪ੍ਰੋਫੈਸਰ ਰਾਮ ਗੋਪਾਲ ਯਾਦਵ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਨੇ ਤੇ ਰਾਜ ਸਭਾ 'ਚ ਮੌਜੂਦਾ ਮੈਂਬਰ ਵੀ ਨੇ। ਇੱਧਰ ਭਾਜਪਾ ਦੀ ਤਰਫ ਤੋਂ ਸਮ੍ਰਿਤੀ ਇਰਾਨੀ ਦੇ ਉੱਤੇ ਪੂਰਾ ਜ਼ੋਰ ਲਗਾਇਆ ਜਾਏਗਾ ਤੇ ਉਹਨਾਂ ਦੇ ਸੀਟ ਜਿੱਤਣ ਦੀਆਂ ਸੰਭਾਵਨਾਵਾਂ ਵੀ ਬਣਦੀਆਂ ਨੇ। ਭਾਰਤੀ ਫੌਜ ਨੇ ਅੱਜ ਦੇ ਦਿਨ ਦਾਅਵਾ ਕੀਤਾ ਕਿ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਵਿੱਚ ਚਲਾਏ ਜਾ ਰਹੇ ਅੱਤਵਾਦ ਵਿਰੋਧੀ ਮੁਹਿੰਮ ਦੇ ਵਿੱਚ ਪਾਕਿਸਤਾਨੀ ਕੱਟੜਪੰਥੀ ਨੂੰ ਮਾਰ ਗਿਰਾਇਆ ਗਿਆ। ਫੌਜ ਦੀ ਸ੍ਰੀਨਗਰ ਸਥਿਤ ਚਿਨਾਰ ਕੋਰਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਦੱਸਿਆ ਹੈ ਕਿ ਭਾਰਤੀ ਫੌਜ, ਜੰਮੂ ਕਸ਼ਮੀਰ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਯਾਨੀ CRPF ਨੇ ਪੀਰ ਪੰਜਾਲ ਪਰਬਤੀ ਲੜੀ ਦੇ ਕੋਲ ਯੁਸਮਰਗ ਜਿਹੜਾ ਇੱਕ ਸੈਰ ਸਪਾਟੇ ਵਾਲਾ ਥਾਂ ਹੈ ਉਸ ਇਲਾਕੇ ਦੇ ਵਿੱਚ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਚਿਨਾਰ ਕੋਰ ਦੇ ਮੁਤਾਬਕ ਜਿਹੜੇ ਚੁਕੰਨੇ ਰਹਿ ਰਹੇ ਸੀ ਉਸ ਵਕਤ ਜਵਾਨ ਉਹਨਾਂ ਦੀਆਂ ਗਤੀਵਿਧੀਆਂ ਦੇ ਚੱਲਦਿਆਂ ਹੀ ਇਸ ਇਲਾਕੇ ਦੇ ਵਿੱਚ ਅੱਤਵਾਦੀਆਂ ਦੇ ਉੱਤੇ ਨਿਗਾਹ ਰੱਖੀ ਗਈ ਅਤੇ ਫਿਰ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਜਿਸ ਜ਼ਬਰਦਸਤ ਮੁੱਠਭੇੜ ਦੇ ਦਰਮਿਆਨ ਇੱਕ ਅੱਤਵਾਦੀ ਨੂੰ ਮਾਰ ਕਰਾਇਆ ਗਿਆ। ਮ੍ਰਿਤਕ ਅੱਤਵਾਦੀ ਦੀ ਪਛਾਣ ਆਸਿਫ ਅਰਫ ਹਾਸ਼ਿਮ ਮੂਸਾ ਦੇ ਰੂਪ ਦੇ ਵਿੱਚ ਹੋਈ ਹੈ। ਉਹ ਪਾਕਿਸਤਾਨ ਦੇ ਪਾਬੰਦੀਸ਼ੁਦਾ ਸੰਗਠਨ ਲਸ਼ਕਰੇ ਤੈਬਾ ਦੇ ਨਾਲ ਜੁੜਿਆ ਹੋਇਆ। ਸੁਰੱਖਿਆ ਬਲਾਂ ਦੇ ਮੁਤਾਬਕ ਯੁਸਮਰਗ ਦੇ ਉਚਾਈ ਵਾਲੇ ਇਲਾਕਿਆਂ ਦੇ ਵਿੱਚ ਦੂਸਰਾ ਕੱਟੜਪੰਥੀ ਜਿਹੜਾ ਇਹ ਸੀ ਜਿਹੜਾ ਮਾਰਿਆ ਗਿਆ। ਹਾਲੀਆ ਮੁਹਿੰਮਾਂ ਦੇ ਦਰਮਿਆਨ ਪਿਛਲੇ ਹਫ਼ਤਿਆਂ ਦੇ ਦਰਮਿਆਨ ਵੀ ਕੁਝ ਕੱਟੜਪੰਥੀਆਂ ਦੇ ਉੱਤੇ ਹਮਲੇ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ। ਉੱਥੇ ਭਾਰਤ ਦੀ ਸੁਪਰੀਮ ਕੋਰਟ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਅੰਦਰ ਮਹਿਲਾ ਜੱਜਾਂ ਦੀ ਗਿਣਤੀ ਵੱਧ ਕੇ 3 ਹੋ ਸਕਦੀ ਹੈ ਕਿਉਂਕਿ ਅਦਾਲਤ ਦੇ ਕੋਲੇਜੀਅਮ ਨੇ ਗੁਜਰਾਤ ਹਾਈ ਕੋਰਟ ਦੀ ਚੀਫ਼ ਜਸਟਿਸ ਸੁਨੀਤਾ ਅਗਰਵਾਲ ਨੂੰ ਪਦ ਉੱਨਤ ਕੀਤਾ ਹੈ ਔਰ ਪਦ ਉੱਨਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਦੇਸ਼ ਦੀ ਚੋਟੀ ਦੀ ਅਦਾਲਤ ਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਦੀ ਜਾਣਕਾਰੀ ਰੱਖਣ ਵਾਲੇ ਵੈੱਬ ਪੋਰਟਲ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਨਾਲ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਦਵਿੰਦਰ ਕੁਮਾਰ ਉਪਾਧਿਆਏ ਅਤੇ ਤੇਲੰਗਾਨਾ ਹਾਈ ਕੋਰਟ ਦੇ ਚੀਫ਼ ਜਸਟਿਸ ਅਪਰੇਸ਼ ਕੁਮਾਰ ਦੇ ਨਾਵਾਂ ਨੂੰ ਵੀ ਅਗਲੇ ਕੁਝ ਦਿਨਾਂ ਦੇ ਵਿੱਚ ਸਿਖਰਲੀ ਅਦਾਲਤ ਦੇ ਵਿੱਚ ਪਦੋਨਤੀ ਮਿਲਣ ਦੀ ਸੰਭਾਵਨਾ ਹੈ। ਸੁਪਰੀਮ ਕੋਰਟ 'ਚ ਫਿਲਹਾਲ ਦੋ ਹੀ ਮਹਿਲਾ ਜੱਜ ਨੇ ਜਸਟਿਸ BV ਨਾਗਰਤਨਾ ਜੋ ਕਿ 31 ਅਗਸਤ 2021 ਤੋਂ ਇਸ ਅਦਾਲਤ ਦੇ ਵਿੱਚ ਜੱਜ ਨੇ ਅਤੇ ਜਸਟਿਸ ਵੈਂਕਟਿਆ ਸੁਬਰਮਨੀ ਮੋਨਾ ਜਿਨ੍ਹਾਂ ਨੂੰ ਇਸੇ ਸਾਲ 2 ਜੂਨ ਨੂੰ ਅਦਾਲਤ ਦੇ ਵਿੱਚ ਨਿਯੁਕਤ ਕੀਤਾ ਗਿਆ ਸੀ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਵਰਕਿੰਗ ਕਮੇਟੀ ਦੀ ਕੱਲ੍ਹ ਦੇ ਦਿਨ 2.5 ਘੰਟੇ ਬੈਠਕ ਚੱਲੀ। ਮੁੱਖ ਵਿਰੋਧੀ ਧਿਰ ਨੇ ਫੈਸਲਾ ਲਿਆ ਹੈ ਕਿ ਵੋਟ ਚੋਰੀ ਦੇ ਖਿਲਾਫ਼ ਇਸ ਮੁੱਦੇ ਦੇ ਉੱਤੇ ਉਹ ਦੇਸ਼ ਭਰ ਦੇ ਵਿੱਚ ਅੰਦੋਲਨ ਚਲਾਉਣਗੇ ਤੇ ਦੂਜੀਆਂ ਵਿਰੋਧੀ ਧਿਰਾਂ ਦਾ ਸਹਿਯੋਗ ਵੀ ਲਿਆ ਜਾਏਗਾ। ਰਾਹੁਲ ਗਾਂਧੀ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਪੂਰੀ ਤਰ੍ਹਾਂ ਦੇ ਨਾਲ ਸਮਝੌਤਾ ਕਰ ਚੁੱਕੇ ਨੇ ਤੇ ਦੇਸ਼ ਦੀ ਚੋਣ ਵਿਵਸਥਾ ਇਸ ਵਕਤ ਫਿਕਸ ਹਾਲਾਤ ਦੇ ਵਿੱਚ ਹੈ। ਹਾਲੀਆ ਸਾਰੀਆਂ ਚੋਣਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਈਆਂ। ਰਾਹੁਲ ਨੇ ਕਿਹਾ ਕਿ ਭਾਵੇਂ EVM ਹੋਵੇ ਜਾਂ ਵੋਟਰ ਸੂਚੀ ਦੋਵਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ। ਦੋਵਾਂ ਦੀ ਵਰਤੋਂ ਭਾਜਪਾ ਦੇ ਚੋਣ ਨਿਸ਼ਾਨ ਨੂੰ ਜਿਤਾਉਣ ਦੇ ਤੌਰ ਦੇ ਉੱਤੇ ਕੀਤੀ ਗਈ ਹੈ। ਬੈਠਕ ਦੇ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੋਂ ਤੁਰੰਤ ਅਸਤੀਫਾ ਲੈਣ, SIR ਦੇ ਉੱਤੇ ਤੁਰੰਤ ਰੋਕ ਲਗਾਉਣ, ਹਟਾਏ ਗਏ 13,30,00,000 ਨਾਵਾਂ ਨੂੰ ਮੁੜ ਬਹਾਲ ਕਰਨ ਤੇ ਕਈ ਹੋਰ ਮਤੇ ਪਾਸ ਕੀਤੇ ਗਏ ਨੇ। ਬੈਠਕ 'ਚ 68 ਮੈਂਬਰਾਂ ਨੇ ਹਿੱਸਾ ਲਿਆ। ਕਾਂਗਰਸ ਨੇ ਕਿਹਾ ਕਿ ਉਹਨਾਂ ਨੇ ਵੋਟਰ ਲਿਸਟ ਦੇ ਵਿੱਚ ਜਿਹੜੀ ਕਥਿਤ ਗੜਬੜੀਆਂ ਨੇ ਉਸ ਦੇ ਉੱਤੇ ਸਵਾਲ ਚੁੱਕਣੇ ਨੇ। ਹਲੇ ਆਉਣ ਵਾਲੇ ਦਿਨਾਂ 'ਚ ਪ੍ਰਦਰਸ਼ਨ ਹੋਣਗੇ ਦੇਸ਼ ਭਰ ਦੇ ਵਿੱਚ। ਕਾਂਗਰਸ ਪ੍ਰਧਾਨ ਮਲਲਿਕਾਰਜਨ ਖੜਗੇ ਦੀ ਅਗਵਾਈ ਦੇ ਵਿੱਚ ਹੋਈ ਇਸ ਬੈਠਕ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਡੇਰਾ, KC ਵੇਣੁਗੋਪਾਲ, ਜੈਰਾਮ ਰਮੇਸ਼ ਅਤੇ ਕਈ ਹੋਰ ਸੀਨੀਅਰ ਨੇਤਾ ਹਾਜ਼ਰ ਹੋਏ। ਆਖਰੀ ਖਬਰ ਦੀ ਸਾਂਝ ਪਾਉਂਦੇ ਹਾਂ ਤੇ ਪੱਛਮ ਬੰਗਾਲ ਦੇ ਵਿੱਚ ਰਾਜਧਾਨੀ ਕੋਲਕਾਤਾ ਦੇ ਅੰਦਰ ਲੰਮੇ ਸਮੇਂ ਤੋਂ ਸਿਆਸੀ ਤੇ ਵਿਚਾਰਕ ਪਛਾਣ ਦੇ ਨਾਲ ਜੁੜੀਆਂ ਕੁਝ ਸੜਕਾਂ ਦੇ ਹੁਣ ਨਾਮ ਬਦਲਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਜ਼ਾਹਿਰ ਜੀ ਗੱਲ ਹੈ ਕਿ ਭਾਜਪਾ ਸਰਕਾਰ ਸੱਤਾ ਦੇ ਵਿੱਚ ਆਈ ਹੈ। ਸੂਬਾਈ ਸਰਕਾਰ ਦੀ ਤਰਫ ਤੋਂ 10 ਮੈਂਬਰੀ ਕਮੇਟੀ ਗਠਿਤ ਕਰਕੇ
ਲੈਨਿਨ ਸਰਣੀ, ਕਾਰਲ ਮਾਰਕਸ ਸਰਣੀ ਤੇ ਹੋ ਚੀ ਮਿਨ ਸਰਣੀ ਸਣੇ ਕਈ ਪ੍ਰਮੁੱਖ ਸੜਕਾਂ ਦੇ ਨਾਮ ਬਦਲਣ ਦੇ ਪ੍ਰਸਤਾਵਾਂ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ। ਹਾਲਾਂਕਿ ਕਿਸੇ ਨੂੰ ਵੀ ਅੰਤਮ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਤੇ ਨਾ ਹੀ ਮੌਜੂਦਾ ਸਾਈਨ ਬੋਰਡ ਬਦਲੇ ਗਏ ਨੇ, ਪਰ ਕਮੇਟੀ ਦੇ ਸਾਹਮਣੇ ਇਹਨਾਂ ਸੜਕਾਂ ਦੇ ਨਾਮ ਜਿਹੜੇ ਨੇ ਉਹ ਬਦਲ ਕੇ ਸਥਾਨਕ ਲੋਕਾਂ ਦੇ ਨਾਵਾਂ ਦੇ ਉੱਤੇ ਇਹਨਾਂ ਦੇ ਨਾਂ ਰੱਖਣ ਦੀ ਗੱਲ ਕਹੀ ਗਈ ਹੈ। ਉਦਾਹਰਣ ਦੇ ਤੌਰ ਦੇ ਉੱਤੇ ਲੈਨਿਨ ਸਰਣੀ ਦਾ ਨਾਂ ਭਾਰਤੀ ਗਣਿਤ ਸ਼ਾਸਤਰੀ ਤੇ ਜਨਸੰਘ ਦੇ ਸਾਬਕਾ ਪ੍ਰਧਾਨ ਦੇਵਾ ਪ੍ਰਸਾਦ ਗੋਸ਼ ਦੇ ਨਾਂ ਦੇ ਉੱਤੇ ਰੱਖਣ ਦੀ ਗੱਲ ਹੋਈ ਹੈ। ਕਾਰਲ ਮਾਰਕਸ ਸਰਣੀ ਦੇ ਲਈ ਬੰਗਾਲੀ ਸਾਹਿਤਕਾਰ ਮਾਈਕਲ ਮਧੂਸੂਦਨ ਦੱਤ ਜਾਂ ਰੰਗ ਲਾਲ ਬੰਦੋਪਾਧਿਆਇ ਦੇ ਨਾਂ ਸੁਝਾਏ ਗਏ ਨੇ। ਉੱਥੇ ਹੋ ਚੀ ਮਿਨ ਸਰਣੀ ਦੇ ਲਈ ਅਮਰੀਕੀ ਨਾਗਰਿਕ ਅਧਿਕਾਰ ਨੇਤਾ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਨਾਂ ਦਾ ਪ੍ਰਸਤਾਵ ਵੀ ਸਾਹਮਣੇ ਆਇਆ। 10 ਮੈਂਬਰੀ ਕਮੇਟੀ ਦੀ ਅਗਵਾਈ ਭਾਰਤੀ ਸਵੈਮ ਸੇਵਕ ਸੰਘ ਦੇ ਸਵਾਮੀ ਪ੍ਰਤਿਭਾਨੰਦ ਉਰਫ ਕਾਰਤਿਕ ਮਹਾਰਾਜ ਕਰ ਰਹੇ ਨੇ। ਇਹਦੇ ਵਿੱਚ ਮੇਘਾਲਿਆ ਦੇ ਸਾਬਕਾ ਰਾਜਪਾਲ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤਥਾਗਤ ਰੋਏ ਤੇ ਮੁੱਖ ਮੰਤਰੀ ਦੇ ਸਲਾਹਕਾਰ ਸੁਬ੍ਰਤ ਗੁਪਤਾ, ਕੋਲਕਾਤਾ ਨਗਰ ਨਿਗਮ ਦੀ ਕਮਿਸ਼ਨਰ ਸਮੀਤਾ ਪਾਂਡੇ ਤੇ ਕਈ ਹੋਰ ਅਧਿਕਾਰੀ ਸ਼ਾਮਲ ਨੇ ਜਿਹੜੇ ਜਨਤਕ ਥਾਵਾਂ ਦੇ ਨਾਮ ਬਦਲਣ ਦੇ ਲਈ ਇਸ ਵਕਤ ਆਪਣੀ ਮੁਹਿੰਮ ਨੂੰ ਸ਼ੁਰੂ ਕਰ ਚੁੱਕੇ ਨੇ। ਕੋਲਕਾਤਾ 'ਚ ਸੜਕਾਂ ਦੇ ਨਾਮ ਬਦਲਣ ਦੀ ਪ੍ਰਕਿਰਿਆ ਵੈਸੇ ਵੀ ਨਵੀਂ ਨਹੀਂ ਹੈ। ਧਰਮਤਲਾ ਸਟਰੀਟ ਦਾ ਨਾਂ 1970 'ਚ ਲੈਨਿਨ ਸਰਣੀ ਤੇ ਸਰਕੂਲਰ ਗਾਰਡਨ ਰੀਚ ਰੋਡ ਦਾ ਨਾਮ ਕਾਰਲ ਮਾਰਕਸ ਸਰਣੀ ਕੀਤਾ ਗਿਆ ਸੀ 1971 ਦੇ ਵਿੱਚ। ਹੋ ਚੀ ਮਿਨ ਸਰਣੀ ਦਾ ਪੁਰਾਣਾ ਨਾਂ ਹੈਰਿੰਗਟਨ ਸਟਰੀਟ ਸੀ। ਕਮੇਟੀ ਦੇ ਪ੍ਰਸਤਾਵਾਂ ਨੂੰ ਵਿਚਾਰ ਵਟਾਂਦਰੇ ਤੋਂ ਬਾਅਦ ਸੂਬਾ ਸਰਕਾਰ ਤੇ ਵਿਧਾਨ ਸਭਾ ਦੇ ਸਾਹਮਣੇ ਭੇਜਿਆ ਜਾਣਾ। ਹਾਲਾਂਕਿ ਫਿਲਹਾਲ ਇਹਨਾਂ ਸੜਕਾਂ ਦੇ ਨਾਮ ਨਹੀਂ ਬਦਲੇ ਗਏ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ, ਪਰ ਆਸਟ੍ਰੇਲੀਆ ਦੇ ਵਿੱਚ ਬਹੁਤ ਕੁਝ ਬਦਲੇ ਆਏ। ਆਸਟ੍ਰੇਲੀਆ ਦੀ ਟੌਪ ਸਾਈਬਰ ਸਪਾਈ ਚੀਫ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਆ ਇਸ ਵਕਤ ਤਕਨੀਕੀ ਰੂਪ ਦੇ ਵਿੱਚ ਦੂਜਿਆਂ ਦੇਸ਼ਾਂ ਤੋਂ ਅੱਗੇ ਹੈ। ਆਰਟੀਫਿਸ਼ਲ ਇੰਟੈਲੀਜੈਂਸ ਜਾਂ ਦੂਸਰੇ ਖਤਰਿਆਂ ਤੋਂ ਆਸਟ੍ਰੇਲੀਆ ਨੂੰ ਉਨਾ ਘਬਰਾਉਣ ਦੀ ਲੋੜ ਨਹੀਂ ਹੈ। ਆਪਣੀ ਤਾਜ਼ਾ ਇੱਕ ਮਾਫੀ ਜਿਹੜੀ ਉਹਨਾਂ ਦੀ ਤਰਫ ਤੋਂ, ਜਿਹੜੀ ਯੂਨਾਈਟਿਡ ਸਟੇਟਸ ਟੈਕਨੋਲੋਜੀ ਫਰਮ ਹੈ OpenAI, ਉਸ ਦੀ ਤਰਫ ਤੋਂ ਮੰਗੀ ਗਈ ਹੈ। ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ OpenAI ਦੇ ਕੁਝ AI ਟੂਲਸ ਸੀਗੇ, ਜਿਹੜੇ AI ਮਾਡਲ ਸੀ ਉਹਨਾਂ ਨੇ ਆਸਟ੍ਰੇਲੀਆ ਦੇ ਮੈਡੀਕੇਅਰ ਸਿਸਟਮ ਦੇ ਵਿੱਚ ਸਨ ਲਗਾ ਦਿੱਤੀ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਦੀ ਤਰਫ ਤੋਂ OpenAI ਨੂੰ ਮਾਫ਼ੀ ਮੰਗਣ ਅਤੇ ਅੱਗੇ ਤੋਂ ਇਸ ਕਿਸਮ ਦੀਆਂ ਜਿਹੜੀਆਂ ਜਾਣਕਾਰੀਆਂ ਐਸੇ AI ਟੂਲਸ ਨੇ ਉਹਨਾਂ ਦੇ ਉੱਤੇ ਨਿਗਾਹ ਰੱਖਣ ਦੀ ਗੱਲ ਕਹੀ ਸੀ। ਪਰ ਇਸ ਦਰਮਿਆਨ ਆਸਟ੍ਰੇਲੀਆ ਦੇ ਡਾਇਰੈਕਟਰ ਜਨਰਲ ਨੇ ਜਿਹੜੇ ASD ਦੇ, ਉਹਨਾਂ ਦਾ ਇਹ ਕਹਿਣਾ ਕਿ ਆਸਟ੍ਰੇਲੀਅਨ ਸਿਗਨਲ ਡਾਇਰੈਕਟੋਰੇਟ ਦੇ ਜਿਹੜੇ ਡਾਇਰੈਕਟਰ ਜਨਰਲ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਆਸਟ੍ਰੇਲੀਆ ਉਸ ਤਰੀਕੇ ਦੇ ਨਾਲ ਜ਼ਮੀਨੀ ਰੂਪ ਦੇ ਵਿੱਚ ਨਹੀਂ ਜੁੜਿਆ ਹੋਇਆ, ਇਸ ਕਰਕੇ ਇੱਥੇ ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਘੱਟ ਹੀ ਹੋਣਗੀਆਂ। ਪਰ ਸਾਈਬਰ ਹਮਲਿਆਂ ਦੇ ਲਈ ਜ਼ਮੀਨੀ ਰੂਪ ਦੇ ਵਿੱਚ ਜੁੜੇ ਹੋਣ ਦੀ ਲੋੜ ਵੀ ਨਹੀਂ ਹੈ। ਵੈਸੇ ਆਸਟ੍ਰੇਲੀਆ ਫਾਈਵ ਆਈਜ਼ ਦਾ ਮੈਂਬਰ ਹੈ, ਯਾਨੀ ਆਸਟ੍ਰੇਲੀਆ ਤੋਂ ਇਲਾਵਾ ਗੁਆਂਢੀ ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਜਿਹੜੇ ਨੇ ਉਹ ਫਾਈਵ ਆਈਜ਼ ਦੇ ਮੈਂਬਰ ਨੇ। ਦੂਸਰੀ ਆਲਮੀ ਜੰਗ ਤੋਂ ਬਾਅਦ ਇਸ ਕਿਸਮ ਦਾ ਇਹ ਸੰਗਠਨ ਬਣਾਇਆ ਗਿਆ ਸੀ ਤਾਂ ਕਿ ਦੁਨੀਆ ਦੇ ਕਿਸੇ ਵੀ ਦੂਸਰੇ ਹਿੱਸੇ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਉਸ ਦੇ ਉੱਤੇ ਨਿਗਾਹ ਰੱਖੀ ਜਾ ਸਕੇ। ਬਹਿਰਾਲ ਇਸ ਮਾਮਲੇ ਦੇ ਵਿੱਚ ASD ਦੇ ਸਾਈਬਰ ਸਿਕਿਉਰਿਟੀ ਪਾਰਟਨਰਸ਼ਿਪ ਪ੍ਰੋਗਰਾਮ ਦੇ ਤਹਿਤ ਇਹ ਗੱਲ ਕਹੀ ਗਈ ਹੈ ਕਿ 130,000 ਲੋਕਾਂ ਨੇ ਪਿਛਲੇ ਸਾਲ ਸਾਈਬਰ ਬ੍ਰੀਚ ਦੀਆਂ ਘਟਨਾਵਾਂ ਦੀ ਸੂਚਨਾ ਦਿੱਤੀ ਸੀ। ਇੱਦਾਂ ਨਹੀਂ ਕਿ ਉਹ ਘਟਨਾਵਾਂ ਹੋਈਆਂ ਸੀ, ਸੂਚਨਾ ਮਿਲੀ ਸੀ। ਔਰ ਇਸ ਸਾਲ ਇਹ 150,000 ਇਹ ਗਿਣਤੀ ਹੋ ਗਈ ਹੈ। ਉੱਥੇ ਦੇਸ਼ ਦੇ ਵਿੱਚ ਮਹਿੰਗਾਈ ਵਧੀ ਹੈ। ਅਗਸਤ ਮਹੀਨੇ ਦੇ ਵਿੱਚ ਇਨਫਲੇਸ਼ਨ 3.5% ਦੀ ਬਜਾਏ 4% ਤੱਕ ਚਲੀ ਗਈ ਸੀ। ਹੁਣ ਮਹਿੰਗਾਈ ਦੇ ਨਾਲ ਜੁੜੇ ਹੋਏ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਜਿਹੜਾ RBI ਦਾ ਫੈਸਲਾ ਹੈ ਉਸ ਨੂੰ ਵੀ ਜਾਇਜ਼ ਮੰਨਿਆ ਜਾ ਰਿਹਾ ਹੈ। ਹਾਲਾਂਕਿ ਹੁਣ ਅੱਗੇ ਕੀ ਹੋਏਗਾ ਇਸ ਨੂੰ ਲੈ ਕੇ ਆਰਥਿਕ ਮਾਹਰ ਅਲੱਗ ਅਲੱਗ ਰਾਏ ਦੇ ਰਹੇ ਨੇ, ਪ੍ਰਗਟ ਕਰ ਰਹੇ ਨੇ। ਇੱਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮਹਿੰਗਾਈ ਦਾ ਇਹ ਵਾਧਾ RBI ਨੂੰ ਮਜਬੂਰ ਕਰੇਗਾ ਕਿ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਸਾਲ ਦੀ ਇਸ ਆਖਰੀ ਬੈਠਕ ਹੋਣੀ ਹੈ ਉਸ ਦੇ ਵਿੱਚ ਵੀ ਵਿਆਜ ਦਰਾਂ ਵਧਾ ਦਿੱਤੀਆਂ ਜਾਣ। ਕੰਜ਼ੂਮਰ ਪ੍ਰਾਈਸ ਇੰਡੈਕਸ ਹਾਲਾਂਕਿ ਆਪਣੇ ਅਨੁਮਾਨ ਦੇ ਨਾਲੋਂ ਥੱਲੇ ਗਏ ਹੈ,
ਪਰ ਆਸਟ੍ਰੇਲੀਆ ਦੇ ਵਿੱਚ ਸਾਲਾਨਾ ਮਹਿੰਗਾਈ ਜਿਹੜੀ ਉਹ ਪਿਛਲੇ ਸਾਲ ਦੇ ਮੁਕਾਬਲੇ ਵਧੀ ਦੱਸੀ ਗਈ ਹੈ। ਔਰ ਇਸੇ ਦੇ ਚੱਲਦਿਆਂ ਆਸਟ੍ਰੇਲੀਆ ਦੇ ਵਿੱਚ ਆਰ ਬੀ ਆਈ ਦੀ ਤਰਫ ਤੋਂ ਨਵੰਬਰ ਮਹੀਨੇ 'ਚ ਹੋਣ ਵਾਲੀ ਬੈਠਕ ਦੇ ਅੰਦਰ ਇਹ ਫੈਸਲਾ ਲਿਆ ਜਾਏਗਾ ਕਿ ਵਿਆਜ ਦਰਾਂ 'ਚ ਇੱਕ ਵਾਰ ਫਿਰ ਤੋਂ ਇਜ਼ਾਫਾ ਕੀਤਾ ਜਾਵੇ। ਹਾਲਾਂਕਿ ਪਿਛਲੇ 15 ਸਾਲਾਂ ਦੇ ਵਿੱਚ ਇਹ ਸਿਖਰਲੇ ਪੱਧਰ ਦੇ ਉੱਤੇ ਨੇ ਅਤੇ ਵੈਸਪੈਕ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਰ ਬੀ ਆਈ ਜਿਵੇਂ ਜਿਵੇਂ ਵਿਆਜ ਦਰਾਂ ਦੇ ਵਿੱਚ ਕੈਸ਼ ਰੇਟ ਦੇ ਵਿੱਚ ਇਜ਼ਾਫਾ ਕਰੇਗੀ, ਜ਼ਾਹਰ ਜੀ ਗੱਲ ਹੈ ਕਿ ਉਹ ਰੀਅਲ ਐਸਟੇਟ ਬਾਜ਼ਾਰ ਦੇ ਉੱਤੇ ਉਸਦੇ ਅਸਰ ਪੈਣਗੇ। ਪਰ ਸਿਰਫ ਇਹੀ ਇੱਕ ਕਾਰਨ ਨਹੀਂ ਹੈ, ਬਲਕਿ ਫਿਊਲ ਦੀਆਂ ਵਧੇਰੇ ਕੀਮਤਾਂ ਵੀ ਜਿਹੜੀਆਂ ਨੇ ਉਹ ਆਸਟ੍ਰੇਲੀਆ ਲਈ ਚਿੰਤਾ ਦਾ ਵਿਸ਼ਾ ਹੋਣੀਆਂ ਚਾਹੀਦੀਆਂ ਨੇ। ਉੱਥੇ ਡੇਵਿਡ ਸ਼ੂ ਬ੍ਰਿਜ ਨੂੰ ਹੁਣ ਗ੍ਰੀਨਸ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ। ਦੱਸ ਦਈਏ ਕਿ ਇਸ ਇੱਕ ਤਿੰਨ ਜਿਹੜਾ ਪਾਸੇ ਦਾ ਇੱਕ ਕੰਟੈਸਟ ਹੋਇਆ ਸੀ ਅੱਜ ਦੇ ਦਿਨ, ਜਿਸ ਦੇ ਵਿੱਚ ਡੇਵਿਡ ਸ਼ੂਬ੍ਰਿਜ ਅਤੇ ਉਸ ਤੋਂ ਇਲਾਵਾ ਦੂਸਰੇ ਹੋਰ ਨੇਤਾਵਾਂ ਦੀ ਤਰਫ ਤੋਂ ਵੀ ਆਪੋ ਆਪਣੀ ਦਾਅਵੇਦਾਰੀ ਦਿੱਤੀ ਗਈ ਸੀ। ਹਾਲਾਂਕਿ ਲੋਅਰ ਹਾਊਸ ਦੇ ਵਿੱਚ ਇਕਲੌਤੇ ਐਮ ਪੀ ਜਿਹੜੇ ਨੇ ਡੇਵਿਡ ਸ਼ੂਬ੍ਰਿਜ, ਕਿਉਂਕਿ ਬਾਕੀ ਤਾਂ ਜਿਹੜੇ ਗ੍ਰੀਨਸ ਪਾਰਟੀ ਦੇ ਵਿੱਚ ਨੇ ਉਹ 10 ਦੇ 10 ਸੈਨੇਟਰ ਨੇ, 11ਵੇਂ ਡੇਵਿਡ ਸ਼ੂਬ੍ਰਿਜ ਹੀ ਬਚਦੇ ਨੇ, ਪਰ ਇਹਨਾਂ 10 ਸੈਨੇਟਰਸ ਦੇ ਵਿੱਚੋਂ ਕਈਆਂ ਨੇ ਆਪੋ ਆਪਣੀ ਦਾਅਵੇਦਾਰੀ ਦਿੱਤੀ ਸੀ। ਸੈਨੇਟਰ ਦੇ ਤੌਰ ਦੇ ਉੱਤੇ ਸਾਰਾ ਹੈਂਸਨ ਯੰਗ ਨੇ ਇੱਕ ਲੰਮਾ ਸਮਾਂ ਨਿਭਾਇਆ। ਉਹਨਾਂ ਨੇ ਵੀ ਆਪਣੀ ਦਾਅਵੇਦਾਰੀ ਇਸ ਪ੍ਰਮੁੱਖ ਸੀਟ ਦੇ ਲਈ ਦਿੱਤੀ ਸੀ। ਦੱਸ ਦਈਏ ਕਿ ਲਰੀਸਾ ਵਾਟਰਸ ਦੀ ਤਰਫ ਤੋਂ ਪਿਛਲੇ ਦਿਨਾਂ ਦੇ ਦਰਮਿਆਨ ਸੋਮਵਾਰ ਦੇ ਦਿਨ ਬਲਕਿ ਆਪਣਾ ਅਸਤੀਫਾ ਐਲਾਨ ਕੀਤੇ ਜਾਣ ਤੋਂ ਬਾਅਦ ਹੁਣ ਗ੍ਰੀਨਸ ਪਾਰਟੀ ਨੂੰ ਨਵੇਂ ਕੌਮੀ ਪ੍ਰਧਾਨ ਦੀ ਲੋੜ ਸੀ। 11 ਮੈਂਬਰੀ ਕਮੇਟੀ ਦੀ ਤਰਫ ਤੋਂ ਫੈਸਲਾ ਜਿਹੜਾ ਲਿਆ ਗਿਆ ਉਸ ਤੋਂ ਮੈਰੀਨ ਫਰੇਕੀ ਖੁਸ਼ ਨਜ਼ਰ ਨਹੀਂ ਆਏ। ਮੈਰੀਨ ਫਰੇਕੀ ਨੇ ਆਪਣਾ ਵੀ ਜਿਹੜਾ ਇੱਕ ਆਪਣੀ ਵੀ ਇੱਕ ਹੈਟ ਸਿੱਟੀ ਸੀ ਇਸ ਦਰਮਿਆਨ ਨਿਕ ਮਿਕਨੀਮ ਦੇ ਨਾਲ, ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਆਪਣਾ ਨਾਂ ਪ੍ਰਸਤਾਵ ਕੀਤਾ ਸੀ। ਪਰ ਜਿਵੇਂ ਹੀ ਡੇਵਿਡ ਸ਼ੂ ਬ੍ਰਿਜ ਦਾ ਨਾਮ ਸਾਹਮਣੇ ਆਉਂਦਾ ਹੈ, ਮੈਰੀਨ ਫਰੇਕੀ ਦੀ ਤਰਫ ਤੋਂ ਇਸ ਦੇ ਉੱਤੇ ਦਾਅਵਾ ਕੀਤਾ ਗਿਆ ਕਿ ਉਹ ਪਾਰਟੀ ਰੂਮ ਦੀ ਬੈਠਕ ਤੋਂ ਸੰਤੁਸ਼ਟ ਨਹੀਂ ਨੇ ਅਤੇ ਜਿਸ ਤਰੀਕੇ ਦੇ ਨਾਲ ਚੋਣ ਕੀਤੀ ਗਈ ਹੈ ਉਸ ਤੋਂ ਵੀ ਉਹ ਸਹਿਮਤ ਨਹੀਂ ਨੇ। ਅਜਿਹੇ ਦੇ ਵਿੱਚ ਜਿਹੜਾ ਡੇਵਿਡ ਸ਼ੂਬ੍ਰਿਜ ਨੇ ਉਹਨਾਂ ਨੂੰ ਪ੍ਰਧਾਨਤਾ ਗ੍ਰੀਨਸ ਪਾਰਟੀ ਦਾ ਚੁਣ ਲਿਆ ਗਿਆ, ਪਰ ਨਾਲ ਹੀ ਉਹਨਾਂ ਦੀ ਤਰਫ ਤੋਂ ਲੇਬਰ ਦੇ ਉੱਤੇ ਨਿਸ਼ਾਨੇ ਬਿਨੇ ਗਏ। ਕਿਹਾ ਗਿਆ ਕਿ ਲੇਬਰ ਪਾਰਟੀ ਨੂੰ ਗੈਸ ਅਤੇ ਤੇਲ ਦੇ ਮਾਮਲੇ ਦੇ ਵਿੱਚ ਨਵੀਂ ਯੂਨਿਟ ਲਗਾਉਣ ਦੇ ਮਾਮਲੇ ਦੇ ਉੱਤੇ ਉਹ ਰੋਕਣਗੇ। ਪਰ ਦੂਸਰੇ ਪਾਸੇ ਜਿਮ ਚਾਮਸ ਜਿਹੜੇ ਕਿ ਲੇਬਰ ਪਾਰਟੀ ਦੇ ਨੇਤਾ ਨੇ, ਉਹਨਾਂ ਦਾ ਕਹਿਣਾ ਸੀ ਕਿ ਗ੍ਰੀਨਸ ਪਾਰਟੀ ਆਪਣੇ ਟਰੈਕ ਤੋਂ ਭਟਕ ਗਈ ਹੈ, ਉਹਨਾਂ ਨੂੰ ਸਾਨੂੰ ਨਹੀਂ ਭੰਡਣਾ ਚਾਹੀਦਾ ਬਲਕਿ ਲਿਬਰਲ ਨੈਸ਼ਨਲ ਗਠਜੋੜ ਵਨ ਨੇਸ਼ਨ ਪਾਰਟੀ ਦੇ ਖਿਲਾਫ ਨਿਸ਼ਾਨੇ ਲਗਾਉਣੇ ਚਾਹੀਦੇ ਨੇ, ਜਦਕਿ ਉਹ ਲੇਬਰ ਪਾਰਟੀ ਦੇ ਖਿਲਾਫ ਹੀ ਭੁਗਤ ਰਹੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਦਰਮਿਆਨ ਜਾਂ ਦਿਨਾਂ ਦੇ ਦਰਮਿਆਨ ਇਲੈਕਟ੍ਰਿਕ ਵਹੀਕਲਸ ਦੀ ਖਰੀਦ ਵਧੀ ਹੈ। ਦੱਸ ਦਈਏ ਕਿ ਹਰ 100 ਸਕਿੰਟ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਇੱਕ ਇਲੈਕਟ੍ਰਿਕ ਵਹੀਕਲ ਜਿਹੜਾ ਉਹ ਖਰੀਦਿਆ ਜਾ ਰਿਹਾ ਹੈ। ਅਜਿਹੇ ਦੇ ਵਿੱਚ ਜਿਹੜੀ 10ਵੀਂ ਐਨੀਵਰਸਰੀ ਮਨਾਈ ਜਾ ਰਹੀ ਹੈ ਐਨੂਅਲ ਸਟੇਟ ਆਫ ਇਲੈਕਟ੍ਰਿਕ ਵਹੀਕਲ ਰਿਪੋਰਟ, ਉਸ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਜਿਹੜਾ ਇਲੈਕਟ੍ਰਿਕ ਵਹੀਕਲ ਨੇ ਉਹਨਾਂ ਦੀ ਸੇਲ ਦੇ ਵਿੱਚ ਇੱਕ ਜ਼ਬਰਦਸਤ ਇਜ਼ਾਫਾ ਹੋਇਆ। ਦੱਸ ਦਈਏ ਕਿ ਪਿਛਲੇ 10 ਸਾਲਾਂ ਦੇ ਵਿੱਚ ਇਲੈਕਟ੍ਰਿਕ ਵਹੀਕਲ ਦੀ ਸੇਲ ਦੇ ਵਿੱਚ ਜਿਹੜਾ ਇਜ਼ਾਫਾ ਹੋਇਆ ਉਸ ਦੇ ਵਿੱਚ 2016 'ਚ 0.1% ਜਿਹੜੇ ਇਲੈਕਟ੍ਰਿਕ ਵਹੀਕਲ ਵਿਕ ਰਹੇ ਸੀ ਅਤੇ ਹੁਣ 2026 'ਚ 29% ਈਵੀਜ਼ ਦੀ ਸੇਲ ਆਸਟ੍ਰੇਲੀਆ ਦੇ ਵਿੱਚ ਹੋਈ ਦੱਸੀ ਗਈ ਹੈ। ਉੱਥੇ ਹੀ ਪੁਲਿਸ ਦੀ ਤਰਫ ਤੋਂ ਸਿਡਨੀ ਦੇ ਵਿੱਚ ਉਸ ਮਾਮਲੇ ਦੇ ਅੰਦਰ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਲੈਬਨੀਜ਼ ਮੁਸਲਿਮ ਐਸੋਸੀਏਸ਼ਨ ਯਾਨੀ LMA ਨੇ ਸ਼ਿਕਾਇਤ ਕੀਤੀ ਕਿ ਮੁਸਲਿਮ ਭਾਈਚਾਰੇ ਦੇ ਨਾਲ ਜੁੜੀ ਹੋਈ ਨੈਰਲੈਂਡ ਦੇ ਵਿੱਚ ਜਿਹੜੀ ਕਬਰਗਾਹ ਪੈਂਦੀ ਹੈ ਅਲ ਨੂਰ ਕਬਰਗਾਹ, ਉੱਥੇ ਕੁਝ ਲੋਕਾਂ ਨੇ ਸ਼ਰਾਰਤੀ ਹਰਕਤਾਂ ਕੀਤੀਆਂ ਨੇ ਅਤੇ ਕਬਰਗਾਹਾਂ ਦੇ ਉੱਤੇ ਲੱਗੇ ਹੋਏ ਪੱਥਰਾਂ ਨੂੰ ਉਖੇੜਿਆ ਹੈ। ਇਸ ਦਰਮਿਆਨ ਪੁਲਿਸ ਦੀ ਤਰਫ ਤੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਇਲਾਕੇ ਦੀ ਔਰ ਇਸ ਸਿਮੈਟਰੀ ਦੇ ਆਲੇ ਦੁਆਲੇ ਜਿਹੜੇ CCTV ਕੈਮਰੇ ਨੇ ਉਹਨਾਂ ਨੂੰ ਫਰੋਲਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਬੰਡਾਈ ਦੇ ਵਿੱਚ ਦਸੰਬਰ 2025 ਦੇ ਅੰਦਰ ਹੋਏ ਹਮਲੇ ਦਾ ਜਿਹੜਾ ਜ਼ਿੰਮੇਦਾਰ ਸੀ ਸਾਜੀਦ ਅਤੇ ਨਾਵੀਦ ਅਕਰਮ, ਉਹ ਕਿਉਂਕਿ ਮੁਸਲਿਮ ਭਾਈਚਾਰੇ ਦੇ ਨਾਲ ਜੁੜੇ ਹੋਏ ਸੀ ਉਹਨਾਂ ਦੇ ਉਲਟ ਜਿਹੜਾ ਇਹ ਕਦਮ ਚੁੱਕਿਆ ਗਿਆ ਅਤੇ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਲਈ ਇਹ ਕਦਮ ਆਸਟ੍ਰੇਲੀਆ ਦੇ ਵਿੱਚ ਚੁੱਕਿਆ ਗਿਆ।
ਓਕੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਜਿੱਥੇ ਭਾਰਤ ਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਜਿਹੜਾ ਟੈਸਟ ਮੈਚ ਹੈ ਮੋਹਾਲੀ ਦੇ ਵਿੱਚ ਉਸ ਦੇ ਅੰਦਰ ਭਾਰਤ ਨੇ ਆਪਣੀ ਪਹਿਲੀ ਪਾਰੀ ਦੇ ਦਰਮਿਆਨ ਮਜ਼ਬੂਤ ਸਕੋਰ ਖੜਾ ਕੀਤਾ ਪਹਿਲੇ ਦਿਨ ਦੇ ਵਿੱਚ ਭਾਰਤ ਨੇ 364 ਦੌੜਾਂ ਦਾ ਸਕੋਰ ਬਣਾਇਆ ਹਾਲਾਂਕਿ ਭਾਰਤ ਦੀ ਪੂਰੀ ਟੀਮ ਆਊਟ ਵੀ ਹੋ ਗਈ ਭਾਰਤ ਦੀ ਤਰਫ ਤੋਂ ਕਈ ਖਿਡਾਰੀਆਂ ਨੇ ਚੰਗੇ ਪ੍ਰਦਰਸ਼ਨ ਕੀਤੇ ਜਿਵੇਂ ਸ਼ੁਭਾ ਸ਼੍ਰੀ ਸਾਤ ਜਿਨ੍ਹਾਂ ਨੇ 59 ਦੌੜਾਂ ਬਣਾਈਆਂ ਪ੍ਰਿਆ ਪੂਨੀਆ ਨੇ 46 ਦੌੜਾਂ ਬਣਾਈਆਂ ਅਨੁਸ਼ਕਾ ਸ਼ਰਮਾ ਨੇ 44 ਦੌੜਾਂ ਬਣਾਈਆਂ ਜਦਕਿ ਤਨੀਸ਼ਾ ਸਿੰਘ ਦੀਆਂ 92 ਤੇ ਨਿੱਕੀ ਪ੍ਰਸਾਦ ਦੀਆਂ 91 ਦੌੜਾਂ ਨੇ ਭਾਰਤ ਨੂੰ ਇੱਕ ਮਜ਼ਬੂਤ ਸਥਿਤੀ 'ਚ ਲਿਆਂਦਾ ਦੱਸ ਦਈਏ ਕਿ ਅਨਅਫਿਸ਼ੀਅਲ ਟੈਸਟ ਮੈਚ ਇਹ ਖੇਡਿਆ ਜਾ ਰਿਹਾ ਇਸ ਦੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਟੌਪ ਖਿਡਾਰਨਾਂ ਸ਼ਾਮਲ ਨਹੀਂ ਨੇ ਇਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਏ ਦੀ ਟੀਮ ਜਿਹੜੀ ਹੈ ਉਸ ਦੇ ਵਿੱਚ ਵੀ ਆਸਟ੍ਰੇਲੀਆ ਦੀਆਂ ਸਿਖਰਲੀਆਂ ਖਿਡਾਰਨਾਂ ਸ਼ਾਮਲ ਨਹੀਂ ਨੇ ਪਰ ਆਸਟ੍ਰੇਲੀਆ ਦੀ ਸ਼ੁਰੂਆਤ ਜਿਹੜੀ ਹੈ ਪਹਿਲੀ ਪਾਰੀ ਦੀ ਉਹ ਕੋਈ ਬਹੁਤੀ ਵਧੀਆ ਨਹੀਂ ਰਹੀ ਰੈਚਲ ਟ੍ਰੈਨਮੈਨ ਜਿਹੜੇ ਨੇ ਉਹਨਾਂ ਨੇ ਨਾਬਾਦ ਰਹਿੰਦਿਆਂ ਹੋਇਆਂ 38 ਦੌੜਾਂ ਬਣਾਈਆਂ ਤਾਇਲਾ ਵਿਲਸਨ ਪ੍ਰਸਾਦ ਦੀ ਗੇਂਦ ਦੇ ਉੱਤੇ ਆਊਟ ਹੋ ਗਈ 35 ਦੌੜਾਂ ਦੇ ਉੱਤੇ ਅਤੇ ਕਟਨੀ ਵੈਬ ਜਿਹੜੇ ਨੇ ਹੁਣ ਇਸ ਵਕਤ ਕਰੀਜ਼ ਦੇ ਉੱਤੇ ਡਿਟੇ ਹੋਏ ਨੇ ਉੱਧਰ ਏਸ਼ੀਅਨ ਖੇਡਾਂ ਦੇ ਵਿੱਚ ਅੱਜ ਦੇ ਦਿਨ ਭਾਰਤੀ ਤੀਰ ਅੰਦਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਅਤੇ 2 ਗੋਲਡ ਮੈਡਲ ਆਪਣੇ ਨਾਂ ਹੋਏ ਦਿਨ ਦਾ ਪਹਿਲਾ ਗੋਲਡ ਮੈਡਲ ਮਹਿਲਾ ਕੰਪਾਊਂਡ ਟੀਮ ਨੇ ਜਿੱਤਿਆ ਜਿਸ ਤੋਂ ਬਾਅਦ ਮਿਕਸਡ ਟੀਮ ਇਵੈਂਟ ਦੇ ਵਿੱਚ ਵੀ ਭਾਰਤ ਨੂੰ ਬੜਤ ਮਿਲੀ ਇਸ ਦਰਮਿਆਨ ਚਿਕਿਤਾ ਤਾਨੀ ਪਾਰਥੀ ਨੇ ਏਸ਼ੀਅਨ ਖੇਡਾਂ ਦੇ ਵਿੱਚ ਦੂਸਰਾ ਗੋਲਡ ਮੈਡਲ ਹਾਸਲ ਕੀਤਾ ਉੱਥੇ ਹੀ ਰਾਜੇਸ਼ ਜਾਧਵ ਨੇ ਆਪਣਾ ਪਹਿਲਾ ਗੋਲਡ ਮੈਡਲ ਏਸ਼ੀਆਈ ਖੇਡਾਂ ਦੇ ਵਿੱਚ ਹਾਸਲ ਕੀਤਾ ਇੱਧਰ ਭਾਰਤ ਦੀ ਮਹਿਲਾ ਟੀਮ ਨੇ ਵੀ ਆਰਚਰੀ ਦੇ ਵਿੱਚ ਗੋਲਡ ਹਾਸਲ ਕੀਤਾ ਜਾਪਾਨ ਦੇ ਆਈਚੀ ਨਗੋਆ ਨਾਮ ਦੇ ਮੈਦਾਨ ਦੇ ਵਿੱਚ ਖੇਡੇ ਜਾ ਰਹੇ ਤੀਰ ਅੰਦਾਜ਼ੀ ਦੇ ਕੰਪੀਟੀਸ਼ਨ 'ਚ ਭਾਰਤੀ ਮਹਿਲਾਵਾਂ ਨੇ ਗੋਲਡ ਆਪਣੇ ਨਾਮ ਕੀਤਾ ਚੀਨ ਨੂੰ 234 ਦੇ ਮੁਕਾਬਲੇ 238 ਪੁਆਇੰਟ ਦੇ ਨਾਲ ਹਰਾ ਕੇ ਜਿਹੜਾ ਭਾਰਤ ਨੇ ਇਸ ਮੈਚ ਨੂੰ ਬੜੇ ਟਾਈਟ ਮੁਕਾਬਲੇ ਦੇ ਵਿੱਚ ਹਾਸਲ ਕੀਤਾ ਵੈਸੇ ਏਸ਼ੀਅਨ ਖੇਡਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਅੱਜ ਦੀ ਤਰੀਕ ਦੇ ਵਿੱਚ ਚੀਨ ਪਹਿਲੇ ਨੰਬਰ ਦੇ ਉੱਤੇ ਹੈ ਵੈਸੇ ਤਾਂ ਪਹਿਲੇ ਹੀ ਦਿਨ ਤੋਂ ਹੈ ਚੀਨ ਨੇ ਹੁਣ ਤੱਕ 144 ਗੋਲਡ ਜਿੱਤ ਲਏ ਨੇ ਜਾਪਾਨ ਨੇ 45 ਗੋਲਡ ਜਿੱਤੇ ਨੇ ਅਤੇ ਕੁੱਲ 184 ਮੈਡਲ ਜਾਪਾਨ ਦੇ ਕੋਲ ਨੇ ਚਾਈਨਾ ਦੇ ਕੋਲ 257 ਮੈਡਲ ਨੇ ਇਸ ਤੋਂ ਬਾਅਦ ਸਾਊਥ ਕੋਰੀਆ ਉਜ਼ਬੇਕਿਸਤਾਨ ਥਾਈਲੈਂਡ ਬਹਿਰੀਨ ਅਤੇ ਈਰਾਨ ਜਿਹੜੇ ਨੇ ਇਹ ਇਸ ਸੂਚੀ ਦੇ ਵਿੱਚ ਅੱਗੇ ਸਭ ਤੋਂ ਵੱਧ ਮੈਡਲ ਲਈ ਬੈਠੇ ਨੇ ਭਾਰਤ ਨੇ ਵੀ 9 ਗੋਲਡ 21 ਸਿਲਵਰ ਅਤੇ 27 ਬ੍ਰੋਂਜ਼ ਮੈਡਲ ਹਾਸਲ ਕੀਤੇ ਨੇ ਭਾਰਤ ਹਾਲੇ ਤੱਕ 57 ਹੀ ਮੈਡਲ ਜਿੱਤ ਸਕਿਆ ਇਸ ਟੂਰਨਾਮੈਂਟ ਦੇ ਵਿੱਚ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ

0: याद रहे न रहे।
1: पहला प्यार हमेशा याद रहता है।

ਜ਼ੁਬੀਨ ਦੀ ਆਵਾਜ਼ ਦੇ ਵਿੱਚ ਇਹ ਗਾਣਾ ਹੈ ਪਹਿਲਾ ਪਿਆਰ ਦੂਸਰੀ ਬਾਰ, ਨਵੀਂ ਫਿਲਮ ਆ ਰਹੀ ਹੈਗੀ ਹੈ ਪਰ ਨਾ ਦੇਖਿਓ ਕਿਉਂਕਿ ਜੈਨਜ਼ੀ ਦੇ ਨਾਂ ਦੇ ਉੱਤੇ ਹਰ ਇੱਕ ਫਿਲਮ ਜਿਹੜੀ ਉਹ ਵਧੀਆ ਤਾਂ ਨਹੀਂ ਹੋ ਸਕਦੀ ਹੈਗੀ। ਠੀਕ ਠੀਕ ਹੀ ਹੈ। ਓਕੇ, ਵੈਨਸਡੇ ਦਾ ਦਿਨ ਜੀ, ਵੈਨਸਡੇ ਦੇ ਦਿਨ ਅੱਜ ਖਬਰ ਬੜੀ ਬੇਕਾਰ ਹੈ, ਪ੍ਰੋਗਰਾਮ ਲੈ ਕੇ ਆਉਂਦੇ ਹੁੰਦੇ, ਸੋ ਉਹ ਸ਼ੋਅ ਅੱਗੇ ਚੱਲ ਕੇ ਆਰਜੇ ਮੰਤੇਜ ਹੋਣਗੇ ਅਤੇ ਤੁਹਾਨੂੰ ਸੁਣਾਵਾਂਗੇ। ਅਤੇ ਹੋਰ ਕੀ ਹੈ, ਹਾਂ ਉਦੋਂ ਤੱਕ ਦੇ ਲਈ ਫਿਰ ਡਰਾਈਵ ਬੈਕ ਗਾਣੇ ਕੁਛ ਨਵੇਂ ਪੁਰਾਣੇ ਉਹ ਸੁਣ ਲਓ ਤੁਸੀਂ, ਪੰਜਾਬੀ ਵੀ ਨੇ ਹਿੰਦੀ ਵੀ ਨੇ, ਮਿਕਸ ਜਿਹਾ ਕਰਕੇ ਲੈ ਕੇ ਆਏ ਹੈਗੇ।

AI ਵਾਲੇ ਗਾਣੇ ਬੰਦ ਕਰੀ ਯਾਰ, ਕਮਾਲ ਦੀ ਗੱਲ ਹੈਗੀ। ਇਹੋ ਜਿਹੇ ਗਾਣੇ ਤਾਂ ਮੈਂ ਵੀ ਲਿਖ ਦੂੰਗਾ, ਮੈਂ ਨਾਲ ਤੇਰੇ ਲੈਣੀਆਂ ਲਾਵਾਂ, ਤੇਰੇ ਫੱਪਣਾ ਚੂੜਾ ਲਾਲ। ਓਕੇ ਸੋ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮੈਂ ਕਿਹਾ ਚਲੋ ਅੱਜ ਬੋਲ ਹੀ ਲੈਣ ਦੋ ਇਹਨਾਂ ਨੂੰ, ਤਾਂ ਹੀ ਸ਼ੁਰੂ ਕਰ।
1: ਭਾਜੀ ਐ ਲੱਗਿਆ ਜਦੋਂ ਤੁਸੀਂ ਸਟਾਰਟ ਕੀਤਾ ਸੀ ਨਾ, ਐ ਲੱਗਦਾ ਸੀ ਅੱਜ ਸਾਰਾ ਜਿਹੜਾ ਆਪਣਾ ਸ਼ੋਅ ਆ ਇੰਗਲਿਸ਼ ਵਿੱਚ ਕਰਨਾ, ਮਿਊਜ਼ਿਕ ਹੀ ਉਦਾਂ ਦਾ ਤੁਸੀਂ ਲਾਤਾ ਸੀ। ਪਰ ਤੁਹਾਨੂੰ ਯਾਦ ਹੈ ਜਦੋਂ ਇਹ ਗਾਣਾ ਆਇਆ ਸੀ ਨਾ,
0: ਹਾਂਜੀ,
1: ਐਂ ਲੱਗਾ ਸੀ ਜਿੱਦਾਂ ਪੂਰੀ ਚੇਂਜ ਹੀ ਹੋ ਗਈ ਹੈ ਮਿਊਜ਼ਿਕ ਦੀ, ਨਾ ਇਹਦਾ ਜਿੱਦਾਂ ਪਹਿਲਾਂ ਹੋਰ ਤਰ੍ਹਾਂ ਦੇ ਮਿਊਜ਼ਿਕ ਹੁੰਦੇ ਸੀ। ਜਦੋਂ ਆਹ ਗਾਣਾ ਆਇਆ ਨਾ, ਮੈਂ ਕਿਹਾ ਯਾਰ ਅੱਛਾ ਏਦਾਂ ਵੀ ਮਿਊਜ਼ਿਕ ਹੋ ਸਕਦਾ।
0: ਜੇ ਬਾਤ
1: ਯਾਰ, ਇਹ ਗਾਣੇ ਦੇ ਹਾਲਾਤ ਆ ਸੀ ਸਾਰਿਆਂ ਨੂੰ ਇਹ।
0: ਵੈਸੇ ਤਾਂ ਇਹ ਅਸਲ ਦੇ ਵਿੱਚ ਤਾਂ ਕਿਸ਼ੋਰ ਕੁਮਾਰ ਸਾਹਿਬ ਦਾ ਗਾਇਆ ਹੋਇਆ
1: ਗਾਣਾ, ਹਨੀ ਬਾਅਦ ਚੋ ਇਹਦੇ ਬਾਅਦ ਚੋ ਰੀਮਿਕਸ ਹੋਇਆ ਨਾ, ਸਮਝੋ।
0: ਪਰ ਇਹ ਮੈਂ ਕਿਉਂ ਲਗਾਇਆ,
1: ਇਹ ਕਿਉਂ
0: ਦਿੱਲੀ ਇਹ ਲਗਾਇਆ, ਸ਼ਾਨ ਦੀ ਆਵਾਜ਼ ਤੇ ਅੱਜ ਹੈਗਾ ਸ਼ਾਨ ਦਾ ਬਰਥਡੇ।
1: ਜੀਏਗੇ ਸ਼ਾਨ ਸੇ, ਮਰੇਗੇ ਸ਼ਾਨ ਸੇ, ਸ਼ਾਨ ਦੇ ਮਸਾਲੇ ਵੀ ਉਹਦੇ ਨਾ, ਭਾਜੀ ਆਪ ਤੇ ਨੀ ਬਣਾਉਂਦੇ,
0: ਚੱਡੀਆਂ ਵੀ ਆਉਂਦੀਆਂ ਸੀ ਸ਼ਾਨ
1: ਚੱਡੀਆਂ।
0: ਵੈਸੇ ਪੂਰਾ ਨਾਮ ਸ਼ਾਂਤਨੂ ਮੁਖਰਜੀ ਤੇ ਮੇਰਾ ਨਾਂ ਗੌਤਮ ਕਪਿਲ ਤੇ ਮੇਰੇ ਨਾਲ ਜਿਹੜੇ ਬੈਠੇ ਨੇ ਮਨਤੇਜ ਸਿੰਘ ਤੇ ਪ੍ਰੋਗਰਾਮ ਦਾ ਨਾਂ ਖਬਰ ਬੜੀ ਬੇਕਾਰ ਹੈ ਤੇ ਇੱਕ ਦੋ ਵਾਰ ਅਸੀਂ ਏਦਾਂ ਕਰਕੇ ਦੇਖਿਆ ਕਿ ਜਿਸ ਦਿਨ ਅਸੀਂ ਸ਼ੋਅ ਕਰਦੇ ਹਾਂ ਉਸ ਦਿਨ ਜਿਹਦਾ ਬਰਥਡੇ ਹੁੰਦਾ ਉਹਦੇ ਗਾਣੇ ਲਗਾ ਦਿਆ
1: ਕਰ। ਅੱਛਾ ਹਾਂ,
0: ਡਿਪੈਂਡ ਕਰਦਾ
1: ਪਿਆਰ ਦਾ ਵੀ ਗੱਲ ਕਰੂਗੀ, ਨੀ ਲੱਗੇ ਇਹਨੇ ਖਾ ਜਿਹੜਾ ਕੋਈ ਵੇਲਣਾ ਰੱਖਿਆ ਹੀ ਆ ਕਿਸੇ ਨਾ ਕਿਸੇ ਤਰੀਕੇ ਨਾ, ਉਹਦੀ ਅੱਖਾਂ ਵਿੱਚ ਹੀ ਬੜਾ ਡਰ ਹੈ ਭਾਜੀ।
0: ਬੱਲੇ ਅਜੇ ਬੜੀਆਂ ਅੱਖਾਂ ਤੱਕ ਗਏ ਹੈ,
1: ਕੀ ਕਰੀਏ, ਬਸ ਏਦਾਂ ਹੀ ਆ।
0: ਚਲੋ ਸ਼ਾਨ ਦਾ ਅੱਜ ਬਰਥਡੇ ਭਾਜੀ, ਵੈਸੇ ਸ਼ੁਰੂ ਚ ਆਇਆ ਸੀਗਾ ਮੁਸ ਹਾਸੀ, ਉਹਦੇ ਤੋਂ ਇਹਨਾਂ ਦੀ ਚੜਾਈ ਹੋ ਗਈ।
1: ਅੱਛਾ, ਮਤਲਬ ਪਹਿਲਾ ਗਾਣਾ ਤਾਂ ਨੀ ਸੀ, ਪਰ ਇਹ ਵੀ
0: ਪਹਿਲਾ ਗਾਣਾ ਸੀਗਾ ਤਨਹਾ ਦਿਲ।
1: ਓਏ ਹੋਏ ਹੋਏ ਯਾਰ, ਆ ਵੀ ਬੁੱਢੇ ਵੀ ਤੁਸੀਂ ਲਾ ਦਿਓ ਬਾਅਦ ਚ, ਇਹ ਵੀ ਲਗਾ ਦੇ।
0: ਫਿਰ ਉਸ ਤੋਂ ਬਾਅਦ ਬੜੀਆਂ ਫਿਲਮਾਂ ਆਈਆਂ, ਫਿਰ ਦਿਲ ਚਾਹਤਾ ਹੈ ਚ, ਫਿਰ ਲਗਾਨ ਚ ਗਨਨ ਗਨਨ ਵਾਲਾ ਗਾਣਾ ਹਨਾ, ਤੇ ਫਿਰ ਇੱਕ ਹੋਰ ਕਿਹੜਾ ਸੀਗਾ, ਦਿਲ ਵਿਲ ਪਿਆਰ ਵਾਰ ਇੱਕ ਕਰਕੇ ਫਿਲਮ ਆਈ ਸੀ, ਉਹ ਨਾ ਬੇਸਿਕਲੀ ਜਿਹੜੇ ਉਹ ਸੀਗੇ ਪਿਓ ਪੁੱਤ ਆਰ ਡੀ ਬਰਮਨ, ਆਰ ਡੀ ਬਰਮਨ ਦੇ ਉੱਤੇ ਸੀਗੀ ਉਹ। ਸੋ ਆਰ ਡੀ ਬਰਮਨ ਦੇ ਜਿੰਨੇ ਵੀ ਗਾਣੇ ਸੀ ਉਹਨਾਂ ਨੂੰ ਨਵੇਂ ਅੰਦਾਜ਼ ਦੇ ਵਿੱਚ ਫਿਲਮਾ ਕੇ ਤੇ ਨਵੇਂ ਅੰਦਾਜ਼ ਦੇ ਵਿੱਚ ਗਾ ਕੇ ਉਸ ਫਿਲਮ ਦੇ ਵਿੱਚ ਨਾ, ਫਿਰ ਉਹਦੇ ਚ ਰੋਮਾਂਟਿਕ ਸਟੋਰੀ ਫਿੱਟ ਕਰ ਦਿੱਤੀ ਗਈ ਸੀ, ਉਹ ਇੱਕ ਵੱਖਰੀ ਕਿਸਮ ਦੀ ਫਿਲਮ ਸੀ।
1: ਅੱਛਾ,
0: ਫਿਰ ਆਈ ਸੀ ਸਾਥੀਆ ਫਿਲਮ, ਉਹ
1: ਪਰ ਉਹਦਾ ਨਾ ਉਹ ਸਾਰਾ ਗਾਣਾ ਵਧੀਆ ਲੱਗਦਾ ਸੀ ਜਦੋਂ ਪਰ ਆ ਕਹਿੰਦੇ ਨਾ ਸਾਥੀਆ, ਉਹ ਬੜਾ ਘੈਂਟ ਸੀ। ਨਹੀਂ ਜਦੋਂ ਵਿੱਚ ਦੇ ਵਿੱਚ ਆਉਂਦਾ ਵਾ ਉਹ,
0: ਮੈਂ ਦੇਖੀ ਨੀ ਫਿਲਮ,
1: ਮੈਂ ਵੇਖੀ ਸੀ,
0: ਉਹਦੇ ਨਾਲ ਬਹੁਤ ਜ਼ਿਆਦਾ ਹਾਈਪ ਬਣ ਗਈ ਸੀ। ਫਿਰ ਜਿਸਮ ਉਹ ਦੇਖੀ, ਉਹਦੇ ਚ ਜਾਦੂ ਹੈ ਨਸ਼ਾ ਹੈ ਨਾ, ਫਿਰ ਕਲ ਹਾ ਨਾ ਹੋ ਚ,
1: ਇਹ ਵੀ ਸਾਰੇ
0: ਹੁਆ ਹੈ, ਸਾਰੇ ਸ਼ਾਂਤੀ
1: ਨੇ ਹਾਂ, ਬਹੁਤ ਬਹੁਤ ਹਿੱਟ ਗਾਣੇ ਦਿੱਤੇ ਇਹਨਾਂ ਨੇ। ਹਾਂ,
0: ਫਿਰ ਤੇਰੇ ਨਾਮ ਚ ਆਇਆ ਸੀ ਓ ਜਾਨਾ ਦਿਲ ਗਨਨ, ਓ ਜਾਨਾ,
1: ਸਹੀ ਗੱਲ ਆ। ਹੋਰ ਇੱਕ ਸ਼ਾਂਤ
0: ਹਮ ਤੁਮ ਦੇ ਵਿੱਚ ਲੜਕੀ ਕਿਉਂ
1: ਨਾਚਾ ਨਹੀਂ,
0: ਫਿਰ ਲਕਸ਼ਯ ਆਇਆ ਸੀ ਮੈਂ ਐਸਾ ਕਿਉਂ
1: ਹਾਂ, ਸਹੀ ਗੱਲ ਆ।
0: ਤੇ ਦਸ ਬਹਾਨੇ ਦਾ ਟਾਈਟਲ ਸੌਂਗ,
1: ਦਸ ਬਹਾਨੇ ਕਰਕੇ ਲੈ ਗਏ ਦਿਲ, ਅੱਛਾ ਦਸ ਬਹਾਨੇ ਕਰਕੇ, ਮਤਲਬ ਬਹਾਨੇ ਵੀ ਦਸ ਲਾਏ ਆ ਪਰ ਦਸਾਂ ਬਹਾਨੇ ਚ ਦਿਲ ਲੈ ਗਈ, ਵੇਖ ਲੋ ਕਿੱਦਾਂ, ਮਤਲਬ ਜਿਹੜੇ ਲਿਖਦੇ ਆ ਗਾਣੇ ਕਿੱਦਾਂ ਲਿਖ ਲੈਂਦੇ ਆ ਨਾ, ਦਸ ਬਹਾਨੇ ਕਰਕੇ ਲੈ ਗਏ ਦਿਲ,
0: ਚੌਦਾਂ ਦਾ ਲਗਾ ਨੀ ਸਕਦੇ, ਚੌਦਾਂ ਤੇਰਾਂ ਬਹਾਨੇ ਕਰਕੇ ਲੈ ਗਏ,
1: ਸਾਡੇ ਇੱਥੇ ਵੀਹ ਬਹਾਨੇ ਹੋ ਜਾਂਦੇ ਫਿਰ ਨੀ ਦਿਲ ਕੋਈ ਲੈ ਕੇ ਜਾਂਦਾ।
0: ਬੜਾ ਵਧੀਆ ਗਾਣਾ ਸੀ, ਆਪਾਂ ਐਂਡ ਤੇ ਚਲਾਵਾਂਗੇ ਸਲਾਮ ਨਮਸਤੇ ਦਾ, ਮਾਈ ਦਿਲ ਗੁਨ। ਸੋ ਸ਼ਾਂਤਨੂ ਮੁਖਰਜੀ ਜਿਨ੍ਹਾਂ ਦਾ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਨੇ, ਤੇ ਉਹਨਾਂ ਨੂੰ ਆਪਾਂ ਬਰਥਡੇ ਦੇ ਨਾਲ ਨਾਲ ਬਸ ਇੰਨੀ ਕੁ ਗੱਲ ਕਹਿਣੀ ਸੀਗੀ ਕਿ ਉਹਨਾਂ ਦੇ ਅੱਜ ਗਾਣੇ ਸੁਣਾਵਾਂਗੇ ਆਪਾਂ, ਤੇ ਤੁਸੀਂ ਕਰਿਓ ਇੰਜੋਏ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ, ਖਬਰਾਂ ਬੜੀਆਂ ਵਧੀਆ ਨੇ।
1: ਭਾਜੀ ਇਹਨਾਂ ਦਾ ਨਾਂ ਜਿੱਦਾਂ ਸ਼ਾਂਤਨੂ ਹੈ, ਕਿੰਨਾ ਵਧੀਆ ਜਿਹਾ ਨਾ, ਜਿੱਦਾਂ ਵੈਸੇ ਹੀ ਕੋਈ ਰੱਖ ਦਿੰਦਾ ਸ਼ਾਂਤਨੂ, ਮੇਰੇ ਸ਼ਾਂਤਨੂ, ਮਤਲਬ ਨਾਂ ਨਾਂ ਵੀ ਘਰ ਦਾ ਹੀ ਨਾਂ ਜਿੱਦਾਂ ਹੁੰਦਾ ਨਾ, ਜਿੱਦਾਂ ਹਾਏ ਬੇਬੀ ਹੈਲੋ
0: ਜਾਨੂ,
1: ਇੱਦਾਂ ਵੈਸੇ ਸ਼ਾਂਤਨੂ ਗੁਗਲੂ ਗੁਗਲੂ, ਇੱਦਾਂ ਸ਼ਾਂਤਨੂ ਵੀ ਇੱਦਾਂ ਦਾ ਲੱਗਣ ਦੇ ਨਾ, ਹੈਲੋ ਸ਼ਾਂਤਨੂ,
0: ਨਾਮ ਲੱਗਦਾ ਹੀ ਨਹੀਂ,
1: ਨਾਮ ਲੱਗਦਾ ਨਹੀਂ ਆ, ਇਹ ਲੱਗਦਾ ਵੀ ਜਿੱਦਾਂ ਜਿੱਦਾਂ ਆਪਣੇ ਦੂਜੇ ਨਾਮ ਹੁੰਦੇ ਆ ਘਰ ਵਾਲੇ ਉਹ ਲੱਗਣ ਦੇ ਆ। ਸ਼ਾਂਤਨੂ ਜੀ ਹੈਪੀ ਬਰਥਡੇ ਤੁਹਾਡਾ, ਬਹੁਤ ਬਹੁਤ,
0: ਕਿਵੇਂ ਚੱਲ ਰਿਹਾ ਤੁਹਾਡਾ
1: ਭਾਜੀ, ਟਾਈਮ ਤੇ ਪਤਾ ਨੀ ਲੱਗਣ ਦਿਆ ਕਿਦਾਂ,
0: ਡੱਬੋ
1: ਡੱਬੋ ਸ਼ੀਸ਼ੇ ਦੀ ਲੱਭੋ ਤੇ ਉੱਥੇ ਵੀ ਹਾਂ ਜਦੋਂ ਤੁਸੀਂ ਗਏ ਹੋਗੇ ਨਾ ਕਿੰਨੀ ਉੱਥੇ ਸ਼ਾਂਤੀ ਜਿਹੀ ਹੋਣੀ ਆ ਕੋਈ ਹੈ ਹੀ ਨੀ ਸੀ ਮਤਲਬ
0: ਬੇਸਿਕਲੀ ਰਾਤ ਨੂੰ ਜਦੋਂ ਤੁਸੀਂ ਨਿਕਲਦੇ ਹੋ ਬਾਹਰ ਤਾਂ ਤੁਹਾਨੂੰ ਲੱਗਦਾ ਕਿ ਯੂਨੀਵਰਸ ਐਨ ਤੁਹਾਡੇ ਉੱਤੇ ਆ ਉਹ ਜਿਹੜਾ ਨਜ਼ਾਰਾ ਹੁੰਦਾ ਨਾ ਉਦਨ
1: ਭਾਈ ਇਹ ਇਹ ਭਲਾ ਕਿਉਂ ਲੱਗਦਾ
0: ਕਿਉਂ
1: ਟ੍ਰੈਫਿਕ ਕਰਕੇ
0: ਹਾਂ ਸਾਫ ਹੈ
1: ਕਿਉਂਕਿ ਉੱਥੇ ਕੀ ਉੱਥੇ ਜਿੱਥੇ ਜਿੱਥੇ ਘੱਟ ਟ੍ਰੈਫਿਕ ਹੁੰਦੀ ਨਾ ਤੁਹਾਨੂੰ ਲੱਗਦਾ ਵੀ ਆਰਾਮ ਨਾਲ ਬੰਦੇ ਕੰਮ ਕਰ ਰਹੇ ਆ ਟਾਈਮ ਹੌਲੀ ਹੌਲੀ ਬੀਤ ਰਿਹਾ
0: 5 ਮਿੰਟਾਂ ਚ ਸਾਰਾ ਕੁਝ ਆ ਜਾ ਚੱਲੇ
1: ਟ੍ਰੈਫਿਕ ਹੈ ਜਾਂਦੀ ਹੈ ਨਾ ਹੁਣ ਆ ਸਿਡਨੀ ਵਿੱਚ ਵੇਖੋ ਕਦੀ ਇਧਰੋਂ ਕਦੀ ਇਧਰੋਂ ਕਦੀ ਇਧਰੋਂ ਹਾਰਨ ਮਾਰ ਦਿੰਦਾ ਕੋਈ ਇਧਰ
0: ਸਹੀ ਗੱਲ ਹੈ
1: ਤੇ ਉਹ
0: ਹਾਰਨ ਬਹੁਤ ਮਾਰ ਅੱਛਾ ਲੋਕਾਂ 'ਚ ਪੇਸ਼ੈਂਸ ਨਹੀਂ ਇੱਥੇ ਉੱਥੇ ਮਤਲਬ ਇਹ ਚੀਜ਼ ਦੇਖੀ ਇੱਥੇ ਨਾ ਮਰਜ ਕਰਨ ਲੱਗੇ ਲੋਕਾਂ 'ਚ ਪੇਸ਼ੈਂਸ ਨਹੀਂ ਮਾੜਾ ਜਿਹਾ ਅੱਗੇ ਕੱਢ ਲਓ ਗੱਡੀ ਨਾਲ ਦੀ
1: ਨਾਲ ਚੱਲ ਜਾਂਦੇ ਜਗ੍ਹਾ ਨਹੀਂ ਦਿੰਦੇ ਹਾਂ
0: 1 ਸਕਿੰਟ ਜ਼ਿੰਦਗੀ ਦਾ ਬਜਾ ਕੇ ਕੀ ਕਰੋਗੇ
1: ਸਹੀ ਗੱਲ ਆ
0: ਤੇ ਬਹੁਤ ਜ਼ਿਆਦਾ ਉਹ ਹੈਗਾ ਇੱਥੇ
1: ਉਹ ਮੇਰੇ ਖਿਆਲ ਨਾਲ
0: ਸਾਡੇ ਨਾ ਉੱਥੇ ਜਦੋਂ ਰਾਊਂਡ ਅਬਾਊਟ ਹੈ ਤੇ ਮੈਂ ਐਵੇਂ ਦੋ ਲੇਨਸ ਐਂ ਰਾਈਟ ਮੁੜਦੀਆਂ ਨੇ
1: ਦੋਨੇ ਇਕੱਠੀਆਂ ਰਾਈਟ ਮੁੜਦੀਆਂ ਹਾਂ ਠੀਕ ਹੈ
0: ਤੇ ਮੈਂ ਪੜਲੀ ਲੇਨ ਚ ਆਫ ਕੋਰਸ ਕਿਉਂਕਿ ਮੈਨੂੰ ਪਤਾ ਸੀਗਾ ਮੈਂ ਪੜਲੀ ਲੇਨ ਤੋਂ ਪਰੇ ਨਾਲ ਦੀ ਨਾਲ ਐਂ ਘੁੰਮ ਕੇ
1: ਜਾਣਾ
0: ਮੈਂ ਸਿੱਧਾ ਨਹੀਂ ਜਾਣਾ ਹੈਗਾ ਤੇ ਮੈਂ
1: ਤੁਸੀਂ ਉਧਰਲੇ ਪਾਸੇ ਚਲ
0: ਜਾਣਾ ਮੈਕਡੋਨਲਡ ਫਿਊਲ ਸਟੇਸ਼ਨ ਵੱਲ ਨੂੰ ਬੜਨਾ ਸੀ
1: ਅੱਛਾ ਠੀਕ ਹੈ ਹਾਂ
0: ਤੇ ਉਹ ਬੰਦਾ ਉਹਨੇ ਦੇਖਿਆ ਵੀ ਇਹ ਮੇਰੇ ਤੋਂ ਅੱਗੇ ਕਿਵੇਂ ਜਾ ਰਿਹਾ ਤੇ ਹੁਣ ਪਤਾ ਨਹੀਂ ਆਪਣੇ ਦਿਮਾਗ 'ਚ ਕੀ ਅਸਿਊਮ ਕੀਤਾ ਹੋਣਾ ਕਿ ਨਹੀਂ ਬਈ ਇਹ ਕਿਤੇ ਅੱਗੇ ਉਹ ਕੱਢ ਕੇ ਉਹ ਮੇਰੇ ਵਾਲੀ ਲੇਨ 'ਚ ਲਿਆ ਆ ਮੈਨੂੰ ਦੇਖ ਕੇ ਘੂਰੀ ਕੱਢ ਕੇ ਅੱਗੇ ਲੰਘੇ ਮੈਂ ਕਿਹਾ ਸੀਰੀਅਸਲੀ ਭਰਾਵਾ ਇੰਨਾ ਵਿਹਲਾ
1: ਅੱਛਾ ਹਾਂ ਕਈਆਂ ਨੂੰ ਲੱਗਦਾ ਜਦੋਂ ਸਪੋਜ਼
0: ਮੈਂ ਕਿਹਾ ਕਿਤੇ ਤੂੰ ਸਕਿੰਟ ਬਚਾ ਰਿਹਾ ਸੀ ਆਪਣਾ ਵੀ ਇਹ ਮੇਰੇ ਤੋਂ ਅੱਗੇ ਨਾ ਲੰਘ ਜਾ ਕਿਤੇ ਤੂੰ ਮੇਰੇ ਪਿੱਛੇ 10 ਮਿੰਟ ਬਰਬਾਦ ਕਰਦੇ ਲੱਗ ਫੇਰ ਲੈਣ ਚ
1: ਸਹੀ ਗੱਲ
0: ਮੈਂ ਤਾਂ ਜਾਣਾ ਹੀ ਫਿਊਲ ਸਟੇਸ਼ਨ ਦੇ
1: ਉਹਨੂੰ ਕੀ ਪਤਾ ਦੱਸ ਅੱਛਾ ਭਾਜੀ ਤੁਹਾਡੇ ਨਾਲ ਵੀ ਇਹ ਹੁੰਦਾ ਹੋਏਗਾ ਮੇਰੇ ਖਿਆਲ ਦਾ ਜਿੰਨੇ ਵੀ ਲਿਸਨਰ ਸੁਣਦੇ ਪਏ ਉਹਨਾਂ ਦਾ ਵੀ ਹੁੰਦਾ ਹੋਏਗਾ ਸਪੋਜ਼ ਕਰੋ ਤੁਸੀਂ ਗੱਡੀ ਚਲਾ ਰਹੇ ਹੋ ਠੀਕ ਹੈ
0: ਸਪੋਜ਼ ਕੀ ਗੱਡੀ ਚਲਾਉਂਦੇ
1: ਮਤਲਬ ਵੈਸੇ ਹੀ ਮਤਲਬ ਬਈ ਉਹ ਜਿਹੜੀ ਉਹ ਜਿਹੜਾ ਟਾਈਮ ਹੈ ਨਾ ਉਹ ਕਦੀ ਕਦੀ ਆਉਂਦਾ ਮਤਲਬ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਧਾ ਮਿੰਟ ਜਾਂ 1 ਮਿੰਟ ਤੁਹਾਡੇ ਨਾਲ ਗੱਡੀ ਪੈਰਲਲ ਚੱਲਣ ਡਈ ਉਹ ਹਮੇਸ਼ਾ ਦੇਖੋਗੇ ਵੀ ਯਾਰ ਇਹ ਮੇਰੇ ਨਾਲ ਹੀ ਚੱਲੀ ਜਾ ਰਿਹਾ ਗੱਲ ਕੀ ਹੈ ਕਿਤੇ ਮੈਨੂੰ ਦੇਖ ਤੇ ਨਹੀਂ ਰਿਹਾ
0: ਐਫਬੀਆਈ ਤਾਂ ਨਹੀਂ ਹੈਗੀ
1: ਮਤਲਬ ਬੜਾ ਬੜਾ
0: ਹਮੇ ਤੋਂ ਚਾਰੇ ਤਰਫ ਸੇ ਖੇਡ ਲਿਆ ਹੈ
1: ਬੜਾ ਅਲੱਗ ਜਿਹਾ ਲੱਗਦਾ ਯਾਰ ਇਹ ਨਾਲ ਨਾਲ ਹੀ ਗੱਡੀ ਜਾ ਰਹੀ ਹੈ
0: ਸਾਡੇ ਮਾਟੀ
1: ਉਹ ਮੇਲਾ ਦੇ
0: ਬੋਲ ਨੇ ਰਾਵਣ ਬਣ ਕੇ ਭੰਗੜਾ ਪਾ ਕਰਕੇ ਕ੍ਰਾਈਮ ਕੀਆ
1: ਉਹ ਤੇ ਕਰਦਾ ਜਦੋਂ ਲਾਸਟ ਵੀ ਬਣਿਆ ਜਦੋਂ ਰਾਵਣ ਭੰਗੜਾ ਬੋਲ ਲਿਆ
0: ਕਿਹੜਾ ਕੋਈ ਨਵਾਂ ਕਰੈਕਟਰ ਲਿਆਂਦਾ ਤੁਸੀਂ ਕੱਢਿਆ ਕੋਈ ਕਾਰਡ
1: ਨਹੀਂ ਯਾਰ ਕੀ ਉਹ ਹਨੂਮਾਨ
0: ਹਨੂਮਾਨ ਮਨੇ
1: ਹਨੂਮਾਨ ਮਾਲਾ ਯਾਰ ਕੀ ਐਦਾਂ ਲੈ ਕੇ ਜਾਂਦਾ ਉਹਦੇ ਵਿੱਚ
0: ਤੁਸੀਂ ਬਣੋ ਕਿਸੇ ਦਿਨ ਪੱਤਰਕਾਰ ਜਰਨਲਿਸਟ ਬਣ ਕੇ ਜਾਓ
1: ਓ ਅੱਛਾ ਉਹਦੇ ਨਾਲ ਨਾ ਸਟੇਜ ਹੋਸਟਿੰਗ ਕਰ ਐਰਕੀ ਸੱਚ ਐਰਕੀ ਸੱਚ ਕੀ ਹੋ ਭਾਜੀ ਐਰਕੀ ਬੜੀ ਵਧੀਆ ਤੁਹਾਨੂੰ ਮੈਂ ਗੱਲ ਸ਼ੇਅਰ ਕਰ ਲਈ ਜਾਂਦਾ ਪਾਰਟੀ ਸੀ ਠੀਕ ਹੈ ਤੇ ਕਈ ਪਤਾ ਲੱਗ ਜਾਂਦਾ ਵਾ ਅੱਗੋਂ ਗੈਸਟ ਕਿੱਦਾਂ ਦਾ ਰਿਸਪੋਂਸ ਕਰਦੇ ਪਏ ਨਾ ਜੇ ਤਾਂ ਅੱਗੋਂ ਗੈਸਟ ਹਾਸੇ ਮਜ਼ਾਕ ਵਾਲਾ ਹੀ ਜਵਾਬ ਦੇਵੇ ਸਾਰੇ ਏਦਾਂ ਹੋ ਜਾਣ ਨਾ ਤੇ ਫਿਰ ਮੇਰੇ ਇਧਰੋਂ ਐਕਟਰ ਨਿਕਲ ਆਉਂਦਾ ਵਾ ਫਿਰ ਮੈਂ ਗੁੱਗੂ ਗੋਇਲ ਦੀ ਐਕਟਿੰਗ ਕਰਕੇ ਦਿਖਾ ਦਿੱਤੀ ਸ਼ਰਾਬੀ ਦੀ ਕਰਾ ਕੇ ਉਹ ਲੱਗ ਹੀ ਨਹੀਂ ਰਿਹਾ ਵੀ ਇਹ ਸਟੇਜ ਹੋਸਟਿੰਗ ਹੋ ਰਹੀ ਹੈ ਲੱਗਦਾ ਵੀ ਇੱਥੇ ਐਕਟਿੰਗ ਵਰਕਸ਼ਾਪ ਲੱਗੀ ਆ ਸਾਰੇ ਜਾਣੇ ਹੱਸੀ ਜਾ ਰਹੇ ਉਹ ਭਾਜੀ ਉਹ ਗੁੱਗੂ ਗੋਇਲ ਕੱਢਿਓ ਫੇਰ ਵਾਲਾ ਉਹ ਮੈਂ ਨਾ ਉਹ ਡਾਇਲੌਗ ਬੋਲਿਆ ਸੀ ਮਤਲਬ ਇੱਕ ਨਾ ਕੀ ਸੀ ਉੱਥੇ ਲੇਡੀ ਆਈ ਤੇ ਉਹ ਨਾ ਉਦੋਂ ਹਿੰਦੀ ਪਾਲਦੀ ਸੀ ਤੇ ਉਹ ਹਿੰਦੀ ਚ ਉਹਨੂੰ ਮੈਂ ਪੁੱਛਿਆ ਸਾਰਾ ਉਹਨੇ ਹਿੰਦੀ ਚ ਜਵਾਬ ਦਿੱਤਾ ਤੇ ਮੈਂ ਕਿਹਾ ਮੈਂ ਤਾਂ ਉਦੋਂ ਤਾਂ ਪੰਜਾਬੀ ਬੋਲੀ ਜਾ ਰਿਹਾ ਮਤਲਬ ਆਪਕੋ ਸਮਝ ਆ ਰਹੀ ਹੈ ਕਹਿੰਦੀ ਹਾਂ ਮੈਨੂੰ ਪੰਜਾਬੀ ਸਮਝ ਆਤੀ ਹੈ ਫਿਰ ਮੈਂ ਆਪਣੇ ਅੰਦਰ ਗੂਗਲ ਕੱਢਿਆ ਮੈਂ ਆਖਿਆ ਅਸੀਂ ਮੂੰਹ ਤੇ ਮੱਖੀ ਬਹਿ ਨਹੀਂ ਦਿੰਦੇ ਤੂੰ ਮੱਖੀ ਖਾਣ ਨੂੰ ਕਹਿੰਦੀ ਹੈ ਗਲਾਬੋ ਮੈਂ ਕਿਹਾ ਦੱਸੋ ਕੀ ਗਿਆ ਕਹਿੰਦਾ ਕਹਿੰਦੀ ਥੋੜਾ ਥੋੜਾ ਇਹ ਥੋੜਾ ਜਿਹਾ ਅਲੱਗ ਹੋ ਗਿਆ ਮੈਂ ਕਿਹਾ ਤੁਹਾਨੂੰ ਪੂਰੀ ਪੰਜਾਬੀ
0: ਦੇਖ ਕੇ ਕਿਹੜੀ ਚੀਜ਼ ਕਿੱਥੇ ਜੱਚਦੀ ਹੈ ਉੱਥੇ ਇਹੀ ਤਾਂ ਐਂਟਰਟੇਨਰ ਦੀ ਇਸ ਲਈ
1: ਉਹ ਮਤਲਬ ਉਹਦੇ ਵਿੱਚ ਕੀ ਹੋਇਆ ਫਿਰ ਸਾਰੇ ਜਾਣੇ ਆ ਭਾਜੀ ਉਹ ਕੱਢ ਕੇ ਖਾਇਓ ਭਾਜੀ ਅਮਿਤਾਭ ਬੱਚਨ ਕੱਢਿਓ ਆਵਾਜ਼ ਭਾਜੀ ਆਹ ਕਰਿਓ
0: ਤੁਸੀਂ ਮੇਰ ਮਿੱਤਰ ਵਧੀਆ ਕੱਢ ਸਕਦੇ ਹੋ
1: ਮੇਰ ਹਾਂ ਭਾਜੀ ਮੇਲ ਮਿੱਤਰ
0: ਮੈਂ ਕਿਹਾ
1: ਭਾਜੀ ਮੈਂ ਕਹਿੰਦਾ ਤੁਸੀਂ ਮੇਰੇ ਤੋਂ ਜ਼ਿਆਦਾ ਵਧੀਆ
0: ਤੁਸੀਂ ਲੈ ਕੇ ਜਾਓ ਮੈਨੂੰ ਦਿਹਾੜੀ ਤੇ
1: ਆ ਜਾਓ ਦਿਹਾੜੀ ਤੇ ਕੀ ਤੁਸੀਂ ਮੇਰੇ ਮੈਨੇਜਰ ਬਣ ਕੇ ਜਾਇਓ ਏਦਾਂ ਥੋੜੀ
0: ਅਜੇ ਮੈਂ ਤਾਂ ਪੱਤਰਕਾਰੀ ਠੀਕ ਹੈ ਕਿਉਂਕਿ ਅੱਜ ਕੱਲ ਚਾਹ ਵਾਲਿਆਂ ਦਾ ਟਾਈਮ ਨਹੀਂ ਰਿਹਾ
1: ਹੈਗਾ ਪੱਤਰਕਾਰੀ ਹਾਂ ਮੈਂ
0: ਪੱਤਰਕਾਰ ਤੋਂ ਨਾ ਕਹਿੰਦੇ ਪਹਿਲੀ ਖਬਰ ਤੁਹਾਨੂੰ ਮੈਂ ਸੁਣਾਉਣ ਲੱਗਿਆ ਪੱਤਰਕਾਰੀ ਦੇ ਨਾਲ ਜੁੜੀ ਹੋਈ
1: ਮੈਨੂੰ ਯਾਦ ਆ ਗਈ ਜਦੋਂ ਤੁਸੀਂ ਕਹਿ ਲਾ ਵੀ ਤੁਸੀਂ ਜਰਨਲਿਜ਼ਮ ਬਣ ਕੇ ਜਾਇਓ ਮੈਨੂੰ ਹੁਣ ਪਤਾ ਲੱਗਾ ਮੈਂ ਹਾਂ ਤੁਹਾਡੀ ਖਬਰ ਪੱਤਰਕਾਰ ਦੇ ਰਿਲੇਟਡ ਟੌਪਿਕ ਨੂੰ ਫਿਰ ਉੱਥੇ ਲੈ ਕੇ ਜਾਓ ਅੱਛਾ ਮੈਂ ਬਣ
0: ਪਹਿਲੀ ਖਬਰ ਸਾਡੀ
1: ਉਹ ਪਰ ਟੁੱਟ ਗਿਆ ਆਇਆ ਹੈ ਤੁਹਾਡੇ ਨਾਲ ਸਮਝੋ
0: ਪਹਿਲਾਂ
1: ਸਪੀਡ ਜਿਹਾ ਚੱਲਿਆ
0: ਚੱਲੂਗਾ ਚੱਲੂਗਾ ਚੱਲੂਗਾ ਹੌਲੀ ਹੌਲੀ ਸਪੀਡ ਫੜੂਗਾ ਇਹ ਸਾਊਂਡ ਇਫੈਕਟ ਨੇ ਇਮੇਜਿਨ ਕਰੋ ਤੁਸੀਂ ਕੋਸਟਾਰੀਕਾ ਬੈਠੇ ਹੋ ਬੀਚ ਦੇ ਉੱਤੇ
2: ਲਾਈਟਾਂ ਬੰਦ ਹੋ
0: ਚੈਂਪੀਅਨ ਹੈਗੀ ਲਾਈਟਾਂ ਬੀਚ ਦੇ ਉੱਤੇ ਕਿਹੜੀਆਂ ਲਾਈਟਾਂ
2: ਨਹੀਂ ਵੈਸੇ ਨੇਰੇ ਚ ਹੋਈ
1: ਕੋਈ
0: ਗਾਣਾ ਨੀ ਹੈਗਾ ਸਿਰਫ ਇੰਸਟਰੂਮੈਂਟ
1: ਇੰਸਟਰੂਮੈਂਟ ਇਹੀ ਲਾਈਫ ਹੈ ਬਸ ਇਹੀ ਲਾਈਫ ਹਾਂਜੀ
0: ਤੇ ਇਹ ਖਬਰ ਹੈਗੀ ਭਾਜੀ ਕਿ ਪੱਤਰਕਾਰ ਇੱਕ ਦੇਸ਼ ਦਾ ਰਾਜਾ ਬਣਨ ਜਾ ਰਿਹਾ
1: ਇੱਕ ਦੇਸ਼
0: ਜੇ ਬਾਤ ਕੱਲ ਦੇ ਦਿਨ ਜਿਹੜਾ ਨਿਊਜ਼ ਚੈਨਲ ਤੇ ਬੈਠ ਕੇ ਐਂਕਰਿੰਗ ਕਰਦਾ ਸੀ ਯਹੀ ਹੈ ਵੋ ਲੋਕ ਅੱਜ ਆਪ ਉਹ ਲੋਕ ਹੋਊਗਾ
1: ਕਿਉਂਕਿ
0: ਮੈਂ ਤੁਹਾਨੂੰ ਕਈ ਵਾਰ ਆਫਰ ਕਰ ਲਿਆ ਤੁਹਾਨੂੰ ਬਹੁਤ ਵਾਰ ਆਫਰ ਕੀਤਾ ਨਹੀਂ ਮੌਕਾ ਰਿਹਾ
1: ਯੁਗਾਂਡੇ ਦਾ
0: ਯੁਗਾਂਡਾ ਕਿੰਗਡਮ ਦੇ ਵਿੱਚ ਪ੍ਰਿੰਸ ਐਡਵਰਡ ਕਿਜਾਂਗੋਬਾ ਰਾਜਾ ਬਣ ਗਿਆ ਐਡਵਰਡ ਰਕਿੰਡੀ ਕਿਜਾਂਗੋਬਾ ਨਿਓ ਗੋਬਾ
1: ਦੋ ਪ੍ਰਿੰਸਸ ਗੋਬਾ
0: ਇੱਕ ਕੋਈ ਬੰਦਾ ਸਾਰੇ ਜਾਣੇ ਨੀ ਇਕੱਲੇ ਹੀ ਬੰਦਾ
1: ਪੂਰੀ ਫੈਮਿਲੀ ਬਣ ਗਈ ਹੈ
0: ਅੱਛਾ ਅਸਲ ਚ ਹੋਇਆ ਕੀ ਕਿ ਉੱਥੇ ਨਾ ਜਿਹੜਾ ਰਾਜਾ ਸੀਗਾ
1: ਹਾਂਜੀ
0: ਉਹਦੀ ਡੈਥ ਹੋ ਗਈ ਯੁਗਾਂਡਾ ਵੈਸੇ ਇੱਕ ਰਿਪਬਲਿਕ ਕੰਟਰੀ ਹੈ ਉੱਥੇ ਇਲੈਕਸ਼ਨ ਹੁੰਦੇ ਨੇ ਰਾਸ਼ਟਰਪਤੀ ਚੁਣਿਆ ਜਾਂਦਾ ਪਰ ਜਿਹੜਾ ਰਾਜਾ ਹੁੰਦਾ ਹੈ ਨਾ ਰਾਜੇ ਦੀ ਆਪਣੀ ਇੱਕ ਸਰਕਾਰੀ ਮਾਨਤਾ ਹੁੰਦੀ ਹੈ ਰਾਜੇ ਨੂੰ ਆਪਣੀ ਇੱਕ ਤਵੱਜੋ ਜਿਹੜੀ ਉੱਥੇ ਮਿਲਦੀ ਹੈਗੀ ਹੈ
1: ਹਾਂਜੀ
0: ਤੇ ਰਾਜਾ ਜਿਹੜਾ ਸੀਗਾ ਉਹਦੀ ਉਹਦੀ ਉੱਥੇ ਡੈਥ ਹੋ ਗਈ ਤੇ ਇਹਨੂੰ ਮੌਕਾ ਮਿਲਿਆ ਤੇ ਇਹਨੂੰ ਚੱਕ ਕੇ ਉਹਨਾਂ ਨੇ ਕੁਰਸੀ ਤੇ ਬਿਠਾ ਤਾ
1: ਵਾਹ
0: ਤੇ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਹੁਣ ਉੱਥੇ ਦਾ ਰਾਜਾ ਬਣਿਆ ਹੈਗਾ ਨਵਾਂ ਤੇ 34 ਸਾਲ ਦਾ ਸੀਗਾ ਜਿਹੜਾ ਪਿਛਲਾ ਰਾਜਾ ਜਿਹਦੀ ਡੈਥ ਹੋ ਗਈ ਸੀਗੀ ਉਹਦੇ ਕਰਕੇ ਇਹਨੂੰ ਫਿਰ ਇਹਨਾਂ ਨੇ ਕੁਰਸੀ ਤੇ ਲਿਆਂਦਾ ਹੈਗਾ
1: ਹਲੇ ਤੇ ਘੱਟ ਹੀ ਉਮਰ ਸੀ ਵਿਚਾਰੇ ਦੀ 34 ਸਾਲ
0: ਪਿਛਲਾ ਸੀਗਾ
1: ਹਾਂ ਪਿਛਲਾ ਭਾਵੇਂ ਹੋਵੇ 34 ਸਾਲ ਦਾ ਹਲੇ
0: ਇਸੇ ਕਰਕੇ ਫਿਰ ਮੈਨੂੰ ਇਹ ਨੀ ਪਤਾ ਵੀ ਉੱਥੇ ਸਰਕਮਸਟਾਂਸਿਸ ਇਹੋ ਜਿਹੇ ਕੀ ਬਣ ਗਏ ਸੀਗੇ
1: ਜਿਹਦੇ
0: ਕਰਕੇ ਲਿਆਂਦਾ ਗਿਆ
1: ਹਨਾ ਇਹ ਵੀ ਹੋ ਸਕਦਾ
0: ਦਿਸ ਇਜ਼ ਹਾਊ ਇਟ ਇਜ਼ ਇਹ ਹੁਣ ਉੱਥੇ ਹੈਗੀ ਹੈ ਤਾਂ ਹੈਗੀ
1: ਚਲੋ ਕੋਈ ਨੀ ਮਤਲਬ ਚਲੋ ਬਣਾਤਾ ਹੈ ਨਾ ਚਲੋ ਕੋਈ ਨੀ ਹੁਣ ਜਿਹੜਾ ਲੋਕਾਂ ਨੂੰ ਰੇਡੀਓ ਤੇ ਸੁਣਾ ਰਿਹਾ ਸੀ ਖਬਰਾਂ ਹੁਣ ਉਹ ਬਾਹਰ ਆ ਕੇ ਸੁਣਾਏਗਾ ਖਬਰਾਂ
0: ਜੇਬਾ
1: ਹੁਣ ਸਾਰਿਆਂ ਦੀ ਖਬਰ ਲਏਗਾ ਪਹਿਲਾਂ ਤੇ ਖਬਰ ਸੁਣਾਉਂਦਾ ਸੀ ਹੁਣ ਖਬਰ ਲਿਆ ਕਰੇਗਾ ਸਾਰਿਆਂ ਦੀ ਇੱਧਰ ਆ ਜਾਣਾ ਤੂੰ
0: ਮੇਰੇ ਕੋਲ ਅੱਜ ਖਬਰਾਂ ਜ਼ਿਆਦਾ ਨੇ
1: ਖਬਰਾਂ ਜ਼ਿਆਦਾ ਨੇ
0: ਹਾਂ ਇਹਦੇ ਵਿੱਚ ਇੱਕ ਹੋਰ ਖਬਰ ਫਸਾ ਦੀ
1: ਚੱਕ ਦੋ ਫਿਰ ਕੀ
0: ਇੱਕ ਹੋਰ ਖਬਰ ਇਹ ਆਈ ਹੈ ਕਹਿੰਦੇ ਇੱਕ NRI ਬੰਦਾ
1: ਹਾਂ
0: ਤੇ ਉਹਦੀ ਕੰਪਨੀ ਵੈਸੇ ਤਾਂ ਇੰਡੀਆ ਚੱਲਦੀ ਹੈ ਵਰਲਡ ਸਟਾਰ ਹੋਲਡਿੰਗ ਕਰਕੇ ਉਹਦੀ ਕੰਪਨੀ ਹੈ ਹੁਣ ਚਲੇ ਨਾ ਜਾਏ ਉਹਦੇ ਪਿੱਛੇ ਪਿੱਛੇ ਮੈਨੂੰ ਲੱਗਿਆ ਤੁਸੀਂ ਫੋਨ ਦੇ ਉੱਤੇ ਇਹੀ ਸਰਚ ਕਰ ਰਹੇ
1: ਹੋ
0: ਉਹ ਕੰਪਨੀ ਦੇ ਜਿਹੜਾ ਓਨਰ ਸੀਗਾ
1: ਹਾਂਜੀ
0: ਉਹਨੇ ਆਪਣੇ ਇੰਪਲੋਈਜ਼ ਨੂੰ ਸਰਪ੍ਰਾਈਜ਼ ਗਿਫਟ ਦੇਣ ਦੀ ਸੋਚੀ
1: ਅੱਛਾ ਠੀਕ ਹੈ
0: ਤੇ NRI ਸੀਗਾ ਕਹਿੰਦੇ ਕਮਾ ਰਹੇ ਹੈਗੇ ਹੁਣ ਇੰਪਲੋਈਜ਼ ਦੇ ਵਿੱਚ ਵੀ ਸ਼ੇਅਰ ਕਰਦੇ ਹਾਂ ਸੋ ਉਹਨੇ ਜਿਹੜਾ ਹੁਣ ਪਿਛਲੀ ਵਾਰ ਆਪਾਂ ਐਪਲ ਆਈਫੋਨ ਦੀ ਗੱਲ ਨਹੀਂ ਸੀ ਕੀਤੀ
1: ਹਾਂਜੀ ਹਾਂਜੀ
0: 18 Pro ਉਹਨੇ 12 ਸਰਪ੍ਰਾਈਜ਼ ਗਿਫਟ ਵੰਡੇ ਨੇ
1: ਓ
0: ਹਾਂ ਤੇ ਉਹਨਾਂ ਦੇ ਵਿੱਚ ਆਈਫੋਨ ਵੀ ਸੀਗੇ
1: ਵਾਹ ਜੀ
0: ਕਿਸੇ ਨੂੰ ਚਾਕਲੇਟ ਮਿਲੀ ਹੈ ਕਿਸੇ ਨੂੰ ਆਪਣੇ ਹੱਥਾਂ ਚ ਫੋਨ ਲੈ ਕੇ ਗਏ ਤੇ 6 ਚਾਕਲੇਟ ਤੇ ਹੁਣ ਤੁਸੀਂ ਸੋਚੋ ਮਤਲਬ ਕਹਿੰਦੇ ਕਿਸਮਤ
1: ਇਹਦੇ ਨਾਲ ਦੀ ਰਿਲੇਟਡ ਗੱਲ ਹੈਗੀ ਆ ਮਤਲਬ ਜਿੱਦਾਂ ਤੁਸੀਂ ਕਹਿਣਾ ਸਰਪ੍ਰਾਈਜ਼ ਮਤਲਬ ਕਿਸਮਤ ਦੇਖੋ ਹਨਾ ਤੁਹਾਡੇ ਨਾਲ ਕਦੀ ਹੋਇਆ ਵਾ ਏਦਾਂ ਭਈ ਜਦੋਂ ਨਾ ਲੱਕੀ ਡਰਾਅ ਕੱਢਦੇ ਆ ਠੀਕ ਹੈ ਲੱਕੀ ਡਰਾਅ ਵਿੱਚ ਨਾ ਆਪਾਂ ਕਿਸੇ ਬੱਚੇ ਨੂੰ ਬੁਲਾਉਂਦੇ ਆ ਵੀ ਚਲੋ ਯਾਰ ਐਵੇਂ ਲੋਕੀ ਕਹਿਣਗੇ ਵੀ ਤੁਸੀਂ ਦੇਖ ਲਿਆ ਹੋਏਗਾ ਜਾਂ ਕਿੱਦਾਂ ਹੈ ਨਾ ਬੱਚੇ ਦੇ ਅੱਖ ਬੰਦ ਕਰਕੇ ਕੱਢ ਲੈਂਦੇ
0: ਆ ਜਿਹੜੀ ਮਰਜ਼ੀ
1: ਤੇ ਕਦੀ ਮੇਲਦਾ ਤੇ ਪਹਿਲੀ ਵਾਰੀ ਹੋਇਆ ਇਸ ਵੀਕਐਂਡ ਤੇ ਲਾਸਟ ਤੇ ਲੱਕੀ ਡਰਾਅ ਕਰ ਲਈ ਮੈਂ ਬੱਚੇ ਨੂੰ ਬੁਲਾਇਆ ਉਹਨੇ ਅੱਖਾਂ ਬੰਦ ਕੀਤੀਆਂ ਉਹਨੇ ਜਦੋਂ ਪਰਚੀ ਖੋਲੀ ਜਦੋਂ ਚੱਕੀ ਤੇ ਉਹਦੇ ਪਾਪਾ ਦਾ ਨਾਂ ਲਿਖਿਆ ਸੀ ਉੱਤੇ
0: अच्छा
1: मतलब ओने अपनी ओदे हाथ अपनी ही आ गई यार
0: क्या ही बात
1: है ये किदा मतलब किस्मत दी गल होंदी है ना
0: होया
1: ये थे अपना
0: मतलब इथे सिडनी च ही होया
1: सिडनी च होया हां
0: जी ये बात है यार कमाल ही करती
1: है मैं कह यार इदा कभी होया नहीं है और मैं खुद हैरान आ गया भी जिस बच्चे ने पर्ची चुकी ओदी ही पर्ची निकल गई देख लो किडियां पर्चियां ही वेच ला
0: भाई ये कहने किस्मत सर
1: हां सही गल अच्छा मेरी किस्मत भी मैं तुहानू दसां फिर दो
0: तुहाडी लिंक लिए कदे
1: नहीं मैं ओही दसण लगा ला लास्ट ब्लैक टाउन ना उथे होया ही कुबी कई
0: कुजी
1: नहीं कुजी ओ फेस्टिवल हुंदा वा इथे फेस्टिवल होया सी ते उथे ना मैं भी पर्चियां पातियां सी
0: अच्छा
1: ते ओना ने ना अठ कढ़नियां सी ते मैं उथे खड़ा रहा मैं लेट हो रहा दूजी जॉब तो पैसा यार की पता निकली आवे उधरों मैं लेट भी हो गया इधरों पर्चियां भी नहीं कोई निकली
0: पर्ची भी नहीं निकली
1: चलो ठीक है बराबर हो गया
0: निकले पर हले तक कोना वाले पे ने भाजी देखना पैना
1: हद होगी जी
0: धंधे धुंदे नहीं है जिम्मे घट रकम अकाउंट च नहीं जाते
1: नहीं
0: रकम मतलब एजेंसी ते जाना उथो
1: मिलूगा बोटल प्लास्टिक वाली दस सेंट मिल मैं जपन गए ने पर्ची की पैसे नहीं दिते वाउचर
0: वाउचर देने
1: मेनू पता ही नहीं हूं कि
0: चलो
1: मेहनत की
0: $5 चार
1: नहीं है ढाई
0: हाँ पर तो अड़े कोल 25 बोतल
1: ले जप्पन में लेके गया उन्होंने बड़ा वधिया लगा भी पापा देखो अंदर किदा जा रही है मैं तुही ताडे करके मैं कीतिया शुरू कीता तुसी जो कहते हो ना मैं गर्म नु लेके जाना ते मैं कहा यार ये ते वधिया
0: थोड़ी थोड़ी देखो ओदे च पता की बहुतियां बोतलां हुन जिवें ताडे घर दे विच तुसी ऐन वधिया सोने दे ओह रखे होए सारे भांडे भुंडे उत्थे जचदियां नहीं
1: हां सही गल
0: है थोड़ियां थोड़ियां जी भी जिवें 10 10 अच्छा ये वैलिड 3 साल लई हुंदा वाउचर पर मैं देखिया उथे सानू एक बंदा तगड़ा बड़ा बड़ा वधिया बंदा मिलिया है ना उथे छुट्टियां ते रेंज रोवर मुझे ठीक लगता है कि ऐसे अनवर ओदी घर वाली फिर कहन लगी आप मत पूछो ये ऐदा ये कायदे में रहते हैं कानून में रहते हैं हर चीज ऐदा होती है पूरे बंदा पूरा ओ कागजी पत्री में मतलब अज तक जिंदगी च कदे गलत नहीं
1: होया बस आर्मी च रही हैगा वैसे बंदा दूजा ही बंदा
0: ओ कहंदा नहीं मैनूं नहीं कहंदा आई डोंट लाइक इट कहंदा मैनूं ऐ लगदा पता नहीं की गलती हो गई गुनाह हो गया मेरे तो प्लास्टिक दी बोतल कहंदा
1: ओच सही अच्छा
0: हां कहंदा क्योंकि ओच सही तां जांदा नहीं हैगा
1: हां
0: ओ जिहड़े रीसाइकल करदे ने ओदे विच ओ फिर गंद मंद मिक्स ही करदे ने पता नहीं
1: चलो
0: अपनियां खबरां फिर अज दे दिन लैके आने अगलियां ते तुहानूं हुण शानदार तुसीं कहा सीगा वी ओ वाला चलाओ ते मैं तुहानूं चला दिंदा ओ गाना
1: चक दो फिर
0: ਹਾਂਜੀ 1674 ਐਮ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਤੇ ਅੱਧੇ ਪ੍ਰੋਗਰਾਮ ਦੇ ਵਿੱਚ ਆਪਾਂ ਆ ਚੁੱਕੇ ਹਾਂ ਅੱਧਾ ਰਹਿ ਗਿਆ ਹੈਗਾ ਐਡ ਵੀ ਚਲਾ ਲਈਏ ਫਿਰ ਵਾਪਸ ਆਉਂਦੇ ਹਾਂ
1: ਚੱਕ ਦੋ ਜੀ ਚੱਕ

0: ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਇਟਾ ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਸੁਣੋ ਜੀ, ਗੱਡੀ ਅਕਸ਼ਾ ਜੁਐਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ 1600।

0: ਪ੍ਰੋਗਰਾਮ
1: ਕੁਤਕਦਾਰੀਆ ਭਾਜੀ ਮੈਂ ਤੇ ਗਾਣਾ ਚੰਗੀ ਤਰ੍ਹਾਂ ਸੁਣਿਆ ਨੀ, ਮੈਂ ਤੇ ਐਵੇਂ ਤੁਹਾਨੂੰ ਗੱਲਾਂ ਗੁੱਲਾਂ ਚ ਬਿਜ਼ੀ ਹੋ ਗਿਆ ਸੀ।
0: ਪਹਿਲੀ
1: ਬਾਰ ਉਹ ਪਹਿਲੀ ਬਾਰ ਅੱਛਾ ਅੱਛਾ ਭਾਜੀ ਉਹ ਗਾਣਾ ਲਾਇਆ ਸ਼ਾਨਦਾਰ।
0: ਕਿਹੜਾ
1: ਯਾਰ ਮੈਨੂੰ ਨਾ ਬੜਾ ਵਧੀਆ ਸੀ ਉਹ ਚ ਨਾ, ਜਿਹ ਚ ਬੜਾ ਮੋਟੀਵੇਸ਼ਨਲ ਸੌਂਗ ਹੈ ਉਹਦਾ, ਪਤਾ ਨੀ ਕੀ ਸੀ ਉਹ ਗਾਣਾ,
0: ਬੜਾ ਮੋਟੀਵੇਸ਼ਨਲ ਸੌਂਗ,
1: ਮੋਟੀਵੇਸ਼ਨਲ ਸੌਂਗ ਕੋਈ ਹੈਗਾ ਸੀ ਮੈਨੂੰ ਨਾ, ਮੈਂ ਹਮੇਸ਼ਾ ਉਹਦਾ ਸੁਣਦਾ ਹੁੰਦਾ ਹਾਂ ਯਾਰ।
0: ਕਿਸੇ ਫਿਲਮ ਚ ਨਹੀਂ, ਕਿਸੇ ਫਿਲਮ ਚ ਹੈ ਕਿ ਸਿੰਗਲ ਟ੍ਰੈਕ ਹੈ?
1: ਉਹ ਚ ਕੁੜੀ ਕਹਿੰਦੀ, ਉਹ ਚ ਨਾ ਕੁੜੀ ਪਤਾ ਨੀ ਉਹ ਚ ਨਾ ਕਰ ਕੀ ਸੀ ਯਾਰ,
0: ਹਰ ਮੈਦਾਨ
1: ਨਹੀਂ ਕਰ ਹਰ ਮੈਦਾਨ ਫਤਿਹ ਨੀ, ਭੁੱਲ ਜਾ ਜੋ ਹੁਆ ਸੋ ਭਾਜੀ ਉਹ ਜਦੋਂ ਕਿਸੇ ਦਾ ਦਿਲ ਵੀ ਟੁੱਟਦਾ ਵਾ ਜਾਂ ਕੋਈ ਉਹ ਵਾ, ਭੁੱਲ ਜਾ ਜੋ ਸੋ ਹੁਆ ਹੁਆ ਮੁਸਕੁਰਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ।
0: ਚਲੋ ਦੇਖ ਲੈਣੇ, ਨਹੀਂ ਤੁਸੀਂ ਹਟਣਾ ਨੀ ਗਾਈ ਜਾਂਦੇ,
1: ਨਹੀਂ ਨਹੀਂ ਇਹ ਕਰਿਓ ਕਰਿਓ, ਇਹ ਤਾਂ ਬੜਾ ਵਧੀਆ ਗਾਣਾ ਵਾ ਉਹਦਾ। ਹਾਂਜੀ ਚਲੋ ਜੀ,
0: ਓਕੇ ਸੋ ਵੈਲਕਮ ਬੈਕ ਜੀ। ਅੱਛਾ ਖਬਰਾਂ ਦੀ ਗੱਲ ਕਰੀਏ ਤੇ ਆਪਾਂ, ਤੁਸੀਂ ਲਾਟਰੀ ਦੀ ਗੱਲ ਕਰ ਰਹੇ ਸੀਗੇ।
1: ਹਾਂਜੀ,
0: ਵਟ ਇਫ ਖਬਰ ਏਦਾਂ ਹੀ ਸੁਣਾ ਦਿੰਦੇ
1: ਆ। ਅੱਛਾ ਜੀ, ਅੰਗਰੇਜ਼ੀ ਵਿੱਚ
0: ਵਟ ਇਫ,
1: ਵਟ ਇਫ
0: ਕਿ ਤੁਹਾਡਾ ਵਿਆਹ ਹੋਵੇ, ਮੰਨ ਲਓ
1: ਮੇਰਾ ਹੋਵੇ ਨਵਾਂ
0: ਨਵਾਂ, ਮਤਲਬ ਹੁਣ ਤੁਸੀਂ ਇੰਨਾ ਖੁਸ਼ ਹੋ ਕੇ ਗੱਲ
1: ਨਹੀਂ, ਇਹੋ ਜਿਹੀ ਗੱਲ ਕਰੋਗੇ ਤਾਂ ਮੇਰੀ ਖੁਸ਼ੀ ਤੇ ਹੋ ਹੀ ਜਾਂਦੀ ਹੈ ਨਾ ਫਿਰ,
0: ਤੁਹਾਡਾ ਵਿਆਹ ਹੋਇਆ ਨੀ ਹੋਇਆ ਤੁਸੀਂ ਸਮਝੋ ਵੀ ਪੁਰਾਣੇ ਟਾਈਮਾਂ
1: ਦੇ ਵਿੱਚ, ਮੈਂ ਫੀਲਿੰਗ ਲੈ ਲਾ ਫਿਰ ਤੇ ਮੇਰਾ ਵਿਆਹ ਫੇਰ ਹੋ ਰਿਹਾ ਵਾ। ਹਾਂ ਠੀਕ ਹੈ,
0: ਤੇ ਵਿਆਹ ਦੇ ਉੱਤੇ ਲੋਕੀ ਸ਼ਗਨ ਪਾ ਕੇ ਜਾਂਦੇ
1: ਨੇ, ਸ਼ਗਨ ਪਾ ਕੇ ਜਾਂਦੇ
0: ਨੇ, ਲਫਾਫੇ ਫੜਾ ਕੇ ਜਾਂਦੇ ਹੈਗੇ।
1: ਠੀਕ ਹੈ,
0: ਹੁਣ ਮੰਨ ਲਓ ਕਿ ਤੁਸੀਂ ਉੱਥੇ ਬੈਠੇ ਹੋ ਕੁਰਸੀ ਦੇ ਉੱਤੇ, ਇੱਧਰ ਲਾੜੀ ਬੈਠੀ ਹੈ, ਇੱਧਰ ਤੁਸੀਂ ਬੈਠੇ ਹੋ, ਤੇ ਤੁਹਾਡੀ ਗੋਦੀ ਦੇ ਵਿੱਚ ਕੋਈ ਬੰਦਾ ਸ਼ਗਨ ਪਾ ਗਿਆ, ਕੋਈ 500 ਦਾ ਪਾਉਂਦਾ, ਕੋਈ 100 ਦਾ, ਕੋਈ 1000 ਦਾ ਪਾਉਂਦਾ ਹੈਗਾ।
1: ਸਹੀ ਗੱਲ ਆ,
0: ਪਰ ਇਹ ਬੰਦੇ ਨੂੰ ਜਿਹੜਾ ਸ਼ਗਨ ਸੀਗਾ,
1: ਹਾਂਜੀ,
0: ਉਹਨੇ ਕਿਸੇ ਨੇ ਸ਼ਗਨ ਜਿਹੜਾ ਪਾਇਆ ਤਾਂ ਉਹ ਕਿੰਨਾ ਪਾਇਆ ਇਮੇਜਿਨ ਕਰੋ।
1: ਅੱਛਾ ਸ਼ਗਨ, ਅੱਛਾ ਸ਼ਗਨ ਪਾਇਆ ਵਿਆਹ ਤੇ ਸ਼ਗਨ ਪਾਇਆ ਭਾਈ, ਅੱਜ ਕੱਲ ਤਾਂ ਹੁਣ ਹਜ਼ਾਰਾਂ ਤੇ ਪੈਸੇ ਆਉਣ ਲੱਗ ਪਏ, ਕਿਉਂਕਿ ਪਹਿਲਾਂ
0: ਉਹਦੇ ਕਈ ਕਰੀਬੀਆਂ ਨੇ ਉਹਨੂੰ 25,000 ਰੁਪਏ ਸ਼ਗਨ ਪਾਤਾ।
1: ਤੇਰੀ 25,000,
0: ਮੈਂ ਦੋ ਚਾਰ ਰਿਸ਼ਤੇਦਾਰਾਂ ਨੇ ਤਾਂ 50,000 ਰੁਪਏ ਦਾ ਵੀ ਸ਼ਗਨ ਪਾਇਆ,
1: ਮੈਂ ਤੇ 5,000 ਵੀ ਸੋਚਣ ਡਿਆ ਵੀ ਚੱਲ 5,000 ਪਾ ਲਈਏ।
0: ਹੁਣ ਜਦੋਂ ਵਿਆਹ ਵੀ ਉਹ ਨਿਬੜਦਾ, ਸਾਰੇ ਚਲੇ ਗਏ ਰਿਸ਼ਤੇਦਾਰ,
1: ਸ਼ਗਨ ਪਏ,
0: ਸ਼ਗਨ ਇਕੱਠੇ ਹੋ ਗਏ, ਹੁਣ ਸ਼ਗਨ ਗਿਣਨ ਲੱਗੇ ਨੇ, ਉਹਦੇ ਬੰਦੇ ਦੇ ਹੋਸ਼ ਉੱਡ ਗਏ ਨੇ, ਕਿਉਂਕਿ ਉਹਦੇ ਘਰੇ ਪੁਲਿਸ ਨਾ ਆ ਜਾਵੇ ਕਿਤੇ, ਉਹਨਾਂ ਕਿਹੜਾ ਇੰਨਾ ਰੁਪਈਆ ਕਿੰਨਾ ਹੋਇਆ ਤੁਹਾਨੂੰ ਪਤਾ,
1: ਸ਼ਗਨਾ
0: 10,00,000 ਰੁਪਈਆ ਇਕੱਠਾ ਹੋ ਗਿਆ।
1: ਉਹ ਯਾਰ ਇਹੋ ਜਿਹੇ ਵਿਆਹ ਤੇ ਹੋਣੇ ਚਾਹੀਦੇ ਆ ਭਾਜੀ।
0: ਅੱਛਾ, ਪ੍ਰੋਬਲਮ ਇਹ ਨਹੀਂ ਸੀਗੀ ਵੀ ਜੇ ਚਲੋ ਕੋਈ ਬਿਜ਼ਨਸ ਬੁਜ਼ਨਸ ਹੁੰਦਾ ਤੇ ਠੀਕ ਹੈ,
1: ਲਾ ਲਓ ਦੇ ਦਿਆ,
0: ਸਰਕਾਰੀ ਨੌਕਰੀ ਦੇ ਉੱਤੇ ਬੰਦਾ ਲੱਗਿਆ ਹੋਇਆ ਯਾਰ,
1: ਕਿੱਥੇ ਲੈ ਕੇ ਜਾਊਗਾ
0: ਰੁਪਈਆ ਆ ਗਏ ਇਨਕਮ ਟੈਕਸ ਵਾਲੇ, ਕਿਤੇ ਕੱਲ ਨੂੰ ਘਰੇ ਆ ਗਏ ਤੇ ਹੁਣ ਕੀ ਹੋਊਗਾ ਹਨਾ।
1: ਉਹ ਵੀ ਕਹਿੰਦਾ ਹੋਣਾ ਵੀ ਮੈਂ ਤੇ ਕਿਸਮਤ ਹੀ, ਉਹ ਤੇ ਘਰ ਦੀ ਨੂੰ ਕਹਿੰਦਾ ਹੋਣਾ ਲੈ ਵਧੀਆ
0: ਤੇ। ਇੰਡੀਆ ਦੇ ਵਿੱਚ ਕਾਨੂੰਨ ਹੈਗਾ ਕਿ ਜਿਹੜੇ ਇਨਕਮ ਟੈਕਸ ਦਾ ਕਾਨੂੰਨ ਨੰਬਰ
1: 56
0: ਕਾਨੂੰਨ ਦੀ ਧਾਰਾ ਇਹ ਕਹਿੰਦੀ ਹੈਗੀ ਹੈ ਕਿ ਜਿਹੜਾ ਲਾੜਾ ਲਾੜੀ ਨੂੰ ਜੋ ਵੀ ਕੈਸ਼ ਮਿਲਦਾ ਹੈ, ਸੋਨਾ ਚਾਂਦੀ ਹੁੰਦਾ, ਉਹ ਟੈਕਸ ਦੇ ਦਾਇਰੇ ਤੋਂ ਬਾਹਰ ਹੁੰਦਾ, ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ, ਪਰ ਜਿਹੜੇ ਦਿੰਦੇ ਨੇ ਉਹਨਾਂ ਨੂੰ ਵੀ ਕੋਈ ਟੈਕਸ ਛੋਟ ਨਹੀਂ ਮਿਲਦੀ ਹੈ। ਸੋ ਤੁਸੀਂ ਦੇਣਾ ਦੇ ਦੋ,
1: ਅੱਛਾ,
0: ਬਟ ਇਟਸ ਨਾਟ ਗੋਇੰਗ ਟੂ ਐਗਜ਼ੈਂਪਟ, ਤੇ ਜਿਹਨੂੰ ਮਿਲ ਰਿਹਾ ਉਹਨੇ ਵੀ ਇਹ ਵੀ ਲੈਣਾ ਲੈ ਲਓ, ਇਹਦੇ ਚ ਕੋਈ ਤੁਹਾਡੇ ਤੇ ਕੋਈ ਟੈਕਸ ਨਹੀਂ ਲੱਗਦਾ,
1: ਸਾਲ ਕੋਈ ਟੈਕਸ ਟੁਕਸ ਦੇ ਦੀ ਲੋੜ ਨਹੀਂ।
0: ਹਾਂ
1: ਹਾਂ, ਉਹ ਤਾਂ ਸ਼ਾਇਦ
0: ਫੇਰ ਵੀ ਮਤਲਬ ਹਨਾ,
1: ਪਰ 10,00,000 ਹੋ ਗਏ।
0: ਪਰ ਦੂਸਰੇ ਪਾਸੇ ਇੱਕ ਹੋਰ ਲਾਅ ਵੀ ਹੈਗਾ।
1: ਅੱਛਾ ਜੀ,
0: ਉਹ ਲਾਅ ਇਹ ਕਹਿੰਦਾ ਹੈ ਕਿ ਜੇ ਤੁਹਾਨੂੰ ਇਕੱਠਾ ਹੀ 2,00,000 ਰੁਪਈਆ ਮਿਲਿਆ ਕਿਤੋਂ, ਚਾਹੇ ਉਹ ਗਿਫਟ ਚ ਮਿਲਿਆ,
1: ਚਾਹੇ ਸ਼ਗਲ ਹੈ, ਚਾਹੇ ਕੁਛ ਵੀ,
0: ਇਸੇ ਇਨਕਮ ਟੈਕਸ ਦੀ ਧਾਰਾ 269 ਕਹਿੰਦੀ ਹੈ ਕਿ ਤੁਹਾਨੂੰ ਉਹਦਾ ਬਿਓਰਾ ਦੇਣਾ ਪੈਣਾ।
1: ਕਿਉਂ ਮਿਲਿਆ, ਕਿਉਂ ਦਿੱਤਾ ਯਾਰ, ਇਹ ਵੀ ਬੜਾ ਪੰਗਾ ਹੈ। ਪਰ ਅੱਛਾ, 2,00,000 ਦੇ
0: ਅੱਛਾ, ਹੁਣ ਇਹ ਬੰਦੇ ਨੇ ਜਿਹੜੀ ਨਿਊਜ਼ ਵਗੈਰਾ ਸ਼ੇਅਰ ਕੀਤੀ ਹੈ,
1: ਹਾਂਜੀ,
0: ਇਹਦੇ ਚ ਉਹਨਾਂ ਨੇ ਡਿਟੇਲਿੰਗ ਨਹੀਂ ਦੱਸੀ ਵੀ ਉਹ ਕਿਹੜੇ ਡਿਪਾਰਟਮੈਂਟ ਚ, ਉਹਨੇ ਆਪਣਾ ਨਾਮ ਨਹੀਂ ਦੱਸਿਆ ਹੈਗਾ, ਬਟ ਇੱਕ ਫੇਕ ਆਈ ਡੀ ਕ੍ਰੀਏਟ ਕੀਤੀ ਗਈ ਸੀ।
1: ਚਲੋ
0: ਹਾਂ, ਐਕਸ ਦੇ ਉੱਤੇ, ਟਵਿੱਟਰ ਕਹਿੰਦੇ ਹੁੰਦੇ ਸੀ ਨਾ,
1: ਟਵਿੱਟਰ ਐਕਸ ਹੋ ਗਿਆ, ਹਾਂਜੀ,
0: ਟਵਿੱਟਰ ਦੇ ਉੱਤੇ ਉਹਨੇ ਫੇਕ ਆਈ ਡੀ ਕ੍ਰੀਏਟ ਕਰਕੇ ਪੁੱਛਿਆ ਕਿ ਵਟ ਇਫ ਕਿਸੇ ਨੂੰ ਇੰਨਾ ਪੈਸੇ ਮਿਲਦੇ ਉਹਦਾ ਕੀ ਕਰਨਾ। ਉਹਦੇ ਥੱਲੇ ਫਿਰ ਜਿਹੜੇ ਕਮੈਂਟ ਆਉਣ ਲੱਗ ਗਏ, ਫਿਰ ਉਹਨੇ ਹੌਲੀ ਹੌਲੀ ਹੌਲੀ ਹੌਲੀ ਪੂਰੀ ਪੋਸਟ ਪੜ੍ਹ ਕੇ ਫਿਰ ਪਤਾ ਲੱਗਦਾ ਵੀ ਕਹਾਣੀ ਆ ਸੀ।
1: ਸਹੀ ਗੱਲ,
0: ਅੱਛਾ ਉਹਨੇ ਅਕਾਊਂਟ ਵੀ ਬਣਾਇਆ, ਉਹ ਕਿਸ ਨਾਮ ਤੋਂ, ਪੂਜਾ ਤੋਂ।
1: ਪੂਜਾ
0: ਕਿਵੇਂ
1: ਆ, ਪੱਕਾ ਪੰਜਾਬੀ ਹੋਏਗਾ ਫਿਰ ਤਾਂ ਹੀ,
0: ਨਹੀਂ ਨਹੀਂ ਯੂਪੀ ਦਾ ਵੀ ਹੋ ਸਕਦਾ,
1: ਕੁਛ ਵੀ
0: ਦਾ ਵੀ ਹੋ
1: ਸਕਦਾ। ਇਹ ਵੀ ਬੜਾ ਧੋਖਾ ਵੀ ਪੂਜਾ ਨਾ ਰੱਖਦੀ ਹੈ,
0: ਮਾਲੇ ਕਰਤੀ ਹੈ, ਮਤਲਬ 10,00,000 ਰੁਪਈਆ ਭਾਜੀ ਸ਼ਗਨਾ ਚ ਆ ਗਿਆ। ਦੱਸ ਹੁਣ ਤੁਸੀਂ ਦੱਸੋ, ਜੇ ਮੈਂ ਤੁਹਾਨੂੰ ਪੁੱਛਾਂ ਵਿਆਹ ਕਰਾਉਣਾ,
1: ਮੈਂ
0: ਕਹਾਂਗਾ
1: ਇਹਦਾ ਮਤਲਬ ਬੰਦਾ ਕਿੰਨਾ ਚੰਗਾ ਹੋਏਗਾ ਭਾਜੀ, ਲੋਕੀ ਉਹਨੂੰ ਇੰਨੇ ਪੈਸੇ ਦੇ ਕੇ ਚਲ ਗਏ ਆ,
0: ਦੇਖ ਲੋ।
1: ਅੱਛਾ ਇਹ ਵੀ ਹੋ ਸਕਦਾ ਸਰਕਾਰੀ ਨੌਕਰੀ ਏਦਾਂ ਦੀ ਕਰਦਾ ਹੋਵੇ,
0: ਗੱਲ ਨੀ ਨਾ ਦੱਸੀ ਕਿਹੜੀ
1: ਮਤਲਬ ਸਰਕਾਰੀ
0: ਨੌਕਰੀ ਤੇ ਫਿਰ ਪੜਿਆ ਜਾਣਾ ਸੀ, ਨਹੀਂ ਤੇ ਲੋਕਾਂ ਨੇ ਲਿੰਕ ਕਰ ਲੈਣਾ ਸੀ ਵੀ ਉਸ ਦਿਨ ਉਹ ਫਲਾਣੇ ਹਨਾ ਪਟਵਾਰੀ ਦਾ ਵਿਆਹ ਹੋਇਆ
1: ਕੁਛ ਵੀ। ਹਾਂ ਮਤਲਬ ਲੋਕਾਂ ਨੂੰ ਕੱਦ ਪੈਂਦੇ ਹੋਣਗੇ ਉਹ ਤੋਂ ਫਿਰ
0: 100%
1: ਨਹੀਂ ਤੇ ਏਦਾਂ ਕਿੱਥੇ ਕੋਈ 50-50 ਹਜ਼ਾਰ ਦੇ ਦਿੰਦਾ ਵਾ,
0: ਨਾਲੇ ਜਿਹਨੇ 20-25 ਹਜ਼ਾਰ ਜਾਂ 50 ਹਜ਼ਾਰ ਵੀ ਦਿੱਤਾ ਹੁਣ ਉਹ ਦੱਸ ਕੇ ਗਿਆ ਹੋਣਾ ਨਾ ਵੀ ਆਹ ਚੈੱਕ ਪਾਇਆ,
1: ਇਹ ਮੇਰਾ
0: ਨਾਮ ਲਿਖੇ ਹੋਣੇ ਨੇ ਉਹਦੇ।
1: ਸਹੀ ਗੱਲ,
0: ਉਹਨੂੰ ਵੀ ਉਹਦੇ ਵੀ ਨੋਟਿਸ ਚ ਆ ਗਿਆ,
1: ਉਹਨਾਂ ਨੇ ਵੀ ਜਿਹਨਾਂ ਨੇ ਪਾਏ ਆ ਉਹਨਾਂ ਨੇ ਸੋਚ ਸਮਝ ਕੇ ਪਾਏ ਆ,
0: ਦੇਖ ਲੋ
1: ਭਾਈ ਜੇ ਇਹ ਨਹੀਂ ਆ ਭਾਈ ਇਹਨਾਂ ਨੇ ਬਾਅਦ ਚੋ ਤੈਨੂੰ ਦੱਸਾਂਗੇ ਵੀ ਤੇਰੇ ਵਿਆਹ ਤੇ ਇੰਨਾ ਪਾਇਆ।
0: ਅੱਛਾ ਮੈਨੂੰ ਇਹ ਲੱਗਦਾ ਫਿਰ ਅੱਗਾ ਸੋਸ਼ਲ ਮੀਡੀਆ ਤੇ ਲੋਕ ਹਰ ਇੱਕ ਚੀਜ਼ ਪੁੱਛਣ ਲੱਗ ਜਾਂਦੇ ਜੀ, ਐ ਹੁੰਦਾ ਤਾਂ ਐ ਕੀ ਕਰਾਂ ਨਾ। ਕਿਸੇ ਦੀ ਪੋਸਟ ਦੇਖੀ ਉਹ ਕਹਿੰਦਾ ਮੇਰੇ ਸੱਟ ਲੱਗ ਗਈ, ਮੈਂ ਬਹੁਤ ਡਾਊਨ ਫੀਲ ਕਰ ਰਿਹਾ। ਯਾਰ ਮਾਮਾ ਸੋਸ਼ਲ ਮੀਡੀਆ ਤੇ ਤੂੰ ਅਪ ਫੀਲ ਕਰੇਗਾ ਲਿਖ ਕੇ ਹਨਾ। ਇੱਕ ਕਿਸੇ ਨੇ ਲਿਖਿਆ, ਜਨਾਨੀ ਨੇ ਉਹ ਇੱਥੇ ਦੀ ਸੀਗੀ ਸਿਡਨੀ ਦੀ, ਉਹਨੇ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਆਪਣਾ ਫੇਸਬੁੱਕ ਤੇ ਪਤਾ ਨੀ ਕਾਹਦੇ ਤੇ ਕਿ ਮੈਨੂੰ ਲੱਗ ਰਿਹਾ ਕਿ ਕੁਛ ਲੋਕ ਮੇਰੇ ਨਾਲ ਠੀਕ ਨੀ ਕਰ ਰਹੇ। ਲੈ ਦੱਸ
1: ਸੋਸ਼ਲ
0: ਮੀਡੀਆ ਤੇ ਹਰ ਇੱਕ ਚੀਜ਼ ਕਿਉਂ
1: ਵਿਸ਼ਵਾਸ ਹੀ ਟੁੱਟ ਗਿਆ ਲੋਕਾਂ ਦਾ
0: ਫੇਸਬੁੱਕ ਤੇ ਵਿਸ਼ਵਾਸ।
1: ਬਸ ਇੱਥੇ ਜਿਹੜਾ ਕੋਈ ਅਣਜਾਣ ਬੰਦਾ ਕੋਈ ਦੱਸ ਦੇਗਾ ਨਾ,
0: ਨਹੀਂ ਆਪਣੇ ਗ੍ਰਜਿਸ ਆਪਣੇ ਇਮੋਸ਼ਨ, ਉਹ ਜਿਹੜੇ ਬੇਸਿਕਲੀ ਇਮੋਸ਼ਨ ਤਾਂ ਹਿਊਮਨ ਟੂ ਹਿਊਮਨ ਸਮਝ ਆਉਂਦੇ ਨੇ। ਹੁਣ ਮੈਂ ਆਪਣੇ ਹਿਊਮਨ ਮਤਲਬ ਆਪਣੇ ਇਮੋਸ਼ਨ ਜਿਹੜੇ ਹੈਗੇ ਨੇ ਉਹ ਐਕਸ ਦੇ ਉੱਤੇ ਪਾ ਦਵਾਂ,
1: ਆਪਣੇ
0: ਵਿਕਾਰ ਜਿਹੜੇ ਹੈਗੇ ਨੇ
1: ਮੈਨੂੰ ਤਾਂ ਦਵੇਸ਼ ਬਦੇ ਦਾ ਨਾ ਲੱਗਣ ਡਿਆ, ਵਿਕਾਰ ਵੀ ਬਦੇ ਦਾ ਨਾ ਹੋ ਗਿਆ। ਮਤਲਬ ਕੀ ਇਹਦਾ
0: ਹਿੰਦੀ ਚ ਦੱਸਿਆ ਹੁਣ ਤਾਂ
1: ਹਿੰਦੀ ਚ? ਅੱਛਾ ਦਵੇਸ਼ ਮਤਲਬ
0: ਆਪਣੇ ਗ੍ਰਜਿਸ ਮਤਲਬ
1: ਇਮੋਸ਼ਨ ਹੀ ਹੋ ਗਿਆ ਸਮਝੋ।
0: ਨਹੀਂ ਮਤਲਬ ਮਾੜੀਆਂ ਕਿਸੇ ਦੇ ਪ੍ਰਤੀ ਮਾੜੀ ਭਾਵਨਾ।
1: ਨਹੀਂ ਪਰ ਇਹ ਇੰਗਲਿਸ਼ ਦਾ ਵਰਡ ਹੈ?
0: ਹਾਂਜੀ।
1: ਅੱਛਾ ਮੈਂ ਕਿਤੇ ਹਿੰਦੀ ਦਾ ਹੀ ਆ ਕੋਈ ਗ੍ਰਜਿਸ।
0: ਜੈਪਨੀਜ਼ ਵਰਡ ਦੱਸਾਂ ਤੁਹਾਨੂੰ?
1: ਜੈਪਨੀਜ਼ ਦਾ
0: ਜਪਾਨ ਦੀ ਗੱਲ ਮੈਂ ਤਾਂ ਦੱਸਣ ਲੱਗਿਆ ਸੀਗਾ
1: ਕਿਉਂਕਿ ਜਪਾਨ ਦੀ ਖ਼ਬਰ ਆ ਗਈ।
0: ਜਪਾਨ ਦੇ ਵਿੱਚ ਸੈਂਟੇਰੀਅਨਸ ਦੀ ਗਿਲਤੀ ਵੱਧ ਰਹੀ ਹੈ ਲਗਾਤਾਰ।
1: ਅੱਛਾ ਜੀ।
0: ਹੁਣ ਇਹ ਨਾ ਪੁੱਛਿਓ ਵੀ ਸੈਂਟੇਰੀਅਨਸ ਕਿਹੜੇ ਹੁੰਦੇ ਨੇ,
1: ਚਲੋ ਬਾਅਦ ਚ ਦੱਸ ਦਿਓ।
0: ਜਿਹਨਾਂ ਦੀ ਉਮਰ 100 ਸਾਲ ਆ ਉਸ ਤੋਂ ਵੱਧ ਹੁੰਦੀ ਹੈ
1: ਉਹ ਸੈਂਚਰੀ ਵਾਲੇ।
0: ਹਾਂ ਸੈਂਚਰੀਅਨ।
1: ਅੱਛਾ
0: ਸੈਂਚੇਰੀਅਨ ਨੀ ਸੈਂਟੇਰੀਅਨ।
1: ਮੈਨੂੰ ਤਾਂ ਯਾਦ ਹੋਊਗਾ, ਤੁਹਾਨੂੰ ਭੁਲਾ ਦਾਂਗਾ ਮੈਂ
0: ਸੈਂਟੇਰੀਅਨ। ਹਾਂ ਕਹਿੰਦੇ 1 ਲੱਖ ਤੋਂ ਜ਼ਿਆਦਾ ਪਾਪੂਲੇਸ਼ਨ ਹੋ ਚੁੱਕੀ ਹੈ ਜਪਾਨ ਦੇ, ਸਿਹਤ ਮੰਤਰਾਲੇ ਨੇ ਰਿਪੋਰਟ ਦਿੱਤੀ ਹੈ।
1: ਆਸਟ੍ਰੇਲੀਆ ਵਿੱਚ ਵੀ ਏਦਾਂ ਹੀ ਹੋਣ ਵਾਲਾ ਦੇਖਿਓ।
0: ਹਾਂ
1: ਆਸਟ੍ਰੇਲੀਆ ਦੇ ਬੜੇ ਬੜੇ ਮਾਰੇ ਉਹਦੇ।
0: ਮੈਂ ਫਿਰ ਤੁਹਾਨੂੰ ਲੈ ਭਾਈ ਕੀ ਉਹ ਗੱਲ ਕਰ, ਮੈਂ ਤੁਹਾਨੂੰ ਆਸਟ੍ਰੇਲੀਆ ਵੀ ਦੱਸ ਦਿੰਦਾ। ਅੱਛਾ ਰਿਪੋਰਟ ਤਾਂ ਇਹ ਕਹਿ ਰਹੀ ਹੈਗੀ ਹੈ ਕਿ ਇਸ ਮਾਮਲੇ ਚ ਜਪਾਨ ਪਹਿਲੇ ਨੰਬਰ ਦੇ ਉੱਤੇ ਹੈ, ਜਿੱਥੇ 1,07,000 ਤੇ 677 ਲੋਕ ਹੈਗੇ ਨੇ। ਉਹਨਾਂ ਚ 87% ਕੌਣ ਹੋ ਸਕਦੇ ਨੇ ਬੰਦੇ ਕਿ ਜਨਾਨੀਆਂ ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ।
1: ਅੱਛਾ
0: ਦੂਜੇ ਨੰਬਰ ਤੇ ਅਮੈਰੀਕਾ ਆਂਦਾ ਜਿੱਥੇ ਸਭ ਤੋਂ ਜ਼ਿਆਦਾ ਨੇ 100 ਸਾਲ ਦੀ ਉਮਰ ਦੇ ਲੋਕ, ਤੇ ਤੀਜੇ ਨੰਬਰ ਦੇ ਉੱਤੇ ਚਾਈਨਾ ਆਂਦਾ ਤੇ ਚੌਥੇ ਤੇ ਇੰਡੀਆ ਆਂਦਾ।
1: ਓ ਅੱਛਾ ਇੰਡੀਆ।
0: ਅਮਰੀਕਾ ਚ 73,000 ਯਾਰ ਪਾਪੂਲੇਸ਼ਨ ਇੰਨੀ ਹੈ। ਅੱਛਾ ਇੰਡੀਆ ਕਿਹੜੀ ਗੱਲ, ਅਮਰੀਕਾ ਚ 73,000 ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ 100 ਸਾਲ ਤੋਂ ਵੱਧ ਉਮਰ ਹੈ, ਚਾਈਨਾ ਚ 48,000 ਤੇ ਇੰਡੀਆ ਚ 37,000 ਲੋਕਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈਗੀ। ਨਾਓ ਸਿੰਸ ਯੂ ਸੈਡ ਆਸਟ੍ਰੇਲੀਆ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਲੇਟੈਸਟ ਫਿਗਰ ਇਹ ਕਹਿੰਦੇ ਨੇ ਕਿ 6,000 ਤੇ 192 ਲੋਕ ਨੇ ਜਿਹੜੇ ਸੈਂਟੇਰੀਅਨਸ ਨੇ ਜਿਨ੍ਹਾਂ ਦੀ ਉਮਰ 100 ਸਾਲ ਹੀ ਹੈ।
1: 6,000? ਮੈਂ ਜਦੋਂ ਦਾ ਇੱਥੇ 5,000
0: ਹੁਣ ਆਹ ਜਿਹੜੀ ਆ ਪਾਪੂਲੇਸ਼ਨ ਆ ਹੁਣ 2026 ਚ ਹੋਇਆ ਨਾ ਸੈਂਸਸ, 7,500 ਤੋਂ ਉੱਪਰ ਹੋਊਗੀ ਹੁਣ ਪਾਪੂਲੇਸ਼ਨ ਜਿਹੜੀ ਮੰਨ ਰਹੇ
1: ਕਿਉਂਕਿ ਆ ਬਲੈਕ ਟਾਊਨ ਮੈਂ 10-20 ਤੇ ਰੋਜ਼ ਹੀ ਦੇਖ ਲੈਣਾ ਹੁਣ ਮੈਂ।
0: 80-80 ਸਾਲ ਦੇ ਹੋਣਗੇ, 90 ਦੇ ਹੋਣਗੇ, 100 ਸਾਲ ਤੋਂ ਉੱਪਰ
1: ਉਹ 100 ਵਾਲੇ ਤੇ ਬਲੈਕ ਟਾਊਨ ਉਹਦੇ ਵੀ ਨਹੀਂ ਹੋਣੇ
0: ਜਿਹੜੇ 100 ਸਾਲ ਤੋਂ ਉੱਪਰ ਨੇ ਉੱਥੇ ਰਹਿੰਦੇ ਨੀ ਹੋਣੇ, ਉਹ ਰਹਿੰਦੇ ਹੀ ਪਿੰਡਾਂ ਚ ਹੋਣੇ।
1: ਓਹੋ ਹਾਂ,
0: ਜਿਹਨਾਂ ਨੇ ਉਮਰ ਵਧਾਈ ਇੱਥੇ ਤਾਂ ਕੁੜ ਕੁੜ ਕੇ ਇੱਥੇ ਤਾਂ ਭਾਜੀ ਇੱਥੇ

0: ਆਪਣਾ ਵੀ ਟਾਈਮ ਆਉਣਾ
1: ਨਹੀਂ ਨਹੀਂ ਤੇ ਬੜਾ ਵਧੀਆ ਲੱਗਦਾ ਨਾ ਜਦੋਂ ਆਪਾਂ ਉਹਨਾਂ ਨੂੰ ਦੇਖਦੇ ਹਾਂ
0: ਚਲੋ ਐਂਡ ਦੇ ਉੱਤੇ ਆਪਾਂ ਇਵੈਂਟ ਵੁਵੈਂਟ ਦੱਸਦੇ ਹਾਂ ਫਿਰ ਅਗਲੇ ਹਿੱਸੇ ਦੇ ਵਿੱਚ ਤੇ ਆਪਾਂ ਇੱਕ ਪਿਛਲੇ ਕੁਛ ਟਾਈਮ ਤੋਂ ਇੱਕ ਸਿਲਸਿਲਾ ਵੀ ਸ਼ੁਰੂ ਕੀਤਾ ਹੈ ਨਾ ਬੈਸਟ ਹੋਟਲ ਅੱਜ ਤੁਹਾਨੂੰ ਮੈਂ ਦੱਸੂਗਾ ਵਰਲਡ ਦੀ ਬੈਸਟ ਕੰਟਰੀਜ਼ ਫਾਰ ਟਰੈਵਲ ਪਿਛਲੀ ਵਾਰ ਥਾਵਾਂ ਦੱਸੀਆਂ ਸੀ ਨਾ ਅੱਜ ਪੂਰਾ ਦਾ ਪੂਰਾ ਦੇਸ਼
1: ਪੂਰਾ ਦੇਸ਼
0: ਉੱਥੇ ਸਭ ਤੋਂ ਜ਼ਿਆਦਾ ਕੀ ਨੇ ਚੀਜ਼ਾਂ ਦੇਖ
1: ਲਓ ਦੁਬਈ ਵੀ ਹੋਏਗਾ
0: ਤੁਸੀਂ ਦੁਬਈ ਦੇ ਮਗਰ ਪਿਆ ਦੁਬਈ ਵਾਲੇ ਇੱਥੇ ਆਈ ਜਾਂਦੇ
1: ਦੁਬਈ ਦੇ ਸ਼ੇਕ ਇੱਥੇ
0: ਆ ਸੁਣਿਆ ਗਾਣਾ ਸ਼ਾਨਦਾਰ
1: ਬਹੁਤ ਵਧੀਆ

0: ਤੁਸੀਂ ਇਹ ਗਾਣੇ ਦੇ ਵਿੱਚ ਦੇਖਿਆ ਆਮਿਰ ਖਾਨ ਦਾ ਡਾਂਸ ਅਗਲੀ ਆਪਣੀ ਲਾਸਟ ਖਬਰ ਅੱਜ ਦੇ ਦਿਨ ਦੀ ਹੈਗੀ ਹੈ ਜੀ। ਕਿਹੜੀ ਕੰਟਰੀ ਹੈਗੀ ਹੈ ਬੈਸਟ ਟੂ ਟ੍ਰੈਵਲ,
1: ਦੇਖਦੇ ਆ ਪਹਿਲੇ ਨੰਬਰ ਤੇ ਕਿਹੜੀ ਆਉਂਦੀ ਹੈ।
0: ਸੋ ਪਹਿਲੇ ਨੰਬਰ ਦੇ ਉੱਤੇ ਤਾਂ ਮੈਨੂੰ ਐਦਾਂ ਰੈਂਕਿੰਗ ਨਹੀਂ ਹੈਗੀ, ਬਟ ਇਹ ਜਿਹੜੀ ਰਿਪੋਰਟ ਹੈਗੀ ਹੈ, ਨਹੀਂ ਰੈਂਕਿੰਗ ਹੈਗੀ ਸੱਚ।
1: ਅੱਛਾ ਜੀ,
0: ਟ੍ਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ ਜਿਹਨੂੰ TTDI ਕਹਿੰਦੇ, ਕੀ ਕਹਿੰਦੇ?
1: TTDI
0: ਵਰਲਡ ਇਕਨੋਮਿਕ ਫੋਰਮ ਨੇ ਇਹ ਰਿਲੀਜ਼ ਕੀਤਾ ਹੈਗਾ ਔਰ ਇਹ ਸਾਲ 2026 ਦੀ ਲਿਸਟਿੰਗ ਆਈ ਹੈ।
1: ਓਕੇ ਜੀ,
0: ਸੋ ਯੈਸ ਆਸਟ੍ਰੇਲੀਆ ਇਜ਼ ਦੇਅਰ,
1: ਓ ਵੈਰੀ ਗੁੱਡ,
0: ਹੈ ਨਾ। ਤੇ ਪਰ ਸ਼ੁਰੂਆਤ ਹੁੰਦੀ ਹੈਗੀ ਹੈ ਪਹਿਲੇ ਨੰਬਰ ਦੇ ਉੱਤੇ ਸਪੇਨ, ਘੁੰਮਣ ਘੁਮਾਣ ਦੇ ਲਈ ਵਧੀਆ ਥਾਂ ਜਿੱਥੇ ਡੈਸਟੀਨੇਸ਼ਨ ਬਹੁਤ ਜ਼ਿਆਦਾ ਨੇ।
1: ਸਹੀ ਗੱਲ ਹੈ।
0: ਦੂਜੇ ਨੰਬਰ ਤੇ ਆਉਂਦਾ ਅਮਰੀਕਾ। ਅੱਜ ਕੱਲ ਅਮਰੀਕਾ ਨੇ ਤੁਸੀਂ ਦੇਖਿਆ ਹੋਣਾ ਨੈਟਫਲਿਕਸ ਦੇ ਉੱਤੇ ਬੜੀਆਂ ਐਡਾਂ ਸ਼ੁਰੂ ਕਰਤੀਆਂ। ਅਮਰੀਕਾ ਦੇ ਵਿੱਚ ਟੂਰਿਜ਼ਮ ਥੱਲੇ ਜਾ ਰਿਹਾ ਸੀ, ਅਮਰੀਕਾ ਨੇ ਟੂਰਿਜ਼ਮ ਨੂੰ ਲੈ ਕੇ ਹੁਣ ਬਹੁਤ ਪ੍ਰਮੋਸ਼ਨ ਸ਼ੁਰੂ ਕਰਤੀ ਹੈ, ਬਹੁਤ ਵੱਡੇ ਲੈਵਲ ਤੇ ਪ੍ਰਮੋਸ਼ਨ ਕਰਤੀ ਹੈ। ਤੀਜੇ ਨੰਬਰ ਤੇ ਆਉਂਦਾ ਉਹੀ ਜਿੱਥੇ 100 ਸਾਲ ਦੇ ਸਭ ਤੋਂ ਜ਼ਿਆਦਾ ਨੇ,
1: ਜਪਾਨ। 100 ਸਾਲ ਦਾ ਹੋ ਗਿਆ
0: ਜਪਾਨ। ਤੇ ਚੌਥੇ ਨੰਬਰ ਤੇ ਆਉਂਦਾ ਨਿਊਜ਼ੀਲੈਂਡ, ਫਿਰ ਉਸ ਤੋਂ ਬਾਅਦ ਚਾਈਨਾ ਜੇ ਬੋ ਫਲਾਣਾ ਕਰਕੇ ਏਦਾਂ ਕੰਟਰੀਜ਼ ਆਉਂਦੇ ਹੈਗੇ ਨੇ, ਹਨਾ। ਅੱਛਾ, ਹੁਣ ਇਹਦੇ ਵਿੱਚ ਇਹ ਹੈਗਾ ਕਿ ਇਹਨਾਂ ਕੰਟਰੀਜ਼ ਦੇ ਵਿੱਚ ਇੱਕ ਤਾਂ ਇਹ ਦੇਖਿਆ ਗਿਆ ਕਿ ਸੇਫਟੀ ਹੈਗੀ ਹੈ ਘੁੰਮਣ ਘੁਮਾਣ ਨੂੰ, ਈਜ਼ੀ ਨੇ। ਇੱਕ ਤਾਂ ਮਿਡਲ ਈਸਟ ਦੇ ਵਿੱਚ ਜਿਹੜਾ ਆਹ ਕੌਨਫਲਿਕਟ ਚੱਲ ਰਿਹਾ ਉਹਦੇ ਕਰਕੇ ਜਿਹੜੇ ਟੂਰਿਸਟ ਨੇ ਨਾ ਪਿਛਲੇ 1 ਸਾਲ ਦੇ ਵਿੱਚ ਜਾਂ ਪਿਛਲੇ ਕੁਛ ਮਹੀਨਿਆਂ 'ਚ ਉਹ ਟੁੱਟੇ ਨੇ। ਸਭ ਤੋਂ ਵੱਡੀ ਸੇਫਟੀ ਤਾਂ ਇੰਟਰਨਲ ਸੇਫਟੀ ਤਾਂ ਬਾਅਦ 'ਚ ਆਉਂਦੀ ਹੈ, ਜਿਵੇਂ ਇੰਡੀਆ 'ਚ ਜਾ ਕੇ ਲੋਕ ਰੋਂਦੇ ਨੇ ਕੁਛ ਫੋਰਨਰ ਪਿੱਟਦੇ ਨੇ, ਉਹ ਬਾਅਦ 'ਚ ਆਉਂਦੀ ਹੈ। ਪਹਿਲਾਂ ਤਾਂ ਐਕਸਟਰਨਲ ਹੈ, ਜਦੋਂ ਬੰਬ ਹੀ ਸਿੱਟਤਾ ਜਦੋਂ ਪ੍ਰੋਜੈਕਟ ਡਰੋਨ ਹੀ ਵੱਜੇ ਆ ਕੇ ਤੇ ਫਿਰ ਕਾਹਦੀ ਸੇਫਟੀ ਹੋਣੀ ਨੀ ਕੋਈ। ਸੋ ਮਿਡਲ ਈਸਟ ਦੀਆਂ ਜਿਹੜੀਆਂ ਦੁਬਈ ਦੋਹਾ ਇਹ ਸਾਰੇ ਜਿਹੜੇ ਸ਼ਹਿਰ ਸੀ ਉਹਦੇ ਕਰਕੇ ਕੰਟਰੀਜ਼ ਵੀ ਬਾਹਰ ਹੋ ਗਈਆਂ ਉਸ ਲਿਸਟ
1: ਵਿੱਚ, ਮਤਲਬ
0: ਹੈਗੀਆਂ ਨੇ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਜਿਹੜੀਆਂ ਟੌਪ 5 ਕੰਟਰੀਜ਼ ਨੇ ਜਾਪਾਨ, USA, ਸਪੇਨ, ਆਸਟ੍ਰੇਲੀਆ, ਫਰਾਂਸ, ਇਹਨਾਂ ਨੂੰ ਤੁਸੀਂ ਲਿਸਟ ਚੋਂ ਹੀ ਬਾਹਰ ਕੱਢ ਦੋਗੇ, ਹਨਾ। ਜਾਂ ਤਰਸ ਦੇ ਆਧਾਰ ਤੇ ਨਹੀਂ ਆਈਆਂ ਹੈਗੀਆਂ ਇਹ, ਆਫ ਕੋਰਸ ਵਧੀਆ ਕੰਟਰੀ।
1: ਸਹੀ ਗੱਲ,
0: ਤੁਸੀਂ ਇੱਥੇ ਘੁੰਮਣ ਜਾਓ ਜੇ ਤੁਸੀਂ ਆਸਟ੍ਰੇਲੀਆ ਆਉਂਦੇ ਹੋ ਤਾਂ ਆਪਾਂ ਨੂੰ ਹੀ ਕਿੰਨੇ ਸਾਲ ਹੋ ਗਏ, ਦੇਖੋ ਸਾਰੀਆਂ ਚੀਜ਼ਾਂ ਹੀ ਨਹੀਂ ਘੁੰਮ ਸਕੇ ਹੈਗੇ, ਹਨਾ। ਅਮਰੀਕਾ ਕਿੱਡੀ ਵੱਡੀ ਹੈਗੀ ਹੈ, ਜਾਪਾਨ ਦੇ ਵਿੱਚ ਬਹੁਤ ਕੁਛ ਹੈਗਾ, ਸਪੇਨ ਦੇ ਵਿੱਚ ਹੈਗਾ, ਫਰਾਂਸ ਦੇ ਵਿੱਚ ਹੈਗਾ, ਉਹ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਦੀਆਂ ਕੰਟਰੀਜ਼ ਉਹ ਵੀ ਸੇਫ ਨੇ।
1: ਹਾਂਜੀ, ਸਹੀ।

0: ਮਤਲਬ ਸੇਫ ਇੰਨੀਆਂ ਜ਼ਿਆਦਾ ਸੇਫ ਹੈ ਵੀ ਤੁਸੀਂ ਉੱਥੇ ਜਾ ਸਕਦੇ ਹੋ ਘੁੰਮਣ. ਸੋ ਬਾਕੀ ਦੀਆਂ ਜਿਹੜੀਆਂ ਟੋਪ ਫਾਈਵ ਟੋਪ ਜਿਹੜੀਆਂ ਟੋਪ ਟੈਨ ਕੰਟਰੀਜ਼ ਨੇ, ਜਾਪਾਨ, ਯੂ ਐਸ ਏ, ਸਪੇਨ, ਆਸਟ੍ਰੇਲੀਆ, ਫਰਾਂਸ, ਫਿਰ ਜਰਮਨੀ, ਫਿਰ ਯੂ ਕੇ, ਫਿਰ ਚਾਈਨਾ, ਫਿਰ ਸਵਿਟਜ਼ਰਲੈਂਡ ਤੇ ਫਿਰ ਇਟਲੀ. ਸੋ ਇਹ ਟੋਪ ਆਏ ਹੈਗੇ ਨੇ. ਇੰਪਰੂਵ ਜਿਹਨਾਂ ਕੰਟਰੀਜ਼ ਨੇ ਕੀਤਾ ਹੈਗਾ ਉਹਦੇ ਚ ਅਲਬੇਨੀਆ ਕੰਟਰੀ ਹੈ, ਮੈਨੂੰ ਤਾਂ ਪਤਾ ਨਹੀਂ.
1: ਅਲਬੇਨੀਆ ਯੁਗਾਂਡੇ ਦੇ ਨਾਲ ਵਾਲੀ
0: ਅਲਬੇਨੀਆ, ਵੀਅਤਨਾਮ. ਸਰਪ੍ਰਾਈਜ਼ਿੰਗਲੀ ਆਸਟ੍ਰੇਲੀਆ ਤੋਂ ਬਹੁਤ ਲੋਕ ਇਸ ਸਾਲ ਵੀਅਤਨਾਮ, ਪਿਛਲੇ ਸਾਲ ਵੀ,
1: ਲਾਸਟ ਵੀਕ ਵੀਅਤਨਾਮ ਦੀ ਗੱਲ ਕਰਦੇ ਪਏ.
0: ਵੀਅਤਨਾਮ ਬਹੁਤ ਲੋਕ ਜਾ ਰਹੇ ਨੇ ਔਰ ਵੀਅਤਨਾਮ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ 100%.
1: ਲਾਸਟ ਖਬਰ ਵੀ
0: ਉਸ ਕੰਟਰੀ ਦੇ ਵਿੱਚ, ਉੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਇਹ ਕਹਿਣਾ ਕਹਿਣ ਲੱਗ ਪਏ ਨੇ ਵੀ ਦੇਖੋ ਜੇ ਟੂਰਿਸਟ ਦੇ ਨਾਲ ਤੁਸੀਂ ਦੋ ਚਾਰ ਕੀਤੀ ਨਾ, ਤੁਹਾਨੂੰ ਚੱਕ ਕੇ ਜੇਲ੍ਹ ਚ ਪਾਣਾ, ਪੁੱਛਣਾ ਪਛਾਣਾ. ਇਹ ਚੀਜ਼ ਇੰਡੀਆ ਨੂੰ ਕਰਨੀ ਪੈਣੀ ਹੈ ਜੇ ਉਹ ਟੂਰਿਸਟ ਨੂੰ ਸੇਫ ਫੀਲ ਕਰਵਾਉਣਾ ਚਾਹੁੰਦੇ.
1: ਤਾਂ ਫਿਰ ਟੂਰਿਸਟ ਵਧੇਗਾ ਨਾ ਫਿਰ.
0: ਹਾਂ, ਅਲਬੇਨੀਆ, ਵੀਅਤਨਾਮ, ਲਾਓਸ, ਮਲੇਸ਼ੀਆ, ਥਾਈਲੈਂਡ, ਫਿਲੀਪੀਨਸ, ਮੋਰੱਕੋ, ਨੇਪਾਲ ਤੇ ਸ਼੍ਰੀਲੰਕਾ, ਦੇ ਆਰ ਦੀ ਬੈਸਟ ਇੰਪਰੂਵਰ, ਜਿਨ੍ਹਾਂ ਨੇ ਸਭ ਤੋਂ ਵਧੀਆ ਇੰਪਰੂਵ ਕੀਤਾ ਹੈਗਾ ਤੇ ਇੱਥੇ ਵੀ ਇਹ ਜਿਹੜੀ ਤਰੱਕੀ ਹੁਣ ਹੋ ਗਈ ਹੈਗੀ.
1: ਸਹੀ ਗੱਲ ਹੈ.
0: ਸੋ ਲੋ ਜੀ, ਜਸਤਾ ਤੇ ਰਾਣੀ ਜਿੰਦਾ ਸ਼ੋ ਆ ਰਿਹਾ ਹੈਗਾ, ਦੱਸ ਦੋ ਕਦੋਂ?
1: ਹਾਂਜੀ ਜੀ, ਉਹ 24 ਅਕਤੂਬਰ ਨੂੰ ਹੈਗਾ ਵਾ ਤੇ ਆਪਣਾ ਪਲੰਪਟਨ ਵਿਖੇ ਹੀ ਆ, ਗ੍ਰੇਟ ਵੈਸਟਰਨ ਸੀਨਰੀ ਪਰਫੋਰਮਿੰਗ ਆਰਟਸ ਪਲੰਪਟਨ. ਤੇ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਤੇ ਪਲੀਜ਼ ਲੈ ਲਓ, ਬਹੁਤ ਛੇ ਛੇ ਦੀ ਵਿਕਦੀਆਂ ਪਈਆਂ ਵਾ. ਤੇ ਹੁਣ ਤਾਂ ਆਪਾਂ ਹੋਰ ਵੀ ਪ੍ਰਮੋਸ਼ਨਾਂ ਕਰਦੇ ਪਏ ਹਾਂ ਰੇਡੀਓ ਹਾਂਜੀ ਤੇ. ਹਾਂਜੀ, 15 ਪਾਓਗੇ ਤੇ ਤੁਹਾਨੂੰ 15% ਛੂਟ ਵੀ ਹੈ. ਤੇ ਵੈਸੇ ਵੀ ਅਗਰ ਤੁਸੀਂ 4 ਟਿਕਟਾਂ ਲੈਂਦੇ ਹੋ ਤੇ 15% ਹੈ, ਤੇ 10 ਲੈਂਦੇ ਹੋ ਤਾਂ 20% ਹੈ. ਤੇ 24 ਅਕਤੂਬਰ ਨੂੰ ਸ਼ਾਮ ਨੂੰ 5 ਵਜੇ ਦਰਵਾਜ਼ੇ ਖੁੱਲ ਜਾਣਗੇ ਤੇ 6 ਵਜੇ ਐਗਜੈਕਟ ਸ਼ਾਰਪ ਆਪਾਂ ਸ਼ੋ ਸ਼ੁਰੂ ਕਰ ਦੇਣਾ.
0: ਕਰੈਕਟ.
1: ਤੇ ਪਲੀਜ਼ ਤੁਸੀਂ ਆ.
0: ਪਲੱਸ ਔਨ ਟੋਪ ਆਫ ਦੈਟ ਅਸੀਂ ਪਾਸ ਵੀ ਦੇਣ ਲੱਗੇ ਹੈਗੇ ਜੀ, ਪਰ ਉਹ ਸਿਰਫ ਅਗਲੇ 2 ਹਫ਼ਤਿਆਂ ਦੇ ਲਈ ਨੇ. ਉਹਦੇ ਚ ਸਿਰਫ ਇੰਨਾ ਕਰਨਾ ਕਿ ਤੁਸੀਂ 2 ਟਿਕਟਾਂ ਲੈਣੀਆਂ ਜਾਂ 3, ਜਿੰਨੀਆਂ ਵੀ ਤੁਸੀਂ ਲੈਣੀਆਂ, ਜਾਂ 1 ਵੀ ਲੈਣੀ ਹੈ, ਤੁਸੀਂ ਉਹ ਹਾਂਜੀ 15 ਕੋਡ ਯੂਜ਼ ਕਰਕੇ ਟਿਕਟ ਲੈਣੀ ਹੈ. ਤੇ ਸਾਨੂੰ ਬਸ ਇੰਨਾ ਕੁ ਤੁਸੀਂ ਇਨਫੋਰਮ ਕਰਨਾ ਕਿ ਤੁਸੀਂ ਟਿਕਟ ਲੈ ਲਈ. ਫੋਰ ਐਗਜ਼ਾਮਪਲ, ਤੁਹਾਡੇ ਪਰਿਵਾਰ ਦੇ ਵਿੱਚ 4 ਜਾਣੇ ਨੇ ਤਾਂ ਤੁਸੀਂ 3 ਹੀ ਟਿਕਟਾਂ ਲਿਓ, ਤੇ 4th ਟਿਕਟ ਫਿਰ ਅਸੀਂ ਤੁਹਾਨੂੰ ਦੇਵਾਂਗੇ.
1: ਠੀਕ
0: ਹੈ. ਸੋ ਇੱਦਾਂ ਕਰਕੇ ਬੰਪਰ ਜਿਹੜੇ ਅਵਾਰਡ ਹੈਗੇ ਨੇ ਉਹ ਰੇਡੀਓ ਹਾਂਜੀ ਦੀ ਤਰਫ ਤੋਂ ਆਪਾਂ ਦੇ ਰਹੇ. ਸੋ ਜੇ ਤੁਸੀਂ 2 ਟਿਕਟਾਂ ਲੈਣੀਆਂ, 1 ਲੈ ਲਓ, 1 ਅਸੀਂ ਦੇ ਦਾਂਗੇ.
1: ਮਤਲਬ ਸਾਨੂੰ
0: ਐਸਾ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ, ਬਟ ਅਸੀਂ ਜਿਹੜਾ ਇਹ ਇੱਕ ਕੰਟੈਸਟ ਜਿਹੜਾ ਆਪਣੀ ਤਰਫ ਤੋਂ ਚਲਾ ਰਹੇ ਹੈਗੇ, ਉਹਦੇ 'ਚ ਅਸੀਂ 1 ਟਿਕਟ ਗਿਵ ਅਵੇ ਤੁਹਾਨੂੰ ਤੁਹਾਡੀ ਟਿਕਟ ਦੇ ਨਾਲ ਬੰਡਲ ਦੇ ਵਿੱਚ ਦੇ ਰਹੇ
1: ਹਾਂ. ਪਰ ਆਪਾਂ ਇਹ ਵੀ ਆ ਵੀ ਪਹਿਲਾਂ ਤੁਸੀਂ ਸਾਨੂੰ ਟਿਕਟਾਂ ਸ਼ੋਅ ਕਰ
0: ਦਿੱਤੀਆਂ,
1: ਪਹਿਲਾਂ ਆਪਾਂ ਦੇ ਦਈਏ, ਤੁਸੀਂ ਕਹੋ ਵੀ ਭਾਜੀ ਮੈਂ ਲੈ ਲਾਂਗਾ, ਬਾਅਦ ਵਿੱਚ ਲੈ ਲਾ.
0: ਤੁਸੀਂ ਲੇਟ ਹੋ, ਸੁਣਨ ਵਾਲਿਆਂ ਨੇ ਸੁਣ ਲਈ ਗੱਲ, ਸਮਝ ਵੀ ਲਈਏ ਗੱਲ.
1: ਹਾਂ, ਲੈ ਲੈ, ਸਹੀ ਆ.
0: ਤੇ ਦਿਓ ਫਿਰ ਇਜਾਜ਼ਤ ਹੈ
1: ਜੀ. ਹਾਂਜੀ,
0: ਤੇ ਰੱਖੋ ਸਿਹਤਾਂ ਦਾ ਖਿਆਲ. ਬਾਕੀ ਬਹੁਤ ਕੁਛ ਹੋ ਰਿਹਾ ਹੈਗਾ ਸ਼ਹਿਰ ਦੇ ਵਿੱਚ, ਤੇ ਬੱਚਿਆਂ ਦੀਆਂ ਛੁੱਟੀਆਂ ਹੈਗੀਆਂ ਨੇ, ਘੁੰਮਣ ਘੁਮਾਣ ਦੇ ਲਈ ਲੈ ਜਾਓ ਕਿਤੇ. ਤੇ ਪੁਰਾਣੀਆਂ ਬੱਸਾਂ, ਪੁਰਾਣੀਆਂ ਟ੍ਰੇਨਾਂ ਸਿਟੀ 'ਚ ਆਈਆਂ ਹੋਈਆਂ, ਤੁਹਾਨੂੰ ਦੱਸਿਆ ਸੀ
1: ਲਾਸਟ ਟਾਈਮ,
0: ਉੱਥੇ ਲੈ ਕੇ ਜਾਓ, ਉੱਥੇ ਬੱਚਿਆਂ ਨੂੰ ਦਿਖਾਓ ਪੁਰਾਣੀਆਂ ਬੱਸਾਂ. ਡੀਜ਼ਲ ਟ੍ਰੇਨਾਂ ਹੈਗੀਆਂ ਨੇ, ਕੋਲੇ ਦੇ ਨਾਲ ਚੱਲਣ ਵਾਲੀਆਂ ਨੇ, ਬੜਾ ਕੁਛ ਹੋ ਰਿਹਾ ਉੱਥੇ. ਸੋ ਦਿਓ ਫਿਲਹਾਲ ਇਜਾਜ਼ਤਾਂ, ਤੇ ਰੱਖੋ ਸਿਹਤਾਂ ਦਾ ਖਿਆਲ, ਤੇ ਸੁਣਦੇ ਰਹੋ ਪ੍ਰੋਗਰਾਮ ਰੇਡੀਓ ਹਾਂਜੀ 1634. ਤੇ ਸੀਗਾ ਕਿਹੜਾ ਸੀਗਾ
1: ਖਬਰ ਬੜੀ ਬੇਕਾਰ. ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਬਾਏ ਬਾਏ.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਮਾਂ ਗੱਜਾ ਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ।

0: ਹਾਂਜੀ ਹਾਂਜੀ ਹਾਂਜੀ ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਯਾਨੀ ਹੱਸਣਾ ਸੌਣ ਦਾ। ਗੱਲ ਕੋਈ ਵੀ ਹੋਵੇ ਭਾਵੇਂ ਨਾ ਹੋਵੇ, ਤੁਸੀਂ ਸਿਰਫ ਹੱਸਣਾ ਵਾ। ਅਤੇ ਹੱਸਣਾ ਕਿਉਂ ਆ, ਕਹਿੰਦੇ ਨੇ ਜੀ ਹੱਸ ਕੇ ਜਿਹੜੇ ਨੇ ਉਹ ਤੰਦਰੁਸਤ ਤੁਸੀਂ ਰਹਿੰਦੇ ਹੋ ਅਤੇ ਦਿਨ ਤੁਹਾਡਾ ਜਿਹੜਾ ਉਹ ਵਧੀਆ ਵਧੀਆ ਜਾਂਦਾ। ਇਹ ਕੁਛ ਕੁ ਫਾਇਦੇ ਨੇ ਹੱਸੇ ਦੇ, ਵੈਸੇ ਤਾਂ ਫਾਇਦੇ ਕਹਿੰਦੇ ਨੇ ਲਿਸਟ ਲੰਮੀ ਆ, ਪਰ ਸਾਡੇ ਕੋਲ ਸਮਾਂ ਥੋੜ੍ਹਾ। ਆਪਾਂ ਬੱਚਿਆਂ ਨੂੰ ਓਨਰ ਕਰਦੇ ਹਾਂ ਕਿਉਂਕਿ ਅੱਜ ਸਕੂਲ 'ਤੇ ਇਹਨਾਂ ਨੇ ਨਹੀਂ ਜਾਣਾ, ਵੈਸੇ ਛੁੱਟੀਆਂ ਵਾ, ਪਰ ਛੁੱਟੀਆਂ ਦੇ ਵਿੱਚ ਹੋਰ ਬਥੇਰੇ ਪਲਾਨ ਹੁੰਦੇ ਨੇ, ਕਿਤੇ ਘੁੰਮਣ ਜਾਣਾ, ਕਿਤੇ ਪਾਰਕ ਜਾਣਾ। ਅੱਜ ਤਾਂ ਮੌਸਮ ਬੜਾ ਵਧੀਆ ਵਾ, ਆਪਾਂ ਇਹਨਾਂ ਨੂੰ ਓਨਰ ਕਰਦੇ ਹਾਂ। ਸਭ ਤੋਂ ਪਹਿਲਾਂ ਮੇਰੇ ਨਾਲ ਉਹ ਵੱਡੇ ਨੇ, ਅਤੇ ਉਹ ਵੱਡੇ ਨੇ ਜੀ ਪ੍ਰੀਤਿੰਦਰ ਗਰੇਵਾਲ ਮੇਰੇ ਨਾਲ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ। ਬਹੁਤ ਬਹੁਤ ਸਵਾਗਤ ਭਾਜੀ, ਸਤਿ ਸ਼੍ਰੀ ਅਕਾਲ, ਕਿੱਦਾਂ ਤੁਹਾਡਾ ਦਿਨ?
1: ਵੱਡੇ ਬੱਚੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਸਰ, ਦਿਨ ਵਧੀਆ। ਅਤੇ ਬਲਕੀਰਤ, ਮੌਸਮ ਵੀ ਠੀਕ ਆ ਅਤੇ ਟ੍ਰੈਫਿਕ ਵੀ ਆਪਣੇ ਰਾਹੇ ਚੱਲੀ ਜਾਂਦਾ, ਪਰ 4 ਅਕਤੂਬਰ ਤੋਂ ਬਾਅਦ ਮੇਰਾ ਖਿਆਲ ਆ ਜਦੋਂ ਡੇਲਾਈਟ ਸੇਵਿੰਗ ਹੋਣੀ ਆ, ਉਦੋਂ ਫਿਰ ਇੱਕ ਘੰਟਾ ਪਹਿਲਾਂ ਤੁਰਨਾ ਪਿਆ ਕਰਨ,
0: ਹਨਾ। ਉਹ ਕਈਆਂ ਨੂੰ
1: ਪਹਿਲਾਂ ਹੀ ਚਾਨਣ ਜਿਹਾ ਹੋ ਜਾਂਦਾ, ਪਹਿਲਾਂ ਹੀ ਚਾਨਣ ਜਿਹਾ ਹੋ ਜਾਂਦਾ ਤੇ ਬੰਦਾ ਕਹਿੰਦਾ ਖਾ ਨਹੀਂ, ਲੇਟ ਤੁਰਿਆ ਘਰੋਂ।
0: ਉਹ ਨਹੀਂ, ਇੱਕ ਵੀਰਾਂ ਦਾ ਵੀ ਤੁਸੀਂ, ਮੈਂ ਯਾਰ ਸੁਸਤੀ ਜੀ ਬੜੀ ਪੈਂਦੀ ਰਹਿੰਦੀ ਸਾਰੀ ਦਿਹਾੜੀ, ਐਕਟਿਵਨੈਸ ਜੀ ਨਹੀਂ ਰਹਿੰਦੀ, ਅਤੇ ਉਹਦੇ ਤੁਸੀਂ ਨਾ ਸੂਰਜ ਤੋਂ ਬਾਅਦ ਉੱਠ ਜੇ ਦੇ, ਤਾਂ ਕਰਕੇ ਸੂਰਜ ਤੋਂ ਪਹਿਲਾਂ ਉੱਠਿਆ ਕਰੋ ਅਤੇ ਫਿਰ ਥੋੜ੍ਹਾ ਜਿਹਾ ਤੁਸੀਂ ਐਕਟਿਵ ਰਹੋਗੇ। ਅਤੇ ਹੁਣ 2-4 ਘੰਟੇ ਵਧਾਏ ਆ ਪਿੱਛੇ ਕੀਤਾ, ਪਰ ਹੁਣ ਸੂਰਜ ਪਹਿਲਾਂ,
1: ਉਸ ਫਿਕਰ ਚੋਂ ਨੀਂਦ ਨਹੀਂ ਆਉਂਦੀ,
0: ਨਾਲੇ ਉੱਠ ਕੇ ਵੇਖਿਆ ਸੂਰਜ ਪਹਿਲਾਂ ਆ ਗਿਆ, ਮਹਿਲ ਹੈ। ਅਤੇ ਆਪਾਂ ਇੱਧਰ ਅਰਨਵ ਨੇ ਸਭ ਤੋਂ ਪਹਿਲਾਂ ਸਾਡੇ ਨਾਲ, ਆਪਾਂ ਇਹਨਾਂ ਨੂੰ ਆਰਡਰ ਕਰਦੇ ਹਾਂ। ਹੈਲੋ ਅਰਨਵ, ਹੈਲੋ,
2: ਤੁਹਾਡੇ
0: ਤੇ ਪਤਾ ਹੀ ਆ ਛੁੱਟੀਆਂ ਚ ਨਜ਼ਾਰੇ ਹੀ ਹੋਣੇ ਆ,
1: ਨਹੀਂ ਘਰੋਂ ਝਿੜਕਾਂ ਵੀ ਪੈਂਦੀਆਂ ਕਈ ਵਾਰ,
0: ਛੁੱਟੀਆਂ ਤੁਹਾਡੀਆਂ ਇਹੀ ਫਿਕਰ ਮਾਰ ਦਿੰਦਾ ਨਾ ਵੀ 2 ਦਿਨ ਹੀ ਰਹਿ ਗਏ ਪਿੱਛੇ, ਸੈਟਰਡੇ ਸੰਡੇ ਦੀ ਤੇ ਉਦਾਂ ਹੀ ਨਹੀਂ ਕਿਹਾ ਛੁੱਟੀ ਗਿਣੀ ਦੀ, ਉਹ ਤੇ ਰੋਜ਼ ਹੁੰਦੀ ਆ।
1: ਸਹੀ ਗੱਲ,
0: ਪਿੱਛੇ ਤੇ ਥਰਸਡੇ ਫਰਾਈਡੇ ਰਹਿ ਗਏ, ਚਲੋ ਕੋਈ ਨਹੀਂ ਫੇਰ ਆ ਜਾਣਗੀਆਂ। ਕੀ ਸੁਣਾਓਗੇ ਫਿਰ ਅੱਜ?
2: ਅੱਜ ਸੁਣਾਉਂਗੇ ਇੱਕ ਬਜ਼ਾਰਤ।
0: ਓਕੇ, ਪਾਓਗੇ ਫਿਰ ਐਂ ਬਜ਼ਾਰਤ? ਅੱਜ ਪੈਂਦਿਆਂ ਹੀ ਪਹਿਲੀ ਬਜ਼ਾਰਤ ਪਾ ਦੇਣੀ ਜੇ,
1: ਦਿਮਾਗੀ ਬੋਝ।
2: ਹਾਂਜੀ,
0: ਓਹੋ, ਚਲੋ ਪਾਓ ਫਿਰ।
2: ਇੱਕ ਰਾਣੀ ਬੁੱਝੋ ਦੀ ਕਹਾਣੀ, ਅੱਖਾਂ 'ਚ ਵਿੱਚੋਂ ਵਗਦਾ ਪਾਣੀ।
0: ਇੱਕ ਰਾਣੀ ਬੁੱਝੋ ਦੀ ਕਹਾਣੀ,
1: ਅੱਖਾਂ ਚੋਂ ਵਗਦੇ ਵਿੱਚ ਵਗਦਾ ਪਾਣੀ। ਕਿਸੇ ਦੀ ਸੱਸ ਲੱਗਦੀ
0: ਚੀਜ਼
1: ਨਹੀਂ, ਨੌ ਵੀ ਹੋ ਸਕਦੀ, ਨੌ ਵੀ ਹੋ ਸਕਦੀ, ਨੌ ਵੀ ਹੋ ਸਕਦੀ,
0: ਕੋਈ ਚੀਜ਼ ਆ।
2: ਹਾਂਜੀ,
0: ਲਿਵਿੰਗ ਥਿੰਗ ਆ ਕਿ ਨਹੀਂ?
2: ਹਾਂਜੀ,
1: ਮਾੜੀ ਮੋਟੀ ਹੈਲਪਫੁਲ ਨੀ ਆਈ ਕਿਸੇ ਪਾਸਿਓ?
0: ਹੈਲਪ
1: ਭੈਣ ਜੀ ਨੇ ਜਦੀ ਲਿਖ ਕੇ ਭੇਜਣਾ ਮੋਮਬੱਤੀ,
0: ਹੈਲਪ ਹੁਣ ਆਸਰਾ ਹੀ ਆ। ਮੈਂ ਲਾਇਆ ਸਾਹਿਬ ਜਦੋਂ ਜ਼ਿਆਦਾ ਫਸ ਜੀ ਉਦੋਂ ਕੋਈ ਹੈਲਪ ਵੀ ਨਹੀਂ ਕਰਦਾ।
1: ਹਾਂ, ਇਹ ਵੀ ਰੌਲਾ।
0: ਅੱਛਾ, ਨਹੀਂ ਨਹੀਂ ਇੱਕ ਹੈਲਪ ਆ ਗਈ ਆਪਣੇ ਕੋਲ।
1: ਬਣ ਗਈ ਗੱਲ?
0: ਬਣੀ ਆ ਸ਼ਾਇਦ। ਕੈਂਡਲ ਤੇ ਨਹੀਂ ਅਰਨਵ?
2: ਹਾਂਜੀ,
0: ਵੇਖ
1: ਲਓ ਤਪਕਾ ਜਿਹਾ ਡਿੱਗਦਾ ਹੁੰਦਾ ਨਾ ਖੁੰਝੇ ਜਿਹਾ।
0: ਇਹ ਅਮੀਰ ਲੋਕ ਹੀ ਸਮਝ ਸਕਦੇ ਰਾਜੇ ਰਾਣੀਆਂ ਦੀ ਕਹਾਣੀ, ਸਾਨੂੰ ਕਿੱਥੇ ਪਤਾ ਲੱਗਦਾ। ਅੱਛਾ, ਉਹ ਕੈਂਡਲ ਰਾਣੀ ਹੋ ਗਈ ਤੇ ਉੱਤੋਂ ਜਦੋਂ ਡਿੱਗਦਾ ਹੈ ਅੱਖਾਂ 'ਚੋਂ ਪਾਣੀ, ਕਿਆ ਬਾਤ, ਨਾਈਸ ਬੁਝਾਰਤ, ਫੈਂਸੀ ਬੁਝਾਰਤ।
1: ਕਿਉਂਕਿ ਉਹ ਸਾਡੇ ਨਾ ਇੱਕ ਭੈਣ ਜੀ ਉਹਨਾਂ ਨੇ ਨਵੀਂ ਨਵੀਂ ਕਾਰ ਸਿੱਖੀ ਅਤੇ ਉਹ ਹਨਾ ਚਾਰੇ ਪਾਸੇ ਤੁਹਾਨੂੰ ਪਤਾ ਮਨੈਸ਼ ਇੱਧਰ ਉੱਧਰੋਂ ਆਉਂਦਿਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਪੈ ਹੀ ਜਾਂਦਾ।
0: ਹਾਂਜੀ,
1: ਅਤੇ ਉਹ ਉਹਨਾਂ ਦੇ ਹਸਬੈਂਡ ਨੇ ਉਹਨੂੰ ਟ੍ਰੇਨ ਟ੍ਰੂਨਿੰਗ ਦਿੱਤੀ, ਇੱਕ ਦਿਨ ਕਹਿੰਦੇ ਵੀ ਆਹ ਕਿਹੜੀ ਸੜਕ ਆ, ਉਹਨੇ ਸੋਚ ਸੋਚ ਕੇ ਕਹਿੰਦੀ ਮਨੈਸ਼ ਤਾਂ ਹੈ ਨਹੀਂ, ਉਹਨੂੰ ਵਿਚਾਰੀ ਨੂੰ ਇੱਕੋ ਹੀ ਪਤਾ ਰਹਾ ਹਨਾ, ਉਵੇਂ ਸਾਡਾ ਵੀ ਮੋਮਬੱਤੀ 'ਤੇ ਹੱਥ ਟਿਕਿਆ ਹੋਇਆ।
0: ਥੈਂਕ ਯੂ ਅਰਨਵ।
2: ਥੈਂਕ
0: ਯੂ, ਸਤਿ ਸ਼੍ਰੀ ਅਕਾਲ। ਯੂ ਟੂ ਇੰਜੋਏ ਯੋਰ ਰੈਸਟ ਆਫ ਦਾ ਹੋਲੀਡੇਜ਼। ਕੋਈ ਨਹੀਂ, 2 ਹੀ ਆ ਪਰ ਸੁੱਕੇ, 2 ਤੋਂ 200 ਵਰਗੀਆਂ ਬਣਾ ਲਓ ਫਿਰ। ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ ਨੇ। ਹੈਲੋ ਮੰਨਤ, ਹੈਲੋ ਫਤਿਹ।
1: ਗੁਰਦੁਆਰਾ ਸਾਹਿਬ ਨਹੀਂ ਅਜੇ?
2: ਨਹੀਂ
1: ਅੱਜ, ਫਿਰ ਛੁੱਟੀ ਕਰਕੇ
0: ਗੁਰਦੁਆਰੇ
1: ਤਾਂ ਛੁੱਟੀ ਹੁੰਦੀ ਅੱਜ ਤੁਹਾਨੂੰ?
0: ਇਹਨਾਂ ਨੇ ਛੁੱਟੀ ਕਰ ਲਈ ਨਾ, ਸਕੂਲ ਤੋਂ ਛੁੱਟੀ ਫਿਰ ਹੋ ਜਾਂਦਾ ਕੋਈ ਨੀ।
1: ਥੋੜੀ
0: ਬਹੁਤੀ ਕਰਾ ਦਿੰਦੇ ਹੋਣੇ, ਚਲੋ ਜਦੋਂ ਕਿਤੇ ਝਟਕਾ ਵੀ,
1: ਥੋੜੇ ਬਿਜ਼ਨਸ ਵੀ ਡਾਊਨ ਨੇ ਨਾ, 25% ਥੋੜਾ ਆਰਡਰ ਘੱਟ
0: ਹੋਣੇ, ਇਹ ਵੀ ਚੱਕਰ ਹੈ। ਨਾਲੇ ਮੌਸਮ ਵੀ ਬਦਲ ਗਿਆ ਨਾ ਹੁਣ,
1: ਨਹੀਂ ਹੋ ਜਾਣਾ ਠੀਕ ਆ।
0: ਨਹੀਂ ਵਧੀਆ, ਕੋਈ ਨੀ, ਛੁੱਟੀਆਂ ਦੇ ਵਿੱਚ ਨਾ ਕਰੋ ਤੇ ਛੁੱਕੇ
1: ਕਿਤੇ ਘੁੰਮਣ ਨਹੀਂ ਗਏ? ਉਹ ਰਾਇਲ ਈਸਟਰ ਦਾ ਕਹਿੰਦੇ ਸੀਗੇ, ਸੋਚਿਆ।
0: ਅੱਛਾ, ਉਹ ਕੀ ਚੀਜ਼
1: ਮਨਤ? ਰਾਇਲ ਈਸਟਰ ਸ਼ੋਅ ਮੈਲਬਨ।
0: ਹੈਲੋ,
1: ਮੈਂ ਕਿਹਾ ਉਹ ਜਿਹੜਾ ਮੇਲਾ ਲੱਗਿਆ ਸਿਟੀ 'ਚ, ਉਹ ਤਾਂ ਨਹੀਂ ਦੇਖਣ ਜਾਣਾ?
2: ਨਹੀਂ, ਇਸ ਸਾਲ ਅਸੀਂ, ਸਾਨੂੰ ਪਿਛਲੀ ਵਾਰ ਪਾਲਾ ਵਧੀਆ ਲੱਗਿਆ ਸੀ ਮੈਨੂੰ ਤਾਂ ਫਤਿਹ ਨੂੰ।
1: ਹਾਂ ਉਹੀ ਹੈ ਨਾ, ਗਾਈਆਂ ਭੇਡਾਂ ਭੁੱਡਾਂ ਜਿਹੀਆਂ ਹੁੰਦੀਆਂ।
0: ਮੈਨੂੰ
1: ਇਹ ਹੁੰਦਾ, ਮੈਂ ਵੀ ਦੱਸਦਾ ਵੀ ਅਸੀਂ ਵੀ ਦੇਖਿਆ ਹੋਇਆ।
0: ਨਹੀਂ ਉਹ ਤਾਂ ਲੱਗਣ ਹੀ ਡਿਆ ਜਿਸ ਹਿਸਾਬ ਨਾਲ ਤੁਸੀਂ ਐਕਸਪਲੇਨ ਕਰ।
1: ਸਾਡੇ ਨਾ ਮੰਨਤ ਉਹ ਫਰੈਂਡ ਆ, ਉਹਨੂੰ ਮੈਂ ਕਿਹਾ, ਮੈਂ ਕਿਹਾ ਮਾਊਂਟ ਬੋਲਰ ਚੱਲੀਏ, ਲਓ ਯਾਰ ਕਿਲੋ ਡੇਢ ਕਿਲੋ 'ਚ ਬਰਫ਼ ਪੈਂਦੀ ਆ ਉੱਥੇ। ਉਹ ਮੈਂ ਕਿਹਾ ਮੈਂ ਲਾਇਆ ਹਿਸਾਬ, ਤੂੰ ਵੀ ਸਵਿਟਜ਼ਰਲੈਂਡ ਘੁੰਮਿਆ ਲੱਗਦਾ। ਸਾਡਾ ਐਕਸਪਲੇਨ ਕਰਨ ਦਾ ਢੰਗ ਪੁੱਤ ਇੱਦਾਂ ਦਾ ਹੀ ਆ। ਅੱਜ ਫਿਰ ਕੀ ਸੁਣਾਉਣਾ ਮੰਨਤ ਨੇ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਅੱਛਾ,
0: ਓਕੇ।
1: ਪੱਪੂ ਤੇ
2: ਇੱਕ ਵਾਰੀ ਪੱਪੂ ਹੋਟਲ ਚ ਜਾ ਕੇ ਕਹਿੰਦਾ, ਮੈਨੂੰ ਚਾਹ ਦੇ ਦੋ ਪਲੀਜ਼। ਤੇ ਇੱਕ ਵੇਟਰ ਆ ਕੇ ਉਹਨੂੰ ਕਹਿੰਦਾ, ਚਾਹ 50 ਰੁਪਏ ਦੀ ਹੋ। ਵੇਟਰ, ਅਸੀਂ ਸਪੈਸ਼ਲ ਇਲਾਇਚੀ ਯੂਜ ਕਰਦੇ ਉਹਦੇ ਵਿੱਚ। ਪੱਪੂ, ਤਾਂ ਫਿਰ ਐ ਕਰੋ ਤੁਸੀਂ ਵਿੱਚੋਂ ਸਪੈਸ਼ਲ ਇਲਾਇਚੀ ਵਿੱਚੋਂ ਕੱਢ ਕੇ ਮੈਨੂੰ ਦੇ ਦੋ। ਵੇਟਰ, ਕਿਉਂ? ਪੱਪੂ, ਕਿਉਂਕਿ ਫਿਰ ਸਸਤੀ ਪੈ ਜੂ ਚਾਹ। ਵੇਟਰ ਬੇਹੋਸ਼।
1: ਆਹੋ ਕਿ ਮੈਂ ਸੜੇ ਇਲਾਇਚੀ ਥੋੜੀ ਮੰਗਾਈ ਹੈ, ਉਹ ਤਾਂ ਵੈਸੇ ਵੀ ਪਾਣੀ ਦੇਣੀ ਹੈ ਨਾ ਉਹਨਾਂ ਨੇ।
0: ਉਹ ਨੀ ਭਰੀ, ਕੋਈ ਵੀਰ ਹੀ ਸਾਡਾ ਉੱਥੇ ਐਡੀਲੇਡ ਹੀ, ਹੁਣ ਵੀ ਐਡੀਲੇਡ ਹੀ ਹੈ।
1: ਮਨਤ ਬਹੁਤ ਵਧੀਆ ਬਈ, ਬਹੁਤ ਵਧੀਆ ਚੁਟਕਲਾ।
0: ਤੇ ਉਹ ਮਨਤ ਦਾ ਜਿਹੜਾ ਚੁਟਕਲਾ ਸੀ ਨਾ, ਉਹਦੇ ਨਾਲ ਹੀ ਉਹ ਕਹਿੰਦਾ ਵੀ ਸੱਬੇ ਨੀ ਆਪਣਾ ਮਨਤ, ਸੱਬੇ ਪਤਾ ਤੈਨੂੰ, ਪਤਾ ਹੀ ਹੋਣਾ।
2: ਹਾਂਜੀ,
0: ਤੇ ਉਹ ਮੇਰਾ ਫਰੈਂਡ ਹੀ ਆ ਨਾ, ਸੱਬੇ ਚੱਲ ਗਿਆ ਤੇ ਜਦੋਂ ਸੱਬੇ ਜਾ ਕੇ ਉੱਥੇ ਐਡ ਆਨ ਨੀ ਕਰਾਈਦਾ ਕਿ ਮੈਨੂੰ ਆਹ ਵੀ ਪਾ ਦਿਓ, ਆਹ ਵੀ ਪਾ ਦਿਓ, ਤੇ ਉਹ ਪਲੱਸ ਨੀ ਕਰੀ ਜਾਂਦੇ ਪੈਸੇ ਵੀ ਆਹ ਇੰਨੇ ਦਾ ਐਡ ਆਨ ਹੋਊਗਾ, ਇੰਨੇ ਦਾ ਐਡ ਆਨ ਹੋਊਗਾ। ਤੇ ਉਹਨੇ ਨਾ ਜਾ ਕੇ ਦੋ ਚੀਜ਼ਾਂ ਕਹੀਆਂ ਵੀ ਆਹ ਮੇਰੀ ਐਡ ਆਨ ਕਰ ਦਿਓ ਵਿੱਚ। ਤੇ ਉਹ ਕਹਿੰਦੀ ਵੀ ਇਹਦੇ $3-4 ਐਕਸਟਰਾ ਲੱਗਣੇ ਆ ਦੋਵੇਂ ਚੀਜ਼ਾਂ ਦੇ, ਆਹ ਉਹ ਕੱਢੋ ਕਿ ਪਤਾ ਨਹੀਂ ਕੀ ਪਾਉਣ ਲੱਗਾ ਇਹ, ਹੈ ਨਾ। ਅਤੇ ਉਹ ਕਹਿੰਦਾ ਵੀ ਨਹੀਂ ਨਹੀਂ ਫਿਰ ਰਹਿਣ ਦਿਓ। ਅਤੇ ਉਹ ਕਹਿੰਦਾ ਆਹ ਵੀ ਕੱਢ ਦਿਓ, ਉਹਨੇ ਦੋ ਚਾਰ ਚੀਜ਼ਾਂ ਹੋਰ ਕਢਾਤੀਆਂ ਵਿੱਚੋਂ ਵੀ ਸ਼ਾਇਦ ਹੋ ਸਕਦਾ ਇਹਨਾਂ ਦੇ ਚਾਰ ਘੱਟ ਜਾਣ। ਅਤੇ ਜਦੋਂ ਪੇ ਕਰਨ ਲੱਗਾ ਤਾਂ ਉਹਨੇ ਪੈਸੇ ਉਹਨੇ ਹੀ, ਉਹ ਕਹਿੰਦੀ $15-14 ਦਾ ਸਭੇ, ਹੈ ਨਾ। ਅਤੇ ਉਹ ਕਹਿੰਦਾ ਵੀ ਮੈਂ ਤਾਂ ਆਹ ਚਾਰ ਚੀਜ਼ਾਂ ਕਢਾਤੀਆਂ ਸੀ। ਅਤੇ ਉਹ ਕਹਿੰਦੀ ਵੀ ਕਢਾਉਂਦੇ ਨਹੀਂ ਪੈਸੇ ਘੱਟਦੇ, ਪੈਸੇ ਵੱਧਦੇ ਹੀ ਕਰਦੇ ਆ, ਜਿੰਨੀਆਂ ਮਰਜ਼ੀ ਕਢਾਈ ਆ। ਕਹਿੰਦਾ ਨਹੀਂ ਫਿਰ ਪਾ ਕੇ ਦਿਓ ਸਾਰੀਆਂ।
1: ਪੀਜ਼ੇ 'ਚ ਵੀ ਇੱਦਾਂ ਹੀ ਹੁੰਦਾ।
0: ਥੈਂਕ ਯੂ ਮੰਨਤ।
1: ਇੱਕੋ ਸਾਡਾ ਉਹ ਹੈ ਨੀ, ਉਹ ਮਿੱਤਰ, ਮੈਂ ਉਹਦਾ ਨਾਂ ਤਾਂ ਨਹੀਂ ਲੈਣਾ, ਉਹ ਮੰਨਤ ਕਹਿੰਦਾ ਹੁੰਦਾ ਮੈਕਡੋਨਲਡ ਨੂੰ ਪੜ੍ਹਦਾ ਹੁੰਦਾ, ਉਹ ਮੈਂ MC ਡੋਨਲਡ ਚਲਿਆ ਗਿਆ ਉੱਥੇ ਜਾ ਕੇ। ਕਹਿੰਦਾ ਮੈਂ ਇੱਕੜ ਵਿਕੜ ਮੰਗਾਇਆ, ਫਿਰ ਬਹੁਤ ਵਧੀਆ ਸੀ ਉਹ ਬੇਕਨ ਵਾਲਾ ਹੁੰਦਾ ਨਾ ਸਵਾਂਗ, ਕਹਿੰਦਾ ਇੱਕੜ ਵਿਕੜ
0: ਬੇਕਨ।
1: ਤੇ ਫਤਿਹ ਹੈਗਾ ਨੇੜੇ?
2: ਹਾਂਜੀ, ਫਤਿਹ ਨਾਲ ਵੀ ਗੱਲ
1: ਕਰਾਓ ਗੱਲ।
0: ਹਾਂਜੀ,
2: ਸਤਿ ਸ਼੍ਰੀ ਅਕਾਲ ਮਾਮਾ ਜੀ ਨਾਲੇ ਸ਼ਰਾਰਤੀ ਬੰਦਾ।
0: ਓ ਹੈਲੋ, ਹੈਲੋ ਸਰ।
1: ਸ਼ਰਾਰਤੀ ਬੰਦਾ ਅੱਜ ਲਿਆਂਦਾ ਸਪੈਸ਼ਲ ਡਿਮਾਂਡ ਤੇ।
0: ਮੈਂ ਥੋੜਾ ਸ਼ਰਾਰਤੀ ਆ, ਮੈਂ ਤੇ ਗੁੱਡ ਬੱਚਾ ਆ।
2: ਨਹੀਂ ਤੁਸੀਂ ਸ਼ਰਾਰਤੀ, ਮੇਰਾ ਬੈਗ ਹਰ ਵਾਰੀ ਚੋਰੀ ਕਰ ਲੈਣੇ।
0: ਚੋਰੀ ਭਰਾਵਾ, ਬੈਗ ਨੂੰ ਤੇ ਤੂੰ ਹੱਥ ਨਹੀਂ ਲਾਉਣ ਦਿੰਦਾ, ਆ ਵਧੀਆ ਗੱਲ ਹੈ ਨਾ, ਹੱਥ ਵੀ ਨਾ ਲਾਉਣ ਦੇ।
1: ਵਾਟਰ ਬੋਟਲ ਕੀਤੀ ਸੀ, ਵਾਟਰ ਬੋਟਲ ਕੀਤੀ ਸੀ ਚੋਰੀ, ਬੈਗ ਥੋੜੀ ਸੀ ਉਹ।
0: ਨਹੀਂ ਨਹੀਂ ਮੈਂ
1: ਹੁਣ ਮੈਂ ਇਹਦੀ ਵਾਟਰ ਬੋਟਲ ਗੁੰਮ ਗਿਆ,
0: ਟੱਚ ਕਰਨ ਦੀ ਕੋਸ਼ਿਸ਼ ਕੀਤੀ, ਟੱਚ ਵੀ ਨਹੀਂ ਕਰਨ ਦਿੰਦਾ ਬੈਗ ਨੂੰ। ਚੋਰੀ ਮੈਂ ਕਿੱਥੋਂ ਕਰਨਾ,
1: ਬੈਗ ਨਹੀਂ ਅੱਜ ਕੱਲ੍ਹ ਬੈਕ ਪੈਕ ਕਹਿੰਦੇ,
0: ਬੈਕ ਪੈਕ।
2: ਤੁਹਾਨੂੰ ਪਤਾ ਨਹੀਂ ਅਸੀਂ ਕ੍ਰਿਕਟ ਦਾ ਮੈਚ ਰੱਖਿਆ ਹੋਇਆ ਅੱਜ ਕਿਡਜ਼ ਵਰਸਸ ਅਡਲਟ, ਅਡਲਟ ਤੇ ਅਸੀਂ ਹਰਾ ਦੇਣਾ, ਅਸੀਂ
0: ਕਿੱਥੇ ਰੱਖਿਆ ਜੀ,
2: ਲੱਡੂ ਖਵਾ ਦੇਣੇ ਆ ਜਾ ਕੇ।
0: ਕਿੱਥੇ ਆ ਮੈਚ ਦੱਸ ਮੈਨੂੰ, ਕਿੱਥੇ ਆ ਵੇਖਿਓ ਤਾਂ ਹੋ ਰਿਹਾ ਹੈ,
2: ਮੈਨੂੰ ਪਤਾ ਨਹੀਂ।
1: ਲੈ ਇਹਨੂੰ ਦੱਸਣਾ ਨਹੀਂ ਚਾਹੁੰਦਾ,
0: ਇਹਨੂੰ ਆਦਾ ਖੜਨਾ ਨਹੀਂ।
2: ਰਣਜੋਧ ਅੰਕਲ ਨੂੰ ਪਤਾ
0: ਉਹ ਭਰਾਵਾ ਜਿੰਨਾ ਨਾਲ ਤੂੰ ਮੈਚ ਰੱਖਿਆ ਨਾ,
1: ਉਹਨਾਂ ਨੂੰ ਤਾਂ ਅਸੀਂ ਜਾਣਦੇ ਹਾਂ,
0: ਉਹਨਾਂ ਨੇ ਨਹੀਂ ਆਉਣਾ, ਤੂੰ ਇਕੱਲਾ ਹੀ ਖੇਡੇਗਾ।
1: ਜਿਵੇਂ ਵਿਆਹ ਤੇ ਨਹੀਂ ਸੀ ਆਏ ਜਦੋਂ ਭਿੰਡੀ ਤੋਰੀ ਦਾ ਵਿਆਹ ਹੋਇਆ ਸੀ, ਵਾਕਆਊਟ ਮਿਲ ਜੂਗਾ।
0: ਉਹ ਤੇਰੇ ਨਾਲ ਪਲਾਨ ਪਲੂਨ ਬਣਾ ਕੇ ਤੇ ਉਹ ਹੋਰ ਕਿਤੇ ਚੱਲ ਗਿਆ।
1: ਜੇ ਮੀਂਹ ਪੈ ਗਿਆ ਤੇ ਅਫਗਾਨਿਸਤਾਨ ਤੋਂ ਫਿਰ ਇੰਡੀਆ ਜਿੱਤ ਗਿਆ ਸੀ ਨਾ, ਏਦਾਂ ਮੀਂਹ ਪੈ ਗਿਆ ਤਾਂ ਫਿਰ ਫਤਿਹ ਉਹਨਾਂ ਨੇ ਜਿੱਤ ਜਾਣਾ,
0: ਉਹ ਕਿਡਜ਼ ਨੂੰ ਉੱਥੇ ਸੱਦ ਕੇ ਤੇ ਉਹਨਾਂ ਪਾਉਣਾ ਨਹੀਂ ਆ,
1: ਦੂਜੀ ਟੀਮ ਤੇ ਵਾਕਆਊਟ ਮਿਲ ਜਾਣਾ।
2: ਟੀਮ
0: ਬਣਾ ਲਈ, ਲਿਸਟ ਬਣ ਗਈ,
2: ਚੂਜ਼ ਕਰਾਉਣੇ ਆ ਹਜੇ ਰਣਜੋਧ ਅੰਕਲ ਨੇ, ਜਿਹੜੇ ਉਹਨਾਂ ਨੇ ਬਹੁਤ ਟਾਈਮ ਲਾਉਂਦੇ ਆ, ਉਹ ਘਾਲੀ ਆ ਮੇਰੇ ਡੈਡੀ ਵਾਂਗੂ।
1: ਆਤਾਂ ਬਹੁਤ ਵਧੀਆ ਨਾ, ਮੰਨਤ ਪ੍ਰੋਐਕਟਿਵ ਨੇ ਇਹ, ਡਿਸਿਪਲਿਨਡ।
0: ਅੱਛਾ ਫਿਰ ਤੂੰ ਕਰਦਿਆ ਕਰੇਗਾ ਟਾਈਮ ਤੇ ਕੰਮ ਜਿਹੜਾ ਕਿਹਾ ਕਰੇਗਾ।
2: ਈਜ਼ੀ, ਯੈਸ, 2 ਮਿੰਟਾਂ ਚ ਈਜ਼ੀ।
0: ਚਲੋ ਲੈਟਸ ਸੀ, ਕੋਈ ਨਹੀਂ, ਅਮਨ ਲਿਖ ਲਿਆ ਆਵੇ ਕਾਪੀ ਤੇ।
2: ਦੱਸਾਂਗੇ ਕੱਲ ਅਸੀਂ 5 ਕਿਲੋਮੀਟਰ ਦੂਰ ਤੁਰੇ ਤੇ ਅੱਜ ਅਸੀਂ 6 ਤੋਂ ਵੀ ਵੱਧ।
1: ਕਮਾਲ ਹੋ ਗਈ,
0: ਨਾਈਸ। ਕੌਣ ਜਿੱਤਿਆ ਸੀ ਫਿਰ, ਰੇਸ ਕੀਤੀ ਸੀ ਕਿ ਉਦਾਂ ਹੀ?
2: ਨਹੀਂ ਮੈਂ ਤਾਂ ਦੀਦੀ ਸਾਈਕਲਾਂ ਤੇ ਰੇਸ ਕੀਤੀ, ਮੇਰੇ ਕੋਲੇ ਇਲੈਕਟ੍ਰਿਕ ਸੀ, ਦੀਦੀ ਕੋਲੇ ਨਾਰਮਲ ਸਾਈਕਲ ਸੀ, ਅਸੀਂ ਰੇਸ ਲਈ ਸੀ, ਮੈਂ ਈਜ਼ੀਲੀ ਜਿੱਤ ਗਿਆ।
1: ਗੇਮ ਤਾਂ ਤੂੰ ਬਹੁਤ ਖੇਡਦਾ ਪਰ ਸੱਪਾਂ ਵਾਲੀ ਨੋਕੀਆ ਤੇ, ਉਹੀ ਕੰਮ ਆ, ਇਲੈਕਟ੍ਰਿਕ ਸਾਈਕਲ ਤੇ ਬਹੁਤ ਐਕਸਰਸਾਈਜ਼ ਕੀਤੀ ਇਹਨੇ
0: ਤੇ ਤਾਂ ਹੀ ਜਿੱਤਣਾ ਹੀ ਇਲੈਕਟ੍ਰਿਕ ਤੇ।
2: ਨਹੀਂ ਦੱਸਾਂ ਕਿ ਬੱਚੋਂ ਉਹ ਡੈਡ ਹੋ ਗਏ, ਮੇਰੇ ਪੈਰ ਚ ਲੱਗ ਗਿਆ।
1: ਠੀਕ ਹੋ ਗਿਆ,
0: ਕੋਈ ਨਹੀਂ
1: ਸੁਣਾਉਣਾ ਅੱਜ ਫਿਰ।
2: ਸੈਂਸਰ ਦੀਦੀ, ਦੀਦਾ ਹੈਲਮਟ ਟੁੱਟਿਆ ਸੀ, ਫਿਰ ਦੀਦੀ ਨੇ ਮੇਰਾ ਪਾ ਲਿਆ, ਮੈਂ ਦੂਜਾ ਆਪਦਾ ਪਾ ਲਿਆ।
0: ਤੇਰੇ ਕੋਲ 2 ਆ?
2: ਯਾ ਮੇਰੇ ਕੋਲ
1: ਇੱਕ ਤਾਂ ਟੁੱਟ ਗਿਆ।
0: ਦੇਖੋ ਸਾਰੀਆਂ ਚੀਜ਼ਾਂ 2 ਹੀ ਆ, ਦੇਖੋ ਬੈਗ ਵੀ 2 ਆ, ਬੂਟ ਵੀ 2 ਆ, ਪੈਂਟਾਂ ਵੀ 2 ਆ।
1: ਅੱਛਾ,
0: ਟੀ-ਸ਼ਰਟ ਵੀ 2
2: ਆ। ਨਹੀਂ ਮੇਰੇ ਕੋਲ ਸ਼ੂ 3 ਹੋ ਗਏ, ਮੰਮਾ ਨੇ ਮੈਨੂੰ ਲੈ ਤੇ ਇਹਨਾਂ ਦੇ ਸ਼ੂ।
1: ਤੇ ਕਹਣਾ ਇੱਕ ਚੀਜ਼ ਹੋਇਆ, ਟੁੱਟੇ ਹੋਏ ਆ।
0: ਅੰਡਰਵੀਅਰ ਵੀ ਦੇਖੋ 2 ਆ, ਇੱਕ ਪਾਉਂਦਾ ਇੱਕ ਧੋ ਲੈਂਦਾ, ਐਕਸਟਰਾ ਕੁਛ ਨਹੀਂ ਹੈਗਾ।
2: ਵਾਈਟ
0: ਜੇ ਵੀ ਵੇਖੇ ਸੀ ਪਾਏ ਯਾਰ, ਉਹ ਕਿਥੋਂ ਮੰਗੇ ਸੀ ਕਿਸੇ ਦੇ ਫਿਰ?
1: ਉਹ ਤਾਂ ਹੱਥਾਂ ਚ ਪਾਉਣ ਨੂੰ
2: ਮੇਰੇ ਹੀ ਆ, ਪਰ ਉਹ ਪਤਾ ਨਹੀਂ ਗੁੰਮ ਗਏ ਮੰਮਾ ਨੂੰ ਲੱਭ ਗਏ, ਮੰਮਾ ਕਹਿੰਦੇ ਮੰਮਾ ਲੱਭ ਗਏ।
1: ਉਹ ਬੈਗ ਚ ਬੱਚੇ ਹੀ ਗਿਣਦਾ ਹੁੰਦਾ ਕਿ ਉਦੋਂ ਬੈਗ ਜਦੋਂ ਤੁਸੀਂ ਚੱਕਿਆ ਨਹੀਂ ਉਦੋਂ ਉਹਦੇ ਵਿੱਚ ਹੀ ਸੀਗੇ,
0: ਬੂੜੀ ਵੀ
2: ਚਿੱਟੇ ਜੇ ਵੀ ਮੈਨੂੰ ਵਧੀਆ ਲੱਗਦੇ। ਠੀਕ ਆ, ਅੱਜ ਮੈਂ ਸੁਣਾਉਂਗਾ
1: ਚਿੱਟੇ ਬੂਟ ਜਿੰਨਾ ਨੇ
0: ਉਹ ਸੁਣਾਈ ਦੀ ਨਹੀਂ, ਪਾਈ ਦੀ ਹੁੰਦੀ ਬਾਜ਼ਾਰ ਤੇ। ਚਲੋ ਪਾਓ ਫਿਰ,
1: ਸੇਮ ਚੀਜ਼ ਆ
0: ਉਹ। ਚੰਗਾ ਭਰਾਵਾ, ਕੋਈ ਨਹੀਂ, ਅੱਜ ਦੇ ਮੈਚ ਤੈਨੂੰ ਹਰਾਉਣਾ ਮੈਂ। ਕੋਈ
2: ਪਾਈ ਕੋਨੇ ਮੋਨੇ
1: ਚਾਰ ਸਪਾਈ ਕੋਨੇ ਮੋਨੇ
2: ਗੰਨੇ ਤੇ ਉਹਨਾਂ ਦੇ ਮੂੰਹ ਚ ਗੰਨੇ
1: ਅੱਛਾ ਚਾਰ ਸਪਾਈ ਖਿੱਚ ਕੇ ਨਿਕਲ ਆਈ ਤਾਂ ਆਉਂਦੀ ਸੀ ਮੈਨੂੰ ਉਹ ਪਾਉਣ ਦਾ ਤਾਂ
0: ਚਾਰ ਇਕੱਠੇ ਗੰਨੇ ਤੇ ਨਹੀਂ ਕਿਤੇ
2: ਨਹੀਂ ਗਲਤ
0: ਇੱਕ ਵਾਰੀ ਦੁਬਾਰਾ ਰਿਪੀਟ ਕਰੋਗੇ ਸਾਨੂੰ ਤਾਂ ਸਮਝ ਲੱਗ ਗਈ ਸਰੋਤਿਆਂ ਨੂੰ ਸਮਝਾਈਏ ਜਿਨ੍ਹਾਂ ਨੇ ਸਾਨੂੰ ਆਨਸਰ
2: ਸਪਾਈ ਕੋਨੇ ਮੋਨੇ ਚਾਰ
1: ਤੇ ਉਹਨਾਂ ਦੇ ਮੂੰਹ ਚ ਗੰਨੇ
2: ਚਾਰਾਂ ਦੇ ਮੂੰਹ ਚ ਗੰਨੇ
1: ਔਖਾ ਹੀ ਲੱਗਦਾ ਮੋਮਬੱਤੀ ਤਾਂ ਹੈ ਨਹੀਂ
0: ਤੂੰ ਡਿਫੀਕਲਟ ਮੋਮਬੱਤੀ ਤੇ ਗੇ ਬਾਸੀਆਂ ਵੀ ਨਹੀਂ ਲੱਗਣੀ
1: ਹੋਰ ਕੀ ਹੋ
0: ਚਾਰ ਭਾਈ ਆ ਕੋਈ ਚੀਜ਼ ਆ ਕਿ
2: ਚੀਜ਼ ਆ ਚੀਜ਼ ਆ
1: ਚਾਰ
2: ਟਾਇਰ ਵਾਲੀ ਬਹੁਤ ਯੂਜ਼ ਕਰਦੇ ਆ ਲੋਕ
0: ਇੰਡੀਆ ਚ
1: ਚਾਰ ਟਾਇਰਾਂ ਵਾਲੀ ਆਟੋ ਆਟੋ ਤਾਂ ਨਹੀਂ ਦੂਜੇ ਜਿਹੜੇ
0: ਈ ਰਿਕਸ਼ਾ ਤਾਂ ਨਹੀਂ ਆ ਨਹੀਂ ਪਰ
2: ਨਹੀਂ ਗਲਤ
0: ਚਾਰ
1: ਹੈਲਪ
0: ਹੈਗੀ ਆਪਣੇ ਕੋ ਜੇ ਆਪਾਂ ਇਹਦੀ ਬੁੱਝ ਲਈ ਨਾ
1: ਮਿਲੀਅਨ ਗਜ਼ਿਲੀਅਨ ਫਾਈਨ ਵੀ ਕਰ ਸਕਦਾ
0: ਨਹੀਂ ਨਹੀਂ ਅੱਜ ਨੀ ਫਾਈਨ ਹੋਣਾ ਨਾ ਕਿਉਂਕਿ ਅੱਜ ਇਹਨਾਂ ਦਾ ਮੈਚ ਹੈ ਨਾ ਜਿੱਥੇ ਆਉਣਾ ਨੀ ਕਿਸੇ ਨੇ ਜਿਹੜਾ ਬਸ ਨਾਂ ਦਾ ਹੀ ਰੱਖਿਆ
2: ਇਹਨਾਂ ਨੇ
1: ਅੰਪਾਇਰ ਮੈਂ ਆ
0: ਜਦੋਂ ਸਕੂਲ ਲੱਗ ਗਈ ਉਦੋਂ ਪਤਾ ਨੀ ਕਦੋਂ ਓਕੇ ਓਕੇ
1: ਤਾਂ ਰੱਖਣਾ
0: ਹਾਂ ਓਕੇ ਇੱਕ ਕਹਿੰਦੇ ਨੇ ਜਿਹੜੀ ਹੈਲਪ ਆਈ ਆ ਨਾ ਆਪਾਂ ਨੂੰ ਉਹ ਆਈ ਆ ਜੀ ਮੰਜਾ ਮੰਜਾ ਆ
1: ਸਹੀ ਆ ਸਹੀ
2: ਕਿਹਨੇ
1: ਕਿਹਾ ਕਰੋ ਹਾਜ਼ਰ
0: ਜੇ ਮੈਂ ਦੱਸਤਾ ਤੇ ਤੁਸੀਂ ਉਹਨਾਂ ਨੂੰ ਕੁਛ ਕਹੋਗੇ ਤੇ ਨੀ
1: ਗੁਰਜੀਤ
0: ਕੌਰ ਜੀ ਨੇ ਇਹਨਾਂ ਨੂੰ ਦਵਾਓ ਜੋ ਦਵਾਉਣਾ
1: ਇਹਨਾਂ ਨੂੰ ਵੀ ਬਹੁਤ
0: ਮੇਰਾ ਕਹਿੰਦਾ ਫਾਈਨ ਯਾਰ ਮੈਂ ਤੇ ਪੜ੍ਹ ਕੇ ਦੱਸਿਆ ਵਾ
2: ਤੁਹਾਨੂੰ ਆਲਰੇਡੀ ਦਾ ਪਤਾ ਵਾ ਵੀ ਹੈਲਪ ਨਹੀਂ ਲੈਣੀ ਜੇ ਫੇਰ ਹੀ ਲੈਸਨ ਜੇ ਤੀ ਇਕੱਲੇ
0: ਤੇ ਮੈਂ
1: ਤੁਸੀਂ ਉਹਦੀ ਓਨੈਸਟੀ ਨੂੰ ਐਪਰੀਸ਼ੀਏਟ ਕਰੋ ਨਾ ਓਨੈਸਟੀ ਨੂੰ ਕਿਹਨੇ ਦੱਸਤਾ
0: ਮੈਨੂੰ ਤੇ ਪ੍ਰੀਤ ਭਾਈ ਨੇ ਕਿਹਾ ਕਿ ਤੂੰ ਹੈਲਪ ਲੈ ਮੈਂ ਤੇ ਲੈਣੀ ਨਹੀਂ ਡਿਆ ਇਹਨਾਂ ਨੂੰ ਪਾ ਨਾ ਫਾਈਨ ਮੈਂ ਇਹਨਾਂ ਦੇ ਕਹਿਣ
2: ਤੇ ਫਿਰ ਤੁਸੀਂ ਜੇ ਤੁਹਾਨੂੰ ਕਿਹਨੇ ਕਿਹਾ ਇਹ ਕੰਪਿਊਟਰ ਵੱਲ ਦੇਖ
1: ਹਾਂ ਪੁਆਇੰਟ ਟੂ ਬੀ ਨੋਟਡ
0: ਇਹਨਾਂ ਨੇ ਕਿਹਾ ਹੀ ਕਿ ਕੰਪਿਊਟਰ ਵੱਲ ਵੇਖ ਤੇ ਮੈਂ ਹੁਣ ਇਹਨਾਂ ਦਾ ਕਹਿਣਾ ਥੋੜਾ ਮੋੜ ਸਕਦਾ ਵਾਂ ਸਾਰਾ ਫਾਈਨ
2: ਇਹਨਾਂ ਨੂੰ ਦੇਖੋਗੇ ਉਹਨਾਂ ਨੇ ਕੰਪਿਊਟਰ ਤੇ ਟੈਕਸਟ ਕੀਤਾ ਨਾ ਕੰਪਿਊਟਰ ਵੱਲ ਦੇਖੋ ਫਿਰ ਤੁਸੀਂ ਕੰਪਿਊਟਰ ਵੱਲ ਦੇਖ ਕੇ ਹੀ ਪੜਿਆ ਹੋਣਾ ਉਹਨਾਂ ਨੇ ਕਿਹੜਾ ਤੁਹਾਡੇ ਪਰਸਨਲ ਫੋਨ ਤੇ ਕੀਤਾ ਹੋਣਾ
0: ਯਾਰ ਕੰਪਿਊਟਰ ਮੇਰੀ ਅੱਖਾਂ ਦੇ ਖੱਬੇ ਪਾਸੇ ਆ ਤੇ ਮੇਰਾ ਧਿਆਨ ਪੈ ਗਿਆ ਸੀ
2: ਜਿਹੜਾ
0: ਜਹਾਜ਼ ਚ ਮਿਲਦਾ ਹੁੰਦਾ ਵਾ
2: ਉੱਥੇ ਵੀ ਮਿਲ
1: ਜਾਂਦਾ ਸਸਤਾ ਜਿਹਾ ਹੁੰਦਾ
0: ਬਾਹਰੋਂ ਮਹਿੰਗਾ ਆ ਤਾਂ ਹੀ ਨਹੀਂ ਲਿਆ
1: ਜਿਹੋ ਜਿਹੇ ਜਹਾਜ਼ ਹੈਡਫੋਨ ਆ ਜਾਓ
2: ਇਹਨੇ ਤਾਂ ਬਹੁਤ ਸਸਤਾ ਲੈ ਲਿਆ ਜੀ
1: ਮਹਿੰਗਾਈ ਵੱਧ ਗਈ ਹੁਣ ਆਪਾਂ ਪ੍ਰੋਗਰਾਮ ਨੂੰ ਭਜਾਈਏ ਬਲਕੀ ਅੱਗੇ ਨੂੰ ਤੁਰ ਗਏ
2: ਕਿਉਂਕਿ ਪਾਪਾ ਦਾ ਸੌ ਡਾਲਰ ਲੱਗਣਗੇ ਕਿਉਂਕਿ ਪਾਪਾ ਦਾ ਤੇਲ ਵੀ ਪਾਪਾ ਦੇ ਤੇਲ ਬਹੁਤ ਵੱਧ
1: ਗਿਆ
0: ਸੋਰੀ ਸਾਨੂੰ ਨੀ ਚਾਹੀਦਾ ਸਲੀਪਿੰਗ ਅਸੀਂ ਸੋਣਾ ਹੀ ਨੀ ਅਸੀਂ ਜਾਗਦੇ ਰਹਿਣਾ
1: ਪਰਨੇ ਦਾ ਲੜੀ ਕਮਾ ਲਈਏ
0: ਓਕੇ ਬਾਏ ਸਵੇਰੇ ਸਵੇਰੇ ਯਾਰ ਮਹਿੰਗਾਈ ਦੀਆਂ ਗੱਲਾਂ ਕਰੀ ਜਾਂਦਾ ਤੂੰ ਤੇ ਨੈਕਸਟ ਸਾਡੇ ਨਾਲ ਨੇ ਜੀ ਤਵਨੀਤ ਐਸ਼ਲੀਨ ਤੇ ਤਾਜਵੀਰ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਤਾਇਆ ਜੀ
1: ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
3: ਮੇਰਾ ਠੀਕ ਆ ਤੁਹਾਡਾ ਕੀ ਹਾਲ ਹੈ
1: ਅਸੀਂ ਵੀ ਵਧੀਆ ਕੀ ਕਰਦੇ ਹੋ
3: ਕੁਛ ਨਹੀਂ ਬੈਠੇ
1: ਬ੍ਰੇਕਫਾਸਟ ਕਰ ਲਿਆ
3: ਨਹੀਂ
1: ਬਣਾਓ ਕੋਈ ਸਮੂਦੀ ਵਧੀਆ ਜੀ
3: ਐਕਸਰਸਾਈਜ਼ ਕਰ ਲਈ
0: ਅੱਛਾ ਯੋਗਾ ਵੈਰੀ ਗੁੱਡ ਯੋਗਾ
3: ਹਾਂਜੀ
0: ਓ ਵੈਰੀ ਨਾਈਸ
1: ਇਹਨਾਂ ਦੀਆਂ ਹੈਬਿਟਸ ਬਹੁਤ ਵਧੀਆ ਨੇ
0: ਪਿਛਲੀ ਵਾਰੀ ਤੁਹਾਨੂੰ ਮੈਂ ਕਿਹਾ ਸੀ ਉਹਨਾਂ ਨੂੰ ਪੁੱਛ ਲਿਆ ਕਰੋ ਆਪੇ ਪੁੱਛ ਲਿਓ
1: ਨਾਲੇ ਬੱਚੇ ਵੇਟ ਕਰੀ ਜਾਂਦੇ ਆ ਦੱਸ ਫੀ ਨੀ ਗਏ ਦੱਸ ਕੱਲ ਦੱਸਣਾ ਚਾਹੀਦਾ ਸੀ ਮੈਂ ਕੱਲ ਨਹੀਂ ਆਉਣਾ
0: ਪਰ ਇਹ ਥੋੜਾ ਪਤਾ ਹੀ ਉਹਨਾਂ ਨੂੰ ਵੀ ਨੀਨੀ ਆਉਣੀ ਕੱਲ
1: ਹਾਂ ਪਰ ਨੀਨੀ ਦਾ ਰੋਜ਼
3: ਵਾਲੇ ਲਾਰੇ ਬੋਟ ਲਾਂਦੇ
1: ਇਹਦਾ ਨੰਬਰ ਚੇਂਜ ਕਰਾਂ ਪਹਿਲਾਂ ਮੈਂ ਲਿਖਾਂ ਰਣਜੋਤ ਰਣਜੋਤ ਮਾਝਾ ਲਿਖਣਾ
3: ਰਣਜੋਤ ਹਾਂਜੀ
1: ਹਾਂਜੀ ਲੁਧਿਆਣੇ ਵਾਲੇ ਜਿੰਦਾਬਾਦ ਦੇਖਿਆ ਫਿਰ ਸਾਡੇ ਪਿੰਡ
0: ਚਲੋ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਹੈਪੀ
1: ਰਣਜੋਤ ਮਾਝਾ ਲਿਖਦੇ ਆ ਰਣਜੋਤ ਹਾਂਜੀ ਕੱਟ ਕੇ ਫੋਨ ਤੇ
0: ਕੋਈ ਨੀ ਮੈਂ ਤੁਹਾਨੂੂੰ ਉਹਨਾਂ ਦਾ ਨੰਬਰ ਭੇਜ ਦਿੰਦਾ ਤੁਸੀਂ ਉਹਨਾਂ ਨੂੰ ਕਾਲ ਕਰੋ
1: ਹਜੇ ਉੱਠੇ ਨਹੀਂ ਹੋਣੇ
0: ਹਾਂ ਹਲੇ ਨਹੀਂ ਉੱਠੇ ਹੋਣੇ 10 ਵਜੇ ਕਾਲ
3: ਕਰੋ
1: ਲੁਧਿਆਣੇ ਵਾਲੇ ਜਿੰਦਾਬਾਦ
0: ਜਿੰਦਾਬਾਦ ਜਿੰਦਾਬਾਦ
1: ਰੇਡੀਓ ਹਾਂਜੀ ਜਿੰਦਾਬਾਦ
3: ਵੀ ਹਾਲੇ ਤੱਕ ਵੀ ਜਿੰਦਾਬਾਦ
1: ਉਹ ਵੀ ਹਾਂ
0: ਹਾਂ ਉਹ ਵੀ ਜਿੰਦਾਬਾਦ ਉਹ ਵੀ ਜਿੰਦਾਬਾਦ
1: ਇਹ ਥੋੜਾ ਅੰਮ੍ਰਿਤਸਰ ਵੱਲ ਪੈ ਜਾਂਦੇ
3: ਨੇ ਰੋਟੀ ਮੰਮੀ ਨੇ ਦੇਣੀ ਹੁੰਦੀ
1: ਹਾਂ ਫਿਰ ਥੋੜਾ ਕੈਲਕੂਲੇਸ਼ਨ ਠੀਕ ਕਰਨੀ ਪੈਂਦੀ ਨਾ ਉਸ ਹਿਸਾਬ ਨਾਲ ਐਡਜਸਟ ਕਰਨੀ ਪੈਂਦੀ ਮੰਮਾ ਨੂੰ ਵੀ ਨਾਰਾਜ਼ ਨਹੀਂ ਕਰ ਸਕਦੀ
0: ਗੁੱਡ ਗੁੱਡ
1: ਕੀ ਸੁਣਾਉਣਾ ਅੱਜ ਫਿਰ
0: ਬ੍ਰੇਕਫਾਸਟ ਹੀ ਤਾਂ ਦੇਣਾ ਨਾ ਫਿਰ
3: ਕੀ ਕਿਹਾ
1: ਅੱਜ ਕੁਛ ਸੁਣਾਉਣਾ ਫਿਰ ਤੁਸੀਂ ਕੋਈ ਜੋਕ ਜਾਂ ਕੋਈ ਬਜਾਰਤ ਪਾਉਣੀ ਜਾਂ ਗੱਲਾਂ ਬਾਤਾਂ ਕਰਨੀ
3: ਮੈਂ ਇੱਕ ਬੋਲੀ ਸੁਣਾਣੀ
1: ਅੱਛਾ ਬੋਲੀ
3: ਬਟ ਇਹ ਤੋਂ ਪਹਿਲਾਂ ਅਸੀਂ ਜਦੋਂ ਸਾਈਕਲ ਚਲਾਉਂਗੇ ਸੀ ਇੱਕ ਦਿਨ ਇੱਕ ਮੈਗਪਾਈ ਆਈ ਤੇ ਮੰਮਾ ਨੂੰ ਅਟੈਕ ਕੀਤਾ ਦੋ ਵਾਰੀ
1: ਹਾਂਜੀ ਪੁੱਤ ਅੱਜ ਕੱਲ ਇਹਨਾਂ ਦਾ ਸੀਜ਼ਨ ਆ ਮੈਗਪਾਈਜ਼ ਦਾ ਸੈਪਟੈਂਬਰ ਅਕਤੂਬਰ ਚ ਨਾ
0: ਕੇਅਰਫੁਲੀ
1: ਅੰਡੇ ਦਿੰਦੀਆਂ ਤੇ ਹਨਾ ਤੇ ਅਪਸੈਟ ਹੁੰਦੀਆਂ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਲੱਗਦਾ ਵੀ ਮੇਰੇ ਬੱਚਿਆਂ ਨੂੰ ਹਾਰਮ ਕਰਨਗੇ ਇਹ ਬਹੁਤ ਸਾਰੇ ਏਰੀਆਜ਼ ਨੇ ਜਿੱਥੇ ਹਨਾ ਮੈਗਪਾਈਜ਼ ਆ ਰਹੀਆਂ
3: ਸਾਡੇ ਘਰ ਚ ਰਹਿੰਦੇ
1: ਓਹੋ
3: ਅੱਛਾ ਪਾਰੀ ਪੀ ਨੰਦੀ
1: ਪਰ ਤੁਸੀਂ ਉਹ ਵਾਈਲਡ ਲਾਈਫ ਵਾਲਿਆਂ ਨੂੰ ਫੋਨ ਕਰਕੇ ਪੁੱਤ ਸੁਜੈਸ਼ਨ ਲੈ ਸਕਦੇ ਹੋ ਉਹਨਾਂ ਤੋਂ ਬਈ ਇਹਦਾ ਕੀ ਹੱਲ ਕਰ ਸਕਦੇ ਆ ਕਈ ਵਾਰ ਉਹ ਹੈਲਪ ਕਰ ਦਿੰਦੇ ਆ
3: ਸਾਡੇ ਕੋਲ ਵਾਈਲਡ ਲਾਈਫ ਵਾਲਾ
1: ਖੂਨ ਕੱਢ ਦਿੰਦੀ ਲੋਕਾਂ ਦੇ ਸਿਰ ਚ ਠੂੰਗਾ ਮਾਰ ਮਾਰ ਕੇ ਤੇ ਉਹ ਇੱਕ ਦੋ ਤਾਂ ਐਕਸੀਡੈਂਟ ਹੁੰਦੇ ਬਚੇ ਨੇ ਉੱਥੇ ਬਚ ਗਏ ਫਿਰ ਤਾਂ ਹਾਂ ਹੁਣ ਤਾਂ ਮੈਂ ਉਹ ਦੇਖਦਾ ਉਹ ਹੈਲਮਟ ਦੇ ਉੱਤੇ ਮੈਡ ਮੈਕਸ ਵਾਂਗੂ ਸਪਰਿੰਗ ਜੇ ਵੀ ਲੱਗੇ ਹੁੰਦੇ ਤੂਈਆਂ ਜੀਆਂ ਖੜੀਆਂ ਹੁੰਦੀਆਂ ਉਹ ਮੈਗਪਾਈ ਤੋਂ ਹੀ ਹੁੰਦੀਆਂ ਮੈਨੂੰ ਲੱਗਦਾ ਸਾਡਾ ਇੱਕ ਮਿੱਤਰ ਆ ਤੇ ਇੱਕ ਬੀਜੀ ਨੇ ਉਹ ਹੱਥ ਵਿੱਚ ਛੋਲੇ ਰੱਖਦੇ ਆ ਛੋਲੇ ਛੱਡ ਦਿੰਦੇ
0: ਉਹ ਆਪਣਾ ਉਹ ਖਾ ਹਾਂਜੀ ਕੀ ਕਿਹਾ ਤੁਸੀਂ
3: ਫਿਰ ਮੈਗਪਾਈ ਹੈਲਮਟ ਲੈ ਕੇ ਜਾਊਗੀ
0: ਨਹੀਂ ਨਹੀਂ ਹੈਲਮਟ ਨਹੀਂ ਲੈ ਕੇ ਜਾ ਸਕਦੀ ਹੈਲਮਟ ਭਾਰਾ ਹੁੰਦਾ ਉਹ ਕੋ ਚੁੱਕਿਆ ਨਹੀਂ ਜਾਣਾ
3: ਹੈਲਮਟ ਪਰ ਮੰਮਾ ਦਾ ਹੈਲਮਟ ਬਲੈਕ ਐਂਡ ਵਾਈਟ ਸੀ
1: ਬਲੈਕ ਕਲਰ ਨੂੰ ਤਾਂ ਪੈਂਦੀ ਹੋ
3: ਹਾਂ
0: ਤਾਂ ਹੀ ਫਿਰ ਪਿੰਕ ਕਲਰ ਦਾ ਪਾਇਆ ਕਰੋ ਤੁਸੀਂ ਹੈਲਮਟ
1: AFL ਦੀ ਟੀਮ ਕਾਲਿੰਗਵੁੱਡ ਵੀ ਮੈਕ ਪਾਈ ਸੀ ਨਾ ਉਦਾਂ ਹੀ ਕਾਲੀ ਕਾਲੀ ਚਿੱਟੇ
3: ਮੈਂ ਨਹੀਂ ਕੁਝ ਦੇਖ ਰਹੇ AFL
0: ਗੁੱਡ ਤੁਸੀਂ ਉਹਨਾਂ ਕੋਈ ਨਹੀਂ ਤੁਸੀਂ ਹੌਲੀ ਹੌਲੀ ਕਰੋ ਉਹਨਾਂ ਨਾਲ ਤੁਹਾਡੀ ਫਰੈਂਡ ਬਣ ਜਾਣੀ ਆ ਉਹ
1: ਠੁੰਗਾ ਵਾਲੀ ਫਰੈਂਡ
0: ਤੁਹਾਡੇ ਘਰੋਂ ਆ ਕੇ ਪਾਣੀ ਪੀਂਦੀ ਆ ਨਾ ਫਿਰ ਉਹਨੂੰ ਪਤਾ ਲੱਗ ਜਾਣਾ ਵਾ
1: ਵੀ ਤਾਂ ਆਪਣੇ ਬੰਦੇ
0: ਹਾਂ ਵੀ ਆਪਣੇ ਬੰਦੇ ਆ ਤੇ ਫਿਰ ਫਰੈਂਡ ਬਣ ਜਾਣਾ ਉਹਨੇ
3: ਦੇਈ ਬੜੀ ਫਰੈਂਡ ਉਹ ਬਹੁਤ ਚਲਾਕ ਹੈ
1: ਹਾਂ ਉਹ ਆਲਰੇਡੀ ਮੰਮਾ ਦੀ ਤਾਂ ਠੁੰਗ ਮਾਰਨ ਦੀ ਟਰਾਈ ਕਰ ਚੁੱਕੀ ਹੈ
0: ਕਿਤੇ ਮੰਮਾ ਦੇ ਤਾਂ ਤੇ ਨਹੀਂ ਮਾਰਨ ਦੀ ਵੀ ਤੁਹਾਨੂੰ ਮੰਮਾ ਝਿੜਕਦੇ ਆ
1: ਇਹਦੀ ਤੋਂ ਕੋਈ ਲਰਨਿੰਗ ਤਾਂ ਨਹੀਂ ਹੈ, ਮਤਲਬ ਮੰਮਾ ਉਹਨੂੰ ਰੋਟੀ ਵੀ ਪਾਉਂਦੇ ਆ ਤੇ ਉਹਨੇ ਤਾਂ ਵੀ ਠੁੰਗ ਮਾਰਤੀ ਤੇ, ਹਨਾ ਇੱਦਾਂ ਹੀ ਬੱਚੇ ਕਰਦੇ ਆ, ਨਾਲੇ ਮੰਮਾ ਰੋਟੀ ਵੀ ਦਿੰਦੇ ਖਾਣ ਨੂੰ ਵੀ ਦਿੰਦੇ, ਬੱਚੇ ਫਿਰ ਵੀ ਅਪਸੈਟ ਹੀ ਰਹਿੰਦੇ।
3: ਬਿਕੋਜ਼ ਮੰਮਾ ਨੇ ਛੋਟੇ ਹੁੰਦੇ ਦੇ ਕਾਬੋਟ ਮਾਰੇ।
0: ਆਹ ਬਸ ਬਸ
3: ਪਤਾ ਲੱਗ ਗਿਆ ਦਵਾਈ ਪਾ
1: ਪਰਿਵਾਰ ਦੇ ਸਾਰੇ ਪਰਦੇ ਨਿਆਣੇ ਖੋਲ ਦਿੰਦੇ
0: ਬਸ, ਫਿਰ ਤਾਂ ਹੀ ਹੁਣ ਤੁਸੀਂ ਮੰਮਾ ਨਾਲ ਨਾ ਜਾਇਆ ਕਰੋ, ਵਾਕ ਤੇ ਵੱਖਰੇ ਜਾਇਆ ਕਰੋ।
1: ਹੈਡਫੋਨ ਲਾ ਕੇ ਪੈਂਦੇ
0: ਸੁਣਦੇ, ਉਹ ਸੁੱਤੇ ਹੋਣੇ ਆ, ਟੈਨਸ਼ਨ ਨਾ ਲਓ ਤੁਸੀਂ,
1: ਸਾਰੇ ਸ਼ਬਦ ਆਉਂਦੇ
3: ਉਹਨੂੰ ਪਤਾ
1: ਨਹੀਂ, ਬਹੁਤ ਕੁਛ ਪਤਾ ਤੁਹਾਨੂੰ, ਤੁਸੀਂ ਬਹੁਤ ਇੰਟੈਲੀਜੈਂਟ ਤੇ ਸਿਆਣੇ ਵੀ ਹੋ।
0: ਗੁੱਡ ਗੱਲ, ਨੈਕਸਟ ਕੌਣ ਗੱਲ ਕਰੂਗਾ ਸਾਡੇ ਨਾਲ? ਓਕੇ ਕਰਾਓ ਫਿਰ ਐਸ਼ਲਿਨ।
1: ਬੱਲੇ ਬੱਲੇ ਕੀਤੀ ਹੋਈ ਨੀ ਜਦ ਪਹਿਲਾਂ ਬੋਲੀ ਦੇ ਵਿੱਚ ਬੱਲੇ ਬੱਲੇ ਆਈ, ਮੈਨੂੰ ਤਾਂ ਸੀ ਵੀ ਕਿਤੇ ਐਸ਼ਲਿਨ ਵੀ ਬੱਲੇ ਬੱਲੇ ਕਰੂ,
0: ਕੀਤਾ ਹੀ ਉਹਨੇ, ਸਾਨੂੰ ਨੀ ਆਵਾਜ਼ ਆਈ, ਕੀਤਾ ਸੀ ਨਾ? ਹਾਂਜੀ
1: ਰੇਡੀਓ, ਹਾਂਜੀ ਬੱਲੇ ਬੱਲੇ ਰਣਜੋਤ ਅੰਕਲ ਥੱਲੇ ਥੱਲੇ। ਬਹੁਤ ਆਕੂਪਾਈਡ ਰਹਿੰਦੇ ਆ, ਬਹੁਤ ਦਿਨ ਹੋ ਗਏ ਸੀ ਲਗਾਤਾਰ ਹੀ ਪ੍ਰੋਗਰਾਮ ਤੇ ਪ੍ਰੋਗਰਾਮ ਚੱਲੀ ਜਾਂਦਾ ਸੀਗਾ ਤੇ ਉਹ ਟਾਇਰਡ ਵੀ ਬਹੁਤ ਸੀਗੇ ਹਨਾ, ਤੇ ਤਾਂ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਯਾਰ ਇੱਕ ਅੱਧਾ ਦਿਨ ਤਾਂ ਮੈਨੂੰ ਵੀ ਛੁੱਟੀ ਚਾਹੀਦੀ ਆ, ਬੱਚਿਆਂ ਨੂੰ ਇੰਨੀਆਂ ਛੁੱਟੀਆਂ ਮਿਲਦੀਆਂ ਮੈਨੂੰ ਵੀ ਛੁੱਟੀ ਦਿਓ।
3: ਜਿਹੜੀ
1: ਚੀਜ਼ ਰਿਕਾਰਡਿੰਗ ਹੋਈਆਂ ਹੁੰਦੀਆਂ ਉਹਨਾਂ ਨੂੰ ਫਿਰ ਵੈਬਸਾਈਟ ਤੇ ਪਾਉਣਾ, ਐਪ ਤੇ ਪਾਉਣਾ, ਉਹਨਾਂ ਨੂੰ ਗਾਈਡ ਕਰਨਾ ਸਾਰੀ ਟੀਮ ਨੂੰ, ਕਾਫੀ ਕੁਝ ਹੁੰਦਾ ਬੈਕਗ੍ਰਾਉਂਡ ਵਿੱਚ। ਹਾਂਜੀ ਤੁਸੀਂ ਇੱਕ ਦਿਨ ਆਓ ਹਨਾ, ਅ ਡੇ ਸਪੈਂਡ ਐਟ ਰੇਡੀਓ, ਹਾਂਜੀ ਤੁਹਾਨੂੰ ਪਤਾ ਲੱਗੂ ਕਿੰਨਾ ਕੰਮ ਹੁੰਦਾ ਇੱਥੇ
0: ਛੁੱਟੀਆਂ ਤੋਂ ਪਹਿਲਾਂ ਪਹਿਲਾਂ ਖਤਮ ਹੋਣ ਤੋਂ ਆਜੋ,
1: ਕੀ ਪਤਾ ਤੁਸੀਂ ਸਾਡੀ ਕੋਈ ਹੈਲਪ ਹੀ ਕਰ ਦੋ, ਸਾਨੂੰ ਵੀ ਟੀਮ ਮੈਂਬਰ ਚਾਹੀਦੇ ਹੁੰਦੇ ਆ।
0: ਆਓਗੇ?
3: ਹਾਂਜੀ।
0: ਗੁੱਡ,
1: ਅੱਜ ਫਿਰ ਕੀ ਸੁਣਾਉਣਾ?
3: ਕਦੋਂ ਆਣਾ?
0: ਜਦੋਂ ਤੁਹਾਡਾ ਟਾਈਮ ਲੱਗੂਗਾ, ਛੁੱਟੀਆਂ ਜਦੋਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆ ਜਾਓ, ਜੇ ਨਹੀਂ ਟਾਈਮ ਹੈਗਾ ਤੇ ਫਿਰ ਬਾਅਦ ਚ ਆ ਜਾਓ।
3: ਓਕੇ,
1: ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ, ਜਦ ਮਰਜ਼ੀ ਆ ਜਾਓ।
3: ਓਕੇ, ਤੇ ਮੈਂ ਇੱਕ ਪੋਇਮ ਸੁਣਾਣੀ
1: ਹੈ। ਅਸੀਂ ਸੁਣਨੀ।
3: ਇੱਕ ਲਪੜੀ ਦੀ ਪੱਗ, ਕਿਕਲ ਕਲੀੜੀ ਪੱਗ ਮੇਰੀ ਵੀੜੀ ਕਪੱਤਾ ਮੇਰਾ ਪਾਇਦਾ ਤੇ ਸੇਰ ਤੇ ਸਜਾਈਦਾ।
1: ਬਹੁਤ ਸੋਹਣਾ
3: ਬੱਲੇ ਬੱਲੇ ਸ਼ਾਵਾ ਸ਼ਾਵਾ
0: ਬੱਲੇ ਬੱਲੇ ਸ਼ਾਵਾ ਸ਼ਾਵਾ
3: ਰੰਜੋ ਰੰਗ ਛੁੱਟੀ ਛੁੱਟੀ
0: ਛੁੱਟੀ ਛੁੱਟੀ ਭਾਈ ਦੀ ਗੁੱਡੀ ਲੁੱਟੀ
3: ਲੁੱਟੀ ਬੱਲੇ ਬੱਲੇ ਬੱਲੇ ਬੱਲੇ ਬਲਜਿੰਦ ਅੰਕਲ ਸ਼ਾਵਾ ਸ਼ਾਵਾ
1: ਰੇਡੀਓ ਹਾਂਜੀ ਬੱਲੇ ਬੱਲੇ ਲਾਫਟਰ ਥੈਰੇਪੀ ਸ਼ਾਵਾ ਸ਼ਾਵਾ
0: ਗੁੱਡ
1: ਵੈਲ ਡਨ ਬੁੱਧ ਹੋਰ
3: ਹਾਂਜੀ ਤੇ ਵੀ ਜੀ ਲੱਗਦਾ ਵੀ ਜੀ ਵੀਰ ਜੀ ਸੁੱਤਾ ਹੋਇਆ ਸੀ ਮੈਨੂੰ ਵੇਲਾ ਲੱਗਦਾ ਵੀਰ ਜੀ ਸਲੀਪ ਟਾਕਿੰਗ ਕਰ ਗਿਆ ਬਿਕਾਜ਼ ਵੀਰ ਜੀ ਦੀ ਮੈਨੂੰ ਆਵਾਜ਼ ਆਈ
1: ਫਿਰ ਰੰਜੋ ਦਾ ਅੰਕਲ ਵਾਲਾ ਕੰਮ ਹੋ ਗਿਆ
0: ਸੁੱਤੇ ਬੋਲਣ ਦੇ ਆ ਘਰਾੜੇ ਤੇ ਨਹੀਂ ਮਾਰਨ ਦੇ
3: ਕਿਸੇ ਦਿਨ ਵੀਰ ਜੀ ਨੇ ਨਹੀਂ ਕਿਸੇ ਦਿਨ ਵੀਰ ਜੀ ਨੇ ਮਿਆਓ ਕਿਆ
0: ਮਿਆਓ ਕਿਆ
1: ਫਿਰ ਦੇਖ ਲਓ ਜੇ ਵੀਰ ਜੀ ਹੈਗਾ ਤਾਂ ਗੱਲ ਕਰਾ ਲਓ ਜੇ ਸੁੱਤਾ ਪਿਆ ਫਿਰ ਰਹਿਣ
0: ਦਿਓ ਮਿਆਓ ਕਹਿਤਾ
3: ਹਾਂਜੀ ਤੇ ਵੀਰ ਜੀ ਸੁੱਤਾ ਹੋਇਆ
0: ਸਵੇਰੇ ਜਦੋਂ ਉੱਠੂਗਾ ਨਾ ਤੇ ਫਿਰ ਸਾਡੀ ਗੱਲ ਕਰਾਇਓ ਤੇ ਫਿਰ ਇਹਨੂੰ ਪੁੱਛਾਂਗੇ ਵੀ ਸੁੱਤੇ ਕੌਣ ਮਿਆਉ ਕਹਿੰਦਾ ਵਾ ਓਕੇ
3: ਓਕੇ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਬਾਏ ਇੰਜੋਏ ਯਰ ਹੋਲੀਡੇਜ਼ ਬਾਏ ਬਾਏ ਤਵਨੀਤ ਤੇ ਐਸ਼ਲੀਨ ਤੇ ਤਾਜਵੀਰ ਹਲੇ ਸੁੱਤਾ ਆ ਤੇ ਨੈਕਸਟ ਸਾਡੇ ਨਾਲ ਨੇ ਗੁਰਪਾਲ ਤੇ ਮੰਨਤ ਤੇ ਤੁਸੀਂ ਆਉਂਦੇ ਰਹੋ ਹੈਲੋ ਗੁਰਪਾਲ ਹੈਲੋ ਮੰਨਤ ਹੈਲੋ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰੇ ਜੀ
0: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ
3: ਵਧੀਆ ਤੁਸੀਂ ਸੁਣਾਓ
0: ਓਏ ਸਾਡਾ ਵੀ ਵਧੀਆ ਕਿੰਨਾ ਸੋਹਣਾ ਪੁੱਛਿਆ ਤੁਸੀਂ ਹੈ ਤੁਸੀਂ ਸੁਣਾਓ ਗੁੱਡ ਕੀ ਕਰਨ ਦੇ ਹੋ ਸਵੇਰੇ ਸਵੇਰੇ ਕਰ ਲਿਆ ਬ੍ਰੇਕਫਾਸਟ
3: ਨਹੀਂ
0: ਨਹੀਂ ਹਲੇ ਕਰਨਾ ਵਾ
3: ਹਾਂਜੀ
0: ਓਕੇ ਓਕੇ ਛੁੱਟੀਆਂ ਨਾ ਫਿਰ ਥੋੜਾ ਜਿਹਾ ਲੇਟ ਹੋ ਜਾਂਦਾ ਕਿੱਦਾਂ ਚੱਲਣ ਡੀਆਂ ਤੁਹਾਡੀਆਂ ਛੁੱਟੀਆਂ
3: ਬਹੁਤ ਵਧੀਆ
0: ਫਨ ਹੋਣ ਡਿਆ
3: ਹਾਂਜੀ
0: ਕਿੱਥੇ ਕਿੱਥੇ ਘੁੰਮੀ ਕੀਤੀ ਫਿਰ
3: ਅਸੀਂ ਅਸੀਂ ਟਾਈਮ ਜ਼ੋਨ ਗਏ ਸਾਂ ਅਸੀਂ ਹੋਰ ਅਸੀਂ ਇਸ ਸੰਡੇ ਅਸੀਂ ਸਿਟੀ ਜਾਣਾ ਹੈ
0: ਓਕੇ ਕੌਣ ਜਿੱਤਿਆ ਸੀ ਫਿਰ ਉੱਥੇ ਬੋਲਿੰਗ ਚੋਂ
3: ਅਸੀਂ ਬੋਲਿੰਗ ਨਹੀਂ ਕੀਤੀ
0: ਅੱਛਾ ਬੋਲਿੰਗ ਨਹੀਂ ਕੀਤੀ ਦੂਜੀਆਂ ਗੇਮਾਂ ਖੇਡੀਆਂ ਸੀ
3: ਹਾਂਜੀ
0: ਓਕੇ ਗੁੱਡ ਕੀ ਸੁਣਾਓਗੇ ਫਿਰ ਅੱਜ ਸਾਨੂੰ
3: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ
0: ਓਕੇ
3: ਮੇਰਾ ਮਤਲਬ ਵਿਚਾਰ
0: ਓਕੇ ਓਕੇ ਓਕੇ ਠੀਕ ਹੈ
3: ਇੱਕ ਔਰਤ ਹਾਰ ਤਭੀ ਸਵੀਕਾਰ ਕਰਤੀ ਹੈ ਜਬ ਹਾਰ ਸੋਨੇ ਕਾ ਹੋ
1: ਜਾਦੂ ਕਰਤਾ ਲਿਖ ਕੇ ਰੱਖਦੇ ਹਾਂ
0: ਵੈਰੀ ਗੁੱਡ ਕਿੰਨੇ ਸਿਖਾਇਆ ਸੀ ਮੰਮਾ ਨੇ ਕਿ ਪਾਪਾ ਨੇ
3: ਪਾਪਾ ਨੇ
0: ਲੱਗਣ ਹੀ ਡਿਆ ਸੀ ਮੈਨੂੰ ਕਿ ਪਾਪਾ ਨੇ ਸਿਖਾਇਆ ਲੱਗਦਾ ਗੁਰਪਾਲ ਕਿੱਥੇ ਆ
3: ਮੈਂ ਗੁਰਪਾਲ ਹੀ ਹਾਂ
0: ਓਹੋ ਇਹਨਾਂ ਨੇ ਮੈਨੂੰ ਕਿਹਾ ਵਾ ਕਿ ਪੁੱਛ ਪ੍ਰੀਤ ਭਾਈ ਨੇ ਮੈਨੂੰ ਕਿਹਾ ਕਿ ਪੁੱਛ ਗੁਰਪਾਲ ਕਿੱਥੇ ਆ ਤੁਸੀਂ ਮੇਰੇ ਕੋਲ ਗਲਤ ਕਿਉਂ ਕਹਿੰਦੇ ਹੋ ਮੈਨੂੰ
1: ਕਈ ਵਾਰ ਆਵਾਜ਼ ਦਾ ਭੁਲੇਖਾ ਲੱਗਦਾ
0: ਚਲੋ ਫਿਰ ਮੰਨਤ ਨਾਲ ਗੱਲ ਕਰਾ ਦੋ ਸਾਡੀ ਕਿ ਸੁੱਤੀ ਆ
3: ਸਤਿ
0: ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ ਸਤਿ
1: ਸ਼੍ਰੀ ਅਕਾਲ ਕੀ ਹਾਲ ਚਾਲ
3: ਵਧੀਆ ਤੁਸੀਂ ਸੁਣਾਓ
1: ਅਸੀਂ ਠੀਕ ਠਾਕ ਹਾਂ ਵਧੀਆ ਹੋਰ ਕੀ ਬਣਦਾ ਬ੍ਰੇਕਫਾਸਟ ਕਰ ਲਿਆ
3: ਨਹੀਂ ਹਜੇ ਨਹੀਂ
0: ਕੀਤਾ ਹਾਲੇ ਤੇ ਮੈਨੂੰ ਲੱਗਦਾ ਉੱਠੇ ਆਏ ਤਾਜੀ ਤਾਜੀ
1: ਛੁੱਟੀਆਂ ਦਾ ਆਨੰਦ ਲੈ ਰਹੇ ਆ
0: ਹੁਣੇ ਹੁਣੇ ਉੱਠੇ ਨਾ
3: ਹਾਂਜੀ
1: ਦਿਨ ਪਲਾਨ ਕੀਤਾ ਅੱਜ ਕੁਛ ਕਰਨਾ ਵਾਕ ਤੇ ਜਾਣਾ ਜਾਂ ਸਾਈਕਲਿੰਗ ਕਰਨੀ
3: ਹਾਂਜੀ ਅਸੀਂ ਸ਼ਾਮ ਨੂੰ ਜਾਂਦੇ ਹੁੰਦੇ ਆ
1: ਓਕੇ
0: ਗੁੱਡ
1: ਇਜ਼ ਇਟ ਫਨ ਟਾਈਮ ਮੰਮਾ ਪਾਪਾ ਦੇ ਕਹੇ ਤੇ ਜਾਂਦੇ ਹੋ ਜਾਂ ਆਪਣਾ ਜੀ ਕਰਦਾ ਹੁੰਦਾ ਜਾਣ ਨੂੰ
3: ਰਾਮੂ ਐਮ ਬੀ ਬੀ ਐਸ ਦੀ ਡਿਗਰੀ ਹਾਸਲ ਕਰਕੇ ਘਰ ਆਇਆ ਤੇ ਮੁਹੱਲੇ ਦੇ ਕਰਿਆਨਾ
4: ਦੁਕਾਨਦਾਰ ਨੂੰ ਬੋਲਿਆ ਮੇਰਾ ਖਾਤਾ ਕੱਢੋ। ਦੁਕਾਨਦਾਰ ਖੁਸ਼ ਹੋ ਗਿਆ ਕਿ MBBS ਕਰਕੇ ਆਇਆ ਹੈ ਤੇ ਉਸਦੇ 3 ਸਾਲ ਪੁਰਾਣੇ ਉਧਾਰ ਦੇ ਪੈਸੇ ਮਿਲਣ ਲੱਗੇ ਨੇ। ਉਸਨੇ ਵੀ ਜਲਦੀ ਖਾਤਾ ਕੱਢਿਆ ਤੇ ਰਾਮੂ ਬੋਲਿਆ ਇੰਜ ਕਰੋ ਹੁਣ ਮੇਰੇ ਨਾਂ ਦੇ ਅੱਗੇ ਡਾਕਟਰ ਲਿਖ ਦੋ।
1: ਯਾਰ ਮੇਰੀ ਗੱਲ ਇਹਨਾਂ ਨੂੰ ਕਿਵੇਂ ਪਤਾ ਲੱਗ ਗਈ, ਇਹ ਤਾਂ ਮੇਰੇ ਨਾਲ ਹੀ ਸੀ ਯਾਰ, ਨਾਮ ਉਹਦੇ ਡਾਕਟਰ ਲਿਖਵਾਇਆ। ਜੋਕ ਆਫ ਦਾ ਡੇ ਹੈ, ਸਹੀ ਹੈ, ਬਹੁਤ ਵਧੀਆ। ਮਦਦ
0: ਇਹਦਾ ਮਤਲਬ ਇਹ ਆ ਵੀ ਧਾਰ ਜਿਹੜਾ ਉਹ ਘੱਟ ਹੀ ਛੇਤੀ ਨਹੀਂ ਮੁੜਦਾ,
1: ਢਿੱਡ ਤੇ ਕਰਜ਼ਾ ਘਟਾਉਣਾ ਬਹੁਤ ਔਖਾ।
0: ਵੈਰੀ ਗੁੱਡ ਮਨਤ,
1: ਚਲੋ ਫਿਰ ਠੀਕ ਆ ਮਨਤ, ਥੈਂਕ ਯੂ, ਆਪਾਂ ਅਗਲਾ ਕਾਲਰ ਲੈਂਦੇ ਹਾਂ।
0: ਥੈਂਕ ਯੂ, ਬਾਏ ਬਾਏ, ਸਤਿ ਸ੍ਰੀ ਅਕਾਲ। ਤੇ ਨੈਕਸਟ ਸਾਡੇ ਨਾਲ ਨੇ ਨਵਜੀਤ ਜੀ। ਨਵਜੀਤ ਜੀ ਤੁਸੀਂ ਆਉਂਦੇ ਰਹੋ। ਓਏ ਮੈਨੂੰ ਦੋ ਵਾਰ ਜਾਂ ਸੁਣੀਆਂ ਵਾ,
1: ਕੌਣ ਬੋਲਦਾ ਬਾਈ?
0: ਹਾਂਜੀ ਦੁਬਾਰਾ ਦੱਸੋ।
1: ਅੱਛਾ
0: ਓਕੇ, ਤੇ ਦੋਵੇਂ ਇਕੱਠੇ ਬੋਲਦੇ ਹਨਾ, ਕਿ ਮੈਨੂੰ ਭੁਲੇਖਾ ਲੱਗਣ ਡਿਆ ਵਾ ਵੀ ਦੋ ਵਾਰ ਆਉਣ ਡੀਆਂ? ਆ ਹੁਣ ਮੈਨੂੰ ਪਰ ਇੱਕੋ ਹੀ ਆਈ ਆ,
1: ਇੱਕੋ ਹੋਣੀ ਫਿਰ,
0: ਇੱਕੋ ਆ। ਓਕੇ ਚਲੋ, ਆਵਾਜ਼ ਦੱਸੋ ਕਿ ਆਵਾਜ਼ ਇੱਕ ਇੱਕ ਕਰਕੇ ਦੱਸੋ, ਆਪਣੀ ਆਵਾਜ਼ ਬੋਲੋ ਫਿਰ ਨਾਮ ਬੋਲੋ, ਫਿਰ ਮੈਂ ਆਵਾਜ਼ ਪਛਾਣ ਜੂਗਾ ਨਾ ਤੁਹਾਡੀ।
5: ਮੇਰਾ ਨਾਮ ਹੈਗਾ ਜਿੰਦ, ਮੇਰਾ ਨਾਮ ਹੈਗਾ ਸਰਬੱਤ।
0: ਓਕੇ ਹੁਣ ਮੈਨੂੰ ਪਤਾ ਲੱਗਿਆ ਕੀ ਕਰਦੇ।

0: ਕੁਛ ਵੀ ਨਹੀਂ
1: ਨਾ
0: ਉਹ ਕੁਛ ਤੇ ਖਾ ਲੈਣਾ ਸੀ 8:40 ਹੋ ਗਿਆ
1: ਆਪਾਂ ਪਹਿਲਾਂ ਤਾਂ ਸੁੱਤੇ ਸੀ
0: ਓਕੇ ਤੁਸੀਂ ਵੀ ਹੁਣੇ ਉੱਠੇ ਹੋ ਫਿਰ ਕੀ ਅੱਜ ਕੋਈ ਸਪੈਸ਼ਲ ਬ੍ਰੇਕਫਾਸਟ ਕਰਨਾ ਫਿਰ ਕੀ ਬਣਾ ਰਹੇ ਮੰਮਾ
1: ਐਗ ਐਂਡ ਆਮਲੇਟ
0: ਐਗ ਐਂਡ ਆਮਲੇਟ ਦੋਵੇਂ ਸੇਮ ਸੇਮ
1: ਅੱਜ ਸਪੈਸ਼ਲ ਡੇ ਆ
0: ਸਪੈਸ਼ਲ ਡੇ ਆ ਕੀ ਸਪੈਸ਼ਲ ਹੈ ਅੱਜ
1: ਅੱਜ ਸਾਡੀ ਭੈਣ ਦਾ ਬਰਥਡੇ ਆ
0: ਹਾਂ ਕਿਹਦਾ ਬਰਥਡੇ ਆ
1: ਅੱਜ ਸਾਡੀ ਕਜ਼ਨ ਭੈਣ ਦਾ ਬਰਥਡੇ ਆ
0: ਕਜ਼ਨ ਦਾ ਬਰਥਡੇ ਆ
2: ਕੀ ਨਾਮ ਉਹਦਾ
1: 19
0: ਇਅਰਸ ਬਰਥਡੇ ਆ ਗੁੱਡ ਫਿਰ ਤੇ ਅੱਜ ਬਿਗ ਪਾਰਟੀ ਹੋ ਗਈ
1: ਪਰਸੋਂ ਵੀ ਹੋਇਆ ਸੀ ਬਟ ਪਰਸੋਂ ਉਹਦੀ ਪਾਰਟੀ ਹੋਈ ਸੀ
0: ਅੱਛਾ ਪਾਰਟੀ ਪਹਿਲਾਂ ਹੋ ਗਈ ਸੀ ਕੀ ਖਾਦਾ ਸੀ ਫਿਰ ਤੁਸੀਂ ਪਾਰਟੀ ਤੇ
1: ਅੱਜ ਰੀਅਲ ਬਰਥਡੇ ਆ ਤੇ ਉਦੋਂ ਪਟੈਂਡ ਦਾ ਬਰਥਡੇ ਸੀ
0: ਓਕੇ ਤਾਂ ਹੀ ਫਿਰ ਮੈਨੂੰ ਲੱਗਦਾ ਤੁਸੀਂ ਹਾਲੇ ਤੱਕ ਕੁਝ ਖਾਦਾ ਨਹੀਂ ਆ ਤੁਸੀਂ ਪਰਸੋਂ ਦੇ ਪਾਰਟੀ ਤੋਂ ਰੱਜੇ ਜੇ ਹਨਾ ਮੈਨੂੰ ਲੱਗਦਾ ਤੁਸੀਂ ਫਰਾਈਜ਼ ਜ਼ਿਆਦਾ ਖਾ ਲਈਆਂ ਸੀ
1: ਫਰਾਈਜ਼ ਕੋਈ ਨਹੀਂ ਹੈਗੇ ਸੀ
0: ਅੱਛਾ ਫਰਾਈਜ਼ ਹੈਗੀ ਨਹੀਂ ਓਹੋ ਕੀ ਸੀ ਉੱਥੇ ਫਿਰ ਤੁਸੀਂ ਰਸਗੁੱਲਾ ਖਾਦਾ ਸੀ ਕਿਹੜੇ ਕਲਰ ਦਾ ਹੁੰਦਾ ਭਲਾ ਰਸਗੁੱਲਾ ਗੁੱਡ ਚਮਚਮ ਪਤਾ ਤੁਹਾਨੂੰ ਚਮਚਮ ਨਹੀਂ ਪਤਾ ਪਿੰਕ ਕਲਰ ਦੀ ਹੁੰਦੀ ਚਮਚਮ ਮੰਮਾ ਨੂੰ ਪੁੱਛਿਓ ਓਕੇ ਮੈਨੂੰ ਕੱਲ ਦੱਸ
1: ਖਾਦੀ ਹੋਈ ਆ
0: ਅੱਛਾ ਖਾਦੀ ਆਲਰੇਡੀ
1: ਹਾਂਜੀ
0: ਗੁੱਡ ਕੀ ਫਿਰ ਸਾਨੂੰ ਕੀ ਸੁਣਾਓਗੇ ਅੱਜ ਨਹੀਂ ਤੇ ਮੈਨੂੰ ਭੁੱਖ ਲੱਗ ਜਾਣੀ ਫਿਰ ਛੇਤੀ ਛੇਤੀ
1: ਅਸੀਂ ਇੱਕ ਗਾਣਾ ਸੁਣਾਵਾਂਗੇ
0: ਓਕੇ ਦੋਵੇਂ ਇਕੱਠੇ ਕਿ ਇਕੱਲੇ ਇਕੱਲੇ
1: ਇਕੱਠੇ
0: ਓਕੇ ਵੈਰੀ ਗੁੱਡ ਚਲੋ ਫਿਰ

0: ਵੈਰੀ ਨਾਈਸ,
1: ਬਹੁਤ ਹੀ ਵਧੀਆ ਬਾਈ,
0: ਇੰਨਾ ਤੁਸੀਂ ਯਾਦ ਕਰ ਲਿਆ ਹੈ, ਵੈਰੀ ਗੁੱਡ,
1: ਦੋਨੋਂ ਰਿਦਮ ਚਗਾਉਂਦੇ ਨਾਲ,
0: ਤੁਸੀਂ ਦੋਵੇਂ ਇਕੱਠੇ ਗਾਇਆ ਕਰੋ, ਓਕੇ
2: ਓਕੇ
3: ਓਕੇ,
0: ਤੁਸੀਂ ਸਾਨੂੰ ਇਕੱਠੇ ਰੋਜ਼ ਇੱਕ ਗਾਣਾ ਸੁਣਾਇਆ ਕਰੋ,
3: ਅੱਗੇ ਵੀ ਆ ਗਿਆ ਬਟ
1: ਸੁਣਾਓ, ਅੱਗੇ ਆਉਂਦਾ ਜਾਂ ਆਉਂਦਾ ਨਹੀਂ,
3: ਨਹੀਂ ਆਉਂਦਾ,
1: ਕੋਈ ਨਹੀਂ ਕੋਈ ਨਹੀਂ, ਹੌਲੀ ਹੌਲੀ, ਹਾਂ ਪਰ ਇੰਨਾ ਤੁਹਾਨੂੰ ਆਉਂਦਾ ਇਹ ਤਾਂ ਬਹੁਤ ਜ਼ਿਆਦਾ, ਵੈਰੀ ਗੁੱਡ, ਵੈਲ ਡਨ,
0: ਤੁਸੀਂ ਵੱਡੇ ਹੋ ਕੇ ਸਿੰਗਰ ਬਣ ਸਕਦੇ ਦੋਵੇਂ, ਤੁਹਾਨੂੰ ਪਤਾ
1: ਹੁਣੇ ਹੀ ਹੈਗੇ ਉਹ,
0: ਨਹੀਂ ਅਫੀਸ਼ੀਅਲੀ ਸਿੰਗਰ, ਓਕੇ ਬਾਏ ਫਿਰ,
3: ਓਕੇ
0: ਓਕੇ ਬਾਏ, ਤੁਸੀਂ ਫਿਰ ਖਾ ਲਓ ਆਮਲੇਟ, ਬਾਏ ਬਾਏ, ਹੈਵ ਅ ਗੁੱਡ ਡੇ, ਅਤੇ ਨੈਕਸਟ ਸਾਡੇ ਨਾਲ ਨੇ ਅਨਾਹਤ, ਅਨਾਹਤ ਤੁਸੀਂ ਆਉਂਦੇ ਰਹੋ, ਸਤਿ ਸ਼੍ਰੀ ਅਕਾਲ ਅਨਾਹਤ,
1: ਕੀ ਹਾਲ ਆ ਤੁਹਾਡਾ,
3: ਕੀ ਹਾਲ ਆ, ਮੈਂ ਵਧੀਆ, ਤੁਸੀਂ ਦੱਸੋ,
0: ਸਾਡਾ ਵੀ ਵਧੀਆ,
1: ਆਪਣੇ ਕਲਚਰ ਦਾ ਕਿੰਨਾ ਵਧੀਆ ਆਸਪੈਕਟ ਆ ਨਾ, ਆਪਾਂ ਇੱਕ ਦੂਜੇ ਨੂੰ ਕਿੰਨਾ ਪਿਆਰ ਨਾਲ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਆ, ਤੇ ਆਪਾਂ ਇੱਕ ਦੂਜੇ ਨੂੰ ਸੇਮ ਚੀਜ਼ ਹੀ ਪੁੱਛਦੇ ਰਹਿੰਦੇ ਆ, ਕਿਉਂਕਿ ਪਤਾ ਹੀ ਹੁੰਦਾ ਨਾ ਵੀ ਇਹ ਚੀਜ਼ ਸਾਰਿਆਂ ਨਾਲੋਂ ਜ਼ਰੂਰੀ ਹੈ, ਕਿਸੇ ਦਾ ਹਾਲ ਚਾਲ ਪੁੱਛਣਾ ਇਹਨਾਂ ਦੇ ਕਲਚਰ ਵਿੱਚ ਹੈਗਾ ਨਾ, ਆਰ ਯੂ ਓਕੇ, ਆਪਾਂ ਹਰ ਰੋਜ਼ ਇੱਕ ਦੂਜੇ ਨੂੰ ਇਹੀ ਪੁੱਛਦੇ ਆ, ਆਰ ਯੂ ਓਕੇ, ਤੁਹਾਡਾ ਕੀ ਹਾਲ,
3: ਕਈ ਵਾਰੀ ਮਾਰ ਪਈ ਹੁੰਦੀ ਹੈ ਨਾ, ਇਸ ਲਈ ਪੁੱਛਣਾ
1: ਪੈਂਦਾ, ਅਸੀਂ ਹੁਣ ਉਸ ਜ਼ੋਨ ਚੋਂ ਨਿਕਲ ਗਏ, ਹੁਣ ਤਾਂ ਛੋਟੇ ਬੱਚਿਆਂ ਦੀ ਵਾਰੀ ਹੈ,
3: ਆਪਣੀ ਗੱਲ ਕਰਨੀ ਸੀ,
1: ਬਲਕੀਰਤ ਹਜੇ ਰਹਿੰਦਾ,
0: ਮੈਂ ਹਲੇ ਤੁਹਾਡੇ ਨਾਲ ਗੱਲ ਕਰਕੇ ਫੇਰ ਕਰੂੰਗਾ,
3: ਤੁਸੀਂ ਕੁਲਚੇ ਖਾ ਲੋ ਸਾਡੇ ਨਾਲ,
0: ਕੁਲਚੇ

0: ਬੜੇ ਸਵਾਦ ਹੁੰਦੇ।
1: ਫਿਰ ਤੇ ਮੈਨੂੰ ਗੱਲ ਵੀ ਲੱਗਦਾ ਅੱਜ ਦੀ ਛੱਡਣੀ ਪੈਣੀ ਆ,
0: ਹਲਕਾ ਜਿਹਾ ਨਿੰਬੂ ਭੁੱਕ ਕੇ ਕੱਚਾ ਪਿਆਜ਼ ਪਾ ਕੇ,
1: ਹਨਾ ਯਮੀ ਯਮੀ। ਘਰੇ ਬਣਾਏ ਸੀ ਕਿ ਬਾਹਰ ਲਿਆਂਦੇ ਆ?
2: ਘਰੇ ਬਣਾਏ ਨੇ ਪਾਪਾ ਨੇ।
0: ਹਾ
1: ਪਾਪਾ ਸ਼ੈਫ ਲੱਗਦੇ ਆ
0: ਪੂਰੇ।
2: ਹਾਂਜੀ ਸ਼ੈਫ ਹੈ।
1: ਓ ਗੁੱਡ, ਤੁਸੀਂ ਲੱਕੀ ਹੋ, ਤੁਹਾਨੂੰ ਪਤਾ
0: ਲੱਕੀ ਫੈਮਿਲੀ ਆ ਤੁਹਾਡੀ,
1: ਤੁਹਾਡੇ ਪਾਪਾ ਸ਼ੈਫ ਆ।
2: ਨਹੀਂ ਪਰ ਪਾਪਾ ਘਰੇ ਨਾ ਚੀਜ਼ਾਂ ਨਹੀਂ ਬਣਾਉਂਦੇ, ਮੇਰੇ ਰੈਸਟੋਰੈਂਟ ਬਣਾਉਂਦੇ ਨੇ।
0: ਪਰ ਤੋ ਉੱਥੇ ਫਿਰ ਰਿਕੁਆਇਰਮੈਂਟ ਹੋਰ ਤਰ੍ਹਾਂ ਦੀ ਆ ਨਾ, ਹਰ ਰੋਜ਼ ਜੇ ਘਰੇ ਵੀ ਉੱਦਾਂ ਦੀਆਂ ਚੀਜ਼ਾਂ ਬਣਾਉਣ ਲੱਗਣਗੇ ਤੇ ਫਿਰ, ਕਿਉਂਕਿ ਰੈਸਟੋਰੈਂਟ ਤਾਂ ਆਪਾਂ ਖਾਣਾ ਹੁੰਦਾ ਇੱਕ ਦਿਨ, ਤੇ ਹਰ ਰੋਜ਼ ਜੇ ਉਹੀ ਉਹੀ ਚੀਜ਼ਾਂ ਖਾ ਕੇ ਤੇ ਫਿਰ ਹੈਵੀ ਹੋ ਜਾਂਦਾ ਕੰਮ। ਪਾਪਾ ਫਿਰ ਤੁਹਾਡੀ ਸਿਹਤ ਦਾ ਖਿਆਲ ਰੱਖਦੇ ਆ ਨਾ, ਉਹ ਚਾਮ ਬਣਿਆ ਰਹਿੰਦਾ ਜੇ ਹਫ਼ਤੇ 'ਚ ਇੱਕ ਅੱਧੀ ਵਾਰ ਹੀ ਬਣਾਉਣ।
1: ਸਵਾਦ
0: ਬਣੇ ਸੀ ਅੱਜ ਕੁਲਚੇ ਫਿਰ?
1: ਹਾਲੇ ਖਾਣੇ ਹੀ ਮੈਨੂੰ ਲੱਗਦਾ। ਅੱਛਾ ਖਾ ਲਏ?
0: ਓਕੇ,
1: ਕ੍ਰਿਸਪੀ ਹੁਣੇ ਨਾ।
0: ਜਾਣਾ ਹੁਣ ਸੈਰ ਤੇ?
1: ਨਿੰਨੀ ਆਊਗੀ ਕੁਲਚੇ ਖਾ ਕੇ ਸੈਰ ਕਿੱਥੇ, ਹੌਲੀ ਹੌਲੀ।
0: ਨਹੀਂ ਹੈ, ਥੋੜਾ ਕਲਾਉਡੀ ਜਿਹਾ ਹੋ ਗਿਆ।
1: ਨਿੰਨੀ ਆਉਂਦੀ ਨਾ ਕੁਲਚੇ ਖਾ ਕੇ?
3: ਸਾਨੂੰ ਕੀ ਸੁਣਾਓਗੇ ਫਿਰ ਅੱਜ
2: ਤੁਸੀਂ? ਖਬਰਦਾਰ ਜੇ ਸਨੈਚਾ ਤੇ ਪਾਈ ਸਟੋਰੀ, ਕੋਈ ਮੇਰੀ ਆਉਂਦੀ ਨੂੰ ਕਰਦੀ ਸਾਫ਼ ਰਸੋਈ, ਮੇਰੀ
1: ਆਉਂਦੀ ਨੂੰ ਕਰਦੀ ਸਾਫ਼ ਰਸੋਈ, ਮੇਰੀ ਆਉਂਦੀ ਨੂੰ ਕਰਦੀ ਸਾਫ਼ ਰਸੋਈ, ਮੇਰੇ ਆਉਂਦੀ ਨੂੰ ਬਲੇ ਬਲੇ ਬਲੇ ਬਲੇ ਬਲੇ
0: ਚੱਕਦੇ ਢੋਲੀਆ
1: ਚੱਕਦੇ
0: ਮਾਡਰਨ ਬੋਲੀ ਪੂਰੀ। ਇਹ ਕੁਲਚੇ ਤੇ ਵੀ ਥੋੜੀ ਜਿਹੀ ਹੋ ਸਕਦੀ ਚੇਂਜ ਹੈ ਨਾ,
2: ਜੈਂਜੀ ਬੋਲੀ ਹੋ ਗਈ।
1: ਵੈਰੀ ਨਾਈਸ, ਗੁੱਡ ਬੋਲੀ ਹੈ ਨਾ।
2: ਹਾਂਜੀ
1: ਹਾਂਜੀ ਪਲੀਜ਼। ਸਤਿ
2: ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ,
2: ਕੀ ਹਾਲ ਹੈ?
1: ਸਾਡਾ ਵਧੀਆ ਵੀਰਾ ਜੀ, ਤੁਹਾਡਾ ਕੀ ਹਾਲ ਹੈ?
2: ਮੈਂ ਠੀਕ ਹਾਂ, ਬਟ ਮੈਂ ਦੀਦੀ ਹਾਂ।
1: ਓਹੋ,
0: ਦੰਦ ਦੱਸਿਆ ਨਾ ਬਲਕੀਰਤ, ਬਲਕੀਰਤ ਅੱਜ ਫਿਰ ਕਈ ਦਿਨਾਂ ਬਾਅਦ ਆਇਆ ਨਾ,
1: ਵੀਰਾ ਦੀਦੀ ਮਿਕਸ ਹੋ ਗਈ। ਮੈਨੂੰ ਲੱਗਾ ਉਹਨਾਂ ਨੇ ਕਿਹਾ ਵੀਰਾ ਜੀ ਨਾਲ ਗੱਲ ਕਰ ਲਓ,
0: ਨਹੀਂ ਪਿਆਉਣੇ ਚਾਹ
1: ਕੁਲਚੇ। ਮੈਨੂੰ ਲੱਗਦਾ ਮੈਂ ਜ਼ਿਆਦਾ ਖਾ ਆਇਆ ਸਵੇਰੇ ਸਵੇਰੇ। ਤੁਸੀਂ ਕਿੰਨੇ ਖਾਧੇ ਸੀ ਕੁਲਚੇ?
2: ਦੋ।
1: ਫਿਰ ਠੀਕ ਆ, ਮੈਨੂੰ ਲੱਗਿਆ ਸ਼ਾਇਦ ਤੁਸੀਂ ਤੇ ਨਹੀਂ ਜ਼ਿਆਦਾ ਖਾ ਲਏ, ਹਿਸਾਬ ਦੇ ਖਾਧੇ ਆ। ਉਹ ਦੀਦੀ ਜੀ ਕੀ ਸੁਣਾਓਗੇ ਫਿਰ? ਤੁਸੀਂ ਨਾਮ ਤੇ ਦੱਸੋ ਆਪਣਾ।
2: ਮੇਰਾ ਨਾਮ ਹਰਗੁਣ,
1: ਹਰਗੁਣ। ਓਕੇ, ਨਾਈਸ ਨੇਮ। ਕੀ ਸੁਣਾਓਗੇ ਹਰਗੁਣ ਜੀ ਫਿਰ ਅੱਜ? ਪਾਓ ਫਿਰ ਬੁਝਾਰਤ, ਅੱਜ ਕੁਛ ਹੋਰ ਨੀ ਕਰ ਸਕਦੇ ਪਲੀਜ਼, ਕਿਉਂਕਿ ਆਪਾਂ ਬੜੇ ਬੈਡ ਆ ਬੁਝਾਰਤ ਬੁਝਣ ਚ।
0: ਸੌਖੀ ਹੀ ਪਾਉਂਗੀ,
2: ਸੌਖੀ ਹੈ, ਤੁਸੀਂ ਗੈਸ ਕਰ ਸਕਦੇ ਹੋ।
1: ਓਕੇ, ਲੈਟਸ ਟ੍ਰਾਈ।
2: ਇਹੋ ਜੀ ਸਬਜ਼ੀ ਦਾ ਨਾਮ ਦੱਸੋ ਜਿਸਦਾ ਪਹਿਲਾ ਅੱਖਰ ਕੱਟੋ ਤਾਂ ਕੀਮਤੀ ਚੀਜ਼ ਬਣ ਜਾਏ, ਆਖਰੀ ਅੱਖਰ ਕੱਟੋ ਤਾਂ ਖਾਣ ਦੀ ਮਿੱਠੀ ਚੀਜ਼ ਬਣ ਜਾਏ, ਜੇ ਪਹਿਲਾ ਤੇ ਆਖਰੀ ਅੱਖਰ ਕੱਟੀਏ ਤਾਂ ਮੁਟਿਆਰ ਦਾ ਨਾਮ ਬਣ ਜਾਏ।
1: ਮਟਰ
2: ਸਬਜ਼ੀ ਨਹੀਂ ਹੋ,
1: ਕੀਮਤੀ
2: ਤੇ ਜੇ ਆਖਰੀ ਅੱਖਰ ਕੱਟੋ ਤਾਂ ਖਾਣ ਦੀ ਮਿੱਠੀ ਚੀਜ਼ ਬਣ ਜਾਂਦੀ ਹੈ।
0: ਮਿੱਠੀ ਚੀਜ਼, ਅੱਛਾ।
2: ਤੇ ਜੇ ਪਹਿਲਾਂ ਤੇ ਆਖਰੀ ਦੋਨੋਂ ਕੱਟ ਦੋ ਤਾਂ ਮੁਟਿਆਰ ਦਾ ਨਾਮ ਬਣ ਜਾਂਦਾ।
0: ਔਖਾ ਲੱਗਦਾ ਕੰਮ, ਹੈਲਪਫੁਲ ਪਾਈ ਕਿਸੇ ਪਾਸੇ।
3: ਅੱਛਾ, ਲੱਭ ਗਈ ਇੱਕ ਹੈਲਪ, ਲੱਭ ਗਈ ਵੱਡੀ ਜੀ ਹੈਲਪ ਆਈ ਹੈ ਕਿੱਧਰੋਂ। ਹੈਲਪ ਲੈ ਸਕਦੇ ਨਾ ਆਪਾਂ ਹਰਗੁਣ? ਲੈਣੀ ਪੈਣੀ ਹੈ, ਉਦਾਂ ਕੋਈ ਆਪਸ਼ਨ ਨਹੀਂ ਹੈਗੀ। ਹੋਰ ਕੋਈ
0: ਪਹਿਲੀ ਚ ਤਿੰਨ ਕੁਐਸਚਨ ਨੇ,
2: ਤੁਹਾਨੂੰ ਫੋਨ ਕਰਾਂਗੀ ਫਿਰ ਉਹ ਫਾਈਨ ਪਾ ਦੂਗਾ ਤੁਹਾਨੂੰ।
3: ਹਾਂਜੀ, ਨਹੀਂ ਤੁਸੀਂ ਇੱਦਾਂ ਨਾ ਕਰਿਓ, ਅੱਗੇ ਬੜੇ ਕਰਜ਼ੇ ਚ ਤੁਸੀਂ ਗੈਸ ਨਹੀਂ ਕਰ ਸਕਦੇ ਆਪਾਂ ਨੂੰ ਕਿੰਨੇ ਹੈਲਪ ਭੇਜੀ ਹੋਗੀ। ਆਪਾਂ ਨੂੰ ਵੱਡੀ ਹੈਲਪ ਆਈ ਆ।
0: ਅੱਛਾ,
3: ਹਾਂਜੀ। ਤੇ ਇਹ ਕਹਿੰਦੇ ਨੇ ਖੀਰਾ, ਏਦਾਂ ਹੀ ਆ?
2: ਹਾਂਜੀ
3: ਹਾਂ, ਕਿਉਂਕਿ ਪਿੱਛੋਂ ਕੇ ਵੀ ਕੱਢ ਦੋ ਇਹ ਵੀ ਕੱਢ ਦੋ ਤੇ ਹੀਰ ਰਹਿ ਗਈ ਤੇ ਉਹ ਮੁਟਿਆਰ ਕਹਿੰਦੇ ਹੋਣੇ ਨਾ, ਤੇ ਜੇ ਕੇ ਕੱਢ ਦੋ ਤੇ ਫਿਰ
0: ਜੈਨ ਜੀ ਦੀ ਪਹੇਲੀ ਆ।
3: ਹਾਂ, ਇਹ ਆਪ ਬਣਾਈ ਲੱਗਦੀ
0: ਮੈਂ ਬੋਲੀ।
3: ਰਾਜ ਖੁਰਾਨਾ ਜੀ ਕਹਿੰਦੇ ਕੂ ਕੰਬਰ। ਥੈਂਕ ਯੂ ਅਰਗਨ, ਥੈਂਕ ਯੂ ਅਰਗਨ, ਤੇ ਹੈਵ ਰੈਸਟ ਆਫਟਰ ਹੈਵਿੰਗ ਕੁਲਚਾਸ। ਤੇ ਸਾਡੇ ਨਾਲ ਨੈਕਸਟ ਤੇ ਲਾਸਟ ਕੌਦਰ ਹੋਣਗੇ ਜੀ ਅਸੀਸ ਕੌਰ, ਬਾਕੀ ਮਾਫੀ ਆ ਜੀ ਟਾਈਮ ਹੋ ਗਿਆ ਹੁਣ ਗਾਂ ਵੀ ਵਧਣਾ ਸੀ।
0: ਅਸੀਸ ਨੇ ਬੋਲੀ ਵੀ ਹੁਣ ਹੁਣ ਸਾਡਾ ਮਾਫ ਕਰੋ, ਸਾਡਾ ਟਾਈਮ ਹੋ ਗਿਆ ਪੂਰਾ।
4: ਸਤਿ ਸ਼੍ਰੀ ਅਕਾਲ ਬਲਕੀਰ, ਰਤਵਿਜ ਜੀ ਤੇ ਪ੍ਰੀਤਿੰਦਰ ਅੰਕਲ ਜੀ,
0: ਸਤਿ ਸ਼੍ਰੀ ਅਕਾਲ। ਅਸੀਸ ਕੀ ਹਾਲ ਆ,
4: ਤੁਸੀਂ ਕਿਵੇਂ ਹੋ?
0: ਅਸੀਂ ਵਧੀਆ,
3: ਤੁਸੀਂ ਕਿਵੇਂ ਹੋ?
4: ਮੈਂ ਠੀਕ ਆ,
3: ਗੁੱਡ।
0: ਅੱਜ ਤਾਂ ਸਕੂਲ ਵੀ ਹੈ ਨਹੀਂ, ਛੁੱਟੀਆਂ ਹੋਈਆਂ ਹੋਈਆਂ।
4: ਤੁਸੀਂ ਕਰਿਆ ਘੁੰਮੀ ਘੁੰਮੀ ਤੇ ਹੁਣ ਰਣਜੋਤ ਅੰਕਲ ਜੀ ਦੀ ਵਾਰੀ ਆ।
0: ਰਣਜੋਤ ਅੰਕਲ ਅੱਜ ਛੁੱਟੀ ਤੇ ਨਹੀਂ ਤਾਂ ਕਰਕੇ
3: ਇੱਕ ਚੀਜ਼ ਸਹੀ ਆ ਤੁਹਾਡੀ ਦੋਵਾਂ ਗੱਲਾਂ ਚੋਂ, ਗੈਸ ਕਰੋ ਕਿਹੜੀ ਸਹੀ ਆ।
0: ਘੁੰਮੀ ਘੁੰਮੀ
3: ਕੌਣ
0: ਤੁਸੀਂ? ਘੁੰਮੀ ਘੁੰਮੀ ਕਰਕੇ ਆਏ ਹੋ,
3: ਇਹ ਵਾਲੀ ਤੁਹਾਨੂੰ ਸਹੀ ਲੱਗਣ ਦੀ ਆ?
0: ਜੇ ਮੂਰੇ ਘੁੰਮ ਜਾ ਕਹਿੰਦਾ ਲਓ ਜੀ ਘੁੰਮ ਗਿਆ।
3: ਨਹੀਂ ਨਹੀਂ, ਇਹ ਗਲਤ ਹੋ ਗਿਆ, ਇਹ ਸਹੀ ਆ ਤੇਰੀ ਗੱਲ, ਇਹ ਨਹੀਂ ਸਾ।
0: ਇਹ ਸੀ ਕਮਾਊ ਪੋਤਾ, ਇਹ ਕਿੱਥੇ ਛੁੱਟੀ ਕਰਦਾ, ਇਹ ਤਾਂ ਘਰੇ ਵੀ ਲਾਂਭੇ ਏਦਾਂ ਦੇ, ਕਮਾਉਣ ਲਿਜਾਂਦਾ ਹੀ ਨਹੀਂ।
4: ਤਿੰਨ ਚੀਜ਼ਾਂ ਮਤਲਬ ਉਹਨਾਂ ਨੇ ਕੀ ਕੀਤਾ ਨਾ, ਮੰਮਾ ਨੇ ਅਲੈਕਸ ਸੂਈ ਵਿੱਚ ਪਾ ਕੇ ਮਾੜੇ ਚ ਆਈ ਪਾ ਕੇ ਸੂਈ, ਮਾੜਾ ਜੀ ਪੀੜ ਲੱਗ ਰਹੀ ਸੀ ਤੇ ਫਿਰ ਉਹਨਾਂ ਨੇ ਬਾਹਰ ਕੱਢ ਕੇ ਤਿੰਨ ਡੱਬੀਆਂ ਲਾਈਕ ਉਹ ਛੋਟੇ ਛੋਟੇ ਜਿਵੇਂ ਲਾਈਕ ਆਇਰਨ ਦੇ ਡੱਬੀਆਂ ਨਹੀਂ ਹੁੰਦੀਆਂ,
0: ਹਾਂਜੀ ਲੰਬੀਆਂ ਲੰਬੀਆਂ ਲੰਬੀਆਂ ਲੰਬੀਆਂ ਟਿਊਬਸ ਹੁੰਦੀਆਂ, ਉਹਦੇ ਚ EDTA ਪਾਇਆ ਹੁੰਦਾ।
4: ਬਾਹਲੇ ਲੰਬੀਆਂ ਨਹੀਂ, ਬਸ ਲਾਈਕ ਮਿਡਲ ਸਾਈਜ਼ ਦੀਆਂ।
0: ਠੀਕ ਹੈ।
4: ਤੇ ਉਹ ਜੀ ਛੋਟਾ ਬਲੱਡ ਉਹਦਾ ਮੰਮਾ ਦੇ ਤਿੰਨ ਬੋਟਲਾਂ ਸੀ ਕਿਉਂਕਿ ਉਹਨਾਂ ਨੇ ਤਿੰਨ ਚੀਜ਼ਾਂ ਘੱਟ ਸੀ ਤੇ ਜਦੋਂ ਮੈਂ ਆਈ ਨਾ ਮੈਂ ਡਰੀ ਸੀ, ਬਟ ਉਹਨਾਂ ਨੇ ਮੈਨੂੰ ਦੱਸ ਕੇ ਹੋਰ ਸਕੇਅਰ ਕਰਤਾ ਵੀ ਜਿਵੇਂ ਉਹਨਾਂ ਕਿਹਾ ਬਸ ਮਾਮਾ ਨੇ ਕਿਹਾ ਬਸ ਸਟ੍ਰੇਟ ਵੇ ਕਰ ਦੋ ਜਦੋਂ ਅਸੀਂ ਘਰ ਆਏ, ਬਈ ਪਾਪਾ ਨੇ ਦੱਸ ਪਾਪਾ ਨੂੰ ਦੱਸਿਆ ਸੀ ਤੇ ਮੈਨੂੰ ਅਵਾਰਡ ਵੀ ਮਿਲਿਆ। ਤੇ ਫਿਰ ਉਹਨਾਂ ਕੀ ਕੀਤਾ ਨਾ ਬਸ ਆਏ ਸੂਈ ਪਾ ਕੇ ਥੋੜੇ ਚਿਰ ਅੰਦਰ ਪਾ ਕੇ ਬਾਹਰ ਕੱਢਤਾ ਤੇ ਮਾਮਾ ਵਾਂਗੂ ਸੇਮ ਮੇਰੇ ਤਾਂ ਬਸ ਦੋ ਚੀਜ਼ਾਂ ਘੱਟ ਸੀ,
0: ਇੱਕ ਤਾਂ ਵਿਟਾਮਿਨ ਡੀ ਘੱਟ ਹੁੰਦਾ ਇੱਕ ਆਇਰਨ ਘੱਟ ਹੁੰਦਾ ਆਮ ਤੌਰ ਤੇ।
4: ਹਾਂਜੀ
3: ਇਹੋ ਹੀ ਤੁਹਾਡੀਆਂ ਵੀ
4: ਯਾਰ,
3: ਚਲੋ ਕੋਈ ਨਹੀਂ
4: ਹਜੇ ਰਿਜ਼ਲਟ ਆਊਗਾ।
0: ਮੰਮਾ ਦਾ ਤਾਂ ਪਤਾ ਸੀ
4: ਸੋ ਲਾਈਕ ਉਹ ਕੀ ਕਰਦੇ ਨਾ ਉਹ ਤੁਹਾਡੇ ਆਈ ਬਲੱਡ ਕੱਢ ਕੇ ਨਾ ਉਹਨਾਂ ਨੂੰ ਕਿਤੇ ਭੇਜ ਦਿੰਦੇ ਤੇ ਫਿਰ ਉਹ ਕੋਈ ਮਸ਼ੀਨ ਚ ਪਾ ਕੇ
0: ਦੇਖਦੇ
4: ਭਈ ਕੁਝ ਸੋਡੀ ਚ ਟੈਸਟ ਕਰਦੇ ਵੀ ਕੁਝ ਘੱਟ ਹੈ ਕਿ ਕੁਝ ਵੱਧ ਹੈ।
3: ਚਲੋ ਜਦੋਂ ਰਿਜ਼ਲਟ ਆਊਗਾ ਨਾ ਫਿਰ ਦੱਸਿਓ।
0: ਮੈਂ ਵੀ ਕਰਵਾਇਆ ਸੀ, ਮੈਨੂੰ ਕਹਿੰਦੇ ਤੈਨੂੰ ਅਕਲ ਘੱਟ।
4: ਮੈਨੂੰ ਅਵਾਰਡ ਮਿਲਿਆ ਤੇ ਉਹਤੇ ਕਿਹਾ ਸੀ ਟੁਡੇ ਆਈ ਹੈਡ ਅ ਬਲੱਡ ਟੈਸਟ ਆਈ ਵਾਸ ਵੈਰੀ ਬ੍ਰੇਵ।
3: ਓ ਦੈਟਸ ਗੁੱਡ।
0: ਮੈਂ ਬਲਕੀਰਤ ਨੇ ਵੀ ਟੈਸਟ ਕਰਾਇਆ ਸੀ, ਉਹ ਕਹਿੰਦੇ ਤੂੰ ਚਾਹ ਪੋਜ਼ਿਟਿਵ ਆ, ਚਾਹ ਬਹੁਤ ਪੀਂਦਾ ਬਲਕੀਰਤ। ਇਹ ਘਟਾਉਣੇ ਆ ਇਹਦੀ, ਕੋਈ ਨਹੀਂ। ਪਰ ਉਹ ਨਾ ਆਪਾਂ ਨੂੰ ਕਈ ਵਾਰ ਅਜ਼ੀਜ਼ ਲੱਗਦਾ ਹੀ ਹੁੰਦਾ ਵੀ ਬਹੁਤ ਬਲੱਡ ਕੱਢ ਲਿਆ, ਪਰ ਉਹਦੇ 'ਚ ਨਾ ਇੱਕ ਐਂਟੀ ਕੋਆਗੂਲੈਂਟ ਏਜੰਟ ਹੁੰਦਾ, ਉਹਨੂੰ EDTA ਕਹਿੰਦੇ ਹਾਂ ਕਈ ਵਾਰ। ਉੱਦਾਂ ਦੀਆਂ ਚੀਜ਼ਾਂ ਉਹ ਟਿਊਬ 'ਚ ਪਹਿਲਾਂ ਹੀ ਟਿਊਬ ਹਾਫ ਫਿਲਡ ਹੁੰਦੀ ਆ, ਸਾਨੂੰ ਲੱਗਦਾ ਹੀ ਹੁੰਦਾ ਵੀ ਹੈ ਇੰਨਾ ਬਲੱਡ ਕੱਢ ਲਿਆ, ਪਰ ਅਸਲ 'ਚ ਉੰਨਾ ਬਲੱਡ ਨਹੀਂ ਕੱਢਿਆ ਹੁੰਦਾ ਕਿਉਂਕਿ ਬਲੱਡ ਨੇ ਜੇ ਤੁਸੀਂ ਜੰਮ ਜਾਣਾ
3: ਤੁਹਾਨੂੰ ਹਜੀ ਤੁਹਾਡੇ ਸਾਰਿਆਂ ਦਾ ਕਰੋ ਆਪਣੀਆਂ ਛੁੱਟੀਆਂ ਜੋਏ ਤੇ ਸਾਨੂੰ ਹੁਣ ਕਾਲੀ ਚ ਬਾਏ ਬਾਏ ਟਾਟਾ ਕਰਨੀ ਪੈਣੀ ਤੁਹਾਨੂੰ ਕਿਉਂਕਿ ਟਾਈਮ ਹੋ ਗਿਆ ਖਬਰਾਂ ਦਾ ਤੇ ਨਿੱਕੀ ਜੀ ਬ੍ਰੇਕ ਬ੍ਰੇਕ ਤੋਂ ਬਾਅਦ ਖਬਰਾਂ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM
5: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: Attention, ladies and gentlemen, this is your captain. Thwadi flights, Melbourne to India, ya Pakistan, Sydney to India, ya Pakistan, kithe bhi ja sakti hai.
5: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai, aaj hi call karo. 1300-533-311 te. Ya online book karo, hifitravels.com.au te. Vyaa. ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ। ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। मेरा देश इनक्रेडिबल इंडिया त्रोगने नावे
8: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490054596 गरेवाल वीजा सॉल्यूशंस.com.au ते जाओ आओ थोड़ा कोई हल करिए

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਸਤੰਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਮਨਭਾਗੀ ਖਬਰ ਅਫਰੀਕੀ ਮੁਲਕ ਤਨਜ਼ੇਨੀਆ ਦੇ ਨਾਲ ਜੁੜੀ ਹੋਈ, ਜਿੱਥੇ ਤਨਜ਼ੇਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨੀਕਾ ਝੀਲ ਦੇ ਵਿੱਚ ਪਲਟ ਗਈ, ਜਿਸ ਦੇ ਚੱਲਦਿਆਂ ਘੱਟੋ ਘੱਟ 41 ਲੋਕਾਂ ਦੀ ਮੌਤ ਦੀ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਅਧਿਕਾਰੀਆਂ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਟੰਗਾਨੀਕਾ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੋਰਿਸ ਮੋਲਗੋਈ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਸ਼ਤੀ ਦੇ ਵਿੱਚ ਕਰੀਬ 100 ਲੋਕ ਸਵਾਰ ਸੀ ਔਰ ਭਾਰੀ ਸਮਾਨ ਲੱਦਿਆ ਹੋਇਆ ਸੀ। ਇਹ ਵੀ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 41 ਦੀ ਮੌਤ ਹੋਈ ਅਤੇ ਬਾਕੀ ਦੇ ਬਚੇ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਿਸ਼ਤੀ ਤਨਜ਼ੇਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨੀਕਾ ਸੂਬੇ ਦੇ ਵਿੱਚ ਜਾ ਰਹੀ ਸੀ, ਜਦੋਂ ਕਿ ਟੰਗਾਨੀਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਦੱਸੀ ਜਾਂਦੀ ਹੈ ਔਰ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਵੀ ਹੈ। ਇਸ ਤੋਂ ਵੱਧ ਡੂੰਘੀ ਸਿਰਫ ਰੂਸ ਦੀ ਬੈਕਾਲ ਝੀਲ ਹੈ, ਪਰ ਵੀਰਵਾਰ ਦੇ ਦਿਨ ਵਾਪਰੇ ਇਸ ਹਾਦਸੇ ਦਾ ਤੁਰੰਤ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਇਹੀ ਪਤਾ ਚੱਲ ਰਿਹਾ ਹੈ ਕਿ ਕਿਸ਼ਤੀ ਓਵਰਲੋਡ ਹੋ ਕੇ ਚੱਲ ਰਹੀ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਲੰਘੀ ਕੱਲ੍ਹ ਹੋਈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਦੇ ਚਰਚਾਵਾਂ ਦੁਨੀਆ ਭਰ ਦੀਆਂ ਅਖਬਾਰਾਂ ਟੀਵੀ ਚੈਨਲਾਂ ਦੇ ਉੱਤੇ ਨੇ। ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਨੇ ਜ਼ੀ ਜਿਨਪਿੰਗ ਦਾ ਜਿਸ ਤਰੀਕੇ ਦੇ ਨਾਲ ਸਵਾਗਤ ਕੀਤਾ, ਵਾਸ਼ਿੰਗਟਨ 'ਚ ਜਿਸ ਤਰੀਕੇ ਦੇ ਨਾਲ ਦਾਵਤ ਦਿੱਤੀ, ਉਹ ਸਾਰੀਆਂ ਖਬਰਾਂ ਤਾਂ ਹੈਗੀਆਂ ਹੀ ਨੇ, ਪਰ ਇਸ ਤੋਂ ਇਲਾਵਾ ਦੋਹਾਂ ਦੇ ਦਰਮਿਆਨ ਜਿਹੜੀ ਮੀਟਿੰਗ ਹੋਈ ਹੈ, ਵੈਸੇ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਤਕਨਾਲੋਜੀ, ਤਾਈਵਾਨ ਸਣੇ ਦੁਨੀਆ ਭਰ ਦੇ ਵਿੱਚ ਫੌਜਾਂ ਦੇ ਅੰਦਰ ਸੰਚਾਰ ਦੇ ਮਾਧਿਅਮਾਂ ਦੇ ਕਿਹੜੇ ਇਸਤੇਮਾਲ ਕੀਤੇ ਜਾਣ, ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ। ਟਰੰਪ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਅਤੇ ਚੀਨ ਨੇ ਸੈਕਿੰਡ ਵਰਲਡ ਵਾਰ ਦੇ ਦਰਮਿਆਨ ਰਲ ਕੇ ਕੰਮ ਕੀਤਾ ਸੀ, ਹੁਣ ਉਸੇ ਤਰੀਕੇ ਦੇ ਨਾਲ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ। ਇਸ ਦਰਮਿਆਨ ਜ਼ੀ ਜਿਨਪਿੰਗ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਨੂੰ ਅੱਗੇ ਵਧਾਉਣ ਦੇ ਲਈ ਹੀ ਅਮਰੀਕਾ ਆਏ ਨੇ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਕੱਠੇ ਚੱਲਣ ਤਾਂ ਹੀ ਇੱਥੇ ਦੁਨੀਆ ਦੀ ਬਿਹਤਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਰੇਸ ਨਹੀਂ ਹੋਣੀ ਚਾਹੀਦੀ, ਰੈਸਲਿੰਗ ਨਹੀਂ ਹੋਣੀ ਚਾਹੀਦੀ, ਬਲਕਿ ਰੇਸ ਹੋਵੇ ਤਾਂ ਠੀਕ ਹੈ, ਯਾਨੀ ਕਿ ਇੱਕ ਕਿਸਮ ਦਾ ਮੁਕਾਬਲਾ ਦੁਨੀਆ ਭਰ ਦੇ ਲਈ ਠੀਕ ਹੈ। ਚੀਨੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਭਾਵੀ ਟਕਰਾਅ ਸੰਬੰਧੀ ਜਿਹੜੀ ਥੁਸੀਸਾਈਡ ਸਟ੍ਰੈਪ ਕਿਹਾ ਜਾ ਰਿਹਾ, ਉਸ ਦਾ ਵੀ ਜ਼ਿਕਰ ਕੀਤਾ। ਇਹ ਸਿਧਾਂਤ ਸੁਝਾਅ ਦਿੰਦਾ ਹੈ ਕਿ ਇੱਕ ਉੱਭਰਦੀ ਹੋਈ ਤਾਕਤ ਅਤੇ ਇੱਕ ਸਥਾਪਿਤ ਤਾਕਤ ਦੇ ਵਿਚਕਾਰ ਵਾਧਾ ਤਣਾਅ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਟਕਰਾਅ ਅਤੇ ਵਿਵਾਦ ਦੀ ਕੋਸ਼ਿਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਕਸਰ ਹੁਣ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ, ਉਸ ਨੂੰ ਸੁਪਰ ਇੰਟੈਲੀਜੈਂਸ ਸ਼ਬਦ ਕਹਿ ਕੇ ਸੰਬੋਧਨ ਕਰਨ ਲੱਗ ਪਏ ਨੇ, ਜਦੋਂ ਤੋਂ ਦੁਨੀਆ ਦੇ 22 ਦੇਸ਼ਾਂ ਨੇ ਅਮਰੀਕਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਹੈ। ਉਧਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮ ਨੂੰ ਪ੍ਰਭਾਵਿਤ ਕਰਨ ਦੇ ਨੇਤਨਯਾਹੂ ਦੇ ਦੋਸ਼ਾਂ ਨੂੰ ਕਤਰ ਨੇ ਖਾਰਜ ਕਰ ਦਿੱਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ, ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰਫ ਤੋਂ ਲਗਾਏ ਗਏ ਉਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਤਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮਸ ਨੂੰ ਪ੍ਰਭਾਵਿਤ ਕਰਨ ਦੀ ਮੁਹਿੰਮ ਚਲਾ ਰਿਹਾ ਹੈ। ਕਤਰ ਦੇ ਖਿਲਾਫ ਜਾਰੀ ਇਹ ਬਿਆਨਬਾਜ਼ੀ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਅਤਿਆਚਾਰਾਂ ਅਤੇ ਗੰਭੀਰ ਮਨੁੱਖੀ ਨਤੀਜਿਆਂ ਦੇ ਖਿਲਾਫ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਮਾਜੇਦ ਅਲ ਅੰਸਾਰੀ ਨੇ ਇਹ ਵੀ ਲਿਖਿਆ ਕਿ ਜੇਕਰ ਨੇਤਨਯਾਹੂ ਤੇ ਇਜ਼ਰਾਈਲ ਦੇ ਦੂਸਰੇ ਕੱਟੜਪੰਥੀ ਨੇਤਾ, ਜਿਨ੍ਹਾਂ ਨੇ ਤੇਜ਼ੀ ਦੇ ਨਾਲ ਖਾਲੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਉਹ ਚਾਹੁੰਦੇ ਨੇ ਕਿ ਦੁਨੀਆ ਇਜ਼ਰਾਈਲ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨਾ ਹੋਵੇਗਾ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਹੋਵੇਗਾ। ਹੁਣ ਇਹ ਵੀ ਲਿਖਿਆ ਕਿ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਜਵਾਬ ਦੀ ਤੈਅ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਨਾ ਕਿ ਇਜ਼ਰਾਈਲ ਦੀ ਵਿਗੜਦੀ ਦੁਨੀਆ ਭਰ ਦੇ ਵਿੱਚ ਸਾਖ ਦੇ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਕੋਸ਼ਿਸ਼ ਕੀਤੀ ਜਾਵੇ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਵੀ ਨਿਊਯਾਰਕ ਦੇ ਵਿੱਚ UNGA ਦੇ ਦੌਰਾਨ ਬੈਠਕ ਕੀਤੀ, ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਰਹਿਮਾਨ ਅਤੇ ਮੈਂ
ਵਪਾਰ, ਨਿਵੇਸ਼, ਸਿੱਖਿਆ, ਸੈਰ ਸਪਾਟਾ ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਨਾਲ ਹੀ ਖੇਤਰੀ ਤੇ ਵਿਸ਼ਵ ਭਰ ਦੇ ਮੁੱਦਿਆਂ ਦੇ ਉੱਤੇ ਦਵੱਲੇ ਪਲੈਟਫਾਰਮਸ ਦਾ ਇਸਤੇਮਾਲ ਜਾਰੀ ਰੱਖਣ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਵੈਸੇ ਯੂਨਾਈਟਿਡ ਨੇਸ਼ਨ ਦੀ ਇਹ ਸਟੇਜ ਹੈ, ਇਸ ਵਕਤ ਦੁਨੀਆ ਭਰ ਦੇ ਨੇਤਾਵਾਂ ਨੂੰ ਆਪੋ ਆਪਣਾ ਤਰੀਕਾ ਔਰ ਆਪੋ ਆਪਣਾ ਜਿਹੜਾ ਪ੍ਰੋਪੇਗੰਡਾ ਉਹ ਜਤਾਉਣ ਦਾ ਇੱਕ ਮੰਚ ਮਿਲਿਆ ਔਰ ਇਸ ਦਰਮਿਆਨ ਹਰ ਦੇਸ਼ ਦਾ ਨੇਤਾ ਇਹ ਕਰ ਵੀ ਰਿਹਾ। ਹਾਲਾਂਕਿ ਭਾਰਤ ਦੀ ਗੈਰ ਹਾਜ਼ਰੀ ਇਸ ਮੰਚ ਦੇ ਵਿੱਚੋਂ ਜ਼ਰੂਰ ਸਭ ਨੂੰ ਕਟਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਵਿੱਚ ਕੋਈ ਖਾਸ ਰੁਝੇਵੇਂ ਨਾ ਹੋਣ ਦੇ ਬਾਵਜੂਦ ਅਮਰੀਕਾ ਜਾਣ ਤੋਂ ਗੁਰੇਜ਼ ਕਰਦੇ ਰਹੇ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉੱਧਰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਤਾਂ ਘੱਟੋ ਘੱਟ ਭਾਰਤ ਦਾ ਜ਼ਿਕਰ ਕੀਤਾ ਪਰ ਭਾਰਤ ਦੇ ਨਾਲ ਨੇਪਾਲ ਦੀ ਭਾਸ਼ਾ ਦੇ ਵਿੱਚ ਚੀਨ ਦਾ ਜ਼ਿਕਰ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨਾਂ ਦੇ ਦਰਮਿਆਨ ਨੇਪਾਲ ਦੇ ਵਿੱਚ ਆਈਆਂ ਹੜ੍ਹਾਂ ਦੇ ਮਦਦ ਦੇ ਲਈ ਭਾਰਤ ਅਤੇ ਚੀਨ ਨੇ ਖਾਸ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੰਮੇਲਨ ਦੇ ਵਿੱਚ ਬੋਲਦਿਆਂ ਹੋਇਆਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਕਿਹਾ ਕਿ ਸਾਡਾ ਪ੍ਰਸਤਾਵ ਤਾਂ ਇਹੀ ਹੈ ਕਿ ਨੇਪਾਲ ਭਾਰਤ ਅਤੇ ਚੀਨ ਦੀ ਅਗਵਾਈ ਦੇ ਵਿੱਚ ਜਿਹੜਾ ਹਿਮਾਲਿਅਨ ਰੇਂਜ ਦੇ ਅੰਦਰ ਵਾਤਾਵਰਣ ਦਾ ਵਿਗਾੜ ਪੈਦਾ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇੱਕ ਤੰਤਰ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਤੰਤਰ ਦੇ ਜ਼ਰੀਏ ਅਸੀਂ ਸੈਟੇਲਾਈਟ ਡੇਟਾ ਅਤੇ ਆਪਣੀਆਂ ਕਾਬਲੀਅਤ ਦੇ ਜ਼ਰੀਏ ਸਮਝ ਸਕੀਏ ਕਿ ਖਤਰਨਾਕ ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ, ਸਾਂਝੇ ਤੌਰ ਦੇ ਉੱਤੇ ਜਿਹੜੇ ਅਲਰਟ ਸਿਸਟਮ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ। ਬਾਲਨ ਸ਼ਾਹ ਨੇ ਕਿਹਾ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਸਾਨੂੰ ਸਰਹੱਦਾਂ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਉਹਨਾਂ ਸੁਝਾਅ ਦਿੱਤਾ ਕਿ ਹਿਮਾਲਿਆ ਅਲੱਗ ਅਲੱਗ ਪੱਧਰ 'ਤੇ ਬਿਖਰੀਆਂ ਹੋਈਆਂ ਸੂਚਨਾਵਾਂ ਦੀ ਬਜਾਏ ਕੌਮਾਂਤਰੀ ਸਹਿਯੋਗ ਦੀ ਪ੍ਰਯੋਗਸ਼ਾਲਾ ਨਾ ਬਣੇ। ਨੇਪਾਲ ਦੇ ਵਿੱਚ ਪਿਛਲੇ ਮਹੀਨੇ ਆਈ ਹੜ੍ਹਾਂ ਦੇ ਵਿੱਚ 1500 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ ਸਾਧਿਆ। ਦੀਪਕੇ ਨੇ ਲਿਖਿਆ ਹੈ ਕਿ ਵਿਰੋਧੀ ਧਿਰਾਂ ਦੇ ਲਈ ਹਾਂ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਪਰ ਜਦੋਂ ਧਾਂਦਲੀਆਂ ਵਾਲੇ ਚੋਣਾਂ ਦੇ ਵਿੱਚ ਤੁਸੀਂ ਲਗਾਤਾਰ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹਨਾਂ ਚੋਣਾਂ ਨੂੰ ਹੋਰ ਵੈਲਿਡ ਬਣਾ ਦਿੰਦੇ ਹੋ। ਇਹ ਭੜਕਾਊ ਜਿਹੜੀ ਰਾਜਨੀਤੀ ਹੈ ਜਾਂ ਭਰਮ ਪੈਦਾ ਕਰਨ ਵਾਲੀ ਰਾਜਨੀਤੀ ਹੈ, ਇਹ ਖਤਮ ਹੋਣੀ ਚਾਹੀਦੀ ਹੈ। ਚੋਣਾਂ ਸੁਤੰਤਰ ਤੇ ਨਿਰਪੱਖ ਦੋਵੇਂ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਹੋ ਸਕਦਾ ਕਿ ਤੁਸੀਂ ਚੋਣਾਂ ਲੜਦੇ ਰਹੋ ਪਰ ਸਾਨੂੰ ਡਰ ਇਹ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ ਕਿਉਂਕਿ ਤੁਹਾਡੀ ਹੋਂਦ ਖਤਮ ਹੋ ਜਾਏਗੀ। ਜਦੋਂ ਵੋਟਾਂ ਚੋਰੀ ਹੋ ਰਹੀਆਂ ਹੋਣ, ਵਿਧਾਇਕ ਪਾਸਾ ਪਲਟ ਰਹੇ ਹੋਣ, ਪਾਰਟੀਆਂ ਦੇ ਵਿੱਚ ਫੁੱਟ ਪਾਈ ਜਾ ਰਹੀ ਹੋਵੇ, ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਰਾਜਨੀਤੀ ਦਾ ਦੂਸਰਾ ਤਰੀਕਾ ਦਿਖਾਉਣਾ ਚਾਹੀਦਾ। ਸਿਆਸੀ ਹੋਂਦ ਖਤਮ ਨਾ ਹੋ ਜਾਵੇ, ਇਸ ਡਰ ਤੋਂ ਦੂਰ ਜਾਣਾ ਚਾਹੀਦਾ। ਬਸ ਤੁਸੀਂ ਐਸੀ ਵਿਵਸਥਾ ਦੇ ਵਿੱਚ ਬਣੇ ਹੋਏ ਹੋ ਜਿੱਥੇ ਚੋਣਾਂ ਦੀ ਧਾਂਦਲੀ ਦੀ ਗੱਲ ਤਾਂ ਹੋ ਸਕਦੀ ਹੈ, ਚੋਣਾਂ ਤੁਹਾਡੇ ਲਈ ਮਹੱਤਵਪੂਰਨ ਵੀ ਨੇ, ਪਰ ਬਾਕੀ ਥਾਵਾਂ ਦੇ ਉੱਤੇ ਚੁੱਪ ਹੋ ਜਾਂਦੇ ਹੋ। ਅਸਲ ਦੇ ਵਿੱਚ ਲੰਘੀ ਕੱਲ੍ਹ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਇਸੇ ਸਵਾਲ ਦੇ ਜਵਾਬ ਦੇ ਉੱਤੇ ਪਾਸਾ ਪਲਟਿਆ ਗਿਆ। ਜਦੋਂ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਸਵਾਲ ਵੀ ਪੁੱਛਿਆ ਗਿਆ ਕਿ ਜੇਕਰ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ ਤਾਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਾਂਗਰਸ ਦੀ ਅਗਲੀਆਂ ਚੋਣਾਂ ਦੇ ਵਿੱਚ ਰਣਨੀਤੀ ਕੀ ਰਹੇਗੀ। ਹਾਲਾਂਕਿ ਰਾਹੁਲ ਗਾਂਧੀ ਨੇ ਇਹ ਨਹੀਂ ਕਿਹਾ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ, ਪਰ ਉਹ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜ਼ਰੂਰ ਕਰਦੇ ਰਹੇ। ਕਾਂਗਰਸ ਨੇਤਾ ਪੂਰੇ ਦੇਸ਼ ਦੇ ਵਿੱਚ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਦਫ਼ਤਰਾਂ ਦੇ ਉੱਤੇ ਮਾਰਚ ਕੱਢਣਗੇ। ਪਾਰਟੀ ਨੇ ਗਿਆਨੇਸ਼ ਕੁਮਾਰ ਦੇ ਲਈ ਸਾਰੇ ਫੈਸਲਿਆਂ ਤੇ ਵੋਟਰ ਲਿਸਟਾਂ ਦੇ ਵਿੱਚ ਬਦਲਾਵਾਂ ਦੀ ਇੱਕ ਸੁਤੰਤਰ ਸਮੀਖਿਆ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਦਰਮਿਆਨ ਲਗਾਤਾਰ ਇਹ ਗੱਲਬਾਤ ਚੱਲ ਰਹੀ ਹੈ ਕਿ ਗਿਆਨੇਸ਼ ਕੁਮਾਰ ਦਾ ਅਸਤੀਫਾ ਕੀਤਾ ਜਾਣਾ ਚਾਹੀਦਾ ਔਰ ਅੱਜ ਦੇ ਦਿਨ ਕਾਂਗਰਸ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਰੋਸ ਮੁਜ਼ਾਰਿਆਂ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਹੈ, UPI ਲੈਣ ਦੇਣ ਦੇ ਉੱਤੇ ਪ੍ਰਸਤਾਵਤ ਜਿਹੜੀ ਵਪਾਰੀ ਛੋੜਦਾਰ ਹੈ ਯਾਨੀ MDR ਹੈ, ਉਸ ਦੇ ਵਿਰੁੱਧ ਦੇਸ਼ ਭਰ ਦੇ ਵਪਾਰਕ ਸੰਗਠਨਾਂ ਦੀ ਤਰਫ ਤੋਂ ਵਿਰੋਧ ਤੇਜ਼ ਹੋ ਗਏ ਨੇ। ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਯਾਨੀ FAIVM ਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਸਣੇ ਕਈ ਸਾਰੀਆਂ ਵਪਾਰਕ ਜਥੇਬੰਦੀਆਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਨੋ UPI ਦਿਵਸ ਦਾ ਐਲਾਨ ਕੀਤਾ ਹੈ। ਯਾਨੀ UPI ਦੇ ਰਾਹੀਂ ਭੁਗਤਾਨ ਨਹੀਂ ਕੀਤੇ ਜਾਣਗੇ, ਸਿਰਫ ਨਗਦੀ ਦੇ ਲਈ ਹੀ ਗ੍ਰਾਹਕਾਂ ਨੂੰ ਉਤਸ਼ਾਹਿਤ ਕੀਤਾ ਜਾਏਗਾ ਜਾਂ ਫਿਰ ਕਾਰਡ ਦੇ ਨਾਲ ਭੁਗਤਾਨ ਦੇ ਵਿਕਲਪ ਜਿਹੜੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ। ਮਹਾਰਾਸ਼ਟਰ ਚੈਂਬਰ ਆਫ ਕਮਰਸ, ਇੰਡਸਟਰੀ ਐਗਰੀਕਲਚਰ ਐਸੋਸੀਏਸ਼ਨ, ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰ ਫੈਡਰੇਸ਼ਨ ਤੇ ਆਲ ਇੰਡੀਆ ਐਡੀਬਲ ਆਇਲ ਟ੍ਰੇਡਰਸ ਫੈਡਰੇਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ 2 ਅਕਤੂਬਰ ਦੀ ਇਸ ਸਾਂਝੀ ਬਾਈਕਾਟ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਮੰਨਿਆ ਜਾ ਰਿਹਾ ਹੈ ਕਿ 500 ਦੇ ਕਰੀਬ ਵਪਾਰਕ ਸੰਗਠਨ ਭਾਰਤ ਭਰ ਦੇ ਵਿੱਚ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਵੀ 23 ਸਪਤੰਬਰ ਨੂੰ 125 ਵਪਾਰਕ ਸੰਗਠਨਾਂ ਨੇ ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਇੰਦੌਰ, ਜਬਲਪੁਰ, ਗਵਾਲੀਅਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। ਨੋ UPI ਡੇ ਮਨਾਇਆ ਗਿਆ ਸੀ। ਮਹਾਰਾਸ਼ਟਰ ਦੇ ਵਿੱਚ ਵੀ ਚੈਂਬਰ ਆਫ ਕਮਰਸ, ਇਸ ਤੋਂ ਇਲਾਵਾ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਵਰਗੇ ਕਈ ਸੰਗਠਨਾਂ ਨੇ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। NPCI ਦੇ ਨਵੇਂ ਢਾਂਚੇ ਦੇ ਤਹਿਤ ਆਉਂਦੀ 15 ਅਕਤੂਬਰ 2026 ਤੋਂ 2,000 ਰੁਪਏ ਤੋਂ ਵੀ ਵੱਧ ਦੇ ਵਿਅਕਤੀਗਤ ਤੋਂ ਵਪਾਰੀ ਤੇ ਵਪਾਰੀ ਤੋਂ ਵਿਅਕਤੀ ਤੱਕ ਦੇ ਜਿਹੜੇ P2M ਜਿਨ੍ਹਾਂ ਨੂੰ UPI ਲੈਣ ਦੇਣ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ 0.4% MDR ਲਾਗੂ ਕਰਨ ਦਾ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ। ਪ੍ਰਤੀ ਲੈਣ ਦੇਣ ਦੀ ਵੱਧ ਤੋਂ ਵੱਧ 300 ਰੁਪਏ ਦੀ ਗੱਲ ਵੀ ਰੱਖੀ ਗਈ ਸੀ। ਯਾਨੀ ਕਿ ਜਦੋਂ ਕੋਈ ਵਿਅਕਤੀ ਕਿਸੇ ਵਪਾਰੀ ਨੂੰ ਭੁਗਤਾਨ ਕਰੇਗਾ ਤਾਂ ਉਸ ਵਪਾਰੀ ਨੂੰ 300 ਰੁਪਏ ਤੱਕ ਦਾ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਦੇਣਾ ਹੋਏਗਾ। ਪਰ ਇਹ ਇੱਕ ਮੁਸ਼ਤ ਰਕਮ ਦੇ ਉੱਤੇ ਸਰਕਾਰ ਨੇ ਇਹ ਵੀ ਕਿਹਾ ਕਿ 2,000 ਰੁਪਏ ਜਾਂ ਇਸ ਤੋਂ ਘੱਟ ਦੀ ਰਕਮ ਦੇ ਉੱਤੇ ਕੋਈ ਵੀ ਟੈਕਸ ਜਿਹੜਾ UPI ਦੇ ਨਾਮ ਦੇ ਉੱਤੇ ਵਪਾਰੀਆਂ ਨੂੰ ਦੇਣ ਦੀ ਲੋੜ ਨਹੀਂ ਹੋਏਗੀ। ਉਧਰ ਸੁਪਰੀਮ ਕੋਰਟ ਨੇ ਲੰਘੀ ਕੱਲ੍ਹ ਕਰਨਾਟਕ ਸਰਕਾਰ ਤੋਂ ਤਮਿਲਨਾਡੂ ਦੀ ਉਸ ਅਪੀਲ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਜਲ ਸਪਲਾਈ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਾਵੇਰੀ ਨਦੀ ਤੋਂ ਉਸਦੇ ਹਿੱਸੇ ਦਾ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ। ਤਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਹੈ ਕਿ ਪਾਣੀ ਦੀ ਕਮੀ ਦੇ ਕਾਰਨ ਉਹਨਾਂ ਦੀ ਸਾਉਣੀ ਦੀ ਫਸਲ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ। ਉੱਥੇ ਕਰਨਾਟਕ ਸਰਕਾਰ ਨੇ ਕਿਹਾ ਹੈ ਕਿ ਉਹ ਭਿਆਨਕ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ। ਦੱਸ ਦਈਏ ਕਿ ਇਹ ਮਾਮਲਾ ਜਸਟਿਸ ਵਿਕਰਮਨਾਥ, ਜਸਟਿਸ ਔਗਸਟਿਨ, ਜਾਰਜ ਮਸੀਹ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਦੇ ਸਾਹਮਣੇ ਸੁਣਵਾਈ ਦੇ ਲਈ ਆਇਆ। ਮਾਮਲੇ ਦੇ ਸੰਬੰਧ ਦੇ ਵਿੱਚ ਤਮਿਲਨਾਡੂ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਯਾਨੀ CWMA ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਨੇ। ਇਸ ਦੇ ਨਾਲ ਹੀ ਅਦਾਲਤ ਨੇ ਕਰਨਾਟਕ ਨੂੰ ਇਹ ਵੀ ਕਿਹਾ ਹੈ ਕਿ ਤਮਿਲਨਾਡੂ ਦੀ ਅਪੀਲ ਦੇ ਉੱਤੇ 1 ਹਫ਼ਤੇ ਦੇ ਅੰਦਰ ਜਵਾਬ ਤਲਬ ਕਰੇ। ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਅਗਲੀ ਤਾਰੀਖ 12 ਅਕਤੂਬਰ ਤੱਕ ਤੈਅ ਕਰ ਦਿੱਤੀ ਹੈ। ਉਧਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਗਰੁੱਪ 2035 ਤੱਕ ਪੱਛਮ ਬੰਗਾਲ ਦੇ ਵਿੱਚ 1,00,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗਾ। ਗੌਤਮ ਅਡਾਨੀ ਨੇ ਕੋਲਕਾਤਾ ਦੇ ਨੇੜੇ ਸਥਿਤ ਨਿਊ ਟਾਊਨ ਖੇਤਰ ਦੇ ਵਿੱਚ 2,000 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇਸ ਸਮਾਗਮ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਵੱਖ ਵੱਖ ਮੈਡੀਕਲ ਸਹੂਲਤਾਂ ਦੇ ਤਹਿਤ ਅਡਾਨੀ ਅਰੋਗਿਆ ਮੰਦਰ ਤੇ 4,000 ਕਰੋੜ ਰੁਪਏ ਦੇ ਉੱਤੇ ਖਰਚ ਕਰਕੇ ਇੱਕ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਏਗਾ। ਇਸ ਪ੍ਰੋਜੈਕਟ ਦੇ ਨਾਲ 10,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਦਯੋਗਪਤੀ ਨੇ ਵੀ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਅਡਾਨੀ ਗਰੁੱਪ ਦਾ ਨਿਵੇਸ਼ ਬੰਦਰਗਾਹਾਂ ਤੋਂ ਲੈ ਕੇ ਲੌਜਿਸਟਿਕਸ, ਬਿਜਲੀ, ਸੜਕਾਂ ਦੇ ਨਿਰਮਾਣ ਤੋਂ ਡਾਟਾ ਸੈਂਟਰ ਦੇ ਨਿਰਮਾਣ ਤੱਕ ਕੀਤਾ ਜਾਣਾ ਹੈ। ਇਧਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਦਾਰਿਆਂ ਦੇ ਨਾਲ ਜੁੜੇ ਹੋਏ ਵਰਕਰਸ ਦੀ ਤਰਫ ਤੋਂ ਕੁਇਨਜ਼ਲੈਂਡ ਦੇ ਵਿੱਚ ਅੱਜ 2.5 ਘੰਟਿਆਂ ਦੀ ਹੜਤਾਲ, ਨੌਕਰੀ ਛੱਡਣ ਵਾਲੀ ਹੜਤਾਲ ਜਿਹੜੀ ਉਹ ਕੀਤੀ ਗਈ, ਯਾਨੀ ਕੰਮ ਛੱਡੂ ਹੜਤਾਲ। ਇਸ ਦਰਮਿਆਨ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਇਨਜ਼ਲੈਂਡ ਦੇ ਚਾਈਲਡ ਸੇਫਟੀ ਵਰਕਰਸ ਨੇ ਸਰਕਾਰ ਦੇ ਉਹਨਾਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਤੇ ਕੰਮ ਕਰਨ ਦੀਆਂ ਕੰਡੀਸ਼ਨਸ ਸ਼ਾਮਲ ਨੇ, ਉਹਨਾਂ ਨੂੰ ਲੈ ਕੇ ਅੱਜ ਦੁਪਹਿਰ ਵੇਲੇ ਇਹ ਹੜਤਾਲ ਰੱਖੀ। ਦੀ ਟੁਗੈਦਰ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸੂਬਾਈ ਸਰਕਾਰ ਦੇ ਨਾਲ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਗਰੀਮੈਂਟ ਮਾਰਚ ਮਹੀਨੇ ਦੇ ਵਿੱਚ ਹੋ ਚੁੱਕੇ ਨੇ ਔਰ ਉਸ ਮਹੀਨੇ ਤੋਂ ਬਾਅਦ ਲਗਾਤਾਰ ਸਰਕਾਰ ਇਸ ਮਾਮਲੇ ਦੇ ਉੱਤੇ ਯੂਨੀਅਨ ਨੂੰ ਟਾਲਦੇ ਆ ਰਹੀ ਹੈ। ਕਿਸੇ ਵੀ ਮਸਲੇ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ, ਕਿਸੇ ਹੱਲ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ। ਹਜ਼ਾਰਾਂ ਘੰਟੇ ਅਸੀਂ ਇਸ ਕੰਮ ਨੂੰ ਦੇ ਰਹੇ ਹਾਂ, ਡਿਪਾਰਟਮੈਂਟ ਦੀ ਤਰਫ ਤੋਂ ਸਹੀ ਢੰਗ ਦੇ ਨਾਲ ਤਨਖਾਹਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ। ਚਾਈਲਡ ਸੇਫਟੀ ਵਰਕਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਜੋ ਕਿ ਵਰਕ ਸੇਫ ਵਰਕ ਅਗਰੀਮੈਂਟ ਜਿਹੜਾ ਤਿਆਰ ਹੋਇਆ ਸੂਬਾਈ ਸਰਕਾਰ ਤੇ ਚਾਈਲਡ ਸੇਫਟੀ ਵਰਕਰਸ ਦੇ ਦਰਮਿਆਨ, ਕਿ ਹਫ਼ਤੇ ਦੇ ਵਿੱਚ 16 ਕੇਸਿਸ ਜਿਹੜੇ ਨੇ ਚਾਈਲਡ ਸੇਫਟੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਉੱਤੇ ਕੰਮ ਕੀਤਾ ਜਾਵੇ। ਪਰ ਅਸਲ ਦੇ ਵਿੱਚ ਹਫ਼ਤੇ ਦੇ 16 ਨਹੀਂ ਬਲਕਿ 30 ਕੇਸ ਵੀ ਆ ਜਾਂਦੇ ਨੇ। ਅਜਿਹੇ ਦੇ ਵਿੱਚ ਬੱਚਿਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਦਾ ਜਿਹੜਾ ਨਿਪਟਾਰਾ ਕਰਦੇ ਨੇ ਜਿਹੜੇ ਨਜਿੱਠਦੇ ਨੇ ਉਹ ਵਰਕਰ, ਉਹਨਾਂ ਦੇ ਉੱਤੇ ਦਿਮਾਗੀ ਬੋਝ ਵੱਧ ਹੈ। ਹੋਰ ਤਾਂ ਹੋਰ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਦੇ ਕਰੀਬ ਚਾਈਲਡ ਸੇਫਟੀ ਅਲੱਗ ਅਲੱਗ ਅਫਸਰ ਜਿਹੜੇ ਨੇ ਅਲੱਗ ਅਲੱਗ ਪੋਜੀਸ਼ਨਸ ਦੇ ਉੱਤੇ ਉਹਨਾਂ ਦੀਆਂ ਕੁਰਸੀਆਂ ਹੀ ਖਾਲੀ ਪਈਆਂ ਨੇ, ਉਹਨਾਂ ਨਿਯੁਕਤੀਆਂ ਨੂੰ ਨਹੀਂ ਭਰਿਆ ਜਾ ਰਿਹਾ। ਇਸ ਦੇ ਕਰਕੇ ਜਿਹੜਾ ਮੌਜੂਦਾ ਸਟਾਫ ਹੈ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਹੈ। ਤਨਖਾਹ ਦੇ ਘੱਟ ਹੋਣ ਔਰ ਵਰਕ ਕੰਡੀਸ਼ਨਸ ਦੇ ਬਿਹਤਰ ਨਾ ਹੋਣ ਦੇ ਚੱਲਦਿਆਂ ਇਹਨਾਂ ਕਾਮਿਆਂ ਦੀ ਤਰਫ ਤੋਂ ਹੜਤਾਲ, ਕੰਮ ਛੋੜੂ ਹੜਤਾਲ ਜਿਹੜੀ ਉਹ ਕੀਤੀ ਗਈ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਪਲੈਟਫਾਰਮ ਨੂੰ ਵਰਤਦਿਆਂ ਹੋਇਆਂ ਆਸਟ੍ਰੇਲੀਆ ਦੀ ਸਾਲ 2029-30 ਦੀ ਸਿਕਿਉਰਿਟੀ ਕੌਂਸਲ ਦੀ
ਜਿਹੜੀ ਇੱਕ ਦਾਅਵੇਦਾਰੀ ਹੈ ਉਸ ਨੂੰ ਪੇਸ਼ ਕੀਤਾ ਤੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ਦੇ ਉੱਤੇ ਕਈ ਸੁਪਰ ਪਾਵਰਸ ਨੂੰ ਘੇਰਿਆ ਬਗੈਰ ਚਾਈਨਾ ਤੇ ਅਮਰੀਕਾ ਦਾ ਨਾਂ ਲਿਆ। ਦੱਸ ਦਈਏ ਕਿ 193 ਦੇਸ਼ਾਂ ਵਾਲੀ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਦਰਮਿਆਨ ਇਹ ਬੇਹੱਦ ਜ਼ਰੂਰੀ ਹੈ ਕਿ ਜਿਹੜੀ ਸਲਾਮਤੀ ਕੌਂਸਲ ਹੈ ਯਾਨੀ ਸਿਕਿਉਰਿਟੀ ਕੌਂਸਲ ਹੈ ਉਸ ਦੇ ਵਿੱਚ ਕੁਝ ਮੁੱਢਲੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ। ਐਂਥਨੀ ਐਲਬਨੀਜ਼ ਨੇ ਇਹ ਗੱਲ ਕਹੀ ਕਿ ਆਸਟ੍ਰੇਲੀਆ ਗੈਰ ਪਰਮਾਨੈਂਟ ਜਿਹੜੀ ਸੀਟ ਹੈ ਉਸ ਦੇ ਵਾਸਤੇ 2 ਸਾਲਾਂ ਦੇ ਲਈ ਆਪਣੇ ਨਾਂ ਦਾ ਸੁਝਾਅ ਦਿੰਦਾ। ਸਾਲ 2029 ਤੇ 2030 ਦੇ ਵਾਸਤੇ ਆਸਟ੍ਰੇਲੀਆ ਇੱਕ ਨੌਨ ਪਰਮਾਨੈਂਟ ਸੀਟ ਦੇ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ। ਹਾਲਾਂਕਿ ਇਸ ਦਰਮਿਆਨ ਉਹਨਾਂ ਦੇ ਸੁਨੇਹੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂਰਪੀ ਯੂਨੀਅਨ ਦੀ ਕਮਿਸ਼ਨਰ ਉਰਸੁਲਾ ਵਾਨ ਡੇਰ ਲੇਅਨ ਤੇ ਕਈ ਹੋਰਨਾਂ ਨੇਤਾਵਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸੁਪਰ ਪਾਵਰਸ ਨੂੰ ਇਸ ਵਕਤ ਲੋਕ ਕੰਨੋਂ ਸੁਣ ਕੇ ਅਣਗੌਲਿਆਂ ਕਰ ਰਹੇ ਨੇ। ਇਹ ਜ਼ਰੂਰੀ ਹੈ ਕਿ ਇਹਨਾਂ ਸੁਪਰ ਪਾਵਰਸ ਨੂੰ ਇੱਕ ਸੁਨੇਹਾ ਦਿੱਤਾ ਜਾਣਾ ਚਾਹੀਦਾ। ਦੱਸ ਦਈਏ ਕਿ ਐਲਬਨੀਜ਼ ਉਹਨਾਂ 20 ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਲਗਾਉਣ ਦੇ ਫੈਸਲੇ ਦੀ ਵਕਾਲਤ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਸਾਰਿਆਂ ਹੀ ਦੇਸ਼ਾਂ ਦੇ ਕੋਲ ਇਸ ਦਾ ਕੰਟਰੋਲ ਹੋਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਤੇ ਆਪਣੇ ਕੰਟਰੋਲ ਤੋਂ ਬਾਹਰ ਨਾ ਨਿਕਲ ਜਾਵੇ। ਇਸ ਕਰਕੇ ਇਸ ਤਕਨੀਕ ਦੇ ਉੱਤੇ ਕੰਟਰੋਲ ਸਾਰਿਆਂ ਦੇਸ਼ਾਂ ਦੇ ਕੋਲ ਸੁਤੰਤਰ ਰੂਪ ਦੇ ਵਿੱਚ ਹੋਣਾ ਚਾਹੀਦਾ। ਹਾਲਾਂਕਿ ਅਮਰੀਕਾ ਇਸ ਕਿਸਮ ਦੀ ਗੱਲ ਤੋਂ ਇਨਕਾਰ ਕਰ ਰਿਹਾ ਕਿਉਂਕਿ ਜ਼ਿਆਦਾਤਰ AI ਆਧਾਰਿਤ ਕੰਪਨੀਆਂ ਅਮਰੀਕਾ ਦੇ ਵਿੱਚ ਹੀ ਬਸੀਆਂ ਹੋਈਆਂ ਨੇ। ਅਮਰੀਕਾ ਇਸ ਨੂੰ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਮੰਨ ਕੇ ਚੱਲ ਰਿਹਾ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਾਅਵੇ ਨੂੰ ਸਿਰੋਂ ਨਕਾਰ ਰਿਹਾ। ਉਧਰ ਬੀਤੀ ਰਾਤ ਵੀ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਦਾਅਵੇ ਕੀਤੇ ਸੀ ਤਾਂ ਉਸ ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਉਸ ਦੀ ਹਮਾਇਤ ਕੀਤੀ ਸੀ ਤੇ ਕਿਹਾ ਸੀ ਕਿ ਗਲੋਬਲ ਸਿਟੀਜ਼ਨ ਵਰਗੇ ਵੱਕਾਰੀ ਪੁਰਸਕਾਰ ਹਾਸਲ ਕਰਨ ਵੇਲੇ ਜਦੋਂ ਐਂਥਨੀ ਐਲਬਨੀਜ਼ ਐਸੇ ਦਾਅਵੇ ਕਰਦੇ ਨੇ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਐਸੇ ਨੇਤਾ ਦੀ ਗੱਲ ਨੂੰ ਸੁਣਿਆ ਜਾਵੇ। ਹਾਲਾਂਕਿ ਇਜ਼ਰਾਈਲ ਵਰਗੇ ਮੁਲਕਾਂ ਦੀ ਤਰਫ ਤੋਂ ਐਂਥਨੀ ਐਲਬਨੀਜ਼ ਦੇ ਉਸ ਪੁਰਸਕਾਰ ਦੀ ਨਿਖੇਧੀ ਕੀਤੀ ਗਈ ਸੀ। ਉਹ ਦੱਸ ਦਈਏ ਕਿ ਟਰੰਪ ਉਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਮੌਜੂਦ ਨਹੀਂ ਸੀ ਬਲਕਿ ਚੀਨ ਦੇ ਰਾਸ਼ਟਰਪਤੀ ਦੀ ਆਓ ਭਗਤ ਕਰਨ ਦੇ ਵਿੱਚ ਰੁੱਝੇ ਹੋਏ ਸੀ ਜਦੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ। ਉੱਥੇ ਅੱਜ ਤੜਕੇ ਸਵੇਰ ਵੇਲੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੀ ਮਹਿਲਾ ਪੁਲਿਸ ਅਫਸਰ ਦੀ ਪਛਾਣ ਕੀਤੀ ਗਈ ਹੈ। ਦੱਸ ਦਈਏ ਕਿ ਅੱਜ ਸਵੇਰ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ NSW ਦੀ ਇੱਕ ਹੋਣਹਾਰ ਪੁਲਿਸ ਅਫਸਰ ਦੀ ਆਪਣੇ ਹੀ ਥਾਣੇ ਤੋਂ ਮਹਿਜ਼ ਕੁਝ ਕੁ ਮੀਟਰ ਦੂਰ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਕਾਂਸਟੇਬਲ ਮੀਆਲੇ ਉਸ ਵਕਤ ਆਪਣੇ ਕੋਲੀਗ ਦੇ ਨਾਲ ਕਾਰ ਦੀ ਪੈਸੇਂਜਰ ਸੀਟ ਦੇ ਉੱਤੇ ਬੈਠੀ ਸੀ ਜਦੋਂ ਇੱਕ 24 ਸਾਲਾ ਦੂਸਰਾ ਜਿਹੜਾ ਕਾਂਸਟੇਬਲ ਸੀ ਉਹ ਕਾਰ ਦਾ ਸੰਤੁਲਨ ਗਵਾ ਬੈਠਦਾ। ਥਾਣੇ ਤੋਂ ਕੁਝ ਕੁ ਦੂਰੀ ਤੇ ਪਹਿਲਾਂ ਹੀ ਉਹ ਇਸ ਕਾਰ ਨੂੰ ਦਰਖਤ ਦੇ ਵਿੱਚ ਵੱਜ ਜਾਂਦੀ ਹੈ। ਹਾਲਾਂਕਿ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਮੀਆਲੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ। 20 ਸਾਲ ਦੀ ਮੀਆਲੇ ਨੇ ਹਾਲੇ 16 ਮਹੀਨੇ ਪਹਿਲਾਂ ਹੀ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਸੀ। ਇਸ ਦਰਮਿਆਨ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿੰਸ ਤੇ NSW ਪੁਲਿਸ ਦੇ ਕਮਿਸ਼ਨਰ ਦੀ ਤਰਫ ਤੋਂ ਇਸ ਮੰਦਭਾਗੇ ਹਾਦਸੇ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਪੁਲਿਸ ਤੇ ਕਾਊਂਟਰ ਟੈਰਰਿਜ਼ਮ ਮਿਨਿਸਟਰ ਯਾਸਮੀਨ ਕੈਥਲੀ ਨੇ ਕਿਹਾ ਕਿ ਉਹਨਾਂ ਨੇ ਲੇਹ ਦੇ ਮਾਪਿਆਂ ਦੇ ਨਾਲ ਗੱਲ ਕੀਤੀ ਹੈ। ਆਪਣੀ ਧੀ ਦੇ ਮਾਣਮਤੀਆਂ ਪ੍ਰਾਪਤੀਆਂ ਦੇ ਉੱਤੇ ਉਹ ਮਾਪੇ ਖੁਸ਼ ਤਾਂ ਸੀ, ਤਸੱਲੀਸ਼ੁਦਾ ਤਾਂ ਨਹੀਂ, ਪਰ ਆਪਣੀ ਧੀ ਦੇ ਹੀ ਇਸ ਦੁਨੀਆ 'ਚੋਂ ਚਲੇ ਜਾਣ ਤੋਂ ਬਾਅਦ ਉਹ ਸੋਗ ਦੇ ਵਿੱਚੋਂ ਫਿਲਹਾਲ ਬਾਹਰ ਨਹੀਂ ਆ ਪਾਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਹਾਦਸੇ ਦੀ ਸੁਤੰਤਰ ਪੜਤਾਲ ਵੀ ਕੀਤੀ ਜਾ ਰਹੀ ਹੈ ਕ੍ਰੈਸ਼ ਇਨਵੈਸਟੀਗੇਟਿਵ ਟੀਮ ਦੀ ਤਰਫ ਤੋਂ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ CCTV ਫੁਟੇਜ ਹੋਵੇ ਤਾਂ ਕ੍ਰਾਈਮ ਸਟੋਪਰਸ ਦੇ ਨਾਲ 1800-333-0 ਨੰਬਰ ਦੇ ਉੱਤੇ ਸਾਂਝ ਪਾ ਕੇ ਸੂਚਨਾ ਦਿੱਤੀ ਜਾ ਸਕਦੀ ਹੈ। ਜਦੋਂ ਇਸ ਕਿਸਮ ਦੇ ਸੜਕੀ ਹਾਦਸੇ ਹੁੰਦੇ ਨੇ ਅਜਿਹੇ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਸੜਕਾਂ ਦੇ ਉੱਤੇ ਅਟਕੇਲੀਆਂ ਤਾਂ ਹੋ ਨਹੀਂ ਸਕਦੀਆਂ, ਪਰ ਬ੍ਰਿਸਬੇਨ ਦੇ ਇੱਕ ਵਿਅਕਤੀ ਦੇ ਨੂੰ ਰੋਕ ਕੇ ਪੁਲਿਸ ਨੇ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਲੋਕ ਕਾਰ ਨੂੰ ਚਲਾਉਂਦਿਆਂ ਹੋਇਆਂ ਸੜਕ ਦੇ ਉੱਤੇ ਤੇਜ਼ ਰਫ਼ਤਾਰ ਭਜਾਉਂਦਿਆਂ ਹੋਇਆਂ ਇਸ ਨੂੰ ਮਜ਼ਾਕ ਬਣਾਈ ਬੈਠੇ ਸੀ। ਅਸਲ 'ਚ ਤੇਜ਼ ਰਫ਼ਤਾਰ ਕਾਰਾਂ ਚੱਲਣ ਇਹ ਤਾਂ ਬੜੀ ਆਮ ਜੀ ਗੱਲ ਹੈ। ਮੋਰਟਨ ਬੇ ਦੇ ਵਿੱਚ ਪੁਲਿਸ ਨੇ ਲੰਘੇ ਹਫ਼ਤੇ ਇਸ ਵਿਅਕਤੀ ਨੂੰ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਇਹ ਆਪਣੀ ਕਾਰ ਦੇ ਵਿੱਚ ਇੱਕ ਫਰਿੱਜ ਲਟਾ ਕੇ ਜਾ ਰਿਹਾ ਸੀ। ਇੰਨਾ ਕਾਫ਼ੀ ਨਹੀਂ ਹੈ ਬਲਕਿ ਕਾਰ ਦੇ ਵਿੱਚ ਲਿਟੇ ਹੋਏ ਫਰਿੱਜ ਦੇ ਨਾਲ ਇੱਕ ਵਿਅਕਤੀ ਵੀ ਲਿਟਿਆ ਹੋਇਆ ਸੀ ਜੋ ਕਿ ਫਰਿੱਜ ਦੇ ਨਾਲ ਬਿਲਕੁਲ ਸਟਕ ਕੇ ਕਾਰ ਦੇ ਵਿੱਚ ਲੰਬਾ ਪਿਆ ਸੀ। ਅਫਸਰਾਂ ਨੇ ਜਦੋਂ ਇਸ ਕਾਰ ਨੂੰ ਰੋਕਿਆ ਤਾਂ ਇਸ ਛਿਆਲੀ ਸਾਲਾ ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ। $1,600 ਦਾ ਜੁਰਮਾਨਾ ਇਸ ਦੇ ਡਰਾਈਵਰ ਨੂੰ ਦਿੱਤਾ ਗਿਆ ਇਸ ਵਿਅਕਤੀ ਨੂੰ ਦਿੱਤਾ ਗਿਆ ਤੇ $700 ਦਾ ਜੁਰਮਾਨਾ ਇਸ
ਗੱਡੀ ਦੇ ਡਰਾਈਵਰ ਨੂੰ ਦਿੱਤਾ ਗਿਆ ਤੇ 3 ਡਿਮੈਰਿਟ ਪੁਆਇੰਟ ਵੀ ਦਿੱਤੇ ਗਏ। ਇਹ ਵੀ ਪਤਾ ਚੱਲਿਆ ਕਿ ਇਹ ਕਾਰ ਇੱਕ ਰੈੱਡ ਲਾਈਟ ਨੂੰ ਵੀ ਜੰਪ ਕਰ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੀ ਤਰਫ ਤੋਂ ਇਸ ਕਿਸਮ ਦੇ ਬਹੁਤ ਸਾਰੇ ਸੜਕੀ ਹਾਦਸਿਆਂ ਨੂੰ ਜਿਹੜੇ ਇਸ ਤਰੀਕਿਆਂ ਦੇ ਨਾਲ ਰੋਕਿਆ ਜਾ ਸਕਦਾ। ਲੋਕ ਅਕਸਰ ਡੇਂਜਰਸ ਡਰਾਈਵਿੰਗ ਕਰਦੇ ਨੇ। ਪੁਲਿਸ ਨੇ 11 ਸਪਤੰਬਰ ਦੇ ਦਿਨ ਓਪਰੇਸ਼ਨ ਮੋਫੈਟ ਦੇ ਤਹਿਤ 3600 ਤੋਂ ਵਧੇਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਕੀਤੇ ਸੀ ਔਰ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਵਾਜਬ ਵੀ ਪਾਏ ਗਏ ਸੀ, ਯਾਨੀ ਕਿ ਉਹ ਨਸ਼ੇ ਕਰਕੇ ਗੱਡੀ ਚਲਾ ਰਹੇ ਸੀ। 17 ਸਪਤੰਬਰ ਤੱਕ ਹੋਏ ਇਸ ਓਪਰੇਸ਼ਨ ਰੇਸ ਦੇ ਵਿੱਚ ਅਲੱਗ ਤੋਂ ਕਈ ਲੋਕਾਂ ਨੂੰ ਜੁਰਮਾਨੇ ਦਿੱਤੇ ਗਏ। ਅਫਸਰਾਂ ਨੇ ਦੱਸਿਆ ਕਿ 23 ਲੋਕਾਂ ਨੂੰ ਡਰਿੰਕ ਡਰਾਈਵ ਕਰਦਿਆਂ ਹੋਇਆਂ ਦੋਸ਼ੀ ਪਾਇਆ ਗਿਆ। 97 ਇਨਫਰਿੰਜਮੈਂਟ ਨੋਟਿਸ ਕੁੱਲ ਜਾਰੀ ਕੀਤੇ ਗਏ, ਜਿਸ ਦੇ ਵਿੱਚ 53 ਅਰੈਸਟ ਅਤੇ 68 ਦੋਸ਼ ਵੀ ਆਇਦ ਕੀਤੇ ਗਏ ਨੇ। ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ, ਚਾਹੇ ਸਾਊਥ ਆਸਟ੍ਰੇਲੀਆ ਹੋਵੇ, ਐਨਐਸਡਬਲਿਊ ਕੁਇਨਜ਼ਲੈਂਡ ਜਾਂ ਵਿਕਟੋਰੀਆ ਸੂਬਾ, ਲਗਾਤਾਰ ਇਹ ਗਿਣਤੀ ਵੱਧ ਰਹੀ ਹੈ। ਉੱਥੇ ਹੀ ਅਗਲੀ ਖਬਰ ਜਿਹੜੀ ਉਹ ਵੀ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਹੀ, ਜਿੱਥੇ ਔਕ ਪਾਰਕ ਨਾਮ ਦੇ ਇੱਕ ਸਬਬ ਦੇ ਵਿੱਚੋਂ, ਇੱਕ ਖੇਤਰੀ ਸਬਬ ਦੇ ਵਿੱਚੋਂ ਇੱਕ ਛੋਟੇ ਬੱਚੇ ਦੇ, 4 ਸਾਲ ਦੀ ਉਮਰ ਦੇ ਬੱਚੇ ਦੇ ਗਾਇਬ ਹੋ ਜਾਣ ਤੋਂ ਬਾਅਦ ਹੁਣ ਪੁਲਿਸ ਦੀ ਤਰਫ ਤੋਂ ਇਸ ਮਾਮਲੇ 'ਚ ਇੱਕ ਵੱਡਾ ਐਲਾਨ ਕੀਤਾ ਗਿਆ। ਦੱਸ ਦਈਏ ਕਿ 4 ਸਾਲਾ ਗਸ ਜਿਹੜਾ ਆਪਣੇ ਹੀ ਪਰਿਵਾਰ ਦੇ ਨਾਲੋਂ ਪਿਛਲੇ ਸਾਲ ਵਿਛੜ ਗਿਆ ਸੀ। 27 ਸਪਤੰਬਰ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਉਹ ਇਸ ਖੇਤਰੀ ਇਲਾਕੇ ਦੇ ਵਿੱਚ ਇਕੱਲੀ ਪਈ ਪ੍ਰੋਪਰਟੀ ਦੇ ਵਿੱਚੋਂ ਘਰੋਂ ਬਾਹਰ ਨਿਕਲਿਆ। ਉਸ ਵਕਤ ਉਸਦੀ ਉਮਰ 4 ਸਾਲ ਸੀ ਅਤੇ ਉਸ ਤੋਂ ਬਾਅਦ ਮੁੜ ਕੇ ਕਦੇ ਪੁਲਿਸ ਨੂੰ ਉਸ ਦੀ ਉੱਘ ਸੁੱਘ ਨਹੀਂ ਲੱਗ ਸਕੀ। ਹਾਲੇ ਵੀ ਲਾਪਤਾ ਦੱਸੇ ਗਏ ਗਸ ਲੈਮੋਂਟ ਨੂੰ ਭਾਲਣ ਦੇ ਲਈ ਹੁਣ ਪੁਲਿਸ ਨੇ $1 ਮਿਲੀਅਨ ਦੇ ਪੁਰਸਕਾਰ ਦਾ ਐਲਾਨ ਕੀਤਾ। ਉਹ ਲੋਕ ਜਿਨ੍ਹਾਂ ਦੇ ਕੋਲ ਇਸ ਛੋਟੇ ਬੱਚੇ ਦੀ ਕੋਈ ਵੀ ਜਾਣਕਾਰੀ ਹੋਵੇ, ਉਸ ਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਈ ਜਾਵੇ। ਕ੍ਰਾਈਮ ਸਟੋਪਰ ਦਾ ਕਹਿਣਾ ਹੈ ਕਿ ਹੁਣ ਤੱਕ 34 ਕਾਲਾਂ ਅਤੇ 2 ਈਮੇਲਸ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹਾਸਲ ਹੋਈਆਂ ਨੇ, ਪਰ ਕਿਸੇ ਵੀ ਸੂਹ ਦੇ ਨਾਲ ਉਹ ਅੱਗੇ ਨਹੀਂ ਵੱਧ ਸਕੇ। ਕੋਈ ਵੀ ਉਹਨਾਂ ਨੂੰ ਕਾਮਯਾਬੀ ਹੱਥ ਨਹੀਂ ਲੱਗ ਸਕੀ। ਪਰ ਜੇਕਰ ਕੋਈ ਵੀ ਵਿਅਕਤੀ ਇਸ ਤਰੀਕੇ ਦੇ ਨਾਲ ਰਹਿੰਦਿਆਂ ਹੋਇਆਂ, ਚਾਹੇ ਗੁਪਤ ਰਹਿੰਦਿਆਂ ਹੋਇਆਂ, ਸੂਚਨਾ ਇਸ ਛੋਟੇ ਬੱਚੇ ਦੀ ਦੇ ਸਕੇ ਤਾਂ ਉਸ ਨੂੰ ਇਹ ਰਿਵਾਰਡ ਜਿਹੜਾ ਜ਼ਰੂਰ ਦਿੱਤਾ ਜਾਏਗਾ। ਗਸ ਨੂੰ ਆਖਰੀ ਵਾਰ ਉਸਦੀ ਡਰਟ ਬਾਈਕ ਦੇ ਉੱਤੇ 27 ਸਪਤੰਬਰ ਨੂੰ 2025 ਦੇ ਵਿੱਚ ਯੁਆਂਤਾ ਦੀ ਇਸ ਪ੍ਰੋਪਰਟੀ ਦੇ ਵਿੱਚੋਂ ਆਖਰੀ ਵਾਰ ਦੇਖਿਆ ਗਿਆ ਸੀ। ਯੁਆਂਤਾ ਜਿਹੜਾ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਮੌਜੂਦ ਇੱਕ ਖੇਤਰੀ ਇਲਾਕਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਤੇ ਵੈਬਸਾਈਟ ਤੋਂ ਜਾਰੀ ਰਹਿਣਗੇ। ਧੰਨਵਾਦ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
1: Smith's Lane by Movec Vich. Apne bhavikh di shuruaat karo. Hune kadam chukko. Ate Smith's Lane de chune hoye lots de. Simit samay layi milan wale $30,000 tak di land rebate da fayda lavo. Chunve yog lots de. House and land package ajehe mauke zyada der nahi rehnde. Hor jaankari layi aaj hi smithslane.mirvec.com te jao. Niyam shartaan ate yogta de maapdand lagu han. Offer 15 September 2026 nu khatam hai.
0: Je tusi bimar ho ta AI kol nahi, doctor kol jaane ho. ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494-763-700 और व्हाट्सएप 2-Fold Lending।
3: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ, ਕਰ ਰਹੇ ਹੋਗੇ, ਸ਼ੁਕਰਾਨਾ ਉਸ ਰੱਬ ਦਾ ਜਿਹਨੇ ਚੜ੍ਹਦੀ ਕਲਾ ਦਿੱਤੀ ਹੈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਬਣੀ ਰਹੇ। ਸਵੇਰੇ ਸਵੇਰੇ ਦੇ ਸਮੇਂ ਕਹਿੰਦੇ ਨੇ ਜੋ ਆਪਾਂ ਘਰੋਂ ਲੈ ਕੇ ਨਿਕਲਦੇ ਹਾਂ ਉਹੀ ਆਪਾਂ ਖੱਟ ਕਮਾ ਕੇ ਵਾਪਸ ਪਰਤਦੇ ਹਾਂ। ਸੋ ਆਓ ਉਸ ਰੱਬ ਦਾ ਨਾਂ ਲੈ ਕੇ ਨਿਕਲੀਏ, ਚਿਹਰੇ 'ਤੇ ਖੁਸ਼ੀ ਲੈ ਕੇ ਨਿਕਲੀਏ, ਸਾਰਿਆਂ ਦੀ ਖੁਸ਼ੀ ਲਈ ਅਰਦਾਸਾਂ ਕਰਦੇ ਨਿਕਲੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਪੁਰਾਣੀ ਕਹਾਣੀ ਹੈ, ਕਹਿੰਦੇ ਨੇ ਬਗਦਾਦ ਦੇ ਬਾਜ਼ਾਰਾਂ ਦੇ ਵਿੱਚ ਅਕਸਰ ਹੀ ਇੱਕ ਦੂਸਰੇ ਨਾਲ ਸਾਂਝੀ ਕੀਤੀ ਜਾਂਦੀ। ਇੱਕ ਛੋਟਾ ਜਿਹਾ ਵਪਾਰੀ ਸੀ, ਉਹਨੇ ਆਪਣੇ ਘਰ ਦਾ ਕੋਈ ਕੰਮ ਕਰਾਉਣਾ ਅਤੇ ਉਸ ਕੰਮ ਕਾਰ ਦੇ ਲਈ ਉਹਨੂੰ ਮਜ਼ਦੂਰ ਦੀ ਲੋੜ ਪੈ ਗਈ। ਕਹਿੰਦੇ ਨੇ ਬਾਜ਼ਾਰ ਦੇ ਵਿੱਚ ਗਿਆ, ਉਹ ਜਗ੍ਹਾ ਜਿੱਥੇ ਸਾਰੇ ਮਜ਼ਦੂਰ ਖੜ੍ਹਦੇ ਸੀ, ਜਿੱਥੋਂ ਮਜ਼ਦੂਰੀ ਵਾਲੇ ਲੋਕ ਮਿਲਦੇ ਸੀ, ਜਾ ਕੇ ਗੱਲਬਾਤ ਕੀਤੀ, ਪਰ ਅੱਜ ਗੱਲ ਬਣ ਨਹੀਂ ਰਹੀ। ਅੱਜ ਕੋਈ ਉਹਨੂੰ ਮਿਲ ਨਹੀਂ ਰਿਹਾ, ਕੋਈ ਢੰਗ ਦਾ ਬੰਦਾ ਨਹੀਂ ਮਿਲ ਰਿਹਾ। ਅਤੇ ਅਚਾਨਕ ਇੱਕ ਨੌਜਵਾਨ ਦੇ ਉੱਤੇ ਨਜ਼ਰ ਪਈ, ਜਾ ਕੇ ਗੱਲ ਕੀਤੀ। ਨੌਜਵਾਨਾਂ ਮੇਰੇ ਘਰ ਕੰਮ ਕਰੇਗਾ? ਕਹਿਣ ਲੱਗਾ ਹਾਂ ਕਰੂੰਗਾ, ਪਰ ਮੈਂ 50 ਦਿਨਾਰ ਲਊਂਗਾ। ਕਹਿਣ ਲੱਗਾ ਕੋਈ 22-25 ਤਾਂ ਸਾਰੇ ਲੈਂਦੇ ਆ, ਤੂੰ ਇਹੋ ਜਿਹਾ ਕੀ ਕਰੇਗਾ ਜਿਹੜਾ ਤੂੰ ਦੁੱਗਣੇ ਪੈਸੇ ਮੰਗ ਰਿਹਾ? ਸ਼ਾਇਦ ਇਸੇ ਕਰਕੇ ਇੱਥੇ ਖੜ੍ਹਾ, ਬਾਕੀ ਸਾਰੇ ਤਾਂ ਚਲੇ ਗਏ ਕੰਮਾਂ ਕਾਰਾਂ 'ਤੇ। ਜੀ ਜਨਾਬ, ਜੇ ਤੁਹਾਡਾ ਮਨ ਹੋਵੇ ਤਾਂ ਦੱਸ ਦਿਓ। ਥੋੜ੍ਹੀ ਦੇਰ ਬਾਅਦ ਖੱਜਲ ਖੁਆਰ ਹੋ ਕੇ ਵਪਾਰੀ ਨੇ ਸੋਚਿਆ ਕਿ ਸਾਰਾ ਦਿਨ ਖਰਾਬ ਹੋਣਾ, ਬਿਹਤਰ ਹੈ ਇਹਨੂੰ ਲੈ ਜਾਵਾਂ। ਜਾਣ ਲੱਗੇ ਤਾਂ ਕਹਿਣ ਲੱਗਾ ਜਨਾਬ ਮੇਰੀਆਂ ਕੁਛ ਸ਼ਰਤਾਂ ਵੀ ਨੇ, ਕੰਮ ਜਿੱਦਾਂ ਦਾ ਕਹੋਗੇ ਉੱਦਾਂ ਦਾ ਕਰੂੰਗਾ, ਨੌਕਰੀ ਕੀ ਅਤੇ ਨਖਰਾ ਕੀ, ਤੁਹਾਨੂੰ ਮਾਯੂਸ ਨਹੀਂ ਕਰੂੰਗਾ, ਤੁਹਾਡੇ ਭਰੋਸੇ ਨੂੰ ਨਹੀਂ ਤੋੜੂੰਗਾ, ਪਰ ਇੱਕ ਗੱਲ ਤੁਸੀਂ ਕੁਛ ਵੀ ਪੁੱਛੋਗੇ ਜੀ ਸਦਕੇ, ਪਰ ਮੈਂ ਜਵਾਬ ਉਸੇ ਗੱਲ ਦਾ ਦਊਂਗਾ ਜਿਹੜੀ ਦਾ ਮੈਂ ਦੇਣਾ ਚਾਹੂੰਗਾ। ਹੋ ਸਕਦਾ ਤੁਸੀਂ ਮੈਨੂੰ ਬਹੁਤ ਸਾਰੇ ਸਵਾਲ ਪੁੱਛੋ, ਪਰ ਮੈਂ ਹਰ ਇੱਕ ਸਵਾਲ ਦਾ ਜਵਾਬ ਤੁਹਾਨੂੰ ਨਹੀਂ ਦੇ ਸਕਦਾ। ਕੰਮ ਤੱਕ ਸੀਮਤ ਜਿੰਨੇ ਵੀ ਸਵਾਲ ਹੋਣਗੇ ਜੀ ਸਦਕੇ ਉਹਨਾਂ ਸਾਰਿਆਂ ਦੇ ਜਵਾਬ ਮੈਂ ਜ਼ਰੂਰ ਦਊਂਗਾ। ਵਪਾਰੀ ਕੋਲ ਹੋਰ ਕੋਈ ਚਾਰਾ ਨਹੀਂ, ਇਸ ਕਰਕੇ ਲੈ ਗਿਆ। ਪਰ ਥੋੜ੍ਹੀ ਸਮੇਂ ਬਾਅਦ ਹੀ ਵਪਾਰੀ ਕੀ ਵੇਖਦਾ ਕਿ ਜਿਹੜਾ ਕੰਮ ਮਜ਼ਦੂਰ ਸਾਰਾ ਦਿਨ ਦੇ ਵਿੱਚ ਕਰਦੇ ਸੀ ਉਹਨੇ 2 ਘੰਟਿਆਂ 'ਚ ਕਰ ਮਾਰਿਆ। ਇੰਨੀ ਤੇਜ਼ੀ ਦੇ ਨਾਲ ਉਹ ਕੰਮ ਕਰਦਾ, ਇੱਦਾਂ ਲੱਗਦਾ ਜਿੱਦਾਂ ਕੋਈ ਮਸ਼ੀਨ ਚੱਲਦੀ ਹੋਵੇ। ਵਪਾਰੀ ਬਹੁਤ ਖੁਸ਼ ਹੋਇਆ, ਇਹ ਤਾਂ 50ਵਾਂ 'ਚ ਵੀ ਨਹੀਂ ਮਹਿੰਗਾ। ਜਿਹੜੇ ਹਿਸਾਬ ਦੇ ਨਾਲ ਇਹ ਕੰਮ ਕਰ ਰਿਹਾ ਉਸ ਹਿਸਾਬ ਦੇ ਨਾਲ ਤਾਂ ਇਹ ਪੈਸੇ ਕੁਛ ਵੀ ਨਹੀਂ ਹੈ। ਵਪਾਰੀ ਬਹੁਤ ਖੁਸ਼ ਹੋਇਆ, ਉਹਨੂੰ ਕੰਮ ਦੇ ਉੱਤੇ ਛੱਡ ਕੇ ਆਪ ਆਪਣੇ ਕੰਮ ਕਾਰ ਵੱਲ ਚਲਾ ਗਿਆ। ਇੱਧਰ ਨੌਜਵਾਨ ਬ੍ਰੇਕ ਲੈਣ ਦੇ ਲਈ ਜਦੋਂ ਜਾਣ ਲੱਗਾ ਤਾਂ ਵਪਾਰੀ ਦੇ ਮੁੰਡੇ ਨੇ ਆਵਾਜ਼ ਮਾਰ ਕੇ ਕਿਹਾ, ਇੱਦਾਂ ਨਹੀਂ ਤੂੰ ਜਾ ਸਕਦਾ, ਆ ਸਾਰੀਆਂ ਮਿੱਟੀ ਦੀਆਂ ਢੇਰੀਆਂ ਪੁੱਟ ਕੇ ਬੂਹੇ ਅੱਗੇ ਲਾਤੀਆਂ, ਪਹਿਲਾਂ ਇਹ ਸਾਰੀਆਂ ਦਾ ਹੱਲ ਤੈਨੂੰ ਕਰਨਾ ਪਊਗਾ, ਇਹ ਸਾਰੀਆਂ ਖਿਲਾਰ ਕੇ ਜਾ। ਤਾਂ ਨੌਜਵਾਨ ਕਹਿਣ ਲੱਗਾ, ਮੈਂ ਤੁਹਾਡੇ ਪਿਤਾ ਜੀ ਲਈ ਕੰਮ ਕਰ ਰਿਹਾ, ਇਹ ਮੇਰੀ ਪਾਠ ਪੂਜਾ ਦਾ ਟਾਈਮ ਹੈ ਅਤੇ ਇਸ ਸਮੇਂ ਦੇ ਵਿੱਚ ਮੈਂ ਕੋਈ ਕੰਮ ਨਹੀਂ ਕਰਦਾ। ਜੇ ਤੁਹਾਨੂੰ ਕੋਈ ਇਤਰਾਜ਼ ਹੋਵੇ ਤਾਂ ਸ਼੍ਰੀਮਾਨ ਤੁਸੀਂ ਆਪਣੇ ਪਿਓ ਨਾਲ ਗੱਲ ਕਰ ਸਕਦੇ। ਗੱਲ ਕਰਦੀ ਕਿ ਨੌਜਵਾਨ ਆਪਣੀ ਮਰਜ਼ੀ ਜੀ ਦੇ ਨਾਲ ਕੰਮ ਕਰਦਾ ਅਤੇ ਨੇਮ ਦਾ ਬਿਲਕੁਲ ਪੱਕਾ, ਜਿਹੜੇ ਟਾਈਮ ਦੇ ਉੱਤੇ ਕੋਈ ਪਾਠ ਪੂਜਾ ਦਾ ਸਮਾਂ ਉਸ ਸਮੇਂ ਉਹ ਕਿਸੇ ਦੀ ਨਾ ਸੁਣਦਾ, ਜਿਹੜੇ ਟਾਈਮ ਦੇ ਉੱਤੇ ਕੋਈ ਖਾਣੇ ਦਾ ਸਮਾਂ ਰੋਟੀ ਖਾਣੀ ਉਸ ਟਾਈਮ ਉਹ ਕਿਸੇ ਦੀ ਨਾ ਸੁਣਦਾ। ਅੱਜ ਸ਼ਾਮ ਨੂੰ ਜਦੋਂ ਪੈਸੇ ਦੇਣ ਲੱਗੇ ਤਾਂ ਵਪਾਰੀ ਨੇ ਸਵਾਲ ਪੁੱਛਿਆ, ਤੂੰ ਦੂਸਰਿਆਂ ਦੇ ਨਾਲੋਂ ਇੰਨੇ ਪੈਸੇ ਵੱਧ ਮੰਗੇ, ਜੇ ਤੂੰ ਚਾਹਵੇਂ ਤਾਂ ਹੋਰ ਵੱਧ ਲੈ ਸਕਦਾ ਕਿਉਂਕਿ ਤੂੰ ਕੰਮ ਬਹੁਤ ਕੀਤਾ, ਪਰ ਇਹ ਤੂੰ ਜਿਹੜੇ 50 ਦਿਨਾਰ ਤੈਅ ਕੀਤੇ ਆ ਉਹ ਕਿਹੜੇ ਲੌਜਿਕ ਦੇ ਨਾਲ, ਉਹਦੇ ਪਿੱਛੇ ਕੀ ਕਾਰਨ ਹੈ? ਤੇ ਨੌਜਵਾਨ ਨੇ ਕਿਹਾ, ਮੈਂ ਤੁਹਾਨੂੰ ਕਿਹਾ ਸੀ ਮੈਂ ਹਰ ਇੱਕ ਸਵਾਲ ਦਾ ਜਵਾਬ ਨਹੀਂ ਦਊਂਗਾ। ਅਗਲੇ ਦਿਨ ਫਿਰ ਵਪਾਰੀ ਨੂੰ ਲੋੜ ਪਈ, ਫਿਰ ਉਸੇ ਚੌਂਕ ਦੇ ਵਿੱਚ ਜਾ ਪਹੁੰਚਿਆ। ਉਹਦਾ ਮਨ ਹੈ ਕਿ ਮੈਂ ਉਹੀ ਨੌਜਵਾਨ ਨੂੰ ਲੈ ਕੇ ਜਾਵਾਂ, ਪਰ ਅੱਜ ਉਹ ਉਸ ਜਗ੍ਹਾ ਦੇ ਉੱਤੇ ਉਹਨੂੰ ਨਹੀਂ ਮਿਲਿਆ ਅਤੇ ਹੋਰ ਕਿਸੇ ਨੂੰ ਲੈ ਕੇ ਜਾਣ ਦਾ ਉਹਦਾ ਮਨ ਵੀ ਨਹੀਂ ਕੀਤਾ। ਪੁੱਛਗਿੱਛ ਕਰਨ ਦੇ ਉੱਤੇ ਪਤਾ ਲੱਗਾ ਕਿ ਉਹ ਹਫ਼ਤੇ ਦੇ ਵਿੱਚ ਸਿਰਫ 2 ਵਾਰ ਕੰਮ ਕਰਦਾ। ਤੁਹਾਨੂੰ ਕੱਲ੍ਹ ਦੁਬਾਰਾ ਆਉਣਾ ਪਊਗਾ। ਵਪਾਰੀ ਕੱਲ੍ਹ ਦੁਬਾਰਾ ਗਿਆ, ਅੱਜ ਫਿਰ ਜਾ ਕੇ ਉਸ ਨੌਜਵਾਨ ਨਾਲ ਗੱਲ ਕੀਤੀ। ਜਦੋਂ ਲੈ ਕੇ ਉਹਨੂੰ ਵਾਪਸ ਆਉਣ ਲੱਗਾ ਤਾਂ ਨੌਜਵਾਨ ਕਹਿਣ ਲੱਗਾ, ਅੱਜ ਦੇ ਕੰਮ ਦੇ ਸਿਰਫ ਮੈਂ ਤੁਹਾਡੇ ਕੋਲੋਂ 10 ਦਿਨਾਰ ਲਊਂਗਾ। ਅੱਛਾ ਕੀ ਗੱਲ, ਸਾਡੇ ਘਰ ਕੰਮ ਕਰਨਾ ਤੈਨੂੰ ਇੰਨਾ ਵਧੀਆ ਲੱਗਾ? ਕੀ ਅਸੀਂ ਤੇਰੇ ਨਾਲ ਬਹੁਤ ਵਧੀਆ ਵਰਤਾਰਾ ਕੀਤਾ? ਕੀ ਸਾਡਾ ਕੰਮ ਇੰਨਾ ਆਸਾਨ ਸੀ? ਤੂੰ ਆਪਣਾ ਰੇਟ ਘਟਾ ਦਿੱਤਾ। ਅਤੇ ਨੌਜਵਾਨ ਕਹਿਣ ਲੱਗਾ, ਨਹੀਂ, ਮੈਂ ਹਫ਼ਤੇ 'ਚ 2 ਦਿਨ ਕੰਮ ਕਰਦਾ ਅਤੇ 2 ਦਿਨਾਂ ਦੇ ਮੇਰੇ ਵੱਖਰੇ ਵੱਖਰੇ ਰੇਟ ਤੈਅ ਨੇ। ਇੱਕ ਦਿਨ ਮੈਂ 10 ਦਿਨਾਰ ਲੈਂਦਾ, ਇੱਕ ਦਿਨ ਮੈਂ 50 ਦਿਨਾਰ ਲੈਂਦਾ। ਜੇ ਤੁਸੀਂ ਮੈਨੂੰ ਫਿਰ ਉਸੇ ਦਿਨ ਹੀ ਲੈਣ ਆਓਗੇ ਤਾਂ ਮੈਂ 50 ਹੀ ਲਊਂਗਾ। ਪਰ ਇੱਦਾਂ ਕਿਉਂ? ਨੌਜਵਾਨ ਨੇ ਫਿਰ ਕਹਿ ਕੇ ਟਾਲ ਦਿੱਤਾ ਕਿ ਮੈਂ ਤੁਹਾਡੇ ਨਾਲ ਪਹਿਲੇ ਦਿਨ ਸ਼ਰਤ ਰੱਖੀ ਸੀ, ਹਰ ਇੱਕ ਸਵਾਲ ਦਾ ਜਵਾਬ ਮੈਂ ਨਹੀਂ ਦਊਂਗਾ। ਇਸੇ ਤਰ੍ਹਾਂ ਦੇ ਨਾਲ ਲੰਮਾ ਸਿਲਸਿਲਾ ਚੱਲਦਾ ਰਿਹਾ। ਨੌਜਵਾਨ ਨੇ ਬੜੀ ਮਿਹਨਤ ਦੇ ਨਾਲ, ਬੜੀ ਤਨਦੇਹੀ ਦੇ ਨਾਲ ਕੰਮ ਕੀਤਾ। ਇੰਨਾ ਜ਼ਿਆਦਾ ਪਿਆਰ ਪੈ ਗਿਆ ਕਿ ਵਪਾਰੀ ਹੋਰ ਕਿਸੇ ਕੋਲੋਂ ਹੁਣ ਕੰਮ ਹੀ ਨਾ ਕਰਾਉਂਦਾ। ਉਹਨੇ ਬਾਕੀ ਮਿਸਤਰੀਆਂ ਨੂੰ ਵੀ ਕਹਿ ਛੱਡਿਆ ਕਿ ਇਹੋ 2 ਦਿਨ ਮੇਰੇ ਘਰ ਕੰਮ ਕੀਤਾ ਜਾਵੇ, ਬਾਕੀ ਦਿਨਾਂ ਦੇ ਵਿੱਚ ਜੇ ਕੋਈ ਮਜ਼ਦੂਰ ਲੱਭਦਾ ਵੀ ਆ ਤਾਂ ਬੜਾ ਨਿਕੰਮਾ ਹੁੰਦਾ। ਇਹ ਸਿਲਸਿਲਾ ਲੰਮਾ ਚੱਲਿਆ ਕਿਉਂਕਿ ਘਰ ਕੰਮ ਵੀ ਲੰਮਾ ਚੱਲਿਆ। ਅੱਜ ਜਦੋਂ ਵਪਾਰੀ ਇੱਕ ਵਾਰੀ ਫਿਰ ਤੋਂ ਉਹਨੂੰ ਬਾਜ਼ਾਰ ਦੇ ਵਿੱਚ ਲੈਣ ਗਿਆ, ਪਤਾ ਲੱਗਾ ਕਿ ਉਹ ਅੱਜ ਨਹੀਂ ਆਇਆ। ਵਪਾਰੀ ਕਹਿਣ ਲੱਗਾ, ਪਰ ਅੱਜ ਤਾਂ ਉਹ ਆਉਂਦਾ ਹੁੰਦਾ। ਅਤੇ ਨਾਲ ਦੇ ਮਜ਼ਦੂਰਾਂ ਨੇ ਦੱਸਿਆ, ਸ਼੍ਰੀਮਾਨ ਉਹ ਤੁਹਾਡੇ ਲਈ ਸੁਨੇਹਾ ਦੇ ਕੇ ਗਿਆ, ਐਸ ਪਤੇ 'ਤੇ ਚਲੇ ਜਾਓ, ਉਹ ਆਪਣੇ ਘਰ ਹੀ ਤੁਹਾਨੂੰ ਮਿਲੂਗਾ। ਕਹਿੰਦਾ ਸੀ ਜੇ ਮੇਰਾ ਪਤਾ ਪੁੱਛਦੇ ਤੁਸੀਂ ਆਓ ਤਾਂ ਇਸ ਪਤੇ 'ਤੇ ਭੇਜ ਦਿਓ। ਜਦੋਂ ਵਪਾਰੀ ਘਰ ਪਹੁੰਚਿਆ ਤਾਂ ਕੀ ਵੇਖਦਾ, ਨੌਜਵਾਨ ਮੰਜੇ 'ਤੇ ਪਿਆ, ਬੁਰੀ ਤਰ੍ਹਾਂ ਦੇ ਨਾਲ ਬਿਮਾਰ ਹੈ। ਵਪਾਰੀ ਨੇ ਜਾ ਕੇ ਵੇਖਿਆ, ਦਵਾਈ ਦਵਾਉਣ ਦੇ ਲਈ ਕਿਹਾ ਤਾਂ ਨੌਜਵਾਨ ਕਹਿਣ ਲੱਗਾ, ਨਹੀਂ, श्रीमान मेरा ये आखिरी समा, हुण मेरे उत्ते किसे दवाई ने कोई काम नहीं करना। मैं तुहानू इत्थे इस करके सद्या क्योंकि तुहाडे मन दे विच बहुत सारे सवाल सी। मैं सवाल इदां छड्ड के नहीं जा सकता। ते दूसरी गल, मैनू तुसीं भले लगे हो। जे मैं तुहाडे ते यकीन करके तुहानू को काम कहां ते करोगे? हाँ, तू मेरे घर इन्ना काम किया नौजवाना, दस। कहन लगा तीन काम मेरे करने तुही। पहला, जदों मैं मर जाँ तो मेरा मंजा बाहर कढ के चौंक च रख दिओ। मेरा मंजा खुले दे विच रख दिओ। मेरे आखिरी क्रियाकर्म के लिए कोई कितों को पैसा धेला इकट्ठा करन की कोशिश ना करो। मैं जिहड़े लोगों का, मैनू उन्हां लोगों के विच बाहर रख दिओ। दूसरा, आ कुछ समान पिया इस शहर के फलाने फलाने चौराहे दे विच जाके ये थड़े दे उत्ते रख दिओ। ते तीसरा, एका बक्सा ये फलां फलां देश दे विच किसी ना किसी तरीके दे नाल फलाने बंदे को पहुँचा दिओ। ते ना सुन के व्यापारी कहन लगा, हाँ उस देश दे ऐस बंदे नूं तां मैं जानदा, वो तां बड़ा वड्डा व्यापारी है। मेरा किसी छोटे मोटे कामां दे लई एक दो वारी वाह वास्ता पिया, पर तू उहनूं किद्दां जानदा? वो तां बड़ा वड्डा तनाड है, तेरा उहदे नाल की वाह वास्ता? नौजवान कहन लगा, मेरे कोल इन्ना समां नहीं कि मैं तुहानूं इन्ने सवालों के जवाब देवां। बस मैनूं हुण मेरे मेरे रब दे नाल कल्ला छड्ड दित्ता जावे। व्यापारी ओ तिने गल्लां सुन के बाहर निकलिया। जिहड़ा दस्या ही थड़ा उस थड़े दे उत्ते जाके उन्हें समान धर दिता, पर मन दे विच जग्यासा ही कि यह थड़े दे उत्ते समान धरिया होना की है। लागे ही पै के वेखण लग पिया। थोड़ी देर दे विच एक आ, दो आ, चार आ, एक वड्डी भीड़ इकट्ठी हो गई। एक रो, दूसरा होर उच्ची रो। उस समान नूं वेख के हर कोई रोई जांदा, एक दूसरे दे गल लग लग के रोई जांदा। इन्हें नूं एक बजुर्ग ने आके पुछया, श्रीमान जी यह समान तुसीं लिया के रख्या? हाँ, यह मैं लिया के रख्या, पर मैनूं तुसीं दस सकदे हो यह हो की रहा? तां बजुर्ग कहन लगा, एक नौजवान सी जिहड़ा सारे इन्हां सारयां दी मदद करदा सी। वो अपनी कमाई दे विच्चों इन्हां सारयां दी दवाई बूटी दा, इन्हां दे घर दे रोटी पानी दा ख्याल रखदा। ये सारे गरीब लोग ने इस शहर दे, वो गरीब वो लताड़े जिहड़े इस सोके दे करके घर रोटी भी नहीं सी पका सकदे। उस नौजवान ने इन्हां नूं कह रख्या सी कि जे मैं किसी दिन तुहाडे घर तक रोटी ना पहुँचा सकां, दवाई बूटी ना पहुँचा सकां, तां फलाने चौंक दे विच आ जाओ। ते जे उत्थे आ समान पिया होवे तां समझ जाओ मैं इस दुनिया दे विच नहीं। इह लोक तां रो रहे ने क्योंकि इन्हां दा रोटी पानी, इन्हां दी दवा बूटी, इन्हां दा रब, इन्हां दा अल्लाह जांदा रहा। व्यापारी नूं इकदम झटका लगा, एडा नेक बंदा सी जिहड़ा मेरे घर काम करदा रहा। व्यापारी की जग्यासा होर वध गई, होवे ना तो बक्सा भी मैं छेती पहुँचावां, शायद उत्थों भी कुछ वेखण नूं करन नूं मिले। कहिंदे व्यापारी ने बक्सा लिया तो उस वेले उस शहर दे विच देण लई निकल पिया। जाके जदों वह बक्सा बणदी थां दे उत्ते दित्ता तां विचों कुछ निशानियां निकलियां। उस आदमी ने सवाल पुछने शुरू कर दिते, तेनू कित्थों मिलिया, किन्ने दिता, देण वाले दे हालात किदां दे ने, ਮੈਂ ਉਹਨੂੰ ਕਿੱਦਾਂ ਮਿਲ ਸਕਦਾ? ਤਾਂ ਕਹਿਣ ਲੱਗਾ, ਨਹੀਂ ਜੀ, ਉਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਉਸ ਸ਼ਾਹੂਕਾਰ ਨੇ ਵੱਡੀ ਧਾ ਮਾਰੀ ਤੇ ਰੋਣਾ ਸ਼ੁਰੂ ਹੋ ਗਿਆ। ਪੁੱਛੇ ਜਾਣ ਤੇ ਪਤਾ ਲੱਗਾ ਕਿ ਉਹਦਾ ਪੁੱਤਰ ਸੀ।

ਦੱਸਦਾ ਸੀ ਕਿ ਇਹ ਮਾਇਆ ਕਿਸੇ ਕੰਮ ਨਹੀਂ ਆਉਣੀ। ਉਹ ਮੈਨੂੰ ਕਹਿੰਦਾ ਸੀ ਲੋਕਾਂ ਦੀ ਮਦਦ ਕਰਿਆ ਕਰ, ਇਸ ਦੁਨੀਆਂ 'ਤੇ ਆਏ ਜੀਆਂ ਦੇ ਜੇਕਰ ਤੂੰ ਪੁੰਨ ਇਕੱਠੇ ਕਰੇਗਾ ਤਾਂ ਤੇਰਾ ਅੱਗਾ ਸੌਰ ਜਾਊ। ਪਰ ਉਹਦੀਆਂ ਗੱਲਾਂ ਮੈਨੂੰ ਕਦੀ ਵੀ ਸਮਝ ਨਹੀਂ ਆਈਆਂ। ਮੈਨੂੰ ਲੱਗਦਾ ਸੀ ਇਹਦੇ ਉੱਤੇ ਕੋਈ ਅਸਰ ਹੋ ਗਿਆ, ਕਿਸੇ ਦਾ ਕੁਛ ਕੀਤਾ ਕਰਾਇਆ, ਇਹ ਵਿਹਲੜ ਨਿਕੰਮਾ, ਇਹਦਾ ਕੁਛ ਕਰਨ ਨੂੰ ਜੀ ਨਹੀਂ ਕਰਦਾ, ਇਹ ਬਹਾਨੇ ਬਣਾਉਂਦਾ। ਮੁੱਕਦੀ ਗੱਲ, ਮੈਂ ਆਪਣੇ ਪੁੱਤ ਨੂੰ ਸਮਝ ਨਹੀਂ ਸਕਿਆ। ਉਹ ਚਾਹੁੰਦਾ ਸੀ ਮੈਂ ਵੀ ਇਸ ਦੁਨੀਆਂ ਤੋਂ ਪੁੰਨ ਖੱਟ ਕੇ ਜਾਵਾਂ। ਤੁਸੀਂ ਦੱਸੋਗੇ ਉਹ ਕਿਹੜੀ ਜਗ੍ਹਾ ਆਪਣੇ ਪੁੱਤ ਬਾਰੇ ਹੋਰ ਸਾਰਾ ਕੁਛ ਜਾਣ ਕੇ ਜਿੱਥੇ ਉਹਨੂੰ ਫਖਰ ਮਹਿਸੂਸ ਹੋਇਆ ਉੱਥੇ ਹੁਣ ਉਹ ਬਹੁਤ ਦੇਰ ਕਰ ਚੁੱਕਾ ਹੈ। ਸ਼ਾਇਦ ਉਹਨੇ ਜਾ ਕੇ ਆਖਰੀ ਕਿਰਿਆ ਕਰਮ ਆਪਣੇ ਪੁੱਤ ਦਾ ਕੀਤਾ ਤੇ ਇਸੇ ਦੇ ਦਰਮਿਆਨ ਉਸ ਸ਼ਹਿਰ ਦੇ ਵਪਾਰੀ ਦਾ ਆਖਰੀ ਸਵਾਲ ਵੀ ਹੱਲ ਹੋ ਗਿਆ। ਉਸੇ ਚੁਰਾਹੇ 'ਤੇ ਬੈਠੇ ਬਜ਼ੁਰਗ ਨੇ ਦੱਸਿਆ ਕਿ ਨੌਜਵਾਨ 2 ਦਿਨ ਕੰਮ ਕਰਦਾ ਸੀ। ਇੱਕ ਦਿਨ 50 ਦਿਨਾਰ ਲੈਂਦਾ ਸੀ ਅਤੇ ਸਾਰੇ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ। ਇਹ ਦਿਨ ਇਹਨੇ ਇਹਨਾਂ ਦੇ ਲੇਖੇ ਲਾਇਆ ਸੀ। ਜੋ ਵੀ ਕਮਾਉਂਦਾ ਉਹਦੇ ਵਿੱਚੋਂ ਇਹਨਾਂ ਦੀ ਮਦਦ ਕਰਦਾ ਅਤੇ ਦੂਸਰੇ ਦੇ ਵਿੱਚੋਂ ਇਹ ਥੋੜ੍ਹੇ ਪੈਸਿਆਂ ਦੇ ਉੱਤੇ ਕੰਮ ਕਰਦਾ, ਉਹਦੇ ਵਿੱਚ ਸਾਰਾ ਹਫ਼ਤਾ ਇਹ ਆਪਣਾ ਘਰ ਚਲਾਉਂਦਾ ਅਤੇ ਉਹਦੇ ਦਰਮਿਆਨ ਦੇ ਜਿਹੜੇ ਦਿਨ ਬਚਦੇ ਉਹਨਾਂ ਦਿਨਾਂ ਦੇ ਵਿੱਚ ਪੈਸੇ ਨੂੰ ਛੱਡ ਕੇ ਵੈਸੇ ਲੋਕਾਂ ਦੀ ਮਦਦ ਲਈ ਨਿਕਲਦਾ। ਕੁੱਲ ਮਿਲਾ ਕੇ ਉਹਨੇ ਆਪਣੀ ਸਾਰੀ ਜ਼ਿੰਦਗੀ ਦੂਸਰਿਆਂ ਦੇ ਲੇਖੇ ਲਾ ਦਿੱਤੀ। ਕਹਿੰਦੇ ਨੇ ਉਹਦੇ ਪਿਓ ਨੇ ਵੀ ਵਾਅਦਾ ਕੀਤਾ ਕਿ ਹੁਣ ਆਪਣੇ ਪੁੱਤ ਦਾ ਬਣਦਾ ਜਾਂ ਅਧੂਰਾ ਕੰਮ ਹੁਣ ਉਹ ਪੂਰਾ ਕਰੂਗਾ। ਅਤੇ ਲੰਮੇ ਸਮੇਂ ਤੱਕ ਬਗਦਾਦ ਦੀਆਂ ਗਲੀਆਂ 'ਚ ਆਪਣੇ ਧੀਆਂ ਪੁੱਤਾਂ ਨੂੰ ਇਹ ਕਹਾਣੀ ਸਾਰੇ ਸੁਣਾਉਂਦੇ ਰਹੇ, ਉਹਨਾਂ ਨੂੰ ਚੰਗੇ ਰਾਹ ਪਾਉਣ ਦੇ ਲਈ, ਉਹਨਾਂ ਨੂੰ ਅੱਲਾ ਦੇ ਨਾਂ 'ਤੇ ਕੁਛ ਚੰਗਾ ਦੱਸਣ ਦੇ ਲਈ, ਤਾਂ ਕਿ ਉਹ ਵੀ ਇਨਸਾਨ ਦੀ ਮਦਦ ਕਰਨਾ ਸਿੱਖ ਸਕਣ, ਤਾਂ ਕਿ ਉਹ ਵੀ ਅਹਿਮੀਅਤ ਸਮਝ ਸਕਣ ਇਨਸਾਨ ਦੀ, ਉਹ ਵੀ ਸਮਝ ਸਕਣ ਕਿ ਪੈਸਾ ਕਿੰਨਾ ਕੁ ਜ਼ਰੂਰੀ ਹੈ ਇਸ ਜ਼ਿੰਦਗੀ ਦੇ ਵਿੱਚ, ਕਿਹੜੀ ਚੀਜ਼ ਜ਼ਿਆਦਾ ਮਹੱਤਤਾ ਰੱਖਦੀ ਹੈ ਕਿਹੜੀ ਘੱਟ, ਕਿੱਦਾਂ ਆਪਾਂ ਦੂਸਰਿਆਂ ਦੇ ਦਿਲ ਦੇ ਵਿੱਚ ਥਾਂ ਬਣਾ ਸਕਦੇ ਹਾਂ, ਕਿੱਦਾਂ ਆਪਾਂ ਦੂਸਰਿਆਂ ਦੇ ਲਈ ਬਿਲਕੁਲ ਅਣਜਾਣ ਹੋ ਕੇ ਵੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਸਕਦੇ ਹਾਂ, ਕਿੱਦਾਂ ਆਪਾਂ ਕੁਛ ਇੱਦਾਂ ਕਰ ਸਕਦੇ ਹਾਂ ਕਿ ਤੁਹਾਡੇ ਜਾਣ ਦੇ ਉੱਤੇ ਵੱਧ ਤੋਂ ਵੱਧ ਲੋਕਾਂ ਦੀਆਂ ਅੱਖਾਂ 'ਚ ਅੱਥਰੂ ਹੋਣ। ਉਹ ਤਾਂ ਹੀ ਹੋਣਗੇ ਜੇ ਉਹਨਾਂ ਦੇ ਲਈ ਤੁਸੀਂ ਕੁਛ ਕੀਤਾ ਹੋਊਗਾ। ਵੇਖਿਆ ਜਾਵੇ ਤਾਂ ਜ਼ਿੰਦਗੀ ਦਾ ਮਨੋਰਥ ਪੈਸੇ ਕਮਾਉਣਾ ਅਤੇ ਸਿਰਫ ਪੈਸੇ ਕਮਾਉਣਾ ਸ਼ਾਇਦ ਕਦੀ ਵੀ ਨਹੀਂ ਹੋ ਸਕਦਾ, ਨਹੀਂ ਤਾਂ ਕਮਾਉਣ ਨੂੰ ਉੱਥੇ ਪਿਓ ਨੇ ਵੀ ਬਹੁਤ ਕਮਾਏ, ਪਰ ਉਹ ਪੈਸਾ ਆਖਿਰਕਾਰ ਉਹਦੇ ਸ਼ਾਇਦ ਕਿਸੇ ਕੰਮ ਨਹੀਂ ਆਇਆ। ਜਿਹੜਾ ਮਾਣ ਉਹਨੂੰ ਆਪਣੇ ਪੁੱਤ ਦੇ ਕੀਤੇ ਕੰਮਾਂ ਦੇ ਉੱਤੇ ਹੋਇਆ, ਆਪਣੇ ਕਮਾਏ ਪੈਸੇ ਦੇ ਉੱਤੇ ਉਹ ਕਦੀ ਵੀ ਉੱਦਾਂ ਦਾ ਮਾਣ ਨਹੀਂ ਕਰ ਸਕਿਆ। ਜਿਹੜਾ ਜ਼ਿੰਦਗੀ ਦਾ ਮਨੋਰਥ ਉਹਦਾ ਪੁੱਤ ਸਮਝ ਸਕਿਆ, ਸ਼ਾਇਦ ਉਹ ਵਪਾਰੀ ਕਦੀ ਵੀ ਨਹੀਂ ਸਮਝ ਸਕਿਆ। ਕਹਿੰਦੇ ਨੇ ਆਖਰੀ ਸਾਹਾਂ 'ਤੇ ਵਪਾਰੀ ਨੇ ਇੱਕ ਗੱਲ ਕਹੀ ਕਿ ਅਕਸਰ ਹੀ ਮਾਪੇ ਧੀਆਂ ਪੁੱਤਾਂ ਨੂੰ ਸਮਝਾਉਂਦੇ ਨੇ, ਮੈਂ ਉਹ ਕਰਮ ਵਾਲਾ ਜਿਹਨੂੰ ਔਲਾਦ ਵੀ ਸਮਝਾ ਗਈ, ਇਸ ਤੋਂ ਵੱਡੀ ਦੇਣ ਹੋਰ ਦੁਨੀਆਂ 'ਤੇ ਕੁਛ ਨਹੀਂ ਹੋ ਸਕਦੀ, ਇਸ ਤੋਂ ਵੱਡੇ ਪੁੰਨ ਮੇਰੇ ਪੁੱਤ ਦੇ ਕੁਛ ਨਹੀਂ ਹੋ ਸਕਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: ਬੇਬੇ ਦੀ ਬੁੱਕਲ ਵਰਗਾ ਲੱਗਦਾ ਪੰਜਾਬ ਕੋਲੇ। ਵੇਖ ਲਓ ਇਹੋ ਇੱਕੋ ਇੱਕ ਥਾਂ ਆ ਜਿੱਥੇ ਜਦੋਂ ਚੱਲ ਜਾਈਏ ਕਦੀ ਛੁੱਟੀਆਂ ਵੀ ਮਨਾਉਣ ਚੱਲ ਜਾਈਏ ਤਾਂ ਕੋਈ ਫਿਕਰ ਫਾਕਾ ਨਹੀਂ ਹੁੰਦਾ। ਜੋ ਜੀ ਕਰਦਾ ਕਰੀਦਾ, ਜੋ ਜੀ ਕਰਦਾ ਖਾਈਦਾ, ਜਿੱਥੇ ਮਰਜ਼ੀ ਬਹਿ ਜਾਓ, ਜਿੱਥੇ ਮਰਜ਼ੀ ਖਲੋ ਜਾਓ, ਜਿਹਦੇ ਨਾਲ ਮਰਜ਼ੀ ਤੁਸੀਂ ਦਿਲ ਦੀ ਗੱਲ ਕਰ ਸਕਦੇ ਹੋ। ਕੋਈ ਉੱਥੇ ਇਹ ਨਹੀਂ ਹੁੰਦਾ ਯਾਰ ਇਹਦੇ ਨਾਲ ਮੈਂ ਆਹ ਗੱਲ ਕਰਾਂ ਜਾਂ ਨਾ ਕਰਾਂ। ਖਰਚਾ ਪਾਣੀ ਵੀ ਸੱਚ ਜਾਣੇ ਉੱਥੇ ਤੁਹਾਨੂੰ ਬੋਝ ਨਹੀਂ ਲੱਗਦਾ। ਉੱਥੇ ਤੁਸੀਂ ਖਾਣਾ ਪੀਣਾ ਵੀ ਆ ਅਤੇ ਦਿਲ ਖੁੱਲ੍ਹੇ 'ਤੇ ਖਾਂਦੇ ਹੋ, ਦਿਲ ਖੁੱਲ੍ਹੇ 'ਤੇ ਘੁੰਮਣ ਜਾਂਦੇ ਹੋ ਵੀ ਤੁਹਾਨੂੰ ਲੱਗਦਾ ਨਹੀਂ ਯਾਰ ਮੈਂ ਉਹ ਦੂਜੇ ਪਿੰਡ ਜਾਣਾ ਅਤੇ ਮੇਰਾ ਇੰਨਾ ਖਰਚਾ ਹੋ ਜਾਣਾ। ਨਾ, ਜਦੋਂ ਜੀ ਕੀਤਾ ਬਸ ਮੂੰਹ ਚੁੱਕਿਆ, ਮੋਟਰਸਾਈਕਲ ਚੁੱਕਿਆ ਅਤੇ ਤੁਸੀਂ ਚੁੱਪ ਕਰਕੇ ਉੱਧਰ ਨੂੰ ਤੁਰ ਪੈਣਾ ਬਿਨਾਂ ਕਿਸੇ ਫਿਕਰ ਫਾਕੇ ਦੇ। ਕਿ ਨਹੀਂ ਭਾਅ ਜੀ?
1: ਕੋਈ ਸ਼ੱਕ ਨਹੀਂ ਬਲਕੀਰਤ, ਪੂਰੀ ਆਜ਼ਾਦੀ ਆ ਜੀ, ਚਾਹੇ ਫਾਟਕਾਂ 'ਤੇ ਖੜ੍ਹੇ ਹੋ।
0: ਹਾਂ, ਡਜਨਟ ਮੈਟਰ।
1: ਆਹੋ ਬੰਦੇ ਖੱਤਿਆਂ ਜਿਹਾ ਵੱਲੋਂ ਹੋਏ ਹੁੰਦੇ ਆ ਨਾ ਜਦੋਂ ਫਾਟਕ ਲੱਗੇ ਹੁੰਦੇ ਆ, ਉਹ ਹੁਣ ਇਹ ਚੀਜ਼ਾਂ ਇੱਥੇ ਤਾਂ ਹੈ ਨਹੀਂ ਅਤੇ ਉੱਥੇ ਗੰਦ ਪਾਉਣ ਦੀ ਆਜ਼ਾਦੀ ਆ, ਹਰ ਚੀਜ਼ ਦੀ ਆਜ਼ਾਦੀ ਆ ਕੁੱਲ ਬਣਾ ਕੇ। ਚਲੋ ਬਾਹਲੀ ਆਪਾਂ ਨੈਗੇਟਿਵ ਗੱਲ ਤਾਂ ਨਹੀਂ ਕਰਦੇ, ਪਰ ਇਹ ਜੇ ਗਾਣੇ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਦੇਖੋ ਕੁਛ ਵੀ ਆ, ਭਾਵੇਂ ਅਸੀਂ ਫਾਈਨੈਂਸ਼ਲੀ ਕਹਿ ਲਓ ਜਾਂ ਆਰਥਿਕ ਤੌਰ 'ਤੇ ਸਾਡਾ ਪਾੜਾ ਬਹੁਤ ਵੱਡਾ, ਜਿਹੜੇ ਵਿਕਸਿਤ ਮੁਲਕ ਨੇ ਆਸਟ੍ਰੇਲੀਆ ਵਰਗੇ ਅਮੀਰ ਮੁਲਕ ਕਹਿ ਲਈਏ, ਪਰ ਉਹਦੇ ਬਾਵਜੂਦ ਕਿਉਂਕਿ ਸਾਡੇ ਜ਼ਿੰਦਗੀ ਦੇ 20-25 ਸਾਲ ਉੱਥੇ ਲੰਘੇ ਆ, ਸਾਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ। ਹਾਲਾਂਕਿ ਸਾਡੀ ਜਿਹੜੇ ਅਗਲੀ ਜਨਰੇਸ਼ਨ ਆ, ਬੱਚੇ ਆ, ਉਹ ਉਸ ਢੰਗ ਨਾਲ ਉਹਨੂੰ ਇੰਜੋਏ ਨਹੀਂ ਕਰ ਸਕਦੇ ਜਿਸ ਢੰਗ ਨਾਲ ਅਸੀਂ ਉਸ ਚੀਜ਼ ਨੂੰ ਆਜ਼ਾਦੀ ਵਜੋਂ ਲੈਂਦੇ ਹਾਂ ਜਾਂ ਜਿਹੜੀਆਂ ਚੀਜ਼ਾਂ ਸਾਨੂੰ ਖੁਸ਼ੀ ਦਿੰਦੀਆਂ। ਕਿਉਂਕਿ ਬੰਦਾ ਹਮੇਸ਼ਾ ਆਪਣੇ ਅਤੀਤ ਨੂੰ ਲੈ ਕੇ ਝੂਰਦਾ ਅਤੇ ਉਹਨੂੰ ਇਹੀ ਲੱਗਦਾ ਵੀ ਯਾਰ ਅਤੀਤ ਮੇਰਾ ਬਹੁਤ ਸੋਹਣਾ ਸੀ। ਜਦ ਆਪਾਂ ਕਾਲਜ ਹੁੰਦੇ ਹਾਂ ਸਾਨੂੰ ਲੱਗਦਾ ਯਾਰ ਸਕੂਲ ਕਿਆ ਬਾਤਾਂ ਸੀ, ਹੈ ਨਾ। ਫਿਰ ਕਾਲਜ ਤੋਂ ਯੂਨੀਵਰਸਿਟੀ ਚਲੇ ਜਾਂਦੇ ਹਾਂ, ਫਿਰ ਨੌਕਰੀ 'ਤੇ ਲੱਗ ਜਾਂਦੇ ਹਾਂ, ਫਿਰ ਲੱਗਦਾ ਯਾਰ ਕਾਲਜ ਵਾਲੇ ਦਿਨ ਤਾਂ ਬਹੁਤ ਸੋਹਣੇ ਸੀ। ਸੋ ਉਹ ਇੱਕ ਮੈਂ ਤਾਂ ਇਹੀ ਦੇਖਦਾ ਜਿਹੜਾ ਕੰਪੈਰੀਜ਼ਨ ਆ, ਤੁਲਨਾਤਮਕ ਅਧਿਐਨ ਜ਼ਿੰਦਗੀ ਦਾ ਚੱਲਦਾ ਹੀ ਰਹਿੰਦਾ,
0: ਚੱਲਣਾ ਚਾਹੀਦਾ ਵੀ ਆ। ਕਿਉਂਕਿ ਜੇ ਆਪਾਂ ਨਾ ਕਰੀਏ ਨਾ ਇੱਕ ਦੂਜੇ ਨਾਲ ਕਨੈਕਟ, ਤਾਂ ਫਿਰ ਬੋਰਿੰਗ ਜਿਹੀ ਹੋ ਜਾਂਦੀ ਲਾਈਫ। ਹਮੇਸ਼ਾ ਜਦੋਂ ਆਪਾਂ ਸੋਚਦੇ ਨਾ ਵੀ ਯਾਰ ਉਦੋਂ ਆਹ ਚੀਜ਼ ਵਧੀਆ ਸੀ ਜਾਂ ਇਦੋਂ ਆਹ ਚੀਜ਼ ਨਹੀਂ ਹੀ ਵਧੀਆ, ਅਤੇ ਉਹ ਇੱਕ ਤੁਹਾਨੂੰ ਕੰਪੈਰੀਜ਼ਨ ਮਿਲਦਾ, ਫਿਰ ਉਹ ਜਿਉਣ ਦਾ ਇੱਕ ਢੰਗ ਜਿਹਾ ਕਹਿ ਲਓ ਜਾਂ ਫਿਰ ਤਰੀਕਾ ਜਿਹਾ ਕਹਿ ਲਓ ਜਾਂ ਫਿਰ ਕਹਿ ਲਓ ਕਿ ਇੱਕ ਢਾਹ ਜਿਹਾ ਮਿਲ ਜਾਂਦਾ, ਉਹਦੇ ਨਾਲ ਬੰਦਾ ਰਿਲੇਟ ਜਿਹਾ ਕਰੀ ਜਾਂਦਾ ਅਤੇ ਬਸ ਤੁਰਿਆ ਫਿਰਦਾ। ਕਿਉਂਕਿ ਬੰਦੇ ਨੂੰ ਚਾਹੀਦਾ ਕੀ ਹੁੰਦਾ ਵਾ, ਦੋ ਚਾਰ ਬੰਦੇ ਦਿਨ ਚਾਹੀਦੇ ਜਿਹੜੀ ਉਹਦੀ ਗੱਲ ਸੁਣ ਲੈਣ, ਅਤੇ ਜਾਂ ਆਪਣੇ ਆਪਣੇ ਇਹੋ ਜਿਹੀਆਂ ਗੱਲਾਂ ਕਰਕੇ ਵਧਿਆ ਰਹਿੰਦਾ, ਨਹੀਂ ਤਾਂ ਫਿਰ ਖਲੋਤਾ ਖਲੋਤਾ ਰਹੂਗਾ ਇੱਕੋ ਥਾਂ।
1: ਇੱਕ ਹਾਣ ਪ੍ਰਮਾਣ 'ਚ ਬੰਦਾ ਬੜੀ ਹੈ ਨਾ ਕੰਪਨੀ ਕਹਿੰਦੇ ਆਪਾਂ ਜਿਹਨੂੰ, ਉਹਦੇ 'ਚ ਬੜਾ ਇੰਜੋਏ ਕਰਦਾ। ਕਿਉਂਕਿ ਜਿੱਥੇ ਹਾਣ ਪ੍ਰਮਾਣ ਹੈ ਨਹੀਂ ਉੱਥੇ ਤੁਸੀਂ ਉਸ ਢੰਗ ਨਾਲ ਆਨੰਦ ਨਹੀਂ ਲੈ ਸਕਦੇ ਜ਼ਿੰਦਗੀ ਦਾ, ਕਿਉਂਕਿ ਉਹੋ ਜਿਹੀਆਂ ਗੱਲਾਂ ਉਸ ਫ੍ਰੀਕੁਐਂਸੀ 'ਤੇ ਆ ਕੇ, ਰੇਡੀਓ ਨਹੀਂ ਜ਼ਿੰਦਗੀ ਦਾ ਪੁੜਪੜ ਕਰਦਾ ਹੀ ਰਹਿੰਦਾ, ਫਿਰ ਇੱਕ 1674 'ਤੇ ਆ ਕੇ ਟਿਊਨਿੰਗ ਜੀ ਫਿੱਟ ਬੈਠਦੀ ਹੈ, ਬੰਦਾ ਕਹਿੰਦਾ ਹੁਣ ਸੁਣਨ ਲੱਗਿਆ,
0: ਹੁਣ ਬਣੀ ਗੱਲ, ਮਤਲਬ ਦੀ ਗੱਲ ਸੁਣਨ ਲੱਗੀ, ਮਤਲਬ ਦੀ ਆਵਾਜ਼ ਸੁਣਨ ਲੱਗੀ।
1: ਉਹ ਹੁਣ ਚਲੋ ਹੈ ਨਾ, ਉਹ ਚੀਜ਼ਾਂ ਨੇ ਜ਼ਿੰਦਗੀ 'ਚ ਆਪਾਂ ਐਪਸ ਆ ਗਈਆਂ, ਹੋਰ ਬੜਾ ਕੁਛ ਆ ਗਿਆ, ਖਲਾਰਾ ਵਧਾ ਲਿਆ, ਅਤੇ ਉਹਦੇ ਨਾਲ ਜਾਣ ਸੌਖੀ ਵੀ ਹੋਈ ਆ ਅਤੇ ਔਖੀ ਵੀ ਹੋਈ ਆ। ਜੇ ਆਪਾਂ AI ਦੇ ਜ਼ਮਾਨੇ ਦੀ ਗੱਲ ਕਰੀਏ, ਉਹ ਚੀਜ਼ਾਂ ਪਹਿਲਾਂ ਹੈ ਨਹੀਂ ਸੀਗੀਆਂ, ਪਹਿਲਾਂ ਅਸੀਂ ਟੈਕਨੋਲੋਜੀ ਨੂੰ ਹੈ ਨਾ ਬਣਾਇਆ ਅਤੇ ਟੈਕਨੋਲੋਜੀ ਨੂੰ ਆਪਣੇ ਕੰਟਰੋਲ 'ਚ ਕੀਤਾ, ਟੈਕਨੋਲੋਜੀ ਸਾਡੀ ਗੁਲਾਮ ਸੀ, ਹੁਣ ਅਸੀਂ ਟੈਕਨੋਲੋਜੀ ਦੇ ਗੁਲਾਮ ਬਣਦੇ ਜਾਂਦੇ ਹਾਂ। ਅਤੇ ਦੂਜਾ ਆਸਪੈਕਟ ਉਹਦਾ ਇਹ ਆ ਵੀ ਕੋਈ ਵੀ ਚੀਜ਼ ਜਦ ਨਵੀਂ ਆਉਂਦੀ ਆ, ਤਬਦੀਲੀ ਹੁੰਦੀ ਆ, ਜਦ ਮੋਬਾਈਲ ਨਹੀਂ ਸੀ ਆਏ ਉਦੋਂ ਟੈਲੀਵਿਜ਼ਨ ਆਇਆ ਸੀ, ਉਦੋਂ ਹੁੰਦੇ ਕਿਆ ਬਾਤਾਂ ਯਾਰ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਫਿਰ ਉਹ ਘਰ ਘਰ ਦੀ ਕਹਾਣੀ ਹੋ ਗਈ, ਫਿਰ ਸਾਨੂੰ ਇਹ ਲੱਗਣ ਲੱਗ ਗਿਆ ਯਾਰ ਜਿਨ੍ਹਾਂ ਦੇ ਘਰ ਕੇਬਲ ਆ ਤਾਂ ਕਿਆ ਬਾਤਾਂ, ਫਿਰ ਕੇਬਲ ਲੱਗਣ ਲੱਗ ਗਈ, ਫਿਰ ਹੌਲੀ ਹੌਲੀ ਲੋਕਾਂ ਦੇ ਹੱਥਾਂ 'ਚ ਫੋਨ ਆ ਗਏ, ਉਹ ਹੁਣ ਪਹਿਲਾਂ ਦੂਜਾ ਫੋਨ ਆਇਆ ਜਿਹਦੇ 'ਤੇ ਨੰਬਰ ਦੱਬਣ ਵਾਲਾ ਸੀ। ਅਤੇ ਇਨਸਾਨ ਦਾ ਮਤਲਬ ਤੁਹਾਨੂੰ ਪਤਾ ਹੀ ਆ, ਅੱਗੇ ਦੀ ਅੱਗੇ ਤਰੱਕੀ ਦੇ ਨਾਂ 'ਤੇ ਸੁੱਖ ਸਹੂਲਤ ਨੂੰ ਕੀ ਕੁਛ ਕਰਦਾ ਰਹਿੰਦਾ।
0: ਕਰਨਾ ਚਾਹੀਦਾ ਵੀ ਆ, ਕਿਉਂਕਿ ਫੇਰ ਹੀ ਗਾਂਹ ਮੁਸ਼ਕਲਾਂ ਆਉਣਗੀਆਂ ਅਤੇ ਮੁਸ਼ਕਲਾਂ ਆਉਣਗੀਆਂ ਅਤੇ ਉਹਨਾਂ ਦਾ ਹੱਲ ਹੋਊਗਾ, ਵਾਧਾ ਘਾਟਾ ਜੇਬ ਦਾ ਇੱਦਾਂ ਚੱਲਦਾ ਰਹਿਣਾ।
1: ਕਹਿੰਦਾ ਯਾਰ ਬੰਦਾ ਉਹੀ ਆ ਬਲਕੀਰਤ ਜਿਹੜਾ ਕਹਿੰਦਾ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖੇ। ਮੈਂ ਕਿਹਾ ਆਹੋ ਹੁਣ ਆਪ ਵੀ ਕਿੰਨੀਆਂ ਕੁ ਕਰੀ ਜਾਈਏ,
0: ਕਿਹਨੂੰ ਵੀ ਤੇ ਦੋਸ਼ ਦੇਣਾ ਨਾ ਵੀ ਤੂੰ ਆਹ ਗਲਤੀ ਕੀਤੀ।
1: ਕਹਿੰਦਾ ਭਾਜੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕਹਿੰਦਾ ਹੈ ਵੀ ਕਿੰਨੀਆਂ ਕੁ,
0: ਜੀ ਬਿਲਕੁਲ ਇਹੋ ਜਿਹੇ ਜਿੱਦਾਂ ਦੇ ਅਪਡੇਟ ਆਉਣ ਡੇ ਆ ਤੇ ਇਹੋ ਜਿਹੇ ਹਾਸੇ ਠੱਠੇ ਚੱਲਦੇ ਰਹਿਣ ਤੇ ਤਾਂ ਹੀ ਵਧੀਆ,
1: ਕਿਉਂਕਿ
0: ਨਹੀਂ ਤੇ ਬੰਦੇ ਦੀ ਜ਼ਿੰਦਗੀ ਖਲੋ ਜੂ।
1: ਬਲਕੀਰਤ ਕੱਲ੍ਹ ਦਾ ਮੈਂ ਦੇਖਦਾ ਸੋਸ਼ਲ ਮੀਡੀਆ 'ਤੇ ਹੈ ਨਾ ਕਾਫੀ ਲੋਕਾਂ 'ਚ ਨਿਰਾਸ਼ਾ ਪਾਈ ਜਾ ਰਹੀ ਆ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਕੈਸ਼ ਰੇਟ ਫੇਰ ਵਧਾ ਤਾ 25 basis points, 0.25% ਕਹਿਣ ਨੂੰ ਹੀ ਆ, ਪਰ ਜਿਹਦਾ $6 lakh ਦਾ ਲੋਨ ਆ ਅਤੇ 25 ਸਾਲ ਦੀਆਂ ਕਿਸ਼ਤਾਂ ਬਣੀਆਂ ਤਾਂ ਉਹਨੂੰ ਹਰੇਕ ਮਹੀਨੇ $91 ਹੋਰ ਪੈ ਜਾਣੇ ਹੈ ਨਾ, ਅਤੇ $114 ਜੇ $7.5 lakh ਦਾ। ਸੋ ਉਸ ਲਿਹਾਜ਼ ਨਾਲ ਬੰਦੇ ਦਾ $100-$150 ਅਗਲੇ ਨੂੰ ਜਦ ਪੈਂਦਾ ਮਹੀਨੇ ਦਾ ਅਤੇ ਫਿਰ ਸਾਲ ਦਾ ਗਿਣੋ, ਇੱਦਾਂ ਹਰ ਚੀਜ਼ 'ਚ ਕੁਛ ਨਾ ਕੁਛ ਹੋ ਰਿਹਾ। ਫਿਰ ਬੰਦਾ ਜਦ ਆ ਗਿਣਨ ਲੱਗਦਾ, ਬੰਦਾ ਕਹਿੰਦਾ ਯਾਰ ਪੈਟਰੋਲ ਡੀਜ਼ਲ ਵੀ ਹੁਣ 250 ਨੂੰ 280 ਨੂੰ ਪੈ ਰਿਹਾ ਤੇ ਹਰ ਪਾਸੇ ਸ਼ਿਕੰਜਾ ਚੂੜੀ ਟਾਈਟ ਹੋ ਰਹੀ ਆ ਤਾਂ ਫਿਰ ਬੰਦਾ ਜਦ ਕਲੈਕਟਿਵਲੀ ਲਾਈਫ ਨੂੰ ਦੇਖਦਾ ਤੇ ਉਧਰੋਂ ਬਿਜ਼ਨਸ ਹਰ ਕੋਈ ਕਹੀ ਜਾਂਦਾ 25-30% ਜਾਂ ਡਾਊਨ ਚੱਲ ਰਿਹਾ ਕੰਮ ਆਮਦਨ ਦੇ ਵਸੀਲੇ ਆਮਦਨ ਪਿਛਲੇ ਸਾਲ ਦੇ ਮੁਕਾਬਲਤਨ ਘੱਟ ਗਈ ਇੱਧਰੋਂ ਖਰਚੇ ਵੱਧ ਗਏ ਤਾਂ ਫਿਰ ਚਿੰਤਤ ਹੋਣਾ ਸੁਭਾਵਿਕ ਹੀ ਆ
0: ਬਿਲਕੁਲ ਜਿਹੜਾ ਕਿ ਆਈ ਥਿੰਕ ਚੌਥਾ ਜਿਹੜਾ ਇਨਕਰੀਜ਼ ਹੈ ਇਸ ਸਾਲ ਦਾ ਕਿ ਹਾਲੇ 9ਵੇਂ ਮਹੀਨੇ ਖਤਮ ਹੋਣ ਡਿਆ ਅੱਜ ਦੇ ਦਿਨ ਹੀ 3 ਮਹੀਨੇ ਹਾਲੇ ਹੋਰ ਬਾਕੀ ਨੇ ਇਸ ਸਾਲ ਦੇ ਅਤੇ ਚੌਥਾ ਇਨਕਰੀਜ਼ ਆਪਾਂ ਆਲਰੇਡੀ ਵੇਖ ਚੁੱਕੇ ਹਾਂ ਜਿਹੜਾ ਕਿ ਹੁਣ ਪਹੁੰਚ ਗਿਆ 460 'ਤੇ ਕਹਿੰਦੇ ਨੇ ਕਿ ਇਨਫਲੇਸ਼ਨ ਰੇਟ ਨਹੀਂ ਕਾਬੂ ਆਉਣ ਡੀ ਹਾਲੇ ਹੀ ਥੱਲੇ ਲਿਆਉਣਾ ਟਾਰਗੇਟ ਜਿਹੜਾ ਸਾਡਾ ਉਹ ਰੀਚ ਨਹੀਂ ਆਉਣ ਡਿਆ ਹਾਲੇ ਵੀ ਕਾਫੀ ਉੱਤੇ ਆ
1: 2-3% ਦੇ ਵਿਚਾਲੇ ਟਾਰਗੇਟ ਰੇਜ ਹੈਗੀ ਉਹ ਕਹਿੰਦੇ 3.5 ਤੇ ਫਿਰਦੀ ਆ
0: ਜੀ
1: ਮਹਿੰਗਾਈ ਆਪੇ ਅਜੇ ਤੇਲ ਮਹਿੰਗਾ
0: ਹਾਂ
1: ਹੋਰ ਚੀਜ਼ਾਂ ਮਹਿੰਗੀਆਂ ਮਿਡਲ ਈਸਟ ਦਾ ਕ੍ਰਾਈਸਿਸ ਆ
0: ਜੀ
1: ਹਨਾ ਉੱਧਰ ਟਰੰਪ ਸਾਹਿਬ ਆਪਣਾ ਰੋਜ਼ ਹੀ ਬਿਆਨ ਠੋਕੀ ਤੁਰੇ ਜਾਂਦੇ ਆ ਕਿਉਂਕਿ ਗਲੋਬਲ ਵਿਲੇਜ ਦਾ ਜਿੱਥੇ ਫਾਇਦਾ ਹੋਇਆ ਉੱਥੇ ਨੁਕਸਾਨ ਵੀ ਬੜੇ ਹੋਏ ਆ ਜਦ ਆਸਟ੍ਰੇਲੀਆ 'ਚ ਲੋਕ ਵਸਦੇ ਸੀ ਇਹਨਾਂ 'ਤੇ ਕੋਈ ਬਿਮਾਰੀ ਥੋੜ੍ਹੀ ਸੀ ਜਦ ਇੰਗਲੈਂਡ ਵਾਲੇ ਆਏ ਨਾਲ ਆਪਣੇ ਚਿਕਨ ਪੌਕਸ ਲੈ ਕੇ ਆਏ ਕੋਲਰਾ ਲੈ ਕੇ ਆਏ ਹੋਰ ਬਿਮਾਰੀਆਂ ਲੈ ਕੇ ਆਏ ਤਾਂ ਪਾਪੂਲੇਸ਼ਨਸ ਵਾਈਪ ਆਊਟ ਹੋ ਗਈਆਂ
0: ਜੀ
1: ਕਿਹੜੀਆਂ ਕਈ ਵਾਰ ਆਪਾਂ ਕਿਸੇ ਚੀਜ਼ ਦੀ ਵਡਿਆਈ 'ਚ ਹਨਾ ਬਹੁਤ ਗੱਲਾਂ ਕਰਦੇ ਹਾਂ ਵੀ ਸਾਡੇ ਤਾਂ ਗਾਣੇ ਵੀ ਇੱਦਾਂ ਦੇ ਆ ਵੀ ਹਨਾ ਮੈਂ ਸਵੇਰੇ ਚੱਲਾਂ ਅਮਰੀਕਾ ਤੋਂ ਅਤੇ ਘਰ ਪਹੁੰਚ ਜਾਂ ਪਿੰਡ ਸਵਾਦ ਹੀ ਆ ਜੇ ਧਰਮ ਨਾਲ ਉਹ ਚੀਜ਼ਾਂ ਹੋ ਚੁੱਕੀਆਂ ਨੇ ਪਰ ਉਹਦੇ ਹੁਣ ਸਿੱਧੇ ਜਾਂ ਅਸਿੱਧੇ ਨੁਕਸਾਨ ਵੀ ਦੇਖਣ ਨੂੰ ਮਿਲ ਰਹੇ ਆ ਹੁਣ ਜੇ ਆ ਮਿਡਲ ਈਸਟ ਦੀ ਕ੍ਰਾਈਸਿਸ ਆ ਇਰਾਨ ਅਤੇ ਅਮਰੀਕਾ ਅਤੇ ਇਜ਼ਰਾਈਲ ਦਾ ਆਪਸੀ ਕੌਨਫਲਿਕਟ ਆ ਉਹਨੂੰ ਹੁਣ ਮੰਨ ਲਓ ਆ ਪਿਛਲੇ 3-4 ਮਹੀਨੇ ਤੋਂ ਤੇਲ ਥੱਲੇ ਆ ਹੀ ਨਹੀਂ ਰਿਹਾ ਬੈਠੇ ਅਸੀਂ ਇੱਥੇ ਹਾਂ ਅਸਰ ਸਾਡੇ 'ਤੇ ਹੋਣਾ ਸੁਭਾਵਿਕ ਆ
0: ਪਰ ਆਪਾਂ ਵੀ ਵੇਖ ਲਓ ਜਦੋਂ ਪਿੱਛੋਂ ਪਹਿਲਾਂ ਜਦੋਂ ਜਦੋਂ ਦੀ ਨਿਊਜ਼ ਆਈ ਕਿ ਸਟੇਟ ਆਫ ਹਾਰਮਸ ਬੰਦ ਹੋ ਗਈ ਆ ਲੜਾਈ ਵੱਧ ਗਈ ਆ ਉਦੋਂ ਜਦੋਂ ਤੇਲ ਉੱਤੇ ਗਏ ਤਾਂ ਆਪਾਂ ਸਾਰਿਆਂ ਨੇ ਗੱਲ ਵੀ ਬੜੀ ਚੁੱਕੀ ਹੈ ਨਾ ਉਦੋਂ ਇੱਕਦਮ ਹੂਆ ਜਿਹਾ ਬਣ ਗਿਆ ਕਿ ਤੇਲ ਉਹ ਗਏ ਤਿੰਨ ਧੁੰਦ ਲੱਗ ਗਏ ਫਿਰ ਸਰਕਾਰਾਂ ਨੇ ਥੋੜ੍ਹੇ ਬਹੁਤੇ ਯਤਨ ਕੀਤੇ ਵੀ ਚਲੋ ਵਿੱਚੋਂ ਟੈਕਸ ਕੱਟ ਦਿਉ ਉਹਨੂੰ ਥੋੜ੍ਹਾ ਥੱਲੇ ਲਿਆਂਦਾ ਗਿਆ ਵੀ ਰੌਲਾ ਘਟੇ ਜਨਤਾ ਦੇ ਵਿੱਚ ਹੁਣ ਉਹ ਸਾਰਾ ਕੁਛ ਨੋਰਮਲ ਹੋਇਆ ਉੱਧਰੋਂ ਟੈਕਸ ਖਤਮ ਹੋ ਗਏ ਉਹਨਾਂ ਦੇ ਜਿੰਨੇ ਕੁ ਮਹੀਨਿਆਂ ਦੇ ਉਹਨਾਂ ਨੇ ਘਟਾਏ ਸੀ ਅਤੇ ਕਰ ਕੁਰਕੇ ਹੁਣ ਫਿਰ ਮਾਹੌਲ ਜਿਹਾ ਠੰਡਾ ਹੋ ਗਿਆ ਵਾ ਪਰ ਪ੍ਰਾਈਜ਼ ਜੇ ਤੁਸੀਂ ਅੱਜ ਵੀ ਬਾਹਰ ਜਾ ਕੇ ਵੇਖੋ ਪੰਪ ਦੇ ਉੱਤੇ ਕਿ 3-3 ਦੇ ਲਾਗੇ ਬੰਨੇ ਡੀਜ਼ਲ ਫਿਰਨ ਡਿਆ ਅਤੇ 2-7-8 ਦੇ ਲਾਗੇ ਪੈਟਰੋਲ ਹੋਣਾ ਵਾ ਉਹ ਵੀ ਜੇ ਕਿਸੇ ਨੇ ਦੂਜਾ ਪਾਉਣਾ ਵਾ 91 ਪਾਉਣਾ ਜੇ ਕਿਸੇ ਨੇ ਪ੍ਰੀਮੀਅਮ ਪਾਉਣਾ ਤਾਂ ਉਹਦਾ ਫਿਰ ਥੋੜ੍ਹਾ ਜਿਹਾ ਹੋਰ ਵੱਧ ਹੋਊਗਾ ਅਤੇ ਉਹ ਕਰ ਕਰਾ ਕੇ ਗੱਡੀ ਫਿਰ ਉੱਥੇ ਹੀ ਆ ਅੱਜ ਜਿਹੜੇ ਪਿਛਲੇ 6 ਮਹੀਨੇ ਦੀ ਆਪਾਂ ਜੇ ਗੱਲ ਕਰ ਲਈਏ ਉਦੋਂ ਜੋ ਰੌਲਾ ਸੀ ਪ੍ਰਾਈਜ਼ ਫਿਰ ਉੱਥੇ ਹੀ ਆ ਗਿਆ ਵਾ ਹੁਣ ਬਸ ਇਹ ਹੈ ਕਿ ਲੋਕਾਂ ਦਾ ਰੌਲਾ ਘੱਟ ਗਿਆ ਵਾ
1: ਊਂਠ ਤੋਂ ਛਾਨਣੀ ਲਾਉਣ ਵਾਲਾ ਕੰਮ ਆ ਉਦੋਂ ਉਹਨਾਂ ਨੂੰ ਪਤਾ ਵੀ ਹਲਾ ਲਾਲਾ ਮੱਚੀ ਹੋਈ ਆ ਉਦੋਂ ਹਲਕੀ ਜਿਹੀ ਰਿਆਇਤ ਦੇ ਦਿਓ ਮੁੜ ਕੇ ਜਿਹੜਾ ਅੰਗਰੇਜ਼ੀ ਦਾ ਫਿਕਰ ਆ ਇੱਕ ਗ੍ਰੇ ਇਜ਼ ਦਾ ਨਿਊ ਵਾਈਟ ਬੰਦੇ ਲਈ ਉਹ ਨਿਊ ਨੋਰਮਲ ਹੋ ਜਾਂਦਾ ਜਿਹੜੀਆਂ ਚੀਜ਼ਾਂ ਹੁਣ ਜਿਹਨਾਂ ਬਿਨਾਂ ਸਾਰੇ ਨਹੀਂ ਸਕਦਾ ਤਾਂ ਬੰਦਾ ਕਰੂਗਾ ਵੀ ਕੀ ਹੁਣ ਮੰਨ ਲਓ ਇੱਕ ਬੰਦਾ ਕਾਰ ਦੀ ਵਰਤੋਂ ਕਰਦਾ ਆਪਣੇ ਕੰਮ 'ਤੇ ਜਾਣ ਲਈ ਅਤੇ ਜਾਣਾ ਤਾਂ ਉਹਨੇ ਕਾਰ 'ਤੇ ਆ ਹਰ ਜਗ੍ਹਾ ਤਾਂ ਪਬਲਿਕ ਟਰਾਂਸਪੋਰਟ ਲੈ ਨਹੀਂ ਸਕਦਾ ਆਜ਼ਾਦੀ ਆ ਡਿਪੈਂਡ ਹੈ ਨਾ 100 ਥਾਵੇਂ ਜਾਣਾ ਉਹ ਬਿੰਦੂ ਜੇ ਮਿਲਾਉਂਦੇ ਕਈ ਲੋਕ ਤਾਂ ਸਾਰੀ ਦਿਹਾੜੀ ਤੁਰੇ ਫਿਰਦੇ ਆ ਜੇ ਬਿੰਦੂ ਮਿਲਣਗੇ ਤਾਂ ਹਿਰਨ ਜਿਹਾ ਦਿਖਦਾ ਹੁੰਦਾ
0: ਨਹੀਂ ਕਈਆਂ ਦਾ ਉੱਦਾਂ ਵੀ ਟਾਈਮ ਨਹੀਂ ਨਾ ਰਲਦਾ ਫਿਰ ਉਹ ਟਰਾਂਸਪੋਰਟ ਯੂਜ਼ ਹੀ ਨਹੀਂ ਕਰ ਸਕਦੇ ਉਹਨਾਂ ਨੂੰ ਆਪਣੀ ਕਨਵੀਨੀਅੰਸ 'ਤੇ ਜਾਣਾ ਪੈਂਦਾ
1: ਸੋ ਉਸ ਲਿਹਾਜ਼ ਨਾਲ ਦੇਖੋ ਤੇਲ ਤਾਂ ਪਵਾਉਣਾ ਹੀ ਪੈਣਾ ਚਾਹੇ ਮਹਿੰਗਾ ਵਾ ਚਾਹੇ ਸਸਤਾ ਵਾ ਹਾਂ ਇੰਨਾ ਕੁ ਜ਼ਰੂਰ ਆ ਜਿਹੜੇ ਸਰਕਾਰੀ ਮੁਲਾਜ਼ਮ ਜਾਂ ਦੂਜੇ ਕੰਪਨੀਆਂ ਦੇ ਮੁਲਾਜ਼ਮ ਨੇ ਉਹ ਸੋਚ ਲੈਂਦੇ ਆ ਚੱਲ ਯਾਰ 2 ਦਿਨ ਪਬਲਿਕ ਟਰਾਂਸਪੋਰਟ ਸਹੀ ਪਰ ਬਹੁਤੇ ਲੋਕਾਂ ਕੋਲ ਉਹ ਗੁੰਜਾਇਸ਼ ਨਹੀਂ ਹੁੰਦੀ ਕਿਉਂਕਿ ਕੰਮ 'ਤੇ ਜਾਣਾ ਹੀ ਇੱਕ ਕੰਮ ਨਹੀਂ ਹੈ ਹੋਰ ਦਿਹਾੜੀ 100 ਕੰਮ ਨੇ ਨਿਆਣੇ ਨਿੱਕੇ ਚੱਕਣੇ ਕਰਨੇ ਕਿਸੇ ਨੂੰ ਮਿਲਣ ਜਾਣਾ ਮਾੜਾ ਮੋਟਾ ਹੋਣਾ ਸਕੂਲ ਹੋਲੀਡੇਜ਼ ਚੱਲਦੀਆਂ ਛੁੱਟੀਆਂ 'ਤੇ ਜਾਣਾ ਅਤੇ ਮਤਲਬ ਉਹ ਫਿਰ ਨਿਆਣੇ ਜਿਹੜੇ ਕਹਾਵਤਾਂ ਪਾਉਂਦੇ ਆ ਵੀ ਅੱਖਾਂ 'ਚੋਂ ਪਾਣੀ ਨਿਕਲਦਾ ਉਹ ਜਵਾਬ ਮੋਮਬੱਤੀ ਨਹੀਂ ਬੰਦਾ
0: ਇੱਦਾਂ ਹੀ ਕਿਉਂਕਿ ਜਿਹੜੀ ਮੇਨ ਗੱਲ ਆ ਉਹ ਇਹ ਆ ਹਾਲੇ ਵੀ ਰੋਕ ਨਹੀਂ ਰਹੇ ਹੈ ਨਾ ਇਹ ਕਹਿ ਰਹੇ ਨੇ ਕਿ ਆਰ ਬੀ ਆਈ ਨੇ ਜਿਹੜੀ ਕੱਲ੍ਹ ਮੀਟਿੰਗ ਕੀਤੀ ਬੀਬੀ ਨੇ ਕਹਿੰਦੀ ਕਿ ਹਾਲੇ ਜਿਹੜਾ ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਹੁਣ ਰੱਖਾਂਗੇ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੋਰ ਇਹਨੂੰ ਟਾਈਟ ਕਰੀਏ ਜੇ ਸਾਡਾ ਜਿਹੜਾ ਟਾਰਗੇਟ ਹੈ ਇਨਫਲੇਸ਼ਨ ਦਾ ਉਹ ਨਾ ਰੀਚ ਕੀਤਾ ਤੇ
1: ਹਾਂਜੀ ਉਹ ਆਪਣੇ ਕਾਰਡਸ ਹੈ ਨਾ ਓਪਨ ਰੱਖਦੇ ਆ ਕਿਉਂਕਿ ਮੰਨ ਲਓ ਉਹਨਾਂ ਦੇ ਬਿਆਨ ਕਿਉਂਕਿ ਮੁੜ ਕੇ ਰੀਲਾਂ 'ਚ ਪਾਪਾ ਦਿਖਾਈ ਜਾਣੇ ਆ ਤੂੰ ਤਾਂ ਕਿਹਾ ਸੀ ਐਂ ਸੀ ਤੂੰ ਤਾਂ ਕਿਹਾ ਸੀ ਕਰਨਾ ਨਹੀਂ ਕਹਿੰਦੀ ਜਿਹੋ ਜਿਹੇ ਹਾਲਾਤ ਹੋਏ ਉਹੋ ਜਿਹਾ ਆਪਾਂ ਫੈਸਲਾ ਲਵਾਂਗੇ ਜਾਂ ਕਹਿ ਲਓ ਪੁਰਾਣੇ ਜਿਹੜੇ ਆਰ ਬੀ ਆਈ ਦੇ ਗਵਰਨਰ ਨੇ ਉਹਨਾਂ ਨੇ ਇਹੋ ਜਿਹੇ ਮਤਲਬ ਪੂਰੇ ਮੈਂ ਪੱਟ 'ਤੇ ਥਾਪੀ ਮਾਰ ਕੇ ਨਹੀਂ ਬਿਆਨ ਦੇਈਦਾ ਹੁੰਦਾ ਵੀ ਆਹ ਇਸ ਸਾਲ ਦੀ ਆਖਰੀ ਉਹ ਹੋਊਗੀ ਜਾਂ ਐਂ ਕਰੋ ਬਈ ਸਾਰੇ ਆਪੋ ਆਪਣੇ ਹੁਣ ਨਾ ਮਾਪਿਆਂ ਦੇ ਨਾਲ ਰਿਹਾ ਕਰੋ ਨਿਆਣੇ ਇੱਕੋ ਹੀ ਬਾਲੇ ਘਰ ਲੈਣ ਦੀ ਲੋੜ ਨਹੀਂ ਸੰਯੁਕਤ ਪਰਿਵਾਰ ਇੱਦਾਂ ਰਿਹਾ ਕਰੋ ਉਹ ਬਿਆਨਾਂ ਦਾ ਫਿਰ ਕਈ ਵਾਰ ਹਾਸੇ ਦਾ ਮੜਾਸਾ ਬਣਦਾ ਇਸ ਕਰਕੇ ਤੁਸੀਂ ਦੇਖੋਗੇ ਜਿਹੜੀ ਇਹ ਬੀਬੀ ਆ ਇਹ ਬਹੁਤ ਢੰਗ ਨਾਲ ਤਰੀਕੇ ਨਾਲ ਸੀਜ਼ਨਡ ਵੇ ਨਾਲ ਹੈ ਨਾ ਬਿਆਨ ਦਿੰਦੀ ਆ ਤਾਂ ਕਿ ਕੱਲ ਨੂੰ ਜੇ ਉਦਾਂ ਹੋ ਵੀ ਗਿਆ ਤਾਂ ਲੋਕਾਂ ਨੂੰ ਜਿਹੜਾ ਜ਼ੋਰ ਕਾ ਝਟਕਾ ਉਹ ਧੀਰੇ ਸੇ ਲਗੇ
0: ਜੀ,
1: ਕਿਉਂਕਿ ਇੱਕ ਵਾਰ ਹੋਰ ਵਧਣ ਦੇ ਆਸਾਰ ਆਸ਼ੰਕੇ ਹਜੇ ਵੀ ਲੋਕ ਜਤਾ ਰਹੇ ਆ। ਧਰਤੀ ਵੱਡੀ ਚੰਨ ਤੋਂ ਜਾਂ ਹਨਾ ਆਪਣਾ ਸੂਰਜ ਤੋਂ ਉਸ ਲਿਹਾਜ਼ ਨਾਲ ਆ, ਜੇ ਇਹਨੂੰ ਜਪਾਨ ਨਾਲ ਕੰਪੇਅਰ ਕਰੋਗੇ ਉਹਨਾਂ ਦਾ ਪਤਾ ਨਹੀਂ ਮੇਰਾ ਖਿਆਲ 1.5% ਹੀ ਆ, ਪਰ ਇਹੀ ਜੇ ਅਮਰੀਕਾ ਨਾਲ ਕਰੋਗੇ ਤੁਸੀਂ ਕਹਿਣਾ ਨਹੀਂ ਯਾਰ ਆਪਾਂ ਅਜੇ ਫਿਰ ਠੀਕ ਹਾਂ,
0: ਆਪਾਂ ਫਿਰ ਹਲੇ ਬੈਠ ਰਹੇ ਹਾਂ।
1: ਸੋ ਉਸ ਲਿਹਾਜ਼ ਨਾਲ ਜਦੋਂ ਵਿਸ਼ਵ ਦੀਆਂ ਦੂਜੀਆਂ ਇਕੋਨਮੀਜ਼ ਦੀ ਗੱਲ ਆਉਂਦੀ ਆ, ਕੰਪੈਰੀਜ਼ਨ ਦੀ ਗੱਲ ਆਉਂਦੀ ਆ, ਤਾਂ ਤੁਲਨਾਤਮਕ ਅਧਿਐਨ 'ਤੇ ਗੱਲ ਜਾਂਦੀ ਆ, ਤਾਂ ਬਾਹਲੇ ਜਿਹੜੇ ਵੈਸਟਰਨ ਕੰਟਰੀਜ਼ ਨੇ, ਵਿਕਸਿਤ ਮੁਲਕ ਨੇ, ਉਹਨਾਂ 'ਚੋਂ ਹਜੇ ਸਾਡਾ ਹੱਥ ਵਿਆਜ ਦਰਾਂ ਦੇ ਮੁਕਾਬਲੇ ਕਾਫ਼ੀ ਉੱਚਾ, ਕਹਿਣ ਦਾ ਮਤਲਬ ਸਾਡੀ ਰੇਟ ਜ਼ਿਆਦਾ ਵਾ ਜੇ ਆਪਾਂ ਯੂਰਪ ਦੀ ਗੱਲ ਕਰੀਏ ਐਜ਼ ਏ ਹੋਲ।
0: ਕਹਿੰਦੇ ਨੇ ਕਿ 15 ਸਾਲਾਂ ਦੇ ਵਿੱਚ ਜਿਹੜਾ ਪਿਛਲੇ ਜੇ 15 ਸਾਲ ਦੀ ਰੀਸੈਂਟ 15 ਈਅਰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਜਿਹੜਾ ਇਸ ਸਾਲ ਵੱਡਾ ਇਨਕਰੀਜ਼ ਹੋਇਆ ਵਾ ਕਿ ਇਹਨਾਂ ਪਿਛਲੇ 15 ਸਾਲਾਂ ਦੇ ਵਿੱਚ
1: ਇਸ ਵੇਲੇ ਜਿਹੜਾ 4.60 ਦੀ ਵੈਲਿਊ ਆ 15 ਸਾਲਾਂ 4.60 ਕਦੇ ਨਹੀਂ ਹੋਇਆ, 2011 'ਚ ਹੋਇਆ ਸੀਗਾ
0: ਜੀ,
1: ਅਤੇ ਉਹ 15 ਸਾਲ ਇੱਦਾਂ ਬਣਦੇ ਆ। ਅਤੇ ਉਸ ਲਿਹਾਜ਼ ਨਾਲ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਜੇ ਮਹਿੰਗਾਈ ਵੱਧਦੀ ਰਹੀ ਇੱਦਾਂ ਹੀ ਅਤੇ ਤੇਲ ਥੱਲੇ ਨਾ ਆਇਆ, ਅਤੇ ਵੱਡੀ ਗੱਲ ਜਿਹੜੀਆਂ ਟੈਕਨੋਲੋਜੀ ਰਿਲੇਟਡ ਜਿਹੜੇ ਗੁੱਡਸ ਨੇ ਉਹ ਕਾਫ਼ੀ ਮਹਿੰਗੇ ਹੋ ਰਹੇ ਆ। ਸੈਨਡਿਸਕ ਅਤੇ ਦੂਜੀਆਂ ਕੰਪਨੀਆਂ ਦੀਆਂ ਤੁਸੀਂ ਦੇਖੀਆਂ ਹੋਣਗੀਆਂ 64 GB ਦੀਆਂ, 128, 100, ਇਹ ਇੰਨੀਆਂ ਕੁ ਮਹਿੰਗੀਆਂ ਹੋ ਗਈਆਂ। ਨਵੀਡੀਆ ਅਤੇ ਆ ਦੂਜੇ ਜਿਹੜੇ ਹੈਗੇ ਆ ਇਹਨਾਂ ਦੇ ਸਟੋਕ ਐਕਸਚੇਂਜ ਜਾ ਕੇ ਦੇਖੋ ਦਿਨ ਪਰ ਰਾਤ ਇੰਨਾ ਕੁ ਵੱਧ ਗਿਆ ਰਹੇ ਰੱਬ ਦਾ ਨਾ, ਉਹ ਇਸ ਵਜ੍ਹਾ ਕਰਕੇ ਕਿਉਂਕਿ ਜਿਹੜੀਆਂ IT ਨਾਲ ਰਿਲੇਟਡ AI 'ਚ ਇਨਵੈਸਟਮੈਂਟ ਨਾਲ ਰਿਲੇਟਡ ਜਿਹੜੀਆਂ AI ਕੰਪਨੀਜ਼ ਨੇ ਉਹਨਾਂ ਨੇ ਸਾਰਾ ਮਾਰਕੀਟ 'ਚੋਂ ਉਹ ਚੱਕ ਲਿਆ ਸਮਾਨ।
0: ਇਹਦਾ ਇੱਕ ਡਿਮਾਂਡ ਬਹੁਤ
1: ਜ਼ਿਆਦਾ, RBA ਨੇ ਮੈਂਸ਼ਨ ਕੀਤਾ, ਉਹਨਾਂ ਨੇ ਇਹ ਕਿਹਾ ਵੀ ਹਾਇਰ ਗਲੋਬਲ ਐਨਰਜੀ ਪ੍ਰਾਈਸਿਸ, ਜਿਹੜਾ ਮਿਡਲ ਈਸਟ ਦਾ ਆਪਣਾ ਰੌਲਾ ਉਹ ਮੁੱਕਣ 'ਚ ਨਹੀਂ ਆ ਰਿਹਾ, ਪਹਿਲਾਂ ਕਹਿੰਦੇ ਸੀ ਮਹੀਨੇ 'ਚ ਨਿਬੜ ਜੂ, ਉਹ ਚੌਥੇ ਕੁ ਦਿਨ ਕਹਿ ਦਿੰਦਾ ਮੈਂ ਇਹਨਾਂ ਨੂੰ ਤਹਿਸ ਨਹਿਸ ਕਰ ਦਿੱਤਾ ਹੈ, ਹੁਣ ਇਹ ਟੇਬਲ 'ਤੇ ਆਉਣਗੇ ਮੇਰੇ ਨਾਲ ਗੱਲ ਕਰਨਗੇ। ਫਿਰ ਦੂਜੇ ਦਿਨ ਖਬਰ ਆ ਜੂ BBC 'ਤੇ ਬਈ ਜੀ ਉਹਨਾਂ 'ਚ ਸਮਝੌਤਾ ਹੋ ਗਿਆ, ਦੂਜੇ ਦਿਨ ਇਰਾਨ ਦਾ ਬਿਆਨ ਆ ਜੂ, ਕੌਣ ਕਹਿੰਦਾ ਹੋ ਗਿਆ, ਅਸੀਂ ਉਹਨਾਂ ਨੂੰ ਜਿਹੜਾ ਪੇਪਰ ਭੇਜਿਆ ਉਹ ਤਾਂ ਉਹਨਾਂ ਨੇ ਸਾਈਨ ਨਹੀਂ ਕੀਤਾ। ਸੋ ਪਿਛਲੇ 3-6 ਮਹੀਨਿਆਂ ਤੋਂ ਆਹੀ ਕੁਝ ਚੱਲਦਾ ਆ ਰਿਹਾ, ਅਤੇ ਹਜੇ ਵੀ ਲੱਗ ਨਹੀਂ ਰਿਹਾ ਕਿ ਉਹ ਕਿਸੇ ਰਾਹ ਕੰਢੇ ਧਣ ਪੱਤਣ ਗੱਲ ਲੱਗੂਗੀ। ਦੂਜਾ AI ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ ਉਹਦੇ ਬਾਰੇ ਵੀ RBA ਨੇ ਕਿਹਾ ਵੀ ਇਹ ਕੰਪਨੀਆਂ ਵੀ ਕਾਰਨ ਬਣ ਰਹੀਆਂ। ਹੁਣ ਦੇਖੋ ChatGPT ਆ, Gemini ਆ, ਅਤੇ ਹੈ ਨਾ ਕਲਾਊਡ ਆ, ਇਹ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਨੇ AI 'ਚ ਬਹੁਤ ਹੈਵੀਲੀ ਇਨਵੈਸਟਮੈਂਟ ਕੀਤੀ ਆ
0: ਜੀ
1: ਪਿਛਲੇ ਕੁਛ ਸਮੇਂ 'ਚ, ਅਤੇ ਉਸ ਲਿਹਾਜ਼ ਨਾਲ ਸਾਰਾ ਪਾਸਾ ਇੱਧਰ ਨਹੀਂ ਹੋ ਗਿਆ IT 'ਚ।
0: IT ਦੇ ਨਾ ਕਹਿੰਦੇ ਮੈਨੂੰ ਨਾ ਭਾਅ ਜੀ ਥੋੜ੍ਹੇ ਦਿਨ ਪਹਿਲਾਂ ਕੋਈ ਵੀਰ ਮਿਲਿਆ ਅਤੇ ਉੱਦਾਂ ਹੀ ਗੱਲ ਚੱਲਣ ਡੀ ਵੀ ਵੈਸੇ ਤਾਂ ਚਲੋ ਸਾਰੇ ਪਾਸੇ ਮਹਿੰਗਾਈ ਆ ਅਤੇ ਥੋੜ੍ਹਾ ਜਿਹਾ ਸਾਰਿਆਂ ਦਾ ਹੀ ਹੱਥ ਟੈਟ ਆ, ਜਿਹਨੂੰ ਵੀ ਤੁਸੀਂ ਪੁੱਛ ਲਓ ਉਹੀ ਕਹਿੰਦਾ ਵਾ ਕਿ ਨਹੀਂ ਯਾਰ ਹਾਲੇ ਔਖਾ, ਥੋੜ੍ਹਾ ਟਾਈਮ ਰੁਕ ਜਾਣਾ ਕੋਈ ਵੀ ਕੰਮ ਜੇ ਕਰਨਾ। ਅਤੇ ਉੱਥੇ ਖਲੋਤੇ ਤਾਂ ਉਹ ਕਹਿੰਦਾ ਵੀ ਇੱਕ ਵਿੱਚੋਂ ਕਹਿੰਦਾ ਵੀ ਹਾਂਜੀ ਮੇਰੇ ਕੋਲ ਹੈਗੇ ਪੈਸੇ, ਦੱਸੋ ਹੈ ਨਾ ਕੀ ਆਪਸ਼ਨ ਕੀ ਤੁਹਾਡੇ ਕੋਲ ਮੇਰੇ ਕੋਲ ਵਾਧੂ ਪੈਸੇ। ਅਤੇ ਅਸੀਂ ਸਾਰੇ ਹੈਰਾਨ ਜਿਹੇ ਹੋ ਗਏ ਵੀ ਹੈ ਵੀ ਅੱਛਾ। ਅਤੇ ਆਂਦਾ ਉਹਨੇ ਫਿਰ ਸਲਾਹ ਦਿੱਤੀ, ਉਹ ਕਹਿੰਦਾ ਵੀ ਤੁਸੀਂ ਇੱਦਾਂ ਕਰੋ ਵੀ ਤੁਸੀਂ ਨਾ ਇਹ AI ਨੇ ਸੈਂਟਰ ਡਾਟਾ ਸੈਂਟਰ ਦੇ ਵਿੱਚ ਉਹ ਸ਼ੇਅਰਸ ਲੈ ਲਓ ਹੈ ਨਾ, ਇਨਵੈਸਟਮੈਂਟ ਕਰ ਲਓ ਕਿ ਤੁਹਾਡੀ ਆਉਣ ਵਾਲੀ ਜਿਹੜੀ ਆ ਉਹ ਸਾਲਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਗਰੋਥ ਤੁਹਾਡੀ ਉੱਥੇ ਹੀ ਆ
1: ਜੀ।
0: ਜੇ ਹੁਣ ਦੀ ਆਪਾਂ ਮਾਰਕੀਟ ਵੇਖੀਏ ਤਾਂ ਹੈ ਨਾ ਉਹ ਸਪੈਸ਼ਲਿਸਟ ਹੀ ਕੋਈ ਮੈਂ ਹੁਣ ਨਾਮ ਭੁੱਲ ਗਿਆ ਵੀਰ ਦਾ, ਅਤੇ ਉਹ ਕਹਿੰਦਾ ਕਿ ਓਕੇ ਠੀਕ ਆ ਵੀ ਆਪਾਂ ਲੈ ਲੈਂਦੇ ਹਾਂ ਹੈ ਨਾ ਸ਼ੇਅਰਸ। ਅਤੇ ਜਦੋਂ ਵਾਰੀ ਆਈ ਵੀ ਹਾਂਜੀ ਕਿੰਨੇ ਪੈਸੇ ਆ ਅਤੇ ਕਿੰਨੇ ਕੁ ਦੇ ਲੈਣੇ ਆ, ਅਤੇ ਉਹ ਫਿਰ ਜਦੋਂ ਲਾਸਟ 'ਤੇ ਕੰਮ ਆਇਆ ਅਤੇ ਉਹ ਕਹਿੰਦਾ ਵੀ ਵੀਰੇ ਜਿੰਨੇ ਕੁ ਤੇਰੇ ਕੋਲ ਹੈਗੇ ਆ ਵੀ ਇੰਨੇ ਕੁ ਦਾ ਤਾਂ ਐਵੇਂ ਤੈਨੂੰ ਕਹਾਂ ਇੰਨਿਆਂ ਦਾ ਨਹੀਂ ਹੈ ਨਾ ਕੁਝ ਵੀ ਹੋਣਾ ਵੀ ਉੱਥੇ ਤਾਂ ਵੱਡੀ ਮਾਰਕੀਟ ਆ ਅਤੇ ਜ਼ਿਆਦਾ ਪੈਸੇ ਚਾਹੀਦੇ ਆ। ਅਤੇ ਚਲੋ ਫਿਰ ਉਹ ਵੀ ਵਿਚਾਰਾ ਚੁੱਪ ਕਰਕੇ ਬਹਿ ਗਿਆ। ਅਤੇ ਜੇ ਵੇਖਿਆ ਜਾਵੇ ਤਾਂ ਹਰ ਪਾਸੇ ਹੀ ਪਿੱਛੇ ਜਿਹੇ ਪ੍ਰੋਗਰਾਮ ਵੀ ਕੀਤਾ ਸੀਗਾ ਰੇਡੀਓ ਦੇ ਉੱਤੇ ਕਿ AI ਦੇ ਉੱਤੇ ਕਿ ਜਿਹੜਾ ਉਹਨਾਂ ਨੇ ਨਵਾਂ ਆਪਣਾ ਸੁਪਰ AI ਜਿਹੜਾ ਉਹ ਲਾਂਚ ਕੀਤਾ ਪਿੱਛੇ ਜੇ, ਅਤੇ ਇਹਨਾਂ ਦੇ ਉੱਤੇ ਜਿਹੜਾ ਉਹ ਹਰ ਇੱਕ ਚੀਜ਼ ਹੀ ਨਿਰਭਰ ਹੋ ਗਈ ਆ। ਚਲੋ ਅੱਜ ਆਪਾਂ AI ਵਾਲੀ ਦੀ ਗੱਲਬਾਤ ਤਾਂ ਨਹੀਂ ਕਰਨਾ, ਇਸ ਪਾਸੇ ਨੂੰ ਤਾਂ ਨਹੀਂ ਜਾਣਾ, ਪਰ ਜੇ ਵੇਖਿਆ ਜਾਵੇ ਤਾਂ ਹੁਣ ਇਹਦਾ ਰੇਟ ਦਾ ਇਨਕਰੀਜ਼ ਹੋਣ ਦਾ ਇੱਕ 4 ਜਿਹੜੇ ਵੱਡੇ ਰੀਜ਼ਨ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਵਾ ਉਹ ਇਹੋ ਹੀ ਆ ਕਿ ਗਲੋਬਲੀ ਜਿਹੜੀ ਡਿਮਾਂਡ ਆ AI ਪ੍ਰੋਡਕਟਸ ਦੀ ਜਾਂ ਫਿਰ ਕਹਿ ਲਓ ਰਿਲੇਟਿਡ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੇ ਪ੍ਰਾਈਜ਼ ਦੀ ਉਹ ਕਿੱਥੋਂ ਦੀ ਕਿੱਥੇ ਚੱਲ ਗਈ, ਯਾਨੀ ਇੰਨੀ ਕੁ ਰੈਪਿਡ ਗਰੋਥ ਜਿਹੜੀ ਆ ਉਹਦੇ ਵਿੱਚ ਵੇਖਣ ਨੂੰ ਮਿਲੀ ਆ ਕਿ ਬਾਕੀ ਸਾਰਾ ਕੁਝ ਇੱਕ ਪਾਸੇ ਆ ਅਤੇ ਇਹ ਇਕੱਲੀ ਇੱਕ ਪਾਸੇ ਜਾਣ ਡੀ ਆ।
1: ਕਿਉਂਕਿ ਆਉਣ ਵਾਲੀ ਦੁਨੀਆ ਆਉਣ ਵਾਲਾ ਪਾਸਾ, ਹੁਣ ਦੇਖੋ ਪਹਿਲਾਂ ਸੈਮਸੰਗ ਅਤੇ ਐਪਲ ਦੀਆਂ ਗੱਲਾਂ ਹੁੰਦੀਆਂ ਸੀਗੀਆਂ iPhone ਦੀਆਂ
0: ਜੀ,
1: ਅਤੇ ਹੁਣ ਉਹ ਗੱਲਾਂ ਠੰਡੇ ਵਸਤੇ ਆ।
0: ਹਾਂ ਐਪਲ
1: ਨਵੇਂ ਯੁੱਗ ਦੀਆਂ ਨਵੀਆਂ ਗੱਲਾਂ ਹੈ ਨਾ, ਹੁਣ ਨਵੇਂ ਯੁੱਗ ਦੀਆਂ ਨਵੀਆਂ ਗੱਲਾਂ ChatGPT ਆ, ਉਹ ਇੱਕ ਦੂਜੇ ਨੂੰ ਜਦ ਤੁਸੀਂ ਦੱਸਦੇ ਹੋ ਤੇ ਬਲਿਹਾਰੇ ਜਾਂਦੇ ਹੋ, ਤੁਸੀਂ ਕਹਿੰਦੇ ਅੱਛਾ ਇਹ ਐਂ ਵੀ ਕਰ ਦਿੰਦੀ ਆ, ਹੁਣ ਪਿੱਛੇ ਜੇ ਕਿਸੇ ਨੇ ਹਨਾ ਵੀ ਆ ਇਹ ਆਪਣੀਆਂ ਫੋਟੋਆਂ ਨੂੰ 80s ਦੇ ਵਿੱਚ ਕਨਵਰਟ ਕਰਨਾ ਤਾਂ ਕਰ ਲਓ, ਬੜਾ ਟ੍ਰੈਂਡ ਜਿਹਾ ਚੱਲਿਆ,
0: ਸਾਰਿਆਂ ਨੇ ਫੋਟੋਆਂ ਕਰ ਕਰਕੇ ਪਾਈਆਂ।
1: ਹਾਂਜੀ, ਤੇ ਉਹਦੇ 'ਚ ਫਿਰ 5-7 ਈ ਤੁਹਾਨੂੰ ਸੋਸ਼ਲ ਮੀਡੀਆ 'ਤੇ ਇੱਦਾਂ ਦੇ ਵੀ ਬੰਦੇ ਆ ਜਾਂਦੇ ਆ ਵੀ ਇਹਨੂੰ ਆਪਣਾ ਪਰਸਨਲ ਡਾਟਾ ਨਾ ਦਿਓ, ਐਂ ਹੋ ਜੂਗਾ, ਕੱਲ ਨੂੰ ਐਂ ਹੋ ਜੂਗਾ, ਪਰ ਕਰਨ ਵਾਲੇ ਘਰੀ ਕੁਰੀ ਜਾਂਦੇ ਆ, ਕਿਉਂਕਿ ਜਦ ਕੋਈ ਚੀਜ਼ ਨਵੀਂ ਨਵੀਂ ਆਉਂਦੀ ਆ ਕਰਿਓਸਿਟੀ ਬਹੁਤ ਹੁੰਦੀ ਆ ਲੋਕਾਂ 'ਚ। ਤੇ ਇੱਕ ਡਿਸਕਸ਼ਨ ਵੀ ਮੈਂ ਸੁਣਦਾ ਸੀ ਉਹਦੇ 'ਚ, ਇੱਕ ਬੱਚਾ ਪਿੱਛੇ ਜੇ ਉਹ ਚੈਟ GPT ਨਾਲ ਗੱਲਾਂ ਕਰਨ 'ਚ ਇੰਨਾ ਮਤਲਬ ਰੁੱਝ ਗਿਆ, ਗਿੱਝ ਗਿਆ ਕਿ ਉਹ ਤਾਂ ਮਤਲਬ ਹੁਣ ਪਹਿਲਾਂ ਆਪਾਂ ਆਪਣੇ ਮਾਪਿਆਂ ਤੋਂ ਸਲਾਹ ਲੈ ਕੇ ਕੰਮ ਕਰਦੇ ਸੀ, ਹੁਣ ਉਹ ਚੈਟ GPT ਨੂੰ ਪੁੱਛ ਕੇ ਕਰਦੇ ਆ, ਮੈਂ ਪ੍ਰੋਟੀਨ ਸ਼ੇਕ ਪੀਣਾ, ਮੈਂ ਕੀ ਸ਼ਰਾਬ ਨਾਲ ਫਲਾਨੀ ਚੀਜ਼ ਮਿਕਸ ਕਰ ਸਕਦਾ, ਹੈ ਨਾ। ਉਹ ਚੀਜ਼ਾਂ ਹੁਣ ਜਦ ਤੁਸੀਂ ਹਿਊਮਨ ਐਕਸਪੀਰੀਅੰਸ ਤੋਂ ਬਿਨਾਂ ਇਹੋ ਜਿਹੀਆਂ ਕਰੋਗੇ ਤਾਂ ਉਹ ਰਿਸਕੀ ਵੀ ਆ।
0: ਹਾਂਜੀ ਬਿਲਕੁਲ। ਅਤੇ ਜਿਹੜਾ ਇੱਕ ਅਗਲਾ ਰੀਜ਼ਨ ਆ ਇਹਦਾ ਇੱਕ ਹੋਰ, ਉਹ ਕਹਿੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਡੋਮੈਸਟਿਕ ਕਪੈਸਿਟੀ ਜਿਹੜਾ ਪ੍ਰੈਸ਼ਰ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਵਾ, ਕਿ ਜੇ ਆਪਾਂ ਲੋਕਲ ਲੈਵਲਸ 'ਤੇ ਗੱਲ ਕਰੀਏ ਤਾਂ ਜਿਹੜੇ ਬਿਜ਼ਨਸਮੈਨ ਨੇ ਜਿਹੜੇ ਆਪਣਾ ਬਿਜ਼ਨਸ ਕਰ ਰਹੇ ਨੇ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਇਕੋਨਮੀ ਦੇ ਵਿੱਚ ਪੂਰੀ ਨਹੀਂ ਹੋ ਪਾ ਰਹੀ, ਇਹਦੇ ਕਰਕੇ ਵੀ ਇਸ ਦੇ ਉੱਤੇ ਇਫੈਕਟ ਪਿਆ ਵਾ।
1: ਕਾਰੋਬਾਰ ਮੇਂ ਖਸਾਰਾ ਅਬ ਔਰ ਸਾ ਹੈ, ਕਾਮ ਨਹੀਂ ਬੜਤਾ ਪਰ ਮਜ਼ਦੂਰੀ ਬੜਤੀ ਜਾਤੀ ਹੈ, ਕਿਉਂਕਿ ਹੁਣ ਜੇ ਮੈਂ ਮਾਈਗ੍ਰੇਸ਼ਨ ਏਜੰਟ ਵਜੋਂ ਕੰਮ ਕਰਦਾ ਤਾਂ 482-186 ਵੀਜ਼ਾ ਜਿਹੜੇ ਇੰਪਲੋਇਡ ਸਪੋਂਸਰਡ ਵੀਜ਼ੇ ਆ ਉਹਨਾਂ 'ਚ ਦੇਖਦੇ ਹਾਂ
0: ਜੀ,
1: ਹੁਣ ਘੱਟੋ ਘੱਟ ਰਿਕੁਆਇਰਮੈਂਟ $80,000 ਦੇ ਕਰੀਬ ਆ ਪਲੱਸ ਉੱਪਰ।
0: ਬੱਲੇ ਬੱਲੇ,
1: ਬੰਦਾ ਕਹਿੰਦਾ ਇੰਨੇ ਪੈਸੇ ਦੇ ਕੇ ਮਤਲਬ ਵੀ ਮੈਂ ਕਿੱਥੇ ਨੂੰ ਜਾਣਾ। ਆਮ ਤੌਰ 'ਤੇ ਬਿਜ਼ਨਸ ਦੀ ਇੰਨੀ ਕਪੈਸਿਟੀ ਨਹੀਂ ਹੁੰਦੀ
0: ਜੀ,
1: ਉਹ ਤਾਂ ਕਈ ਵਾਰ ਬਸ ਵਿਚਾਰੇ ਹੈ ਨਾ ਫਸੇ ਨੂੰ ਕਹਿ ਲਓ ਜਾਂ ਉਹਨਾਂ ਨੂੰ ਹੁੰਦਾ ਵੀ ਉਹ ਮਿੰਤ ਤਰਲਾ ਕਹਿ ਲਓ, ਹੁਣ 65,000-70,000 ਜੇ ਉਹ ਸੇਮ ਬੰਦਾ ਮਿਲਦਾ ਤੇ ਉਹਨੂੰ ਉਹ 80-82 $90,000 ਤੇ ਕਿੱਦਾਂ ਲਊ, ਤੇ ਖਰਚੇ ਉਹਦੇ ਨਿਕਲ ਨਹੀਂ ਰਹੇ, ਕੰਮ ਉਹਦਾ ਹੋ ਨਹੀਂ ਰਿਹਾ
0: ਜੀ।
1: ਤੇ ਫਿਰ ਉਸ ਲਿਹਾਜ਼ ਨਾਲ ਮੈਂ ਇਹਨੂੰ ਇਨਡਾਇਰੈਕਟ ਵੇ ਨਾਲ ਵੇਖਦਾ ਵੀ ਕੰਮ ਕਾਰੋਬਾਰ ਹਜੇ ਉਨੇ ਵੱਧ ਨਹੀਂ ਰਹੇ ਪਰ ਤਨਖਾਹਾਂ ਫਿਰ ਵੀ ਉਸ ਲਿਹਾਜ਼ ਨਾਲ ਕਈ ਖੇਤਰਾਂ 'ਚ ਵਧੀਆਂ ਨੇ ਜਾਂ ਦੇਣੀਆਂ ਪੈ ਰਹੀਆਂ ਨੇ। ਸਰਕਾਰ ਹਰੇਕ ਮਹੀਨੇ ਹਰੇਕ ਸਾਲ ਕਹਿ ਦਿੰਦੀ ਆ ਵੀ ਆ ਹੁਣ ਵੇਜਸ ਵਧਾ ਤੇ, ਉਹ ਜਿਹੜਾ ਤਾਂ ਕਰਮਚਾਰੀ ਆ ਜਿਹੜੇ ਤਾਂ ਕੰਮ ਆ ਉਹ ਕਹਿੰਦੇ ਵਾਓ, ਤੇ ਜਿਹਨੇ ਕੰਮ ਦੇਣਾ ਉਹ ਕਹਿੰਦਾ ਹੈ ਜੀ ਕੰਮ ਤਾਂ ਹੈ ਨਹੀਂ, ਕੰਮ ਤਾਂ 25-30% ਘੱਟ ਗਿਆ। ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਫਿਰ ਉਹ ਕੰਮ ਜਿਹੜੇ ਕਾਮੇ ਆ 10 ਦੀ ਜਗ੍ਹਾ 1 ਕੱਟਿਆ ਜਾਂਦਾ, 9 ਰਹਿ ਜਾਂਦੇ ਆ, ਕਿਉਂਕਿ ਉਹਨੇ ਤਾਂ ਤਨਖਾਹ ਤਾਂ ਉਨਿਆਂ 'ਚ ਹੀ ਵੰਡਣੀ ਆ ਨਾ, ਉਹਦੀ ਕਪੈਸਿਟੀ ਉਹੀ ਉਨੀ ਆ। ਤੇ ਉਹਦੇ ਨਾਲ ਕੀ ਹੁੰਦਾ, ਉਹ 9 ਬੰਦਿਆਂ ਨੇ ਹੁਣ 10 ਬੰਦਿਆਂ ਦਾ ਕੰਮ ਕਰਨਾ, ਉਹਨਾਂ 'ਤੇ ਕੰਮ ਦਾ ਬੋਝ ਵਧਿਆ। ਸੋ ਇਨਡਾਇਰੈਕਟ ਵੇ ਨਾਲ ਇਹ ਸਿਸਟਮ ਫਿਰ ਇੱਦਾਂ ਹੌਚ ਪੌਚ ਹੁੰਦਾ
0: ਜੀ। ਬਿਲਕੁਲ, ਨਾਲੇ ਇਹ ਵੀ ਕਹਿੰਦੇ ਨੇ ਕਿ ਜੇ ਅਸੀਂ ਇੰਟਰਸਟ ਰੇਟ ਵਧਾਤੇ ਆ ਤੇ ਜਿਹੜੇ ਬਾਇਰ ਨੇ ਉਹ ਰੁਕ ਜਾਣ ਵੀ ਉਹ ਹਾਲੇ ਜਿਹੜੀ ਉਹ ਇਨਵੈਸਟਮੈਂਟ ਜਾਂ ਫਿਰ ਕਿਸੇ ਨੇ ਘਰ ਲੈਣਾ ਵਾ ਤੇ ਉਹ ਨਾ ਲਵੇ, ਕਿ ਜਦੋਂ ਜਿੰਨਾ ਕੁ ਸਾਡਾ ਇਨਫਲੇਸ਼ਨ ਰੇਟ ਟਾਰਗੇਟ ਰੀਚ ਹੋ ਜਾਊਗਾ ਤੇ ਫਿਰ ਜਿਹੜਾ ਉਹ ਸਕਦਾ ਏ ਥੱਲੇ ਕਰਕੇ, ਤੇ ਉਦੋਂ ਇਹ ਕਹਿੰਦੇ ਨੇ ਕਿ ਤੁਸੀਂ ਉਦੋਂ ਲਿਓ। ਤੇ ਹੁਣ ਉਹਦੇ ਚੱਕਰ 'ਚ ਮੈਨੂੰ ਲੱਗਦਾ ਕੀ ਹੋਣ ਡਿਆ ਵਾ ਕਿ ਇੱਕ ਪਾਸੇ ਰੀਅਲ ਅਸਟੇਟ ਵਾਲੇ ਕਹੀ ਜਾਂਦੇ ਨੇ ਕਿ ਬਾਇਰ ਮਾਰਕੀਟ ਆ, ਵੀ ਹੁਣ ਜਿਹੜਾ ਉਹ ਪ੍ਰਾਈਜ਼ ਥੋੜ੍ਹੇ ਥੱਲੇ ਨੇ, ਹੁਣ ਐਕਚੁਅਲ ਦੇ ਵਿੱਚ ਥੱਲੇ ਨੇ ਨਹੀਂ ਨੇ, ਇਹ ਤਾਂ ਉਹ ਦੱਸ ਸਕਦਾ ਜਿਹੜਾ ਔਨ ਗਰਾਊਂਡ ਜਾ ਕੇ ਅਤੇ ਵੇਖ ਰਿਹਾ ਵਾ ਪ੍ਰੋਪਰਟੀਜ਼ ਜਿਹੜਾ ਨੀਡ 'ਚ ਆ ਜਿਹਨੇ ਲੈਣੀ ਆ। ਗੱਲਾਂ ਬਾਤਾਂ ਦੇ ਵਿੱਚ ਤਾਂ ਇਹੋ ਹੀ ਚੱਲ ਰਿਹਾ ਵਾ ਵੀ ਡਾਊਨ ਆ, ਅਤੇ ਦੂਜੇ ਪਾਸੇ ਉਹ ਕਹਿੰਦੇ ਨੇ ਕਿ ਤੁਸੀਂ ਹੁਣੇ ਹੁਣੇ ਖਰੀਦ ਲਓ, ਇਹ ਤੁਹਾਡੇ ਕੋਲ ਬੜਾ ਵਧੀਆ ਪੀਰੀਅਡ ਆ। ਇੱਕ ਵਾਰੀ ਜੇ ਇਨਫਲੇਸ਼ਨ ਰੇਟ ਥੱਲੇ ਆ ਗਿਆ ਅਤੇ ਜੇ ਥੱਲੇ ਚੱਲ ਗਏ ਇੰਟਰਸਟ ਰੇਟ, ਤਾਂ ਫਿਰ ਉਹ ਇੰਨੀ ਕੁ ਮਹਿੰਗੀ ਹੋ ਜਾਣੀ ਕਿ ਤੁਹਾਡੇ ਕਪੈਸਿਟੀ 'ਚ ਨਹੀਂ ਰਹਿਣੇ।
1: ਹਰ ਚੀਜ਼ ਨੂੰ ਘੁਮਾ ਕੇ ਪ੍ਰਜੈਂਟ ਕੀਤਾ ਜਾਂਦਾ ਮਾਰਕੀਟ ਦੇ ਲਿਹਾਜ਼ ਨਾਲ। ਹੁਣ ਜੇ ਬਿਹਾਰ ਪੰਜਾਬ ਨਾਲੋਂ ਪ੍ਰੋਸਪਰਸ ਘੱਟ ਆ, ਹੈ ਨਾ, ਉੰਨੀ ਉੱਥੇ ਤਰੱਕੀ ਨਹੀਂ ਹੋਈ ਜਿੰਨੀ ਸਾਡੇ ਵਾਲੇ ਪਾਸੇ ਹੋਈ ਆ। ਉਹ ਅੱਗੇ ਕੋਈ ਬਿਹਾਰ ਦਾ ਮੁੱਖ ਮੰਤਰੀ ਸੀ, ਉਹਦਾ ਨਾਂ ਲੈ ਕੇ ਕਹਿੰਦੇ ਸੀ, ਉਹ ਕਹਿੰਦੇ ਵੀ ਤੂੰ ਸਾਨੂੰ ਪੰਜਾਬ ਦੇ ਬਰਾਬਰ ਕਰ ਦੇ, ਅਤੇ ਹੈ ਨਾ ਬਈ ਉਹ ਕਹਿੰਦਾ ਵੀ ਚਲੋ ਪੰਜਾਬ ਨੂੰ ਬਿਹਾਰ ਤਾਂ ਬਣਾਇਆ ਜਾ ਸਕਦਾ, ਬਿਹਾਰ ਨੂੰ ਪੰਜਾਬ ਬਣਾਉਣਾ ਬਹੁਤ ਔਖਾ। ਮਤਲਬ ਦੂਜੇ ਪਾਸੇ ਨੂੰ ਘੁਮਾ ਕੇ ਗੱਲ ਕਰਦੇ ਹਾਂ। ਉਵੇਂ ਸਰਕਾਰ ਆ ਉਹ ਕਹਿੰਦੀ ਘਰ ਤਾਂ ਨਹੀਂ ਇੰਨੇ ਬਣ ਸਕਦੇ, ਲੈਣ ਵਾਲੇ ਘਟਾ ਦਿੰਦੇ,
0: ਲੈਣ ਵਾਲੇ ਘਟਾ ਦਿੰਦੇ। ਬਿਲਕੁਲ,
1: ਹੁਣ ਉਹ ਇਨਵੈਸਟਰ ਖਤਮ ਕਰਤਾ ਮਾਰਕੀਟ 'ਚੋਂ ਜੋ ਪਿੱਛੇ ਜੇ ਜੋ ਕੁਛ ਹੋਇਆ, ਉਹਦੇ 'ਤੇ ਆਪਾਂ ਸਪੈਸ਼ਲ ਪ੍ਰੋਗਰਾਮ ਵੀ ਰਨ ਕੀਤੇ ਆ ਜਿਹੜੀ ਆ ਨੈਗੇਟਿਵ ਗੇਅਰਿੰਗ ਯੇ ਵੋ, ਹੈ ਨਾ, ਅਤੇ ਉਸ ਲਿਹਾਜ਼ ਨਾਲ ਮਾਰਕੀਟ ਇੱਕ ਵਾਰ ਤਾਂ ਹਿੱਲ ਗਈ। ਸੋ ਕਹਿਣ ਵਾਲੇ ਕਹੀ ਤਾਂ ਜਾਂਦੇ ਆ ਵੀ ਇਹਦੇ ਨਾਲ ਹਾਂ ਪੱਕੀ ਅਸਰ ਪਊਗਾ, ਘਰਾਂ ਦੀਆਂ ਕੀਮਤਾਂ ਥੱਲੇ ਨੂੰ ਜਾਣਗੀਆਂ, ਪਰ ਜਿਹੜਾ ਹੁਣ ਘਰ ਲਈ ਬੈਠਾ ਉਹ ਕਹਿੰਦਾ ਅੱਛਾ ਮੇਰੇ ਘਰ ਦੀ ਕੀਮਤ ਹੁਣ ਉਹ ਨਹੀਂ ਰਹੀ। ਦੂਜਾ ਆਸਪੈਕਟ ਇਹਦਾ ਇਹ ਵੀ ਆ, ਇਹ ਤਾਂ ਉਹਨਾਂ ਲਈ ਫਾਇਦੇ ਵਾਲੀ ਗੱਲ ਹੋਈ ਨਾ ਜਿਨ੍ਹਾਂ ਨੇ ਹਜੇ ਖਰੀਦਿਆ ਹੀ ਨਹੀਂ, ਤੇ ਜਿਹੜੇ ਆਲਰੇਡੀ ਔਖੇ ਹੋ ਕੇ 5-5% ਵਾਲੀਆਂ ਸਕੀਮਾਂ 'ਚ ਖਰੀਦ ਚੁੱਕੇ ਆ, ਉਹ ਕਹਿੰਦੇ ਇੰਨਾ 50-55,000 ਮੈਂ ਪੱਲਿਓਂ ਲਾਤਾ, 50-55,000 ਹੈ ਨਾ ਘਰ ਦੀ ਕੀਮਤ ਵਧਾਈ, ਆਹ ਚੀਜ਼ਾਂ ਕਰ ਕੁਰ ਕੇ, ਸਟੈਂਪ ਡਿਊਟੀਆਂ ਦਿੱਤੀਆਂ, ਇਹ ਵੋ ਕੀਤਾ, ਤੇ ਹੁਣ ਤੁਸੀਂ ਕਹਿੰਦੇ ਹੋ ਉਹ ਪੈਸਾ ਮਿੱਟੀ ਹੋ ਗਿਆ ਤੇਰਾ, ਹੁਣ ਤੇਰੇ ਘਰ ਦੀ ਕੀਮਤ 8 ਲੱਖ ਨਹੀਂ ਹੁਣ 7 ਲੱਖ ਰਹਿ ਗਈ, ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਤੇਰੇ ਘਰ ਦੀ ਕੀਮਤ ਘੱਟ ਜਾਏ
0: ਕਿਤੇ ਨੂੰ।
1: ਪਰ ਇਹ ਮਤਲਬ ਬੈਲੈਂਸਿੰਗ ਸਰਕਾਰ ਆਪਣੇ ਵੱਲੋਂ ਤਾਂ ਕਹੀ ਜਾਂਦੀ ਆ ਵੀ ਇਹ ਅਸੀਂ ਬੈਲੈਂਸ ਕਰ ਰਹੇ ਹਾਂ ਮਾਰਕੀਟ ਨੂੰ
0: ਜੀ,
1: ਕਿਉਂਕਿ ਓਵਰ ਪ੍ਰਾਈਸ ਸੀਗੀ, ਇਹ ਬਲੂਨ ਬਣ ਚੁੱਕਿਆ ਸੀ, ਇਹ ਬਲੂਨ ਟੁੱਟਣਾ ਹੀ ਸੀ। ਪਰ ਜਿਹੜੇ ਹੁਣ ਇਹ ਉਹੀ ਸਿਸਟਮ ਬਣਿਆ ਹੋਇਆ, ਜੇ ਮੁੰਡਾ ਲੱਭਦੇ ਹੋ ਤਾਂ ਕੁੜੀ ਵਾਲੇ ਕਹਿੰਦੇ ਆ ਮੁੰਡੇ ਨਹੀਂ ਲੱਭਦੇ, ਜੇ ਮੁੰਡੇ ਵਾਲੇ ਕੁੜੀ ਲੱਭਦੇ ਉਹ ਕਹਿੰਦੇ ਕੁੜੀਆਂ ਚੰਗੀਆਂ ਰਹਿ ਕਿੱਥੇ ਗਈਆਂ, ਹੈ ਨਾ। ਇਹ ਮਤਲਬ ਇਹ ਸੇਮ ਸਿਨੈਰੀਓ ਬਣਿਆ ਹੋਇਆ ਹੁਣ
0: ਜੀ ਬੰਨਾ ਵੀ ਆ, ਕਿਉਂਕਿ ਇਹ ਸਾਰੇ ਕੁਛ ਇਹਦੇ ਵਿੱਚ ਫਰਕ ਕਿੱਥੇ ਪੈ ਰਿਹਾ ਵਾ, ਇੱਕ ਆਮ ਬੰਦੇ ਦੀ ਜੇਬ ਦੇ ਉੱਤੇ ਇਹ ਜਿਹਦਾ ਖਰਚਾ ਵੱਧ ਰਿਹਾ, ਜਿਹਦੀ ਕਿਸ਼ਤ ਵਧਣੀ ਆ, ਜਿਹੜਾ ਫਿਊਲ ਪ੍ਰਾਈਸ ਪੇ ਕਰ ਰਿਹਾ ਵਾ। ਦੂਜੇ ਪਾਸੇ ਜੇ ਵੇਖੀਏ ਤਾਂ ਇੱਕ ਹੋਰ ਰੀਸੈਂਟ ਕੱਲ੍ਹ ਦੀ ਅਪਡੇਟ ਆ ਪਰਸੋਂ ਦੀ, ਉਹਦੇ ਵਿੱਚ ਅਲਬਨੀਜ਼ੀ ਨੇ ਕਿਹਾ ਸੀਗਾ ਕਿ 1 ਅਕਤੂਬਰ ਯਾਨੀ ਜਿਹੜਾ ਅੱਜ ਲਾਸਟ ਡੇ ਆ ਸਤੰਬਰ ਦਾ, ਕੱਲ੍ਹ 1 ਅਕਤੂਬਰ ਤੋਂ ਜਿਹੜੇ ਕਾਰਡ ਤੋਂ ਆਪਾਂ ਪੇਮੈਂਟ ਕਰਦੇ ਹਾਂ ਨਾ, ਉਹਦੇ ਸਰਚਾਰਜ ਜਿਹੜੇ ਨੇ ਪੈਂਦੇ ਆਪਾਂ ਨੂੰ, ਉਹ ਬੰਦ ਕਰ ਦਿੱਤੇ ਗਏ ਨੇ, ਉਹ ਬੰਦ ਕਰ ਦਿੱਤੇ ਗਏ ਨੇ। ਹੁਣ ਉਹਦੇ ਉੱਤੇ ਵੀ ਇੱਕ ਸੋਚ ਵਿਚਾਰ ਕਰਨ ਦਾ ਜਿਹੜਾ ਉਹ ਵਿਸ਼ਾ ਆ,
1: ਕਈਆਂ ਲਈ ਇਹ ਊਂਠ ਤੋਂ ਛਾਲ ਨਹੀਂ ਲਾਉਣ ਵਾਲਾ ਹੀ ਕੰਮ ਹੋਇਆ।
0: ਹਾਂ, ਦੂਜਾ ਕੰਮ ਵੀ
1: $12 ਜਿਹਨੇ ਪੇ ਕਰਨੇ ਆ ਤੇ ਉਹ ਕਹਿੰਦਾ ਹੋਇਆ ਕਿੰਨੇ ਕੁ। ਪਰ ਜਦੋਂ ਅਸੀਂ ਆ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਇੱਕ ਫਾਈਲ $10,000 ਉਹਦਾ ਸਰਚਾਰਜ ਆ ਨਾ, ਜੇ $200-$250 ਸਰਚਾਰਜ ਹੀ ਬਣ ਜਾਣਾ,
0: 150-200
1: ਉਸ ਲਿਹਾਜ਼ ਨਾਲ ਮੱਦਾ ਕਹਿੰਦਾ ਯਾਰ ਆ ਤਾਂ ਵਧੀਆ ਹੋ ਗਿਆ।
0: ਇਹਦੇ ਵਿੱਚ
1: ਡਿਪੈਂਡ ਕਰਦਾ,
0: ਕਹਿੰਦੇ ਨੇ ਕਿ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਤੋਂ ਜਦੋਂ ਆਪਾਂ ਪੇਮੈਂਟ ਕਰਦੇ ਹਾਂ ਤਾਂ ਜਿਹੜੇ ਉਹ ਫੀਸ ਸਰਚਾਰਜ ਜਿਹੜੇ ਲੈਂਦੇ ਨੇ ਪਰ ਟ੍ਰਾਂਸੈਕਸ਼ਨ, ਮੰਨ ਲਓ ਜੇ 24 ਦੀ ਕੌਫੀ ਲਈ ਆ ਤਾਂ ਉਹਦੇ ਉੱਤੇ 1% ਜਾਂ 1.5 ਸਮਥਿੰਗ ਜਿਹੜਾ ਸਰਚਾਰਜ ਸਾਰਿਆਂ ਦੇ ਆਪੋ ਆਪਣੇ ਨੇ ਉਹ ਲੱਗ ਜਾਂਦਾ, ਅਤੇ ਫਿਰ ਉਹਦੇ ਉੱਤੇ ਤੁਸੀਂ ਵੱਧ ਪੇਮੈਂਟ ਕਰਦੇ ਹੋ ਓਨੀ ਵੱਧ, ਕਿਉਂਕਿ ਉਹ ਉਹਨਾਂ ਦੀ ਵੀ ਨਹੀਂ ਹੁੰਦੀ, ਉਹ ਮਰਚੈਂਟ ਦੀ ਹੁੰਦੀ ਆ, ਉਹਨਾਂ ਨੇ ਗਾਂਹ ਦੇਣੀ ਆ ਅਤੇ ਉਹ ਲੈਂਦੇ ਕਿਤੇ ਕੋ ਆ ਕਸਟਮਰ ਕੋ, ਬਿਜ਼ਨਸ ਆਪ ਨਹੀਂ ਉਹ ਪੇ ਕਰਦਾ। ਹੁਣ ਇਹ ਕਹਿੰਦੇ ਨੇ ਕਿ ਬਿਜ਼ਨਸ ਨੂੰ ਹਾਲੇ ਵੀ ਦੇਣੀ ਪਊਗੀ ਗਾੜੀ, ਮਰਚੈਂਟ ਨੂੰ ਉਹ ਉਹਨਾਂ ਨੂੰ ਦੇਣੀ ਪੈਣੀ ਆ, ਬਸ ਉਹ ਗਾੜੀ ਕਸਟਮਰ ਕੋ ਨਹੀਂ ਲੈ ਸਕਦੇ ਬਿਜ਼ਨਸ। ਬਾਕੀ ਇੱਕ ਗੱਲ ਇਹ ਵੀ ਧਿਆਨ 'ਚ ਰੱਖਿਓ ਕਿ ਜਿਹੜਾ ਪਬਲਿਕ ਹੋਲੀਡੇ ਆ ਜਾਂ ਫਿਰ ਆਈ ਥਿੰਕ ਸਪੈਸ਼ਲ ਕੋਈ ਡੇਜ਼ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਸਰਚਾਰਜ ਰੱਖਦੇ ਨੇ ਬਿਜ਼ਨਸਿਸ ਵਗੈਰਾ, ਉਹ ਸਟਿੱਲ ਹਾਲੇ ਜਿਹੜਾ ਉਹ ਔਨ ਹੀ ਨੇ, ਉਹਨਾਂ ਦੇ ਵਿੱਚ ਕੋਈ ਜਿਹੜਾ ਉਹ ਫੇਰ ਬਦਲ ਨਹੀਂ ਕੀਤਾ ਗਿਆ। ਇਹ ਜਿਹੜਾ ਨੋਰਮਲ ਆਪਾਂ ਡੇਲੀ ਸਪੈਂਡ ਕਰਦੇ ਹਾਂ ਐਕਸੈਪਟ ਜਿਹੜਾ ਜਿਹੜੇ ਹੁੰਦੇ ਨੇ ਸਪੈਸ਼ਲ ਡੇਜ਼, ਉਹਨਾਂ ਤੋਂ ਇਲਾਵਾ ਉਹਨਾਂ ਦੇ ਵਿੱਚ ਕੱਟ ਕੀਤਾ ਗਿਆ ਇਹਨੂੰ।
1: ਬਲਕੀਰਤ, ਕਦੋਂ ਵੀ ਕੋਈ ਜਦੋਂ ਨਵੀਂ ਚੀਜ਼ ਆਉਂਦੀ ਆ ਹੈ ਨਾ, ਉਹਦੇ ਜਿਹੜੇ ਅਸਰ ਆ ਉਹ ਦੇਖਦਿਆਂ ਦੇਖਦਿਆਂ ਨੂੰ ਟਾਈਮ ਲੱਗ ਜਾਂਦਾ
0: ਜੀ,
1: ਕਿ ਉਹਦੇ ਹਾਂ ਪੱਖੀ ਨਤੀਜੇ ਨਿਕਲਣਗੇ ਜਾਂ ਨਾ ਪੱਖੀ, ਕਿਸੇ ਲਈ ਮਾਂ ਵਾਦੀ ਨੇ ਕਿਸੇ ਲਈ ਸਵਾਦੀ ਨੇ। ਹੋ ਸਕਦਾ ਕੰਜ਼ਿਊਮਰ ਲਈ ਜਿਹਨੇ ਚੀਜ਼ ਖਰੀਦਣੀ ਆ ਉਹਦੇ ਲਈ ਇਹ ਵਾਰੇ ਦਾ ਸੌਦਾ ਹੋਵੇ
0: ਜੀ,
1: ਪਰ ਹੋ ਸਕਦਾ ਜਿਹੜੇ ਕੰਮ ਕਾਰੋਬਾਰ ਆ ਉਹਨਾਂ ਲਈ ਇਹ ਘਾਟੇ ਦਾ ਸੌਦਾ ਹੋਵੇ। ਸੋ ਇਹ ਦੇਖਣਾ ਪੈਣਾ ਇਹ ਕਿਸ ਲਿਹਾਜ਼ ਨਾਲ ਊਠ ਕਿਸ ਕਰਵਟ ਬੈਠਦਾ।
0: ਹਾਂਜੀ ਬਿਲਕੁਲ, ਕਿਉਂਕਿ ਜੇ ਵੇਖਿਆ ਜਾਵੇ ਤਾਂ ਹੁਣ ਇਹ ਰਿਪੋਰਟਾਂ ਆਉਣ ਵੀ ਲੱਗ ਪਈਆਂ ਨੇ ਵੀ ਜਿਹੜੇ ਬਿਜ਼ਨਸਿਸ ਨੇ ਉਹ ਪਲੈਨਿੰਗ ਦੇ ਵਿੱਚ ਨੇ ਆਪਣੇ ਪ੍ਰਾਈਸ ਇਨਕਰੀਜ਼ ਕਰਨ ਦੇ ਵਿੱਚ, ਅਤੇ ਹੁਣ ਗੱਲ ਫਿਰ ਉਹੀ ਹੈ ਕਿ ਦੇਣੇ ਤਾਂ ਕਸਟਮਰ ਨੂੰ ਹੀ ਪੈਣੇ ਆ, ਅਤੇ ਜੇ ਤੁਸੀਂ ਸਰਚਾਰਜ ਨਹੀਂ ਲਓਗੇ ਕਸਟਮਰ ਕੋ, ਫਿਰ ਜਿਹੜੀ ਉਹਨਾਂ ਨੇ ਗਾੜੀ ਪੇ ਕਰਨੀ ਉਹ ਫਿਰ ਆਪਣੀ ਜਿਹੜੀ ਕੋਸਟ ਹੈ ਉਹਦੇ ਵਿੱਚ ਵਧਾ ਦੇਣਗੇ। ਹੁਣ ਮੰਨ ਲਓ ਜੇ ਕਿਸੇ ਨੇ $60 ਦੀ ਕੋਈ ਚੀਜ਼ ਲਾਈ ਆ ਅਤੇ ਉਹ ਫਿਰ ਉਹਨੂੰ ਕਾਠਾ ਬਾਠਾ ਦੀ ਕਰ ਦੂਗਾ, ਉਹ ਕਾਠਾ ਬਾਠਾ ਦੀ ਕਿਉਂ, ਉਹ ਤਾਂ ਫਿਰ ਥੋੜ੍ਹੇ ਚੰਗੀ ਤਰ੍ਹਾਂ ਹੀ ਵਧਾਊਗਾ, ਕਿਉਂਕਿ ਇਹਦੇ ਵਿੱਚ ਵੀ ਹੁੰਦਾ ਨਾ ਕਿ ਤੁਸੀਂ ਉਹ ਜਿਹੜਾ 69.99 ਵਾਲੀ ਸਕੀਮ ਹੈ 640.64.99 ਉਹ ਤਾਂ ਫਿਰ ਇੱਕ ਤਰ੍ਹਾਂ ਨਾ ਜੋ ਮਤਲਬ ਮੈਨੂੰ ਪਰਸਨਲੀ ਲੱਗਦਾ ਇਹ ਆ ਕਿ $2-4 ਬਚਾਉਣ ਦੇ ਚੱਕਰ 'ਚ ਸਾਨੂੰ 8-10 ਵੱਧ ਦੇਣੇ ਪੈਣੇ ਆ।
1: ਹੋ ਸਕਦਾ ਇਹ ਹੌਚ ਪੌਚ ਜਿਹੜਾ ਹੁੰਦਾ ਨਾ ਸਿਸਟਮ ਇੰਨਾ ਕਈ ਵਾਰ ਹੋ ਜਾਂਦਾ ਵੀ ਦੇਖਣ ਨੂੰ ਲੱਗਦਾ ਹੁੰਦਾ ਵੀ ਘੱਟ ਦੇ ਰਹੇ ਹਾਂ, ਪਰ ਲੌਂਗ ਰਨ 'ਚ ਕਈ ਵਾਰ ਆਪਾਂ ਵੱਧ ਹੀ ਪੇ ਕਰ ਰਹੇ ਹੁੰਦੇ ਹਾਂ। ਬਿਲਕੁਲ ਉਸੇ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਾਲਾਨਾ ਪੱਧਰ 'ਤੇ ਜੇ ਮੈਂ ਇੰਸ਼ੋਰੈਂਸ ਪੇ ਕਰਦਾ ਉੱਕਾ ਪੁੱਕਾ $1200 ਆ, ਜੇ ਮੈਂ ਹਰੇਕ ਮਹੀਨੇ ਦਾ ਮਹੀਨੇ ਕਰਾਂ ਤਾਂ ਮੇਰੀ 150 ਆ ਕੁਛ ਜਾਂ ਇੱਦਾਂ ਦਾ ਨਾ। ਉਹ ਸਿਸਟਮ ਅਸਲ 'ਚ ਡਿਜ਼ਾਈਨ ਹੀ ਉਸ ਢੰਗ ਨਾਲ ਕੀਤੇ ਜਾਂਦੇ ਆ ਵੀ ਇਹ ਲਿਊਰ ਕਰਨ ਲੋਕਾਂ ਨੂੰ
0: ਜੀ,
1: ਅਤੇ ਲੋਕ ਉਸ ਟ੍ਰੈਪ 'ਚ ਫਸਣ।
0: ਹਾਂਜੀ ਬਿਲਕੁਲ, ਪਹਿਲਾਂ ਕੋਈ ਇੱਦਾਂ ਦੀ ਗੱਲ ਕਰਨੀ ਆ ਵੀ ਜਿਹੜੀ ਲੋਕਾਂ ਨੂੰ ਲੱਗੇ ਵੀ ਵਾਹ ਵਾਹ ਵਾਹ ਵਾਹ ਵਾਹ ਸਾਡੇ ਪੱਖੀ ਗੱਲ ਹੋ ਗਈ ਜੀ, ਸਾਡੇ ਪੈਸੇ ਬਚ ਗਏ ਪੈਸੇ ਬਚ ਗਏ, ਪਰ ਵੇਖਿਆ ਜਾਵੇ ਤਾਂ ਜਦੋਂ ਕਿ ਜੇ ਉਹ ਠੰਡੀ ਪੈ ਜਾਂਦੀ 2-4 ਮਹੀਨਿਆਂ ਬਾਅਦ ਅਤੇ ਉਦੋਂ ਕਿ ਜੇ ਚੁੱਪ ਕਰਕੇ ਆਪਾਂ ਵੀ ਦੇਣ ਦੇ ਹੁੰਦੇ ਉਹ ਤੋਂ ਡਬਲ ਹੀ ਦੇਣ ਦੇ ਹੁੰਦੇ ਆ ਪਿੱਛੇ ਜਿਹੜਾ ਮਰਜ਼ੀ ਆ। ਰੀਸੈਂਟ ਐਗਜ਼ਾਮਪਲ ਹੀ ਤੁਹਾਨੂੰ ਦਿੱਤੀ ਤੇਲ ਵਾਲੀ, ਉਹਦੇ ਵਿੱਚ ਵੀ ਸੇਮ ਹੀ ਹੋਇਆ, ਉਹ 3-4 ਮਹੀਨੇ ਉਹਨਾਂ ਨੇ ਥੋੜ੍ਹੇ ਜਿਹੇ ਆਪਣੇ ਪੈਸੇ ਘਟਾਏ ਆ ਅਤੇ ਕਰ ਕਰਾ ਕੇ ਫਿਰ ਉੱਥੇ ਹੀ ਹੁਣ ਆਪਾਂ ਉਹ ਨਹੀਂ ਦੇ ਰਹੇ ਹਾਂ, ਕੋਈ ਉਹ 'ਚ ਘਾਟਾ ਵਾਧਾ ਨਹੀਂ। ਆਹ ਵੀ ਵੇਖਿਓ ਫਿਰ 1 ਅਕਤੂਬਰ ਤੋਂ ਕੱਲ੍ਹ ਤੋਂ ਜਦੋਂ ਲਾਗੂ ਹੋ ਗਿਆ ਦੇਣੇ ਆਪਾਂ ਡਬਲ ਆ, ਪਰ ਆਪਾਂ ਨੂੰ ਐਂ ਲੱਗਣਾ ਵਾ ਵੀ ਸ਼ਾਇਦ ਅਸੀਂ ਸਰਚਾਰਜ ਬਚਾ ਲਏ ਅੱਜ।
1: ਸਹੀ ਆ, ਅਤੇ ਚੱਕਰ ਇਹ ਆ ਹੁਣ ਜਿਵੇਂ ਪੋਲਿਸੀ ਸਰਕਾਰ ਦੀਆਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਉਦੋਂ ਤਾਂ ਇਹ ਐਂ ਸ਼ੋਅ ਕਰਦੇ ਸੀ ਵੀ ਅਸੀਂ ਪਤਾ ਨਹੀਂ ਕਿੱਡੇ ਕੁ ਸਟ੍ਰਿਕਟ ਹਾਂ ਵੀ ਜਿਹੜਾ ਪੰਪ ਵਾਲਾ ਅਸੀਂ ਦੇਖ ਲਿਆ ਨਾ ਇੰਨੇ ਤੋਂ ਵੱਧ ਤੇਲ ਵੇਚਦਾ ਲਾ ਲਿਓ ਹਿਸਾਬ ਬਣਦਾ ਕੀ ਆ
0: ਇੱਦਾਂ ਹੀ ਆ
1: ਪਰ ਮੁੜ ਕੇ ਹੁਣ ਤੁਸੀਂ ਆਹ ਹਾਲ ਦੇਖ ਲਓ ਉਹਦੀ ਕੋਈ ਗੱਲ ਹੀ ਨਹੀਂ ਕਰਦਾ ਕਿਉਂਕਿ ਉਹ ਕਹਿੰਦੇ ਅਸੀਂ ਮਹਿੰਗੇ ਭਾਅ ਖਰੀਦਿਆ ਜੇ ਹੁਣ $105 ਨੂੰ ਬੈਰਲ ਹੋ ਗਿਆ ਅਤੇ ਉਹ ਕਹਿੰਦੇ ਅਸੀਂ ਹੁਣ ਕਿਤੋਂ ਜਿੱਥੋਂ ਕਿਤੇ ਖਰੀਦਿਆ ਸਾਨੂੰ ਤਾਂ ਮਹਿੰਗੇ ਭਾਅ ਹੀ ਮਿਲਿਆ ਅਤੇ ਅਸੀਂ ਤਾਂ ਅੱਗੇ ਪਾਸ ਆਨ ਕਰਨਾ ਹੀ ਆ
0: ਜੀ ਬਿਲਕੁਲ ਅਤੇ ਇਹਦਾ ਆਪਾਂ ਦੱਸ ਦਈਏ ਜੀ ਜੇ ਕਿਸੇ ਕੋਲ ਵੀਜ਼ਾ ਆ ਮਾਸਟਰ ਕਾਰਡ ਆ ਐਫ ਪੋਸ 'ਤੇ ਪੇਮੈਂਟ ਕਰ ਦਿਓ ਏ ਮੈਕਸ ਆ ਅਤੇ ਉਹਨਾਂ ਸਾਰਿਆਂ ਦੇ ਉੱਤੇ ਤੁਸੀਂ ਜਿਹੜਾ ਇਹ ਛੂਟ ਪਾ ਸਕਦੇ ਹੋ ਗੌਰਮੈਂਟ ਦੇ ਲੋਅ ਦੇ ਹਿਸਾਬ ਨਾਲ ਜਿਹੜਾ ਕਿ 1 ਅਕਤੂਬਰ 2026 ਤੋਂ ਜਿਹੜਾ ਲਾਗੂ ਹੋਣ ਜਾ ਰਿਹਾ ਯਾਨੀ ਕੱਲ੍ਹ ਤੋਂ ਅਤੇ ਇਹਦੇ ਉੱਤੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਵੀਕ ਐਂਡ ਦੇ ਜਿਹੜੇ ਸਰਚਾਰਜ ਨੇ ਉਹ ਰਹਿ ਸਕਦੇ ਨੇ ਕਿ ਉਹ ਬਿਜ਼ਨਸ ਲੈ ਸਕਦਾ ਆ ਫਿਲਹਾਲ ਐਪਲੀਕੇਬਲ ਨੇ ਅਤੇ ਪਬਲਿਕ ਹੋਲੀਡੇ ਦੇ ਵਿੱਚ ਜਿਹੜੇ ਸਰਚਾਰਜ ਆਉਂਦੇ ਨੇ ਜਾਂ ਫਿਰ ਬੁਕਿੰਗ ਫੀਸ ਜਿਹੜੀ ਉਹ ਵੱਖਰੀ ਹੁੰਦੀ ਆ ਕਿ ਬੁਕਿੰਗ ਫੀਸ ਇੰਨੀ $4-5 ਜਿਹੜੀ ਡਿਪੈਂਡਿੰਗ ਅਪੋਨ ਪ੍ਰਾਈਜ਼ ਸਰਵਿਸ ਫੀਸ ਡਿਲੀਵਰੀ ਫੀਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਦਾਂ ਦੀਆਂ ਉੱਦਾਂ ਰਹਿਣਗੀਆਂ ਇਹਦੇ ਉੱਤੇ ਕੋਈ ਚੇਂਜ ਨਹੀਂ ਆ ਸਿਰਫ ਅਤੇ ਸਿਰਫ ਸਰਚਾਰਜ ਜਿਹੜੇ ਆਪਾਂ ਦਿੰਦੇ ਹਾਂ ਕਾਰਡ ਪੇਮੈਂਟ ਦੇ ਜਿਹੜੇ ਕਿ ਉਹ ਗਾੜੀ ਮਰਚੈਂਟ ਨੂੰ ਦੇਣੇ ਹੁੰਦੇ ਉਹਨਾਂ ਨੇ ਉਹਦੇ ਉੱਤੇ ਜਿਹੜਾ ਉਹ ਕਸਟਮਰ ਨੂੰ ਫਿਲਹਾਲ ਛੂਟ ਦਿੱਤੀ ਗਈ ਆ ਬਾਕੀ ਗਾਂਹ ਕਿੱਦਾਂ ਇਹ ਚੀਜ਼ਾਂ ਵਰਕਆਊਟ ਹੁੰਦੀਆਂ ਨੇ ਇਹ ਫਿਰ ਅੱਗਾਂ ਆਉਣ ਵਾਲਾ ਸਮਾਂ ਦੱਸੂਗਾ ਕਿ ਕ੍ਰੈਡਿਟ ਕਾਰਡ 'ਤੇ ਜਿਹੜਾ ਆਪਾਂ ਨੂੰ ਆਈ ਥਿੰਕ 1.5 ਪੈਂਦਾ ਸੀ ਜਿਹੜਾ ਆਪਾਂ ਹੁਣ ਪੇਮੈਂਟ ਕਰ ਰਹੇ ਹਾਂ ਅਤੇ ਡੈਬਿਟ ਕਾਰਡ 'ਤੇ $1 ਦੇ ਆਸ ਪਾਸ ਜਿਹੜਾ ਸਰਚਾਰਜ ਸੀ ਪਰ ਟ੍ਰਾਂਸੈਕਸ਼ਨ ਜਿਹੜਾ ਆਪਾਂ ਨਿੱਕੀਆਂ ਮੋਟੀਆਂ 'ਤੇ ਦਿੰਦੇ ਹਾਂ
1: ਜੀ ਮੇਰੇ ਖਿਆਲ ਨਾਲ ਜੇ ਹੁਣ ਮੈਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਗੱਲ ਕਰਾਂ ਜਾਂ ਜਿਹਨਾਂ ਨੇ ਆਪਣੀਆਂ ਵੀਜ਼ਾ ਫੀਸਾਂ ਪੇ ਕਰਨੀਆਂ
0: ਜੀ
1: ਹੁਣ ਮੰਨ ਲਓ ਜੇ ਕਿਸੇ ਨੇ ਆਪਣੀ 485 TR ਦੀ ਪੇ ਕਰਨੀ ਆ 5750 ਉਹ 6-6 ਹਜ਼ਾਰ 5-5 ਹਜ਼ਾਰ $10-10 ਹਜ਼ਾਰ ਡਾਲਰ ਪਰਿਵਾਰਾਂ ਦੀ ਕਈ ਵਾਰ ਹੋ ਜਾਂਦੀ ਆ
0: ਜੀ
1: ਉਸ ਲਿਹਾਜ਼ ਨਾਲ 4 ਪੈਸੇ ਬਚਣ ਦੀ ਉਮੀਦ ਜ਼ਰੂਰ ਆ
0: ਹਾਂਜੀ
1: ਹਾਂ ਪੱਕੀ ਗੱਲ ਆ ਹਾਂਜੀ
0: ਕਿਤੇ ਨਾ ਕਿਤੇ ਹੁਣ ਜਿਹੜੀ ਵੱਡੀ ਪੇਮੈਂਟ ਤੁਸੀਂ ਕਰਨੀ ਉਹਦੇ ਵਿੱਚੋਂ ਤੇ ਤੁਹਾਨੂੰ ਹੰਡਰਡਸ ਆਫ ਜਦੋਂ ਡਾਲਰ ਬਚਣਗੇ ਉਹ ਕਿਤੇ ਨਾ ਕਿਤੇ ਹੋਰ ਸਪੈਂਡ ਹੋਣਗੇ ਉਹਨਾਂ ਦਾ ਤੁਸੀਂ ਤੇਲ ਪਾਣੀ ਪਾਓਗੇ ਕੋਈ ਗਰੋਸਰੀ ਵਗੈਰਾ ਲੈ ਆਓਗੇ ਉਹ ਕਿਤੇ ਨਾ ਕਿਤੇ ਫਾਇਦਾ ਤਾਂ ਹੋਊਗਾ ਪਰ ਹੁਣ ਗੱਲ ਉਹੀ ਆ ਨਾ ਹੁਣ ਜੇ ਤੁਸੀਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਐਗਜ਼ਾਮਪਲ ਦਿੱਤੀ ਆ ਅਤੇ ਹੁਣ ਆਹ ਪਿਛਲੇ 2-3 ਮਹੀਨਿਆਂ ਨੂੰ ਇਹਨਾਂ ਨੇ ਫੀਸਾਂ ਦੇ ਵਿੱਚ ਇਨਕਰੀਜ਼ ਵੀ ਕਿੱਡਾ ਕੀਤਾ ਵਾ ਉਹ ਵੀ ਹੁਣ ਸੋਚਣ ਵਾਲੀ ਗੱਲ ਹੈ ਵੀ ਆਪਾਂ ਨੂੰ ਹੁਣ $100 ਜਾਂ $200 ਬਚਿਆ ਬਹੁਤ ਵਧੀਆ ਲੱਗਣ ਡਿਆ ਪਰ ਜਿਹੜੇ ਉਦੋਂ $2-4 ਦਾ ਇਕੱਠਾ ਇਨਕਰੀਜ਼ ਸੀ ਉਹ ਹੁਣ ਟੱਕਿਆ ਗਿਆ ਹੁਣ ਆਪਾਂ ਨੂੰ ਆਹ 200 ਵਧੀਆ ਲੱਗਣ ਲੱਗ ਪਿਆ ਕਿ ਉਹਦੇ ਵਿੱਚੋਂ ਜਿਹੜਾ ਉਹ ਮੰਨ ਲਓ 200 ਉੱਧਰੋਂ ਵੀ ਘੱਟ ਲੈਣ ਅਤੇ ਤਾਂ ਵੀ ਸਾਡੇ 'ਤੇ ਇਨਕਰੀਜ਼ ਹੋ ਹੀ ਗਏ ਆ ਪੈਸੇ ਜਿਹੜੇ ਅਸੀਂ ਪੇ ਕਰ ਰਹੇ ਹਾਂ ਆਪਣੀ ਜੇਬ ਦੇ ਵਿੱਚੋਂ
1: ਆ ਹੁਣ ਮਤਲਬ ਆ $10,000 ਮਗਰ ਜੇ 1.4% ਹਿਸਾਬ ਨਾਲ $140 ਬਚਦੇ ਆ ਬਚਾ ਜਿਹਾ ਹਿਸਾਬ ਤਾਂ ਇਹੀ
0: ਹਾਂਜੀ
1: ਅਤੇ ਹੁਣ ਮਹਿੰਗਾਈ ਦੇ ਇਸ ਦੌਰ 'ਚ ਬੰਦਾ ਕਹਿੰਦਾ ਯਾਰ ਕਿਸੇ ਪਾਸਿਓਂ ਤਾਂ ਜਾਨ ਕਿਸੇ ਪਾਸਿਓਂ ਬਚਦੀ ਹੈ ਨਾ ਪਰ ਹੈ ਤੁਹਾਡੀ ਗੱਲ ਸਹੀ ਆ ਆਹ ਕਦਰ ਹੀ ਹੈ ਡੁੱਬ ਕੇ ਜਾਣਾ
0: ਜੀ ਬਿਲਕੁਲ ਬਾਕੀ ਤੁਸੀਂ ਟੈਨਸ਼ਨ ਨਹੀਂ ਲੈਣੀ ਸਟ੍ਰੈਸ ਨਹੀਂ ਕਰਨਾ ਆਪਾਂ ਨੇ ਸਿਰਫ ਤੁਹਾਡੇ ਨਾਲ ਜੋ ਰੀਸੈਂਟ ਅਪਡੇਟਸ ਆਈਆਂ ਨੇ ਤੁਹਾਡੇ ਨਾਲ ਉਹ ਸਾਂਝੀਆਂ ਕਰਨ ਦੇ
1: ਸਟ੍ਰੈਸ ਦੇ ਨਾਲੀਆਂ ਗੱਲਾਂ ਜ਼ਰੂਰ ਕਰਾਂਗੇ ਪਰ ਤੁਸੀਂ ਸਟ੍ਰੈਸ ਨਹੀਂ ਲੈਣਾ ਪਰ ਨਹੀਂ ਦੇਖੋ ਸਾਡਾ ਰੇਡੀਓ 'ਤੇ ਮਕਸਦ ਇਹੀ ਹੁੰਦਾ ਕਿ ਜੋ ਫੈਕਚੁਅਲ ਜਾਣਕਾਰੀ ਆ ਨਾ ਜਿਹੜੇ ਫੈਕਟਸ ਨੇ ਉਹਨਾਂ ਤੋਂ ਭੱਜੀਏ ਨਾ ਤੁਸੀਂ ਵੀ ਨਹੀਂ ਭੱਜ ਸਕਦੇ ਹੈ ਨਾ ਸਾਡੇ ਕਹਿਣ ਜਾਂ ਨਾ ਕਹਿਣ ਨਾਲ ਦੇਖੋ ਫਰਕ ਕੋਈ ਨਹੀਂ ਪੈਂਦਾ ਪਰ ਉਹਨਾਂ ਚੀਜ਼ਾਂ ਨੂੰ ਜ਼ਰੂਰੀ ਸਮਝ ਕੇ ਸਮਝਣਾ ਇਹ ਲੋੜ ਤੋਂ ਵੱਧ ਵੀ ਜ਼ਰੂਰੀ ਹੋ ਜਾਂਦਾ ਕਿਉਂਕਿ ਕਈ ਵਾਰ ਅਸੀਂ ਜ਼ਿੰਦਗੀ 'ਚ ਜਿਹੜੇ ਫੈਸਲੇ ਲੈਣ 'ਚ ਕਾਹਲ ਕਰ ਜਾਂਦੇ ਹਾਂ ਅਤੇ ਉਹ ਫਿਰ ਮਹਿੰਗੇ ਪੈਂਦੇ ਆ ਹੁਣ ਜਿਨ੍ਹਾਂ ਨੇ ਅੱਡੀਆਂ 'ਚ ਆ ਕੇ ਫਾਹੇ ਲਏ ਹੋਏ ਆ ਵੱਡੇ ਵੱਡੇ ਲੋਨ ਨੇ ਉਹਨਾਂ ਨੂੰ ਫਿਰ ਸੇਕ ਜ਼ਿਆਦਾ ਲੱਗਦਾ ਜਿਹੜੇ ਟਿਕੇ ਬੈਠੇ ਆ ਅਤੇ ਉਹ ਕਹਿੰਦੇ ਠੀਕ ਆ ਯਾਰ ਜੇ ਵੱਧ ਗਿਆ ਤਾਂ ਕੀ ਕਰ ਸਕਦੇ ਹਾਂ ਸਾਰਿਆਂ ਦਾ ਹੀ ਵਧਿਆ ਉਹਨਾਂ ਨੇ ਸਹਿਜੇ ਜੀ ਇੱਦਾਂ ਦੀ ਗੱਲ ਕਰ ਦਿੰਦੇ
0: ਸਾਰਿਆਂ ਦੇ ਨਾਲ ਹੀ
1: ਪਰ ਜਿਹੜੇ ਵੱਡੇ ਡਿਵੈਲਪਰ ਕਹਿ ਲਓ ਜਾਂ ਵੱਡੇ ਵੱਡੇ ਜਿਨ੍ਹਾਂ ਦੀ ਇਨਵੈਸਟਮੈਂਟ ਪ੍ਰੋਪਰਟੀਜ਼ ਨੇ ਹੁਣ ਜੇ ਜਿਹਦਾ 1-2 ਮਿਲੀਅਨ ਦਾ ਲੋਨ ਆ ਉਹਦੇ ਲਈ ਸੇਕ ਵੱਧ ਆ
0: ਜੀ ਬਿਲਕੁਲ
1: ਜਾਂ ਜਿਹਨੇ ਲੋਨ ਕਰਾਉਣਾ ਮੋਰਗੇਜ ਹੈ ਨਾ ਹੋਲਡਰ ਨੇ ਉਹਨੂੰ ਲੋਨ ਹੁਣ ਵੱਧ ਕਰਾਉਣਾ ਪੈਣਾ ਉਹਦੇ ਆਮਦਨ ਦੇ ਹੀਲੇ ਵਸੀਲੇ ਉਹਨੇ ਹੈ ਨਹੀਂ ਤਾਂ ਫਿਰ ਉਹ ਉੱਧਰ ਬ੍ਰੋਕਰ ਨੇ ਜਿਹੜੇ ਮੋਰਗੇਜ ਬ੍ਰੋਕਰ ਨੇ ਉਹਨਾਂ 'ਤੇ ਬੜੀ ਸਖਤੀ ਆ ਮਨੀ ਲਾਂਡਰਿੰਗ ਯੇ ਵੋ ਰੈਗੂਲੇਸ਼ਨ ਕੰਪਲਾਇੰਸ ਸੋ ਹਰ ਪਾਸੇ ਢਿਮਰੀ ਟਾਈਟ ਆ
0: ਜੀ ਬਿਲਕੁਲ ਕੁੱਲ ਮਿਲਾ ਕੇ ਇਹੋ ਹੀ ਹੈ ਕਿ ਤੁਸੀਂ ਚੁੱਪ ਕਰਕੇ ਹਾਲੇ ਘਰਾਂ ਦੇ ਵਿੱਚ ਬਹੁ ਰੋਟੀ ਪਾਣੀ ਖਾਓ ਅਤੇ ਫਿਲਹਾਲ ਜਿਹੜਾ ਤੁਸੀਂ ਵੇਖੋ ਵੀ ਜਾਂਦੇ ਕਿਹੜੇ ਪਾਸੇ ਨੂੰ ਆ ਮਾਰਕੀਟ ਅਤੇ ਇੱਧਰ ਲਾਸਟ ਇੱਕ ਹੋਰ ਅਪਡੇਟ ਸੀਗੀ ਭਰੀ ਜਿਹੜੀ ਆ ਡਾਕਟਰਸ ਦੀ ਜਿਹੜੀ ਸਟ੍ਰਾਈਕ ਆ ਆ ਪਿਛਲੇ 2-3 ਦਿਨਾਂ ਦੇ ਵਿੱਚ ਹੀ ਸਾਰਾ ਕੁਛ ਉੱਤੇ ਥੱਲੇ ਹੋਇਆ ਵਾ ਇਹ ਵੀ ਕੱਲ੍ਹ ਨੂੰ ਹੀ ਆ ਅਤੇ ਕਹਿੰਦੇ ਨੇ ਕਿ ਯੂਨੀਅਨ ਹੈ ਜਿਹੜੀ ਡਾਕਟਰਸ ਦੀ ਉਹ ਸਟ੍ਰਾਈਕ ਕਰਨ ਜਾ ਰਹੀ ਆ ਕੱਲ੍ਹ ਦੇ ਦਿਨ ਯਾਨੀ 1 ਅਕਤੂਬਰ ਨੂੰ ਹੀ ਉਹਦੇ ਵਿੱਚ ਵੀ ਇਹੋ ਹੀ ਆ ਇਹਨਾਂ ਦਾ ਜਿਹੜਾ ਉਹ ਪੇ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ ਡਾਕਟਰਸ ਕਹਿੰਦੇ ਨੇ ਕਿ ਪਿਛਲੇ 14-15 ਮਹੀਨਿਆਂ ਤੋਂ ਅਸੀਂ ਇਹਨਾਂ ਦੇ ਨਾਲ ਸਲਾਹ ਮਸ਼ਵਰਾ ਕਰ ਰਹੇ ਹਾਂ ਸਰਕਾਰ ਦੇ ਨਾਲ ਸਾਡੀਆਂ ਆਲਰੇਡੀ ਮੀਟਿੰਗਸ ਵਗੈਰਾ ਚੱਲ ਰਹੀਆਂ ਨੇ ਪਰ ਇਹ ਸਾਨੂੰ ਕੋਈ ਤਣ ਪਤਾ ਨਹੀਂ ਲੱਗਣ ਦਿੰਦੇ ਹਨ, ਵੀ ਹਰ ਵਾਰੀ ਮਿੱਠੀ ਗੋਲੀ ਪਾ ਕੇ ਤੁਰ ਦਿੰਦੇ ਨੇ, ਅਤੇ ਹਾਲੇ ਤੱਕ ਸਾਡਾ ਜਿਹੜਾ ਉਹ ਹੱਲ ਨਹੀਂ ਹੋਇਆ, ਅਤੇ ਹੁਣ ਕੱਲ੍ਹ ਅਸੀਂ ਜਿਹੜਾ ਉਹ ਸਟ੍ਰਾਈਕ ਕਰਾਂਗੇ, 4 ਘੰਟਿਆਂ ਦੀ ਸਟ੍ਰਾਈਕ ਇਹਨਾਂ ਨੇ ਕਰਨੀ ਆ। ਪਰ ਨਾਲ ਦੀ ਨਾਲ ਇਹ ਦੱਸ ਦਈਏ ਕਿ ਐਮਰਜੈਂਸੀ ਡਿਪਾਰਟਮੈਂਟਸ ਜਿਹੜੇ ਨੇ ਉਹ ਓਪਨ ਹੀ ਰਹਿਣਗੇ, ਤੁਸੀਂ ਜੇ ਐਮਰਜੈਂਸੀ ਆ ਤਾਂ ਜਾ ਸਕਦੇ ਹੋ, ਪਰ ਹੋ ਸਕਦਾ ਕਿ ਜਿਹੜੇ ਨੋਰਮਲ ਕਿਸੇ ਦੀ ਅਪੁਆਇੰਟਮੈਂਟ ਆ ਜਿਹੜੀਆਂ ਐਮਰਜੈਂਸੀ ਨਹੀਂ ਗਈਆਂ, ਉਹਨਾਂ 'ਚ ਹੋ ਸਕਦਾ ਥੋੜ੍ਹਾ ਮਾੜਾ ਮੋਟਾ ਉੱਤੇ ਥੱਲੇ ਜਿਹੜਾ ਉਹ ਅੱਗੇ ਪਿੱਛੇ ਟਾਈਮ ਨੂੰ ਕੀਤਾ ਜਾਵੇ।
1: ਜੀ, ਸੁਣਨ ਵਾਲਿਆਂ ਲਈ ਮੈਂ ਥੋੜ੍ਹੀ ਜਿਹੀ ਇੱਕ ਕਲੈਰਿਟੀ ਦੇ ਰਿਹਾ ਕਿ ਇਹ ਜਿਹੜੀ ਸਟ੍ਰਾਈਕ ਆ ਇਹ ਵਿਕਟੋਰੀਆ ਦੀ ਆ।
0: ਜੀ, ਵਿਕਟੋਰੀਆ,
1: ਕਿਉਂਕਿ ਸਾਡੇ ਸੁਣਨ ਵਾਲੇ ਕਈ ਵਾਰ ਦੂਜੇ ਸ਼ਹਿਰਾਂ ਦੇ
0: ਹੋਸਪਿਟਲਸ,
1: ਉਹ ਜਿਹੜੇ ਨੈਸ਼ਨਲ ਲੈਵਲ 'ਤੇ ਨਹੀਂ ਆ, ਇਹ ਜਿਹੜੇ ਵਿਕਟੋਰੀਆ ਦੇ ਸਰਕਾਰੀ ਹਸਪਤਾਲ ਨੇ ਉੱਥੇ ਤਕਰੀਬਨ 10,000 ਦੇ ਕਰੀਬ ਜਿਹੜੇ ਡਾਕਟਰ ਕੰਮ ਕਰਦੇ ਨੇ, ਉਹਨਾਂ ਨੇ 4 ਘੰਟੇ ਦੀ ਸਟ੍ਰਾਈਕ ਕੀਤੀ ਆ
0: ਜੀ,
1: ਕੱਲ੍ਹ ਯਾਨੀ ਕਿ ਵੀਰਵਾਰ ਨੂੰ 1 ਅਕਤੂਬਰ ਨੂੰ, ਅਤੇ ਇਹ ਤੀਜੀ ਵਾਰ ਹੋਊਗਾ ਕਿ ਇਹ ਇੱਦਾਂ ਕਰ ਰਹੇ ਆ, ਕਿਉਂਕਿ ਇਹਨਾਂ ਦਾ ਰੌਲਾ ਪੇ ਦਾ ਵੀ ਆ, ਜਿਹੜੀਆਂ ਵਾਧੇ ਸ਼ਿਫਟਾਂ ਨੇ, ਘੰਟੇ ਵਾਧੇ ਆ, 12-12, 13-13 ਘੰਟੇ ਦੀਆਂ ਸ਼ਿਫਟਾਂ,
0: ਵਰਕ ਆਵਰਸ,
1: ਉਹ ਕਹਿੰਦੇ ਸਾਨੂੰ ਫਟੀਕ ਹੁੰਦੀ ਆ ਬਹੁਤ ਜ਼ਿਆਦਾ, ਸਾਡੀਆਂ ਜਿਹੜੀਆਂ ਕੰਮ ਕਾਜ ਦੇ ਹਾਲਾਤ ਨੇ ਉਹਨਾਂ ਨੂੰ ਓਨਾ ਸਤਿਕਾਰ ਨਹੀਂ ਮਿਲਦਾ, ਅਤੇ ਨਾਲ ਉਹ ਕਹਿੰਦੇ ਆ ਵੀ ਜੇ 2-3 ਦਿਨ ਇੱਦਾਂ ਅਸੀਂ 12-12 ਘੰਟੇ ਸ਼ਿਫਟਾਂ ਕਰਦੇ ਹਾਂ, ਸਾਨੂੰ ਇੰਨੇ ਦਿਨ ਔਫ ਮਿਲਣੇ ਚਾਹੀਦੇ ਆ। 28% ਪੇ ਉਹ ਇਨਕਰੀਜ਼ ਮੰਗ ਰਹੇ ਆ ਅਗਲੇ 4 ਸਾਲਾਂ ਦੌਰਾਨ। ਸੋ ਉਸ ਲਿਹਾਜ਼ ਨਾਲ ਇਹ ਰਕਮ ਵੱਡੀ ਆ, ਅਤੇ ਡਾਕਟਰਾਂ ਦੀ ਜਿਹੜੀ ਹੈਗੀ ਯੂਨੀਅਨ, ਉਹਦੇ ਸਰਕਾਰ ਨਾਲ ਵਿਚਾਰ ਚਰਚਾ ਇਸ ਵੇਲੇ ਚੱਲ ਰਹੀ ਆ, ਆਪਸ 'ਚ ਉਹ ਬੈਠਦੇ ਉੱਠਦੇ ਆ, ਅਤੇ ਕਿਹੜੀਆਂ ਟਰਮਸ 'ਤੇ ਕਿਹੜੀਆਂ ਮੱਦਾਂ 'ਤੇ ਸਹਿਮਤੀ ਬਣਦੀ ਆ, ਇਹ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੱਸਾਂਗੇ।
0: ਜੀ ਬਿਲਕੁਲ, ਅਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਡਾ ਬ੍ਰੇਕ ਦਾ ਵੀ ਸਮਾਂ ਜਿਹੜਾ ਉਹ ਹੋ ਚੁੱਕਾ ਆ, ਅਤੇ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ।
1: ਜੀ, ਅਤੇ ਨਾਲੋਂ ਨਾਲ ਦੱਸ ਦਈਏ ਕਿ ਜਿਹੜੀ ਅੱਜ ਦੀ ਵਿਚਾਰ ਚਰਚਾ ਉਹ ਆਰ ਬੀ ਏ ਦੇ ਇੰਟਰਸਟ ਰੇਟ ਨੂੰ ਲੈ ਕੇ ਆ, ਜੋ ਵਿਆਜ ਦਰਾਂ ਵਧਾਈਆਂ ਗਈਆਂ ਨੇ। ਉਸ ਸਿਲਸਿਲੇ 'ਚ ਜਦੋਂ ਬ੍ਰੇਕ ਤੋਂ ਵਾਪਸ ਆਵਾਂਗੇ ਤਾਂ ਮਕਵਾਰੀ ਯੂਨੀਵਰਸਿਟੀ ਦੇ ਹੈਲਥ ਇਕਨੋਮਿਸਟ ਰਿਸਰਚ ਫੈਲੋ ਸਿਡਨੀ ਤੋਂ ਡਾਕਟਰ ਵਰਿੰਦਰਜੀਤ, ਉਹਨਾਂ ਨਾਲ ਸਾਂਝ ਪਾਵਾਂਗੇ, ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਇੰਟਰਸਟ ਜਿਹੜਾ ਰੇਟ ਆ, ਦਰਾਂ ਨੇ ਵਿਆਜ ਦੀਆਂ, ਇਹ ਘਟਣਗੀਆਂ ਤਾਂ ਲੋਕਾਂ ਦੀ ਜਾਨ ਸੌਖੀ ਹੋਣੀ ਆ, ਕਿ ਆਉਣ ਵਾਲੇ 3-6 ਮਹੀਨੇ 'ਚ ਅਸੀਂ ਇਹਨੂੰ ਘਟਦੀ ਵੇਖ ਸਕਦੇ ਹਾਂ, ਜਾਂ ਅੰਦਾਜ਼ੇ ਜਾਂ ਅੰਦੇਸ਼ੇ ਇਹੀ ਨੇ ਕਿ ਇੱਕ ਵਾਰ ਹੋਰ ਵੱਧ ਸਕਦੀ ਆ, ਲੋਕਾਂ ਦੀ ਜਾਨ ਹਜੇ ਸੂਲੀ ਟੰਗੀ ਰਹਿਣੀ ਆ। ਔਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ, ਅਤੇ ਉਪਰੰਤ ਉਹ ਗੱਲਾਂ ਬਾਤਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
4: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: ਟੈਨਸ਼ਨ ਨਿਰੀ ਟੈਨਸ਼ਨ,
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY Immigration and Education Consultant,
5: ਹਰ ਕਦਮ ਤੁਹਾਡੇ ਨਾਲ।
7: Attention ladies and gentlemen, this is your captain. ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
0: Attention please, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ, ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ? ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।
8: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ या प्रशिक्षक के रूप में आप बच्चों के जीवन को आकार दे सकते हैं, आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं, अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार, मेलबर्न।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਏ ਐਮ ਮੈਂ ਬਲਕੀਰ ਸਿੰਘ ਅਤੇ ਮੇਰੇ ਨਾਲ ਨੇ ਪ੍ਰੀਤਿੰਦਰ ਸਿੰਘ ਗਰੇਵਾਲ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗਾਣਾ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਹੋਣਾ ਦੀ ਆਵਾਜ਼ ਦੇ ਵਿੱਚ ਦਾਣਾ ਪਾਣੀ ਅਤੇ ਦੁਨੀਆਂ ਦੇ ਉੱਤੇ ਕਹਿੰਦੇ ਨੇ ਜੋ ਮਰਜ਼ੀ ਉੱਤੇ ਥੱਲੇ ਹੋ ਜਾਏ ਜਿਹਦੇ ਮਰਜ਼ੀ ਪ੍ਰਾਈਜ਼ ਵੱਜਣ ਘੱਟ ਜਾਣ ਰੇਟ ਵੱਜੇ ਰੇਟ ਘੱਟ ਜੇ ਪਰ ਦਾਣਾ ਪਾਣੀ ਜਿਹੜਾ ਉਹ ਸਾਰਿਆਂ ਦਾ ਚੱਲੀ ਜਾਣਾ ਵਾ ਕਿਉਂਕਿ ਉਹ ਮਾਲਕ ਜਿਹੜਾ ਉਹ ਦਾਣਾ ਪਾਣੀ ਦਿੰਦਾ ਅਤੇ ਉਹਦੇ ਉੱਤੇ ਅਸੀਂ ਜਿਹੜਾ ਖਾ ਕੇ ਜਿਉਂਦੇ ਹਾਂ ਉਹ ਨਹੀਂ ਕਹਿੰਦੇ ਭਾਅ ਜੀ ਕੱਢ ਸਕਦਾ
1: ਨਹੀਂ ਕੋਈ ਸ਼ੱਕ ਨਹੀਂ ਗਾਣਾ ਬੜਾ ਖੂਬਸੂਰਤ ਆ ਇਹ ਵੈਸੇ ਵੀ ਨਦਾ ਫਾਜ਼ਲੀ ਹੁਣੀ ਕਹਿੰਦੇ ਆ ਧੁੱਪ ਤਾਂ ਧੁੱਪ ਹੈ ਸ਼ਿਕਾਇਤ ਕਾਹਦੀ ਐਤਕੀ ਬਰਸਾਤ 'ਚ ਥੋੜ੍ਹੇ ਰੁੱਖ ਲਾਇਓ ਕਿਉਂਕਿ ਜਦ ਔਖਾ ਵੇਲਾ ਚੱਲਦਾ ਹੁੰਦਾ ਕੋਈ ਮੁਸ਼ਕਲ ਆਉਂਦੀ ਆ ਉਸ ਲਿਹਾਜ਼ ਨਾਲ ਫਿਰ ਇਹ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਵੀ ਕੀ ਕੀਤਾ ਜਾ ਸਕਦਾ ਜਿਹਦੇ ਨਾਲ ਹਾਲਾਤ ਬਿਹਤਰ ਹੋ ਸਕਦੇ ਆ ਸੋ ਜੇ ਮਾਹਰਾਂ ਦੀ ਗੱਲ ਕਰੀਏ ਐਕਸਪਰਟਸ ਦੀ ਗੱਲ ਕਰੀਏ ਉਹ ਤਾਂ ਇਹੀ ਕਹਿੰਦੇ ਆ ਵੀ ਭਾਈ ਬਾਹਲੇ ਅਬਰਪਟ ਡਿਸੀਜਨ ਨਾ ਲਵੋ ਕੋਈ ਇਹੋ ਜਿਹੇ ਫੈਸਲੇ ਨਾ ਲਓ ਜਿੱਥੇ ਬਹੁਤ ਜ਼ਿਆਦਾ ਵੱਡੀਆਂ ਇਨਵੈਸਟਮੈਂਟਸ ਕਰਨ ਦੀ ਲੋੜ ਹੋਵੇ ਜਾਂ ਕੁਛ ਇਹੋ ਜਿਹਾ ਘਰਾਂ ਦੇ ਜਿਹੜੇ ਬਜਟ ਨੇ ਇਹਨਾਂ ਨੂੰ ਥੋੜ੍ਹਾ ਜਿਹਾ ਕੰਟਰੋਲ ਕਰਨਾ ਸ਼ੁਰੂ ਕਰੋ ਗਿਣਤੀਆਂ ਮਿਣਤੀਆਂ ਕਰਨ ਦੀ ਆਦਤ ਪਾਓ ਚਲੋ ਜਿਹੜੇ ਲੋਕ ਅਮੀਰ ਆ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਬੜਾ ਫਰਕ ਨਹੀਂ ਪੈਂਦਾ ਜਿਹੜੇ ਸਧਾਰਨ ਮੱਧ ਵਰਗੀ ਪਰਿਵਾਰ ਨੇ ਉਹਨਾਂ ਨੂੰ ਫਿਰ ਇਹਨਾਂ ਚੀਜ਼ਾਂ ਖਰਚੇ ਖੁਰਚੇ ਥੋੜ੍ਹੇ ਬਹੁਤ ਕੰਟਰੋਲ 'ਚ ਤਾਂ ਲਿਆਉਣੇ ਪੈਣਗੇ
0: ਬਿਲਕੁਲ ਹੀਲਾ ਵਸੀਲਾ ਕੋਈ ਨਾ ਕੋਈ ਤਾਂ ਕਰਨਾ ਪੈਣਾ ਮੁਸੀਬਤ ਜਦੋਂ ਆ ਜੇ
1: ਹਾਂਜੀ ਕਿਉਂਕਿ ਸਰਕਾਰ ਦੀਆਂ ਨੀਤੀਆਂ ਤਾਂ ਇਹੋ ਜਿਹੀਆਂ ਹੀ ਆ ਅੱਗੇ ਬਜਟ ਵੇਲੇ ਆਪਾਂ ਕਹਿੰਦੇ ਸੀ ਬਈ ਬਜਟ ਜਿਹੜਾ ਸਰਕਾਰ ਵੱਲੋਂ ਗੁੱਦੇ ਵਾਲੇ ਦਸਤਾਨੇ ਨਾਲ ਮਾਰਿਆ ਘਸਾਉਣ ਹੁੰਦਾ ਗਰੀਬ ਰੋਂਦਾ ਹੈ ਨਾ ਅਤੇ ਪਰ ਨਾਲ ਇਹ ਕਹਿੰਦਾ ਵੀ ਯਾਰ ਜੋੜ ਦੀ ਵੀ ਮਾਰ ਸਕਦਾ ਸੀ ਇਹਨੇ ਇਦੋਂ ਵੱਧ ਵੀ ਮਾਰ ਸਕਦਾ ਸੀ ਹੈ ਨਾ ਕਿਸੇ 'ਤੇ ਬੈੱਟ ਡਿੱਗੀ ਉਹ ਕਹਿੰਦਾ ਸ਼ੁਕਰ ਆ ਯਾਰ ਗਾਵਾਂ ਮੱਝਾਂ ਉੱਡਦੀਆਂ ਨਹੀਂ ਹੈ ਨਾ ਆਪਣਾ ਕੀ ਜ਼ੋਰ ਆ ਜੇ ਹੁਣ ਇਹ ਜਿਹੜੀ ਮਿਸ਼ਲ ਬਲੋਕ ਆ ਇਹ ਹੈ ਨਾ ਆਪਣੀ ਛਿਆਂ ਹਫ਼ਤਿਆਂ ਨੂੰ ਹੋਰ ਵਧਾ ਦੇ ਇੱਕ ਵਾਰ ਕਿਹਦਾ ਕੀ ਜ਼ੋਰ ਆ
0: ਕੀ ਰੋਕ ਲੈਣਾ
1: ਇਸ ਕਰਕੇ ਲੋਕ ਤਾਂ ਤੜਫਦੇ ਆ ਵੀ ਸਾਡੇ 'ਤੇ ਉਹਨਾਂ ਚੀਜ਼ਾਂ ਦਾ ਅਸਰ ਹੋ ਰਿਹਾ ਉਹਨਾਂ ਚੀਜ਼ਾਂ ਦੀ ਤਕਲੀਫ ਆ ਜਿਹਨਾਂ ਦਾ ਸਿੱਧੇ ਪੱਧਰ 'ਤੇ ਮੇਰੇ ਨਾਲ ਕੋਈ ਲੈਣ ਦੇਣੀ ਹੈ ਨਹੀਂ ਦੁਨੀਆਂ ਦੇ ਕਿਸੇ ਹਿੱਸੇ 'ਚ ਜੰਗ ਲੱਗੀ ਹੋਈ ਆ ਕੋਈ AI ਦੀ ਕੰਪਨੀ AI ਬੂਮ ਲਈ ਡਿਵੈਲਪਮੈਂਟ ਲਈ ਕੰਮ ਕਰ ਰਹੀ ਆ ਇਹ ਸਾਰੀਆਂ ਚੀਜ਼ਾਂ ਦਾ ਮੇਰੇ ਘਰ ਨਾਲ ਕੀ ਲੈਣ ਦੇਣ ਸਾਡੇ ਗਲੀ ਮੁਹੱਲੇ 'ਚ ਦੂਜੇ ਘਰਾਂ 'ਚ ਚੋਰੀਆਂ ਹੋ ਗਈਆਂ

0: ਤਾਂ ਮੇਰੀ ਗਲੀ ਮੁਹੱਲੇ 'ਚ ਮੇਰੀ ਕਾਰ ਦੀ ਇੰਸ਼ੋਰੈਂਸ ਕਿਉਂ ਵੱਧ ਗਈ? ਬੰਦੇ ਦਾ ਮਤਲਬ ਦੁੱਖ ਤਕਲੀਫ ਦਰਦ ਉੱਥੋਂ ਨਿਕਲਦਾ ਵੀ ਯਾਰ ਇਹ 'ਚ ਮੇਰਾ ਕੀ ਕਸੂਰ ਆ
1: ਜੀ,
0: ਹੈ ਨਾ। ਉਹ ਅਬ ਕੋਈ ਬਾਤ ਨਹੀਂ ਖਤਰੇ ਕਿ ਅਬ ਸਭ ਕੋ ਸਭੀ ਸੇ ਖਤਰਾ ਹੈ। ਕਈ ਵਾਰ ਉਹ ਇੰਨਾ ਕੁ ਡੂਮ ਐਂਡ ਗਲੂਮ ਹੋ ਜਾਂਦਾ, ਲੋਕ ਫਿਰ ਪਰੇਸ਼ਾਨ ਹੋ ਜਾਂਦੇ ਆ। ਪਰ ਕੋਈ ਨਹੀਂ, ਆਪਾਂ ਇਹਨੂੰ ਇਹਦੀਆਂ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਮਕਸਦ ਜਾਂ ਸਾਡਾ ਕੰਮ ਇਹ ਵੀ ਨਹੀਂ ਕਿ ਅਸੀਂ ਤੁਹਾਨੂੰ ਝੂਠੀਆਂ ਤਸੱਲੀਆਂ ਦੇਈਏ
1: ਜੀ,
0: ਹੈ ਨਾ। ਫਿਰ ਅਸੀਂ ਤਾਂ ਗਾਣਾ ਵੀ ਇਹੋ ਜਿਹਾ ਹੀ ਲਾ ਦਈਦਾ, ਝੂਠੀਆਂ ਤਸੱਲੀਆਂ ਇਹਨਾਂ ਦੇ।
1: ਅਤੇ
0: ਉਸ ਲਿਹਾਜ਼ ਨਾਲ ਸਾਡਾ ਮਕਸਦ ਆ ਤੁਹਾਨੂੰ ਫੈਕਟਸ ਕਲੀਅਰ ਕਰਨੇ, ਅਤੇ ਜਿਹੜੇ ਇਹ ਫੈਕਟਸ ਨੇ ਹੋਰ ਜ਼ਿਆਦਾ ਸਪਸ਼ਟ ਹੋ ਜਾਂਦੇ ਆ ਜਦੋਂ ਇਹੋ ਜਿਹੀਆਂ ਗੱਲਾਂ ਕਿਸੇ ਮਾਹਰ ਦੇ ਹਵਾਲੇ ਨਾਲ ਕੀਤੀਆਂ ਜਾਂਦੀਆਂ। ਕੋਈ ਐਕਸਪਰਟ ਸਾਨੂੰ ਆ ਕੇ ਸਮਝਾਉਂਦਾ ਕਿ ਭਾਈ ਇਹਦੇ ਪਿੱਛੇ ਆਹ ਕਾਰਨ ਆ, ਇਹਦੇ ਪਿੱਛੇ ਕੋਈ ਸਰਕਾਰ ਦੀ ਵੀ ਮਜਬੂਰੀ ਹੋ ਸਕਦੀ ਆ, ਹੈ ਨਾ। ਕਿਉਂਕਿ ਉਹ ਅੱਗੇ ਕਹਿੰਦੇ ਹੁੰਦੇ ਆ, ਉਸ ਕੀ ਕੁਛ ਤੋਂ ਮਜਬੂਰੀਆਂ ਰਹੀ ਹੋਊਗੀ, ਐਸੇ ਤੋਂ ਕੋਈ ਖਾਮ ਖਾ ਬੇਵਫਾ ਨਹੀਂ ਹੋਤਾ। ਸੋ ਕਿਤੇ ਇੱਦਾਂ ਦੀ ਗੱਲ ਤਾਂ ਨਹੀਂ ਵੀ ਇਹ ਰਿਜ਼ਰਵ ਬੈਂਕ ਲਈ, ਹੈ ਨਾ, ਗਲੇ ਦੀ ਹੱਡੀ ਬਣਿਆ ਹੋਇਆ ਮਸਲਾ, ਜੇ ਉਹਨਾਂ ਨੂੰ ਇਹ ਵਧਾਉਣਾ ਹੀ ਪੈਣਾ, ਹੋਰ ਕੋਈ ਹੱਲ ਨਾ ਹੋਵੇ ਉਹਨਾਂ ਕੋਲ। ਹੋ ਸਕਦਾ ਜੇ ਕੱਲ੍ਹ ਨੂੰ ਮੈਂ RBI ਦਾ ਗਵਰਨਰ ਹੋਵਾਂ ਤਾਂ ਮੈਂ ਵੀ ਇਹੀ ਕਰਦਾ, ਕਿਤੇ ਇੱਦਾਂ ਦੇ ਸਮੀਕਰਨ ਤਾਂ ਨਹੀਂ ਬਣੇ ਹੋਏ। ਅਤੇ ਇਸ ਸਿਲਸਿਲੇ 'ਚ ਹੋਰ ਜਾਣਕਾਰੀ ਲੈਣ ਲਈ ਇਸ ਵੇਲੇ ਸਿਡਨੀ ਤੋਂ ਡਾਕਟਰ ਵਰਿੰਦਰਜੀਤ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਬਣੇ ਹੋਏ ਨੇ। ਉਹ ਮਕੁਆਰੀ ਯੂਨੀਵਰਸਿਟੀ ਸਿਡਨੀ ਦੇ ਵਿੱਚ ਹੈਲਥ ਇਕਾਨਮੀ ਦੇ ਵਿੱਚ ਹੈਲਥ ਇਕਾਨਮਿਸਟ ਨੇ, ਰਿਸਰਚ ਫੈਲੋ ਨੇ। ਅਤੇ ਤਕਰੀਬਨ ਤੁਹਾਡੇ ਯਾਦ ਹੋਣਾ 6 ਮਹੀਨੇ ਪਹਿਲਾਂ 6 ਅਪ੍ਰੈਲ ਨੂੰ ਆਪਾਂ ਉਹਨਾਂ ਨਾਲ ਕੋਸਟ ਆਫ ਲਿਵਿੰਗ ਪ੍ਰੈਸ਼ਰ 'ਤੇ ਗੱਲਬਾਤ ਵੀ ਕੀਤੀ ਸੀ। ਉਦੋਂ ਉਹਨਾਂ ਨੇ ਇਹ ਅੰਦੇਸ਼ੇ ਜ਼ਾਹਰ ਕੀਤੇ ਸੀਗੇ ਕਿ ਇਹ ਜਿਹੜਾ ਇੰਟਰਸਟ ਰੇਟ ਆ ਇਹ 1-2-3 ਵਾਰ ਵੱਧ ਸਕਦਾ, ਹੋ ਸਕਦਾ ਸਰਕਾਰ ਨੈਗੇਟਿਵ ਗੀਅਰਿੰਗ, ਇਹ ਸਾਰਾ ਕੁਛ ਜਿਹੜਾ ਕੈਪੀਟਲ ਗੇਨ ਟੈਕਸ ਆ ਇਹਨਾਂ ਚੀਜ਼ਾਂ 'ਤੇ ਨਵੀਆਂ ਨੀਤੀਆਂ ਲਿਆ ਕੇ ਮਾਰਕੀਟ ਨੂੰ ਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰੇ। ਅਤੇ ਨਾਲ ਇਹ ਵੀ ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਇਹ ਮਿਡਲ ਈਸਟ ਦਾ ਰਾਮ ਰੌਲਾ, ਇਹਦੇ ਕਰਕੇ ਹਜੇ 5-6 ਮਹੀਨੇ ਇਕੋਨਮੀ 'ਤੇ ਇਹਦੇ ਅਸਰ ਰਹਿਣੇ ਆ, ਚਾਹੇ ਅੱਜ ਦੀ ਤਰੀਕ 'ਚ ਵੀ ਜੇ ਬੰਦ ਹੋ ਜਾਂਦਾ ਤਾਂ ਵੀ। ਅਤੇ ਮਾੜੀ ਗੱਲ ਇਹ ਆ ਕਿ ਉਹ ਹਜੇ ਰੌਲਾ ਬੰਦ ਵੀ ਨਹੀਂ ਹੋਇਆ, ਅਤੇ ਜੇ ਉਹ ਅੱਜ ਦੀ ਤਰੀਕ 'ਚ ਬੰਦ ਹੋ ਜਾਂਦਾ ਤਾਂ ਹੋ ਸਕਦਾ ਉਹਦੇ
1: 6 ਮਹੀਨੇ ਹਾਲੇ
0: 5-6 ਮਹੀਨੇ ਉਹਦਾ ਅਸਰ, ਰਿਪਲ ਇਫੈਕਟ ਰਹੇ
1: ਜੀ, ਬਿਲਕੁਲ।
0: ਅਤੇ ਇਸ ਵੇਲੇ ਟੈਲੀਫੋਨ ਲਾਈਨ 'ਤੇ ਡਾਕਟਰ ਵਰਿੰਦਰਜੀਤ ਨੇ ਸਾਂਝ ਬਣਾਈ ਆ। ਹਾਂਜੀ ਵਰਿੰਦਰ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਵਰਿੰਦਰ, ਤਕਰੀਬਨ 6-7 ਮਹੀਨੇ ਪਹਿਲਾਂ ਆਪਾਂ ਇਸ ਵਿਸ਼ੇ 'ਤੇ ਗੱਲਬਾਤ ਵੀ ਕਰ ਸਕਦੇ ਹਾਂ, ਪਰ ਹੁਣ ਮੈਂ ਵੇਖਦਾ ਕਿ ਪੌੜੀ ਤੋਂ ਡਿੱਗਣ ਦੀ ਕਸਰ ਹੁਣ ਪੌੜੀ ਨੇ ਉੱਤੇ ਡਿੱਗ ਕੇ ਪੂਰੀ ਕੀਤੀ ਆ। ਵੈਸੇ ਤਾਂ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਇਹ ਵਿਆਜ ਦਰਾਂ 'ਚ ਵਾਧਾ ਹੋ ਸਕਦਾ, ਅਤੇ ਨਾਲ ਹੁਣ ਇਹ ਤਾਂ ਚਲ ਵੱਧ ਹੀ ਗਿਆ, ਅਤੇ ਲੋਕ ਇਹ ਵੀ ਕਹਿੰਦੇ ਸੁਣੇ ਜਾ ਸਕਦੇ ਆ, ਈਵਨ ਰਿਜ਼ਰਵ ਬੈਂਕ ਦੀ ਜਿਹੜੀ ਗਵਰਨਰ ਉਹਨੇ ਵੀ ਕਿਹਾ ਵੀ ਹੋ ਸਕਦਾ ਸਾਨੂੰ ਇੱਕ ਵਾਰ ਫੇਰ ਇਹ ਵਧਾਉਣਾ ਪਵੇ। ਕੀ ਵੇਖਦੇ ਹੋ, ਕੀ ਨੇ ਮੌਜੂਦਾ ਹਾਲਾਤ?
2: ਹਾਂਜੀ ਹਾਂਜੀ, ਉਹ ਬਿਲਕੁਲ ਸਹੀ ਹੈ। ਜਦੋਂ ਅਸੀਂ ਅਪ੍ਰੈਲ ਦੇ ਵਿੱਚ ਕੀਤੀ ਸੀ ਇੰਟਰਵਿਊ, ਹੈ ਨਾ, ਉਹ ਕਹਿੰਦਾ ਹਾਏ ਨੀ ਉਹੀ ਹੋਇਆ ਜਿਹਦਾ ਡਰ ਸੀ। ਕਿਹੜੀ ਗੱਲ ਤੋਂ ਡਰਦੇ ਸੀ? ਜਿੰਨਾ ਗੱਲਾਂ ਤੇ ਆਪਾਂ ਡਿਸਕਸ ਕੀਤਾ ਸੀਗਾ ਉਹਦੇ ਵਿੱਚੋਂ ਕਾਫੀ ਚੀਜ਼ਾਂ ਸੱਚ ਹੋ ਗਈਆਂ। ਤੇ ਬਰੀਫਲੀ ਜੇ ਆਪਾਂ ਰੀਕੈਪ ਕਰੀਏ ਨਾ, ਤਾਂ ਉਸ ਵੇਲੇ ਆਪਾਂ ਸ਼ੁਰੂ ਕੀਤਾ ਸੀਗਾ ਕਿ ਆਸਟ੍ਰੇਲੀਆ ਦੇ ਤੰਤਰ ਦੇ ਵਿੱਚ 2 ਮੇਨ ਸਿਸਟਮਸ ਨੇ ਇਨਫਲੇਸ਼ਨ ਨੂੰ ਜਾਂ ਹੋਰ ਇਕੋਨਮੀ ਦੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਲਈ। ਇੱਕ ਹੈਗੀ ਆ ਮੋਨਿਟਰੀ ਪਾਲਿਸੀ, ਮਨੀ ਦੇ ਸੰਬੰਧਤ, ਜਿਹਨੂੰ ਕਿ RBI ਸੈੱਟ ਕਰਦੀ ਆ। ਦੂਜੀ ਹੈਗੀ ਫਿਸਕਲ ਪਾਲਿਸੀ, ਫਾਈਨੈਂਸ ਦੇ ਸੰਬੰਧ, ਜਿਹਨੂੰ ਕਿ ਸਰਕਾਰਾਂ ਕਰਦੀਆਂ ਨੇ, ਗੌਰਮੈਂਟ ਦੀ ਕਰਦੀ ਆ, ਹੈ ਨਾ
0: ਜੀ।
2: ਤੇ ਉਹਦੇ ਵਿੱਚ ਹੁਣ ਜਿਹੜਾ ਅੱਜ ਅਸੀਂ ਡਿਸਕਸ਼ਨ ਦਾ ਟੋਪਿਕ ਲੈ ਕੇ ਆਏ ਹਾਂ, ਇਹ ਸਾਰੀਆਂ ਜੁੜੀਆਂ ਹੋਈਆਂ ਵੈਸੇ ਇੱਕ ਤਰੀਕੇ ਨਾਲ। ਜਿਹੜਾ ਹੁਣ ਡਿਸਕਸ਼ਨ ਦਾ ਟੋਪਿਕ ਇਹੀ ਹੈ, ਇਸ ਵੇਲੇ ਤੁਸੀਂ ਵੀ ਗੱਲਬਾਤ ਕਰ ਰਹੇ ਸੀ, ਮੈਂ ਸੁਣ ਰਿਹਾ ਸੀ 15-20 ਮਿੰਟ ਪਹਿਲਾਂ ਮੈਂ ਟਿਊਨ ਇਨ ਹੋਇਆ ਸੀ ਕਿ ਤੁਸੀਂ ਕਿਸ ਤਰ੍ਹਾਂ, ਹੈ ਨਾ, ਇੰਟਰਸਟ ਰੇਟ ਵੱਧ ਗਏ ਆ, ਮਹਿੰਗਾਈ ਹਜੇ ਤੱਕ ਕੰਟਰੋਲ ਨਹੀਂ ਆਈ ਸਾਰੇ ਪਾਸਿਓਂ, ਹੈ ਨਾ। ਬੰਦਾ ਕਹਿੰਦਾ ਪੱਤਾ ਸਿੰਘਾਂ ਦਾ ਪੈਰੀ ਸਾਰੇ ਪਾਸਿਓਂ, ਮਤਲਬ ਸਾਰੇ ਪਾਸਿਓਂ ਨਾ, ਇੱਕ ਦੁੱਖ ਹੋਵੇ ਤਾਂ ਦੱਸੀ, ਹੈ ਨਾ, ਇੱਥੇ ਦੁੱਖਾਂ ਦੀ ਦੁਕਾਨ ਖੁੱਲੀ ਹੋਵੇ ਤੈਨੂੰ ਕੀ ਦੱਸੀ। ਸੋ ਪ੍ਰੋਬਲਮ ਤਾਂ ਹੈ, ਮਤਲਬ ਸਾਰੇ ਪਾਸਿਓਂ ਬੰਦਾ ਪਰੇਸ਼ਾਨ ਹੈ। ਤੇ ਇੰਟਰਸਟ ਰੇਟ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਹੁਣ ਆਸਟ੍ਰੇਲੀਆ ਦੇ ਵਿੱਚ 4.6% ਹੋ ਗਿਆ ਰੇਟ, ਕੈਸ਼ ਰੇਟ। ਤੇ ਬਾਕੀ ਜੇ ਆਪਾਂ ਮਿਲਦੇ ਜੁਲਦੇ ਕੰਟਰੀਜ਼ ਦੇ ਨਾਲ ਇਹਦਾ ਕੰਪੈਰੀਜ਼ਨ ਕਰੀਏ ਤਾਂ ਆਸਟ੍ਰੇਲੀਆ ਦਾ ਇਸ ਵੇਲੇ ਸਾਰਿਆਂ ਨਾਲੋਂ ਜ਼ਿਆਦਾ ਹੈ। US ਦੇ ਵਿੱਚ, ਅਮਰੀਕਾ ਦੇ ਵਿੱਚ 3.75-4% ਦੇ ਵਿੱਚ ਹੈ। UK ਦੀ ਗੱਲ ਕਰੀਏ 3.75% ਹੈ, ਹੈ ਨਾ ਜੀ। ਤੇ ਨਿਊਜ਼ੀਲੈਂਡ ਸਾਡਾ ਗੁਆਂਢੀ ਮੁਲਕ ਹੈ, ਜਿਹੜੇ 5 Eyes ਇੰਟੈਲੀਜੈਂਸ ਵਾਲੀਆਂ ਕੰਟਰੀਜ਼ ਨੇ, ਨਿਊਜ਼ੀਲੈਂਡ ਉਹਨਾਂ ਚੋਂ ਇੱਕ ਹੈ, ਉਹਦਾ 2.75% ਆ, ਠੀਕ ਹੈ। ਕੈਨੇਡਾ ਹੈ, ਹੋਰ ਹੈਗੀ 5 Eyes ਇੰਟੈਲੀਜੈਂਸ ਦੇ ਵਿੱਚ, ਜਿਹਨਾਂ ਦਾ ਸਿਸਟਮ ਬ੍ਰਿਟਿਸ਼ ਕਾਮਨ ਲਾਅ 'ਤੇ ਬਣਿਆ ਹੋਇਆ ਤੇ ਬਹੁਤ ਮਿਲਦੀਆਂ ਜੁਲਦੀਆਂ ਨੇ ਇਕਨੋਮੀ ਆਸਟ੍ਰੇਲੀਆ ਦੇ ਨਾਲ। ਕੈਨੇਡਾ ਦਾ 2.25% ਹੈ ਨਾ ਜੀ, ਤੇ ਉਹਦੇ ਵਿੱਚ ਜੇ ਅਸੀਂ ਅਨਇੰਪਲੋਇਮੈਂਟ ਦੀ ਗੱਲ ਕਰੀਏ, ਅਨਇੰਪਲੋਇਮੈਂਟ ਆਸਟ੍ਰੇਲੀਆ ਦਾ ਕੋਈ ਸ਼ੱਕ ਨਹੀਂ ਘੱਟ ਹੈ ਕਈਆਂ ਨਾਲੋਂ, ਤੇ ਕਈਆਂ ਨਾਲੋਂ ਵੱਧ ਹੈ। USA ਦਾ 4.2% ਹੈ, UK ਦਾ 4.9% ਹੈ ਨਾ। ਪਰ ਇਹਨਾਂ ਸਾਰੇ ਕੰਟਰੀਜ਼ ਦੇ ਨਾਲ ਜੇ ਅਸੀਂ ਕੰਪੇਅਰ ਕਰੀਏ ਨਾ, ਯੂਰੋਪੀਅਨ ਯੂਨੀਅਨ ਨੂੰ ਵੀ ਵਿੱਚ ਪਾ ਲਈਏ, ਜਪਾਨ ਨੂੰ ਵੀ ਵਿੱਚ ਪਾ ਲਈਏ, ਤਾਂ ਜਿਹੜੀ ਸਾਡੀ ਇਨਫਲੇਸ਼ਨ ਦੀ ਦਰ ਹੈ, ਮਹਿੰਗਾਈ ਦੀ ਦਰ ਹੈ, ਉਹ ਸਾਰੇ ਨਾਲੋਂ ਵੱਧ ਹੈ। 3.6% ਤੇ ਬੈਠੇ ਹਾਂ ਅਸੀਂ ਹਜੇ ਵੀ। ਇਸ ਕਰਕੇ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹੋ, ਕਹਿੰਦੇ ਯਾਰ ਆਸਟ੍ਰੇਲੀਆ ਦੇ ਵਿੱਚ ਇਹ ਕਿਉਂ ਹੈਗਾ ਇੰਨਾ, ਹੈ ਨਾ, ਆਸਟ੍ਰੇਲੀਆ ਹੀ ਕਿਉਂ, ਇੰਨੀ ਜ਼ਿਆਦਾ ਹੀ ਕਿਉਂ? ਸੋ ਉਹਦੇ ਬਾਰੇ ਅਸੀਂ ਗੱਲਬਾਤ ਕਰ ਸਕਦੇ ਹਾਂ ਜੇ ਆਪਾਂ ਕਰਨੀ ਹੈ ਅੱਜ, ਵੀ ਇਹ ਕਿਹੜੇ ਕਿਹੜੇ ਫੈਕਟਰ ਨੇ, ਕੀ ਚੀਜ਼ਾਂ ਹੈ ਜਿਹੜੀਆਂ ਇਸ ਚੀਜ਼ ਨੂੰ, ਕੌਣ ਡਰਾਈਵ ਕੌਣ ਕਰ ਰਿਹਾ ਹੈ ਨਾ, ਵੀ ਕਿਉਂ ਇੱਥੇ ਕਿਉਂ ਜਿਹੜਾ ਭੀੜ ਕਿਉਂ ਹੋ ਰਹੀ ਹੈ
0: ਜੀ? ਕਿਉਂਕਿ ਜਿਹੜਾ ਮੋਰਗੇਜ ਹੋਲਡਰ ਆ, ਹੈ ਨਾ, ਜਿਹਦੇ ਤੇ ਘਰਾਂ ਨਾਲ ਸੰਬੰਧਿਤ, ਪ੍ਰੋਪਰਟੀ ਨਾਲ ਸੰਬੰਧਿਤ ਜਿਹੜੇ ਲੋਨ ਨੇ, ਉਹ ਇਹੀ ਪੁੱਛਦਾ ਬਾਰ ਬਾਰ ਵੀ ਜੇ ਹੁਣ ਇਰਾਨ ਦੀ ਜੰਗ ਲੱਗੀ ਆ, ਤੇਲ ਮਹਿੰਗਾ ਵਾ, ਆਇਲ ਐਨਰਜੀ ਸੈਕਟਰ 'ਚ ਇਸ ਕਿਸਮ ਦੇ ਮਾਹੌਲ ਨੇ, ਪ੍ਰੋਡਕਟੀਵਿਟੀ ਓਨੀ ਨਹੀਂ ਆ, ਗਰੋਥ ਓਨੀ ਨਹੀਂ ਆ, ਅਤੇ ਨਾਲੋਂ ਨਾਲ ਜੇ AI ਕੰਪਨੀਆਂ ਆਹ ਕੁਛ ਕਰ ਰਹੀਆਂ ਆਪਣੀ ਡਿਵੈਲਪਮੈਂਟ ਲਈ, ਅਤੇ ਉਹਨਾਂ ਦੇ ਸ਼ੇਅਰ ਵੱਧ ਰਹੇ ਆ, ਘੱਟ ਰਹੇ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਮੇਰੇ 'ਤੇ ਮਾੜਾ ਅਸਰ ਕਿਉਂ ਪਵੇ? ਅਤੇ ਜੇ ਪਵੇ ਵੀ ਤਾਂ ਸਰਕਾਰ ਕੋਲ ਰੋਕਣ ਲਈ ਕੀ ਕੋਈ ਢੰਗ ਤਰੀਕਾ ਹੈ ਨਹੀਂ?
2: ਉਹੀ ਗੱਲ ਆ ਗੁਰਦਾਸ ਮਾਨ ਜੀ ਦਾ ਗਾਣਾ ਸੀ ਨਾ, ਇਹਦੇ ਵਿੱਚ ਦੱਸੋ ਲੋਕੋ ਮੇਰਾ ਕੀ ਕਸੂਰ ਹੈ।
0: ਉਹੀ ਹੈ
2: ਗੱਲ, ਉਹੀ ਹੈ ਵੀ ਗੱਲ ਇਹੀ ਹੈ। ਉਹ ਕਹਿੰਦੇ ਯਾਰ ਤੁਸੀਂ ਕਹਿੰਦੇ ਸੀ ਡਿਮਾਂਡ ਘਟਾਓ, ਤੁਸੀਂ ਆਪਣੀ ਸਪੈਂਡਿੰਗ ਹੈ ਜਿਹੜੇ ਤੁਹਾਡੇ ਖਰਚੇ ਆ ਉਹਨਾਂ ਨੂੰ ਕਾਬੂ ਵਿੱਚ ਰੱਖੋ, ਅਸੀਂ ਉਹ ਰੱਖ ਲਏ, ਕਾਫੀਆਂ ਚੀਜ਼ਾਂ ਸੋ ਅਸੀਂ ਹੱਥ ਪਿੱਛੇ ਖਿੱਚ ਲਿਆ। ਹੁਣ ਤੁਸੀਂ ਦੇਖੋਗੇ ਰੀਟੇਲਰ ਰੋਂਦੇ ਆ, ਮਾਇਰ ਨੇ ਮੇਰਾ ਖਿਆਲ ਪਿੱਛੇ ਜੇ ਕਿਹਾ ਜੀ ਸਾਨੂੰ 250 million ਦਾ ਘਾਟਾ ਹੋਇਆ ਇਸ ਸਾਲ। ਬਹੁਤ ਸਾਰੀਆਂ ਜਿਹੜੀਆਂ ਰੀਟੇਲ ਦੀਆਂ ਸ਼ੋਪਸ ਨੇ, ਦੁਕਾਨਾਂ ਨੇ, ਸ਼ੋਪਿੰਗ ਸੈਂਟਰਾਂ ਦੇ ਵਿੱਚ ਉਹਨਾਂ ਦੇ ਨੁਕਸਾਨ ਹੋਏ, ਉਹ ਬੰਦ ਹੋ ਗਈਆਂ, ਹੈ ਨਾ ਜੀ। ਕਿਉਂ? ਕਿਉਂਕਿ ਕੰਜ਼ਿਊਮਰ, ਜਿਹੜਾ ਕੰਜ਼ਿਊਮਰ ਕੌਨਫੀਡੈਂਸ ਹੈ ਉਹ ਬਹੁਤ ਲੋ ਹੈ ਇਸ ਵੇਲੇ, -5.2% ਤੇ ਫਿਰਦਾ। ਉਹ ਕਹਿੰਦੇ ਜੀ ਅਸੀਂ ਖਰਚੇ ਘਟਾ ਲਏ, ਅਸੀਂ ਹੋਲੀਡੇ ਘੱਟ ਕਰਦੇ ਹਾਂ, ਅਸੀਂ ਆਪਣੇ ਜਿਹੜੇ ਹੋਰ ਜਦੋਂ ਮਿਸ਼ਲ ਬੋਲਕ ਦੀ ਤੁਸੀਂ ਕੱਲ ਸਪੀਚ ਸੁਣਦਾ ਸੀ ਮੈਂ, ਉਹਦੇ ਵਿੱਚ ਉਹਨੇ ਕਿਹਾ ਵੀ ਅਸੀਂ ਜਦੋਂ ਡਿਮਾਂਡ ਦੀ ਗੱਲ ਕਰਦੇ ਹਾਂ ਨਾ, ਤਾਂ ਐਗਰੀਗੇਟ ਡਿਮਾਂਡ ਦੀ ਗੱਲ ਕਰਦੇ ਹਾਂ, ਟੋਟਲ ਡਿਮਾਂਡ ਜਿਹੜੀ ਵੀ ਇਕੋਨਮੀ ਦੇ ਵਿੱਚ, ਅਰਥ ਵਿਵਸਥਾ ਦੇ ਵਿੱਚ, ਉਹਦੇ ਵਿੱਚ ਜਿਹੜੀ ਲੋਕਾਂ ਦੇ ਬਿਹਾਫ ਤੇ ਬੇਸ ਤੇ ਹੈਗੀ ਆ ਕੰਜ਼ਿਊਮਰ ਸਪੈਂਡਿੰਗ ਤਾਂ ਇੱਕ ਪਾਸੇ ਆ, ਪਰ ਜਿਹੜੀ ਓਵਰਆਲ ਸਪੈਂਡਿੰਗ ਹੋ ਰਹੀ, ਡਿਮਾਂਡ ਹੈ ਜਿਹੜੀ, ਇਨਵੈਸਟਮੈਂਟ ਹੋ ਰਹੀ, ਜਿਹੜੀ ਤੁਸੀਂ AI ਬੂਮ ਦੀ ਗੱਲ ਕਰਦੇ ਸੀ ਨਹੀਂ, ਕਿ ਡਾਟਾ ਸੈਂਟਰ ਖੁੱਲ ਰਹੇ ਨੇ, ਹਨਾ, ਹਰ ਰੋਜ਼ ਹੀ ਡਾਟਾ ਸੈਂਟਰ ਦੀਆਂ ਗੱਲਾਂ ਹੋ ਰਹੀਆਂ ਨੇ, ਚਿੱਪਾਂ ਮਹਿੰਗੀਆਂ ਹੋ ਗਈਆਂ, ਕੰਪਿਊਟਰ ਦਾ ਸਮਾਨ ਮਹਿੰਗਾ ਹੋ ਗਿਆ, ਹਨਾ, ਸਾਰਾ ਕੁਛ ਹੀ ਬੜਾ ਮਹਿੰਗਾ ਹੋ ਗਿਆ, ਕਿਉਂਕਿ ਉਹਨਾਂ ਨੂੰ ਲੋੜ ਹੈ, ਉਹ ਸੈਂਟਰ ਬਣ ਰਹੇ ਨੇ। ਹੁਣ ਜਦੋਂ ਅਸੀਂ ਆਸਟ੍ਰੇਲੀਅਨ GDP ਦੀ ਗੱਲ ਕਰਦੇ ਹਾਂ, GDP ਤਾਂ ਗਰੋ ਕਰ ਰਹੀ ਹੈ, ਪਰ ਜਿਹੜੀ GDP ਪਰ ਕੈਪੀਟਾ ਆ, GDP ਪਰ ਕੈਪੀਟਾ ਮਤਲਬ, ਪਰ ਕੈਪੀਟਾ ਮਤਲਬ ਹਰ ਬੰਦੇ ਦੇ ਬੇਸ ਤੇ ਜਿਹੜੀ GDP, ਮੇਰੀ GDP, ਤੁਹਾਡੀ GDP, ਸਾਨੂੰ ਜੋ ਹੈ ਉਹ ਨੈਗੇਟਿਵ ਆ, ਬਹੁਤ ਦੇਰ ਤੋਂ, ਕਈ ਮਹੀਨਿਆਂ ਤੋਂ ਉਹ ਨੈਗੇਟਿਵ ਚੱਲ ਰਹੀ ਹੈ। ਜਿਹੜਾ ਪਰਸਨਲ ਲੈਵਲ ਤੇ, ਇੰਡੀਵਿਜੁਅਲ ਲੈਵਲ ਤੇ ਆਪਾਂ ਗੱਲ ਕਰੀਏ ਤਾਂ ਸਾਡਾ ਆਲਰੇਡੀ ਨੁਕਸਾਨ ਹੋ ਰਿਹਾ, ਪਰ ਜਦੋਂ ਤੁਸੀਂ ਕਹਿੰਦੇ ਆ ਟੋਟਲ GDP ਹੈ ਜੀ ਉਹ ਤਾਂ ਗਰੋ ਕਰ ਰਹੀ ਹੈ, ਫਿਰ ਕਿਉਂ ਰੌਲਾ ਪਾਈ ਜਾਂਦੇ ਇਕੋਨਮੀ ਦੇ ਵਿੱਚ, ਆਹ ਆ ਉਹ ਆ। ਸੋ ਇਹ ਜਿਹੜੇ ਫੈਕਟਰ ਹੈ, ਹੁਣ ਕੈਸ਼ ਰੇਟ ਆਪਣੀ RBI ਨੇ ਵਿਆਜ ਦੀ ਦਰ ਵਧਾ ਦਿੱਤੀ, ਹੈ ਨਾ ਜੀ, ਕੱਲ ਹੁਣ ਉਹਦੇ ਵਿੱਚ ਇਹ ਕਹਿ ਰਹੇ ਆ ਵੀ ਜੇ ਤੁਹਾਡਾ ਲੋਨ ਮੋਰਗੇਜ 7,30,000 ਹੈ, ਜਸਟ ਫੋਰ ਐਜ ਐਨ ਐਗਜ਼ਾਮਪਲ, ਤਾਂ ਹਰ ਮਹੀਨੇ $120 ਤੁਹਾਡੀ ਕਿਸ਼ਤ ਵੱਧ ਗਈ ਹੈ। ਹੁਣ ਇਸ ਸਾਲ 4 ਇੰਟਰਸਟ ਰੇਟ ਦੀਆਂ ਹੋ ਚੁੱਕੀਆਂ, ਵਾਧਾ ਹੋ ਚੁੱਕਾ 4 ਵਾਰੀ, ਹੈ ਨਾ ਜੀ, ਤੇ ਹੁਣ 120 ਨੂੰ 4 ਨਾਲ ਕਰੀਏ, ਮੇਰੇ ਖਿਆਲ ਕਿੰਨਾ ਹੋ ਗਿਆ, $480
0: ਜੀ,
2: ਤੇ ਉਹ $480 ਹਰ ਮਹੀਨੇ ਤੁਹਾਡੇ ਵੱਧ ਗਏ ਆ ਇਸ ਸਾਲ, ਜੇ ਤੁਹਾਡਾ ਲੋਨ 7,30,000। ਹੁਣ ਜੇ ਕਿਸੇ ਦਾ ਉਹਦਾ ਡਬਲ ਹੈ ਤਾਂ ਉਹਦਾ ਡਬਲ ਕਰ ਲਓ, ਹੈ ਨਾ ਜੀ, ਤੇ ਨਾਲ ਇਹ ਵੀ ਕਿਹਾ ਜਾਂਦਾ ਕਿ ਜੇ ਇੱਕ ਵਿਆਜ ਦੀ ਦਰ ਵੱਧਦੀ ਹੈ ਤਾਂ ਤੁਹਾਡੀ ਜਿਹੜੀ ਬੋਰੋਇੰਗ ਕਪੈਸਿਟੀ ਹੈ 10% ਘੱਟ ਜਾਂਦੀ ਹੈ। ਹੁਣ ਜਿਹੜਾ ਫਸਟ ਹੋਮ ਬਾਇਰ ਹੈ ਜਾਂ ਕੋਈ ਘਰ ਲੈਣ ਦੀ ਕੋਸ਼ਿਸ਼ ਕਰ ਰਿਹਾ, ਉਹ ਕਹਿੰਦਾ, ਲੋਕ ਕਹਿੰਦੇ ਚਲੋ ਵਧੀਆ ਵਿਆਜ ਵੱਧ ਗਿਆ ਤੇ ਹੁਣ ਕੀਮਤਾਂ ਘਰਾਂ ਦੀਆਂ ਘਟਣਗੀਆਂ, ਸਾਨੂੰ ਫਾਇਦਾ ਹੋਊਗਾ, ਪਰ ਕੀ ਵਾਕਈ ਫਾਇਦਾ ਹੋਊਗਾ? ਜਿਹੜਾ ਘਰ ਪਹਿਲਾਂ $8.5 lakh ਦਾ ਸੀਗਾ, ਫਰਜ਼ ਕਰੋ ਵਿਆਜ ਦੀ ਕੀਮਤ ਵਧਣ ਤੋਂ ਬਾਅਦ 8 lakh ਦਾ ਹੋ ਗਿਆ। ਤੁਹਾਡਾ ਜਿਹੜਾ ਫਸਟ ਹੋਮ ਬਾਇਰ ਖਾਸ ਤੌਰ ਤੇ ਉਹਦਾ ਜਿਹੜਾ ਪਹਿਲਾਂ ਬਜਟ ਸੀਗਾ ਉਹ 8 lakh ਸੀਗਾ, ਜੇ ਹੁਣ ਵਿਆਜ ਦੀ ਦਰ 25 paise ਵੱਧ ਗਈ, 10% ਨੂੰ ਘੱਟ ਮਿਲਣਾ, 8 lakh ਦਾ 10% 7 lakh 20 hazar ਹੋ ਗਿਆ। ਘਰ 8.5 ਤੋਂ 8 ਤੇ ਆ ਗਿਆ, ਕੋਈ ਸ਼ੱਕ ਨੀ ਘਟਿਆ, ਪਰ ਜਿਹੜੀ ਤੁਹਾਡੀ ਲੋਨ ਕਪੈਸਿਟੀ ਆ ਉਹ 10% ਘੱਟ ਗਈ। ਤੁਸੀਂ 7 lakh 20 ਤੇ ਆ ਗਏ, ਹੁਣ ਤੁਸੀਂ ਕਿੱਥੋਂ ਅਫੋਰਡ ਕਰੋਗੇ? ਉਹ ਵੀ ਰੋਂਦੇ ਆ, ਉਹ ਕਹਿੰਦੇ ਯਾਰ ਸਾਤੋਂ ਘਰੇ ਨੀ ਲੈ ਹੁੰਦੇ, ਸਾਨੂੰ ਲੋਨ ਨੀ ਦੇ ਰਿਹਾ ਬੈਂਕ ਇੰਨਾ। ਜਿਹੜੇ ਦੂਜੇ ਪਾਸੇ ਹੈਗੇ ਆ ਜਿਹਨਾਂ ਨੇ ਘਰ ਵੇਚਣੇ ਆ ਉਹ ਰੋ ਰਹੇ ਆ, ਮਤਲਬ ਪੇਨ ਸਾਰੇ ਪਾਸੇ ਫੀਲ ਹੋ ਰਹੀ।
0: ਇੱਕ ਮਹਿਲ ਉਹ ਸੁਪਨਾ ਕਹ
2: ਰਹੀ ਹੈ ਜੀ,
0: ਪਰ ਉਹ ਸੁਪਨਾ ਹੀ ਬਣਦਾ
2: ਸਰਕਾਰ। ਹਾਂਜੀ ਬਿਲਕੁਲ ਸਹੀ ਗੱਲ, ਹੁਣ ਸਰਕਾਰ ਕਹਿ ਰਹੀ ਹੈ ਜੀ ਅਸੀਂ ਤਾਂ ਘਟਾ ਰਹੇ ਹਾਂ ਸਪੈਂਡਿੰਗ। ਹੁਣ ਅੱਜ ਅਸਿਸਟੈਂਟ ਟ੍ਰੈਜਰਰ ਦੀ ਕੱਲ ਮੈਂ ਸੁਣਦਾ ਸੀ, ਉਹ ਕਹਿੰਦਾ ਜੀ ਜੇ $5 ਖਰਚ ਹੋ ਰਹੇ ਇਕੋਨਮੀ ਦੇ ਵਿੱਚ, ਜਿਹੜੀ ਐਗਰੀਗੇਟ ਡਿਮਾਂਡ ਦੀ ਆਪਾਂ ਗੱਲ ਕਰਦੇ ਸੀ, ਜਿਹੜੀ ਗਵਰਨਮੈਂਟ ਸਪੈਂਡਿੰਗ ਤੇ ਬਹੁਤ ਗੱਲ ਆਉਂਦੀ ਹੈ ਨਾ, ਉਹ ਕਹਿੰਦਾ ਜੀ ਜਿਹੜੀ ਸਪੈਂਡਿੰਗ ਦਾ ਟੋਟਲ ਜੇ $5 ਖਰਚ ਹੋ ਰਿਹਾ, $4 ਪ੍ਰਾਈਵੇਟ ਸੈਕਟਰ ਤੋਂ ਹੋ ਰਹੇ, $1 ਗਵਰਨਮੈਂਟ ਤੋਂ ਹੋ ਰਿਹਾ, ਉਹਨਾਂ $5 ਮੈਨੂੰ ਨੀ ਪਤਾ ਉਹ ਕਿੰਨਾ ਐਕੂਰੇਟ ਆ, ਪਰ ਉਹਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਜੀ ਗੌਰਮੈਂਟ ਜਿਹੜਾ ਆਪਣਾ ਉਹਨੇ ਆਲਰੇਡੀ ਹੱਥ ਪਿੱਛੇ ਖਿੱਚ ਲਿਆ ਸਪੈਂਡਿੰਗ ਦੇ ਵਿੱਚ, ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਇਨਵੈਸਟਮੈਂਟ ਹਜੇ ਵੀ ਬਹੁਤ ਹੋ ਰਹੀ, ਉਹਦੇ ਕਰਕੇ ਜਿਹੜੀ ਡਿਮਾਂਡ ਹੈ ਟੋਟਲ ਡਿਮਾਂਡ ਹੈ ਇਕੋਨਮੀ ਦੇ ਵਿੱਚ ਉਹ ਹਜੇ ਵੀ ਹੈਗੀ ਆ, ਸਪਲਾਈ ਘੱਟ ਆ। ਜਿਹੜੀ ਆਪਾਂ ਅਪ੍ਰੈਲ ਚ ਵੀ ਗੱਲ ਕੀਤੀ ਸੀ ਨਾ ਡਿਮਾਂਡ ਵਰਸਿਸ ਸਪਲਾਈ, ਜਦੋਂ ਤੱਕ ਸਪਲਾਈ ਘੱਟ ਹੈ ਡਿਮਾਂਡ ਜ਼ਿਆਦਾ ਮਹਿੰਗਾਈ ਰਹਿਣੀ ਹੈ। ਸੋ ਹੁਣ ਉਹਦੇ ਤੇ ਉਹੀ ਕੁਐਸਚਨ ਆ ਰਿਹਾ ਵੀ ਯਾਰ ਇਹ ਡਿਮਾਂਡ ਕਿਉਂ ਜ਼ਿਆਦਾ ਹੈ, ਕਿਉਂ ਨੀ ਆਪਾਂ ਇਹਨੂੰ ਮੀਟ ਅਪ ਕਰ ਰਹੇ ਹੈ ਨਾ। ਉੱਥੇ ਫਿਰ ਗੱਲ ਆ ਜਾਂਦੀ ਜਿਹੜੀ ਆਪਾਂ ਉਦੋਂ ਵੀ ਗੱਲ ਕੀਤੀ ਸੀ ਪ੍ਰੋਡਕਟੀਵਿਟੀ ਤੇ, ਜਿਹੜੀ ਹੈ ਨਾ ਉਪਜਾਊ ਕਿੰਨਾ, ਉਤਪਾਦਨ ਕਿੰਨਾ, ਗਰੋਥ। ਹਾਂਜੀ ਗਰੋਥ ਹੈ ਜਿਹੜੀ, ਵੀ ਇੱਕ ਪ੍ਰੋਡਕਟੀਵਿਟੀ ਕਹਿੰਦੇ ਯਾਰ ਹੈ ਕੀ, ਸ਼ੈ ਕੀ ਹੈ, ਇਹ ਸ਼ੈ ਆ ਵੀ ਇੱਕ ਘੰਟੇ ਦੇ ਵਿੱਚ ਤੁਸੀਂ ਕਿੰਨਾ ਪ੍ਰੋਡਿਊਸ ਕਰ ਰਹੇ ਹੋ ਗੁੱਡਸ ਐਂਡ ਸਰਵਿਸਿਸ, ਹੈ ਨਾ, ਤੁਸੀਂ ਇੱਕ ਘੰਟੇ ਦੇ ਵਿੱਚ ਤੁਹਾਡਾ ਪਰ ਆਵਰ ਕੀ ਪ੍ਰੋਡਕਸ਼ਨ ਹੋ ਰਹੀ ਹੈ ਇਕੋਨਮੀ ਦੇ ਵਿੱਚ, ਇੱਕ ਇੰਪਲ। ਹੁਣ ਇਹਦੇ ਵਿੱਚ ਲੋਕ ਕਹਿੰਦੇ ਜੀ ਵੀ ਆਸਟ੍ਰੇਲੀਆ ਦੀ ਪ੍ਰੋਡਕਟੀਵਿਟੀ ਕੀ, ਕਿਉਂ ਨੀ ਸਰਵਿਸਿਸ, ਹੈ ਨਾ, ਤੁਸੀਂ ਇੱਕ ਘੰਟੇ ਦੇ ਵਿੱਚ ਤੁਹਾਡਾ ਪਰ ਆਵਰ ਕੀ ਪ੍ਰੋਡਕਸ਼ਨ ਹੋ ਰਹੀ ਹੈ ਇਕੋਨਮੀ ਦੇ ਵਿੱਚ, ਇੱਕ ਇੰਪਲ। ਹੁਣ ਇਹਦੇ ਵਿੱਚ ਲੋਕ ਕਹਿੰਦੇ ਜੀ ਵੀ ਆਸਟ੍ਰੇਲੀਆ ਦੀ ਪ੍ਰੋਡਕਟੀਵਿਟੀ ਕੀ, ਕਿਉਂ ਨੀ ਹਾਈ ਹੈਗੀ, ਕੀ ਲੋਕ ਲੇਜ਼ੀ ਨੇ ਇੱਥੇ ਦੇ? ਨਹੀਂ, ਇਹਦਾ ਮਤਲਬ ਇਹ ਨਹੀਂ ਹੈ ਵੀ ਲੋਕ ਲੇਜ਼ੀ ਹੈ, ਇਹਦਾ ਮਤਲਬ ਇਹੀ ਹੈ ਵੀ ਬਹੁਤ ਸਾਰੇ ਫੈਕਟਰ ਰਲ ਕੇ ਪ੍ਰੋਡਕਟੀਵਿਟੀ ਹੈ ਜਿਹੜੀ ਉਹਦੇ ਤੇ ਅਸਰ ਪਾ ਰਹੇ ਨੇ। ਕੈਪੀਟਲ ਦੀ ਗੱਲ ਕਰ ਲਓ, ਹੈ ਨਾ, ਹੁਣ ਆਪਾਂ ਮਾਈਗ੍ਰੈਂਟਸ ਦੀ ਵੀ ਗੱਲ ਕੀਤੀ ਸੀ, ਉਦੋਂ ਆਪਾਂ ਗੱਲ ਕੀਤੀ ਸੀ ਵੀ ਇੱਕ ਜੌਬ ਨੂੰ ਜਿੱਥੇ 3 ਬੰਦੇ ਕਰ ਸਕਦੇ ਆ, ਉੱਥੇ 7 ਬੰਦੇ ਕਰ ਰਹੇ ਨੇ, ਹੈ ਨਾ ਜੀ। ਔਰ ਇਹਦਾ ਮਤਲਬ ਇਹ ਨੀ ਕਿ ਉਹ ਜਿਹੜੇ 3 ਬੰਦੇ ਨੇ ਉਹ ਲੇਜ਼ੀ ਨੇ, ਉਹ ਕੰਮ ਨੀ ਕਰ ਰਹੇ, ਪਰ ਚੱਕਰ ਇਹ ਹੈ ਵੀ ਜੇ ਤੁਹਾਡੇ ਕੋਲੇ ਪ੍ਰੋਪਰ ਇਨਫਰਾਸਟ੍ਰਕਚਰ ਨਹੀਂ ਹੈਗਾ, ਪ੍ਰੋਪਰ ਸਿਸਟਮ ਨਹੀਂ ਹੈਗਾ, ਟੈਕਨੋਲੋਜੀ ਨਹੀਂ ਹੈਗੀ, ਕੰਪੀਟੀਸ਼ਨ ਨਹੀਂ ਹੈਗਾ, ਉਦੋਂ ਤੱਕ ਤੁਹਾਡੀ ਪ੍ਰੋਡਕਟੀਵਿਟੀ ਨਹੀਂ ਵਧਣੀ। ਇਹ ਮਲਟੀ ਫੈਕਟੋਰੀਅਲ ਆ, ਮਤਲਬ ਪਿਆਜ਼ ਦੀਆਂ ਨਾ ਕਈ ਪਰਤਾਂ ਨੇ, ਉਹ ਤੁਸੀਂ ਖੋਲੀ ਜਾਓਗੇ ਹੋਰ ਨਵੇਂ ਦੀ ਨਵੀਂ ਚੀਜ਼ਾਂ ਆਈ ਜਾਣੀਆਂ, ਤੇ ਮਤਲਬ ਪੇਚੀਦਾ ਹੈ, ਗੁੰਝਲਦਾਰ ਹੈ ਇਹ ਸਾਰੀ ਸਟੋਰੀ ਨਾ ਜੀ। ਆਮ ਬੰਦਾ ਜਦੋਂ ਸੋਚਦਾ ਉਹ ਕਹਿੰਦਾ ਯਾਰ ਇਹ ਕਿਉਂ ਨੀ ਕਰਦੇ ਏਦਾਂ, ਕਰ ਲਓ।
0: ਪਰ ਨਹੀਂ, ਉਹਦੇ ਚ ਸਵਾਲ ਤਾਂ ਇਹੀ ਹੈ ਨਾ, ਸਰਕਾਰਾਂ ਆਪਾਂ ਇਸੇ ਲਈ ਚੁਣਦੇ ਹਾਂ ਨਾ ਕਿ ਉਹ ਉਹ ਫੈਸਲੇ ਲੈਣ ਜਿਹੜੇ ਫੈਸਲੇ। ਹੁਣ ਦੇਖੋ ਜਿਹੜੀ ਚੀਜ਼ ਤੁਸੀਂ ਹੁਣ ਸਮਝਾਈ ਆ, ਇਹ ਸਮਝ ਇਕੋਨਮਿਸਟ ਨੂੰ ਹੈਗੀ, ਮਾਹਰਾਂ ਨੂੰ ਹੈਗੀ, ਡਿਪਾਰਟਮੈਂਟ ਨੂੰ ਹੈਗੀ, ਅਤੇ ਸਰਕਾਰਾਂ ਨੂੰ, RBA ਨੂੰ, ਸਾਰਿਆਂ ਨੂੰ ਹੈਗੀ ਆ। ਤਾਂ ਉਹਦੇ ਬਾਵਜੂਦ ਇਹ ਕਹਿ ਕੇ ਹੈ ਨਾ ਬੁੱਤਾ ਸਾਰਿਆ ਜਾ ਸਕਦਾ ਵੀ ਨਹੀਂ ਨਹੀਂ ਯਾਰ ਇਹ ਬੜੇ ਐਕਸਟਰਨਲ ਫੈਕਟਰ ਨੇ, ਇਹ ਸਿੱਧ ਪੱਧਰਾ ਇਹਦਾ ਜਵਾਬ ਨਹੀਂ ਹੈ। ਮੇਰੇ ਕਹਿਣ ਦਾ ਮਤਲਬ, ਉਹ ਕਹਿੰਦੇ ਨਾ ਰੋਸ਼ਨੀ ਚਿੰਤਾ ਕਿ ਅਬ ਜ਼ਹਿਨ ਸੇ ਮਿਟ ਨਹੀਂ ਸਕਤੀ, ਖਿੜਕੀਆਂ ਖੁੱਲ੍ਹੀ ਹੈ ਤੋ ਹਵਾ ਕਿਉਂ ਨਹੀਂ ਆਤੀ। ਸਭ ਕੁਛ ਪਤਾ ਹੁੰਦਿਆਂ ਸੁਣਦਿਆਂ ਵੀ ਸਿਸਟਮ 'ਚ ਜੇ ਉਹੀ ਕੁਛ ਹੋਣਾ ਜੋ ਹੋ ਰਿਹਾ, ਤਾਂ ਫਿਰ ਉੱਥੇ ਸਰਕਾਰਾਂ ਦੀ ਨਲਾਇਕੀ ਵੀ ਆ।
2: ਹਾਂਜੀ ਉਹੀ ਆ, ਬੰਦਾ ਕਹਿੰਦਾ ਡਾਕਟਰ ਕਹਿੰਦਾ ਡਾਕਟਰ ਸਾਹਿਬ ਤੁਸੀਂ ਬਿਮਾਰੀ ਤਾਂ ਦੱਸਤੀ, ਇਹਦਾ ਇਲਾਜ ਵੀ ਦੱਸ ਦਿਓ ਹੁਣ, ਮਤਲਬ ਇਹਦਾ ਇਲਾਜ ਕੀ ਆ? ਸੁਣ ਲਿਆ ਵੀ ਹਾਂ ਆਹ ਸਾਰੀਆਂ ਚੀਜ਼ਾਂ ਹੈਗੀਆਂ, ਸੱਚ ਪੁੱਛੋ ਤਾਂ ਜਦੋਂ ਇਲਾਜ ਦੀ ਗੱਲ ਆਉਂਦੀ ਆ ਸਾਰਿਆਂ ਦੇ ਹੱਥ 'ਚ ਖੜ ਜਾਂਦੇ। ਹਰ ਕੋਈ ਬੰਦਾ ਕਹਿੰਦਾ, ਹੁਣ ਉਹ ਜਿਮ ਚਾਮਰਸ ਜੀ ਕਹਿ ਰਹੇ ਸੀਗੇ ਜੀ ਇਹ ਇਰਾਨ ਦੀ ਲੜਾਈ ਆ, ਉਹਦੇ ਕਰਕੇ ਹੋਇਆ। ਇਕੱਲੀ ਇਰਾਨ ਦੀ ਲੜਾਈ ਨਹੀਂ, ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ, ਪ੍ਰਾਈਵੇਟ ਸੈਕਟਰ ਦੀ ਜ਼ਿੰਮੇਵਾਰੀ। ਜੇ ਤੁਹਾਡੀ ਰੈਗੂਲੇਸ਼ਨ ਹੈ ਕਿਤੇ ਨਾ ਕਿਤੇ ਓਵਰ ਰੈਗੂਲੇਟਡ ਨੇ ਕੁਛ ਚੀਜ਼ਾਂ, ਉਹਨੂੰ ਸੌਖਾ ਕਰੋ, ਰੈੱਡ ਟੇਪ ਘਟਾਓ, ਫਰਮਾਂ ਦੇ ਲਈ ਬਿਜ਼ਨਸ ਕਰਨਾ ਸੌਖਾ ਕਰੋ, ਜੇ

0: ਉਹਨੂੰ ਕ੍ਰੈਡਿਟ ਦੇਣਾ ਹੈ, ਪੈਸੇ ਦੇਣੇ ਹੈ, ਲੋਨ ਦੇਣਾ ਹੈ, ਉਹ ਕਰੋ। ਤੇ ਜਿਹੜਾ ਇੰਪਲੋਇਰ ਹੈ, ਜਿਹੜੀ ਬਿਜ਼ਨੈਸਿਸ ਹੈ, ਉਹਨਾਂ ਨੂੰ ਵੀ ਇਨਵੈਸਟ ਕਰਨਾ ਪੈਣਾ ਹੈ ਜੀ ਟੈਕਨੋਲੋਜੀ ਦੇ ਵਿੱਚ। ਜਿਹੜੀ ਇੰਪਲੋਈ ਹੈ ਉਹਨੂੰ ਪ੍ਰੋਪਰ ਟ੍ਰੇਨਿੰਗ ਦੇਣੀ ਪੈਣੀ ਆ, ਤਾਂ ਕਿ ਕਿਸੇ ਨਾ ਕਿਸੇ ਤਰੀਕੇ ਪ੍ਰੋਡਕਟਿਵਿਟੀ ਵਧੇ। ਤੇ ਜਦੋਂ ਹੁਣ ਆਪਾਂ ਗੱਲ ਕਰੀਏ ਉਹਦੇ ਵਿੱਚ, ਜਿਹੜਾ ਘਰਾਂ ਦੀਆਂ ਕਿਸ਼ਤਾਂ ਨੇ, ਘਰਾਂ ਦੀਆਂ ਕਿਸ਼ਤਾਂ ਬਹੁਤ ਜ਼ਿਆਦਾ ਨੇ, ਹਾਊਸਿੰਗ ਦੀ ਬੜੀ ਪ੍ਰੋਬਲਮ ਹੈ ਨਾ ਜੀ। ਇਹ ਸਾਰੀਆਂ ਚੀਜ਼ਾਂ ਜਦੋਂ ਇੱਕ ਸਾਰੇ ਜਣੇ ਇਹਨੂੰ ਇਕੱਠੇ ਹੋ ਕੇ ਨਹੀਂ ਗੱਲ ਕਰਦੇ, ਜਦੋਂ ਮੈਂ ਪਿੱਛੇ ਉਸ ਇੰਟਰਵਿਊ 'ਚ ਕਿਹਾ ਸੀ ਜੀ ਤਿੰਨ ਚੀਜ਼ਾਂ, ਹਾਊਸਿੰਗ, ਪ੍ਰੋਡਕਟਿਵਿਟੀ ਤੇ ਐਨਰਜੀ, ਜਦੋਂ ਤੱਕ ਇਹ ਅਸੀਂ ਫਿਕਸ ਨਹੀਂ ਕਰਦੇ, ਕੋਈ ਵੀ ਸਰਕਾਰ ਹੋਵੇ, ਕੋਈ ਵੀ ਸਿਸਟਮ ਹੋਵੇ, ਉਦੋਂ ਤੱਕ ਗੱਲ ਨਹੀਂ ਬਣਨੀ ਹੈ ਨਾ ਜੀ। ਹੁਣ ਆਪਾਂ ਹਾਊਸਿੰਗ ਦੀ ਗੱਲ ਕਰੀਏ, ਹਾਊਸਿੰਗ 'ਚ ਇਹਨਾਂ ਨੇ ਬਹੁਤ ਵੱਡੇ ਚੇਂਜਸ ਕੀਤੇ। ਬਜਟ ਆਇਆ ਜਦੋਂ ਮਈ ਦੇ ਵਿੱਚ, ਆਪਾਂ ਗੱਲ ਕੀਤੀ ਸੀ ਅਪ੍ਰੈਲ 'ਚ ਕਿ ਆ ਸਕਦਾ ਹੈ ਨਾ, ਇਹਨਾਂ ਨੇ ਬਹੁਤ ਵੱਡੇ ਚੇਂਜਸ ਲੈ ਕੇ ਆਏ, ਮਤਲਬ ਕੈਪੀਟਲ ਗੇਨ ਟੈਕਸ ਦਾ ਚੇਂਜ ਆ ਗਿਆ, ਨੈਗੇਟਿਵ ਗੇਅਰਿੰਗ ਸਕ੍ਰੈਪ ਕਰ ਦਿੱਤੀ, ਜਿਹੜੇ ਉਹ ਆਪਣੇ ਉਹ ਬਣਾਉਂਦੇ ਹੁੰਦੇ ਸੀਗੇ ਫੈਮਿਲੀ ਟਰੱਸਟ ਬਣਾਉਂਦੇ ਸੀ ਉਹਨਾਂ ਤੇ ਚੇਂਜਸ ਲੈ ਕੇ ਆਉਂਦੇ, ਤੇ ਸੁਪਰ ਐਨੂਏਸ਼ਨ ਚੋਂ ਘਰ ਲੈਂਦੇ ਸੀ ਉਹਨਾਂ ਦੇ ਚੇਂਜਸ ਲੈ ਕੇ ਆਉਂਦੇ, ਉਹਦੇ ਨਾਲ ਕਰੈਕਸ਼ਨ ਤਾਂ ਹੋਈ ਹੈ ਮਾਰਕੀਟ ਦੇ ਵਿੱਚ ਹੈ ਨਾ ਜੀ। ਘਰਾਂ ਦੀਆਂ ਕੀਮਤਾਂ ਥੱਲੇ ਜ਼ਰੂਰ ਡਿੱਗੀਆਂ ਨੇ, ਉਹ ਚੇਂਜਸ ਹੋ ਰਹੇ ਨੇ, ਤੇ ਪਰ ਪ੍ਰੋਬਲਮ ਇਹੀ ਹੈ ਵੀ ਹੁਣ ਸਾਡੀ ਜਿਹੜੀ ਐਨਰਜੀ ਸਿਕਿਉਰਿਟੀ ਹੈ, ਐਨਰਜੀ ਸਿਕਿਉਰਿਟੀ ਹਜੇ ਵੀ ਤੁਸੀਂ ਬਿੱਲ ਦੇਖੋਗੇ ਬਿਜਲੀ ਦੇ ਤੇ ਗੈਸ ਦੇ ਬਿੱਲ ਕਿੰਨੇ ਜ਼ਿਆਦਾ ਹਾਈ ਨੇ ਹੈ ਨਾ ਜੀ। ਹੁਣ ਆਪਾਂ ਪੈਟਰੋਲ ਭਰਾਉਂਦੇ ਹਾਂ, ਡੀਜ਼ਲ ਭਰਾਉਂਦੇ ਹਾਂ, ਡੀਜ਼ਲ ਦਾ ਕ੍ਰਾਈਸਿਸ ਬਹੁਤ ਵੱਡਾ ਕ੍ਰਾਈਸਿਸ ਹੋਇਆ ਪਿਆ ਇਸ ਵੇਲੇ, ਸਾਰੀ ਦੁਨੀਆਂ 'ਚ ਹੋਇਆ ਪਿਆ ਹੈ ਨਾ। ਉਹਦੇ ਵਿੱਚ ਜਿਹੜੀ ਲੜਾਈ ਹੈ, ਹੁਣ ਡੋਨਲਡ ਟਰੰਪ ਸਾਹਿਬ ਦੇ ਫੈਕਟਰ ਨੇ ਲੜਾਈ ਕਿਹਨੇ ਸ਼ੁਰੂ ਕੀਤੀ ਸੀ ਹੈ ਨਾ, ਹਮ ਤੋ ਡੂਬੇਂਗੇ ਸਨਮ ਤੁਮਕੋ ਵੀ ਸਾਥ ਹੀ ਲੈ ਕੇ ਡੂਬੇਂਗੇ, ਉਹਨੇ ਆਪ ਕੀਤਾ। ਉਹ ਕਹਿੰਦਾ ਮੈਂ ਕਿਸੇ ਅਮਰੀਕਾ ਦੇ ਰਾਸ਼ਟਰਪਤੀ ਦੀ ਹਿੰਮਤ ਨਹੀਂ ਹੋਈ ਵੀ ਇਰਾਨ ਤੇ ਬੰਬ ਸਿੱਟੂਗਾ, ਮੈਂ ਸਿੱਟ ਕੇ ਦਿਖਾਊਂਗਾ ਸਿੱਟਤੇ। ਇਹ ਤਾਂ ਜੀ ਕਹਿੰਦਾ ਮੈਂ 3 ਦਿਨਾਂ 'ਚ ਲੜਾਈ ਖਤਮ ਕਰ ਦੂੰ, ਇਹ ਤਾਂ ਜੀ ਗੱਲ ਹੀ ਕੋਈ ਨੀ। ਜਦੋਂ ਇਲੈਕਟ ਹੋਇਆ ਸੀ ਕਹਿੰਦਾ ਯੂਕਰੇਨ ਦੀ ਲੜਾਈ 1 ਦਿਨ 'ਚ 24 ਘੰਟਿਆਂ 'ਚ ਖਤਮ ਕਰ ਦੂੰ, ਹਜੇ ਵੀ ਚੱਲ ਰਹੀ ਹੈ 5-6 ਸਾਲ ਹੋ
1: ਗਏ। ਉਹ ਤਾਂ ਡਰੋਨੋ ਡਰੋਨੀ ਹੋਈ ਜਾਂਦੇ ਦੋਨੋਂ ਪਾਸੇ।
0: ਹੁਣ ਉਹਨਾਂ ਨੇ ਪਹਿਲਾਂ ਸਟ੍ਰੇਟ ਆਫ ਹਰਮੂਜ਼ ਦਾ ਕਬਾੜਾ ਕੀਤਾ ਸੀਗਾ, ਹੁਣ ਜਿਹੜੀ ਰੈੱਡ ਸੀ ਦੀ ਪਾਈਪ ਲਾਈਨ ਸੀ ਜਿੱਥੋਂ ਸਾਊਦੀ ਅਰਬ ਵਾਲੇ ਭੇਜਦੇ ਸੀਗੇ, ਉੱਥੇ ਵੀ ਅਟੈਕ ਹੋ ਗਏ ਹਨ। ਹੁਣ ਰਸ਼ੀਆ ਦੇ ਜਿਹੜੇ ਟਰਮੀਨਲ ਆ, ਡੀਜ਼ਲ ਦਾ ਸਾਰਿਆਂ ਨਾਲੋਂ ਵੱਡਾ ਸਪਲਾਇਰ ਰਸ਼ੀਆ ਹੈਗਾ, ਤੇ ਉਹ ਰਸ਼ੀਆ ਤੇ ਯੂਕਰੇਨ ਵਾਲਿਆਂ ਨੇ ਡਰੋਨ ਨਾਲ ਹਮਲੇ ਕਰਤੇ, ਉੱਥੋਂ ਸਪਲਾਈ ਕਰਨ 'ਚ ਆ ਰਿਹਾ, ਸਪਲਾਈ ਇਸ਼ੂ ਆ ਰਹੇ ਜੀ, ਡੀਜ਼ਲ ਹੀ ਨਹੀਂ ਆ ਰਿਹਾ, $3 ਨੂੰ ਲੱਗਿਆ ਪਿਆ, ਕੁਛ ਕਹਿੰਦੇ ਜੀ $4-5 ਲੀਟਰ ਤੱਕ ਵੀ ਪਹੁੰਚ ਜਾਣਾ ਇਹ।
1: ਮੈਨੂੰ ਲੱਗਦਾ ਸਾਈਕਲ ਮਹਿੰਗੇ ਹੋਣ,
0: ਸਾਈਕਲ
1: ਗਰੀਬ ਬੰਦਾ ਤਾਂ ਇਦਾਂ ਹੀ ਸੋਚੇ ਜਿਹੜੇ
0: ਮੇਰੇ ਤਾਂ ਪਿਆ ਧੂੜ ਪੈ ਰਹੀ ਹੈ ਉਹਦੇ ਤੇ, ਮੈਨੂੰ ਲੱਗਦਾ ਉਹਦੇ ਚ ਹਵਾ ਹੂਆ ਭਰਾ ਕਾਠੀ ਤੋਂ ਮੈਲ ਲਾਵਾਂ ਧੂੜ ਝਾੜਾਂ।
1: ਪਰ ਨਹੀਂ, ਇਹ ਸਾਰੀ ਦੁਨੀਆਂ ਦਾ ਹੀ ਹਾਲ ਇੱਦਾਂ। ਹੁਣ ਦੇਖੋ ਜੇ ਤੁਸੀਂ ਅੰਕਲ ਸੈਮ ਬਣਨ ਦੀ ਕੋਸ਼ਿਸ਼ ਕਰੋਗੇ, ਦੁਨੀਆਂ ਤੇ ਅਸਰ ਤਾਂ ਪਊਗਾ। ਹੁਣ ਮੈਂ ਦੇਖਦਾ ਸੀ ਉਹ ਇੰਡੀਆ ਦਾ ਜਿਹੜਾ ਮੰਤਰੀ ਆ ਜੈਸ਼ੰਕਰ, ਉਹਦੀ ਉਹਦੇ ਤੇ ਜਿਹੜੇ ਆ ਯੂਰਪੀਅਨ ਪੱਤਰਕਾਰ ਉਹਨੂੰ ਝੂਠੇ ਸੱਚੇ ਦੇ ਸਵਾਲ ਪੁੱਛਦੇ ਆ, ਉਹਨੇ ਚੰਗੇ ਕੱਚੇ ਲਾਹੇ। ਮੈਂ ਉਹ ਇੰਟਰਵਿਊ ਸੁਣੀ ਆ, ਖਾਸ ਤੌਰ ਤੇ ਰੂਸ ਤੇ ਤੇਲ ਨੂੰ ਲੈ ਕੇ
0: ਬੇਇੱਜ਼ਤੀ ਕਰਦਾ। ਹਾਂਜੀ, ਉਹ ਚੰਗੀ ਬੇਇੱਜ਼ਤੀ ਕਰਦਾ। ਯੂਰਪ ਤੇ ਆਪ ਬੜਾ ਪਿੰਚ ਹੋ ਰਿਹਾ ਜੀ, ਯੂਰਪ ਡੀਜ਼ਲ ਡਿਪੈਂਡੈਂਟ ਹੈ ਬਹੁਤ ਜ਼ਿਆਦਾ। ਯੂਰਪ ਲੈ ਰਿਹਾ ਸੀਗਾ ਅਮਰੀਕਾ ਤੋਂ, ਅਮਰੀਕਾ ਦੀਆਂ ਦੂਜਾ ਵੱਡਾ ਸਪਲਾਇਰ ਹੈ ਨਾ, ਉਹ ਰਿਫਾਇਨਰੀਜ਼ ਬਹੁਤ ਨੇ ਉੱਥੇ, ਉਹ ਉੱਥੇ ਕੱਚਾ ਤੇਲ ਆਉਂਦਾ, ਉਹ ਡੀਜ਼ਲ ਪ੍ਰੋਸੈਸ ਕਰਕੇ ਅੱਗੇ ਭੇਜਦੇ ਆ। ਹੁਣ ਅਮਰੀਕਾ ਦੀ ਜਿਹੜੀ ਆਪਣੀ ਸਪਲਾਈ ਸ਼ੋਰਟੇਜ ਹੋਈ ਪਈ ਆ, ਕਿਉਂਕਿ ਪਿੱਛੋਂ ਨਹੀਂ ਆ ਰਿਹਾ। ਅਮਰੀਕਾ ਵਾਲੇ ਕਹਿੰਦੇ ਜੀ ਅਸੀਂ ਡੀਜ਼ਲ ਐਕਸਪੋਰਟ ਕਰਨਾ ਘਟਾ ਦੇਣਾ, ਕਿਉਂਕਿ ਸਾਡੇ ਆਇਲ ਰਿਜ਼ਰਵ ਥੱਲੇ ਜਾ ਰਹੇ ਆ। ਠੀਕ ਹੈ ਜੀ, ਹੁਣ ਯੂਰਪ ਵਾਲੇ ਚੀਕਾਂ ਨਿਕਲੀਆਂ ਪਈਆਂ, ਕਿੱਥੋਂ ਕਰਨਾ, ਡੀਜ਼ਲ ਬਹੁਤ ਹੈ ਉੱਥੇ ਚੱਲਦੀਆਂ ਗੱਡੀਆਂ, ਇਸ਼ੂ ਤਾਂ ਉਹਨਾਂ ਨੂੰ ਵੀ ਹੈਗਾ। ਮਤਲਬ ਜਦੋਂ ਇਹ ਤੁਸੀਂ ਸਾਰੀਆਂ ਚੀਜ਼ਾਂ ਦੇਖਦੇ ਹੋ, ਲੜਾਈ ਕਰਦੇ ਹੋ, ਬੰਬ ਸਿੱਟਦੇ ਹੋ ਇੱਕ ਦੂਜੇ ਤੇ, ਨੁਕਸਾਨ ਸਾਰਿਆਂ ਨੂੰ ਹੁੰਦਾ। ਹੁਣ ਆਸਟ੍ਰੇਲੀਆ ਅਸੀਂ ਅਸੀਂ ਭੁਗਤ ਰਹੇ ਹਾਂ ਜੀ, ਅਸੀਂ ਤਾਂ ਕਿਸੇ ਲੜਾਈ ਦੇ ਵਿੱਚ ਨਹੀਂ ਗਏ, ਪਰ ਕਿਉਂਕਿ ਅਸੀਂ ਲੱਕ ਨਾਲ ਬੰਨੇ ਹੋਏ ਹਾਂ ਵੱਡੇ ਮੁਲਕਾਂ ਦੇ, ਸਾਡੀ ਜਿਹੜੀ ਇਕੋਨਮੀ ਬੜੀ ਛੋਟੀ ਇਕੋਨਮੀ ਹੈ, ਸਾਡੀ ਇੱਥੇ ਮੈਨੂਫੈਕਚਰਿੰਗ ਬੜੀ ਘੱਟ ਆ, ਸਾਡਾ ਉਤਪਾਦਨ ਬੜਾ ਘੱਟ ਹੈ ਨਾ, ਅਸੀਂ ਤੇਲ ਬਾਹਰੋਂ ਮੰਗਾਉਂਦੇ ਹਾਂ, ਉਹ ਮਹਿੰਗਾ ਜਦੋਂ ਉੱਥੇ ਫੈਕਟਰ ਹੁੰਦੇ ਆ ਤਾਂ ਸਾਡੇ ਤੇ ਬੜਾ ਮਾੜਾ ਅਸਰ ਪੈਂਦਾ। ਪਰ ਜਿਹੜੀ ਆਪਾਂ ਅਪ੍ਰੈਲ 'ਚ ਵੀ ਗੱਲ ਕੀਤੀ ਸੀ ਨਾ ਪ੍ਰੀਤਿੰਦਰ ਜੀ, ਕਿ ਇਹ ਇਹ ਜਿਹੜੇ ਯਾਰ ਐਨਰਜੀ ਜਿਹੜੀ ਤੁਹਾਡੀ ਗੈਸ ਆ, ਇਲੈਕਟ੍ਰੀਸਿਟੀ, ਉਹਨੂੰ ਤਾਂ ਤੁਸੀਂ ਕਿਸੇ ਤਰੀਕੇ ਨਾਲ ਠੀਕ ਕਰ ਸਕਦੇ ਹੋ ਨਾ, ਰਿਫੋਰਮ ਕਰ ਸਕਦੇ ਹੋ। ਜਦੋਂ ਗੈਸ ਕੰਪਨੀਆਂ ਤੇ ਅਸੀਂ 25% ਦੀ ਟੈਕਸ ਦੀ ਗੱਲ ਕੀਤੀ ਸੀ, ਹਰ ਸਾਲ ਸਰਕਾਰ ਨੂੰ $17 ਬਿਲੀਅਨ ਆਉਣਗੇ, ਤੁਸੀਂ ਗੱਲ ਕੀਤੀ ਸੀ ਜੀ ਵੀ ਇਹ ਸਿੰਗਾਪੁਰ ਨੂੰ, ਜਾਪਾਨ ਨੂੰ ਉਹ ਕੰਪਨੀਆਂ ਖਰੀਦੀ ਜਾਂਦੀਆਂ ਨੇ, ਤੇ ਉਸ ਤੋਂ ਬਾਅਦ ਦੁੱਗਣੇ ਤਿੱਗਣੇ ਰੇਟ ਵਿੱਚ ਵਾਪਸ ਵੇਚ ਰਹੀਆਂ ਨੇ ਆਸਟ੍ਰੇਲੀਆ ਨੂੰ। ਆਸਟ੍ਰੇਲੀਆ ਦੀ ਗੈਸ ਬਾਹਰ ਜਾ ਰਹੀ ਹੈ, ਗੈਰ ਫਿਰ
1: ਆਸਟ੍ਰੇਲੀਆ ਉਹਨਾਂ ਤੋਂ ਵਾਪਸ
0: ਖਰੀਦ ਰਹੇ। ਸਾਡੇ ਕੋਲ ਟੈਕਨੋਲੋਜੀ ਹੈ ਨਹੀਂ, ਅਸੀਂ ਡਿਵੈਲਪ ਨਹੀਂ ਕੀਤੀ ਤੇ ਅਸੀਂ ਉਹਨਾਂ ਤੇ ਰਾਇਲਟੀਜ਼ ਨਹੀਂ ਲਾ ਰਹੇ
1: ਤੇ ਮੈਨੂਫੈਕਚਰਿੰਗ ਜਿਵੇਂ ਅਮਰੀਕਾ ਠੋਕ ਰਿਹਾ।
0: ਲੌਬੀ ਬੜੀ ਸਟਰੋਂਗ ਹੈ ਜੀ ਉਹਨਾਂ ਦੀ, ਤੁਸੀਂ ਮਾੜਾ ਜਿਹਾ ਚੂੰ ਕਰੋ ਸਹੀ, ਉਹ ਕਹਿੰਦੇ ਸਰਕਾਰ ਨੂੰ ਅਸੀਂ ਤੁਹਾਨੂੰ ਦੱਸਾਂਗੇ। ਹੁਣ ਆਸਟ੍ਰੇਲੀਆ ਦਾ ਪੋਲੀਟੀਕਲ ਇਨਵਾਇਰਮੈਂਟ ਕਿੰਨਾ ਬਦਲਿਆ ਪਿਆ, ਅਸੀਂ ਉਦੋਂ ਵੀ ਗੱਲ ਕੀਤੀ ਸੀਗੀ ਵਨ ਨੇਸ਼ਨ ਦੀ, ਪੌਲਿਨ ਹੈਨਸਨ ਦੀ, ਉਦੋਂ ਤੁਸੀਂ ਗੱਲ ਕੀਤੀ ਸੀ ਕਿ ਸਾਊਥ ਆਸਟ੍ਰੇਲੀਆ ਚ ਇਹਨਾਂ ਦੀ ਪ੍ਰਾਇਮਰੀ ਵੋਟ ਕਿੰਨੀ ਹਾਈ ਗਈ ਹੈ, ਤੇ ਹੁਣ ਗੱਲ ਹੋਈ ਹੈ ਸੀਕਰੇਟ ਹਾਰਬਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਲੇਬਰ ਦੀ ਸੇਫ ਸੀਟ ਮੰਨੀ ਜਾਂਦੀ ਸੀ, ਉੱਥੇ ਵਨ ਨੇਸ਼ਨ ਦੀ ਬੜੀ ਕੰਫਰਟੇਬਲ ਵਿਕਟਰੀ ਹੋਈ ਹੈ ਜੀ। ਠੀਕ ਹੈ, ਪਿਛਲੇ ਇਲੈਕਸ਼ਨ 6.5% ਆਇਆ ਸੀਗਾ ਉਹਨਾਂ ਨੂੰ ਵੋਟ ਟੋਟਲ ਦਾ, ਐਤਕੀ ਉਹਨਾਂ ਨੇ ਕਿੱਡੇ ਵੱਡੇ ਮਾਰਜਨ ਦੇ ਨਾਲ ਉੱਥੇ ਸੀਟ ਜਿੱਤੀ ਹੈ।
1: ਇਹਦੇ ਤੋਂ ਇੱਕ ਅੰਦਾਜ਼ਾ ਤਾਂ ਆਪਾਂ ਲਾ ਹੀ ਸਕਦੇ ਹਾਂ ਕਿ ਲੋਕ ਦੁਖੀ ਨੇ, ਲੋਕ ਨਾ ਖੁਸ਼ ਨੇ ਸਰਕਾਰ ਦੀਆਂ ਨੀਤੀਆਂ ਤੋਂ ਜਾਂ ਸਰਕਾਰ ਦੀ ਇਨਐਬਿਲਿਟੀ ਤੋਂ ਕਿ ਜੋ ਸਰਕਾਰਾਂ ਨੇ ਆਪਣੀ ਫਿਸਕਲ ਪੋਲਿਸੀ ਕਹਿ ਲਓ, ਮੋਨੀਟਰੀ ਪੋਲਿਸੀ ਕਹਿ ਲਓ, ਉਸ ਤਹਿਤ ਜਿਹੜੇ ਕੰਮ ਕਰਨੇ ਸੀ ਜਾਂ ਤਾਂ ਉਹ ਕਰਨ 'ਚ ਨਾਕਾਮਯਾਬ ਰਹੇ ਆ ਜਾਂ ਫਿਰ ਵੀ ਪੱਲਾ ਝਾੜ ਰਹੇ ਆ ਕਿ ਦੇਖੋ ਜੀ ਉੱਥੇ ਜੰਗ ਲੱਗ ਗਈ, ਇੱਥੇ ਜੰਗ ਲੱਗ ਗਈ, ਅਮਰੀਕਾ ਨੇ ਟੈਰਿਫ ਲਾ ਤੇ, ਆਹ ਹੋ ਗਿਆ ਆਹ ਹੋ ਗਿਆ, ਇਹਨਾਂ ਚੀਜ਼ਾਂ 'ਤੇ ਸਾਡਾ ਵੱਸ ਕੋਈ ਨਹੀਂ, ਜਾਂ ਉਹ ਪੱਲਾ ਉੱਥੋਂ ਝਾੜ ਰਹੇ ਆ ਅਤੇ ਲੋਕ ਫਿਰ ਨਾ ਖੁਸ਼ ਹੁੰਦੇ ਆ ਵੀ ਫਿਰ ਤੁਹਾਡੇ ਪੱਲੇ ਜੇ ਕੁਛ ਹੈ ਹੀ ਨਹੀਂ ਫਿਰ ਅਸੀਂ ਤੁਹਾਨੂੰ ਚੁਣੀਏ ਕਿਉਂ।
0: ਬਿਲਕੁਲ ਜੀ, ਪਰ ਆਲਟਰਨੇਟਿਵ ਵੀ ਕੀ ਦੱਸ ਰਿਹਾ, ਤੁਸੀਂ ਪਾਲਿਸੀ ਦੇ ਬੇਸ ਤੇ ਕਰਨੀ ਹੈ ਨਾ ਬਹਿਸ, ਡਿਸਕਸ਼ਨ ਕਰਨੀ ਹੈ। ਹੁਣ ਲੋਕ ਕਹਿੰਦੇ ਆ ਕਿ ਯਾਰ ਉਹਦਾ ਲੇਬਰ ਦਾ ਆਲਟਰਨੇਟਿਵ ਲਿਬਰਲ ਨੇ, ਲਿਬਰਲ ਨੇ ਕੁਛ ਨਹੀਂ ਕੀਤਾ ਜੀ। ਅੱਛਾ ਫਿਰ ਕੀ ਹੈ, ਆਹ ਨਵੇਂ ਆ ਰਹੇ ਨੇ, ਇਹਨਾਂ ਨੂੰ ਦੇ ਕੇ ਦੇਖੀਏ ਮੌਕਾ ਨਾ, ਲੋਕਾਂ ਦਾ ਝੁਕਾਅ ਉੱਧਰ ਨੂੰ ਜਾਂਦਾ, ਪਾਲਿਸੀ ਤੇ ਕੋਈ ਦੇਖਦਾ ਨੀ ਵੀ ਪਾਲਿਸੀ ਹੈ ਨਾ
1: ਕੋਲੇ।
0: ਹਾਂਜੀ, ਕੀ ਇਹ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਤੁਹਾਨੂੰ ਹੁਣ ਆ ਰਹੀਆਂ, ਇਹਨਾਂ ਇਹਨਾਂ ਦਾ ਹੱਲ ਹੈ ਕੋਈ? ਕਹਿੰਦੇ ਜੀ ਮਾਈਗ੍ਰੇਸ਼ਨ ਘਟਾ ਦਿਆਂਗੇ। ਯਾਰ ਮਾਈਗ੍ਰੇਸ਼ਨ ਘਟਾਉਣ ਦੇ ਨਾਲ ਟੈਂਪਰੇਰੀਲੀ ਕੁਛ ਚੀਜ਼ਾਂ ਤੇ ਫਰਕ ਪੈ ਜਾਊਗਾ, ਜਿੱਦਾਂ ਆਪਾਂ ਉਦੋਂ ਵੀ ਗੱਲ ਕੀਤੀ ਸੀ ਅਪ੍ਰੈਲ ਦੇ ਵਿੱਚ, ਬਟ ਇਟਸ ਨੋਟ ਕੰਪਲੀਟ ਫਿਕਸ, ਨਹੀਂ ਜੀ ਇਹ ਰਾਮਬਾਣ ਨੀ ਗਾ ਇਲਾਜ ਹੈ ਨਾ। ਜੇ ਤੁਸੀਂ ਕਹੋ ਜੀ ਮਾਈਗ੍ਰੈਂਟ ਘਟਾ ਦਿਓ, ਸਾਰੀਆਂ ਬਿਮਾਰੀਆਂ ਦੀ ਜੜ ਹੀ ਹੈ, ਉਹ ਨਹੀਂ ਯਾਰ ਇਹ ਨਹੀਂ ਹੈ। ਮਾਈਗ੍ਰੈਂਟ ਦੀ ਸਕਿਲਡ ਮਾਈਗ੍ਰੈਂਟ ਤਾਂ ਵਧੀਆ ਹੁੰਦਾ। ਹੁਣ ਆਸਟ੍ਰੇਲੀਆ ਦੀ ਜੀ ਡੀ ਪੀ ਟੋਟਲ ਤਾਂ ਗਰੋ ਕਰ ਰਹੀ ਹੈ ਕਿਉਂਕਿ ਪਾਪੂਲੇਸ਼ਨ ਵੱਧ ਰਹੀ ਹੈ, ਮਾਈਗ੍ਰੈਂਟ ਬਹੁਤ ਆਇਆ, ਟੈਂਪਰੇਰੀ ਵਰਕਰ ਬਹੁਤ ਆਇਆ, ਇਨਫਰਾਸਟਰਕਚਰ ਗਰੋ ਨਹੀਂ ਹੋਇਆ, ਕੈਪੀਟਲ ਗਰੋ ਨਹੀਂ ਹੋਈਆਂ, ਸੜਕਾਂ ਬਣੀਆਂ ਨਹੀਂ, ਫੈਕਟਰੀਆਂ ਵਿੱਚ ਨਵਾਂ ਇਕੁਇਪਮੈਂਟ ਆਇਆ ਨਹੀਂ, ਬੰਦੇ ਜ਼ਿਆਦਾ ਬੁਲਾ ਲਏ। ਜਿਹੜੀ ਆਪਾਂ ਗੱਲ ਪ੍ਰੋਡਕਟੀਵਿਟੀ ਦੀ ਕੀਤੀ ਨਾ
1: ਜੀ,
0: ਬੰਦੇ ਜ਼ਿਆਦਾ ਬੁਲਾ ਲਏ ਵੀ ਇਹਨਾਂ ਤੋਂ ਯਾਰ ਹੋਰ ਕੰਮ ਦੀ ਲੋੜ ਹੈ, ਇਹਨਾਂ ਨੂੰ ਜਿੱਥੇ 3 ਰੱਖਣੇ ਉੱਥੇ 7 ਰੱਖ ਲਓ, 5 ਰੱਖ ਲਓ, 5 ਦੀ ਥਾਂ 10 ਰੱਖ ਲਓ, ਕੰਮ ਹੋਣਾ ਚਾਹੀਦਾ। ਉਹਦੇ ਨਾਲ ਸਾਰੇ ਕਿਤੇ ਪ੍ਰੈਸ਼ਰ ਆ ਰਿਹਾ, ਉਹਦੇ ਕਰਕੇ ਲੋਕ ਬੜੇ ਔਖੇ ਨੇ, ਲੋਕ ਗੁੱਸੇ 'ਚ ਨੇ ਜੀ ਇਸ ਵੇਲੇ ਬਹੁਤ ਜ਼ਿਆਦਾ।
1: ਸੋ ਉਹ ਐਂਟੀ ਇਨਕੰਬੈਂਸੀ ਜਿਵੇਂ ਆਪਾਂ ਹੁੰਦੀ ਆ ਵੀ ਵਿਰੋਧ 'ਚ ਵੋਟ ਬਹੁਤ ਪੈਣੀ ਆ, ਨਾ ਕਿ ਕਿਸੇ ਦੇ ਹੱਕ 'ਚ।
0: ਬਿਲਕੁਲ ਜੀ, ਉਹ ਗੁੱਸਾ ਹੈ, ਉਹਨਾਂ ਨੇ ਗੁੱਸਾ ਕਿਤੇ ਨਾ ਕਿਤੇ ਕੱਢਣਾ, ਹੋਰ ਵਿਚਾਰਿਆਂ ਦਾ ਵੱਸ ਕਿਤੇ ਚੱਲਦਾ ਨਹੀਂ ਗਾ, ਕਿੱਥੇ ਗੁੱਸਾ ਕੱਢਣਗੇ, ਬੈਲਟ ਬਾਕਸ ਤੇ ਕੱਢਣਗੇ, ਜਾ ਕੇ ਕਿਤੇ ਨਾ ਕਿਤੇ ਗੁੱਸਾ ਕੱਢਣਗੇ। ਸੋ ਇਹ ਜਿਹੜੀ ਵੀ ਸਮੇਂ ਦੀ ਸਰਕਾਰ ਹੈ ਉਹਨੂੰ ਇਹ ਬੜਾ ਕੋਸ਼ਿਸ਼ ਕਰਨੀ ਪੈਣੀ ਹੈ ਕਿ ਇਹਨਾਂ ਚੀਜ਼ਾਂ ਵੱਲ ਕਿਸੇ ਨਾ ਕਿਸੇ ਤਰੀਕੇ ਧਿਆਨ ਦੇਣ। ਜੇ ਉਹਨਾਂ ਦੀ ਰੈੱਡ ਟੇਪ ਆ, ਬਿਊਰੋਕਰੇਸੀ ਹੈ, ਲਾਲ ਫੀਤਾਸ਼ਾਹੀ ਘਟਾਓ ਕਿਸੇ ਤਰੀਕੇ। ਜਿਹੜੀ ਜਿਹੜੀ ਪ੍ਰੋਡਕਟਿਵਿਟੀ ਹੈ ਨਾ ਜੀ, ਪ੍ਰੋਡਕਟਿਵਿਟੀ ਬਹੁਤ ਕ੍ਰਿਟੀਕਲ ਸ਼ਬਦ ਹੈ ਇਸ ਵੇਲੇ। ਜਦੋਂ ਤੱਕ ਪ੍ਰੋਡਕਟਿਵਿਟੀ ਸਾਡੀ ਨਹੀਂ ਵੱਧਦੀ ਨਾ, ਇੱਕ ਤਾਂ ਇਹ ਹੈ ਬਹੁਤ ਇਸ ਵੇਲੇ ਤੁਹਾਨੂੰ ਪਤਾ, ਤੁਸੀਂ ਮਾਈਗ੍ਰੇਸ਼ਨ ਏਜੰਟ ਵੀ ਹੋ ਨਾਲ, ਤੇ ਤੁਸੀਂ ਹਨਾ ਰੇਡੀਓ ਤਾਂ ਕਰਦੇ ਹੀ ਹੋ, ਤੁਸੀਂ ਦੇਖਿਓ ਵੀ ਇਸ ਵੇਲੇ ਜਿਹੜਾ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਕਿੰਨਾ ਹਾਈ ਆ, ਸਰਕਾਰ ਕਿਸ ਵੀਜ਼ੇ ਨਹੀਂ ਦੇ ਰਹੀ, ਪਾਰਟਨਰ ਵੀਜ਼ੇ ਵਿਚਾਰੇ ਰੁਕੇ ਪਏ ਆ, ਵਿਜ਼ਟਰ ਵੀਜ਼ਾ ਨਹੀਂ ਕਿਸੇ ਨੂੰ ਦੇ ਰਹੀ ਹਨਾ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਘਟਾਉਣੀ ਹੈ ਜੀ, ਇਹਨੂੰ ਨੰਬਰ ਘਟਾ ਕੇ ਵਿਖਾਉਣਾ ਜੀ ਅਸੀਂ, ਦੀਜ਼ ਆਰ ਕਾਇੰਡ ਆਫ ਪਾਪੂਲਿਸਟ ਪੋਲਿਸੀਜ਼ ਹਨਾ। ਇਹਦੇ ਵਿੱਚ ਤੁਹਾਨੂੰ ਇਹ ਦੇਖਣਾ ਪੈਣਾ ਕਿ ਅਸੀਂ ਮਾਈਗ੍ਰੇਸ਼ਨ ਸਿਸਟਮ ਆਸਟ੍ਰੇਲੀਆ ਦਾ ਟਾਰਗੇਟਿਡ ਕਿਵੇਂ ਰੱਖੀਏ, ਵੀ ਜਿੱਥੇ ਜਿਸ ਚੀਜ਼ ਦੀ ਲੋੜ ਹੈ ਅਸੀਂ ਉੱਥੇ ਕਿਵੇਂ ਕਰ ਸਕਦੇ ਹਾਂ। ਹਜੇ ਤੱਕ ਆਸਟ੍ਰੇਲੀਆ ਇਹ ਕਰਨ ਦੇ ਵਿੱਚ ਨਾਕਾਮਯਾਬ ਰਿਹਾ
1: ਜੀ, ਕੋਈ ਸ਼ੱਕ ਨਹੀਂ।
0: ਜਿਹਦੇ ਕਰਕੇ ਇਸ ਵੇਲੇ ਮਾਈਗ੍ਰੇਸ਼ਨ ਤੇ ਬਹੁਤ ਜ਼ਿਆਦਾ ਵੱਡੀ ਡਿਬੇਟ ਛਿੜੀ ਹੋਈ ਹੈ, ਜੋ ਕਿ ਚੰਗੀ ਗੱਲ ਵੀ ਹੈ, ਪਰ ਇਹਦੇ ਵਿੱਚੋਂ ਨਾ ਕੋਈ ਉਸਾਰੂ ਚੀਜ਼ ਨਿਕਲਣੀ ਚਾਹੀਦੀ ਹੈ, ਨਾ ਕਿ ਸਿਰਫ ਲੋਕਾਂ ਨੂੰ ਖੁਸ਼ ਕਰਨ ਦੇ ਲਈ ਆਹ ਦੇਖੋ ਜੀ ਇੰਨੇ ਘਟਾ ਕੇ ਦਿਖਾ ਤੇ ਅਸੀਂ, ਨਹੀਂ ਉਹ ਨਹੀਂ ਗੱਲ ਬਣਨੀ, ਤੁਹਾਨੂੰ ਫਿਰ ਵਧਾਉਣੇ ਪੈਣੇ ਆ, ਕਿਉਂਕਿ ਜਦੋਂ ਤੱਕ ਤੁਸੀਂ ਪ੍ਰੋਡਕਟਿਵਿਟੀ ਨਹੀਂ ਨਾ ਵਧਾਉਂਦੇ ਉਦੋਂ ਤੱਕ ਫਿਰ ਤੁਹਾਨੂੰ ਬੰਦੇ ਬੁਲਾਉਣੇ ਪੈਣੇ ਆ, ਸਰਕਾਰ ਨੂੰ ਇਹ ਕਰਨਾ ਪੈਣਾ ਹੈ ਜੀ, ਪ੍ਰਾਈਵੇਟ ਸੈਕਟਰ ਨੂੰ ਕੰਪਨੀਆਂ ਨੂੰ ਇਹ ਕਰਨਾ ਪੈਣਾ, ਸਰਕਾਰ ਨੂੰ ਇਹ ਕੋਸ਼ਿਸ਼ ਕਰਨੀ ਪੈਣੀ ਹੈ ਕਿ ਉਹਨਾਂ ਨੂੰ ਉਹਨਾਂ ਦਾ ਹੱਲ ਵਸੀਲਾ ਕਿਸੇ ਤਰੀਕੇ ਆਪਾਂ ਕਰੀਏ, ਹੈ ਨਾ, ਉਹਨਾਂ ਦਾ ਦਰਦ ਕਿਸੇ ਤਰੀਕੇ ਆਪਾਂ ਘਟਾਈਏ। ਕਿੱਦਾਂ ਕਰ ਸਕਦੇ ਹਾਂ ਆਪਾਂ ਲੋਕਾਂ ਲਈ ਬਿਜਲੀ, ਲੋਕਾਂ ਲਈ ਗੈਸ ਕਿਵੇਂ ਸਸਤੀ ਕਰ ਸਕਦੇ ਹਾਂ, ਹੈ ਨਾ, ਉਹ ਸਾਰੀਆਂ ਚੀਜ਼ਾਂ ਸਰਕਾਰ ਨੂੰ ਬੜਾ ਧਿਆਨ ਦੇਣਾ ਪੈਣਾ
1: ਜੀ। ਤੇ ਡਾਕਟਰ ਵਰਿੰਦਰ ਜੀ, ਤਾਂ ਜਿਵੇਂ ਆਪਾਂ ਕਹਿੰਦੇ ਹਾਂ ਬਈ ਸ਼ਬਦਾਂ ਦਾ ਇੱਕ ਤਾਪਮਾਨ ਹੁੰਦਾ, ਇਹ ਠੰਡ ਵੀ ਪਾਉਂਦੇ ਤੇ ਅੱਗ ਵੀ ਲਾਉਂਦੇ ਆ, ਕੋਈ ਠੰਡ ਪਾਉਣ ਵਾਲੀ ਗੱਲ ਵੀ ਹੈ ਆਉਣ ਵਾਲੇ ਸਮੇਂ 'ਚ? ਕਿਤੇ ਨਾ ਕਿਤੇ ਸਾਨੂੰ ਲੱਗਦਾ ਬਈ ਇੰਟਰਸਟ ਰੇਟ ਥੱਲੇ ਵਾਲੇ ਪਾਸੇ ਨੂੰ ਵੀ ਜਾ ਸਕਦੇ ਆ, ਜਾਂ ਬਹੁਤ ਸਾਰੀਆਂ ਜੇ ਨੇ ਉਹਦੇ ਵਿੱਚ, ਸੀ ਪੀ ਆਈ ਆ, ਅਨਇੰਪਲੋਇਮੈਂਟ ਆ, ਵੇਜ ਗਰੋਥ ਆ, ਰੀਟੇਲ ਸਪੈਂਡਿੰਗ ਆ, ਹਾਊਸਿੰਗ ਦਾ ਡਾਟਾ, ਮਤਲਬ ਲੋਕਾਂ ਨੂੰ ਸਮਝ ਤਾਂ ਹੈ ਵੀ ਇਹ ਬਹੁਤ ਸਾਰੇ ਕਾਰਕ ਨੇ ਜਿਨ੍ਹਾਂ ਦੇ ਤਹਿਤ ਇਹ ਫੈਸਲੇ ਲਏ ਜਾਂਦੇ ਆ, ਪਰ ਕੀ ਤੁਸੀਂ ਕੋਈ ਹਾਂ ਪੱਖੀ ਉਸਾਰੂ ਚੀਜ਼ ਹੁੰਦੀ ਵੇਖ ਰਹੇ ਹੋ ਵੀ ਆਹ ਕੰਮ ਯਾਰ ਠੀਕ ਹੋ ਰਿਹਾ, ਇਹਦੇ ਨਾਲ ਆਉਣ ਵਾਲੇ ਸਮੇਂ 'ਚ 3-6 ਮਹੀਨੇ ਸ਼ਾਇਦ ਹਾਲਾਤ ਕੁਛ ਬਿਹਤਰ ਹੋ ਜਾਣ?
0: ਹਾਂਜੀ, ਉਹ ਜੇ ਸਾਡੇ ਕਹਿੰਦੇ ਨੀ, ਜੇ ਨੀ ਵਿਆਹੀ ਕਿਸੇ ਨੇ, ਹੈ ਨਾ, ਜੇ ਜੇ ਭੂਆ ਦੇ ਮੋਚਾਂ ਹੁੰਦੀਆਂ ਚਾਚਾ ਨਾ ਬਣ ਜਾਂਦਾ। ਉਹ ਜੇ ਬੜੀ ਡਿਫੀਕਲਟ ਹੈ ਜੀ, ਅਨਸਰਟਨਟੀ ਹੈ ਨਾ ਜਿਹੜੀ, ਅਸਥਿਰਤਾ ਹੈ ਇਸ ਵੇਲੇ। ਆਪਾਂ ਉਦੋਂ ਵੀ ਗੱਲ ਕੀਤੀ ਸੀਗੀ ਵੀ ਯਾਰ ਜੀ ਤਾਂ ਕਰਦਾ ਇਹ ਕਹਿ ਦਈਏ ਪਰ ਲੱਗਦਾ ਨੀ। ਜਿਹੜੀ ਇਰਾਨ ਦੀ ਲੜਾਈ ਸੀਗੀ, ਇਰਾਨ ਤੇ ਜਿਹੜੇ ਬੰਬ ਸਿੱਟੇ ਗਏ ਸੀ, ਲੜਾਈ ਛੜੀ ਗਈ ਸੀ, ਉਹ ਕਹਿੰਦੇ ਸੀ ਜੀ ਸ਼ਾਰਟ ਟਰਮ ਹੈ, ਖਤਮ ਹੋ ਜਾਣੀ, 6 ਮਹੀਨੇ ਤੋਂ ਉੱਤੇ ਹੋ ਗਿਆ ਅੱਜ ਤੱਕ ਨੀ ਹੋਈ। ਹੁਣ ਉਹਦੇ ਵਿੱਚ ਇੱਕ ਹੈ ਨਾ ਪੌਜ਼ ਹੋਇਆ, ਉਹ ਠੰਡੀ ਪਈ ਹੋਈ ਹੈ, ਕਿਉਂਕਿ ਅਮਰੀਕਾ ਦੇ ਵਿੱਚ ਮਿਡ ਟਰਮ ਇਲੈਕਸ਼ਨ ਨੇ ਨਵੰਬਰ ਦੇ ਵਿੱਚ। ਹੋ ਸਕਦਾ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਟਰੰਪ ਸਾਹਿਬ ਕਹਿਣ ਮੈਂ ਦੁਬਾਰਾ ਬੰਬ ਸਿੱਟਣੇ ਆ, ਜਿੰਨੇ ਮਰਜ਼ੀ ਬੰਬ ਸਿੱਟ ਲਓ, ਲੜਾਈ ਏਦਾਂ ਨਹੀਂ ਉਹ ਖਤਮ ਹੋਣੀ, ਸਮਝੌਤਾ ਹੀ ਹੋਣਾ, ਡਿਪਲੋਮੇਸੀ ਹੋਣੀ ਹੈ। ਤੇ ਉਹ ਚੀਜ਼ ਜੇ ਹੋ ਜਾਂਦੀ ਹੈ, ਮੈਂ ਪਹਿਲਾਂ ਵੀ ਕਿਹਾ ਸੀ ਵੀ ਜੇ ਲੜਾਈ ਖਤਮ ਹੋ ਵੀ ਜਾਂਦੀ ਉਹਦਾ ਇਫੈਕਟ ਕਾਫੀ ਦੇਰ ਤੱਕ ਦੇਖਿਆ ਜਾਊਗਾ। ਹੁਣ ਮਿਸ਼ਲ ਬੋਲਕ ਨੇ ਕੱਲ ਕਿਹਾ ਵੀ ਜਿਹੜੀਆਂ ਅਸੀਂ 3 ਇੰਟਰਸਟ ਰੇਟ ਦੀਆਂ ਵਿਆਜ ਦੀਆਂ ਦਰਾਂ ਵਧਾਈਆਂ ਸੀ, ਉਹਦਾ ਅਸਰ ਕਿਤੇ ਹੁਣ ਜਾ ਕੇ ਮਾੜਾ ਮੋਟਾ ਨਜ਼ਰ ਆ ਰਿਹਾ ਸਨ। ਜਿਹੜਾ ਇਕਾਨਮੀ ਦੇ ਵਿੱਚ ਲੈਗ ਹੁੰਦਾ ਨਾ, ਇੰਟਰਸਟ ਰੇਟ ਦੀਆਂ ਦਰਾਂ ਵਧਾਉਣ ਤੋਂ ਬਾਅਦ ਸਾਲ ਤੋਂ ਉੱਤੇ ਲੱਗ ਜਾਂਦਾ ਪੂਰਾ ਅਸਰ ਪਤਾ ਲੱਗਣ ਦੇ ਲਈ। ਹੁਣ ਜੇ ਉਹਨਾਂ ਨੇ RBI ਨੇ ਅੱਜ ਵਧਾਈ ਹੈ, ਕਈ ਲੋਕ ਰੌਲਾ ਪਾ ਰਹੇ ਨੇ ਜੀ ਨਵੰਬਰ ਦੇ ਵਿੱਚ ਸ਼ਾਇਦ ਫੇਰ ਵੱਧ ਜੇ, ਪਤਾ ਨੀ ਵਧੂਗੀ ਕਿ ਨਹੀਂ, ਰੱਬ ਜਾਣੇ। ਪਰ ਜੇ ਉਹ ਵੱਧ ਜਾਂਦੀ ਹੈ, ਕੀ ਉਹਦਾ ਅਸਰ ਅਗਲੇ ਸਾਲ ਜਨਵਰੀ ਫਰਵਰੀ ਤੱਕ ਇਕਾਨਮੀ ਤੇ ਆਉਂਦਾ? ਅਨਇੰਪਲੋਇਮੈਂਟ ਵੱਧਦੀ ਹੈ, ਲੱਗਦਾ ਤਾਂ ਇਹੀ ਹੈ ਵੀ ਜੀ ਇਕਨੋਮਿਕ ਥੋੜੀ ਜੀ ਉਹ ਹੋਊਗੀ, ਹੈ ਨਾ, ਉਹ ਘੁੱਟਣ ਹੋਊਗੀ। ਜਿਹੜਾ ਇਸ ਵੇਲੇ ਵੱਧਦਾ ਜਾ ਰਿਹਾ ਉਹ ਸ਼ਾਇਦ ਘਟੂਗਾ, ਕਿਉਂਕਿ ਮਾਈਗ੍ਰੇਸ਼ਨ ਘਟਾਈ ਗਈ ਹੈ, ਹੈ ਨਾ ਜੀ, ਇੰਟਰਸਟ ਰੇਟ ਜ਼ਿਆਦਾ ਨੇ, ਕੰਜ਼ਿਊਮਰ ਸੈਂਟੀਮੈਂਟ ਘੱਟ ਹੈ। ਜੇ ਕਿਸੇ ਤਰੀਕੇ ਆਇਲ ਦਾ ਕ੍ਰਾਈਸਿਸ ਹੱਲ ਹੋ ਜਾਂਦਾ ਨਾ ਜੀ, ਜੇ ਉਹਨਾਂ ਦੇ ਵਿੱਚ ਸਮਝੌਤਾ ਹੋ ਜਾਂਦਾ ਹੈ ਕਿਸੇ ਤਰੀਕੇ, ਤੇ ਉਹ ਅਮਰੀਕਾ ਨੇ ਕਿਹਾ ਯੂਕਰੇਨ ਨੂੰ ਵੀ ਜੀ ਇਹਨਾਂ ਦੇ ਡੀਜ਼ਲ ਦੀਆਂ ਜਿਹੜੀਆਂ ਉਹ ਹੈਗੇ ਸਟੇਸ਼ਨ ਹੈ, ਉੱਥੇ ਤੁਸੀਂ ਬੰਬ ਨਾ ਸੁੱਟੋ, ਟਰੰਪ ਨੇ ਕਿਹਾ ਉਹਨੂੰ, ਜ਼ੇਲੈਂਸਕੀ ਨੂੰ। ਜੇ ਉਹ ਪੌਜ਼ ਹੋ ਜਾਂਦਾ, ਡੀਜ਼ਲ ਦੀ ਸਪਲਾਈ ਥੋੜੀ ਜਿਹੀ ਸਟੇਬਲ ਹੋ ਜਾਂਦੀ ਆ, ਡੀਜ਼ਲ ਦੀਆਂ ਕੀਮਤਾਂ ਘੱਟ ਜਾਣਗੀਆਂ, ਹੈ ਨਾ, ਜੇ ਇਹਨਾਂ ਦਾ ਸਮਝੌਤਾ ਹੋ ਜਾਂਦਾ ਅਮਰੀਕਾ ਤੇ ਇਰਾਨ ਦਾ, ਉੱਥੇ ਘੱਟ ਜੂ। ਇਜ਼ਰਾਈਲ ਵਾਲੇ ਟਿੱਕੇ, ਇਜ਼ਰਾਈਲ ਚ ਵੀ ਇਲੈਕਸ਼ਨ ਹੈ ਅਕਤੂਬਰ ਦੇ ਵਿੱਚ, ਤਾਂ ਟਿੱਕੇ ਬੈਠੇ ਆ ਉਹ ਨਿਤਨਯਾਹੂ ਸਾਹਿਬ, ਨਹੀਂ ਤਾਂ ਉਹਨਾਂ ਨੇ ਫੇਰ ਕਿਤੇ ਨਾ ਕਿਤੇ ਟੈਂਕ ਚਾੜ ਦੇਣੇ ਸੀ, ਬੰਬ ਸਿੱਟ ਦੇਣੇ ਸੀ, ਉਹ ਬੈਠੇ ਆ ਟਿੱਕੇ ਹੋਏ, ਹੈ ਨਾ। ਉਦੋਂ ਬਾਅਦ ਕੀ ਹੁੰਦਾ ਹੈ, ਇਹ ਨਾ ਕਾਫੀ ਚੀਜ਼ਾਂ ਤੇ ਡਿਪੈਂਡ ਕਰਦਾ। ਸੋ
1: ਮਤਲਬ ਕੋਈ ਝੂਠੀ ਆਸ ਬਣਾਉਣੀ ਔਖੀ ਹੈ?
0: ਹਾਂਜੀ, ਝੂਠੀ ਆਸ ਬਣਾਉਣੀ ਔਖੀ ਤਾਂ ਹੈ, ਬਿਲਕੁਲ ਕੋਈ ਸ਼ੱਕ ਨਹੀਂ। ਇਸ ਵੇਲੇ ਮਤਲਬ ਇਹੀ ਹੈ ਵੀ ਤੁਹਾਨੂੰ, ਹੈ ਨਾ, ਆਪਣੀ ਜਿਹੜੀ ਬੈਕ ਪੋਕਟ ਹੈ ਉਹਨੂੰ ਥੋੜਾ ਟਾਈਟ ਹੀ ਰੱਖਣਾ ਪੈਣਾ, ਸੰਭਲ ਕੇ ਹੀ ਤੁਰਨਾ, ਸੰਜਮ ਚ ਹੀ ਰਹਿਣਾ ਪੈਣਾ, ਜੋ ਕਿ ਲੋਕ ਹੈਗੇ ਵੀ ਨੇ ਇਸ ਵੇਲੇ।
1: ਕਿਉਂਕਿ ਦੇਖੋ ਡਿਮਾਂਡ ਤੇ ਸਪਲਾਈ ਦੀ ਗੱਲ ਕਰੀਏ, ਪਹਿਲਾਂ ਲੋਕ ਸਰਕਾਰ ਦੇ ਗੱਲ ਪੈਂਦੇ ਸੀ ਵੀ ਉਹਨੇ ਘਰ ਨਹੀਂ ਬਣ ਰਹੇ, ਹੁਣ ਤੁਸੀਂ ਦੇਖੋਗੇ ਵੀ ਅਗਲਾ ਕਹਿੰਦਾ ਜੀ ਸਪਲਾਈ ਤਾਂ ਹੈਗੀ, ਹੁਣ ਲੋਕ ਖਰੀਦਣਾ ਨਹੀਂ ਚਾਹੁੰਦੇ ਕਿਉਂਕਿ ਮਹਿੰਗਾਈ ਜ਼ਿਆਦਾ। ਸੋ ਉਸ ਪਾਸਿਓਂ ਜਾਣ ਸੋ
0: ਹਾਂਜੀ, ਉਹਨਾਂ ਨੂੰ ਲੋਨ ਨਹੀਂ ਮਿਲ ਰਹੇ। ਹਾਂ, ਜਿਹੜੀ ਮੈਂ ਗੱਲ ਕੀਤੀ ਸੀ, ਇੱਕ ਇੰਟਰਸਟ ਰੇਟ ਦੀ ਦਾ ਤੁਹਾਡਾ 10% ਘਟਾ ਸਕਦੀ ਹੈ ਤੁਹਾਡੀ ਬੋਰੋਇੰਗ ਕੈਪੈਸਿਟੀ, ਡਿਪੈਂਡਿੰਗ ਔਨ ਐਵਰੀਥਿੰਗ, ਹੈ ਨਾ, ਫਾਈਨੈਂਸ਼ੀਅਲ ਸਿਚੁਏਸ਼ਨ ਹਰੇਕ ਦੀ ਅੱਡ ਹੁੰਦੀ ਹੈ। ਸੋ ਉਹ ਤੁਹਾਡਾ ਘਟਾ ਸਕਦੀ ਹੈ, ਫਿਰ ਉਹ ਕਹਿੰਦੇ ਸਾਡਾ ਹੱਥ ਨਹੀਂ ਪੈਂਦਾ। ਹੁਣ ਜਿਹੜੇ ਬਿਲਡਰ ਨੇ ਉਹ ਵਿਚਾਰੇ ਬਹੁਤ ਜ਼ਿਆਦਾ, ਉਹ ਬਿਲਡਰ ਬੰਦ ਹੋ ਰਹੇ ਆ, ਪਿੱਛੇ ਜੇ ਬਾਠਲਾ ਕੰਸਟਰਕਸ਼ਨ, ਹੈ ਨਾ, ਉਹ ਗਿਆ ਹੈ, ਡੁੱਬਿਆ ਹੈ, ਅੰਡਰ ਗਿਆ ਹੈ, ਬੈਂਕਰਪਟ ਹੋਏ ਨੇ, ਤੇ ਮਤਲਬ ਏਦਾਂ ਦੀ 45% ਕੀਮਤ ਵੱਧ ਗਈ ਹੈ ਨਵੇਂ ਘਰ ਨੂੰ, ਕੰਸਟਰਕਸ਼ਨ ਕੋਸਟ ਅਪ ਟੂ 45% ਕਹਿੰਦੇ ਵੱਧ ਗਈ ਹੈ,
1: ਉਹ ਵੱਧ ਗਈ ਤੇ ਘਰਾਂ ਦੀ ਕੀਮਤ ਘਟ ਗਈ।
0: ਘਰਾਂ ਦੀ ਕੀਮਤ ਘਟਣੀ ਹੈ ਕਿਉਂਕਿ ਜਿਹੜਾ ਬਾਇਰ ਹੈ ਉਹਦੇ ਕੋਲ ਇੰਨੇ ਪੈਸੇ ਹੈ ਨੀ ਲੋਨ ਦੇ ਲਈ, ਉਹ ਲੈ ਹੀ ਨੀ ਪਾ ਰਿਹਾ, ਚਾਹ ਕੇ ਵੀ ਨੀ ਲੈ ਪਾ ਰਿਹਾ। ਮੈਂ ਸਿਡਨੀ ਚ ਰਹਿੰਦਾ, ਇੱਥੇ 2-2 million ਦੇ ਘਰ ਹੈ ਨਾ। ਜਿਹੜਾ ਜਿਹੜਾ ਵੱਡਾ ਘਰ ਸੀ, ਜਿਹੜਾ 5 million ਦਾ ਘਰ ਸੀ, ਇੱਥੇ ਕਈ ਲੋਕ ਕਹਿੰਦੇ ਆ ਜੀ ਉਹ 4 million ਦਾ ਰਹਿ ਗਿਆ, ਜਿਹੜਾ ਜ਼ਿਆਦਾ ਮਹਿੰਗਾ ਸੀ ਉਹ ਘੱਟ ਹੋਇਆ। ਪਰ ਜਿਹੜਾ ਘੱਟ ਮਹਿੰਗੇ ਸੀਗੇ ਨਾ ਜੀ, ਉਹਨਾਂ ਦਾ ਹੀ ਪ੍ਰੋਬਲਮ ਹੈ। ਫਸਟ ਹੋਮ ਬੋਇਰ ਨੂੰ, ਮਿਲੀਅਨ ਤੋਂ ਥੱਲੇ ਥੱਲੇ ਵਾਲੇ ਘਰਾਂ ਨੂੰ, ਉਹਨਾਂ ਤੇ ਜ਼ਿਆਦਾ ਇੰਪੈਕਟ ਹਜੇ ਨਹੀਂ ਨਜ਼ਰ ਆ ਰਿਹਾ, ਕਿਉਂਕਿ ਉਹਨਾਂ ਦੀ ਬੋਰੋਇੰਗ ਕਪੈਸਿਟੀ ਬੜੀ ਘਟੀ ਹੈ
1: ਜੀ।
0: ਹੌਲੀ ਹੌਲੀ ਜੇ ਇੰਟਰਸਟ ਰੇਟ ਸਟੇਬਲ ਹੁੰਦੇ ਆ, ਅਨਇੰਪਲੋਇਮੈਂਟ 4.6% ਹੈ, 5% ਤੋਂ ਉੱਤੇ ਥੋੜੀ ਜਿਹੀ ਜਾਂਦੀ ਹੈ, ਹਨਾ 5% ਜਾਂਦੀ ਆ, 5.1, 5.2, ਫਿਰ ਆਰ ਬੀ ਆਈ ਨੇ ਕਹਿਣਾ ਨਹੀਂ ਹੁਣ ਠੱਲ ਪੈ ਰਹੀ ਹੈ, ਹੁਣ ਠੰਡਾ ਪੈ ਰਿਹਾ, ਇੰਟਰਸਟ ਰੇਟ ਘਟਾ ਦਿਓ।
1: ਮੈਂ ਤਾਂ ਖੁਸ਼ ਹੋਣ ਲੱਗਿਆ ਸੀਗਾ ਜਦ ਤੁਸੀਂ ਕਹਿਣਾ ਵੀ ਅਮੀਰ ਨੂੰ ਜ਼ਿਆਦਾ ਫਰਕ ਪਿਆ, 5 million ਦਾ ਘਰ 4 ਦਾ ਹੋ ਗਿਆ, ਜਿਹਦਾ ਹੈ ਹੀ 1 million ਦਾ ਉਹਦਾ ਚੱਲ 9 lakh ਰਹਿ ਜੂ। ਪਰ ਉਹ ਜੀ ਗੱਲ ਉਹੀ ਆ, ਉਹੋ ਜਿਹਾ ਉਹਨੂੰ ਘਰ ਖਰੀਦਣਾ ਔਖਾ ਹੋ ਗਿਆ ਕਿਉਂਕਿ ਉਹਦੀ ਬੋਰਿੰਗ ਕਪੈਸਿਟੀ ਨਹੀਂ ਰਹੀ। ਸੋ ਇਹ ਹੈ ਨਾ, ਕਿਸੇ ਨੂੰ ਮਾਂ ਵਾਧੀ ਕਿਸੇ ਨੂੰ ਸਵਾਦੀ, ਅਸਰ ਤਾਂ ਕਿਸੇ ਨਾ ਕਿਸੇ ਰੂਪ ਸਭ ਤੇ ਪੈਣਾ ਹੀ ਆ।
0: ਹਾਂਜੀ ਬਿਲਕੁਲ, ਅਸਰ ਪੈ ਰਿਹਾ, ਅਸਰ ਪੈ ਰਿਹਾ, ਹਰ ਬੰਦਾ ਹੀ ਔਖਾ, ਹਰ ਬੰਦਾ ਹੀ ਪਰੇਸ਼ਾਨ ਹੈ ਕਿਸੇ ਨਾ ਕਿਸੇ ਲੈਵਲ ਤੇ। ਸ਼ਾਇਦ ਕੁਛ ਜਿਹੜੇ ਹੁਣ ਕੁਛ ਹੁੰਦੇ ਉਹਨਾਂ ਨੂੰ ਤਾਂ ਕਦੀ ਵੀ ਨੀ ਪੈਂਦਾ ਹਨਾ, ਜਿਹੜਾ ਕੋਈ ਬਫਰ ਹੀ ਇੰਨਾ। ਪਰ ਜੇ ਅਸੀਂ ਆਮ ਬੰਦੇ ਦੀ ਗੱਲ ਕਰੀਏ ਨਾ, ਮੈਜੋਰਿਟੀ ਦੀ ਗੱਲ ਕਰੀਏ, ਨੋਰਮਲ ਡਿਸਟ੍ਰੀਬਿਊਸ਼ਨ ਜਿਹੜੀ ਬੈਲ ਕਰਵ ਹੁੰਦੀ ਹੈ ਉਹਦੇ ਸਾਇੰਸ ਦੇ ਵਿੱਚ, ਉਹ ਕੋਈ 66-70% ਪਾਪੂਲੇਸ਼ਨ ਨੂੰ ਕੈਪਚਰ ਕਰਦੀ ਹੈ। ਉਹਦੀ ਜੇ ਅਸੀਂ ਗੱਲ ਕਰੀਏ ਨਾ, ਔਖੇ ਆ
1: ਜੀ,
0: ਦੇ ਆਰ ਹਰਟਿੰਗ, ਉਹਨੂੰ ਪੀੜ ਚ ਨੇ ਉਹ, ਤੇ ਇਹਨਾਂ ਇਸ ਪੀੜ ਚ ਉਹਨਾਂ ਦਾ ਕੋਈ ਕਸੂਰ ਨਹੀਂ, ਇਸ ਗੱਲ ਚ ਕੋਈ ਦੋ ਰਾਏ ਨੀ ਵੀ ਇਹ ਉਹਨਾਂ ਦਾ ਕਸੂਰ ਨਹੀਂ ਹੈ। ਇਹ ਗਲੋਬਲ ਫੈਕਟਰ ਵੀ ਨੇ ਜਿਹੜੇ ਦੁਨੀਆਂ ਚ ਜੋ ਕੁਛ ਹੋ ਰਿਹਾ, ਕੋਵਿਡ ਦਾ ਵੀ ਇਹ ਅਸਰ ਹੈਗਾ, ਸਪਲਾਈ ਸ਼ੌਕ ਜਿਹੜੇ ਹੈਗੇ, ਬਹੁਤ ਜ਼ਿਆਦਾ ਸਪਲਾਈ ਦੀਆਂ ਪ੍ਰੋਬਲਮਾਂ, ਉਹਨਾਂ ਦਾ ਵੀ ਅਸਰ ਹੈ, ਤੇ ਪਿਛਲੇ ਕੁਛ ਦਹਾਕਿਆਂ ਤੋਂ ਸਰਕਾਰ ਦੀਆਂ ਪਾਲਿਸੀਆਂ ਦਾ ਵੀ, ਸਕਸੈਸਿਵ ਗਵਰਨਮੈਂਟਸ, ਇੱਕ ਸਰਕਾਰ ਨਹੀਂ ਇੱਕ ਪਾਰਟੀ ਦੀ। ਆਪਾਂ ਗੱਲ ਕਰਦੇ ਹਾਂ ਇੱਥੇ ਇਸ ਚੈਨਲ ਤੇ, ਆਪਾਂ ਗੱਲ ਕਰਦੇ ਹਾਂ ਪਾਲਿਸੀ ਤੇ, ਆਪਾਂ ਇਹ ਨਹੀਂ ਗੱਲ ਕਰਦੇ ਕਿਹਨੂੰ ਕੀ ਪਸੰਦ ਹੈ। ਕੋਈ ਵੀ ਹੋਵੇ, ਆਸਟ੍ਰੇਲੀਆ ਦਾ ਭਲਾ ਹੋਣਾ ਚਾਹੀਦਾ ਹੈ ਨਾ, ਆਸਟ੍ਰੇਲੀਆ ਗਰੋ ਕਰਨਾ ਚਾਹੀਦਾ, ਆਸਟ੍ਰੇਲੀਆ ਸਟੇਬਲ ਕਰਨਾ ਚਾਹੀਦਾ। ਇਹ ਸਾਡੀ ਅਡੋਪਟਿਡ ਕੰਟਰੀ ਹੈ, ਅਸੀਂ ਇਹਨੂੰ ਅਪਣਾਇਆ ਇਸ ਦੇਸ਼ ਨੂੰ, ਹੈ ਨਾ, ਅਸੀਂ ਇੱਥੇ ਆਏ ਹਾਂ, ਆਪਣਾ ਸਾਰਾ ਕੁਛ ਪੱਟ ਪਟਾ ਕੇ ਇੱਥੇ ਆਏ ਹਾਂ, ਅਸੀਂ ਇੱਥੇ ਵਸਾਇਆ ਇਹ ਦੇਸ਼, ਤੇ ਸਾਨੂੰ ਇਸ ਮੁਲਕ ਨਾਲ ਪਿਆਰ ਹੈ ਨਾ। ਮੈਂ ਤਾਂ ਇਹੀ ਚਾਹੁੰਦਾ, ਅਸੀਂ ਮੋਸਟਲੀ ਲੋਕ ਇਹੀ ਚਾਹੁੰਦੇ ਵੀ ਯਾਰ ਇੱਥੇ ਵੀ ਹਵਾ ਦਾ ਬੁੱਲਾ ਆਵੇ, ਕੋਈ ਕੋਈ ਸੁਖਾਲਾ ਹੋਵੇ, ਕੰਮ ਸੌਖਾ ਹੋਵੇ। ਤੇ ਆਪਣੇ ਬੇਸ ਤੇ ਆਪਾਂ ਉਦੋਂ ਵੀ ਗੱਲ ਕੀਤੀ ਸੀ ਅਪ੍ਰੈਲ ਚ, ਸਿਟੀਜ਼ਨ ਮੂਵਮੈਂਟ ਹੈ ਜਿਹੜੀ, ਉਹ ਕਿੱਦਾਂ ਅਸੀਂ ਕੰਟਰੀਬਿਊਟ ਕਰ ਸਕਦੇ ਹਾਂ, ਕਿੱਦਾਂ ਅਸੀਂ ਆਵਾਜ਼ ਚੱਕ ਸਕਦੇ ਹਾਂ ਆਪਣੇ ਭਰਾ ਤੇ, ਗਾਲਾਂ ਕੱਢ ਕੇ ਨੀ, ਕੰਸਟਰਕਟਿਵ ਤਰੀਕੇ ਨਾਲ। ਸੋਸ਼ਲ ਮੀਡੀਆ ਤੇ ਗਾਲਾਂ ਕੱਢ ਕੇ
1: ਉਹ ਆਪਾਂ ਵਨ ਨੇਸ਼ਨ ਦੇ ਸਮਰਥਕਾਂ ਨੂੰ ਛੱਡ ਦਿੰਦੇ ਹਾਂ, ਉਹ ਆਪਦਾ ਜ਼ੋਰ ਲਾ ਲੈਣ ਜਿੰਨਾ ਕੁ ਲੱਗਦਾ ਮਾਈਗ੍ਰੈਂਟਸ ਦੇ ਖਿਲਾਫ। ਬਾਕੀ ਤਪਦੀ ਦੁਪਹਿਰ ਵੇ, ਕੰਢਿਆਂ ਦਾ ਸ਼ਹਿਰ ਵੇ, ਹੰਝੂਆਂ ਨੇ ਵਾਰ ਕੀਤਾ ਤੇਰੇ ਤੋਂ ਬਗੈਰ ਵੇ, ਜਦ ਤੱਕ ਇਹ ਚੀਜ਼ਾਂ ਨੂੰ ਠੱਲ ਨਹੀਂ ਪੈਂਦੀ, ਮਹਿੰਗਾਈ ਨੂੰ ਠੱਲ ਨਹੀਂ ਪੈਂਦੀ, ਲੋਕਾਂ ਦੇ ਤਾਂ ਦੇਖੋ ਹੰਝੂ ਨਿਕਲਣੇ ਹੀ ਆ। ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਬਿਹਤਰ ਹੋਊਗਾ, ਇਸੇ ਆਸ ਅਰਦਾਸ ਨਾਲ ਤੁਹਾਡੇ ਤੋਂ ਵਰਿੰਦਰ ਇਜਾਜ਼ਤ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਆਪਣੇ ਸੁਣਨ ਵਾਲਿਆਂ ਤੋਂ ਵੀ ਪੁੱਛਣਾ ਕਿ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ, ਅਤੇ ਹੋਰ ਕਿਸ ਕਿਸਮ ਦੇ ਮਸਲੇ ਆ, ਜਾਂ ਇਹਦੇ ਨਾਲ ਕਿਹੜੀਆਂ ਕਿਹੜੀਆਂ ਜੁੜੀਆਂ ਚੀਜ਼ਾਂ ਨੇ, ਕੀ ਕੀਤਾ ਜਾ ਸਕਦਾ ਮੌਜੂਦਾ ਹਾਲਾਤ 'ਚ। ਉਸ ਲਿਹਾਜ਼ ਨਾਲ ਇਹ ਵਿਚਾਰ ਚਰਚਾ ਉਸੇ ਤਰ੍ਹਾਂ ਜਾਰੀ ਰਹੇਗੀ। ਪਰ ਡਾਕਟਰ ਵਰਿੰਦਰਜੀਤ, ਜੋ ਕਿ ਮਕੁਆਰੀ ਯੂਨੀਵਰਸਿਟੀ ਸਿਡਨੀ ਤੋਂ ਹੈਲਥ ਇਕੋਨਮਿਸਟ ਨੇ, ਰਿਸਰਚ ਫੈਲੋ ਨੇ, ਉਹਨਾਂ ਤੋਂ ਅਸੀਂ ਹੁਣ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਧੰਨਵਾਦ।
0: ਧੰਨਵਾਦ ਜੀ ਸਰ।

0: ਦੋਸਤੋ ਰੇਡੀਓ ਹਾਂਜੀ 1674 AM ਤੇ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ ਤੇ ਮੇਰੇ ਨਾਲ ਨੇ ਬਲਕੀਰਤ ਸਿੰਘ। ਤੁਸੀਂ ਕੁਛ ਗਾਣੇ ਸੁਣੇ ਆ ਨਾਲੋਂ ਨਾਲ, ਅਸੀਂ ਮਸ਼ਹੂਰੀ ਪ੍ਰਚਾਰ ਜੋ ਸਾਡੇ ਪਾਰਟਨਰ ਨੇ ਉਹਨਾਂ ਦਾ ਵੀ ਚੱਲਦਾ ਰਹਿੰਦਾ, ਕਿਉਂਕਿ ਸਮਾਲ ਬਿਜ਼ਨਸਿਸ ਦੀ ਗੱਲ ਆਉਂਦੀ ਆ ਤੇ ਉਹਨਾਂ ਦੀ ਮਸ਼ਹੂਰੀ ਦੀ ਵੀ ਗੱਲ ਆਉਂਦੀ ਆ ਐਡਵਰਟੀਜ਼ਮੈਂਟ ਪੁਆਇੰਟ ਆਫ ਵਿਊ ਤੋਂ। ਸਾਰੇ ਹੁਣ ਤਾਂ ਬਿਜ਼ਨਸ ਵੈਸੇ ਕਹੀ ਜਾਂਦੇ ਆ ਬਈ 25-50% ਕਿਸੇ ਦਾ ਡਾਊਨ ਆ, ਕਿਸੇ ਦਾ ਕਿੰਨੇ ਪਰਸੈਂਟ ਡਾਊਨ ਆ। ਬਹੁਤ ਘੱਟ ਲੋਕ ਆ ਜਿਹੜੇ ਇਹ ਕਹਿੰਦੇ ਸੁਣੇ ਜਾ ਸਕਦੇ ਆ ਵੀ ਨਹੀਂ ਜੀ ਕੋਈ ਅਸਰ ਨਹੀਂ ਹੋਇਆ। ਇਸ ਲਈ ਯਾਰ ਮੈਂ ਆਹ ਪੰਜਾਬੀ ਗੀਤ ਸੁਣਦਾ ਸੀ ਵੀ ਹੁਣ ਪਿੰਡ ਗੇੜਾ ਲਾਈ ਆਉਂਦੇ ਆ ਵੀ ਜੇ ਕੰਮ ਠੰਡੇ ਆ ਤਾਂ ਚੱਲ ਬੰਦਾ ਕਹਿੰਦਾ ਗੇੜਾ ਮਾਰਿਆ ਉਹਨੇ। ਅਤੇ ਨਾਲ ਇੱਕ ਵਿੱਚ ਜੇ ਮਸ਼ਹੂਰੀ ਚੱਲਦੀ ਸੀ ਮੇਰਾ ਵੈਰਬੀ ਜ਼ੂ ਦੀ ਹੈ ਨਾ, ਅਤੇ ਉਹਦੇ 'ਚ ਉਹ ਕਰਦੇ ਆ ਉੱਥੇ ਜਾਨਵਰ ਪੇਸ਼ ਕਰਦੇ ਹਨ। ਮੈਂ ਬੜਾ ਹੈਰਾਨ ਹੁੰਦਾ ਉਹਨਾਂ, ਮੈਂ ਕਿਹਾ ਯਾਰ ਅੰਗਰੇਜ਼ੀ ਤੋਂ ਪੰਜਾਬੀ ਬਣਾ ਕੇ ਕਈ ਵਾਰ ਐਡ ਥੋੜ੍ਹੀ ਔਡ ਜੀ ਵੀ ਲੱਗਦੀ ਹੁੰਦੀ ਆ। ਸਾਡੇ ਅੱਗੇ ਛੋਟੇ ਹੁੰਦੇ ਸੀ, ਯੂਨੀਵਰਸਿਟੀ ਹੁੰਦੇ ਸੀ ਨਾ, ਸਾਡਾ ਬੜਾ ਅੱਜ ਟਰਾਂਸਲੇਸ਼ਨ ਡੇ ਵੀ ਆ, ਵਰਲਡ ਟਰਾਂਸਲੇਸ਼ਨ ਡੇ, ਤਰਜਮਾ ਹੈ ਨਾ ਕਰਦੇ ਹਾਂ ਆਪਾਂ। ਉੱਥੇ ਸਾਨੂੰ ਤਰਜਮਾ ਕਰਨ ਦਾ ਬੜਾ ਸ਼ੌਕ ਹੁੰਦਾ ਯੂਨੀਵਰਸਿਟੀ। ਉੱਥੇ ਲਿਖਿਆ ਆਉਂਦਾ ਹੁੰਦਾ ਨਾ ਹਾਲੀਵੁੱਡ ਦੀਆਂ ਫਿਲਮਾਂ ਤੋਂ ਸਭ ਤੋਂ ਮੂਹਰੇ 20th Century ਫੋਕਸ ਪ੍ਰਜੈਂਟਸ, ਸਾਡੇ ਉਹਨਾਂ ਕਹਿਣਾ 20th Century ਦੀ ਲੂੰਬੜੀ ਪੇਸ਼ ਕਰਦੇ ਨੇ, ਬੜਾ ਹੱਸਣਾ। ਅਤੇ ਉਸ ਲਿਹਾਜ਼ ਨਾਲ ਜੀ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਮਾੜਾ ਮੋਟਾ ਹਾਸਾ ਠੱਠਾ ਵੀ ਚੱਲਦਾ,
1: ਨਿੱਕੀਆਂ ਨਿੱਕੀਆਂ ਗੱਲਾਂ 'ਚ ਖੁਸ਼ੀ ਲੱਭਣੀ ਵਧੀਆ ਗੱਲ
0: ਜੀ। ਅਤੇ ਹੁਣ ਮੇਰਾ ਖਿਆਲ ਆਪਾਂ ਲਾਈਨਸ ਖੋਲ੍ਹੀਏ ਅਤੇ ਆਪਾਂ ਆਪਣੇ ਸੁਣਨ ਵਾਲਿਆਂ ਨੂੰ ਸਵਾਲ ਪੁੱਛੀਏ ਕਿ ਉਹ ਕਿੱਦਾਂ ਇਸ ਚੀਜ਼ ਨੂੰ ਲੈ ਰਹੇ ਆ, ਖਾਸ ਤੌਰ 'ਤੇ ਜਿਹੜਾ ਆਰ ਬੀ ਆਈ ਦਾ ਨਵਾਂ ਬਿਆਨ ਹੈ।
1: ਜੀ ਬਿਲਕੁਲ, ਫੋਨ ਲਾਈਨਾਂ ਸਾਡੀਆਂ ਓਪਨ ਨੇ, ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਤੁਹਾਡਾ ਜਿਹੜਾ ਵਿੱਚ ਯੋਗਦਾਨ ਹੈ ਬਹੁਤ ਜ਼ਰੂਰੀ ਹੈ, ਫਿਰ ਹੀ ਸਾਨੂੰ ਵਾਈਡਰ ਲੈਵਲ 'ਤੇ ਪਤਾ ਲੱਗ ਸਕਦਾ ਵਾ ਕਿ ਸਾਰਿਆਂ ਦੇ ਵਿੱਚ ਜਿਹੜੀ ਆ ਉਹ ਸ਼ੋਪਿੰਗ ਨੂੰ ਲੈ ਲਓ ਜਾਂ ਫਿਰ ਟਰੈਵਲਿੰਗ ਨੂੰ ਲੈ ਲਓ ਜਾਂ ਫਿਰ ਕੋਸਟ ਕਟਿੰਗ ਨੂੰ ਲੈ ਲਓ ਕਿ ਕਿੱਥੋਂ ਕਿੱਥੋਂ ਤੁਸੀਂ ਆਪਣੀ ਕੋਸਟ ਜਿਹੜੀ ਉਹ ਕੱਟ ਕੀਤੀ ਆ, ਜਾਂ ਫਿਰ ਦੂਜਾ ਪਾਸਾ ਇਹ ਆ ਕਿ ਸਾਨੂੰ ਕੁਛ ਵੀ ਕੱਟ ਕਰਨ ਦੀ ਲੋੜ ਨਹੀਂ ਪਈ, ਸਾਡੀ ਜ਼ਿੰਦਗੀ ਤਾਂ ਬੜੀ ਨੋਰਮਲ ਚੱਲ ਰਹੀ ਆ, ਸਾਨੂੰ ਇੰਟਰਸਟ ਰੇਟ ਘਟੇ ਵਧੇ ਨਾਲ ਕੋਈ ਫਰਕ ਨਹੀਂ ਆ, ਇਨਫਲੇਸ਼ਨ ਰੇਟ ਭਾਵੇਂ 4 ਤੇ ਆ ਭਾਵੇਂ 2 ਤੇ ਆ, ਸਾਨੂੰ ਉਸ ਚੀਜ਼ ਨਾਲ ਨਹੀਂ ਕੋਈ ਫਰਕ ਪੈ ਰਿਹਾ। ਹੋ ਸਕਦਾ ਕੋਈ ਇੱਦਾਂ ਦਾ ਵੀ ਹੋਵੇ, ਉਹ ਤੁਸੀਂ ਸਾਨੂੰ ਜਿਹੜਾ ਉਹ ਕਾਲ ਕਰਕੇ ਜ਼ਰੂਰ ਸਾਂਝਾ ਕਰਨਾ। ਤੁਸੀਂ ਕਾਲ ਕਰ ਸਕਦੇ ਹੋ 0447716174 ਦੇ ਉੱਤੇ।
0: ਕਈ ਵਾਰ ਨਾ ਸੋਸ਼ਲ ਮੀਡੀਆ 'ਤੇ ਲਾਲਾ ਲਾਲਾ ਵੱਧ ਹੋਈ ਹੁੰਦੀ ਆ, ਨਿਊਜ਼ 'ਚ ਵੀ ਵੱਧ ਮਸਲੇ ਉਜਾਗਰ ਕੀਤੇ ਹੁੰਦੇ ਆ। ਕਈ ਵਾਰ ਉਹ ਸਾਡੇ ਪਿੰਡੋਂ ਡੈਡੀ ਜੀ ਨੇ ਅੱਗੇ ਫੋਨ ਕਰਨਾ, ਉਹ ਬਈ ਹੁਣ 3-4 ਦਿਨ ਲਗਾਤਾਰ ਮੀਂਹ ਉਹ ਪੈਣਾ, ਉਹਨੇ BBC ਸੁਣਦੇ ਹੋਣਾ, ਅਤੇ ਇੱਥੇ ਉਹ ਵੱਡੀ ਗੱਲ ਹੁੰਦੀ ਨਹੀਂ ਕਈ ਵਾਰ। ਸੋ ਕਈ ਲੋਕਾਂ ਦੀ ਜ਼ਿੰਦਗੀ 'ਤੇ ਇਹ ਚੀਜ਼ਾਂ ਓਨੇ ਬੁਰੇ ਤਰੀਕੇ ਨਾਲ ਅਸਰ ਨਹੀਂ ਪਾਉਂਦੀਆਂ ਜਿਹੜੇ ਆਮਦਨ ਦੇ ਲਿਹਾਜ਼ ਨਾਲ ਨੇ, ਜਾਂ ਕੁਛ ਇਹੋ ਜਿਹੇ ਲੋਕ ਵੀ ਹੁੰਦੇ ਆ ਜਿਹੜੇ ਕਹਿੰਦੇ ਯਾਰ ਅੱਗੇ ਵੀ ਆਈ ਚਲਾਈ ਚੱਲੀ ਗਈ, ਅੱਗੇ ਵੀ ਸਰੀ ਸੁਰੀ ਜਾਂਦਾ ਸੀ ਹੁਣ ਵੀ ਸਰੀ ਜਾਂਦਾ।
1: ਜੀ ਬਿਲਕੁਲ,
0: ਪਰ ਕੁਛ ਲੋਕ ਇਹੋ ਜਿਹੇ ਆ ਜਿਹੜੇ ਮਹਿੰਗਾਈ ਦੀ ਮਾਰ 'ਚ ਚੰਗੀ ਤਰ੍ਹਾਂ ਵਿਚਾਰੇ ਪਿਸ ਰਹੇ ਆ, ਉਹਨਾਂ ਨੂੰ ਹਰ ਛੋਟੀ ਤੋਂ ਛੋਟੀ ਚੀਜ਼ ਵੱਲ ਧਿਆਨ ਦੇਣਾ ਪੈਂਦਾ। ਪਰ ਔਨ ਏਅਰ ਬਹੁਤ ਘੱਟ ਲੋਕ ਨੇ ਜਿਹੜੇ ਇਸ ਗੱਲ ਦਾ ਇਨਕਸ਼ਾਫ ਕਰਨਗੇ ਕਿ ਵੀ ਯਾਰ ਅਸੀਂ ਗਰੀਬੀ ਦੀ ਰੇਖਾ ਤੋਂ ਥੱਲੇ ਉੱਤਰ ਰਹੇ ਹਾਂ ਅਤੇ ਸਾਨੂੰ ਔਖਾ ਹੋ ਗਿਆ ਹੁਣ।
1: ਜੀ ਜੀ ਬਿਲਕੁਲ, ਕਿਉਂਕਿ ਕਿਤੇ ਤਾਂ ਤੁਸੀਂ ਐਡਜਸਟ ਕਰ ਰਹੇ ਹੋਵੋਗੇ ਨਾ, ਜੇ ਕੋਈ ਪ੍ਰੋਬਲਮ ਆਈ ਆਉਂਦੀ ਆ ਜਾਂ ਮੰਨ ਲਓ ਆਈ ਆ ਹੁਣ, ਅਤੇ ਜੇ ਇੰਟਰਸਟ ਰੇਟ ਵਧਿਆ ਤਾਂ ਉਹਦਾ ਮੈਨੇਜਮੈਂਟ ਆਪਾਂ ਕਿਤਿਓਂ ਤਾਂ ਕਰਾਂਗੇ। ਹੁਣ ਜਿਹੜਾ 100-150 ਆਪਾਂ ਉੱਧਰ ਵੱਧ ਦੇਣਾ ਉਹ ਕਿਤਿਓਂ ਤਾਂ ਕੱਟਾਂਗੇ। ਅਤੇ ਤੁਸੀਂ ਦੱਸ ਸਕਦੇ ਹੋ ਕਾਲ ਕਰਕੇ ਕਿ ਤੁਹਾਡੇ ਇਸ ਟਾਈਮ ਕੀ ਫਿਲਹਾਲ ਜਿਹੜੀ ਉਹ ਜ਼ਿਆਦਾ ਪ੍ਰੋਬਲਮ ਕਿਹੜੀ ਜ਼ਿਆਦਾ ਵੱਡੀ ਆ, ਮੋਰਗੇਜ ਦੀ ਪ੍ਰੋਬਲਮ ਆ ਜਾਂ ਫਿਰ ਗਰੋਸਰੀਜ਼ ਤੁਹਾਨੂੰ ਜ਼ਿਆਦਾ ਮਹਿੰਗੀਆਂ ਲੱਗ ਰਹੀਆਂ ਨੇ, ਜਾਂ ਫਿਰ ਪੈਟਰੋਲ ਪ੍ਰਾਈਜ਼ ਬਹੁਤ ਜ਼ਿਆਦਾ ਜਿਹਦਾ ਖਰਚਾ ਤੁਹਾਨੂੰ ਤੰਗ ਕਰ ਰਿਹਾ ਵਾ, ਉਹ ਤੁਸੀਂ ਜਿਹੜਾ ਡਿਸਕਸ ਕਰ ਸਕਦੇ ਹੋ, ਤਾਂ ਜੋ ਮੰਨ ਲਓ ਜੇ ਤੁਸੀਂ ਨੋਰਮਲ ਹੋ, ਤੁਹਾਡੀ ਲਾਈਫ ਵਧੀਆ ਚੱਲ ਰਹੀ, ਅਤੇ ਫਿਰ ਉਹ ਤਾਂ ਤੁਸੀਂ ਜਿੱਦਾਂ ਮੈਨੇਜਮੈਂਟ ਕਰ ਰਹੇ ਹੋ ਉਹਦੀ ਹੈਲਪ ਜਿਹੜੀ ਆ ਉਹ ਦੂਜੇ ਨੂੰ ਮਿਲ ਸਕਦੀ ਆ, ਜਿਹੜਾ ਥੋੜ੍ਹਾ ਜਿਹਾ ਔਖਾ ਹੋ ਰਿਹਾ ਮੈਨੇਜ ਕਰਨ ਦੇ ਵਿੱਚ।
0: ਆਹ ਹੁਣ ਡਿਪੈਂਡ ਕਰਦਾ, ਜਿਵੇਂ ਹੁਣ ਮੈਂ ਜੇ ਕਿਸੇ ਤੋਂ ਹੈਲਪ ਲੈਣੀ ਹੋਵੇ, ਮੈਂ ਕਿਸੇ ਨੂੰ ਪੁੱਛਿਆ ਯਾਰ ਆਹ ਹੋ ਗਿਆ ਉਹ ਹੋ ਗਿਆ, ਉਹ ਕਹਿੰਦਾ ਭਾਅ ਜੀ ਅੱਗੇ ਵੀ ਚੱਲੀ ਚੁੱਲੀ ਗਿਆ, ਹੁਣ ਵੀ ਚੱਲੀ ਜਾਂਦਾ, ਬਾਕੀ ਹੁਣ ਮੈਡੀਟੇਸ਼ਨ ਕਰੀ ਦੀ ਆ ਅੱਧਾ ਘੰਟਾ, ਸੈਲਫ ਲਵ 'ਤੇ ਰੱਖਿਆ ਹੋਇਆ ਆਪਣੇ ਆਪ ਨੂੰ ਟਾਈਮ ਦੇਣਾ, ਤਾਂ ਇਹ ਚੀਜ਼ਾਂ ਬਾਹਲੀਆਂ ਵੱਡੀਆਂ ਲੱਗਦੀਆਂ ਨਹੀਂ, ਅੱਗੇ ਵੀ ਸਾਰੀ ਸੁਰੀ ਗਿਆ ਹੁਣ ਵੀ ਸਾਰੀ ਸੁਰੀ ਜਾਂਦਾ। ਸੋ ਇੱਦਾਂ ਦੇ ਸੋਲਿਊਸ਼ਨ ਵੀ ਹੈਗੇ ਲੋਕਾਂ ਕੋਲ, ਜੇ ਆਪਾਂ ਮਿਸ਼ਲ ਬੌਲਕ ਦਾ ਉਹ ਬਿਆਨ ਪੜ੍ਹਦੇ ਹਾਂ, ਤੇਰੇ ਦਿੱਤੇ ਜ਼ਖਮਾਂ 'ਚੋਂ ਅਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ ਭੂਰਾ, ਨੂਣ ਹੀ ਛਿੜਕ ਜਾ, ਸੋ ਇਹ ਹੈ ਤਾਂ ਜ਼ਖਮਾਂ 'ਤੇ ਨੂਣ ਹੀ ਆ, ਅਤੇ ਆਉਣ ਵਾਲੇ ਸਮੇਂ 'ਚ ਵੀ ਉਮੀਦ ਕਰ ਸਕਦੇ ਹਾਂ ਉਹਦੇ ਤੋਂ ਕਿ ਦੁਬਾਰਾ ਨੂਣ ਛਿੜਕੂਗੀ।
1: ਜੀ ਜੀ,
0: ਪਰ ਜਿਵੇਂ ਵਰਿੰਦਰ ਹੁਣਾਂ ਨੇ ਪਹਿਲਾਂ ਦੱਸਿਆ ਕਿ ਕਈ ਚੀਜ਼ਾਂ ਦਾ ਉਹਨਾਂ ਕੋਲ ਵੀ ਉਹਨਾਂ ਦਾ ਵੱਸ ਨਹੀਂ ਹੈ,
1: ਵੱਸ ਨਹੀਂ ਆ,
0: ਇਸ ਲਈ ਜਦ ਤੱਕ ਇਹ ਬਹੁਤ ਸਾਰੇ ਜੇ ਨੇ, ਜੇ ਕੰਟਰੋਲ ਨਹੀਂ ਕੀਤੇ ਜਾਂਦੇ ਤਾਂ ਹਾਲਾਤ ਵੱਧ ਤੋਂ ਬਦਤਰ ਵੀ ਹੋ ਸਕਦੇ ਆ। ਪਰ ਆਪਾਂ ਇੱਕ ਆਮ ਲਹਿਜ਼ੇ 'ਚ ਆਮ ਗੱਲਾਂ ਬਾਤਾਂ 'ਚ ਆਪਾਂ ਸੋਚਦੇ ਹੁੰਦੇ ਹਾਂ ਵੀ ਜੇ ਬੈਂਕਾਂ ਕੋ ਆ ਜਿਹੜੀਆਂ ਤੇਲ ਕੰਪਨੀਆਂ ਕੋ, ਐਨਰਜੀ ਸੈਕਟਰ ਦੀਆਂ ਕੰਪਨੀਆਂ ਕੋ, ਇਹਨਾਂ ਕੋਲ ਤਾਂ ਮੁਨਾਫੇ ਦੇ ਹਿਸਾਬ ਨਾਲ ਢੇਰਾਂ ਦੇ ਢੇਰ ਲੱਗ ਜਾਣੇ ਆ, ਤਾਂ ਸਰਕਾਰ ਇਹਨਾਂ ਨੂੰ ਨੱਥ ਕਿਉਂ ਨਹੀਂ ਪਾ ਸਕਦੀ, ਬੈਂਕਾਂ ਨੂੰ ਕਿਉਂ ਨਹੀਂ ਕਹਿ ਸਕਦੀ ਵੀ ਯਾਰ ਤੁਸੀਂ ਇੰਟਰਸਟ ਰੇਟ ਅਜੇ ਨਾ ਵਧਾਓ, ਲੋਕਾਂ ਨੂੰ ਪਾਸ ਔਨ ਨਾ ਕਰੋ।
1: ਜੀ,
0: ਐਨਰਜੀ ਕੰਪਨੀਆਂ ਨੇ ਵੀ ਯਾਰ ਤੁਹਾਡਾ ਅਸੀਂ ਕੈਪ ਕਰਤਾ ਇੱਕ ਸਾਲ ਤੁਸੀਂ $1 billion ਤੋਂ ਵੱਧ ਉਹ ਨਹੀਂ ਲੈ ਸਕਦੇ ਮੁਨਾਫਾ ਨਹੀਂ ਲੈ ਸਕਦੇ ਕੁਛ ਇੱਦਾਂ ਦਾ ਕੁਛ ਮਤਲਬ ਲੇਮੈਨ ਲੈਂਗੁਏਜ ਆਪਾਂ ਕਹਿੰਦੇ ਹਾਂ ਕਾਮਨ ਬੰਦੇ ਦੀ ਤਾਂ ਇਹੋ ਜਿਹੀਆਂ ਚੀਜ਼ਾਂ ਹੀ ਮਨ 'ਚ ਨਿਕਲਦੀਆਂ ਪਰ ਜਦ ਕਿਸੇ ਮਾਰਦੇ ਹਵੇਲੇ ਹਵਾਲੇ ਨਾਲ ਗੱਲ ਕਰਦੇ ਹਾਂ ਉਹ ਕਹਿੰਦਾ ਇਹ ਸੰਭਵ ਹੀ ਹੈ ਨਹੀਂ
1: ਜੀ ਬਿਲਕੁਲ ਕਿਉਂਕਿ ਗਰੋਇੰਗ ਫੈਕਟਰਸ ਨੇ ਜਿਹੜੇ ਉਹਨਾਂ ਦੇ ਵੱਲ ਧਿਆਨ ਨਹੀਂ ਨਾ ਦਿੰਦੇ ਫਿਰ ਇਹਨਾਂ ਨੂੰ ਇਹ ਹੁੰਦਾ ਕਿ ਚਲੋ ਉਹਨਾਂ ਨੂੰ ਜਿੱਦਾਂ ਹੁਣ AI ਦੀ ਹੀ ਆਪਾਂ ਗੱਲ ਕੀਤੀ ਉਹ ਹੁਣ ਉਹ ਗਰੋ ਹੁੰਦੇ ਆ ਅਤੇ ਉਹ ਫਿਰ ਹੋਰ ਗਰੋ ਹੋਈ ਜਾਊਗਾ ਅਤੇ ਜਿਹੜਾ ਆਮ ਬੰਦਾ ਇਹ ਤਾਂ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਆ ਨਾ ਜਿਹੜੀ ਉਹ ਗੱਲ ਆਪਾਂ ਸੁਣਦੇ ਹੁੰਦੇ ਹਾਂ ਵੀ ਨੀਤੀਆਂ ਜਿਹੜੀਆਂ ਨੇ ਲੋਅ ਜਿਹੜੇ ਨੇ ਉਹ ਇਸੇ 'ਤੇ ਹੀ ਘੜੇ ਜਾਂਦੇ ਨੇ ਕਿ ਜਿਹੜਾ ਅਮੀਰ ਆ ਉਹਨੂੰ ਹੋਰ ਅਮੀਰ ਕਰਨ ਦੇ ਲਈ ਅਤੇ ਜਿਹੜਾ ਗਰੀਬ ਆ ਉਹਨੂੰ ਹੋਰ ਗਰੀਬ ਕਰਨ ਦੇ ਲਈ ਅਤੇ ਉਹ ਕਿਤੇ ਨਾ ਕਿਤੇ ਗੱਲਾਂ ਉਹੀ ਨੇ ਸੱਚ ਹੀ ਸਿਆਣਿਆਂ ਨੇ ਉਹ ਉਸ ਸਮੇਂ ਦੀਆਂ ਗਈਆਂ ਨੇ ਅਤੇ ਅੱਜ ਤੱਕ ਚੱਲਣ ਡੀਆਂ ਨੇ
0: ਉਹ ਅੰਗਰੇਜ਼ੀ ਦੀ ਕਹਾਵਤ ਹੀ ਆ ਉਹ ਕਹਿੰਦੇ ਪੋਲੀਟੀਸ਼ੀਅਨ ਕੌਣ ਹੁੰਦਾ ਕਹਿੰਦਾ ਇਹ ਉਹ ਸ਼ਖਸ ਆ ਜਿਹੜਾ ਅਮੀਰ ਅਤੇ ਗਰੀਬ ਨੂੰ ਇਹ ਦੱਸ ਰਿਹਾ ਵੀ ਮੈਂ ਤੈਨੂੰ ਗਰੀਬ ਤੋਂ ਬਚਾਊ ਗਰੀਬ ਨੂੰ ਕਹਿੰਦਾ ਮੈਂ ਤੈਨੂੰ ਅਮੀਰ ਤੋਂ ਬਚਾਊ ਅਤੇ ਦੋਨਾਂ ਨੂੰ ਅਲੱਗ ਅਲੱਗ ਖੜਾ ਕੇ ਉਹ ਇਹ ਕਹਿੰਦਾ ਬਈ ਤੇਰੇ ਜੇ ਇੰਟਰਸਟ ਆ ਮੇਰੇ ਕੋਲ ਇਹ ਪ੍ਰੋਟੈਕਟਡ ਨੇ ਚਿੰਤਾ ਕਰਨ ਦੀ ਲੋੜ ਨਹੀਂ ਜਿਵੇਂ ਆਪਾਂ ਫਸਟ ਹੋਮ ਬਾਇਰ ਆ ਜੀ 5% ਦਾ ਉਹ ਕਰ ਲਓ ਉਹ ਕਹਿੰਦਾ 5% ਤਾਂ ਦਓ ਜੇ ਘਰ ਖਰੀਦੇ ਆ ਅਤੇ ਉਹ 10% ਤਾਂ ਥੱਲੇ ਆ ਗਏ ਮੇਰਾ ਤਾਂ 5% ਵੀ ਗਿਆ
1: ਜੀ
0: ਹੈ ਨਾ ਅਤੇ ਜਿਹੜੇ ਅਮੀਰ ਲੋਕ ਆ ਉਹਨਾਂ ਨਾਲ ਉਸ ਕਿਸਮ ਦੀਆਂ ਡੀਲਸ ਨੇ ਉਹਨਾਂ ਦੀਆਂ ਹੁਣ ਜੇ ਆਸਟ੍ਰੇਲੀਆ 'ਚ ATO ਦਾ ਡਾਟਾ ਵੇਖੀਏ ਇੱਕ ਘਰ ਵਾਲੇ 1.5 million ਲੋਕ ਨੇ ਦੋ ਘਰਾਂ ਵਾਲੇ 4,00,000 ਨੇ 3 ਘਰਾਂ ਵਾਲੇ ਸਿਰਫ 1,18,000 ਨੇ
1: ਜੀ
0: ਅਤੇ 2.5 million ਇਨਵੈਸਟ ਆ ਇਨਵੈਸਟਰ ਪ੍ਰੋਪਰਟੀਜ਼ ਨੇ ਜਿਹੜੀਆਂ ਸੋ ਉਸ ਲਿਹਾਜ਼ ਨਾਲ ਜੇ ਡਾਟਾ ਦੇਖੀਏ ਤਾਂ ਉਹ ਤੋਂ ਕਾਫ਼ੀ ਕੁਛ ਸਪਸ਼ਟ ਹੋ ਜਾਂਦਾ ਕਿ ਬਿਗ ਚੰਕ ਹੈ ਕਿਹੜੇ ਪਾਸੇ ਪਰ ਉਹਦੇ ਬਾਵਜੂਦ ਹੋ ਹੀ ਰਿਹਾ ਜੋ ਹੋ ਰਿਹਾ ਸਰਕਾਰ ਨੂੰ ਵੀ ਦਿੱਕਤ ਹੀ ਹੋਊਗਾ ਨਾ ਵੀ ਜੇ ਆ ਇੰਨੀ ਮੈਜੋਰਿਟੀ ਦੇ ਲੋਕ ਨੇ ਅਤੇ ਜੇ ਇਹਨਾਂ ਦੇ ਘਰਾਂ ਦੀਆਂ ਕੀਮਤਾਂ ਡਾਊਨ ਜਾਂਦੀਆਂ ਤਾਂ ਸਾਡੇ 'ਤੇ ਤਾਂ ਕੋਈ ਮਾੜਾ ਅਸਰ ਵੀ ਪੈ ਸਕਦਾ ਬਸ਼ਰਤੇ ਕਿ ਉਹਨਾਂ ਲੋਕਾਂ ਦੇ ਵਿੱਚ ਨੰਬਰ ਬਣਾਉਣ ਜਾਂ ਉਹਨਾਂ ਲੋਕਾਂ ਨੂੰ ਫਾਇਦਾ ਪਹੁੰਚਾਉਣ ਜਿਨ੍ਹਾਂ ਕੋਲ ਘਰ ਨਹੀਂ ਹੈਗੇ ਸੋ ਉਹਨਾਂ ਦੇ ਮਾਹਰ ਜਿਹੜੇ ਹੈਗੇ ਆ ਬੈਠੇ ਆ ਉਹ ਚੀਜ਼ਾਂ ਐਨਾਲਾਈਜ਼ ਕਰਨ ਨੂੰ ਵੀ ਕਿਹੜੀ ਪੋਲਿਸੀ ਨੂੰ ਕਿੱਦਾਂ ਚਲਾਈਏ ਅਤੇ ਵੋਟਤੰਤਰ ਦੇ ਲਿਹਾਜ਼ ਨਾਲ ਇਹਦਾ ਫਾਇਦਾ ਹੋ ਸਕਦਾ
1: ਜੀ ਬਿਲਕੁਲ ਕੁਛ ਨਾ ਕੁਛ ਤਾਂ ਉਹ ਕਰ ਰਹੇ ਨੇ ਜਿਹਨਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਗ੍ਰਾਂਟ ਦੇ ਰਹੇ ਨੇ 10,000 ਦੀ ਪਹਿਲੀ ਵਾਰੀ ਜਿਹੜਾ ਕਰ ਰਿਹਾ ਪਰ ਗੱਲ ਇਹੀ ਆ ਕਿ ਉਹ 10,000 ਕਿੰਨਾ ਕੁ ਕਿਹੜੇ ਪਾਸੇ ਨੂੰ ਜ਼ਿਆਦਾ ਵਰਥ ਇਟ ਆ ਨਹੀਂ ਆ ਉਹਦੇ ਹੋਰ ਕੀ ਟਰਮਸ ਐਂਡ ਕੰਡੀਸ਼ਨਸ ਨੇ ਉਹ ਸਾਰਾ ਕੁਛ ਡਿਪੈਂਡ ਕਰਦਾ ਕਈ ਕਹਿੰਦੇ ਨੇ ਕਿ ਚਲੋ ਫਾਇਦਾ ਆ 10,000 ਦਾ ਹੀ ਸਹੀ ਭਾਵੇਂ ਹੈਗਾ ਅਤੇ ਫਾਇਦਾ ਕਈ ਕਹਿੰਦੇ ਨੇ ਜੀ ਨਹੀਂ ਜੀ ਇਹੋ ਜਿਹੇ ਫਾਇਦੇ ਨਾਲੋਂ ਅਤੇ ਨੁਕਸਾਨ ਚੰਗਾ ਹੀ ਜਿਹੜਾ ਇਹ ਫਾਇਦਾ ਦੇ ਰਿਹਾ ਅਤੇ ਉਹ ਹਰ ਇੱਕ ਬੰਦਾ ਆਪਣੀ ਬੁੱਧੀ ਦੇ ਹਿਸਾਬ ਨਾਲ ਉਹਨੂੰ ਸੋਚਦਾ ਅਤੇ ਕਨੈਕਟ ਕਰਦਾ ਵਾ ਪਰ ਕਿਤੇ ਨਾ ਕਿਤੇ ਕਰਦੇ ਤਾਂ ਇੱਦਾਂ ਹੀ ਆ ਜਦੋਂ ਦੇਹ ਲੱਗੀ ਹੁੰਦੀ ਉਦੋਂ ਪਾਣੀ ਦੀ ਬੋਤਲ ਖੋਹ ਲੈਂਦੇ ਆ ਅਤੇ ਜਦੋਂ ਬੰਦਾ ਆਲਰੇਡੀ ਰੱਜਿਆ ਹੁੰਦਾ ਉਦੋਂ ਉਹਦੇ ਲਾਗੇ ਲਿਆ ਕੇ ਰੱਖ ਦਿੰਦੇ ਵੀ ਹੁਣ ਪੀ ਲਾ ਜਦੋਂ ਲੋੜ ਨਹੀਂ ਹੁੰਦੀ ਅਤੇ ਬਾਕੀ ਇੱਧਰ ਸਾਡੇ ਸਰੋਤਿਆਂ ਨੇ ਮੈਸੇਜ ਕੀਤੇ ਨੇ ਆਪਾਂ ਮੈਸੇਜ ਇਹਨਾਂ ਦੇ ਲੈਂਦੇ ਹਾਂ ਅਤੇ ਕਾਲ ਵੀ ਤੁਸੀਂ ਕਰ ਸਕਦੇ ਹੋ ਜੀ 0447176674 ਦੇ ਉੱਤੇ ਕਹਿੰਦੇ ਨੇ ਜੀ ਕਵਲਜੀਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁੱਡ ਟੋਪਿਕ ਆਲਵੇਜ਼ ਕਹਿੰਦੇ ਨੇ ਇਨਫਲੇਸ਼ਨ ਰੇਟ ਗੋਇੰਗ ਅਪ ਆਲਵੇਜ਼ ਬਟ ਨੋ ਵਨ ਹੈਵ ਸਲਿਊਸ਼ਨ ਆਸਟ੍ਰੇਲੀਅਨ ਗਵਰਨਮੈਂਟ ਹੈਵ ਨੋ ਐਨੀ ਬੈਕਅਪ ਪਲੈਨਸ ਜਸਟ ਬਲੇਮ ਈਚ ਅਦਰ ਥੈਂਕਸ
0: ਕਾਫ਼ੀ ਹੱਦ ਤੱਕ ਸਹੀ
1: ਆ ਵੈਸੇ
0: ਕਿਉਂਕਿ ਡਾਕਟਰ ਵਰਿੰਦਰ ਵੀ ਇਹੀ ਦੱਸਦੇ ਆ ਵੀ ਇਹ ਜਦ ਜੇ ਆ ਇੰਨੀਆਂ ਵਧਾ ਲਈਆਂ ਆਪਾਂ ਜੇ ਆਹ ਹੋ ਜੇ ਜੇ ਆਹ ਹੋ ਜੇ ਜੇ ਆਹ ਹੋ ਜੇ ਨਾ ਨੌਮਣ ਤੇਲ ਹੋਵੇ ਨਾ ਰਾਧਾ ਨੱਚੇ ਹੁਣ ਜੇ ਆਪਾਂ ਬਿੱਲੀ ਦੇ ਗੱਲ ਟੱਲੀ ਬੰਨਣੀ ਕਿਹਨੇ ਆ ਸਰਕਾਰਾਂ ਕਈ ਵਾਰ ਕਹਿ ਦਿੰਦੀਆਂ ਵੀ ਅਸੀਂ ਦੇਖੋ ਹੋਰ ਕਿਸੇ ਸਰਕਾਰ ਨੇ ਹਿੰਮਤ ਨਹੀਂ ਕੀਤੀ ਅਸੀਂ ਹੌਂਸਲੇ ਨਾਲ ਆਹ ਜਿਹੜੀ ਆ ਨੈਗੇਟਿਵ ਆਪਣੀ ਗੇਅਰਿੰਗ ਆ ਕੈਪੀਟਲ ਗੇਨ ਟੈਕਸ ਆ ਇਹਨੂੰ ਹੱਥ ਪਾਇਆ ਅਤੇ ਜਿਹਦੇ ਨਾਲ ਘਰਾਂ ਦੀਆਂ ਕੀਮਤਾਂ ਘੱਟ ਗਈਆਂ ਪਰ ਜਿਹਦੇ ਹੈਗੇ ਨੇ ਘਰ ਉਹ ਕਹਿੰਦੇ ਸਾਡਾ ਤਾਂ ਨੁਕਸਾਨ ਹੋ ਗਿਆ ਇਹਦੇ ਨਾਲ ਸੋ ਬੈਕਅਪ ਪਲੈਨ ਕੀ ਆ ਮਤਲਬ ਪੋਲਿਸੀ ਦੇ ਲਿਹਾਜ਼ ਨਾਲ ਜਿਹਦੇ ਕੋਲ ਮਕਾਨ ਹੈਗਾ ਜਿਹਨੇ ਔਖੇ ਹੋ ਕੇ ਲਿਆ ਉਹਦੇ ਲਈ ਨੁਕਸਾਨ ਆ ਜਿਹਨੇ ਲੈਣਾ ਉਹਦਾ ਫਾਇਦਾ
1: ਇੱਦਾਂ ਹੀ ਆ ਜੀ ਵੇਖੋ ਹੁਣ ਉਹ ਸਰਕਾਰਾਂ ਵੀ ਮੈਨੂੰ ਲੱਗਦਾ ਉਦੋਂ ਹੀ ਨੀਤੀ ਬਣਾਉਂਦੀਆਂ ਨੇ ਜਦੋਂ ਉਹਨਾਂ 'ਤੇ ਵੀ ਕੋਈ ਪ੍ਰੋਬਲਮ ਆ ਜਾਂਦੀ ਆ ਪਹਿਲਾਂ ਉਹਨਾਂ ਨੂੰ ਵੀ ਨਹੀਂ ਮਤਲਬ ਇਹ ਹੁਣ ਤਾਂ ਇਹੋ ਹੀ ਕਹਾਂਗੇ ਵੀ ਨਹੀਂ ਪਤਾ ਹੁੰਦਾ ਉਦੋਂ ਪਤਾ ਲੱਗਦਾ ਜਦੋਂ ਚੀਜ਼ ਹੋ ਜਾਂਦੀ ਆ ਅਤੇ ਫਿਰ ਉਸ ਤੋਂ ਬਾਅਦ ਬੈਕਅਪ ਪਲੈਨ ਬਣਾਏ ਜਾਂਦੇ ਨੇ ਉਹ ਵੀ ਕਿੰਨੇ ਹੱਦ ਤੱਕ ਕਿੱਥੋਂ ਤੱਕ ਬਣਾਈ ਜਾਂਦੇ ਨੇ ਉਹ ਵੀ ਸਮਾਂ ਦੱਸਦਾ ਕਿ ਕਿਸੇ ਵੇਲੇ ਉਹ ਵੀ ਪੋਜ਼ੀਟਿਵ ਹੁੰਦੇ ਨੇ ਕਿਸੇ ਵੇਲੇ ਉਹ ਵੀ ਨੈਗੇਟਿਵ ਹੁੰਦੇ ਨੇ ਅਤੇ ਬਿਲਕੁਲ ਤੁਹਾਡੀ ਗੱਲ ਠੀਕ ਆ ਪਲੈਨਸ ਤਾਂ ਆਲਵੇਜ਼ ਚਾਹੀਦੇ ਹੀ ਆ ਪਲੈਨਸ ਤੋਂ ਬਿਨਾਂ ਤਾਂ ਵੇਖੋ ਦਿਨ ਨਹੀਂ ਲੰਘਦਾ ਬੰਦੇ ਦਾ ਜੇ ਨਾ ਪਲੈਨ ਕੀਤਾ ਹੋਵੇ ਤਾਂ ਉਹ ਇੱਧਰ ਉਲਝ ਜਾਂਦਾ ਵਾ ਵੀ ਅੱਜ ਮੈਂ ਕਿੱਧਰ ਨੂੰ ਜਾਣਾ ਸੀ ਅਤੇ ਕਿੱਧਰ ਆ ਗਿਆ ਇਹ ਤਾਂ ਫਿਰ ਬੜੀਆਂ ਵੱਡੀਆਂ ਗੱਲਾਂ ਨੇ
0: ਪਰ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਉਹਨਾਂ ਕੋਲ ਪਲੈਨ ਹੈ ਨਹੀਂ ਉਹ ਤਾਂ ਮਤਲਬ ਕਹਿੰਦੇ ਆ ਵੀ ਸਾਡੇ ਕੋਲ ਪਲੈਨ ਨੇ ਨੀਤੀਆਂ ਨੇ ਸਭ ਕੁਛ
1: ਉਹਨਾਂ ਨੇ ਤਾਂ 5-7 ਪਲੈਨ ਸ਼ੇਅਰ ਕੀਤੇ ਹੁੰਦੇ ਪਲੈਨ ਕੀ ਇੰਨਾ ਕੋਈ ਇਹੋ ਹੀ ਆ ਵੀ ਜੇ ਨਾ ਥੱਲੇ ਆਈ ਤਾਂ ਅਗਲੀ ਵਾਰੀ ਕਰ ਦਾਂਗੇ ਜੇ ਥੱਲੇ ਆ ਗਈ
0: ਪਲੈਨ ਉਦਾਂ ਦੇ ਆ ਨਾ ਵੀ ਜਿਵੇਂ ਉਹ ਗੋਲੀਆਂ ਚਲਾਉਂਦਾ ਸੀ ਬੰਦਾ ਕਹਿੰਦਾ ਦੇਖੀ ਜਿੱਥੇ ਮਾਰੂ ਉੱਥੇ ਹੀ ਲੱਗੂ
1: ਜੀ ਕਹਿੰਦੇ ਨੇ ਜੀ ਗੁੱਡ ਮਾਰਨਿੰਗ ਭਾਅ ਜੀ ਵੀ ਹੈਵ ਰਿਸੀਵਡ ਐਨ ਈਮੇਲ ਫਰੋਮ ਵਨ ਮਿਊਜ਼ਿਕ ਆਸਟ੍ਰੇਲੀਆ ਰਿਗਾਰਡਿੰਗ ਮਿਊਜ਼ਿਕ ਇਨ ਰੈਸਟੋਰੈਂਟ ਵਾਈ ਡੂ ਵੀ ਨੀਡ ਲਾਇਸੈਂਸ ਓਨਲੀ ਪਲੇ ਥਰੂ ਟੀਵੀ ਓਕੇ ਜੀ ਜੀ ਬਿਲਕੁਲ ਆਈ ਥਿੰਕ ਕਿ ਤੁਹਾਨੂੰ ਤੁਹਾਨੂੰ ਇੰਟਰਨਲੀ ਵੇਖਣਾ ਪੈਣਾ ਕਿ ਤੁਹਾਨੂੰ ਕਿਹੜਾ ਮਿਊਜ਼ਿਕ ਤੋਂ ਈਮੇਲ ਆਇਆ ਤੇ ਕਿਹੜੇ ਮਿਊਜ਼ਿਕ ਤੁਸੀਂ ਪਲੇ ਕਰਦੇ
0: ਮੈਂ ਤਾਂ ਕਿਹਾ ਕਿ ਤੇ ਕਹੋਗੇ ਵੀ ਚੈਟ ਜੀਪੀਟੀ ਤੇ ਦੇਖ ਲਓ
1: ਨਹੀਂ ਚੈਟ ਜੀਪੀਟੀ ਤੇ ਵੇਖੋਗੇ ਫਿਰ
0: ਮਾਰ ਦਿੰਦੇ
1: ਫਿਰ ਤੇ ਉਲਝੋਗੇ ਕਿ ਕੋਈ ਸਲਾਹ ਲਓ ਤੇ ਪੁੱਛੋ ਡਿਪੈਂਡ ਕਰਦਾ ਕਿਹੜਾ ਮਿਊਜ਼ਿਕ ਹੈ
0: ਚੈਟ ਜੀਪੀਟੀ ਦੀਆਂ ਸਲਾਹਾਂ ਉਹਦੀਆਂ ਜਿਵੇਂ ਪਹਿਲਾਂ ਆਪਾਂ ਗੱਲ ਕਰਦੇ ਸੀ ਵੀ ਜਿਹੜਾ ਕਹਿੰਦਾ ਜੀ ਆ ਜਿਹੜੀ ਮੋਟਰ ਆ ਕਹਿੰਦਾ ਜੀ ਮਾਸਟਰ ਜੀ ਇਹ ਏ ਸੀ ਕਰੰਟ ਤੇ ਨਾ ਚਲਾਈਏ ਤੇ ਡੀ ਸੀ ਤੇ ਚੱਲ ਜੂ ਸੋਚ ਸਾਚ ਕੇ ਹੌਲੀ ਕਦੇ ਕਹਿੰਦਾ ਚੱਲ ਤਾਂ ਪਊ ਪਰ ਉਹ ਗੱਲ ਨਹੀਂ ਬਣਨੀ ਚੈਟ ਜੀਪੀਟੀ ਦੇ ਜਵਾਬ ਕਈ ਵਾਰ ਇੱਦਾਂ ਦੇ ਹੁੰਦੇ
1: ਜੀ ਬਿਲਕੁਲ ਤੁਸੀਂ ਇਹ ਦੱਸੋ ਵੀ ਤੁਹਾਡੇ ਤੁਸੀਂ ਲੱਗ ਰਿਹਾ ਮੈਨੂੰ ਕਿ ਤੁਸੀਂ ਰੈਸਟੋਰੈਂਟ ਰਨ ਕਰਦੇ ਹੋਵੋਗੇ ਤੇ ਤੁਸੀਂ ਉਹਦੇ ਵਿੱਚ ਕਿੱਦਾਂ ਵੇਖ ਰਹੇ ਹੋ ਜਿਹੜੇ ਆ ਰੀਸੈਂਟ ਇੰਟਰਸਟਿਡ ਅਪ ਹੋਏ ਨੇ ਕਿ ਤੁਹਾਡਾ ਕਿੱਦਾਂ ਚੱਲ ਰਿਹਾ ਤੁਸੀਂ ਕਿੱਦਾਂ ਮੈਨੇਜ ਕਰ ਰਹੇ ਹੋ ਅਤੇ ਕਰਮ ਜੀ ਕਹਿੰਦੇ ਨੇ ਜੀ ਗੁੱਡ ਮੋਰਨਿੰਗ ਅਤੇ ਸਟੱਡੀ ਕਰ ਰਹੇ ਨੇ ਇਹਨਾਂ ਦੇ ਬੱਚੇ ਬਲੈਕ ਬੋਰਡ 'ਤੇ ਉੜਾ ਅੜਾ ਈਡੀ ਸੱਸਾ ਹਾਹਾ ਜੀ ਬਿਲਕੁਲ ਜੀ ਬਹੁਤ ਵਧੀਆ ਤੁਸੀਂ ਛੁੱਟੀਆਂ ਦੇ ਵਿੱਚ ਨਿਆਣਿਆਂ ਨੂੰ ਪੰਜਾਬੀ ਸਿਖਾ ਰਹੇ ਹੋ ਤਾਂ ਵਧੀਆ ਗੱਲ ਕੀ ਹੋ ਸਕਦੀ ਹੈ ਮਨਜੀਤ ਸਿੰਘ ਬਟਾਲਾ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੀ ਟੀਮ ਨੂੰ ਕਹਿੰਦੇ ਨੇ ਜੀ ਸਾਰਿਆਂ ਦਾ ਵਧੀਆ ਵਧੀਆ ਦਿਨ ਨਿਕਲੇ ਜੀ ਬਿਲਕੁਲ ਜੀ ਸਾਡੇ ਵੱਲੋਂ ਵੀ ਤੁਹਾਡਾ ਵੀ ਜੀ ਇੱਧਰ ਦਿੱਲੀ ਜਵੈਲਰਸ ਤੋਂ ਮੈਸੇਜ ਭੇਜਦੇ ਨੇ ਨਾਪਰੇ ਜੀ ਕਹਿੰਦੇ ਨੇ ਜੀ ਟੂਡੇ 22K ਗੋਲਡ ਦਾ ਜਿਹੜਾ ਰੇਟ ਆ 22 ਕੈਰਟ ਦਾ 184 ਪਰ ਗ੍ਰਾਮ
0: ਜੀ
1: ਜੀ ਬਿਲਕੁਲ ਜੀ ਇਹੋ ਜੀ ਉੱਤੋਂ ਮਹਿੰਗਾਈ ਅਤੇ ਉੱਤੋਂ ਤੁਸੀਂ ਰੇਟ ਭੇਜੀ ਜਾਂਦੇ ਹੋ ਗੋਲਡ ਦਾ ਜੀ ਬਿਲਕੁਲ ਵੈਸੇ ਇਨਵੈਸਟਮੈਂਟ ਲਈ ਜੇ ਲੈਣਾ ਤਾਂ ਘਰ ਦੇ ਵਿੱਚ ਤਾਂ ਮੈਨੂੰ ਲੱਗਦਾ ਹੁਣ ਫਾਇਦਾ ਨਹੀਂ ਹੈਗਾ ਕੋਈ ਪੈਸੇ ਲਾਉਣ ਦਾ ਜੇ ਕਿਉਂਕਿ ਹੈਗੇ ਆ ਤਾਂ ਫਿਰ ਇਹੋ ਲੈ ਕੇ ਰੱਖ ਲਓ ਗੁਰਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਜੀ ਰਿਆਸਤ ਅਤੇ ਬੈਰਿਕ ਦੇ ਪਾਣੀਆਂ ਤੋਂ ਸਾਰਿਆਂ ਨੂੰ ਪੈਰ ਭਰੀ ਸਤਿ ਸ਼੍ਰੀ ਅਕਾਲ ਪਰਮਾਤਮਾ ਸਭਨਾਂ 'ਤੇ ਮਿਹਰ ਭਰਿਆ ਹੱਥ ਰੱਖਣ ਜੀ ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ ਮੈਸੇਜ ਕਰਨ ਦੇ ਲਈ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਜੀ ਕਹਿੰਦੇ ਆਪੇ ਹੀ ਹਾਕਮ ਉਹਨਾਂ ਨੇ ਲਿਖ ਕੇ ਭੇਜਿਆ ਹਰ ਵਾਰ ਦੀ ਤਰ੍ਹਾਂ ਕਹਿੰਦੇ ਆਪੇ ਹੀ ਹਾਕਮ ਮੰਗਿਆਈ ਵਧਾਉਂਦੇ ਨੇ ਅਤੇ ਫਿਰ ਆਪੇ ਹੀ ਦੁੱਖ ਸੁੱਖ ਵੰਡਾਈ ਜਾਂਦੇ ਨੇ ਪਹਿਲਾਂ ਆਪੇ ਹੀ ਜੇਬਾਂ ਖਾਲੀ ਕਰਦੇ ਫਿਰ ਆਪੇ ਹੀ ਖੈਰਾਤਾਂ ਪਾਉਂਦੇ ਨੇ ਗਰੀਬ ਨੂੰ ਹੋਰ ਗਰੀਬ ਦੀ ਬੋਝ ਵੱਲ ਤੱਕਦੇ ਨੇ ਆਪਸੀ ਮਿਲੀ ਭੁਗਤ ਦੀਆਂ ਕਰਤੂਤਾਂ ਉੱਤੇ ਪੜਦੇ ਪਾਉਂਦੇ ਨੇ ਸਰਕਾਰਾਂ ਦੀ ਇਸ ਚਾਲ ਨੂੰ ਸਮਝਣਾ ਬੜਾ ਹੀ ਜ਼ਰੂਰੀ ਇਸ ਹਾਕਮ ਆਪ ਹੀ ਤੈਅ ਕਰਦੇ ਨੇ ਕਿਸਦੀ ਕਿੱਥੇ ਅਤੇ ਕੀ ਹੈ ਮਜਬੂਰੀ ਕਹਿੰਦਾ ਘੁੰਮਣ ਕਰਮ ਧਰਮ ਕਮਾਉਂਦੇ ਰਹੋ ਸੱਚਾ ਇੱਥੇ ਉਮਰਾਂ ਦੀ ਬਹੁਤੀ ਨਹੀਂ ਹੁੰਦੀ ਦੂਰੀ ਸੁਖਦੀਪ ਸਿੰਘ ਘੁੰਮਣ
0: ਨਹੀਂ ਇਹ ਹਮੇਸ਼ਾ ਕਵਿਤਾ ਰੂਪੀ ਕੁਛ ਨਾ ਕੁਛ ਹੈ ਨਾ ਕੰਸਟਰਕਟਿਵ ਕੁਛ ਨਾ ਕੁਛ ਪ੍ਰੋਡਕਟਿਵ ਕੁਛ ਨਾ ਕੁਛ ਇਹੋ ਜਿਹੀ ਗੱਲ ਜਿਹਦੇ 'ਚੋਂ ਕੋਈ ਉਸਾਰੂ ਸੋਚ ਨਜ਼ਰ ਆਉਂਦੀ ਆ ਅਤੇ ਨਾਲੋਂ ਨਾਲ ਇਹਨਾਂ ਦਾ ਵਿਅੰਗ ਵੀ ਹੁੰਦਾ ਕਟਾਕਸ਼ ਵੀ ਹੁੰਦਾ ਜਿੱਥੇ ਇਹਨਾਂ ਨੇ ਗੱਲ ਲਾਉਣੀ ਹੁੰਦੀ ਆ ਲਾ ਵੀ ਦਿੰਦੇ ਆ ਪਰ ਗੱਲਬਾਤ ਆਪਾਂ ਅੱਜ ਮਹਿੰਗਾਈ 'ਤੇ ਵੀ ਕੀਤੀ ਆ ਅਤੇ ਇੰਟਰਸਟ ਰੇਟ ਦੀ ਵੀ ਗੱਲ ਕੀਤੀ ਆ ਵਿਆਜ ਦਰਾਂ ਜੋ RBI ਨੇ ਵਧਾ ਦਿੱਤੀਆਂ ਨੇ ਕਿਉਂਕਿ ਬੈਂਕ ਤਾਂ ਹੁਣ ਇਹਨੂੰ ਡਬਲ ਡਬਲ ਕਰਕੇ ਵੀ ਅੱਗੇ ਤੋਰਨਗੇ ਉਹਨਾਂ ਨੂੰ ਤਾਂ ਬਹਾਨਾ ਹੀ ਚਾਹੀਦਾ ਅਤੇ ਉਸ ਲਿਹਾਜ਼ ਨਾਲ ਇੱਕ ਨਾਰਾਜ਼ਗੀ ਇਹ ਵੀ ਹੁੰਦੀ ਆ ਕਿ ਜਦੋਂ ਉਹਨਾਂ ਨੇ ਵਧਾਉਣੀ ਹੁੰਦੀ ਆ ਤਾਂ ਮਰਜ਼ੀ ਨਾਲ ਹੀ ਵਧਾ ਦਿੰਦੇ ਆ ਪਰ ਜੇ ਉਹਨਾਂ ਨੇ ਘਟਾਈ ਹੋਵੇ ਤਾਂ ਤੁਹਾਨੂੰ ਬੈਂਕ 'ਚ ਜਾ ਕੇ ਉਹਨਾਂ ਨਾਲ ਗੱਲ ਕਰਨੀ ਪੈਂਦੀ ਹੈ ਵੀ ਯਾਰ ਵਾਹਵਾ ਦੇਰ ਦੀ ਘਟੀ ਹੋਈ ਆ ਮਾੜੀ ਜੀ ਮੇਰੇ ਅਕਾਊਂਟ 'ਚ ਵੀ ਰਿਫਲੈਕਟ ਕਰ ਦਿਓ ਉਹ ਕਹਿੰਦੇ ਤੁਸੀਂ ਗੱਲ ਕਰਨੀ ਨਹੀਂ ਆਏ
1: ਵਧਾਉਣ ਵਾਲੀ ਨਹੀਂ ਜਾਣਾ ਪੈਂਦਾ ਕਿ
0: ਹਾਂ ਉਹ ਨਾਲ ਹੀ ਵੱਜ ਜਾਂਦੀ ਹੈ ਗੱਲ ਪਰ ਚੱਕਰ ਇਹੀ ਹੈ ਨਾ ਬੰਦਾ ਬੰਦੇ ਮਾਰ ਲਵੇਗਾ ਪਰ ਬੰਦੇ ਤੋਂ ਭੁੱਖ ਨਹੀਂ ਮਰਦੀ ਤੇ ਰੋਟੀ ਤਵੇ 'ਤੇ ਤੜਪਦੀ ਨਹੀਂ ਓਨੀ ਜਿੰਨਾ ਬੰਦਾ ਤੜਪਦਾ ਰੋਟੀ ਦੇ ਲਈ ਉਸ ਲਿਹਾਜ਼ ਨਾਲ ਹਰ ਬੰਦੇ ਦੀਆਂ ਮੁਸ਼ਕਲਾਂ ਮਸਲੇ ਮਿਸਾਇਲ ਤਾਂ ਦੇਖੋ ਹੈਗੇ ਹੀ ਆ ਜਦੋਂ ਮਹਿੰਗਾਈ ਵੱਧਦੀ ਆ ਤਾਂ ਫਿਰ ਇਹ ਚਾਰ ਚੁਫੇਰਿਓਂ ਤੁਹਾਨੂੰ ਘੇਰਾ ਪੈਂਦਾ ਤੁਹਾਨੂੰ ਇਹ ਲੱਗਦਾ ਵੀ ਯਾਰ ਤੁਹਾਡੀ ਤਨਖਾਹ ਓਨੀ ਨਹੀਂ ਫਿਰ ਤੁਹਾਡਾ ਫੈਮਿਲੀ ਵਰਕ ਲਾਈਫ ਬੈਲੈਂਸ ਇਹ ਸਾਰਾ ਕੁਛ ਹਿੱਲਦਾ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਤੁਹਾਨੂੰ ਹੱਥ ਘੁੱਟਣਾ ਪੈਂਦਾ ਤੁਹਾਨੂੰ ਘਰੋਂ ਬਾਹਰ ਜਦ ਤੁਸੀਂ ਆਉਣਾ ਮੈਂ ਦੇਖਦਾ ਬਹੁਤ ਸਾਰੇ ਲੋਕ ਨੇ ਜਿਹੜੇ ਅੱਗੇ ਸਕੂਲ ਹੋਲੀਡੇਜ਼ 'ਚ ਪਹਿਲਾਂ ਹੀ ਬੁਕਿੰਗਸ ਹੋ ਜਾਂਦੀਆਂ ਸੀ ਛੁੱਟੀਆਂ 'ਤੇ ਬਹੁਤ ਜਾਂਦੇ ਸੀ ਪਰ ਅੱਜ ਜਿੰਨੇ ਕੁ ਸਾਡੇ ਯਾਰ ਮਿੱਤਰ ਜਾਂ ਉਹ ਸਾਡੇ ਵਰਗੇ ਹੀ ਆ ਅਤੇ ਉਹਨਾਂ ਨਾਲ ਗੱਲ ਕਰੀਏ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਘੁੰਮਣ ਫਿਰਨ ਗਏ ਹੋਏ ਆ ਟੂਰਿਜ਼ਮ ਇੰਡਸਟਰੀ ਨੂੰ ਵੀ ਇੱਕ ਵੱਡੀ ਹਿੱਟ ਵੱਜੀ ਆ ਜਿੱਥੇ ਰੈਸਟੋਰੈਂਟ ਅਤੇ ਟੂਰਿਜ਼ਮ ਵਾਲੇ ਨਾਲ ਨਾਲ ਚੱਲਦੇ ਸੀਗੇ ਉਹਦਾ ਕਾਰਨ ਇਹੀ ਆ ਵਿਆਜ ਦਰਾਂ ਮਹਿੰਗਾਈ ਤੇਲ ਦੀਆਂ ਕੀਮਤਾਂ ਅਤੇ ਉਹਨਾਂ ਸਾਰਿਆਂ ਦਾ ਓਵਰਆਲ ਬਜਟ 'ਤੇ ਪੈਂਦਾ ਅਸਰ
1: ਜੀ ਬਿਲਕੁਲ, ਟਰਾਂਸਪੋਰਟ ਦੀ ਜੇ ਗੱਲ ਕਰ ਰਹੀਏ ਤੇ ਉਹਨਾਂ ਤੇ ਕਾਫੀ ਸਾਰੇ ਬਿਜ਼ਨਸ ਹੀ ਬੰਦ ਹੋ ਗਏ ਨੇ ਤੇ ਕਹਿੰਦੇ ਨੇ ਕਿ ਬਚਦਾ ਕੁਛ ਨਹੀਂ ਆ, ਸਾਰੇ ਤੇਲ ਪਾਣੀ 'ਚ ਹੀ ਲੰਘ ਜਾਂਦੇ, ਖਰਚਿਆਂ 'ਚ ਹੀ ਲੰਘ ਜਾਂਦੇ ਨੇ, ਤੇ ਕਿਤੇ ਨਾ ਕਿਤੇ ਇਹ ਵੇਖਣ ਵਾਲੀ ਗੱਲ ਆ ਵੀ ਫਿਰ ਕਿਹੜਾ ਕਿੱਤਾ ਰਹਿ ਗਿਆ ਜਿਹਦੇ ਵਿੱਚ ਮਾਰ ਨਹੀਂ ਵੱਜੀ, ਲਗਭਗ ਤੇ ਫਿਰ ਸਾਰੇ ਹੀ ਲਪੇਟੇ ਗਏ ਆ। ਦੇਵ ਸਿੰਘ ਜੀ ਕਹਿੰਦੇ ਨੇ ਜੀ, ਜੁਆਇੰਟ ਫੈਮਿਲੀ ਗੋਡ ਸਮ ਰਿਲੀਫ, ਟਰਾਈ ਟੂ ਸਟੇ ਵਿਦ ਯੂਅਰ ਫੈਮਿਲੀ ਮੈਂਬਰਸ ਲਾਈਕ ਇੰਡੀਆ।
0: ਇਹ ਹੈ ਜੀ, ਇਹ ਬਹੁਤ ਲੋਕ ਆ ਅੱਗੇ ਜਦੋਂ ਨਿਊਕਲੀਅਰ ਫੈਮਿਲੀ ਦੀ ਗੱਲ ਆਉਂਦੀ ਆ ਤੇ ਤਿੰਨ ਚਾਰ ਜਣੇ ਇਕੱਠੇ ਹੋ ਕੇ ਖਾਸ ਤੌਰ ਤੇ ਬਜ਼ੁਰਗਾਂ ਨਾਲ ਆਪਣੇ ਬੱਚੇ ਤੇ ਬੱਚਿਆਂ ਦੇ ਅੱਗੇ ਬੱਚੇ, ਇਹ ਬੜਾ ਕਾਮਨ ਜਿਹਾ ਸਿਸਟਮ ਹੁੰਦਾ ਸੀ ਜੇ ਆਪਾਂ 70s 80s ਦੀ ਗੱਲ ਕਰੀਏ। ਪਰ ਜਿਉਂ ਜਿਉਂ ਹੁਣ ਪਰਿਵਾਰਾਂ 'ਚ ਇੱਕ ਤਰ੍ਹਾਂ ਨਾਲ ਵਿਚਾਰਾਂ ਨੂੰ ਲੈ ਕੇ ਇੱਕ ਦੂਜੇ ਤੋਂ ਜਿਹੜਾ ਆਪਾਂ ਫਰਕ ਬਣਾ ਕੇ ਰੱਖਦੇ ਹਾਂ, ਜਨਰੇਸ਼ਨਲ ਜਿਹੜੀਆਂ ਆਪਣੀਆਂ ਜੈਨਜ਼ੀ ਦੀਆਂ ਗੱਲਾਂ ਨੇ, ਉਹ ਕਹਿੰਦੇ ਸਾਡਾ ਨਹੀਂ ਸਮਝਦੇ, ਅਸੀਂ ਇਹਨਾਂ ਦਾ ਨਹੀਂ ਸਮਝਦੇ। ਤੇ PAU 'ਚ ਵੀ ਉਹ ਹੋਸਟਲ ਦੀ ਕੰਧ 'ਤੇ ਲਿਖਿਆ ਅਸੀਂ ਵੀ ਠੀਕ ਹਾਂ, ਬਾਪੂ ਵੀ ਗਲਤ ਨਹੀਂ। ਇਸੇ ਕਰਕੇ ਉਹ ਹੈ ਨਾ ਘਰੋਂ ਬਾਹਰ ਨਿਕਲਣ ਦੀ ਹੋੜ ਆ। 15-17 ਸਾਲ ਦੀ ਉਮਰ ਜਦ ਬੱਚਾ ਕਮਾਉਣ ਲੱਗ ਜਾਂਦਾ, ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣ ਦੀ ਸੋਚ ਰੱਖਦਾ, ਤਾਂ ਫਿਰ ਇਹੋ ਜਿਹੀਆਂ ਗੱਲਾਂ ਆਉਂਦੀਆਂ ਵੀ ਜੇ ਚਾਰ ਪੈਸੇ ਆਪ ਕਮਾਉਂਦੇ ਤਾਂ ਇਹਨਾਂ ਦੀਆਂ ਮੈਂ ਕਾਹਤੇ ਸੁਣਾ। ਪਹਿਲਾਂ ਪੁਰਾਣੇ ਸਮਿਆਂ 'ਚ ਹੁੰਦਾ ਸੀ ਵੀ ਸੁਣ ਲੈਂਦੇ ਸੀ, ਹੁਣ ਉਹ ChatGPT ਦੀ ਸੁਣਦੇ ਆ। ਹੁਣ ਉਹ ਕਹਿੰਦੇ ਤੁਹਾਨੂੰ ਬੜਾ ਪਤਾ, ਗੂਗਲ 'ਤੇ ਤਾਂ ਆਹ ਲਿਖਿਆ,
1: ਕਿਉਂਕਿ ਉਹ ਦੱਸ ਦਿੰਦੀ ਨਾ ਫਿਰ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੁੰਦੇ। ਉਸ
0: ਕੋਈ ਸ਼ੱਕ ਨਹੀਂ, ਕਿਉਂਕਿ ਉਹਦਾ ਇੱਕ ਟ੍ਰੈਂਡ ਆ, ਜਿੰਨੇ ਐਂਟਰ ਤੁਸੀਂ ਮਾਰੇ ਆ ਉਸ ਲਿਹਾਜ਼ ਨਾਲ ਉਹਨੇ ਤੁਹਾਨੂੰ ਜਵਾਬ ਦੇਣਾ। ਪਰ ਜਿਹੜੀ ਇਹ ਗੱਲ ਕਹਿੰਦੇ ਆ ਵੀ ਜੇ ਸੰਯੁਕਤ ਰੂਪ 'ਚ ਪਰਿਵਾਰ ਰਹਿਣ ਤਾਂ ਇਹ ਮਹਿੰਗਾਈ ਦਾ ਦੌਰ ਆ, ਜਿਹੜਾ ਖਰਚੇ ਨੇ ਇਹਨਾਂ 'ਤੇ ਠੱਲ ਪਾਈ ਜਾ ਸਕਦੀ ਆ। ਹੁਣ ਜੇ ਮੂੰਗੀ ਮਸਰੀ ਧਰੀ ਆ ਤਾਂ ਦਾਲ 'ਚ ਹੈ ਨਾ ਕੌਲੀ ਪਾਣੀ ਹੋਰ ਪੈ ਜੂ, ਖਰਚੇ ਤਾਂ ਸੇਮ ਹੀ ਆ। ਜੇ ਇੱਕ ਘਰ 'ਚ ਰਹਿੰਦੇ ਹਾਂ, ਜੇ ਬਿਜਲੀ ਬੱਤੀ ਦਾ ਬਿੱਲ ਉਹਨਾਂ 'ਤੇ ਉਨਾ ਹੀ ਆਉਣਾ ਨਾ, ਗੈਸ ਦਾ ਬਿੱਲ ਵੀ ਉਨਾ ਹੀ ਆਉਣਾ
1: ਜੀ।
0: ਅਤੇ ਇਹ ਬਹੁਤ ਸਾਰੇ ਫੈਕਟਰ ਨੇ, ਅਤੇ ਇੱਕ ਕਾਰ ਜਾਂਦੀ ਆ ਕਿਤੇ ਘੁੰਮਣ ਫਿਰਨ, ਉਹ ਸਾਰੀਆਂ ਚੀਜ਼ਾਂ ਨੇ। ਕਿੱਥੇ ਇਕੋਨਮੀ 'ਤੇ ਵੀ ਉਹਨਾਂ ਚੀਜ਼ਾਂ ਦਾ ਬੋਝ ਆ, ਉਸ ਲਿਹਾਜ਼ ਨਾਲ ਜੇ ਤੁਸੀਂ ਇਕੱਲੇ ਇਕੱਲੇ
1: ਕਿਸ਼ਤ ਤੁਸੀਂ ਦੋ ਘਰਾਂ ਦੀ ਤਾਰਨੀ, ਇੱਕ ਦੀ ਤਾਰਨੀ, ਜੇ ਮੰਨ ਲਓ ਰੈਂਟ ਵੀ ਆ ਤਾਂ ਉਹ ਵੀ ਇੱਕ
0: ਬਹੁਤ ਫਰਕ ਪੈਂਦਾ।
1: ਇਹ ਪਿੱਛੇ ਜੇ ਰਿਪੋਰਟ ਵੀ ਆਈ ਸੀਗੀ ਥੋੜ੍ਹੇ ਦਿਨ ਪਹਿਲਾਂ ਕਿ ਹੁਣ ਜਿਹੜਾ ਆਸਟ੍ਰੇਲੀਆ ਗਲੋਬਲੀ ਵੇਖਿਆ ਜਾ ਰਿਹਾ ਵਾ, ਮੇਨਲੀ ਆਸਟ੍ਰੇਲੀਆ ਦੇ ਵਿੱਚ, ਕਿ ਜਿਹੜੇ ਜਿੱਦਾਂ ਜਨਰੇਸ਼ਨ ਦੀ ਤੁਸੀਂ ਗੱਲ ਕੀਤੀ ਜੈਨਜ਼ੀਆਂ ਦੀ, ਉਹ ਹੁਣ ਥੋੜ੍ਹਾ ਜਿਹਾ ਸ਼ਿਫਟ ਕਰ ਰਹੇ ਨੇ ਕਿ ਫੈਮਿਲੀ ਨਾਲ ਇਕੱਠਾ ਰਿਹਾ ਜਾਵੇ। ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਗੈਪ ਵੱਧ ਗਿਆ ਸੀਗਾ ਕਿ ਵੱਖਰੇ ਵੱਖਰੇ ਰਹਿਣ ਦਾ, ਪਰ ਹੁਣ ਕਹਿੰਦੇ ਨੇ ਦੁਬਾਰਾ ਫਿਰ ਥੋੜ੍ਹਾ ਥੋੜ੍ਹਾ ਚੇਂਜ ਆ ਰਿਹਾ ਵਾ, ਅਤੇ ਕਾਫੀ ਪਰਸੈਂਟੇਜ ਦੇ ਵਿੱਚ ਵਾਧਾ ਹੋਇਆ ਸੀ ਕਿ ਜਿਹੜਾ ਦੁਬਾਰਾ ਆ ਕੇ ਨਾ ਰਹਿਣਾ। ਅਤੇ ਕਿਤੇ ਨਾ ਕਿਤੇ ਆਈ ਥਿੰਕ ਲੋਕ ਤਾਂ ਵੇਖੋ ਟਰਾਈ ਕਰ ਰਹੇ ਨੇ ਸੋਰਟ ਆਊਟ ਕਰਨ ਦੀ ਚੀਜ਼ਾਂ।
0: ਮੇਰਾ ਖਿਆਲ ਇਹ ਲੋੜਾਂ ਦੇ ਸੌਦੇ ਆ ਜੀ,
1: ਜਿੰਨ ਬਿਲਕੁਲ ਹੈ ਨਾ,
0: ਨਹੀਂ ਤਾਂ ਨਿਆਣੇ ਮਾਪਿਆਂ ਨੂੰ ਚਲਾ ਚਲਾ ਮਾਰਦੇ ਆ ਜਦੋਂ ਥੋੜ੍ਹੀ ਜਿਹੀ ਵੀ ਸੋਝੀ ਆ ਜਾਂਦੀ ਆ। ਅਤੇ ਜੇ ਉਹਨਾਂ ਦੀ ਬਾਂਹ ਟੋਕੇ ਚੜ੍ਹੀ ਹੋਈ ਆ ਅਤੇ ਖਾਣ ਬਣਾਉਣ ਪੀਣ ਪਿੱਛੋਂ ਹੈ ਨਾ, ਅਤੇ ਘਰ 'ਚ ਸੁੱਖ ਸਹੂਲਤਾਂ ਨੂੰ ਲੈ ਕੇ, ਅਤੇ ਫਿਰ ਉਹ ਪੰਗਾ ਪੈਂਦਾ ਵਾ। ਅਤੇ ਜਦ ਹੀ ਉਹਨਾਂ ਕੋਲ ਫਾਈਨੈਂਸ਼ੀਅਲ ਕਪੈਸਿਟੀ ਥੋੜ੍ਹੀ ਬਹੁਤ ਵੀ ਹੋ ਜਾਂਦੀ ਆ, ਅਤੇ ਉਹ ਫਿਰ ਆਪਣਾ ਘਰ ਯੂਨਿਟ ਜਾਂ ਜੋ ਵੀ ਆ ਲੈਣ ਦੀ ਟਰਾਈ ਕਰਦੇ ਆ। ਈਵਨ ਮੈਂ ਬਹੁਤ ਸਾਰੇ ਵੇਖੇ ਆ, ਉਹ ਕਹਿੰਦੇ ਵੀ ਆ ਘਰ ਦੀ ਖਿੱਚ ਖਿੱਚ ਨਾਲੋਂ ਬਾਹਰ ਰਹਿੰਦੇ ਚੰਗੇ ਆ, ਚਾਹੇ ਰੈਂਟ 'ਤੇ ਹੀ ਰਹਿੰਦੇ ਆ। ਸੋ ਆਪਸੀ ਪਿਆਰ ਇਤਫਾਕ ਡੈਫੀਨੇਟਲੀ ਘਟੇ ਆ, ਦੋ ਜਨਰੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਦਾ ਆਪਸੀ ਜਿਹੜਾ ਸੰਬੰਧ ਆ, ਜਿਹੜਾ ਦੁਤਰਫਾ ਗੱਲਬਾਤ ਜਾਂ ਆਪਸ ਜਿਹੜੀ ਕਮਿਊਨੀਕੇਸ਼ਨ ਆ, ਉਹ ਪਹਿਲਾਂ ਨਾਲੋਂ ਘਟੀ ਆ, ਜਿਹਦੇ ਆਪਾਂ ਨੂੰ ਖਮਿਆਜ਼ੇ ਭੁਗਤਣੇ ਪਏ ਆ, ਜਿਹਦੇ ਨੁਕਸਾਨ ਆਪਾਂ ਨੂੰ ਦੇਖਣੇ ਪਏ ਆ। ਪਰ ਨਾਲ ਨਾਲ ਮੈਂ ਇਹ ਵੀ ਵੇਖਦਾ ਕਿ ਜੇ ਹੁਣ ਆਪਾਂ ਨੂੰ ਲੱਗਦਾ ਨਾ ਵੀ ਬਹੁਤ ਸਾਰੇ ਲੋਕ ਹੁਣ ਘਰਾਂ ਨੂੰ ਪਰਤ ਰਹੇ ਆ, ਪਰ ਉਹ ਜਦ ਡਾਟਾ ਵੇਖਦੇ ਹਾਂ ਤਾਂ ਉਹ ਇੰਨਾ ਸਿਗਨੀਫੀਕੈਂਟ ਨਹੀਂ ਆ
1: ਜੀ। ਅਤੇ ਇੱਧਰ ਹਰਪ੍ਰੀਤ ਜੀ ਕਹਿੰਦੇ ਨੇ ਜੀ, ਸਤਿ ਸ਼੍ਰੀ ਅਕਾਲ ਦੋਵਾਂ ਨੂੰ। ਕਹਿੰਦੇ ਨੇ ਭਾਅ ਜੀ ਪਲੀਜ਼ ਆਲਸੋ, ਕਹਿੰਦੇ ਨੇ ਜੀ, ਗਵਰਨਮੈਂਟ ਦੀ ਬੇਫਜ਼ੂਲ ਸਪੈਂਡਿੰਗ ਇਜ਼ ਆਲਸੋ ਬਿਹਾਈਂਡ ਦਿਸ ਐਂਡ ਆਲਸੋ ਬਿਗ ਬਿਲਡ ਕਰਪਸ਼ਨ ਐਂਡ ਦੇ ਆਰ ਪੁਟਿੰਗ ਆਲ ਦਿਸ ਔਨ ਕਾਮਨ ਪੀਪਲ।
0: ਕੋਈ ਸ਼ੱਕ ਨਹੀਂ ਜੀ, ਆ ਪਿੱਛੇ ਜੇ ਹੈ ਨਾ ਆਈਕੈਕ ਦੀ ਰਿਪੋਰਟ ਵੀ ਆਈ ਸੀ, ਅਤੇ ਵੱਡੀ ਗੱਲ ਰੋਇਲ ਕਮਿਸ਼ਨ ਬੈਠਣ ਦੀਆਂ ਗੱਲਾਂ ਵੀ ਹੋਈਆਂ, ਯੂਨੀਅਨਸ ਦੇ ਵਿੱਚ ਏਡੀਆਂ ਏਡੀਆਂ ਕਰਪਸ਼ਨਸ ਹੋਈਆਂ ਨੇ, ਖਾਸ ਤੌਰ 'ਤੇ ਜੇ ਆਪਾਂ ਵਿਕਟੋਰੀਆ ਦੀ ਗੱਲ ਕਰੀਏ। ਕਈ ਵਾਰ ਉਹੋ ਜਿਹੀਆਂ ਟਨਲਸ, ਉਹੋ ਜਿਹਾ ਇਨਫਰਾਸਟ੍ਰਕਚਰ ਬਣਾ ਦਿੱਤਾ ਜਾਂਦਾ ਕਿਉਂਕਿ ਸਰਕਾਰ ਕੋਲ ਪੈਸਾ ਹੁੰਦਾ, ਅਤੇ ਸਰਕਾਰੋਂ ਮਿਲੇ ਤੇਲ ਤਾਂ ਜੁੱਤੀ 'ਚ ਲਈਏ ਪਵਾ। ਅਤੇ ਉਹ ਕੰਮ ਆਸਟ੍ਰੇਲੀਆ 'ਚ ਵਿਕਟੋਰੀਆ 'ਚ ਹੋਇਆ, ਇਹਨਾਂ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਕੰਮ ਦੇ ਦਿੱਤੇ ਨੇ
1: ਜੀ।
0: ਮਤਲਬ ਕੰਮ ਹੋਏ ਨੇ, ਪਰ ਕੀ ਉਹਨਾਂ ਕੰਮਾਂ ਦੀ ਲੋੜ ਸੀ, ਕਿਉਂਕਿ ਉਹ ਚੀਜ਼ ਸਾਬਤ ਕਰਨੀ ਬਹੁਤ ਔਖੀ ਹੋ ਜਾਂਦੀ ਆ। ਅਤੇ ਕਰਪਸ਼ਨ ਦਾ ਆਸਟ੍ਰੇਲੀਆ 'ਚ ਢੰਗ ਤਰੀਕਾ ਹੁਣ ਜਿੰਨਾ ਕੁ ਮੈਨੂੰ ਸਮਝ ਆਉਂਦੀ ਆ, ਬਹੁਤ ਵੱਖਰੀ ਕਿਸਮ ਦਾ। ਮਤਲਬ ਜੇ ਤੁਸੀਂ ਸਾਬਤ ਕਰਨ 'ਤੇ ਆ, ਉਹ ਸਾਬਤ ਨਹੀਂ ਹੁੰਦੀ, ਪਰ ਦੀਂਦਾ ਹੁੰਦਾ ਵੀ ਇਹ ਹੈਗੀ ਆ
1: ਜੀ। ਬਿਲਕੁਲ, ਥੋੜ੍ਹੇ ਦਿਨ ਹੀ ਪਹਿਲਾਂ ਆਪਾਂ ਇੱਧਰੋਂ ਆਉਂਦੇ ਸੀ ਕੋਈ ਨਵਾਂ ਵੀਰ ਆਇਆ ਸੀ ਇੰਡੀਆ ਤੋਂ ਅਤੇ ਵੈਸਟ ਗੇਟ ਫਰੀਵੇ ਦੇ ਉੱਥੋਂ ਜਦੋਂ ਐਗਜ਼ਿਟ ਲਈ ਹੈ ਨਾ ਅਤੇ ਉਹ ਪੰਜ ਸੱਤ ਪੋਲ ਜਿਹੇ ਲੱਗੇ ਵੱਡੇ ਵੱਡੇ ਔਰੇਂਜ ਜਿਹੇ ਕਲਰ ਦੇ, ਸ਼ਾਇਦ ਤੁਸੀਂ ਨੋਟਿਸ ਕੀਤਾ ਹੋ,
0: ਅਣਘੜ ਜੇ ਬੁਰੇ ਬਹੁਤ ਲੱਗਦੇ
1: ਆ ਬਸ ਬਸ, ਤੇ ਉਹ ਵੀਰ ਆਂਦਾ ਵੀ ਇਹ ਕੀ ਆ ਹਨਾ, ਵੀ ਇਹਦਾ ਕੀ
0: ਇਹ ਪਿੰਡਾਂ ਦੇ ਕਹਿਣ ਉਹ ਕੀ ਜੁਡੈਨਸ ਆ,
1: ਉਹ ਮਤਲਬ ਉਹ ਹਰ ਇੱਕ ਚ ਉਹਨੇ ਥੋੜੀ ਕਿੰਦੂ ਪਰਿੰਦੂ ਕਰਨ ਦੀ ਆਦਤ ਆ, ਤੇ ਉਹਨੇ ਕਹਿੰਦਾ ਵੀ ਆ ਕੀ ਹੈ ਨਾ, ਕਿਉਂਕਿ ਅਸੀਂ ਅੱਜ ਤੱਕ ਦੀ ਨੋਟਿਸ ਕੀਤਾ,
0: ਮੈਂ ਲੰਘਦਾ ਉਧਰ ਦੀ ਤੇ ਮੈਨੂੰ ਬਹੁਤ ਬੁਰੇ ਲੱਗਦੇ
1: ਆ, ਅੱਖਾਂ ਚ ਵੱਜਦੇ ਆ,
0: ਡਿਜ਼ਾਈਨ ਪੁਆਇੰਟ ਆਫ ਵਿਊ ਤੋਂ ਬਹੁਤ ਪੂਰ ਡਿਜ਼ਾਈਨ,
1: ਬਹੁਤ ਸਹੀ ਗੱਲ ਆ, ਤੇ ਉਹ ਆਂਦਾ ਇਹ ਕੀ ਆ, ਮੈਂ ਹਾਂ ਵੀ ਇਹ ਸਿਰਫ ਉਦਾਂ ਹੀ ਐਵੇਂ ਹੀ ਮਤਲਬ ਸੋਹਣੇ ਲੱਗਣ ਨੂੰ ਆ, ਤੇ ਉਹ ਕਹਿੰਦਾ ਯਾਰ ਸੋਹਣੇ ਤੇ ਲੱਗਣ ਨਹੀਂ ਡੇ, ਜਾਂਦੇ ਆਉਂਦਾ ਲੱਗੇ ਫਿਰ ਜੇ ਸੋਹਣੇ ਲੱਗਣ ਨੂੰ ਲੱਗੇ, ਤੇ ਮੈਂ ਕਿਹਾ ਉਹ ਫਿਰ ਤੁਹਾਨੂੰ ਮਤਲਬ ਆਪਾਂ ਨੂੰ ਹੋ ਸਕਦਾ ਨਹੀਂ, ਉਹਨਾਂ ਨੇ ਤੇ ਆਪਣੇ ਹਿਸਾਬ ਨਾਲ ਸੋਹਣੇ ਲੱਗਣ ਨੂੰ ਲਾਏ, ਤੇ ਜਦੋਂ ਚੈੱਕ ਚੁੱਕ ਕੀਤਾ ਤੇ ਉਹ ਤੇ ਕਾਫੀ ਵੱਡੀ ਇਨਵੈਸਟਮੈਂਟ ਸੀਗੀ, ਉਹ ਸਿਰਫ ਮਿਲੀਅਨਸ ਦੇ ਵਿੱਚ,
0: ਤੁਸੀਂ ਆ ਕੌਂਸਲ ਦਾ ਕੋਈ ਦੇਖ ਲਓ ਆਪਣੇ ਆਂਢ ਗੁਆਂਢ 'ਚ ਕੋਈ ਜੇ ਪਬਲਿਕ ਦਾ ਪਾਰਕ ਕੋਈ ਮੇਨਟੇਨ ਕਰਦੇ ਆ, ਉੱਥੇ ਜੇ ਉਹਨਾਂ ਨੇ ਕੋਈ ਬੋਰਡ ਜਿਹਾ ਵੀ ਲਾਇਆ ਹੋਇਆ ਨਾ ਟੁੱਟਿਆ ਜਿਹਾ, ਤਾਂ ਉਹ $20,000-50,000 ਤੁਹਾਨੂੰ ਪਿਆ ਹੋਊਗਾ ਤੁਹਾਡੀ ਜੇਬ 'ਚੋਂ, ਜੇ ਕੋਈ ਕੰਕਰੀਟ ਆ ਉੱਥੇ ਤੇੜ ਪੈ ਗਈ ਤੇ ਉਹ ਕੰਕਰੀਟ ਦਾ ਸਾਰਾ ਡੱਬਾ ਜਿਹਾ ਉਹ ਬਦਲ ਕੇ ਗਏ।

0: 10 ਰੁਪਈਏ ਘਟਾ ਕੇ ਤੁਸੀਂ ਆਪਦਾ ਪਾ ਦਿਓ, ਲਓ ਆਹ ਕਰਪਸ਼ਨ ਹੈ ਇੱਥੇ। ਟੈਂਡਰ ਉਹਨੇ ਮਿਲੂ ਜਿਹਦੀ ਵੈਲਿਊ ਘੱਟ ਆ,
1: ਜਿਹਦੇ ਪੈਸੇ ਜਿਹਨਾਂ ਉਹਨਾਂ ਨੂੰ ਘੱਟ ਪੇ ਕਰਨੇ ਪੈਣੇ,
0: ਪਰ ਉਹ ਤੁਸੀਂ ਦੇਖੋ ਉਹ ਕਹਿੰਦਾ ਪਰ ਉਹ ਫੇਅਰ ਹੀ ਹੈ ਨਹੀਂ, ਮਤਲਬ ਲੋਕਾਂ ਦੀ ਜੇਬ 'ਤੇ ਐਡਾ ਬੋਝ ਆ ਕਈ ਚੀਜ਼ਾਂ, ਤੁਸੀਂ ਮਤਲਬ ਹੈਰਾਨ ਹੋ ਜਾਂਦੇ ਹੋ ਵੀ ਯਾਰ ਨਿੱਕੀ ਜਿਹੀ ਚੀਜ਼ ਆ, ਛੋਟੀ ਜਿਹੀ ਗੱਲ, ਇਹਦੇ ਪਿੱਛੇ ਯਾਰ ਇੰਨੇ ਪੈਸੇ ਸਰਕਾਰ ਨੇ ਖਰਚਤੇ।
1: ਜੀ ਬਿਲਕੁਲ ਜੀ, ਜਸ ਅਮਰ ਜੀ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਧੰਨਵਾਦ ਜਸ ਜੀ। ਜਤਿੰਦਰ ਸਿੰਘ ਜੀ ਕਹਿੰਦੇ ਨੇ ਜੀ ਸਹੀ ਕਿਹਾ ਜੀ, ਮੇਰੇ ਰੈਸਟੋਰੈਂਟ ਵਿੱਚ ਅਤੇ ਮੇਰੇ ਬੋਸ ਨੇ ਪ੍ਰਾਈਜ਼ ਅਪਡੇਟ ਕਰ ਦਿੱਤੇ ਵਾ ਲਾਸਟ ਵੀਕ, ਸੋ ਇਸ ਨੂੰ ਇੱਧਰੋਂ ਫੜੋ ਜਾਂ ਉੱਧਰੋਂ ਸੇਮ ਹੀ ਆ। ਸਰਚਾਰਜ ਦੀ ਗੱਲ ਕਰਦੇ ਨੇ ਵੀ ਪ੍ਰਾਈਜ਼ ਵਧਾ ਤੇ,
0: ਕਹਿੰਦੇ ਜੀ ਉੱਧਰੋਂ ਘਟੂਗਾ ਤਾਂ ਫਿਰ ਇੱਧਰੋਂ, ਹਨਾ
1: ਇੱਧਰੋਂ। ਜੀ ਬਿਲਕੁਲ ਇੱਦਾਂ ਹੀ ਹੋਣਾ,
0: ਕੰਨ ਇੱਧਰ ਹੋਣੀ ਤਾਂ ਇੱਧਰੋਂ ਫੜ ਲਓ
1: ਜੀ। ਅਤੇ ਇੱਧਰ ਕਹਿੰਦੇ ਨੇ ਆਈ ਐਮ ਅ ਪਾਰਟ ਆਫ ਅ ਜੁਆਇੰਟ ਫੈਮਿਲੀ, ਐਵਰੀ ਵਨ ਵਰਕਿੰਗ ਈਜ਼ੀ ਲਾਈਫ, ਨੋ ਸਟ੍ਰੈਸ, ਫੀਲਿੰਗ ਬਲੈਸਡ ਐਂਡ ਲੱਕੀ, ਸ਼ੁਕਰਾਨਾ।
0: ਨਹੀਂ ਇਹ ਬਹੁਤ ਵਧੀਆ ਗੱਲ ਆ ਜੀ, ਉਹ ਜਿਹੜਾ ਪਹਿਲਾਂ ਸੁਨੇਹਾ ਆਇਆ ਸੀਗਾ ਉਹਦੇ 'ਚ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਸੰਯੁਕਤ ਪਰਿਵਾਰ ਨੇ ਨਾ ਜਿਹੜੇ ਜਿਹੜੇ ਇਕੱਠੇ ਰਹਿੰਦੇ ਆ ਉਹ ਇਸ ਵੇਲੇ ਕਾਮਯਾਬ ਨੇ, ਖੁਸ਼ ਨੇ
1: ਜੀ। ਅਤੇ ਇੱਧਰ ਮੈਨਿੰਦਰ ਨਿੱਪੀ ਜੀ ਕਹਿੰਦੇ ਨੇ ਭਾਅ ਜੀ ਆਈ ਐਮ ਹੈਪੀ ਟੂ ਡਿਸਕਸ ਵਨ ਵਿਚ ਇਜ਼ ਅਬਾਊਟ, ਜੀ ਬਿਲਕੁਲ ਇਹ ਉਹਨਾਂ ਦਾ ਮੈਟਰ ਕਹਿੰਦੇ ਨੇ ਜੀ ਡਿਸਕਸ ਮੈਂ ਕਰ ਸਕਦੀ ਹਾਂ ਜੀ, ਤੁਸੀਂ ਮੈਂ ਕੋਈ ਨਹੀਂ ਤੁਹਾਡਾ ਨੰਬਰ ਪਾਸ ਔਨ ਕਰ ਦੂੰਗਾ, ਧੰਨਵਾਦ ਜੀ। ਰਜਨੇਸ਼ ਖੁਰਾਨਾ ਜੀ ਕਹਿੰਦੇ ਨੇ ਜੀ ਭਾਅ ਜੀ ਬੈਕ ਮਿਰਰ 'ਚ ਜੀ ਪਤਾ ਨਹੀਂ ਜੀ ਕੀ ਤੁਸੀਂ ਲਿਖਿਆ, ਜਾਂ ਤਾਂ ਦੁਬਾਰਾ ਪੜ੍ਹ ਲਓ, ਮੇ ਬੀ ਤੁਸੀਂ ਗਲਤ ਹੋ ਗਿਆ ਜਦੋਂ ਤੁਸੀਂ ਟਾਈਪ ਕਰ ਰਹੇ ਹੋਵੋਗੇ, ਉੱਤੇ ਥੱਲੇ ਹੋ ਜਾਂਦਾ ਕਿਸੇ ਵੇਲੇ, ਕਦੀ ਦੁਬਾਰਾ ਝਾਤੀ ਮਾਰੋ ਅਤੇ ਫਿਰ ਮੈਨੂੰ ਭੇਜੋ ਜੇ ਕੋਈ ਕੰਮ ਦੀ ਗੱਲ ਹੈ ਅਤੇ ਕਿਸੇ ਦੇ ਕੰਮ ਆਉਣ ਵਾਲੀ ਹੈ ਤਾਂ ਜ਼ਰੂਰ ਭੇਜ ਦਿਓ।
0: ਉੱਦਾਂ
1: ਹੀ ਆ ਤਾਂ ਫਿਰ ਭਾਵੇਂ
0: ਕਹਿੰਦਾ ਭਾਅ ਜੀ ਆਟੋ ਪਰਫੈਕਟ ਹੋ ਗਿਆ, ਕਹਿੰਦਾ ਆਟੋ ਪਰਫੈਕਟ ਹੋ ਗਿਆ, ਉਹ ਭਰਾਵਾ ਕਹਿੰਦਾ ਇਹਨੂੰ ਤਾਂ ਕਰ ਆਟੋ ਕਰੈਕਟ ਕਰਕੇ ਤਾਂ ਭੇਜ ਪਹਿਲਾਂ। ਨਹੀਂ ਕੋਈ ਨਹੀਂ, ਸੁਨੇਹਾ ਕਈ ਵਾਰ ਨਾ ਉਹ ਜਦੋਂ ਆਪਾਂ ਲਿਖਦੇ ਹਾਂ ਨਾ ਬਲਕੀਰਤ ਰੋਮਨ 'ਚ ਪੰਜਾਬੀ, ਤਾਂ ਕਈ ਵਾਰ ਇੱਕ ਅੱਧੇ ਸ਼ਬਦ ਨਾਲ ਅੱਗੇ ਪਿੱਛੇ ਹੋਣ ਨਾਲ ਹੀ ਕਈ ਵਾਰ ਉਹਦੇ ਮਾਇਨੇ ਬਦਲ ਜਾਂਦੇ ਆ, ਪਰ ਆਪਾਂ ਚਾਹੁੰਦੇ ਨਹੀਂ ਤੁਹਾਡਾ ਮੈਸੇਜ ਗਲਤ ਢੰਗ ਨਾਲ।
1: ਜੀ ਬਿਲਕੁਲ, ਅਤੇ ਆਪਾਂ ਇਜਾਜ਼ਤ ਲਈਏ ਫਿਰ ਭਾਅ ਜੀ, ਸਮਾਂ ਆ ਗਿਆ।
0: ਹਾਂਜੀ ਸਮਾਂ ਹੋ ਚੁੱਕਿਆ, ਅਤੇ ਨਾਲ ਨਾਲ ਥੋੜ੍ਹਾ ਬਹੁਤਾ ਗੀਤ ਸੰਗੀਤ ਵੀ ਚੱਲਦਾ ਰਹੂਗਾ, ਇਸ ਤੋਂ ਬਾਅਦ ਖਬਰਾਂ ਹੋਣਗੀਆਂ, ਅਤੇ ਸਾਡੀ ਕੋਸ਼ਿਸ਼ ਰਹੂਗੀ ਕਿ ਜਿਹੜਾ ਇਹ ਕੋਨਵਰਸੇਸ਼ਨ ਅੱਜ ਡਾਕਟਰ ਵਰਿੰਦਰਜੀਤ ਨਾਲ ਅਸੀਂ ਕੀਤੀ ਆ, ਇਹਨੂੰ ਅਸੀਂ ਇੱਕ ਪੋਡਕਾਸਟ ਬਣਾ ਕੇ ਤੁਹਾਡੀ ਸਹੂਲਤ ਲਈ, ਕਿਉਂਕਿ ਸਾਡਾ ਮਕਸਦ ਇਹ ਆ ਕਿ ਆਪ ਸੁਣੋ ਹੋਰਾਂ ਨੂੰ ਸੁਣਾਓ। ਰੇਡੀਓ ਹਾਂਜੀ ਦਾ ਇਹ ਵੀ ਇੱਕ ਮੋਟੋ ਆ ਕਿ ਤੁਸੀਂ ਤਾਂ ਚਲੋ ਸੁਣਦੇ ਹੋ ਨਾਲ ਜੁੜਦੇ ਹੋ, ਪਰ ਜੇ ਸਾਡੀ ਮਦਦ ਤੁਸੀਂ ਕਰ ਸਕੋ ਹੋਰਨਾਂ ਲੋਕਾਂ ਤੱਕ ਇਹ ਕੰਟੈਂਟ ਜਾਂ ਇਹ ਆਵਾਜ਼ ਪਹੁੰਚਦੀ ਕਰਨ 'ਚ, ਉਹਦੇ ਲਈ ਵੀ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਰਣਜੋਤ ਹੁਣਾਂ ਦੀ ਆਦਤ ਨਹੀਂ ਕਿ ਉਹ ਵਾਰ ਵਾਰ ਇਹੀ ਗੱਲ ਨੂੰ ਦੁਹਰਾਉਣ ਜਾਂ ਕਹਿਣ, ਪਰ ਕਈ ਵਾਰ ਕਹਿਣ ਵਾਲੀ ਗੱਲ ਕਹੀ ਜਾਂਦੀ ਆ, ਅਤੇ ਉਸ ਲਿਹਾਜ਼ ਨਾਲ ਅਸੀਂ ਵੇਖਦੇ ਹਾਂ ਕਿ ਸਾਡੇ ਭਾਈਚਾਰੇ 'ਚ ਤੁਸੀਂ ਸਾਡੇ ਕੰਨ ਹੋ, ਤੁਸੀਂ ਸਾਡੀ ਆਵਾਜ਼ ਹੋ, ਤੁਹਾਡੇ ਸਾਥ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਅਤੇ ਰੇਡੀਓ ਹਾਂਜੀ ਦੇ ਇਸ ਪਲੈਟਫਾਰਮ ਨੂੰ ਹੋਰਨਾਂ ਲੋਕਾਂ ਤੱਕ ਪਹੁੰਚਣ 'ਚ ਵੀ ਮਦਦ ਕਰਿਆ ਕਰੋ। ਕਈ ਵਾਰ ਆਪਾਂ ਪਾਰਕ ਵਿੱਚ ਕਿਤੇ ਇਕੱਠੇ ਯਾਰਾਂ ਦੀਆਂ ਮਹਿਫਲਾਂ 'ਚ ਬੈਠਦੇ ਹਾਂ, ਤਾਂ ਉੱਥੇ ਵੀ ਸਾਡਾ ਪ੍ਰਚਾਰ ਕਰਿਆ ਕਰੋ, ਦੱਸਿਆ ਕਰੋ ਕਿਸ ਕਿਸਮ ਦਾ ਕੰਟੈਂਟ ਅਸੀਂ ਤੁਹਾਡੇ ਤੱਕ ਪਹੁੰਚਦਾ ਕਰਦੇ ਹਾਂ। ਅਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਹੁਣ ਤਾਂ ਇੰਟਰਨੈਟ ਦੀਆਂ ਸਪੀਡਾਂ 5G ਨੇ, ਮੈਂ ਤਾਂ ਕਈ ਵਾਰ ਅਗਲੇ ਦਾ ਹੱਥ ਫੜ ਕੇ ਰੇਡੀਓ ਹਾਂਜੀ ਦੀ ਐਪ ਡਾਊਨਲੋਡ ਵੀ ਕਰ ਦਿੰਦਾ ਹੁੰਦਾ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰੂੰਗਾ, ਸਾਡੀ ਆਵਾਜ਼ ਨੂੰ ਹੋਰਨਾਂ ਲੋਕਾਂ ਤੱਕ ਪਹੁੰਚਦੀ ਕਰਨ 'ਚ ਸਾਡੀ ਮਦਦ ਜ਼ਰੂਰ ਕਰਦੇ ਆ।
1: ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਇੱਕ ਆਖਰੀ ਮੈਸੇਜ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਜੀ ਗੌਰਮੈਂਟ ਵੀ ਜ਼ਿੰਮੇਵਾਰ ਆ, ਇੱਕ ਨਿਊਜ਼ ਆਈ ਸੀ ਕਿ ਗੌਰਮੈਂਟ ਸਪੈਂਡ $600,000 ਜਸਟ ਫੋਰ ਕੌਫੀ ਮਸ਼ੀਨ, ਬਾਕੀ ਸਟੇ ਹੰਬਲ। ਜੀ ਬਿਲਕੁਲ, ਉਹੀ ਆਪਾਂ ਜਿਹੜੀਆਂ ਓਵਰ ਸਪੈਂਡਿੰਗਸ ਦੀ ਆਪਾਂ ਗੱਲਬਾਤ,
0: ਕਿੰਨੇ ਮਿਲੀਅਨ ਦੀਆਂ ਉਹ ਲਾਈਆਂ ਸੀਗੀਆਂ, ਲੋਹੇ ਦੇ ਡੱਬੇ ਜੇ ਲਾਏ ਸੀ ਵਿੱਚ ਮਛੈਟੇ ਸਿੱਟਣ ਨੂੰ।
1: ਜੀ ਜੀ ਬਿਲਕੁਲ, ਅਤੇ ਇੰਨੇ ਨਾਲ ਹੀ ਤੁਹਾਡੇ ਕੋਲ ਜਾਇਦ ਰਹਿੰਦੇ ਹਾਂ। ਬਾਕੀ ਜ਼ਿਆਦਾ ਸਟ੍ਰੈਸ ਲੈਣ ਦੀ ਲੋੜ ਨਹੀਂ ਆ, ਜੇ ਕੋਈ ਫਿਰ ਵੀ ਪ੍ਰੋਬਲਮ ਹੈਗੀ ਆ ਕਿਸੇ ਨੂੰ, ਜੇ ਉਹ ਨਹੀਂ ਵੀ ਸਾਡੇ ਨਾਲ ਡਿਸਕਸ ਕਰ ਰਿਹਾ, ਤਾਂ ਉਹ ਆਪਣਾ ਇੰਟਰਨਲੀ ਵੇਖੋ ਵੀ ਉਹ ਕਿੱਦਾਂ ਉਹਨੂੰ ਸੋਰਟ ਆਊਟ ਕਰ ਸਕਦਾ। ਇੱਕ ਤਾਂ ਆਪਾਂ ਨੂੰ ਪੁਆਇੰਟ ਇੱਥੇ ਮਿਲ ਗਿਆ ਵਾ ਕਿ ਜੇ ਜੁਆਇੰਟ ਫੈਮਿਲੀ ਨਾਲ ਰਹੋਗੇ, ਇਕੱਠੇ ਰਹੋਗੇ, ਤਾਂ ਹੋ ਸਕਦਾ ਕਿ ਤੁਹਾਡਾ
0: ਖਰਚੇ
1: ਕੰਟਰੋਲ ਹੋ ਜਾਣ, ਅਤੇ ਕਈ ਚੀਜ਼ਾਂ 'ਚ ਤੁਹਾਡੇ ਫਾਇਦੇ ਹੋਣ, ਅਤੇ ਜਿਹੜਾ ਇਹ ਚੱਲ ਰਿਹਾ ਵਾ ਮਾਰਕੀਟ ਦਰ ਜਾਣ ਤੋਂ ਤੁਸੀਂ ਥੋੜ੍ਹਾ ਜਿਹਾ ਬਚ ਸਕੋ। ਬਾਕੀ ਇਸ ਤੋਂ ਹੋਰ ਜਿਹੜੇ ਪੁਆਇੰਟਸ ਨੇ ਉਹ ਫਿਰ ਤੁਸੀਂ ਜਿਹੜਾ ਆਪਣੇ ਇੰਟਰਨਲੀ ਆਪਣੀ ਪ੍ਰੋਬਲਮ ਦੇ ਹਿਸਾਬ ਨਾਲ ਜਿਹੜੇ ਤੁਸੀਂ ਡਿਸਕਸ ਕਰੋ, ਅਤੇ ਇਹਨਾਂ ਨੂੰ ਫਿਰ ਫਾਇੰਡ ਆਊਟ ਕਰੋ। ਬਾਕੀ ਜਿਹੜੇ ਇੰਟਰਸਟਿਡ ਨੇ ਘੱਟਦੇ ਵੱਧਦੇ ਰਹਿਣੇ ਆ,
0: ਉਹ ਹੁਣ ਤੁਸੀਂ ਅਸੈਸ ਕਰਨਾ ਵੀ ਇਕੱਠੇ ਰਹਿਣ ਨਾਲ ਮੈਂਟਲ ਹੈਲਥ ਠੀਕ ਰਹਿੰਦੀ ਹੈ, ਪ੍ਰੋਡਕਟੀਵਿਟੀ ਵਧੂ ਕਿ ਨਹੀਂ।
1: ਪ੍ਰੋਡਕਟੀਵਿਟੀ ਦੀ ਹੀ ਮੇਨ ਗੱਲ ਹੈ, ਭਾਈ ਨੇ ਦੱਸਿਆ ਸੀ ਨਾ, ਜਿੰਨਾ ਚਿਰ ਪ੍ਰੋਡਕਟੀਵਿਟੀ ਨਹੀਂ ਵਧਦੀ ਉਨਾ ਚਿਰ ਨਹੀਂ ਹੱਲ ਹੋਣਾ, ਪ੍ਰੋਡਕਟੀਵਿਟੀ ਵਧੂਗੀ ਤਾਂ ਹੱਲ ਹੋਣਾ ਵਾ। ਅਤੇ ਪ੍ਰੋਡਕਟੀਵਿਟੀ ਬਣਾਉਣ ਲਈ ਵੈਸੇ ਤਾਂ ਆਪਾਂ ਲੱਗੇ ਹੀ ਹਾਂ ਸਾਰੇ, ਮੈਨੂੰ ਲੱਗਦਾ ਨਹੀਂ ਕੋਈ ਇੱਦਾਂ ਦਾ ਹੋਵੇ ਜਿਹੜਾ ਚਾਹੁੰਦਾ ਆ ਕਿ ਮੈਂ ਪ੍ਰੋਡਕਟੀਵਿਟੀ ਘਟਾਵਾਂ, ਸਾਰੇ ਵਧਾਉਣ 'ਚ ਹੀ ਲੱਗੇ ਨੇ। ਅਤੇ ਬਿਲਕੁਲ ਆਪਾਂ ਸਾਡਾ ਕੰਮ ਆ ਲੱਗੇ ਰਹਿਣਾ, ਬਾਕੀ ਗਾਂ ਵੇਖੋ ਉਹਦੀਆਂ ਹੋ ਜਾਣੇ। ਲਈਏ ਫਿਰ ਇਜਾਜ਼ਤ ਭਾਅ ਜੀ।
0: ਹਾਂਜੀ ਆਪਾਂ ਹੁਣ ਚੱਲਦੇ ਹਾਂ, ਅਤੇ ਉਸ ਤੋਂ ਬਾਅਦ ਬਲਕੀਰਤ ਤੁਹਾਡੇ ਨਾਲ ਬਣੇ ਰਹਿਣਗੇ, ਅਤੇ ਖਬਰਾਂ ਦਾ ਸਿਲਸਿਲਾ।

0: ਜਾਰੀ ਰਹੂਗਾ ਤੇ ਛੋਟਾ ਜਿਹਾ ਵਕਫਾ ਵੀ ਲਵਾਂਗੇ ਤੇ ਤੁਸੀਂ ਸੁਣਦੇ ਸੁਣਾਉਂਦੇ ਰਹੋ ਤੇ ਸਾਡਾ ਪ੍ਰਚਾਰ ਵੀ ਕਰਦੇ ਰਹੋ, ਗੱਲ ਨੂੰ ਅੱਗੇ ਤੱਕ ਪਹੁੰਚਦੀ ਕਰਦੇ ਰਿਹਾ ਕਰੋ। ਰੇਡੀਓ ਹਾਂਜੀ 1674 AM
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਮੈਨੇ ਨਹੀਂ ਸੋਚਾ ਥਾ ਕਿ ਇਹ ਨੌਕਰੀ ਮੇਰੇ ਲਈ ਹੋਗੀ, ਲੇਕਿਨ ਮੁਝੇ ਜਲਦ ਹੀ ਅਹਿਸਾਸ ਹੁਆ ਕਿ ਮੇਰੇ ਪਾਸ ਪਹਿਲੇ ਸੇ ਜੋ ਕੌਸ਼ਲ ਹੈ ਵੇ ਬਿਲਕੁਲ ਵਹੀ ਹੈ ਜੋ ਮੁਝੇ ਇੱਕ ਅੱਛੀ ਜੇਲ ਅਧਿਕਾਰੀ ਬਣਨੇ ਕੇ ਲਿਏ ਚਾਹੀਏ ਥੇ। ਆਪਣੇ ਬਾਤਚੀਤ ਕੇ ਕੌਸ਼ਲ ਕਾ ਉਪਯੋਗ ਕਰਨਾ ਔਰ ਇੱਕ ਅੱਛੀ ਰੋਲ ਮਾਡਲ ਬਣਨਾ ਔਰ ਇਸ ਸਭ ਕਾ ਅਨੁਭਵ ਮੁਝੇ ਮੇਰੇ ਸਹਿਯੋਗੀ ਸਾਥੀਓਂ ਕੇ ਸਾਥ ਹੋਤਾ ਹੈ। ਯਦਿ ਆਪ ਵੀ ਆਪਣੇ ਕੌਸ਼ਲ ਕਾ ਉਪਯੋਗ ਕਰਕੇ ਇੱਕ ਐਸਾ ਕਰੀਅਰ ਬਣਾਉਣਾ ਚਾਹਤੇ ਹੈ ਜੋ ਫਾਇਦੇਮੰਦ ਔਰ ਸੁਰਕਸ਼ਿਤ ਹੋ, ਤੋ ਅਭੀ ਆਵੇਦਨ ਕਰੇ। ਸਰਚ ਕਰੇ ਕਰੈਕਸ਼ਨਸ ਵਿਕਟੋਰੀਆ ਕਰੀਅਰਸ, ਵਿਕਟੋਰੀਅਨ ਸਰਕਾਰ, 1 ਟ੍ਰੈਜਰੀ ਪਲੇਸ, ਮੈਲਬੋਰਨ ਦੁਆਰਾ ਅਧਿਕ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ, ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ। ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
9: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰਾਸਿੰਗ ਵੈਰਬੀ ਟੋਇਟਾ ਦ ਸਮਾਰਟ ਚੋਇਸ
10: ਸਮਿਥ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithlane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
11: ਓ ਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
12: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
13: ਫਿਰ ਲਵਾਈਏ ਕਿੱਥੋਂ
12: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
13: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
14: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
15: ਵਿਕਟੋਰੀਆ ਵਾਸੀਓ ਕੀ ਆਪਕੋ ਗੈਸ ਪਰ ਖਾਣਾ ਬਣਾਉਣਾ ਪਸੰਦ ਹੈ ਕੜਾਕੇ ਕੀ ਠੰਡ ਵਾਲੀ ਰਾਤ ਮੇਂ ਤੁਰੰਤ ਗਰਮ ਹੋ ਜਾਣੇ ਵਾਲਾ ਘਰ ਜਬ ਵੀ ਆਪਕੋ ਜ਼ਰੂਰਤ ਹੋ ਪੂਰੇ ਪਰਿਵਾਰ ਕੇ ਲਈ ਲਗਾਤਾਰ ਮਿਲਨੇ ਵਾਲਾ ਗਰਮ ਪਾਣੀ ਤੋ ਜਬ ਤੱਕ ਆਪ ਇਸਕਾ ਆਨੰਦ ਲੈ ਸਕਤੇ ਹੈ ਲੈ ਲੀਜੀਏ ਕਿਉਂਕਿ ਸਟੇਟ ਲੇਬਰ ਇਨ ਸਭ ਪਰ ਬੈਨ ਲਗਾਉਣ ਕੀ ਯੋਜਨਾ ਬਣਾ ਰਹੀ ਹੈ ਬੈਨ ਕੇਰਲ ਸੇ ਕਹੀਏ ਕਿ ਆਪ ਨਹੀਂ ਚਾਹਤੇ ਕਿ ਕੋਈ ਆਪਕੋ ਬਤਾਏ ਕਿ ਆਪਕੋ ਆਪਣੇ ਹੀ ਘਰ ਮੇਂ ਖਾਣਾ ਕੈਸੇ ਬਣਾਉਣਾ ਹੈ ਘਰ ਗਰਮ ਕੈਸੇ ਰੱਖਣਾ ਹੈ ਜਾਂ ਨਹਾਉਣਾ ਕੈਸੇ ਹੈ पर जाकर गैस सब्स्टिट्यूशन रोड मैप को नहीं कहें डेविड डेविस एमपी द्वारा अधिकृत सदर मेट्रोपॉलिटन रीजन के सदस्य लेवल 1670 चैपल स्ट्रीट साउथ 11 davidavis.com.in
16: सोना चाहिदा
17: भरोसा चाहिदा
16: क्वालिटी ते बायबैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी ਵਾਜਬ ਰੇਟ ਤੇ ਡੈਨੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
18: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
19: ਹਾਂਜੀ ਰੇਡੀਓ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ, ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ, ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ। ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ। ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ, ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ, ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ। ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ, ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਰੇਡੀਓ ਹਾਂਜੀ 1674 ਐਮ। ਦੋਸਤੋ, ਇਸ ਟਾਈਮ ਤੁਸੀਂ ਸਾਨੂੰ ਵੇਖ ਰਹੇ ਹੋ ਯੂਟਿਊਬ ਚੈਨਲ ਦੇ ਉੱਤੇ, ਅਤੇ ਜਾਂ ਫਿਰ ਤੁਸੀਂ ਸਾਨੂੰ ਰੇਡੀਓ ਦੇ ਉੱਤੇ ਸੁਣਨਾ ਸ਼ੁਰੂ ਕਰ ਚੁੱਕੇ ਹੋਵੋਗੇ। ਅਤੇ ਅੱਜ ਦੇ ਦਿਨ ਇੱਕ ਵਾਰੀ ਫਿਰ ਤੋਂ ਗੱਲਾਂ ਬਾਤਾਂ ਹੋਣਗੀਆਂ ਸਾਡੇ ਹਿਸਾਬ ਕਿਤਾਬ ਦੀਆਂ, ਸਾਡੇ ਅਕਾਊਂਟਸ ਦੀਆਂ, ਸਾਡੇ ਪੈਸੇ ਦੀਆਂ, ਸਾਡੇ ਪੈਸੇ ਦੇ ਰੱਖ ਰਖਾਓ ਦੀਆਂ, ਕੱਟੇ ਜਾਂਦੇ ਟੈਕਸ ਦੀਆਂ, ਪ੍ਰੋਪਰਟੀ ਦੇ ਵਿੱਚ ਲਾਏ ਜਾਂਦੇ ਪੈਸਿਆਂ ਦੀਆਂ। ਸੋ ਇਸ ਟਾਈਮ ਦੇ ਉੱਤੇ ਜਦੋਂ ਆਪਾਂ ਇੱਕ ਫਾਈਨੈਂਸ਼ੀਅਲ ਬੋਝ ਮਹਿਸੂਸ ਕਰਦੇ ਹੋਏ ਅੱਗੇ ਵੱਧ ਰਹੇ ਹਾਂ, ਅਤੇ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਸਾਡੇ ਹੋਰ ਇਰਦ ਗਿਰਦ ਵੀ ਸਵਾਲ ਹੁੰਦੇ ਨੇ, ਜਿਨ੍ਹਾਂ ਦੇ ਕਰਕੇ ਆਪਾਂ ਕਈ ਵਾਰੀ ਛਸ਼ੋ ਪੰਜ ਦੇ ਵਿੱਚ ਪੈ ਜਾਂਦੇ, ਕਈ ਵਾਰੀ ਉਹਨਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਨਹੀਂ ਲੱਭਦੇ, ਅਤੇ ਫਿਰ ਆਪਾਂ ਜਾਂਦੇ ਹਾਂ ਕਿਸੇ ਮਾਹਰ ਦੇ ਵੱਲ ਨੂੰ, ਅਤੇ ਆਪਾਂ ਰੇਡੀਓ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਸਮੇਂ ਦਰ ਸਮੇਂ ਇੱਦਾਂ ਦੇ ਮਾਹਰ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਜਿਹੜੇ ਸਾਡੇ ਕੋਮਨ ਕੁਐਸਚਨਸ ਨੇ ਉਹਨਾਂ ਦੇ ਆਨਸਰ ਲਏ ਜਾਣ। ਅੱਜ ਇੱਕ ਵਾਰੀ ਫਿਰ ਤੋਂ ਕਮਲਪ੍ਰੀਤ ਜੀ ਪੇਸ਼ੇ ਤੋਂ ਅਕਾਊਂਟੈਂਟ ਨੇ, ਅਤੇ ਪਿਛਲੇ ਪ੍ਰੋਗਰਾਮਾਂ ਤੋਂ ਵੀ ਆਪਾਂ ਲਾਹਾ ਲਿਆ, ਅਤੇ ਅੱਜ ਦੀ ਗੱਲਬਾਤ ਬਹੁਤ ਖਾਸ ਆ। ਅੱਜ ਦੀ ਗੱਲਬਾਤ ਆਪਾਂ ਕਰਾਂਗੇ, ਜਿਹੜੇ ਇੰਡੀਆ ਤੋਂ ਆਪਾਂ ਪੈਸੇ ਮੰਗਵਾਉਂਦੇ ਹਾਂ, ਉਹ ਚਾਹੇ ਕਿਸੇ ਵੀ ਫੋਰਮ ਦੇ ਵਿੱਚ ਹੋਣ, ਜਾਂ ਫਿਰ ਪ੍ਰੋਪਰਟੀ 'ਚ ਆਪਾਂ ਉੱਥੇ ਇਨਵੈਸਟਮੈਂਟ ਕਰਦੇ ਹਾਂ, ਜਾਂ ਫਿਰ ਉੱਥੋਂ ਕੋਈ ਗਿਫਟ ਮਨੀ ਆਉਂਦੀ ਆ, ਜਾਂ ਫਿਰ ਇੱਥੋਂ ਪੈਸੇ ਭੇਜਦੇ ਹਾਂ, ਕਈ ਵਾਰੀ ਕਈ ਤਰ੍ਹਾਂ ਦੇ ਝੰਬੇਲੇ ਅਤੇ ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਨੇ, ਖਾਸ ਤੌਰ ਦੇ ਉੱਤੇ ਜਾਂ ਫਿਰ ਆਪਾਂ ਜਿੱਦਾਂ ਪ੍ਰੋਪਰਟੀ ਉੱਥੇ ਕਿਤੇ ਪੁਰਾਣੀ ਵੇਚੀ ਹੋਵੇ। ਸੋ ਇੱਦਾਂ ਦੇ ਬਹੁਤ ਸਾਰੇ ਸਵਾਲ, ਅਤੇ ਆਓ ਅੱਜ ਇਸੇ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ।
5: ਸਤਿ ਸ਼੍ਰੀ ਅਕਾਲ ਜੀ,
4: ਹੋਰ ਸੁਣਾਓ, ਠੀਕ ਠਾਕ ਹੋ?
5: ਬਹੁਤ ਵਧੀਆ ਜੀ।
4: ਕਿਵੇਂ ਦਿਨ ਬਾਹਰ? ਠੀਕ ਹੈ, ਵਧੀਆ ਜਾ ਰਿਹਾ?
5: ਹਾਂਜੀ, ਬਹੁਤ ਵਧੀਆ ਚੱਲ ਰਿਹਾ ਜੀ।
4: ਟ੍ਰੈਫਿਕ ਆ ਕਿਵੇਂ?
5: ਟ੍ਰੈਫਿਕ ਥੋੜ੍ਹੀ ਜਿਹੀ ਮਿਲੀ ਸੀ, ਹਾਂ ਲੱਗਿਆ ਇੱਥੇ, ਬਟ ਓਵਰਆਲ ਠੀਕ ਹੈ। ਇਸ ਟਾਈਮ ਥੋੜ੍ਹਾ ਘੱਟ ਹੁੰਦੀ ਟ੍ਰੈਫਿਕ।
4: ਤੁਸੀਂ ਜਦੋਂ ਟ੍ਰੈਫਿਕ 'ਚੋਂ ਲੰਘਦੇ ਹੋ ਤੇ ਤੁਹਾਡਾ ਜੀ ਨਹੀਂ ਕਰਦਾ ਵੀ ਟ੍ਰੈਫਿਕ ਤੇ ਵੀ ਮੈਂ ਟੈਕਸ ਟੁਕਸ ਜਿਹਾ ਪਾਵਾਂ ਕੋਈ? ਮਤਲਬ
5: ਨਹੀਂ, ਮੇਰਾ ਜੀ ਨਹੀਂ ਕਰਦਾ ਆਲਰੇਡੀ,
4: ਇਹਦਾ ਪੀਵਾਏ ਪੀਵਾਏ ਉਹ ਜੀ ਕੱਟਾਂ ਇਹਦਾ ਮੈਂ।
5: ਨਹੀਂ, ਆਲਰੇਡੀ ਬਹੁਤ ਟੈਕਸ ਲੱਗ ਰਹੇ ਨੇ ਤੇ ਲੋਕੀ ਪਰੇਸ਼ਾਨ ਨੇ ਟੈਕਸ ਤੋਂ, ਤੇ
4: ਅਜੇ ਤੁਸੀਂ
5: ਮੈਨੂੰ ਰਹਿ ਨਹੀਂ ਦਈਏ।
4: ਤੁਸੀਂ ਵੀ ਮਹਿਸੂਸ ਕਰਦੇ ਹੋ ਵੀ ਟੈਕਸ ਵਾਕਈ ਬਹੁਤ ਲੱਗ ਰਿਹਾ
5: ਟੈਕਸ? ਹਾਂਜੀ, ਟੈਕਸ ਤੇ ਕੌਣ ਦੇਣਾ ਚਾਹੁੰਦਾ ਟੈਕਸ? ਅਸੀਂ ਡੇਲੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕੋਈ ਵੀ ਟੈਕਸ ਦੇਣਾ ਨਹੀਂ ਚਾਹੁੰਦਾ,
4: ਕਮਾਈ ਵੱਧ ਤੋਂ ਵੱਧ ਕਰਨੀ ਚਾਹੀਦੀ।
5: ਹਾਂਜੀ,
4: ਚਲੋ ਖੈਰ, ਜੇ ਕਮਾਈ ਰੱਬ ਨੇ ਦਿੱਤੀ ਆ ਤਾਂ ਫਿਰ ਇਹ ਵੀ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ। ਅੱਛਾ, ਜਦੋਂ ਆਪਾਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਸਵਾਲ ਸਾਡੇ ਤੱਕ ਵੀ ਰੇਡੀਓ ਪਹੁੰਚ ਜਾਂਦੇ ਨੇ, ਅਤੇ ਉਹ ਫਿਰ ਆਪਾਂ ਇਕੱਠੇ ਕਰਕੇ ਤੇ ਤੁਹਾਡੇ ਤੱਕ ਵੀ ਪਹੁੰਚਾ ਦਈਦੇ ਆ। ਇੰਡੀਆ ਦੇ ਵਿੱਚ ਜਾਂ ਫਿਰ ਕੋਈ ਕਿਤੇ ਵੀ ਰਹਿ ਰਿਹਾ, ਜਿਹੜਾ ਵੀ ਕੋਈ ਇਸ ਟਾਈਮ ਸੁਣ ਰਿਹਾ, ਕੋਈ ਪਾਕਿਸਤਾਨ ਰਹਿੰਦਾ, ਕੋਈ ਬੰਗਲਾਦੇਸ਼ ਰਹਿੰਦਾ, ਕੋਈ ਕਿਤੇ ਵੀ ਰਹਿੰਦਾ, ਉੱਥੋਂ ਇਹ ਸਾਡੇ ਜਿਹੜੇ ਨਾਤੇ ਨੇ ਉਹ ਟੁੱਟ ਕੇ ਵੀ ਨਹੀਂ ਟੁੱਟਦੇ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨ ਆਊਟ ਚੱਲਦੀਆਂ ਰਹਿੰਦੀਆਂ ਨੇ, ਆਪਾਂ ਪੈਸੇ ਮੰਗਾਉਂਦੇ ਰਹਿੰਦੇ ਹਾਂ, ਭੇਜਦੇ ਰਹਿੰਦੇ ਹਾਂ, ਜਾਂ ਫਿਰ ਉੱਥੇ ਪ੍ਰੋਪਰਟੀ ਹੁੰਦੀ ਆ ਉਹ ਆਪਾਂ ਵੇਚਦੇ ਕਰਦੇ ਹਾਂ। ਅੱਜ ਉਹਦੇ ਬਾਰੇ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਪੈਸੇ ਸਾਡੇ ਇੰਡੀਆ ਤੋਂ ਆਪਾਂ ਮੰਗਾ ਲਏ, ਕੀ ਉਹ ਵੀ ਕਮਾਈ 'ਚ ਗਿਣੇ ਜਾਂਦੇ ਆ? ਕੀ ਉਹਦਾ ਵੀ ਟੈਕਸ ਦੇਣਾ ਪੈਂਦਾ?
5: ਨਹੀਂ, ਇਹਦੇ 'ਤੇ ਡਿਪੈਂਡ ਕਰਦਾ ਕਿ ਪੈਸਾ, ਇਹ ਨਹੀਂ ਡਿਪੈਂਡ ਕਰਦਾ ਕਿ ਪੈਸਾ ਕਿਸ ਕੰਟਰੀ ਤੋਂ ਆ ਰਿਹਾ, ਕਿੰਨਾ ਆ ਰਿਹਾ, ਇਹ ਡਿਪੈਂਡ ਕਰਦਾ ਕਿ ਪੈਸਾ ਕਿਉਂ ਆ ਰਿਹਾ। ਸੋ ਉਸ ਉਹਦੇ 'ਤੇ ਹੀ ਡਿਪੈਂਡ ਕਰਦਾ ਕਿ ਉਹਦੀ ਇੱਥੇ ਕੀ ਟ੍ਰੀਟਮੈਂਟ ਹੋਏਗੀ। ਜ਼ਰੂਰੀ ਨਹੀਂ ਕਿ ਪੈਸਾ ਇੰਡੀਆ ਤੋਂ ਜਾਂ ਕਿਸ ਤੁਹਾਨੂੰ ਆ ਗਿਆ ਅਤੇ ਤੁਹਾਨੂੰ ਟੈਕਸ ਦੇਣਾ ਪੈਣਾ ਉਹਦੇ 'ਤੇ। ਸੋ ਉਹ ਅਸੀਂ ਦੇਖਦੇ ਹਾਂ ਕਿ ਉਹ ਪੈਸਾ ਕਿਉਂ ਆਇਆ ਅਤੇ ਫਿਰ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਅਸੀਂ ਤੈਅ ਕਰਦੇ ਹਾਂ।
4: ਸੋ ਜੇ ਉਹ ਕਮਾਈ ਆ ਤਾਂ ਫਿਰ ਉਹ ਕਮਾਈ ਆ, ਫਿਰ ਸਾਨੂੰ ਦੇਣਾ ਪਊਗਾ। ਚਲੋ ਆਪਾਂ ਕਮਾਈ ਤੋਂ ਜੇ ਮੈਂ ਥੋੜ੍ਹਾ ਜਿਹਾ ਹੋਰ ਕਲੀਅਰ ਕਰਦਾ, ਜੇ ਮੰਨ ਲਓ ਕਮਾਈ ਆ ਉੱਥੋਂ, ਆਪਾਂ ਕੋਈ ਬਿਜ਼ਨਸ ਕਰ ਰਹੇ ਹਾਂ, ਅੱਜ ਕੱਲ੍ਹ ਬਹੁਤ ਲੋਕ ਨੇ ਜਿਹੜੇ ਉੱਥੋਂ ਪ੍ਰੋਡਕਟ ਮੰਗਵਾਉਂਦੇ ਨੇ, ਵੇਚਦੇ ਨੇ ਜਾਂ ਫਿਰ ਉੱਥੇ ਵੇਚਦੇ ਨੇ, ਜਾਂ ਪੁਰਾਣਾ ਕਿਸੇ ਦਾ ਕੋਈ ਉੱਥੇ ਕਾਰੋਬਾਰ ਚੱਲ ਰਿਹਾ, ਉਹ ਆਪ ਉਹ ਸਾਰਾ ਪਰਿਵਾਰ ਇੱਥੇ ਆ ਗਿਆ, ਉੱਥੋਂ ਕਮਾਈ ਆ ਰਹੀ ਆ, ਉਹਨੂੰ ਕਿੱਦਾਂ ਟ੍ਰੀਟ ਹੋਊਗਾ ਫਿਰ?
5: ਉਹਦੇ ਲਈ ਵੀ ਟ੍ਰੀਟਮੈਂਟ ਸੇਮ ਨਹੀਂ ਹੈ ਸਾਰਿਆਂ ਲਈ, ਡਿਪੈਂਡ ਕਰਦਾ ਕਿ ਪਹਿਲਾਂ ਤਾਂ ਇਹ ਦੇਖਣਾ ਪੈਂਦਾ ਕਿ ਤੁਹਾਡਾ ਇੱਥੇ ਕੀ ਸਟੇਟਸ ਹੈ, ਟੈਕਸ ਰੈਜੀਡੈਂਸੀ ਦਾ ਕੀ ਸਟੇਟਸ ਹੈ, ਉਹਦੇ 'ਤੇ ਡਿਪੈਂਡ ਕਰੇਗਾ ਕਿ ਉਹਦੀ ਟ੍ਰੀਟਮੈਂਟ ਕੀ ਹੋਏਗੀ। ਐਗਜ਼ਾਮਪਲ ਦੇ ਤੌਰ 'ਤੇ ਅਗਰ ਤੁਸੀਂ ਇੱਥੇ ਆਸਟ੍ਰੇਲੀਆ ਦੇ ਰੈਜੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਤੁਹਾਨੂੰ ਆਪਣੀ ਵਰਲਡ ਵਾਈਡ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ।
4: ਓਕੇ,
5: ਸੋ ਕਿੱਥੋਂ ਵੀ ਤੁਹਾਨੂੰ ਇਨਕਮ ਆ ਰਹੀ ਹੈ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪੈਂਦਾ। ਪਰ ਕੁਛ ਐਗਜ਼ੰਪਸ਼ਨਸ ਨੇ, ਜਿਵੇਂ ਕਿ ਅਗਰ ਤੁਸੀਂ ਫੋਰਨ ਰੈਜ਼ੀਡੈਂਟ ਹੋ ਜਾਂ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਉਸ ਕੇਸ ਦੇ ਵਿੱਚ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ 'ਤੇ ਟੈਕਸ ਲੱਗਦਾ, ਫਿਰ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ।
4: ਓਕੇ, ਸੋ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੁਣੇ, ਟੈਕਸ ਰੈਜ਼ੀਡੈਂਸੀ, ਇਹਦਾ ਕੀ ਫਰਕ ਹੈ? ਥੋੜ੍ਹਾ ਜਿਹਾ ਆਪਾਂ ਖੋਲ੍ਹ ਕੇ ਜਾਣ ਸਕਦੇ ਹਾਂ, ਇਹਦਾ ਮਤਲਬ ਕਿ ਵੀਜ਼ੇ ਦੇ ਹਿਸਾਬ ਦੇ ਨਾਲ ਫਿਰ ਟੈਕਸ ਚੇਂਜ ਹੁੰਦੇ ਆ?
5: ਨਹੀਂ, ਜ਼ਰੂਰੀ ਨਹੀਂ ਕਿ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਆ ਉਹਦੇ ਨਾਲ ਰੈਜ਼ੀਡੈਂਸੀ ਦਾ ਵੀ ਸੇਮ ਹੋਵੇ। ਸੋ ਇਹ ਦੋਨੋਂ ਵੱਖਰੇ ਵੱਖਰੇ ਨੇ। ਸੋ ਟੈਕਸ ਰੈਜ਼ੀਡੈਂਸੀ ਦੇ ATO ਦੇ ਆਪਣੇ ਉਹ ਨੇ ਕੈਲਕੂਲੇਸ਼ਨ ਦੇ ਕਿ ਤੁਸੀਂ ਅਗਰ ਤੁਸੀਂ ਕਈ ਵਾਰੀ ਐਵੇਂ ਵੀ ਹੁੰਦਾ ਕਿ ਤੁਸੀਂ ਲੈਟਸ ਏ ਸਟੂਡੈਂਟ ਵੀਜ਼ਾ 'ਤੇ ਆਏ ਹੋ, ਅਤੇ ਉਸ ਕੇਸ 'ਚ ਵੀ ਤੁਸੀਂ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੁੰਦੇ ਹਾਂ।
4: ਓਕੇ,
5: ਪਰ ਉਸ ਕੇਸ ਦੇ ਵਿੱਚ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ। ਸੋ ਜਾਂ ਤੁਸੀਂ ਟੈਂਪਰੇਰੀ ਵੀਜ਼ਾ 'ਤੇ ਹੋ, ਸਟੂਡੈਂਟ ਤੋਂ ਬਾਅਦ ਤੁਹਾਡੀ TR ਹੋ ਗਈ, ਸਟਿਲ ਇਨ ਦੈਟ ਕੇਸ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ। ਉਸ ਕੇਸ ਦੇ ਵਿੱਚ ਵੀ ਤੁਹਾਨੂੰ ਸਿਰਫ ਆਸਟ੍ਰੇਲੀਆ ਤੋਂ ਜੋ ਤੁਸੀਂ ਇਨਕਮ ਅਰਨ ਕਰਦੇ ਹਾਂ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ। ਅਤੇ ਜੇ ਤੁਸੀਂ ਓਰਡਨਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਜਿਵੇਂ ਹੁਣ ਤੁਸੀਂ ਉਸ ਤੋਂ ਬਾਅਦ ਪੱਕੇ ਤੌਰ 'ਤੇ ਇੱਥੇ ਰਹਿਣਾ ਸ਼ੁਰੂ ਕਰਤਾ ਆਸਟ੍ਰੇਲੀਆ ਦੇ ਵਿੱਚ, ਅਤੇ ਤੁਹਾਡੇ ਕੋਲ ਪੱਕੇ ਤੌਰ 'ਤੇ ਵੀਜ਼ਾ ਹੈਗਾ, ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਲੱਗਣਾ ਸ਼ੁਰੂ ਹੋ ਜਾਂਦਾ।
4: ਓਕੇ, ਸੋ ਜਿੰਨਾ ਚਿਰ ਆਪਾਂ ਸਟੂਡੈਂਟ ਹੁੰਦੇ ਹਾਂ ਜਾਂ ਫਿਰ ਆਰਜੀ ਵੀਜ਼ੇ ਦੇ ਉੱਤੇ ਹਾਂ, ਉਹਨਾਂ ਚਿਰ ਸਿਰਫ ਇੱਥੇ ਜਿਹੜੀ ਇਨਕਮ ਹੋ ਰਹੀ ਆ ਉਹ ਆਪਾਂ ਬਾਕੀਆਂ ਦੇ ਬਰਾਬਰ ਦੀ ਹੀ ਆਪਾਂ ਦਿੰਦੇ ਹਾਂ ਉਹਦੇ ਉੱਤੇ ਟੈਕਸ,
5: ਅਤੇ
4: ਜਦੋਂ ਤੁਸੀਂ ਕਹਿ ਰਹੇ ਹੋ ਬਾਹਰੋਂ। ਅੱਛਾ, ਜਿੱਦਾਂ ਆਪਾਂ ਮੰਨ ਲਓ ਇੱਕ ਬੰਦਾ ਸਟੂਡੈਂਟ ਤੋਂ PR ਹੋ ਗਿਆ ਜਾਂ ਫਿਰ ਸਿਟੀਜ਼ਨ ਹੋ ਗਿਆ, ਉਹਦਾ ਜਿਹੜਾ ਸਟੇਟਸ ਹੈ ਉਹ ਬਦਲ ਗਿਆ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਕਿਤੇ ਵੀ ਕਮਾਊਗਾ, ਉਹਦਾ ਟੈਕਸ ਜਿਹੜਾ ਇੱਥੇ ਉਹਨੂੰ ਦੇਣਾ ਪਊਗਾ, ਕੀ ਇਹ ਚੀਜ਼ਾਂ ਸਾਨੂੰ ਅਪਡੇਟ ਕਰਨੀਆਂ ਪੈਂਦੀਆਂ ਜਾਂ ਆਪਣੇ ਆਪ ਹੋ ਜਾਂਦੀਆਂ?
5: ਤੁਸੀਂ ਅਗਰ ਤੁਹਾਡਾ ਰੈਜ਼ੀਡੈਂਸੀ ਸਟੇਟਸ, ਤੁਸੀਂ ਪਹਿਲਾਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ
4: ਜੀ,
5: ਜਿਵੇਂ ਤੁਸੀਂ ਸਟੂਡੈਂਟ ਵੀਜ਼ੇ 'ਤੇ ਵੀ, ਉਸ ਤੋਂ ਬਾਅਦ ਤੁਸੀਂ PR ਹੋ ਗਏ, ਤੁਹਾਡਾ ਤੁਸੀਂ ਸਟਿਲ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਪਰ ਹੁਣ ਤੁਸੀਂ ਟੈਂਪਰੇਰੀ ਨਹੀਂ ਹੋ, ਹੁਣ ਤੁਸੀਂ ਓਰਡਨਰੀ ਦੇ ਵਿੱਚ ਆ ਜਾਂਦੇ ਹਾਂ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ।
4: ਨਹੀਂ, ਪਰ ਇਹ ਆਟੋਮੈਟਿਕਲੀ ਹੋ ਜਾਂਦਾ ਕਿ ਕਰਾਉਣਾ ਪੈਂਦਾ?
5: ਨਹੀਂ, ਇਹ ਆਟੋਮੈਟਿਕਲੀ ਹੋ ਜਾਂਦਾ। ਤੁਸੀਂ ਆਪਣੀ ਜਦੋਂ ਟੈਕਸ ਰਿਟਰਨ ਲੋਚ ਕਰਨੀ ਆ, ਫਿਰ ਤੁਹਾਡੀ ਇੱਕ ਓਬਲੀਗੇਸ਼ਨ ਹੈ ਕਿ ਫਿਰ ਤੁਸੀਂ ਵਰਲਡ ਵਾਈਡ ਇਨਕਮ ਆਪਣੀ ਡਿਕਲੇਅਰ ਕਰਨੀ ਸ਼ੁਰੂ ਕਰਨੀ ਆ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ।
4: ਸੋ ਇਹ ਡਿਪਾਰਟਮੈਂਟ ਕਿਉਂਕਿ ਲਿੰਕ ਨੇ ਆਪਸ ਵਿੱਚ ਅਤੇ ਉਹ ਆਪਣੇ ਆਪ ਹੀ ਹੋ ਜਾਣਾ।
5: ਹਾਂਜੀ,
4: ਓਕੇ। ਅਤੇ ਇਹ ਜਿਹੜਾ ਤੁਸੀਂ ਇਹ ਚੀਜ਼ ਕਹੀ ਆ ਕਿ ਜਦੋਂ ਹੁਣ ਬਾਹਰੋਂ ਵੀ ਕੋਈ ਇਨਕਮ ਬੰਦੇ ਨੂੰ ਆਉਂਦੀ ਆ ਅਤੇ ਉਹਦਾ ਟੈਕਸ ਉਹਨੂੰ ਇੱਥੇ ਦੇਣਾ ਪੈਣਾ, ਪਰ ਜੇ ਮੰਨ ਲਓ ਉਹ ਆਲਰੇਡੀ, ਮੰਨ ਲਓ ਮੈਂ ਇੰਡੀਆ ਤੋਂ, ਮੈਨੂੰ ਕੋਈ ਇਨਕਮ ਆ ਰਹੀ ਆ ਉੱਥੇ ਕਾਰੋਬਾਰ ਦਾ, ਅਤੇ ਉਹ ਤਾਂ ਉੱਥੇ ਟੈਕਸ ਮੇਰੇ ਕੋਲ ਲੈ ਚੁੱਕੇ ਹੋਣਗੇ, ਅਤੇ ਕੀ ਮੈਂ ਦੁਬਾਰਾ ਫਿਰ ਇੱਥੇ ਦਊਂ?
5: ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਅਗਰ ਮੈਂ ਇੰਡੀਆ ਦੀ ਗੱਲ ਕਰਾਂ, ਤਾਂ ਇਹਨਾਂ ਦੀ ਗਵਰਨਮੈਂਟ ਦੀ ਆਪਸ ਦੇ ਵਿੱਚ ਟ੍ਰੀਟੀ ਹੁੰਦੀ ਹੈ ਕਿ ਜਿਹਦੇ 'ਚ ਤੁਹਾਨੂੰ, ਅਗਰ ਤੁਸੀਂ ਆਲਰੇਡੀ ਟੈਕਸ ਪੇ ਕੀਤਾ ਹੋਇਆ ਤਾਂ ਤੁਹਾਨੂੰ ਇੱਥੇ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਂਦਾ ਉਸ ਦਾ, ਕਿ ਜਿੰਨਾ ਟੈਕਸ ਤੁਸੀਂ ਉੱਥੇ ਪੇ ਕੀਤਾ ਹੋਇਆ ਉਹ ਇਨਕਮ ਤੁਸੀਂ ਉੱਥੇ ਡਿਕਲੇਅਰ ਕਰਨੀ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਜੋ ਟੈਕਸ ਤੁਸੀਂ ਉੱਥੇ ਪੇ ਕੀਤਾ ਉਹਦਾ ਤੁਹਾਨੂੰ ਇੱਥੇ ਕ੍ਰੈਡਿਟ ਮਿਲ ਜਾਂਦਾ। ਉਹਦੀਆਂ ਕੁਛ ਕੈਲਕੂਲੇਸ਼ਨ ਦੇ ਮੈਥਡ ਨੇ ਕਿ ਜਿਹਦੇ ਵਿੱਚ, ਜ਼ਰੂਰੀ ਨਹੀਂ ਕਿ ਡੋਲਰ ਬਾਏ ਡੋਲਰ ਤੁਹਾਨੂੰ ਮਿਲਦਾ, ਪਰ ਉਹ ਆਫਸੈਟ ਤੁਹਾਨੂੰ ਮਿਲ ਜਾਂਦਾ ਕਿ ਜਿਹਦੇ ਵਿੱਚ ਤੁਸੀਂ ਉਹਦਾ ਮਕਸਦ ਹੀ ਇਹ ਹੈ ਕਿ ਉਹਨੂੰ ਡਬਲ ਟੈਕਸੇਸ਼ਨ ਨੂੰ ਅਵੋਇਡ ਕੀਤਾ ਜਾਵੇ ਕਿ ਤੁਹਾਨੂੰ ਇੱਕ ਇਨਕਮ 'ਤੇ ਦੋ ਵਾਰ ਟੈਕਸ ਨਾ ਦੇਣਾ ਪਵੇ ਇੱਕ ਵਾਰ ਜਿਹੜੀ ਕੰਟਰੀ 'ਚ ਤੁਸੀਂ ਪੇ ਕਰ ਚੁੱਕੇ ਹੋ ਅਤੇ ਇੱਥੇ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਕੇ ਸੋ ਫੇਅਰ ਹੋ ਜਾਂਦਾ
4: ਸੋ ਟੈਕਨੀਕਲੀ ਇੱਕ ਥਾਂ 'ਤੇ ਹੀ ਦੇਣਾ ਅਤੇ ਇਹਦਾ ਵਾਜਬ ਫਿਰ ਤਰੀਕਾ ਕੀ ਹੈ ਮਤਲਬ ਪਹਿਲਾਂ ਸਾਨੂੰ ਜਿਹੜਾ ਅਕਾਊਂਟੈਂਟ ਨੂੰ ਅਪਡੇਟ ਕਰਨਾ ਚਾਹੀਦਾ ਵਾ ਇਸ ਇਨਕਮ ਦੇ ਲਈ ਜਾਂ ਫਿਰ ਉੱਥੇ ਸੀ ਏ ਨੂੰ ਕਰਨਾ ਚਾਹੀਦਾ ਉੱਥੇ ਸੀ ਏ ਕਹਿ ਦਿੰਦੇ ਆ ਜ਼ਿਆਦਾ ਕਿੱਦਾਂ ਕੀ ਪ੍ਰੋਸੈਸ ਕੀ ਆ ਮੰਨ ਲਓ ਜੇ ਕੋਈ ਕਰੀ ਰਿਹਾ
5: ਸੋ ਜਿਸ ਟਾਈਮ ਤੁਸੀਂ ਆਪਣੀ ਆਸਟ੍ਰੇਲੀਆ ਦੀ ਟੈਕਸ ਰਿਟਰਨ ਕਰ ਰਹੇ ਹੋ ਉਸ ਟਾਈਮ ਤੁਸੀਂ ਆਪਣੇ ਅਕਾਊਂਟੈਂਟ ਨੂੰ ਦੱਸਣਾ ਹੈ ਕਿ ਤੁਹਾਨੂੰ ਕਿੱਥੋਂ ਕਿੱਥੋਂ ਇਨਕਮ ਆਈ ਆ ਅਤੇ ਜੇ ਤੁਸੀਂ ਉੱਥੇ ਆਲਰੇਡੀ ਟੈਕਸ ਪੇ ਕਰ ਚੁੱਕੇ ਹੋ ਅਤੇ ਉਹਦਾ ਰਿਕਾਰਡ ਤੁਸੀਂ ਦੇਣਾ ਕਿ ਲੈਟਸ ਸੇ ਤੁਸੀਂ ਇੰਡੀਆ ਦੇ ਵਿੱਚ ਆਲਰੇਡੀ ਟੈਕਸ ਰਿਟਰਨ ਆਪਣੀ ਲੋਜ ਕਰ ਚੁੱਕੇ ਹਾਂ ਟੈਕਸ ਪੇ ਕਰ ਚੁੱਕੇ ਹਾਂ ਅਤੇ ਉਹਦੀ ਕਾਪੀ ਜਿੰਨਾ ਤੁਸੀਂ ਟੈਕਸ ਪੇ ਕੀਤਾ ਉਹ ਕਾਪੀ ਤੁਸੀਂ ਪ੍ਰੋਵਾਈਡ ਕਰਨੀ ਹੈ ਸੋ ਉਸ ਹਿਸਾਬ ਨਾਲ ਫਿਰ ਤੁਹਾਡੀ ਟੈਕਸ ਰਿਟਰਨ ਦੇ ਵਿੱਚ ਇਨਕਮ ਇੰਕਲੂਡ ਕੀਤੀ ਜਾਏਗੀ ਅਤੇ ਫੋਰਨ ਇਨਕਮ ਟੈਕਸ ਆਫਸੈਟ ਕੈਲਕੂਲੇਟ ਕਰਕੇ ਉਹ ਵੀ ਇੰਕਲੂਡ ਕੀਤਾ ਜਾਏਗਾ ਸੋ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਜਾਏਗਾ ਇੱਥੇ
4: ਓਕੇ ਅੱਛਾ ਇੱਕ ਬੜੀ ਇਹ ਤਾਂ ਹੋ ਗਿਆ ਜੇ ਕੋਈ ਕਾਰੋਬਾਰ ਕਰ ਰਿਹਾ ਵਾ ਇੱਕ ਬੜੀ ਕੋਮਨ ਜੀ ਟਰਮ ਹੈ ਉੱਥੇ ਸਾਰਿਆਂ ਦੀ ਜਾਇਦਾਦ 'ਤੇ ਹੈਗੀ ਆ ਉੱਥੇ ਜੱਦੀ ਜਾਇਦਾਦ ਆ ਜਾਂ ਕੋਈ ਕਾਰੋਬਾਰ ਆ ਜਾਂ ਉੱਦਾਂ ਕੁਛ ਨਾ ਕੁਛ ਜ਼ਰੂਰ ਟਾਈਜ਼ ਆਪਣੇ ਉਹ ਵਾਲੇ ਪੈਸੇ ਜੇਕਰ ਕੋਈ ਮੰਗਾਉਂਦਾ ਵਾ ਤਾਂ ਉਹਦਾ ਕਿਵੇਂ ਹੁੰਦਾ ਫਿਰ ਮੰਨ ਲਓ ਕਾਰੋਬਾਰ ਨਹੀਂ ਆ ਪਰ ਵੈਸੇ ਉੱਥੇ ਕੋਈ ਪ੍ਰੋਪਰਟੀ ਮੰਨ ਲਓ ਵੇਚੀ ਆ ਤੁਸੀਂ ਉਹਦੇ ਪੈਸੇ ਜੇ ਆਪਾਂ ਮੰਗਾਉਂਦੇ ਹਾਂ ਉਹਦਾ ਕਿਵੇਂ ਹੁੰਦਾ
5: ਸੋ ਅਗਰ ਮੈਂ ਐਗਜ਼ਾਮਪਲ ਲਵਾਂ ਕਿ ਤੁਸੀਂ ਇੱਥੇ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਔਰਡਨਰੀ ਹੁਣ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਲੱਗ ਰਿਹਾ ਜੇ ਇੰਡੀਆ ਦੇ ਵਿੱਚ ਤੁਸੀਂ ਕੋਈ ਪ੍ਰੋਪਰਟੀ ਸੈੱਲ ਕੀਤੀ ਹੈ ਜਿਹੜੀ ਪ੍ਰੋਪਰਟੀ ਤੁਹਾਡੇ ਨਾਂ 'ਤੇ ਸੀ ਉਹ ਪ੍ਰੋਪਰਟੀ ਦਾ ਤੁਹਾਨੂੰ ਇੱਥੇ ਟੈਕਸ ਪੇ ਕਰਨਾ ਪੈਂਦਾ ਹੁਣ ਉਹਦਾ ਜੋ ਕੈਲਕੂਲੇਸ਼ਨਸ ਹੁੰਦੀ ਆ ਉਹ ਡਿਪੈਂਡ ਕਰਦਾ ਕਿ ਇੱਕ ਤਾਂ ਉਹਦੇ ਵਿੱਚ ਫਿਰ ਅਸੀਂ ਇਹ ਦੇਖਣਾ ਹੁੰਦਾ ਕਿ ਤੁਸੀਂ ਇੱਥੇ ਪੱਕੇ ਤੌਰ 'ਤੇ ਕਦੋਂ ਰੈਜ਼ੀਡੈਂਟ ਹੋ ਗਏ
4: ਓਕੇ
5: ਸੋ ਉਹ ਡੇਟ ਮਾਇਨੇ ਰੱਖਦੀ ਆ ਅਤੇ ਉਹ ਪ੍ਰੋਪਰਟੀ ਤੁਸੀਂ ਖੁਦ ਬਾਏ ਕੀਤੀ ਸੀ ਜਾਂ ਉਹ ਪ੍ਰੋਪਰਟੀ ਤੁਹਾਨੂੰ ਤੁਸੀਂ ਇਨਹੈਰਿਟ ਕੀਤੀ ਹੈ ਕਿ ਤੁਹਾਨੂੰ ਪ੍ਰੋਪਰਟੀ ਯੂਨੋ ਪੇਰੈਂਟਸ ਵੱਲੋਂ ਮਿਲੀ ਹੈ ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ ਅਤੇ ਉਹ ਸਾਰੀਆਂ ਚੀਜ਼ਾਂ ਨਾਲ ਵੀ ਫਰਕ ਪੈਂਦਾ ਕਿ ਕਿੰਨਾ ਉਹਦੇ 'ਤੇ ਟੈਕਸ ਕੈਲਕੂਲੇਟ ਹੋਏਗਾ ਅਤੇ ਉਸ ਬਿਨਾਂ ਫਿਰ ਅਸੀਂ ਉਹਨੂੰ ਟ੍ਰੀਟ ਕਰਦੇ
4: ਜੇ ਮੰਨ ਲਓ ਕਿਸੇ ਦੇ ਆਪਣੇ ਨਾਂ 'ਤੇ ਪ੍ਰੋਪਰਟੀ ਉਹਨੇ ਆਪ ਹੀ ਖਰੀਦੀ ਆਪ ਹੀ ਹੁਣ ਵੇਚੀ ਹੈ ਅਤੇ ਉਹਦਾ ਫਿਰ ਇੱਥੇ ਟੈਕਸ ਦੇਣਾ ਪਊਗਾ
5: ਹਾਂਜੀ ਸੋ ਉਹਦੇ ਵਿੱਚ ਵੀ ਹੁਣ ਇਹ ਡਿਪੈਂਡ ਕਰਦਾ ਕਿ ਪ੍ਰੋਪਰਟੀ ਖਰੀਦੀ ਕਦੋਂ ਸੀ ਸੋ ਅਗਰ ਤਾਂ ਪ੍ਰੋਪਰਟੀ ਤੁਸੀਂ ਲੈਟਸ ਜਦੋਂ ਤੁਸੀਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ ਪੱਕੇ ਤੌਰ 'ਤੇ ਤੁਸੀਂ ਪ੍ਰੋਪਰਟੀ ਬਾਏ ਕੀਤੀ ਐਨੀਵੇਅਰ ਇਨ ਦਾ ਵਰਲਡ ਜ਼ਰੂਰੀ ਨਹੀਂ ਹੁੰਦੀ ਉਹ ਪ੍ਰੋਪਰਟੀ ਜਿੰਨੇ ਦੀ ਤੁਸੀਂ ਖਰੀਦੀ ਉਸ ਤੋਂ ਬਾਅਦ ਤੁਸੀਂ ਜਦੋਂ ਉਹਨੂੰ ਵੇਚਦੇ ਹਾਂ ਜਿੰਨਾ ਤੁਹਾਨੂੰ ਉਹਦੇ 'ਤੇ ਕੈਪੀਟਲ ਗੇਨ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਲੱਗੇਗਾ ਅਗਰ ਤੁਸੀਂ ਉਹਨੂੰ 12 ਮਹੀਨੇ ਤੋਂ ਵੱਧ ਰੱਖਦੇ ਹਾਂ ਫਿਲਹਾਲ ਦੇ ਰੂਲਸ ਦੇ ਹਿਸਾਬ ਨਾਲ ਤੁਹਾਨੂੰ ਕੈਪੀਟਲ ਗੇਨ ਡਿਸਕਾਊਂਟ ਵੀ ਮਿਲੇਗਾ 50% ਡਿਸਕਾਊਂਟ ਮਿਲੇਗਾ ਅਤੇ ਉਹਦੇ ਵਿੱਚ ਤਾਂ ਸਿੰਪਲ ਕੈਲਕੂਲੇਸ਼ਨ ਹੈ ਜੋ ਤੁਹਾਡੀ ਕੋਸਟ ਹੈ ਅਤੇ ਜਿੰਨੇ ਦੇ ਤੁਸੀਂ ਵੇਚੀ ਜੋ ਬਾਕੀ ਦੇ ਖਰਚੇ ਸਾਰੇ ਐਡ ਕਰਕੇ ਅਤੇ ਜੋ ਤੁਹਾਨੂੰ ਮੁਨਾਫਾ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ
4: ਓਕੇ ਅਤੇ ਇਹ ਜੇਕਰ ਮੰਨ ਲਓ ਕੋਈ ਪੈਸੇ ਇੱਥੇ ਨਹੀਂ ਮੰਗਾਉਂਦਾ ਉੱਥੇ ਕਿਸੇ ਦੇ ਕੋਈ ਨਾ ਕੋਈ ਸਾਂਝ ਸਿਆਣ ਹੁੰਦੀ ਆ ਉਹ ਪੈਸਾ ਜੇ ਇੱਥੇ ਨਹੀਂ ਆ ਰਿਹਾ ਕੀ ਫਿਰ ਵੀ ਏ ਟੀ ਯੂ ਦੀ ਐਕਸੈਸ ਹੁੰਦੀ ਹੈ ਉੱਥੇ ਪਤਾ ਲੱਗਦਾ ਹੈ ਵੀ ਕੀ ਵੇਚਿਆ ਕੀ ਖਰੀਦਿਆ ਜਾਂ ਫਿਰ ਨਹੀਂ ਆਪਾਂ ਲਾਇਬਲ
5: ਸੋ ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਪੈਸਾ ਇੱਥੇ ਮੰਗਵਾਓ ਜਾਂ ਨਾ ਮੰਗਵਾਓ ਐਗਜ਼ਾਮਪਲ ਅਗਰ ਤੁਸੀਂ ਕੋਈ ਪ੍ਰੋਪਰਟੀ ਵੇਚੀ ਤੁਸੀਂ ਉਹਦੇ 'ਚ 50 ਲੱਖ ਦੀ ਪ੍ਰੋਪਰਟੀ ਵੇਚੀ ਇੰਡੀਆ ਦੇ ਵਿੱਚ ਉਹ 50 ਲੱਖ 'ਚੋਂ ਤੁਸੀਂ 10 ਲੱਖ ਹੀ ਇੱਥੇ ਟ੍ਰਾਂਸਫਰ ਕੀਤਾ ਤੁਸੀਂ ਸੋਚਿਆ ਕਿ ਆਸਟ੍ਰੇਲੀਅਨ ਗੌਰਮੈਂਟ ਨੂੰ ਸਿਰਫ 10 ਲੱਖ ਦਾ ਹੀ ਪਤਾ ਲੱਗਣਾ ਜੋ ਮੈਂ ਟ੍ਰਾਂਸਫਰ ਕੀਤਾ ਐਵੇਂ ਨਹੀਂ ਹੈ ਅਗਰ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਹੈ ਤਾਂ ਤੁਹਾਨੂੰ ਪੂਰੇ ਕੈਪੀਟਲ ਗੇਨ ਦੇ ਉੱਤੇ ਟੈਕਸ ਦੇਣਾ ਪਏਗਾ ਜਿੰਨਾ ਤੁਹਾਡਾ ਮੁਨਾਫਾ ਆ ਪੂਰੀ ਰਕਮ 'ਤੇ ਨਹੀਂ ਜੋ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਤੁਹਾਡੀ ਆਪਣੀ ਕੋਸਟ ਵੀ ਹੋਏਗੀ ਲੈਟਸ ਸੇ ਤੁਸੀਂ ਪ੍ਰੋਪਰਟੀ 30 ਲੱਖ ਦੀ ਲਈ ਸੀ 50 ਲੱਖ ਦੀ ਵੇਚੀ ਮੈਂ 30 ਲੱਖ 'ਚ ਸਾਰੇ ਖਰਚੇ ਮੰਨ ਲੈਂਦਾ ਕਿ ਤੁਹਾਡੇ ਇੰਕਲੂਡ ਆ ਸੋ ਤੁਹਾਨੂੰ 20 ਲੱਖ ਦਾ ਮੁਨਾਫਾ ਹੋਇਆ ਲੈਟਸ ਸੇ 12 ਮਹੀਨੇ ਤੋਂ ਉੱਪਰ ਤੁਸੀਂ ਰੱਖੀ ਹੈ ਪ੍ਰੋਪਰਟੀ ਅਤੇ 10 ਲੱਖ 'ਤੇ ਤੁਹਾਨੂੰ ਟੈਕਸ ਨਹੀਂ ਲੱਗਣਾ 10 ਲੱਖ 'ਤੇ ਤੁਹਾਡਾ ਟੈਕਸ ਲੱਗੇਗਾ
4: ਓਕੇ
5: ਸੋ ਤੁਸੀਂ ਉਹ 10 ਲੱਖ 'ਤੇ ਟੈਕਸ ਪੇ ਕਰਕੇ ਤੁਸੀਂ ਪੂਰਾ ਦਾ ਪੂਰਾ 50 ਲੱਖ ਇੱਥੇ ਟ੍ਰਾਂਸਫਰ ਕਰ ਸਕਦੇ ਹਾਂ ਸੋ ਐਸ ਲੌਂਗ ਐਸ ਤੁਸੀਂ ਉਹਨੂੰ ਪ੍ਰੋਪਰਲੀ ਟ੍ਰੀਟ ਕੀਤਾ ਆ ਜੋ ਟੈਕਸ ਬਣਦਾ ਤੁਸੀਂ ਪੇ ਕੀਤਾ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਸੋ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਅਗਰ ਟ੍ਰਾਂਸਫਰ ਨਹੀਂ ਕਰਦੇ ਔਰ ਲੇਟਰ ਔਨ ਏ ਟੀ ਓ ਫਾਇੰਡ ਆਊਟ ਕਰਦਾ ਫਿਰ ਉਹਦੇ 'ਤੇ ਤੁਹਾਨੂੰ ਪੈਨਲਟੀ ਵੀ ਪੇ ਕਰਨੀ ਪੈਂਦੀ ਹੈ ਕਿ ਜੇ ਤੁਸੀਂ ਡਿਕਲੇਅਰ ਨਹੀਂ ਕੀਤੀ ਇਨਕਮ
4: ਓਕੇ ਸੋ ਇਸ ਲਿਹਾਜ ਦੇ ਨਾਲ ਜੇ ਮੰਨ ਲਓ ਕੋਈ ਪੈਸਾ ਇੱਥੇ ਮੰਗਾਉਂਦਾ ਹੀ ਨਹੀਂ ਆ ਅਤੇ ਕੀ ਆਪਣੇ ਆਪ ਏ ਟੀ ਓ ਨੂੰ ਪਤਾ ਲੱਗ ਜਾਂਦਾ ਅਤੇ ਕੀ ਤੁਹਾਨੂੰ ਨੋਟਿਸ ਆਉਂਦਾ ਉਸ ਚੀਜ਼ ਦਾ
5: ਦੇਖੋ ਇਨਕਮ ਜਿਹੜਾ ਇੰਡੀਆ ਦਾ ਇਨਕਮ ਟੈਕਸ ਡਿਪਾਰਟਮੈਂਟ ਆ, ਕਿਉਂਕਿ ਤੁਹਾਨੂੰ ਇੰਡੀਆ ਦੇ ਵਿੱਚ ਤੇ ਉਹਨੂੰ ਟੈਕਸ ਪੇ ਕਰਨਾ ਪਏਗਾ, ਤੁਸੀਂ ਪ੍ਰੋਪਰਟੀ ਸੈੱਲ ਕਰਦੇ ਆ ਤੇ ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਇੱਥੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ, ਸੋ ਇੱਥੋਂ ਦਾ ਉੱਥੇ, ਉੱਥੋਂ ਦਾ ਇੱਥੇ ਹੁਣ ਇਨਫੋਰਮੇਸ਼ਨ ਸ਼ੇਅਰ ਹੁੰਦੀ ਆ। ਸੋ ਡਾਟਾ ਮੈਚਿੰਗ ਦੇ ਵਿੱਚ ਅਗਰ ਉਹ ਇਨਫੋਰਮੇਸ਼ਨ ATO ਨੂੰ ਮਿਲ ਜਾਂਦੀ ਆ ਤਾਂ ਉਹ ਤੁਹਾਨੂੰ ਫਿਰ ਕੰਟੈਕਟ ਕਰਦੇ ਆ ਕਿ ਸਾਡੇ ਰਿਕਾਰਡ ਦੇ ਵਿੱਚ ਤੁਸੀਂ ਇਹ ਪ੍ਰੋਪਰਟੀ ਸੈੱਲ ਕੀਤੀ ਆ
4: ਜੀ,
5: ਅਤੇ ਉਹਦਾ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਨਹੀਂ ਕੀਤਾ ਹੋਇਆ, ਅਤੇ ਉਹ ਤੁਹਾਨੂੰ ਫਿਰ ਕਰਦੇ ਆ ਕਿ ਤੁਸੀਂ ਇਹਨੂੰ ਰਿਪੋਰਟ
4: ਕਲੀਅਰ ਕਰੋ।
5: ਹਾਂਜੀ,
4: ਅਤੇ ਕੀ ਇਹ ਜਿਹੜੀ ਆਪਾਂ ਪ੍ਰੋਪਰਟੀ ਵੇਚੀ ਹੁੰਦੀ ਆ ਉਹਦਾ ਸਾਨੂੰ ਉੱਥੇ ਵੀ ਕੁਛ ਦੇਣਾ ਪੈਂਦਾ ਵਾ?
5: ਸੋ ਇੰਡੀਆ ਦੇ ਵਿੱਚ ਵੀ ਉਹਨਾਂ ਦੇ ਆਪਣੇ ਕੈਪੀਟਲ ਗੇਨ ਦੇ ਰੂਲਸ ਨੇ, ਸੋ ਜੋ ਉੱਥੇ ਦਾ ਟੈਕਸ ਦੇ ਹਿਸਾਬ ਨਾਲ ਤੁਹਾਡੀ ਕੈਲਕੂਲੇਸ਼ਨ ਹੁੰਦੀ ਹੈ
4: ਤੁਸੀਂ
5: ਟੈਕਸ ਪੇ ਕਰਨਾ, ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਤੁਹਾਨੂੰ ਜੋ ਟੈਕਸ ਤੁਸੀਂ ਉੱਥੇ ਪੇ ਕਰ ਚੁੱਕੇ ਆ ਜਦੋਂ ਤੁਸੀਂ ਉਹ ਇਨਕਮ ਇੱਥੇ ਰਿਪੋਰਟ ਕਰਦੇ ਆ, ਇੱਥੋਂ ਦੇ ਹਿਸਾਬ ਨਾਲ ਟੈਕਸ ਕੈਲਕੂਲੇਟ ਹੋਏਗਾ, ਅਤੇ ਜਿਹੜਾ ਟੈਕਸ ਤੁਸੀਂ ਪੇ ਕੀਤਾ ਹੁੰਦਾ ਉਹ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਉਹਦਾ ਕ੍ਰੈਡਿਟ ਮਿਲ ਜਾਏਗਾ।
4: ਓਕੇ, ਸੋ ਇਹ ਹੋ ਗਿਆ ਇੱਕ ਸਨੈਰੀਓ ਕਿ ਆਪਾਂ ਵਸਨੀਕ ਹਾਂ। ਹੁਣ ਮੰਨ ਲਓ ਜੇ ਤੁਸੀਂ ਵਸਨੀਕ ਨਹੀਂ ਆ, ਫਿਰ ਕੋਈ ਲੈਣਾ ਦੇਣਾ ਨਹੀਂ?
5: ਸੋ ਜੇ
4: ਮੰਨ ਲਓ ਸਟੂਡੈਂਟ ਵੀਜ਼ੇ ਦਿੱਤੇ ਹੋ ਜਾਂ
5: ਜਿੰਨੀ ਦੇਰ ਤੱਕ ਤੁਸੀਂ ਇੱਥੇ ਤੁਸੀਂ ਆਸਟ੍ਰੇਲੀਅਨ ਰੈਜੀਡੈਂਟ ਫੋਰ ਟੈਕਸ ਪਰਪਸ ਹੋ, ਬਟ ਤੁਸੀਂ ਟੈਂਪਰੇਰੀ ਰੈਜੀਡੈਂਟ ਹੋ ਅੰਡਰ ਸਪੈਸ਼ਲ ਰੂਲਸ, ਉਨੀ ਦੇਰ ਤੱਕ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ, ਤੁਹਾਨੂੰ ਉਨੀ ਦੇਰ ਤੱਕ ਐਗਜ਼ੰਪਸ਼ਨ ਹੈਗੀ ਆ। ਸੋ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਜਿਵੇਂ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ, ਤੁਸੀਂ ਕੋਈ ਪ੍ਰੋਪਰਟੀ ਬਾਏ ਕੀਤੀ, ਉਹ ਪ੍ਰੋਪਰਟੀ ਤੋਂ ਤੁਹਾਨੂੰ ਰੈਂਟ ਆ ਰਿਹਾ, ਤੁਸੀਂ ਹਜੇ ਪੱਕੇ ਨਹੀਂ ਤੌਰ 'ਤੇ ਇੱਥੇ ਨਹੀਂ ਰਹਿ ਰਹੇ, ਉਨੀ ਦੇਰ ਤੱਕ ਉਹ ਐਗਜ਼ੰਪਟ ਆ ਇੱਥੇ ਇੰਡੀਆ ਦੇ ਵਿੱਚ, ਸਟਿਲ ਤੁਹਾਨੂੰ ਪੇ ਕਰਨਾ ਪੈ ਸਕਦਾ। ਅਤੇ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਉਸ ਦਿਨ ਤੋਂ ਤੁਹਾਨੂੰ ਉਹ ਰੈਂਟ ਇੱਥੇ ਫਿਰ ਡਿਕਲੇਅਰ ਕਰਨਾ ਪਏਗਾ। ਅਤੇ ਇੱਕ ਮੈਂ ਪਹਿਲਾਂ ਮੈਨਸ਼ਨ ਕੀਤਾ ਸੀਗਾ ਕਿ ਤੁਸੀਂ ਜਿਸ ਤਰੀਕ ਨੂੰ ਇੱਥੇ ਹੁੰਦੇ ਆ ਉਹ ਤਰੀਕ ਕਿਉਂ ਇੰਪੋਰਟੈਂਟ ਹੈ, ਕਿ ਤੁਸੀਂ ਉਸ ਦਿਨ ਜੋ ਵੀ ਤੁਹਾਡੇ ਕੋਲ ਵਰਲਡ ਵਾਈਡ ਜੋ ਕੁਛ ਵੀ ਹੈਗਾ ਉਹ ਸਾਰਿਆਂ ਦੀ ਤੁਸੀਂ ਉਸ ਦੇ ਡੇਟ ਨੂੰ ਵੈਲਿਊਏਸ਼ਨ ਕਰਵਾ ਲਓ। ਅਗਰ ਪ੍ਰੋਪਰਟੀ ਆ ਉਹਦੀ ਵੈਲਿਊਏਸ਼ਨ ਉਸ ਡੇਟ ਨੂੰ ਕਰਵਾ ਲਓ, ਕਿਉਂਕਿ ਇੱਥੇ ਉਹਦੀ ਮਾਰਕੀਟ ਵੈਲਿਊ ਤੁਹਾਡਾ ਕੋਸਟ ਬੇਸ ਬਣ ਜਾਏਗੀ। ਸੋ ਤੁਸੀਂ ਉਹ ਪ੍ਰੋਪਰਟੀ ਲੈਟ ਸੇ 30 ਲੱਖ ਦੀ ਲਈ ਸੀ, ਪਰ ਉਸ ਟਾਈਮ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਸੀਗੇ, ਅੱਜ ਉਹ ਪ੍ਰੋਪਰਟੀ ਦੀ ਵੈਲਿਊ 50 ਲੱਖ ਹੋ ਚੁੱਕੀ ਉੱਥੇ। ਸੋ ਤੁਸੀਂ ਉਹਦੀ 50 ਲੱਖ ਦੀ ਮਾਰਕੀਟ ਵੈਲਿਊਏਸ਼ਨ ਕਰਵਾ ਲੈਣੀ ਹੈ ਪ੍ਰੋਪਰ। ਲੈਟ ਸੇ ਤੁਸੀਂ ਸਾਲ ਬਾਅਦ ਜਾਂ 2 ਸਾਲ ਬਾਅਦ ਉਹਨੂੰ ਵੇਚਦੇ ਆ, ਤੁਹਾਨੂੰ 5-10 ਲੱਖ ਉਹਦੇ 'ਤੇ ਬਚਦਾ ਆ, ਫਿਰ ਤੁਹਾਨੂੰ ਸਿਰਫ ਉਹਨੇ ਉਹਦੇ 'ਤੇ ਟੈਕਸ ਦੇਣਾ ਪਏਗਾ ਜੋ ਉਹਦੀ ਮਾਰਕੀਟ ਵੈਲਿਊ ਤੋਂ ਬਾਅਦ ਗੇਨ ਹੋਇਆ ਤੁਹਾਨੂੰ, ਨਾ ਕਿ ਪੂਰਾ। ਅਗਰ ਤੁਸੀਂ 30 ਲੱਖ ਦੀ ਲਈ ਸੀ ਔਰ 60 ਲੱਖ ਦੀ ਵੇਚੀ, ਪੂਰੇ 30 ਲੱਖ 'ਤੇ ਨਹੀਂ, ਜੋ ਮਾਰਕੀਟ ਵੈਲਿਊ ਸੀ ਜਿਸ ਟਾਈਮ ਤੁਸੀਂ ਇੱਥੇ ਪਰਮਾਨੈਂਟ ਰੈਜੀਡੈਂਟ ਹੋ ਗਏ ਫੋਰ ਟੈਕਸ ਪਰਪਸ, ਉਸ ਟਾਈਮ ਦੀ ਵੈਲਿਊਏਸ਼ਨ ਦੇ।
4: ਸੋ ਜੇ ਵੈਲਿਊਏਸ਼ਨ ਤੋਂ ਬਿਨਾਂ ਤੁਸੀਂ ਵੇਚ ਦਿੰਦੇ ਹੋ ਤਾਂ ਫਿਰ ਉਹ ਸ਼ੁਰੂ ਤੋਂ ਲੈ ਕੇ ਕੈਲਕੂਲੇਟ ਹੋ ਸਕਦਾ, ਕਿਉਂਕਿ
5: ਜੇ ਤੁਹਾਡੇ ਕੋਲ ਰਿਕਾਰਡ ਕੀਪਿੰਗ ਤੁਹਾਡੀ ਪ੍ਰੋਪਰ ਨਹੀਂ ਹੈਗੀ, ਉਸ ਕੇਸ ਦੇ ਵਿੱਚ ਫਿਰ ਦਿੱਕਤ ਆ ਜਾਂਦੀ ਹੈ ਕਿ
4: ਕਿਉਂਕਿ ਵੈਲਿਊਏਸ਼ਨ ਜਸਟੀਫਾਈ ਕਰਨੀ ਔਖੀ ਹੋ ਜਾਊਗੀ ਫਿਰ ਉਹ, ਕਿ ਉਦੋਂ ਕੀ ਵੈਲਿਊ।
5: ਬੈਕ ਡੇਟ ਤੋਂ ਵੀ ਵੈਲਿਊਏਸ਼ਨ ਕਰਵਾ ਸਕਦੇ ਹਾਂ, ਬਟ ਉਹਦੇ ਵਿੱਚ ਫਿਰ ਬਾਅਦ ਵਿੱਚ ਪ੍ਰੋਬਲਮ ਆਉਂਦੀਆਂ ਨੇ। ਉਹ ਵੈਲਿਊਏਸ਼ਨ ਹੋ ਸਕਦਾ ਤੁਹਾਨੂੰ ਉਹ ਸਹੀ ਤਰੀਕੇ ਨਾਲ ਨਾ ਕੈਲਕੂਲੇਟ ਹੋਵੇ।
4: ਸੋ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿੱਦਣ ਤੁਹਾਡਾ ਸਟੇਟਸ ਇੱਥੇ ਪਰਮਾਨੈਂਟ ਹੋ ਜਾਂਦਾ ਵਾ ਉਦਣ ਆਪਣੀਆਂ ਉੱਥੇ ਜੇ ਕੋਈ ਪ੍ਰੋਪਰਟੀ ਤਾਂ ਉਹਦੀ ਵੈਲਿਊਏਸ਼ਨ ਕਰਵਾ ਲਈ ਜਾਵੇ।
5: ਹਾਂਜੀ,
4: ਓਕੇ। ਅੱਛਾ, ਹੁਣ ਦੂਸਰਾ ਸਿਨੈਰੀਓ ਆ ਕਿ ਜੇਕਰ ਮੰਨ ਲਓ ਤੁਸੀਂ ਇੱਥੇ ਟੈਂਪਰੇਰੀ ਹੋ, ਪ੍ਰੋਪਰਟੀ ਉੱਥੇ ਹੈਗੀ ਆ,
5: ਹਾਂਜੀ,
4: ਅਤੇ ਪੈਸੇ ਤੁਸੀਂ ਇੱਥੇ ਮੰਗਾ ਲੈਂਦੇ ਉਹਦੇ, ਫਿਰ ਕੀ ਲਾਗੂ ਹੁੰਦਾ?
5: ਫਿਰ ਉਸ ਕੇਸ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਕਿਉਂਕਿ ਐਸ ਲੋਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਤੁਹਾਨੂੰ ਕਿਉਂ ਆ ਰਿਹਾ। ਜੇ ਤੁਸੀਂ ਇੱਥੇ ਟੈਂਪਰੇਰੀ ਰੈਜੀਡੈਂਟ ਹੋ ਟੈਕਸ ਪਰਪਸ ਲਈ, ਤਾਂ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ, ਸੋ ਉਸ ਟਾਈਮ 'ਤੇ ਤੁਹਾਨੂੰ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਹੈ। ਮੇਨ ਕੀ ਹੁੰਦਾ ਕਿ ਜਦੋਂ ਤੁਹਾਨੂੰ ਫੋਰਨ ਤੋਂ ਕੁਝ ਵੀ ਪੈਸਾ ਆ ਰਿਹਾ ਤਾਂ ਇੱਥੇ ਉਹਦਾ ਪ੍ਰੋਪਰ ਉਸ ਟਰੈਕ ਉਹਦਾ ਰਿਕਾਰਡ ਰੱਖਦਾ ਸਾਰਾ, ਜਦੋਂ ਵੀ ਪੈਸਾ ਤੁਹਾਨੂੰ ਇੱਥੇ ਆ ਰਿਹਾ। ਜ਼ਿਆਦਾਤਰ ਅਗਰ 10,000 ਤੋਂ ਉੱਪਰ ਦੀ ਟ੍ਰਾਂਜੈਕਸ਼ਨ ਹੈ ਤਾਂ ਉਹ ਬੈਂਕ ਰਿਪੋਰਟ ਕਰਦਾ ਉਸ ਟਰੈਕ ਨੂੰ, ਅਤੇ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਮੇਕ ਸ਼ੋਰ ਕਰਨਾ ਕਿ ਕੋਈ ਇਲੀਗਲ ਐਕਟੀਵਿਟੀ 'ਤੇ ਨਹੀਂ ਹੋ ਰਹੀ, ਕੋਈ ਮਨੀ ਲੌਂਡਰਿੰਗ 'ਤੇ ਨਹੀਂ ਹੋ ਰਹੀ ਕੁਛ ਐਵੇਂ ਦਾ। ਪਰ ਅਗਰ ਤੁਸੀਂ ਤੁਹਾਡਾ ਆਪਣਾ ਪੈਸਾ ਤੁਸੀਂ ਉੱਥੋਂ ਟ੍ਰਾਂਸਫਰ ਕਰ ਰਹੇ ਹਾਂ, ਜਿਹੜਾ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਲੈਟ ਸੇ ਤੁਸੀਂ ਉੱਥੇ ਤੁਹਾਡੇ ਬੈਂਕ ਦੇ ਵਿੱਚ ਸੇਵਿੰਗ ਪਈ ਸੀ ਤੁਹਾਡੀ, ਉਦੋਂ ਤੁਸੀਂ ਟ੍ਰਾਂਸਫਰ ਸਟ੍ਰੇਟ ਅਵੇ ਨਹੀਂ ਕੀਤੀ, ਤੁਸੀਂ ਬਾਅਦ ਵਿੱਚ ਕਰ ਲਈ, ਉਹਦੇ 'ਤੇ ਕੋਈ ਦਿੱਕਤ ਨਹੀਂ ਹੈ, ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਜਾਂ ਸੋਰਸ ਹੈਗਾ ਵਾ ਕਿ ਪੈਸਾ ਕਿੱਥੋਂ ਆਇਆ
4: ਜੀ। ਅਤੇ ਅੱਛਾ, ਜੇਕਰ ਉਹ ਤੁਹਾਡੇ ਨਾਂ 'ਤੇ ਨਹੀਂ ਆ, ਮਾਂ ਪਿਓ ਦੇ ਜਾਂ ਕਿਸੇ ਭੈਣ ਭਰਾ ਦੇ ਨਾਂ ਦੇ ਉੱਤੇ ਆ, ਫਿਰ ਉਹਦੀਆਂ ਕੀ ਕੈਲਕੂਲੇਸ਼ਨਸ ਨੇ?
5: ਸੋ ਉਸ ਕੇਸ ਦੇ ਵਿੱਚ ਡਿਪੈਂਡ ਕਰਦਾ ਕਿ ਉਹ ਪੈਸਾ ਤੁਹਾਨੂੰ ਕਿਉਂ ਦੇ ਰਹੇ ਨੇ। ਅਗਰ ਤਾਂ ਲੈਟਸ ਏ ਤੁਹਾਡੇ ਪੇਰੈਂਟਸ ਤੁਹਾਨੂੰ ਮਦਦ ਕਰ ਰਹੇ ਨੇ, ਤੁਸੀਂ ਇੱਥੇ ਘਰ ਲੈਣਾ, ਤੁਹਾਨੂੰ ਗਿਫਟ ਦੇ ਤੌਰ 'ਤੇ ਪੈਸਾ ਦੇ ਰਹੇ ਨੇ, ਪਰ ਉਹ ਜੈਨੂਅਨ ਗਿਫਟ ਆ, ਉਹਦੇ 'ਚ ਕੋਈ ਓਬਲੀਗੇਸ਼ਨ ਨਹੀਂ ਹੈ ਤੁਹਾਨੂੰ ਕਿ ਤੁਸੀਂ ਉਹ ਪੈਸਾ ਵਾਪਸ ਕਰਨਾ ਉਹਨਾਂ ਨੂੰ, ਉਸ ਕੇਸ ਦੇ ਵਿੱਚ ਇੱਥੇ ਕੋਈ ਗਿਫਟ ਟੈਕਸ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ।
4: ਓਕੇ, ਸੋ ਆਮ ਇੱਥੇ ਇੱਕ ਟਰਮ ਚੱਲਦੀ ਆ ਕਿ ਹਾਂ, ਮਾਂ ਪਿਓ ਨੇ ਜੇ ਪੈਸਾ ਭੇਜਣਾ ਤਾਂ ਉਹ ਐਜ਼ ਏ ਗਿਫਟ ਭੇਜ ਸਕਦੇ ਆ। ਕੀ ਉਹਦੀ ਕੋਈ ਲਿਮਿਟ ਵੀ ਆ ਜਾਂ ਫਿਰ ਇੱਥੇ ਵੀਜ਼ਾ ਸਟੇਟਸ ਵੀ ਮੈਟਰ ਕਰਦਾ?
5: ਉਹਦੀ ਕੋਈ ਲਿਮਿਟ ਆਸਟ੍ਰੇਲੀਆ ਦੇ ਵਿੱਚ ਤਾਂ ਨਹੀਂ ਆ, ਡਿਪੈਂਡ ਕਰਦਾ ਜਿਹੜਾ ਬੰਦਾ ਤੁਹਾਨੂੰ ਭੇਜ ਰਿਹਾ, ਉਹ ਅਗਰ ਤੁਹਾਨੂੰ ਭੇਜਣਾ ਚਾਹੁੰਦੇ ਆ, ਲੈਟਸ ਏ ਲੱਖ ਡਾਲਰ ਵੀ ਭੇਜਣਾ ਚਾਹੁੰਦੇ ਆ, ਤਾਂ ਆਸਟ੍ਰੇਲੀਆ ਦੇ ਵਿੱਚ ਗਿਫਟ ਦੇ ਉੱਤੇ ਕੋਈ ਐਸ ਸੱਚ ਲਿਮਿਟ ਨਹੀਂ ਹੈਗੀ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ। ਹਰ ਕੰਟਰੀ ਦੇ ਆਪਣੇ ਰੂਲਸ ਹੁੰਦੇ ਨੇ ਕਿ ਕਿੰਨਾ ਪੈਸਾ ਉਸ ਕੰਟਰੀ ਤੋਂ ਬਾਹਰ ਜਾ ਸਕਦਾ। ਇੰਡੀਆ ਦੇ ਵਿੱਚ ਉਹਨਾਂ ਦੇ ਆਪਣੇ ਰੂਲਸ ਨੇ, ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਉਹ ਵੀ ਐਕਸਪਲੇਨ ਕਰ ਦਿੰਦਾ ਥੋੜ੍ਹਾ। ਜਿਵੇਂ ਇੰਡੀਆ ਦੇ ਵਿੱਚ ਟੋਟਲ ਜੋ ਲਿਮਿਟ ਉਹਨਾਂ ਨੇ ਸਰਕਾਰ ਨੇ ਤੈਅ ਕੀਤੀ ਉਹ ਤਕਰੀਬਨ USD $2.5 lakh ਦੀ ਹੈਗੀ ਹੈ।
4: ਓਕੇ,
5: ਸੋ ਕਿ ਉਹਨਾਂ ਪੈਸਾ ਬਾਹਰ ਜਾ ਸਕਦਾ
4: ਇੱਕ ਕੋਈ ਇੰਡੀਅਨ
5: ਰੈਸੀਡੈਂਟ, ਅਗਰ ਨਹੀਂ ਪੂਰੇ ਸਾਲ ਦਾ,
4: ਅੱਛਾ ਪੂਰੇ ਸਾਲ,
5: ਇੱਕ ਸਾਲ ਦੀ ਲਿਮਿਟ ਹੈ। ਸੋ ਅਗਰ ਕੋਈ ਇੰਡੀਅਨ ਰੈਸੀਡੈਂਟ ਆ ਤਾਂ ਉਹ $2.5 lakh USD ਬਾਹਰ ਭੇਜ ਸਕਦਾ। ਹੁਣ ਉਹਨਾਂ ਨੇ ਉਹਦੇ 'ਤੇ ਇੱਕ ਇੰਟਰੋਡਿਊਸ ਕੀਤਾ ਕਿ ਉਹਨਾਂ ਨੇ ਹੁਣ ਉਹ ਉਹਦੇ 'ਤੇ TCS ਕੱਟਦੇ ਨੇ। ਸੋ ਉਹਦੇ ਵਿੱਚ ਉਹਨਾਂ ਨੇ ਆਪਣੇ ਥਰੈਸ਼ਹੋਲਡ ਸੈਟਅਪ ਕੀਤੇ ਹੋਏ ਨੇ, ਜਿਹਦੇ ਵਿੱਚ ਉਹ ਅਗਰ ਤੁਸੀਂ $10 lakh ਤੋਂ ਵੱਧ ਭੇਜਦੇ ਆ ਉਸ ਤੋਂ ਉੱਪਰ, ਅਤੇ ਉਹ TCS ਕੱਟਦੇ ਨੇ। ਹੁਣ ਉਹਦੇ 'ਤੇ ਵੀ ਡਿਪੈਂਡ ਕਰਦਾ ਕਿ ਪੈਸਾ ਕਿਉਂ ਬਾਹਰ ਜਾ ਰਿਹਾ। ਜਿਵੇਂ ਅਗਰ ਨੋਰਮਲ ਗਿਫਟ ਵਗੈਰਾ ਜਾਂ ਕੋਈ ਇਨਵੈਸਟਮੈਂਟ ਪਰਪਸ ਲਈ ਜਾ ਰਿਹਾ ਅਤੇ ਫਿਰ ਉਹ ਨੋਰਮਲ ਕੈਟੇਗਰੀ ਦੇ ਵਿੱਚ ਆਉਂਦਾ ਜਿਹਦੇ 'ਤੇ ਪ੍ਰੋਪਰ TCS ਉਹ ਕੱਟਦੇ ਨੇ, 20% TCS ਕੱਟਦੇ ਨੇ। ਅਗਰ ਉਹ ਪੈਸਾ ਔਨ ਦੀ ਅਦਰ ਹੈਂਡ ਐਜੂਕੇਸ਼ਨ ਪਰਪਸ ਲਈ ਜਾ ਰਿਹਾ ਜਾਂ ਕੋਈ ਮੈਡੀਕਲ ਰੀਜ਼ਨ ਦੇ ਲਈ ਜਾ ਰਿਹਾ ਅਤੇ ਉਸ ਕੇਸ ਦੇ ਵਿੱਚ ਹੁਣ 2% ਕੱਟਦੇ ਨੇ ਉਹ TCS।
4: ਓਕੇ,
5: ਅਤੇ ਪਰ ਅਗਰ ਕੋਈ ਐਜੂਕੇਸ਼ਨ ਲੋਨ ਲੈ ਕੇ ਪ੍ਰੋਪਰ ਤੁਸੀਂ ਐਜੂਕੇਸ਼ਨ ਫੰਡਸ ਟ੍ਰਾਂਸਫਰ ਕਰਦੇ ਆ ਉਹਦੇ 'ਤੇ ਕੋਈ TCS ਨਹੀਂ ਕੱਟਿਆ ਜਾਂਦਾ। ਹਾਂਜੀ,
4: ਓਕੇ, ਸੋ ਉਹ ਤਾਂ ਹੋ ਗਿਆ ਸਟੂਡੈਂਟਸ ਦੇ ਲਈ। ਅੱਛਾ, ਜੇ ਆਪਾਂ ਉੱਥੇ ਜੱਦੀ ਕਿਸੇ ਦੀ ਜਾਇਦਾਦ ਆ ਉਹ ਜੇ ਕੋਈ ਵੇਚਦਾ ਉਹਦੇ 'ਤੇ ਵੀ ਫਿਰ ਟੈਕਸ ਦੇਣਾ ਪਊਗਾ?
5: ਸੋ ਅਗਰ ਤੁਸੀਂ ਪ੍ਰੋਪਰਟੀ ਇਨਹੈਰਿਟ ਕੀਤੀ, ਜਿਵੇਂ ਅਗਰ ਕੋਈ ਵੀ ਕਮਰਸ਼ਲ ਜਾਂ ਰੈਜੀਡੈਂਸ਼ਲ ਪ੍ਰੋਪਰਟੀ ਤੁਹਾਨੂੰ ਹੁਣ ਤੁਹਾਡੇ ਨਾਂ 'ਤੇ ਹੋ ਗਈ ਆ, ਉਹਨੂੰ ਸਟ੍ਰੇਟ ਵੇ ਜਦੋਂ ਤੁਹਾਡੇ ਨਾਮ 'ਤੇ ਹੋਈ ਆ ਉਸ ਟਾਈਮ ਉਹਦੇ 'ਤੇ ਨਹੀਂ ਟੈਕਸ ਲੱਗਣਾ, ਪਰ ਜਦੋਂ ਤੁਸੀਂ ਉਸ ਪ੍ਰੋਪਰਟੀ ਨੂੰ ਸੈੱਲ ਕਰੋਗੇ ਉਸ ਟਾਈਮ ਦੇ ਉੱਤੇ ਤੁਹਾਨੂੰ ਟੈਕਸ ਦੇਣਾ ਪਏਗਾ। ਹੁਣ ਉਹਦੇ ਵਿੱਚ ਵੀ ਡਿਪੈਂਡ ਕਰਦਾ ਹੈ ਕਿ ਉਹ ਪ੍ਰੋਪਰਟੀ ਉਹਨਾਂ ਨੇ ਖਰੀਦੀ ਕਦੋਂ ਸੀ, ਜਦੋਂ ਤੁਹਾਨੂੰ ਪਾਸਵਨ ਹੋਈ ਪ੍ਰੋਪਰਟੀ।
4: ਓਕੇ,
5: ਲੈਟਸ ਸੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਪ੍ਰੋਪਰਟੀ ਪਾਸਵਨ ਕੀਤੀ, ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ
4: ਜੇ ਉਹ ਜੱਦੀ ਆ ਤੇ।
5: ਸੋ ਅਗਰ ਉਹ ਪ੍ਰੋਪਰਟੀ 20 September 1985 ਤੋਂ ਪਹਿਲਾਂ ਉਹਨਾਂ ਨੇ ਬਾਏ ਕੀਤੀ ਸੀ, ਉਸ ਕੇਸ ਦੇ ਵਿੱਚ ਜਦੋਂ ਤੁਹਾਨੂੰ ਪਾਸਵਨ ਹੋਈ ਪ੍ਰੋਪਰਟੀ ਉਸ ਟਾਈਮ ਦੇ ਉੱਤੇ ਜੋ ਉਹਦੀ ਮਾਰਕੀਟ ਵੈਲਿਊ ਆ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ।
4: ਜਦੋਂ ਤੁਹਾਡੇ ਨਾਂ 'ਤੇ ਹੋਈ ਆ,
5: ਜਦੋਂ ਤੁਹਾਡੇ ਨਾਮ 'ਤੇ ਹੋਈ ਆ,
4: ਓਕੇ,
5: ਉਹ ਤੁਹਾਡਾ ਕੋਸਟ ਬੇਸ ਆ। ਉਸ ਤੋਂ ਬਾਅਦ ਤੁਸੀਂ ਜਿੰਨੇ ਮੁਨਾਫੇ 'ਤੇ ਵੇਚੋਗੇ ਉਹਨੂੰ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
4: ਓਕੇ,
5: ਅਗਰ ਉਹਨਾਂ ਨੇ ਉਹ ਪ੍ਰੋਪਰਟੀ ਬਾਅਦ ਵਿੱਚ ਲਈ ਆ 20 September 1985 ਤੋਂ ਬਾਅਦ ਜਦੋਂ ਇੱਥੇ CGT ਟੈਕਸ ਲੱਗਣਾ ਸ਼ੁਰੂ ਹੋਇਆ, ਉਸ ਕੇਸ ਦੇ ਵਿੱਚ ਜਿੰਨੇ ਦੀ ਪ੍ਰੋਪਰਟੀ ਉਹਨਾਂ ਨੇ ਖਰੀਦੀ ਸੀ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ, ਅਤੇ ਉਸ ਤੋਂ ਬਾਅਦ ਜਿੰਨੇ ਮੁਨਾਫੇ 'ਤੇ ਤੁਸੀਂ ਪ੍ਰੋਪਰਟੀ ਵਿਕੇਗੀ ਅਤੇ ਉਹਨੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
4: ਸੋ ਇੱਥੇ ਉਹ ਚੀਜ਼ ਨਹੀਂ ਲਾਗੂ ਹੋਊਗੀ ਕਿ ਮੈਂ ਵੈਲੂਏਸ਼ਨ ਕਰਵਾ ਲਈ ਜਿਸ ਦਿਨ ਮੈਂ ਪਰਮਾਨੈਂਟ ਹੋਇਆ?
5: ਪਰਮਾਨੈਂਟ ਵਾਲੀ ਸਿਨੈਰੀਓ 'ਤੇ ਸਟਿਲ ਉਹ ਐਪਲੀਕੇਬਲ ਹੋਏਗਾ।
4: ਸੋ ਉਹ ਇੱਥੇ ਵੀ ਲਾਗੂ ਹੋ ਜਾਊਗਾ
5: ਸੀ, ਹਾਂ,
4: ਕਿ ਆਪਾਂ ਉਹਦੀ ਉਸ ਦਿਨ ਦੀ ਵੈਲੂਏਸ਼ਨ ਆਪਾਂ ਕਰਵਾ ਲਈਏ ਅਤੇ ਵੇਚਣ ਤੋਂ ਲੈ ਕੇ ਅਤੇ ਉਹਦੇ ਦਰਮਿਆਨ ਦਾ ਜਿਹੜਾ ਵਾਧਾ ਵਾ ਉਹ ਫਿਰ ਉਹਦੇ 'ਚ ਆਪਾਂ।
5: ਹਾਂਜੀ,
4: ਸੋ ਇਸ ਕਰਕੇ ਆਪਾਂ ਇਹ ਕਹਿ ਲਈਏ ਕਿ ਵੈਲੂਏਸ਼ਨ ਜਿਹੜੀ ਆ ਉਹ ਜ਼ਰੂਰੀ ਆ।
5: ਅਗਰ ਇੱਥੇ ਬੋਨ ਨਹੀਂ ਹੈ ਇੱਥੋਂ ਦਾ ਕਿ ਉਹ ਮਤਲਬ ਡੇ 1 ਤੋਂ ਹੀ ਰੈਜੀਡੈਂਟ ਨਹੀਂ ਹੋਇਆ ਪੱਕੇ ਤੌਰ 'ਤੇ, ਉਹ ਬਾਅਦ ਵਿੱਚ ਤੁਸੀਂ ਮਾਈਗ੍ਰੇਟ ਕੀਤੇ ਇੱਥੇ, ਉਸ ਕੇਸ ਦੇ ਵਿੱਚ ਉਹ ਸੇਮ ਰੂਲ ਅਪਲਾਈ ਹੋਣਗੇ ਕਿ ਜਿਸ ਟਾਈਮ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਤੁਸੀਂ ਪਰਮਾਨੈਂਟ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ, ਉਸ ਟਾਈਮ ਦੇ ਉੱਤੇ ਤੁਸੀਂ ਜੋ ਉਹਦੀ ਵੈਲਿਊਏਸ਼ਨ ਹੈਗੀ ਤੁਹਾਡੇ ਕੋਲ, ਜੋ ਵੀ ਐਸੈਟ ਤੁਸੀਂ ਵਰਲਡ ਵਾਈਡ ਤੁਸੀਂ ਹੋਲਡ ਕਰਦੇ ਹੋ, ਉਸ ਤੋਂ ਉੱਪਰ ਜੋ ਵੀ ਮੁਨਾਫੇ ਦੇ ਵੇਚੋਗੇ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪਏਗਾ।
4: ਅੱਛਾ, ਇੱਕ ਤੁਸੀਂ ਸ਼ਬਦ ਯੂਜ਼ ਕੀਤਾ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ, ਐਗਰੀਕਲਚਰ ਵਿੱਚੋਂ ਜਿਹੜਾ ਮਿਸ ਹੋ ਗਿਆ ਜਾਂ ਵੱਖਰਾ ਆ
5: ਐਗਰੀਕਲਚਰ, ਮਤਲਬ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਉਹ ਮੈਟਰ ਨਹੀਂ ਕਰਦਾ ਕਿ ਉਹ
4: ਕਿਹੜੀ ਆ
5: ਕਿਹੜੀ ਆ, ਮੇਨ ਤਾਂ ਕੈਪੀਟਲ ਗੇਨ, ਮਤਲਬ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਹੋਵੇ ਐਗਰੀਕਲਚਰ ਲੈਂਡ ਹੋਵੇ। ਇੰਡੀਆ ਦੇ ਵਿੱਚ ਐਗਰੀਕਲਚਰ ਲੈਂਡ 'ਤੇ ਟੈਕਸ ਨਹੀਂ ਹੈ ਸ਼ਾਇਦ, ਪਰ ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੋਈ ਐਗਜ਼ੰਪਸ਼ਨ ਨਹੀਂ ਹੈਗੀ, ਜੋ ਜਿੰਨੇ ਦੀ ਤੁਸੀਂ ਪ੍ਰੋਪਰਟੀ ਲਈ ਹੈ ਜਿੰਨੇ ਦੀ ਤੁਸੀਂ ਵੇਚੋਗੇ ਉਸ ਹਿਸਾਬ ਨਾਲ ਕੈਲਕੂਲੇਸ਼ਨ ਹੋਏਗੀ ਉਹਦੀ।
4: ਓਕੇ, ਸੋ ਉਹ ਉੱਦਾਂ ਦਾ ਉੱਦਾਂ ਹੀ ਉਹ ਰੂਲ ਚੱਲੂਗਾ, ਡਜ਼ਨ ਮੈਟਰ ਕਿ ਉਹ ਕਿਹੜੀ ਲੈਂਡ ਹੈ। ਇਸ ਤੋਂ ਇਲਾਵਾ ਇੱਕ ਰੁਝਾਨ ਹੋ ਰਿਹਾ ਕਿ ਆਪਾਂ ਜਿਹੜਾ ਇੱਧਰੋਂ ਮੰਨ ਲਓ ਉੱਧਰ ਭੇਜਦੇ ਹਾਂ, ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਉੱਧਰ ਵੀ ਪ੍ਰੋਪਰਟੀ 'ਚ ਇਨਵੈਸਟ ਕਰ ਰਹੇ ਆ, ਬੜੀਆਂ ਸਾਰੇ ਐਡਵਰਟਾਈਜ਼ਮੈਂਟ ਵੀ ਚੱਲ ਰਹੀਆਂ ਵੀ ਉੱਥੇ ਤੁਸੀਂ ਇਨਵੈਸਟ ਕਰ ਦਿਉ, ਉੱਥੇ ਤੁਹਾਡਾ ਜ਼ਿਆਦਾ ਵਾਧਾ ਮਿਲਦਾ ਵਾ, ਜਾਂ ਹੋਰ ਕਿਤੇ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਆਪਾਂ ਇੱਧਰੋਂ ਪੈਸਾ ਉੱਧਰ ਭੇਜਦੇ ਹਾਂ, ਕੀ ਉਹਦੇ 'ਤੇ ਵੀ ਕੁਛ ਦੇਣਾ ਲੈਣਾ ਪੈਂਦਾ?
5: ਸੋ ਜਦੋਂ ਤੁਸੀਂ ਪੈਸਾ ਭੇਜ ਰਹੇ ਹੋ ਉਸ ਟਾਈਮ ਦੇ ਉੱਤੇ ਮਤਲਬ ਸਟ੍ਰੇਟਵੇ ਉਹਦਾ ਕੁਛ ਨਹੀਂ ਕਰਨਾ ਹੁੰਦਾ,
4: ਉੱਥੇ ਕਰਨਾ ਜੋ ਕਰਨਾ ਇੱਥੇ ਨਹੀਂ। ਓਕੇ,
5: ਹਾਂਜੀ, ਉਹ ਤੁਹਾਡੀ ਇਨਵੈਸਟਮੈਂਟ ਹੈ ਬੇਸਿਕਲੀ, ਤੁਸੀਂ ਕਿੱਥੇ ਇਨਵੈਸਟ ਕਰ ਰਹੇ ਹੋ। ਅਗਰ ਤੁਸੀਂ ਅੱਜ ਕੱਲ੍ਹ ਜ਼ਿਆਦਾ ਚੱਲ ਰਿਹਾ ਕਿ ਇੰਡੀਆ 'ਚ ਕਾਫੀ ਇਨਵੈਸਟਮੈਂਟਸ ਹੋ ਰਹੀ ਇੱਥੋਂ, ਜਾਂ ਪਿੱਛੇ ਜੇ ਕਾਫੀ ਲਾ ਲਓ ਕਿ ਹੋਰ ਕੰਟਰੀਜ਼ ਦੇ ਵਿੱਚ ਦੁਬਈ ਦੇ ਵਿੱਚ ਕਾਫੀ ਲੋਕਾਂ ਨੇ ਇਨਵੈਸਟ ਕੀਤਾ, ਮੇਨ ਇਹ ਹੈ ਕਿ ਜਦੋਂ ਤੁਸੀਂ ਜਿੱਥੇ ਵੀ ਇਨਵੈਸਟ ਕੀਤਾ ਉਹ ਇਨਵੈਸਟਮੈਂਟ ਦੇ ਉੱਪਰ ਜੋ ਵੀ ਤੁਹਾਡੀ ਰਿਟਰਨ ਆ ਰਹੀ ਹੈ ਉਹ ਟੈਕਸੇਬਲ ਹੈ। ਜਿਵੇਂ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ, ਉਹ ਪ੍ਰੋਪਰਟੀ 'ਤੇ ਤੁਹਾਨੂੰ ਫਿਰ ਰੈਂਟ ਆ ਰਿਹਾ, ਉਹ ਤੁਹਾਡੀ ਇਨਕਮ ਹੈ, ਸੋ ਉਹ ਤੁਸੀਂ ਇੱਥੇ ਡਿਕਲੇਅਰ ਕਰਨੀ ਹੈ। ਤੁਸੀਂ ਖਰਚੇ ਵੀ ਆਪਣੇ ਕਰ ਸਕਦੇ ਹੋ ਉਹਦੇ 'ਚੋਂ ਕਲੇਮ, ਬਟ ਮੇਨ ਇਜ਼ ਕਿ ਜੋ ਵੀ ਤੁਹਾਨੂੰ ਉੱਥੋਂ ਮੁਨਾਫਾ ਆ ਰਿਹਾ ਜਦੋਂ ਕੱਲ੍ਹ ਨੂੰ ਵੇਚੋਗੇ ਪ੍ਰੋਪਰਟੀ ਉਸ ਟਾਈਮ ਦੇ ਉੱਤੇ ਵੀ ਉਹ ਡਿਕਲੇਅਰ ਹੋਏਗੀ ਇੱਥੇ, ਅਤੇ ਜੋ ਵੀ ਉਹਦੇ 'ਤੇ ਬਣਦਾ ਟੈਕਸ ਆ ਉਸ ਟਾਈਮ 'ਤੇ ਕੈਲਕੂਲੇਟ ਹੋਏਗਾ। ਸੋ ਤੁਸੀਂ ਇਨਵੈਸਟ ਕਿੱਥੇ ਵੀ ਕਰ ਸਕਦੇ ਹੋ, ਵਰਲਡ ਵਾਈਡ ਇਹੋ ਜਿਹੀ ਕੋਈ ਲਿਮਿਟੇਸ਼ਨ ਨਹੀਂ ਹੈ ਕਿ ਤੁਸੀਂ ਸਿਰਫ ਆਸਟ੍ਰੇਲੀਆ 'ਚ ਇਨਵੈਸਟ ਕਰਨਾ।
4: ਸੋ ਇੱਦਾਂ ਦੀ ਕੋਈ ਓਬਲੀਗੇਸ਼ਨ ਨਹੀਂ ਹੈ?
5: ਨਹੀਂ।
4: ਅਤੇ ਇਹਦਾ ਮਤਲਬ ਕਿ ਮੈਂ ਇਹ ਸੋਚ ਰਿਹਾ ਸੀ ਕਿ ਜਦੋਂ ਮੰਨ ਲਓ ਹੁਣ ਆਪਾਂ ਇੱਥੋਂ ਪੈਸਾ ਭੇਜਿਆ, ਕੋਈ ਪ੍ਰੋਪਰਟੀ ਆਪਾਂ ਬਾਏ ਕਰ ਲਈ, ਪਰ ਆਈ ਥਿੰਕ ਕਿ ਉਹਦੇ ਵਿੱਚ ਬਹੁਤ ਲੋਕਾਂ ਦੇ ਫਿਰ ਇਹ ਧਿਆਨ ਦੇ ਵਿੱਚ ਚੀਜ਼ ਨਹੀਂ ਹੋਊਗੀ ਕਿ ਜਦੋਂ ਆਪਾਂ ਵਾਪਸ ਲਿਆਉਣਾ ਵਾ ਤਾਂ ਉਹਦੇ ਉੱਤੇ ਵੀ ਫਿਰ ਦੁਬਾਰਾ ਤੋਂ ਟੈਕਸ ਪੈਣੇ ਆ, ਫਿਰ ਉਹ ਦੁਬਾਰਾ ਜਿਹੜੇ ਡੋਲਰ ਵੈਲਿਊ ਆ ਉਹਦਾ ਵੀ ਫਰਕ ਉੱਤੇ ਥੱਲੇ ਹੋਣਾ ਵਾ। ਸੋ ਕੁੱਲ ਮਿਲਾ ਕੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੀ ਸਾਨੂੰ ਨੁਕਸਾਨ ਜਾਂ ਫਾਇਦੇ ਦੇ ਵਿੱਚ ਕੈਲਕੂਲੇਟ ਕਰਨੀਆਂ ਚਾਹੀਦੀਆਂ, ਜਿਹੜੀਆਂ ਕਿ ਸ਼ਾਇਦ ਆਪਾਂ ਉਦੋਂ ਨਹੀਂ ਧਿਆਨ ਦੇ ਵਿੱਚ ਆਪਾਂ ਰੱਖਦੇ ਜਦੋਂ ਆਪਾਂ ਕੁਛ ਖਰੀਦਣਾ।
5: ਇਨਵੈਸਟਮੈਂਟ ਤਾਂ ਇਨਵੈਸਟਮੈਂਟ ਹੈ, ਤੁਸੀਂ ਕਿੱਥੇ ਵੀ ਕਰ ਰਹੇ ਹੋ। ਆਸਟ੍ਰੇਲੀਆ ਦਾ ਰੂਲ ਹੈ ਕਿ ਤੁਸੀਂ ਅਗਰ ਇਨਵੈਸਟ ਕੀਤਾ, ਤੁਸੀਂ ਉਹਦੇ 'ਤੇ ਪੈਸਾ ਕਮਾਇਆ, ਅਤੇ ਉਹਦਾ ਆਪਣਾ ਬਣਦਾ ਟੈਕਸ ਪੇ ਕਰੋ। ਅਗਰ ਤੁਸੀਂ ਇੱਥੇ ਰਹਿ ਰਹੇ ਹੋ ਤਾਂ ਤੁਹਾਨੂੰ ਉਹਦਾ ਟੈਕਸ ਪੇ ਕਰਨਾ ਪੈਣਾ। ਸੋ ਚਾਹੇ ਪ੍ਰੋਪਰਟੀ ਤੁਸੀਂ ਇੱਥੇ ਲਈ ਹੈ, ਚਾਹੇ ਪ੍ਰੋਪਰਟੀ ਤੁਸੀਂ ਇੰਡੀਆ 'ਚ ਲਈ ਹੈ ਜਾਂ ਕਿਸੇ ਹੋਰ ਕੰਟਰੀ 'ਚ ਲਈ ਹੈ, ਜੋ ਤੁਹਾਡਾ ਪ੍ਰੋਪਰਟੀ 'ਚੋਂ ਤੁਸੀਂ ਕਮਾਇਆ ਉਹਦਾ ਇੱਥੇ ਟੈਕਸ ਪੇ ਕਰੋ। ਸੋ ਡਬਲ ਟੈਕਸ ਨਹੀਂ, ਮਤਲਬ ਜੋ ਬਣਦਾ ਟੈਕਸ ਹੈ ਜਦੋਂ ਤੁਸੀਂ ਸੈੱਲ ਕੀਤੀ ਪ੍ਰੋਪਰਟੀ ਉਦੋਂ ਹੀ ਤੁਹਾਨੂੰ ਉਹਦਾ ਕੈਪੀਟਲ ਗੇਨ ਟੈਕਸ ਪੇ ਕਰਨਾ ਪੈਣਾ, ਪਰ ਜਦੋਂ ਤੁਸੀਂ ਇਨਵੈਸਟ ਕੀਤਾ ਉਸ ਟਾਈਮ ਦੇ ਉੱਤੇ ਤੁਸੀਂ ਤਾਂ ਰਿਕਾਰਡ ਕੀਪਿੰਗ ਬਸ ਰੱਖਣੀ ਹੈ ਕਿ ਕਿੰਨਾ ਤੁਸੀਂ ਪੈਸਾ ਲਗਾ ਚੁੱਕੇ।
4: ਅੱਛਾ, ਹੈਗਾ ਕਿੰਨਾ ਕਿ ਟੈਕਸ ਜਿਹੜਾ ਕੋਈ ਬਾਹਰੋਂ ਅੰਦਰੋਂ ਮੰਨ ਲਓ ਇਸ ਟਾਈਮ ਸੁਣ ਰਿਹਾ ਵਾ, ਆਸਟ੍ਰੇਲੀਆ ਵਾਲੇ ਨੂੰ ਤਾਂ ਥੋੜ੍ਹਾ ਜਿਹਾ ਭੇਦ ਹੋਊਗਾ, ਉਹਦੇ ਲਈ ਥੋੜ੍ਹਾ ਜਿਹਾ ਆਪਾਂ ਦੱਸ ਦਈਏ ਕਿ ਟੈਕਸ ਹੁੰਦਾ ਕਿੰਨਾ ਕਿਆ।
5: ਕੈਪੀਟਲ ਗੇਨ ਦਾ ਕੋਈ ਇੱਥੇ ਕੋਈ ਫਿਕਸ ਪਰਸੈਂਟੇਜ ਨਹੀਂ ਹੈਗੀ, ਇਹ ਡਿਪੈਂਡ ਕਰਦਾ ਕਿ ਤੁਹਾਡੀ ਟੋਟਲ ਇਨਕਮ ਕਿੰਨੀ ਆ, ਤੁਹਾਡੀ ਮਾਰਜਨਲ, ਤੁਹਾਡਾ ਟੈਕਸ ਰੇਟ ਤੁਸੀਂ ਕਿਸ ਬ੍ਰੈਕਟ 'ਚ ਫੋਲ ਕਰਦੇ ਆ। ਫੋਰ ਐਗਜ਼ਾਮਪਲ, ਤੁਸੀਂ ਅਗਰ ਕੋਈ ਬੰਦਾ ਜਿਹਦੀ ਇਨਕਮ ਘੱਟ ਆ ਇੱਥੇ, 40-50 ਹਜ਼ਾਰ ਇਨਕਮ ਆ, 50,000 ਇਨਕਮ ਅਗਰ ਐਗਜ਼ਾਮਪਲ, ਸੋ ਉਹਨੂੰ ਆਪਣਾ ਉਹਦਾ ਮਾਰਜਨਲ ਟੈਕਸ ਰੇਟ 30% ਹੈ, ਉਹਨੂੰ 30% ਟੈਕਸ ਲੱਗਣਾ। ਜਿਵੇਂ ਤੁਸੀਂ ਕ੍ਰੋਸ ਕੀਤੀ 1,35,000 ਤੋਂ ਉੱਪਰ ਹੋ ਗਈ ਇਨਕਮ, ਅਤੇ 37% ਟੈਕਸ ਹੋ ਜਾਣਾ। ਸੋ ਇਸ ਤਰ੍ਹਾਂ ਮਤਲਬ ਤੁਹਾਡੀ ਡਿਪੈਂਡ ਕਰਦਾ ਕਿ ਤੁਸੀਂ ਕਿਸ ਇਨਕਮ ਉਹਦੇ 'ਚ ਹੈਗੇ ਆ, ਅਤੇ ਤੁਹਾਡਾ ਮਾਰਜਨਲ ਟੈਕਸ ਰੇਟ ਦੇ ਹਿਸਾਬ ਨਾਲ ਤੁਹਾਡਾ ਟੈਕਸ ਕੈਲਕੂਲੇਟ ਹੋਏਗਾ, ਨਾ ਕਿ ਕੋਈ ਫਿਕਸ ਪਰਸੈਂਟੇਜ ਆ।
4: ਓਕੇ, ਸੋ ਬਾਕੀ ਜਿਹੜਾ ਵਾ ਉਹ ਇੱਥੇ ਉੱਦਾਂ ਹੀ, ਜਿੱਦਾਂ ਜਿੱਦਾਂ ਤੁਹਾਡੀ ਕਮਾਈ ਵੱਧਦੀ ਗਈ ਅੱਗੇ ਬ੍ਰੈਕਟ ਚੇਂਜ ਹੁੰਦੀ ਗਈ ਉਸ ਹਿਸਾਬ ਦੇ ਨਾਲ।
5: ਹਾਂਜੀ, ਸੋ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਲੌਂਚ ਕਰਨੀ ਆ ਉਹਦੇ ਵਿੱਚ ਤੁਹਾਡੀਆਂ ਸਾਰੀ ਇਨਕਮ ਕੈਲਕੂਲੇਟ ਹੋ ਜਾਣੀ ਹੈ। ਤੁਸੀਂ ਸੈਲਰੀ ਆ ਰਹੀ, ਤੁਹਾਨੂੰ ਕੋਈ ਇੱਥੇ ਇੰਟਰਸਟ ਇਨਕਮ ਆ ਰਹੀ ਹੈ, ਕੋਈ ਡਿਵੀਡੈਂਡ ਆ ਰਿਹਾ, ਤੁਸੀਂ ਸਾਈਡ 'ਤੇ ਬਿਜ਼ਨਸ ਚਲਾ ਰਹੇ ਹੋ, ਉਹਦਾ ਪ੍ਰੋਫਿਟ ਆ ਰਿਹਾ, ਪਲੱਸ ਜੋ ਵੀ ਫੋਰਨ ਤੋਂ ਇਨਕਮ ਆ ਰਹੀ ਹੈ, ਉਹ ਸਾਰੀ ਇਨਕਮ ਕਲੱਬ ਕਰਕੇ ਜੋ ਵੀ ਤੁਹਾਡਾ ਟੋਟਲ ਟੈਕਸੇਬਲ ਇਨਕਮ ਬਣੇਗੀ ਉਹਦੇ 'ਤੇ ਟੈਕਸ ਕੈਲਕੂਲੇਟ ਹੋ ਜਾਂਦਾ।
4: ਅੱਛਾ, ਇੱਕ ਜਿਹੜੇ ਬਹੁਤ ਸਾਰੇ ਲੋਕ ਹੈ ਐਨ ਆਰ ਆਈਜ਼ ਨੇ, ਉਹਨਾਂ ਦੇ ਉੱਥੇ ਬੈਂਕ ਅਕਾਊਂਟ ਉਹਨਾਂ ਦੇ ਖਾਤਿਆਂ ਦੇ ਵਿੱਚ ਉੱਥੇ ਪੈਸੇ ਪਏ, ਜਾਂ ਉੱਥੇ ਮੰਨ ਲਓ ਉਹਨਾਂ ਨੇ ਆਪਣਾ ਕੋਈ ਗਹਿਣਾ ਗੱਟਾ ਉੱਥੇ ਰੱਖਿਆ, ਉਹ ਜਦੋਂ ਚੀਜ਼ਾਂ ਆਪਾਂ ਲਿਆਉਣੇ ਕਰਦੇ ਹਾਂ ਉਹਦੇ ਉੱਤੇ ਕੀ ਟੈਕਸ ਓਬਲੀਗੇਸ਼ਨਸ ਨੇ?
5: ਸੋ ਸੇਮ ਥਿੰਗ ਹੀ ਹੈ, ਹੁਣ ਜਿਵੇਂ ਅੱਜ ਕੱਲ੍ਹ ਇੰਡੀਆ ਦੇ ਵਿੱਚ ਜਿਵੇਂ ਕਾਫੀ ਤੁਸੀਂ ਸੁਣਿਆ ਹੋਏਗਾ ਐਨ ਆਰ ਈ ਅਕਾਊਂਟਸ ਹੋ ਗਏ ਜਾਂ ਐਨ ਆਰ ਓ ਅਕਾਊਂਟਸ ਹੋ ਗਏ। ਐਨ ਆਰ ਈ ਅਕਾਊਂਟਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਇੰਡੀਆ ਦੇ ਵਿੱਚ ਤੁਹਾਡਾ ਅਕਾਊਂਟ ਤਾਂ ਓਪਨ ਹੈ, ਪਰ ਉਹ ਪੈਸਾ ਜੋ ਵੀ ਆ ਤੁਸੀਂ ਇੱਥੋਂ ਇਨਵੈਸਟ ਕੀਤਾ, ਪੈਸਾ ਇੱਥੋਂ ਦੀ ਉੱਥੇ ਗਿਆ।
4: ਐਨ ਆਰ ਈ
5: ਐਨ ਆਰ ਈ ਨੋਨ ਰੈਜ਼ੀਡੈਂਟ ਐਕਸਟਰਨਲ।
4: ਓਕੇ,
5: ਸੋ ਜਿਹਦਾ ਮਤਲਬ ਕਿ ਪੈਸਾ ਇੱਥੋਂ ਬਾਹਰੋਂ ਉੱਥੇ ਗਿਆ। ਇੰਡੀਆ ਦੇ ਵਿੱਚ ਐਨ ਆਰ ਈ ਅਕਾਊਂਟ 'ਤੇ ਤੁਹਾਨੂੰ ਜੋ ਵੀ ਇੰਟਰਸਟ ਮਿਲਦਾ ਇੰਡੀਆ 'ਚ ਉਹ ਟੈਕਸ ਫਰੀ ਹੁੰਦਾ, ਜੋ ਮੇਰੀ ਨੌਲੇਜ ਦੇ ਹਿਸਾਬ ਨਾਲ। ਪਰ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਸਟਿਲ ਉਹਦਾ ਟੈਕਸ ਪੇ ਕਰਨਾ ਪੈਂਦਾ, ਸੋ ਜੋ ਵੀ ਤੁਹਾਨੂੰ ਇੰਟਰਸਟ ਉਹਦੇ 'ਤੇ ਅਰਨ ਹੁੰਦਾ, ਜੋ ਪੈਸਾ ਤੁਹਾਡਾ ਪਿਆ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ। ਜਿਹੜਾ ਐਨ ਆਰ ਓ ਅਕਾਊਂਟ ਹੈ ਉਹ ਹੈਗਾ ਨੋਨ ਰੈਜ਼ੀਡੈਂਟ ਓਰਡਨਰੀ, ਉਹਦੇ ਵਿੱਚ ਜ਼ਿਆਦਾਤਰ ਹੁੰਦਾ ਕਿ ਜੋ ਤੁਹਾਨੂੰ ਇੰਡੀਆ ਤੋਂ ਇਨਕਮ ਅਰਨ ਹੋਈ ਉਹ ਤੁਹਾਡੀ ਉਸ ਅਕਾਊਂਟ 'ਚ ਹੈਗੀ ਹੈ, ਜਿਵੇਂ ਤੁਹਾਨੂੰ ਉੱਥੋਂ ਕੋਈ ਰੈਂਟ ਆ ਰਿਹਾ ਜਾਂ ਉੱਥੇ ਕੋਈ ਇਨਵੈਸਟਮੈਂਟ ਤੋਂ ਇਨਕਮ ਆ ਰਹੀ ਹੈ, ਉਹ ਫਿਰ ਇੰਡੀਆ ਦੇ ਵਿੱਚ ਤੁਹਾਨੂੰ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ, ਅਤੇ ਜੋ ਟੈਕਸ ਤੁਸੀਂ ਉਹਦੇ 'ਤੇ ਪੇ ਕੀਤਾ ਆਸਟ੍ਰੇਲੀਆ ਦੇ ਵਿੱਚ ਅਗੇਨ ਤੁਹਾਨੂੰ ਉਹ ਇਨਕਮ 'ਚ ਆਪਣੇ ਇੰਕਲੂਡ ਕਰਨਾ, ਅਤੇ ਤੁਹਾਨੂੰ ਡਿਪੈਂਡਿੰਗ ਅਪੋਨ ਤੁਹਾਡੀ ਸਿਚੁਏਸ਼ਨ ਫੋਰਨ ਇਨਕਮ ਟੈਕਸ ਆਫਸੈਟ ਉਹਦੇ 'ਤੇ ਤੁਹਾਨੂੰ ਕ੍ਰੈਡਿਟ ਮਿਲ ਜਾਂਦਾ। ਪਰ ਇੱਥੇ ਤੁਹਾਨੂੰ ਉਹ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ ਜੋ ਵੀ ਤੁਹਾਡੀ ਜੋ ਵੀ ਉੱਥੇ ਤੁਸੀਂ ਕਮਾ ਰਹੇ ਹੋ। ਅਗਰ ਤੁਸੀਂ ਪੈਸਾ ਕਿਸੇ ਨੂੰ ਲੋਨ ਦਿੱਤਾ ਉੱਥੇ, ਤੁਹਾਨੂੰ ਉਹ ਇੰਟਰਸਟ ਪੇ ਕਰ ਰਿਹਾ ਉਹਦਾ, ਜਾਂ ਫਿਰ ਬੈਂਕ 'ਚ ਪੈਸਾ ਪਿਆ ਆ ਸੇਵਿੰਗ ਅਕਾਊਂਟ ਦੇ ਵਿੱਚ ਅਤੇ ਉੱਥੋਂ ਵਿਆਜ ਆ ਰਿਹਾ, ਉਹ ਸਾਰਾ ਇੱਥੇ ਇੰਕਲੂਡ ਕਰਨਾ ਪੈਂਦਾ ਤੁਹਾਨੂੰ ਜੇ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿ ਰਹੇ ਹੋ।
4: ਦੱਸਣਾ ਪੈਂਦਾ ਵਾ ਜਾਂ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਅਤੇ ਉਹ ਪਤਾ ਲੱਗ ਜਾਂਦਾ।
5: ਉੱਥੋਂ ਦੇ ਬੈਂਕ ਉੱਥੋਂ ਦੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਕਿ ਇਸ ਪਰਸਨ ਦਾ ਇੰਨਾ ਟੋਟਲ ਇੰਟਰਸਟ ਗਿਆ ਜਾਂ ਜੋ ਵੀ ਹੋ ਰਿਹਾ। ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਫਿਰ ਆਸਟ੍ਰੇਲੀਆ ਦੇ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ। ਅਤੇ ਸੋ ਅਗਰ ਤੁਹਾਨੂੰ ਕੋਈ ਇਹੋ ਜਿਹੀ ਇਨਕਮ ਆ ਰਹੀ ਹੈ, ਬੈਟਰ ਇਹੀ ਹੈ ਕਿ ਤੁਸੀਂ ਉਹਨੂੰ ਡਿਕਲੇਅਰ ਕਰੋ
4: ਪਹਿਲਾਂ ਹੀ,
5: ਨਾ ਕਿ ATO ਦੀ ਵੇਟ ਕਰੋ ਕਿ ਉਹ ਫਾਇੰਡ ਆਊਟ ਕਰਕੇ ਤੁਹਾਡੇ ਕੋਲੋਂ ਆਉਣ। ਬੈਟਰ ਹੈ ਕਿ ਤੁਸੀਂ ਜੋ ਤੁਹਾਡੀ ਇਨਕਮ ਆ ਰਹੀ ਹੈ ਪਹਿਲਾਂ ਹੀ ਦੱਸ ਦਿਓ, ਸੋ ਤੁਹਾਨੂੰ ਬਾਅਦ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਫਿਰ।
4: ਅੱਛਾ, ਜਿਹੜਾ ਇਸ ਤੋਂ ਇਲਾਵਾ ਕਈ ਬਹੁਤ ਸਾਰੇ ਲੋਕ ਜਿਹੜੇ ਉੱਥੇ ਵੀ ਜੋਬ ਕਰਦੇ ਸੀ ਅਤੇ ਉਸ ਤੋਂ ਬਾਅਦ ਇੱਥੇ ਆ ਗਏ, ਜਾਂ ਫਿਰ ਮਾਂ ਪਿਓ ਬਹੁਤ ਇੱਥੇ ਆ ਕੇ ਬਾਅਦ ਵਿੱਚ ਸ਼ਿਫਟ ਹੋਏ ਜਿਨ੍ਹਾਂ ਦੇ ਉੱਥੇ ਕੰਮ ਕਾਰ ਚੱਲਦੇ ਸੀ ਜਾਂ ਜੋਬ ਕਰਦੇ ਸੀ, ਪੈਨਸ਼ਨ ਸੀ ਉਹਨਾਂ ਦੀ, TADA ਸੀ, ਉਹ ਸਭ ਨੂੰ ਲੈ ਕੇ ਕੀ ਰੂਲ ਹੈ?
5: ਸੋ ਇਨਕਮ ਜੋ ਵੀ ਤੁਹਾਨੂੰ ਆ ਰਹੀ ਹੈ
4: ਕਿਸੇ ਵੀ ਤਰ੍ਹਾਂ ਦੀ,
5: ਚਾਹੇ ਪੈਨਸ਼ਨ ਵੀ ਆ ਰਹੀ ਹੈ ਚਾਹੇ ਪੈਨਸ਼ਨ ਵੀ ਆ ਰਹੀ ਹੈ, ਹਰ ਕੰਟਰੀ ਦੇ ਆਪਣੇ ਰੂਲਸ ਨੇ ਉਹ ਉਸ ਇਨਕਮ ਨੂੰ ਕਿਵੇਂ ਟੈਕਸ ਲਗਾਉਂਦੀ ਹੈ। ਕੁਛ ਇਨਕਮ ਉੱਥੇ ਟੈਕਸ ਫਰੀ ਹੋ ਸਕਦੀਆਂ ਨੇ ਉਸ ਕੰਟਰੀ ਦੇ ਵਿੱਚ, ਕਈਆਂ ਦੇ ਉਹ ਟੈਕਸ ਕਲੈਕਟ ਕਰਨਗੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਉਹ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ। ਅਗਰ ਤੁਹਾਨੂੰ ਪੈਨਸ਼ਨ ਵੀ ਆ ਰਹੀ ਉਹ ਵੀ ਇੱਥੇ ਡਿਕਲੇਅਰ ਕਰਨੀ ਪਏਗੀ, ਕਿਉਂਕਿ ਉੱਥੋਂ ਦੀ ਪੈਨਸ਼ਨ ਇੱਥੋਂ ਦੇ ਸੁਪਰ ਨਾਲੋਂ ਡਿਫਰੈਂਟ ਆ, ਸੋ ਉਹ ਤੁਹਾਨੂੰ ਇੱਥੇ ਡਿਕਲੇਅਰ ਕਰਨੀ ਪਏਗੀ। ਜੇ ਤੁਹਾਡਾ ਕੋਈ ਉੱਥੇ ਟੈਕਸ ਆਲਰੇਡੀ ਪੇਡ ਆ ਤਾਂ ਉਹਦਾ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਏਗਾ।
4: ਓਕੇ, ਅੱਛਾ, ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਆਪਾਂ ਜਿਹੜੇ ਉੱਥੋਂ ਜਾਂ ਫਿਰ ਆਮ ਲੋਕਾਂ ਦੇ ਵਿੱਚ ਚੱਲਦਾ ਵੀ ਤੁਸੀਂ ਜੇ ਪੈਸੇ ਮੰਗਾਉਣੇ ਆ ਅਤੇ ਮਾਂ ਪਿਓ ਜੇ ਗਿਫਟ ਭੇਜ ਰਿਹਾ ਅਤੇ ਉਹ ਦੈਟਸ ਫਾਈਨ। ਅੱਛਾ, ਜਿਹੜਾ ਜਿੱਦਾਂ ਆਪਾਂ ਇੱਥੇ ਪੈਸੇ ਕਈ ਵਾਰੀ ਪਾਉਂਦੇ ਆਪਾਂ ਕੰਪਨੀ ਦੇ ਵਿੱਚ, ਲੋਨ ਅਮਾਊਂਟ ਹੋ ਜਾਂਦਾ, ਕੀ ਉਹ ਵੀ ਓਵਰਸੀਜ਼ ਤੋਂ ਹੋ ਜਾਂਦਾ ਜਾਂ ਉੱਥੇ ਡਿਫਰੈਂਟ ਲਾਗੂ ਹੁੰਦੀਆਂ ਨੇ ਓਬਲੀਗੇਸ਼ਨਸ?
5: ਪੈਸਾ ਉੱਥੋਂ ਜਿਸ ਵੇ ਨਾਲ ਵੀ ਆ ਰਿਹਾ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਹੀ ਤੈਅ ਹੁੰਦੀ। ਅਗਰ ਪੇਰੈਂਟਸ, ਜਿਵੇਂ ਪਹਿਲੇ ਅਸੀਂ ਦੱਸਿਆ ਸੀ ਕਿ ਅਗਰ ਪੈਸਾ ਉਹ ਭੇਜ ਰਹੇ ਨੇ ਤੁਹਾਨੂੰ ਗਿਫਟ ਦੇ ਰਹੇ ਨੇ, ਪੇਰੈਂਟਸ ਦੇ ਰਹੇ ਨੇ, ਬ੍ਰਦਰ ਸਿਸਟਰ ਕੋਈ ਵੀ ਤੁਹਾਡਾ ਰਿਲੇਟਿਵ ਤੁਹਾਨੂੰ ਪੇਮੈਂਟ ਇੱਥੇ ਦੇ ਰਿਹਾ, ਟ੍ਰਾਂਸਫਰ ਕਰ ਰਿਹਾ, ਅਤੇ ਜਿਹਦੇ 'ਚ ਤੁਹਾਡੀ ਕੋਈ ਓਬਲੀਗੇਸ਼ਨ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਉਹ ਪੈਸਾ ਵਾਪਸ ਦੇਣਾ, ਉਹਨਾਂ ਨੇ ਪੱਕੇ ਤੌਰ 'ਤੇ ਤੁਹਾਨੂੰ ਗਿਫਟ ਦਿੱਤਾ, ਜਿਹਦੇ ਵਿੱਚ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਆਪਣਾ ਰਿਕਾਰਡ ਕੀਪਿੰਗ ਪ੍ਰੋਪਰ ਰੱਖੋ, ਉਹਨਾਂ ਤੋਂ ਇੱਕ ਪ੍ਰੋਪਰ ਲੈਟਰ ਲਿਖਵਾ ਲਓ ਕਿ ਉਹ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ, ਅਤੇ ਬੈਂਕ ਦਾ ਰਿਕਾਰਡ ਰੱਖੋ ਉੱਥੋਂ ਦਾ ਵੀ ਕਿ ਉੱਥੋਂ ਪੈਸਾ ਟ੍ਰਾਂਸਫਰ ਹੋਇਆ, ਅਤੇ ਇੱਥੇ ਵੀ ਆਪਣੀ ਬੈਂਕ ਸਟੇਟਮੈਂਟ ਆਪਣੀ ਰਿਕਾਰਡ 'ਚ ਰੱਖ ਲਓਗੀ ਪੈਸਾ ਇਸ ਤਰੀਕੇ ਨੂੰ ਉੱਥੇ ਰਿਸੀਵ ਹੋਇਆ ਅਤੇ ਲੈਟਰ ਨਾਲ ਮੈਚਿੰਗ ਹੈ ਕਿ ਉਸ ਡੇਟ ਨੂੰ ਉਹ ਪੈਸਾ ਉਹਨਾਂ ਨੇ ਤੁਹਾਨੂੰ ਗਿਫਟ ਦਿੱਤਾ, ਫਿਰ ਤਾਂ ਕੋਈ ਇਸ਼ੂ ਨਹੀਂ ਹੈ ਕਿਉਂਕਿ ਗਿਫਟ ਦੇ ਉੱਤੇ ਕੋਈ ਟੈਕਸ ਨਹੀਂ ਹੈ। ਅਗਰ ਉਹ ਤੁਹਾਨੂੰ ਲੋਨ ਦੇ ਰਹੇ ਨੇ ਜਿਹਦੇ ਵਿੱਚ ਤੁਹਾਡੀ ਓਬਲੀਗੇਸ਼ਨ ਹੈ ਕਿ ਤੁਸੀਂ ਪੈਸਾ ਉਹਨਾਂ ਨੂੰ ਵਾਪਸ ਦੇਣਾ, ਫਿਰ ਉਸ ਕੇਸ ਦੇ ਵਿੱਚ ਅਗਰ ਤੁਸੀਂ ਉਹਨਾਂ ਨੂੰ ਇੰਟਰਸਟ ਕੋਈ ਪੇ ਕਰਦੇ ਹਾਂ ਅਤੇ ਉਹਦੀ ਟ੍ਰੀਟਮੈਂਟ ਵੀ ਤੁਸੀਂ ਕਰ ਸਕਦੇ ਹੋ। ਇੰਟਰਸਟ ਤੁਹਾਡਾ ਡਿਪੈਂਡ ਕਰਦਾ ਕਿ ਇੱਥੇ ਤੁਸੀਂ ਉਹ ਪੈਸਾ ਕਿਵੇਂ ਯੂਜ਼ ਕੀਤਾ। ਅਗਰ ਤੁਸੀਂ ਆਪਣਾ ਘਰ ਬਾਏ ਕੀਤਾ ਫਿਰ ਤਾਂ ਉਹ ਇੰਟਰਸਟ ਤੁਹਾਡਾ ਕਲੇਮ ਨਹੀਂ ਹੁੰਦਾ, ਪਰ ਅਗਰ ਤੁਸੀਂ ਉਹਨੂੰ ਇਨਵੈਸਟ ਕੀਤਾ ਅਤੇ ਪੈਸਾ ਤੁਸੀਂ ਬੋਰੋ ਕੀਤਾ ਸੀ ਆਪਣੇ ਕਿਸੇ ਰਿਲੇਟਿਵ ਤੋਂ, ਤੁਸੀਂ ਇੰਟਰਸਟ ਪੇ ਕੀਤਾ ਅਤੇ ਪ੍ਰੋਪਰ ਡਾਕੂਮੈਂਟੇਸ਼ਨ ਆ ਅਤੇ ਉਹ ਇੰਟਰਸਟ ਤੁਹਾਡਾ ਕਲੇਮ ਹੋ ਸਕਦਾ।
4: ਓਕੇ, ਅਤੇ ਜੇਕਰ ਮੰਨ ਲਓ ਉਹ ਸਾਰੇ ਪੈਸੇ ਜਿਹੜੇ ਨੇ ਆਪਾਂ ਉੱਥੋਂ ਕੁਛ ਵੀ ਮੰਗਾਉਂਦੇ ਹਾਂ, ਚਾਹੇ ਉਹ ਪ੍ਰੋਪਰਟੀ ਇਨਵੈਸਟਮੈਂਟ ਆ, ਚਾਹੇ ਉਹ ਜੱਦੀ ਜਾਇਦਾਦ ਆ, ਜਾਂ ਕੋਈ ਕਾਰੋਬਾਰੀ ਖੜਾ ਕੀਤਾ, ਜੇ ਉੱਥੇ ਕਿਸੇ ਦੇ ਨਾਲ ਸਾਂਝਾ ਵਾ ਤਾਂ ਫਿਰ ਟੈਕਸ ਜਿਹੜਾ ਉਹ ਕੀ ਡਿਵਾਈਡ ਹੋਊਗੀ ਸੀ ਜੀ ਟੀ, ਜਾਂ ਫਿਰ ਤੁਹਾਡੀ ਓਬਲੀਗੇਸ਼ਨ ਹੋ ਗਈ ਸਾਰੀ?
5: ਨਹੀਂ, ਉਸ ਕੇਸ ਦੇ ਵਿੱਚ ਤੁਹਾਡਾ ਜੋ ਸ਼ੇਅਰ ਹੈ ਤੁਹਾਨੂੰ ਉਹਦੇ 'ਤੇ ਹੀ ਟੈਕਸ ਪੈਣਾ। ਅਗਰ ਤੁਸੀਂ ਆਪਣੇ ਬ੍ਰਦਰ ਦੇ ਨਾਲ ਮਿਲ ਕੇ ਪ੍ਰੋਪਰਟੀ ਬਾਏ ਕੀਤੀ, ਦੋਨਾਂ ਦਾ ਬਰਾਬਰ ਹਿੱਸਾ 50-50 ਹੈਗਾ, ਤੁਸੀਂ ਸਿਰਫ ਜਦੋਂ ਉਹਨੂੰ ਸੈੱਲ ਕਰੋਗੇ ਤੁਸੀਂ ਆਪਣੇ ਹਿੱਸੇ ਦੇ ਉੱਤੇ ਸਿਰਫ ਟੈਕਸ ਪੇ ਕਰਨਾ, ਨਾ ਕਿ ਪੂਰੇ 'ਤੇ
4: ਜਿੰਨਾ ਤੁਸੀਂ ਇੱਥੇ ਲਿਆ ਸਕਦੇ ਹੋ ਲੀਗਲੀ, ਉਹਨਾਂ ਲਿਆ ਵੀ ਫਿਰ ਤੁਸੀਂ ਲੀਗਲੀ ਉਹਨਾਂ ਹੀ ਸਕਦੇ ਹੋ
5: ਜੋ ਤਾਂ। ਹਾਂਜੀ,
4: ਕਿਉਂਕਿ ਮੰਨ ਲਓ ਜੇ 50 ਲੱਖ ਦੀ ਤੁਸੀਂ ਪ੍ਰੋਪਰਟੀ ਵੇਚੀ ਅਤੇ ਤੁਸੀਂ ਸ਼ੋਅ ਇਹ ਕੀਤਾ ਵੀ 50-25 ਹੈ ਸਾਡਾ, ਅਤੇ ਮੰਗਾ ਤੁਸੀਂ 50-50 ਹੀ ਇੱਥੇ ਲਿਆ ਵਾ,
5: ਉਸ ਕੇਸ ਦੇ ਵਿੱਚ ਤੁਹਾਨੂੰ ਕੁਐਸਚਨ ਹੋ ਸਕਦਾ ਕਿ ਤੁਸੀਂ ਸ਼ੋਅ ਇੰਨਾ ਕੀਤਾ ਹੋਇਆ ਪਰ ਤੁਹਾਨੂੰ ਪੈਸਾ ਵੱਧ ਆਇਆ। ਉਸ ਕੇਸ 'ਚ ਵੀ ਅਗਰ ਜੈਨੂਅਨ ਤੁਹਾਡਾ ਬ੍ਰਦਰ ਤੁਹਾਨੂੰ ਲੈਟਸ ਏ ਟੈਂਪਰੇਰੀ ਇੱਕ ਮਦਦ ਕਰ ਰਹੇ ਆ ਜਾਂ ਤੁਹਾਨੂੰ ਗਿਫਟ ਕਰ ਰਹੇ ਆ ਕਿ ਓਕੇ ਭਾਵੇਂ ਪ੍ਰੋਪਰਟੀ ਸਾਡੇ ਦੋਨਾਂ ਦੇ ਨਾਂ 'ਤੇ ਆ ਬਟ ਤੁਸੀਂ ਰੱਖ ਲਓ ਪੈਸਾ, ਸੋ ਉਸ ਕੇਸ ਦੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਹੈ ਤੁਹਾਡੇ ਨਾਮ ਦੇ ਉੱਤੇ 50% ਪ੍ਰੋਪਰਟੀ ਆ ਅਤੇ ਤੁਸੀਂ ਉਹ ਆਪਣੇ ਸ਼ੇਅਰ 'ਤੇ ਹੀ ਬਾਏ ਉਹ ਕਰਨਾ, ਡਿਕਲੇਅਰ ਕਰਨਾ ਅਤੇ ਟੈਕਸ ਪੇ ਕਰਨਾ। ਅਗਰ ਉਹ ਤੁਹਾਨੂੰ ਗਿਫਟ ਦੇ ਰਹੇ ਨੇ ਤਾਂ ਉਹਦਾ ਅਲੱਗ ਤੋਂ ਪੇਪਰ ਵਰਕ ਤੁਸੀਂ ਕਰ ਸਕਦੇ ਹਾਂ ਕਿ ਉਹਨਾਂ ਵੱਲੋਂ ਲਿਖਵਾ ਲਓ ਕਿ ਉਹ ਬਾਕੀ ਦਾ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ।
4: ਅੱਛਾ, ਇਸ ਸਭ ਕੁਛ ਦੇ ਦਰਮਿਆਨ ਜੋ ਤੁਸੀਂ ਇਸ ਟਾਈਮ ਕਿੱਤੇ ਦੇ ਵਿੱਚ ਇਨਵੋਲਵ ਹੋ, ਆਮ ਲੋਕਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪੈਂਦਾ ਹੋਊਗਾ, ਕਲਾਇੰਟਸ ਦੇ ਐਕਸਪੀਰੀਅੰਸ ਤੋਂ ਸਭ ਤੋਂ ਵਧੇਰੇ ਸਮੱਸਿਆ ਕਿਹੜੀ ਚੀਜ਼ ਦੀ ਆ ਰਹੀ ਆਪਣੇ ਲੋਕਾਂ ਨੂੰ ਜਾਂ ਆਉਂਦੀ ਆ ਜਾਂ ਆ ਸਕਣ ਦੇ ਚਾਂਸ ਨੇ?
5: ਮੇਨ ਜੋ ਅਸੀਂ ਫੇਸ ਕਰਦੇ ਹਾਂ ਡੇ ਟੂ ਡੇ ਰਿਕਾਰਡ ਕੀਪਿੰਗ ਕਾਫੀ ਲੋਕ ਨਹੀਂ ਕਰਦੇ ਆਪਣਾ, ਤਾਂ ਜਦੋਂ ਮਤਲਬ ਕੁਛ ਵੀ ਐਵੇਂ ਜਿਵੇਂ ਅਸੀਂ ਗੱਲ ਕੀਤੀ ਕਾਫੀ ਚੀਜ਼ਾਂ ਇੰਪੋਰਟੈਂਟ ਨੇ, ਡੇਟਸ ਇੰਪੋਰਟੈਂਟ ਨੇ, ਤੁਸੀਂ ਕਿੱਥੋਂ ਕਦੋਂ ਇੱਥੇ ਪੱਕੇ ਹੋਏ ਉਸ ਟਾਈਮ ਤੁਹਾਡੀ ਜੋ ਵੀ ਪ੍ਰੋਪਰਟੀਜ਼ ਐਂਡ ਸਾਰਾ ਕੁਛ ਉਹਦਾ ਰਿਕਾਰਡ ਕੀਪਿੰਗ, ਮਾਰਕੀਟ ਵੈਲਿਊਏਸ਼ਨ ਜਿਵੇਂ ਆਪਾਂ ਕੀਤਾ ਉਹ ਹਜੇ ਰਿਕਾਰਡ ਕੀਪਿੰਗ ਬਹੁਤ ਘੱਟ ਲੈਵਲ 'ਤੇ ਹੋ ਰਹੀ ਹੈ, ਲੋਕ ਜ਼ਿਆਦਾ ਸੀਰੀਅਸਲੀ ਨਹੀਂ ਲੈ ਰਹੇ ਚੀਜ਼ਾਂ ਨੂੰ। ਸੋ ਬੈਟਰ ਹੈ ਕਿ ਪ੍ਰੋਪਰ ਸਾਰਾ ਕੁਛ ਰਿਕਾਰਡ ਰੱਖਿਆ ਜਾਵੇ, ਜਦੋਂ ਤੁਸੀਂ ਟੈਕਸ ਰਿਟਰਨ ਕਰਦੇ ਹੋ ਉਸ ਟਾਈਮ 'ਤੇ ਹੀ ਤੁਸੀਂ ਤੁਹਾਨੂੰ ਸੋਚਣਾ ਪੈਂਦਾ ਕਿ ਕੀ ਪਿਛਲੇ ਸਾਲ 'ਚ ਹੈਪਨ ਹੋ ਗਿਆ, ਪਰ ਅਗਰ ਤੁਸੀਂ ਨਾਲ ਦੀ ਨਾਲ ਹੀ ਸਾਰੀਆਂ ਚੀਜ਼ਾਂ ਨੂੰ ਆਪਣਾ ਰੱਖੋ, ਤੁਸੀਂ ਟਾਈਮ ਟੂ ਟਾਈਮ ਕੰਸਲਟ ਕਰੋ ਆਪਣੇ ਅਕਾਊਂਟੈਂਟ ਨੂੰ ਕਰੋ, ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਕਰੋ ਅਤੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਉਸ ਹਿਸਾਬ ਨਾਲ ਤੁਸੀਂ ਕੁਛ ਵੀ ਕਰਨਾ, ਤੁਸੀਂ ਇਨਵੈਸਟ ਕਰਨਾ ਕਿਸੇ ਵੀ ਕੰਟਰੀ ਕਰਨਾ, ਇਨਵੈਸਟ ਕਰਨ ਤੋਂ ਬਾਅਦ ਨਾ ਪੁੱਛੋ, ਇਨਵੈਸਟ ਕਰਨ ਤੋਂ ਪਹਿਲਾਂ ਪੁੱਛੋ ਅਤੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਅੱਗੇ ਜਾ ਕੇ ਕੀ ਸਮੱਸਿਆਵਾਂ ਆ ਸਕਦੀਆਂ ਨੇ ਜਾਂ ਕੀ ਤੁਹਾਡੀਆਂ ਓਬਲੀਗੇਸ਼ਨਸ ਨੇ, ਤੁਸੀਂ ਪਹਿਲਾਂ ਹੀ ਪ੍ਰਪੇਅਰਡ ਰਹੋ ਅਤੇ ਉਹਦੇ ਨਾਲ ਤੁਹਾਨੂੰ ਫਿਰ ਬਾਅਦ ਵਿੱਚ ਕੋਈ ਸਰਪ੍ਰਾਈਜ਼ ਨਹੀਂ ਹੁੰਦੇ ਅਤੇ ਤੁਸੀਂ ਉਹਨੂੰ ਪਲੈਨ ਵੀ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ।
4: ਅੱਛਾ, ਰਿਕਾਰਡ ਆਪਾਂ ਰੱਖ ਕਿੱਦਾਂ ਸਕਦੇ, ਮਤਲਬ ਕਿਹੜੀ ਤਰ੍ਹਾਂ ਦਾ ਅਤੇ ਕਿਵੇਂ ਈਜ਼ੀ ਟੂ ਮੈਨੇਜ?
5: ਉਹ ਅੱਜ ਕੱਲ੍ਹ ਤਾਂ ਕਾਫੀ ਈਜ਼ੀ ਹੋ ਗਿਆ, ਤੁਸੀਂ ਯੂਨੋ ਔਨਲਾਈਨ ਡਿਜੀਟਲ ਸਾਰਾ ਰਿਕਾਰਡ ਕੀਪਿੰਗ ਆਪਣੀ ਰੱਖ ਸਕਦੇ ਹਾਂ ਜਿਵੇਂ ਵੀ ਤੁਸੀਂ ਕੰਫਰਟੇਬਲ ਹੋ, ਐਸ ਲੌਂਗ ਐਸ ਤੁਹਾਡੇ ਕੋਲੋਂ ਪ੍ਰੋਪਰ, ਜੇ ਤੁਸੀਂ ਕਈਆਂ ਨੂੰ ਹੁੰਦਾ ਕਿ ਮੈਂ ਪ੍ਰੋਪਰ ਇੱਕ ਫਾਈਲ ਬਣਾਵਾਂ ਮੈਂ ਉਹਦੇ ਵਿੱਚ ਰੱਖਾਂ, ਅਤੇ ਅਗਰ ਤੁਸੀਂ ਉਸ ਵੇ ਨਾਲ ਕੰਫਰਟੇਬਲ ਹੋ ਉਸ ਵੇ ਨਾਲ ਕਰੋ। ਅਗਰ ਤੁਹਾਨੂੰ ਕਈ ਕਾਫੀ ਐਡਵਾਂਸਡ ਹੁੰਦੇ ਟੈਕਨੋਲੋਜੀ ਉਹਦੇ ਵਿੱਚ ਕਿ ਉਹ ਡਿਜੀਟਲੀ ਸਾਰਾ ਕੁਛ ਪ੍ਰੈਫਰ ਕਰਦੇ ਨੇ ਕਿ ਐਵਰੀਥਿੰਗ ਉਹਨਾਂ ਦੇ ਫੋਨ ਦੇ ਵਿੱਚ ਹੀ ਐਕਸੈਸ ਕਰ ਪਾਉਣ ਜਦੋਂ ਵੀ ਲੋੜ ਪਵੇ, ਸੋ ਜਿਸ ਵੇ ਨਾਲ ਵੀ ਤੁਸੀਂ ਕੰਫਰਟੇਬਲ ਹੋ, ਪਰ ਐਸ ਲੌਂਗ ਐਸ ਉਹ ਇਨਫੋਰਮੇਸ਼ਨ ਹੈ ਕਈ ਵਾਰੀ ਉਹ ਫਿਊਚਰ 'ਚ ਜਾ ਕੇ ਤੁਹਾਨੂੰ ਕਾਫੀ ਹੈਲਪਫੁਲ ਹੁੰਦੀ ਹੈ ਕਿ ਜੇ ਇਨਫੋਰਮੇਸ਼ਨ ਤੁਸੀਂ ਤੁਹਾਡੇ ਕੋਲੋਂ ਹੈਗੀ ਹੈ,
4: ਚਾਹੇ ਉਹ ਡਾਇਰੀ ਲਿਖੀ ਜਾਣ ਉਹ ਵੀ ਕੰਮ ਆਜੂਗੀ?
5: ਹਾਂਜੀ,
4: ਉਹ ਵੀ ਰਿਕਾਰਡ ਮੰਨਿਆ ਜਾਂਦਾ।
5: ਹੁਣ ਉਹਦੇ ਵਿੱਚ ਡਿਪੈਂਡ ਕਰਦਾ ਕਿ ਮਤਲਬ ਡਾਇਰੀ ਤੁਸੀਂ ਆਪਣੇ ਉਹਦੇ ਲਈ ਲਿਖ ਸਕਦੇ ਆ ਕਿ ਆਪਣੇ ਯਾਦ ਰੱਖਣ ਲਈ, ਕਿਉਂਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ 30 ਲੱਖ ਦੀ ਤੇ ਤੁਸੀਂ ਡਾਇਰੀ ਰਿਕਾਰਡ ਨਹੀਂ ਦਿਖਾ ਸਕਦੇ ਸਿਰਫ ਕਿ ਮੈਂ 30 ਲੱਖ ਦੀ ਲਈ ਸੀ, ਉਹਦੇ ਲਈ ਤੁਹਾਨੂੰ ਪ੍ਰੋਪਰ ਪੇਪਰ ਵਰਕ ਤੇ ਚਾਹੀਦਾ। ਪਰ ਤੁਸੀਂ ਡਾਇਰੀ 'ਚ ਆਪਣਾ ਨੋਟ ਕਰ ਸਕਦੇ ਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਧਿਆਨ ਰੱਖਣੀਆਂ ਨੇ, ਉਹ ਤੁਹਾਨੂੰ ਫਿਊਚਰ 'ਚ ਵੀ ਕੰਮ ਆਉਂਦੀਆਂ ਨੇ, ਕਿ ਕੱਲ੍ਹ ਨੂੰ ਤੁਸੀਂ ਆਪਣੀ ਵਿਲ ਬਣਾ ਰਹੇ ਹੋ ਉਸ ਟਾਈਮ 'ਤੇ ਵੀ ਤੁਹਾਨੂੰ ਇਹ ਚੀਜ਼ਾਂ ਕਰਦੀਆਂ ਨੇ ਕਿ ਤੁਹਾਡੇ ਕੋਲ ਪ੍ਰੋਪਰ ਸਾਰਾ ਰਿਕਾਰਡ ਹੈ ਆਪਣਾ ਕੀ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ, ਅਤੇ ਉਹ ਸਾਰੀਆਂ ਚੀਜ਼ਾਂ ਰਿਕਾਰਡ ਕੀਪਿੰਗ ਜਿੰਨੀ ਤੁਹਾਡਾ ਵਧੀਆ ਹੋਏਗੀ ਉਹਨਾਂ ਤੁਹਾਨੂੰ ਫਾਇਦਾ ਹੋਏਗਾ।
4: ਜੀ ਬਿਲਕੁਲ ਜੀ, ਫਿਰ ਕੋਸ਼ਿਸ਼ ਕਰੋ ਤੁਸੀਂ ਅੱਜ ਤੋਂ ਹੀ ਰਿਕਾਰਡ ਕੀਪਿੰਗ ਕਰਨ ਦੀ, ਅਲੱਗ ਅਲੱਗ ਸੋਰਸਿਸ ਜਿੱਦਾਂ ਦੇ ਵੀ ਤੁਸੀਂ ਪਸੰਦ ਕਰਦੇ ਹੋ, ਅੱਜ ਕੱਲ੍ਹ ਫੋਨ ਦੇ ਉੱਤੇ ਵੀ ਨੋਟਸ ਵਗੈਰਾ ਬਣ ਜਾਂਦੇ ਨੇ, ਅਤੇ ਆਪਣਾ ਰਿਕਾਰਡ ਰੱਖੋ ਪ੍ਰੋਪਰ ਤਾਂ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਸਮੱਸਿਆ ਨਾ ਆਵੇ। ਹੋਰ ਕੋਈ ਚੀਜ਼ ਓਵਰਸੀਜ਼ ਪ੍ਰੋਪਰਟੀ ਨੂੰ ਲੈ ਕੇ ਜਾਂ ਜਿਹੜਾ ਪੈਸਾ ਇੱਥੋਂ ਉੱਧਰ ਨੂੰ ਜਾਂਦਾ ਜਾਂ ਉਦੋਂ ਇੱਧਰ ਨੂੰ ਆਉਂਦਾ, ਉਹਦੇ ਨਾਲ ਰਿਲੇਟਿਡ ਜਿਹੜੀ ਆਪਾਂ ਗੱਲ ਕੀਤੀ ਆ ਕੀ ਟੈਕਸ ਓਬਲੀਕੇਸ਼ਨਸ ਨੇ, ਜਿਵੇਂ ਕੁਛ ਮਿਸ ਕਰ ਗਿਆ ਹੋਵਾਂ ਤਾਂ ਜਾਂਦੇ ਜਾਂਦੇ ਉਹ ਤੁਸੀਂ ਕੰਪਲੀਟ ਕਰ ਦਿਓ।
5: ਦੇਖੋ ਜ਼ਿਆਦਾਤਰ ਚੀਜ਼ਾਂ ਤਾਂ ਮੇਰੇ ਖਿਆਲ ਨਾਲ ਅਸੀਂ ਅੱਜ ਕਵਰ ਕਰ ਲਈਆਂ ਨੇ, ਪਰ ਇਹ ਕਾਫੀ ਡੀਪ ਸਬਜੈਕਟ ਹੈ, ਇਹਦੇ ਵਿੱਚ ਕਾਫੀ ਕੁਛ ਹੈ, ਕਾਫੀ ਰੂਲਸ ਨੇ ਹਰ ਚੀਜ਼ ਦੇ। ਅੱਜ ਜੋ ਅਸੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਉਹ ਜਨਰਲ ਲੈਵਲ 'ਤੇ ਇਨਫੋਰਮੇਸ਼ਨ ਸੀ, ਤੁਹਾਡੀ ਸਪੈਸੀਫਿਕ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਨੂੰ ਸਲਾਹ ਲੈਣੀ ਚਾਹੀਦੀ ਹੈ ਬਿਫੋਰ ਤੁਸੀਂ ਕੋਈ ਵੀ ਡਿਸੀਜ਼ਨ ਲਓ। ਅਤੇ ਹਰ ਚੀਜ਼ ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ, ਪੈਸਾ ਉੱਥੋਂ ਆ ਰਿਹਾ, ਐਜ਼ ਲੋਂਗ ਐਜ਼ ਉਹ ਪੈਸੇ ਦਾ ਪ੍ਰੋਪਰ ਰਿਕਾਰਡ ਹੈ ਤੁਹਾਡੇ ਕੋਲ ਕਿਉਂ ਆ ਰਿਹਾ, ਅਤੇ ਕੋਈ ਡਰਨ ਵਾਲੀ ਉਹੋ ਜਿਹੀ ਕੋਈ ਗੱਲ ਨਹੀਂ, ਅਤੇ ਉਹਨੂੰ ਡਿਕਲੇਅਰ ਕਰੋ। ਜੇ ਕੋਈ ਮਿਸ ਹੋ ਗਿਆ, ਪਿਛਲੇ ਸਾਲਾਂ 'ਚ ਕੋਈ ਇਨਕਮ ਆ ਰਹੀ ਸੀ ਤੁਹਾਨੂੰ ਨਹੀਂ ਪਤਾ ਸੀ, ਅੱਜ ਤੱਕ ਉਹਦੇ ਬਾਰੇ ਗੱਲ ਨਹੀਂ ਹੋਈ ਸੀ, ਅਤੇ ਤੁਸੀਂ ਡਿਸਕਸ ਕਰੋ, ਹਰ ਚੀਜ਼ ਦਾ ਸਲਿਊਸ਼ਨ ਹੈ। ਤੁਸੀਂ ਉਹਨੂੰ ਵਲੰਟਰੀ ਡਿਸਕਲੋਜ਼ ਕਰਕੇ ਅਗਰ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਦਿੰਦੇ ATO ਨੂੰ, ਤਾਂ ਤੁਹਾਨੂੰ ਪੈਨਲਟੀਜ਼ ਨਹੀਂ ਲੱਗਦੀਆਂ ਜਾਂ ਘੱਟ ਲੱਗਦੀਆਂ ਨੇ, ਪਰ ਅਗਰ ਉਹ ਫਾਇੰਡ ਆਊਟ ਕਰਕੇ ਆਉਂਦੇ ਨੇ ਤਾਂ ਫਿਰ ਦਿੱਕਤ ਆਉਂਦੀ ਹੈ। ਸੋ ਤੁਸੀਂ ਦੇਖੋ ਕਿੱਥੇ ਤੁਸੀਂ ਕੀ ਮਿਸ ਕੀਤਾ, ਅਤੇ ਅਗਰ ਕਿੱਥੇ ਵੀ ਡਾਊਟ ਹੈ ਤਾਂ ਉਹਨੂੰ ਕਲੈਰੀਫਾਈ ਕਰੋ।
4: ਤਾਂ ਮੁੱਖ ਦੀ ਗੱਲ, ਜਿੱਦਾਂ ਪੈਸਾ ਤੁਹਾਡੇ ਆ ਗਿਆ ਅਕਾਊਂਟ 'ਚ, ਇਹ ਨਾ ਸੋਚੋ ਕਿ ਸਾਰਾ ਹੁਣ ਤੁਹਾਡਾ ਹੀ ਆ, ਟੈਕਸ ਧਿਆਨ 'ਚ ਰੱਖੋ, ਇਹ ਵੀ ਜਾਣਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਅਤੇ ਇੰਨੀ ਸੋਹਣੀ ਜਾਣਕਾਰੀ ਸਾਂਝੀ ਕਰਨ ਦੇ ਲਈ, ਧੰਨਵਾਦ।
5: ਧੰਨਵਾਦ ਜੀ।
4: ਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਇਨਫੋਰਮੇਸ਼ਨ ਸਾਡੇ ਲਈ, ਤੁਹਾਡੇ ਲਈ, ਇਹ ਸਾਰਿਆਂ ਦੇ ਲਈ ਲੈ ਕੇ ਆਉਂਦੇ ਨੇ। ਇਹ ਕੋਈ ਐਡਵਰਟਾਈਜ਼ਮੈਂਟ ਨਹੀਂ, ਤੁਸੀਂ ਜਿਹੜੇ ਵੀ ਅਕਾਊਂਟੈਂਟ ਦੇ ਨਾਲ, ਜਿੱਥੇ ਵੀ ਤੁਸੀਂ ਕੰਫਰਟੇਬਲ, ਜਿੱਥੋਂ ਵੀ ਤੁਸੀਂ ਸਰਵਿਸਿਜ਼ ਲੈ ਰਹੇ ਹੋ, ਉੱਥੋਂ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਹਾਂ, ਜਾਣਕਾਰੀ ਚਾਹੀਦੀ ਆ ਤਾਂ ਉਹ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਸੋ ਇਹ ਉਹ ਜਾਣਕਾਰੀਆਂ ਨੇ ਜਿਹੜੀਆਂ ਸਾਨੂੰ ਗਾਹੇ ਬਗਾਹੇ ਪਤਾ ਹੋਣੀਆਂ ਚਾਹੀਦੀਆਂ ਨੇ, ਨਾ ਕਿ ਜਦੋਂ ਸਾਡੇ ਸਿਰ 'ਤੇ ਪਵੇ ਉਦੋਂ ਆਪਾਂ ਇੱਕਦਮ ਬੁਖਲਾਹਟ ਦੇ ਵਿੱਚ ਆਈਏ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਵਿਸ਼ੇ ਫਿਰ ਦੁਬਾਰਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਜੇ ਤੁਹਾਡੇ ਕੋਲ ਕੋਈ ਵਿਸ਼ਾ ਤਾਂ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ

0: ਹਾਏ ਹਾਏ ਮੈਂ ਕਿਹਾ ਚਲੋ ਅੱਜ ਬੋਲ ਹੀ ਲੈਣ ਦੋ ਇਹਨਾਂ ਨੂੰ ਤਾਂ ਹੀ ਸ਼ੁਰੂ ਕਰੀਏ
1: ਭਾਜੀ ਐ ਲੱਗਿਆ ਜਦੋਂ ਤੁਸੀਂ ਸਟਾਰਟ ਕੀਤਾ ਸੀ ਨਾ ਐ ਲੱਗਦਾ ਸੀ ਅੱਜ ਸਾਰਾ ਜਿਹੜਾ ਆਪਣਾ ਸ਼ੋਅ ਆ ਇੰਗਲਿਸ਼ ਵਿੱਚ ਕਰਨਾ ਉਹ 뮤직 ਹੀ ਉਦਾਂ ਦਾ ਤੁਸੀਂ ਲਾਤਾ ਸੀ ਟੈ ਟੈ ਟੈ ਟੈ ਪਰ ਤੁਹਾਨੂੰ ਯਾਦ ਹੈ ਜਦੋਂ ਇਹ ਗਾਣਾ ਆਇਆ ਸੀ ਨਾ
0: ਹਾਂਜੀ
1: ਐ ਲੱਗਾ ਸੀ ਜਿੱਦਾਂ ਪੂਰੀ ਚੇਂਜ ਹੀ ਹੋ ਗਈ ਹੈ 뮤직 ਦੀ ਨਾ ਇਹਦਾ ਜਿੱਦਾਂ ਪਹਿਲਾਂ ਹੋਰ ਤਰ੍ਹਾਂ ਦੇ 뮤직 ਹੁੰਦੇ ਸੀ ਜਦੋਂ ਆਹ ਗਾਣਾ ਆਇਆ ਨਾ ਮੈਂ ਕਿਹਾ ਯਾਰ ਅੱਛਾ ਇੱਦਾਂ ਵੀ 뮤직 ਹੋ ਸਕਦਾ
0: ਜੇ ਬਾਤ
1: ਯਾਰ ਇਹ ਗਾਣੇ ਨੇ ਹਿਲਾਤਾ ਸੀ ਸਾਰਿਆਂ ਨੂੰ ਇਹ
0: ਨਾ ਇਹ ਵੈਸੇ ਤਾਂ ਇਹ ਅਸਲ ਦੇ ਵਿੱਚ ਤਾਂ ਕਿਸ਼ੋਰ ਕੁਮਾਰ ਸਾਹਿਬ ਦਾ ਗਾਇਆ ਹੋਇਆ
1: ਮਸਾਲੇ ਵੀ ਆਉਂਦੇ ਹੁੰਦੇ ਆ ਨਾ ਭਾਜੀ ਆਪ ਤੇ ਨਹੀਂ ਬਣਾਉਂਦੇ
0: ਚੱਡੀਆਂ ਵੀ ਆਉਂਦੀਆਂ ਸੀ ਸ਼ਾਨ
1: ਚੱਡੀਆਂ
0: ਵੈਸੇ ਪੂਰਾ ਨਾਮ ਸ਼ਾਂਤਨੂ ਮੁਖਰਜੀ ਤੇ ਮੇਰਾ ਨਾਂ ਗੌਤਮ ਕਪਿਲ ਤੇ ਮੇਰੇ ਨਾਲ ਜਿਹੜੇ ਬੈਠੇ ਨੇ ਮਨਤੇਜ ਸਿੰਘ ਤੇ ਪ੍ਰੋਗਰਾਮ ਦਾ ਨਾਂ ਖਬਰ ਬੜੀ ਬੇਕਾਰ ਹੈ ਤੇ ਇੱਕ ਦੋ ਵਾਰ ਅਸੀਂ ਏਦਾਂ ਕਰਕੇ ਦੇਖਿਆ ਕਿ ਜਿਸ ਦਿਨ ਅਸੀਂ ਸ਼ੋਅ ਕਰਦੇ ਹਾਂ ਉਦਨ ਜੀ ਦਾ ਬਰਥਡੇ ਹੁੰਦਾ ਉਹਦੇ ਗਾਣੇ ਲਗਾ ਦਿਆ
1: ਅੱਛਾ
0: ਡਿਪੈਂਡ ਕਰਦਾ
1: ਪਿਆਰ ਦਾ ਵੀ ਗੱਲ ਕਰੂਗੀ ਇਹ ਲੱਗੇ ਇਹਨੇ ਖਾ ਜਿਹੜਾ ਨੇ ਕੋਈ ਵੇਲਣਾ ਰੱਖਿਆ ਹੀ ਆ ਕਿਸੇ ਦਾ ਕਿਸੇ ਤਰੀਕੇ ਨਾ ਉਹਦੀ ਅੱਖਾਂ ਵਿੱਚ ਹੀ ਬੜਾ ਡਰ ਹੈ ਭਾਜੀ
0: ਬੱਲੇ ਅੱਜ ਬੜੀਆਂ ਅੱਖਾਂ ਤੱਕ ਗਏ
1: ਕੀ ਕਰੀਏ ਬਸ ਏਦਾਂ ਹੀ ਆ
0: ਚਲੋ ਸ਼ਾਨ ਦਾ ਅੱਜ ਬਰਥਡੇ ਭਾਜੀ ਵੈਸੇ ਸ਼ੁਰੂ ਚ ਆਇਆ ਸੀਗਾ ਮੁਸ ਹਾਸੀ ਉਹਦੇ ਤੋਂ ਇਹਨਾਂ ਦੀ ਚੜਾਈ ਹੋ ਗਈ
1: ਅੱਛਾ ਮਤਲਬ ਪਹਿਲਾ ਗਾਣਾ ਤਾਂ ਨਹੀਂ ਸੀ ਪਰ ਇਹ ਆ ਵੀ
0: ਪਹਿਲਾ ਗਾਣਾ ਹੋਇਆ ਸੀਗਾ ਤਨਹਾ ਦਿਲ
1: ਓਏ ਹੋਏ ਹੋਏ ਯਾਰ ਆ ਵੀ ਇਹ ਵੀ ਤੁਸੀਂ ਲਾ ਦਿਓ ਬਾਅਦ ਚ ਇਹ ਵੀ ਬੜਾ ਕੈਂਟ ਸੀ
0: ਫਿਰ ਉਹ ਤੋਂ ਬਾਅਦ ਬੜੀਆਂ ਫਿਲਮਾਂ ਆਈਆਂ ਫਿਰ ਦਿਲ ਚਾਹਤਾ ਹੈ ਚ ਫਿਰ ਲਗਾਨ ਚ ਗਨਨ ਗਨਨ ਵਾਲਾ ਗਾਣਾ ਹਨਾ ਤੇ ਫਿਰ ਇੱਕ ਹੋਰ ਕਿਹੜਾ ਸੀਗਾ ਦਿਲ ਵਿਲ ਪਿਆਰ ਵਾਰ ਇੱਕ ਕਰਕੇ ਫਿਲਮ ਆਈ ਸੀ ਉਹ ਨਾ ਬੇਸਿਕਲੀ ਜਿਹੜੇ ਉਹ ਸੀਗੇ ਪਿਓ ਪੁੱਤ ਆਰ ਡੀ ਬਰਮਨ ਆਰ ਡੀ ਬਰਮਨ ਦੇ ਉੱਤੇ ਸੀਗੀ ਉਹ ਆਰ ਡੀ ਬਰਮਨ ਦੇ ਜਿੰਨੇ ਵੀ ਗਾਣੇ ਸੀ ਉਹਨਾਂ ਨੂੰ ਨਵੇਂ ਅੰਦਾਜ਼ ਦੇ ਵਿੱਚ ਫਿਲਮਾ ਕੇ ਤੇ ਨਵੇਂ ਅੰਦਾਜ਼ ਦੇ ਵਿੱਚ ਗਾ ਕੇ ਉਸ ਫਿਲਮ ਦੇ ਵਿੱਚ ਨਾ ਫਿਰ ਉਹਦੇ ਚ ਰੋਮਾਂਟਿਕ ਸਟੋਰੀ ਫਿੱਟ ਕਰ ਦਿੱਤੀ ਗਈ ਸੀ ਉਹ ਇੱਕ ਵੱਖਰੀ ਕਿਸਮ ਦੀ ਫਿਲਮ ਸੀ
1: ਅੱਛਾ
0: ਫਿਰ ਆਈ ਸੀ ਸਾਥੀਆ ਫਿਲਮ
1: ਪਰ ਉਹਦਾ ਨਾ ਉਹ ਸਾਰਾ ਗਾਣਾ ਵਧੀਆ ਲੱਗਦਾ ਸੀ ਜਦੋਂ ਬੜਾ ਕਹਿੰਦਾ ਸਾਥੀਆ ਉਹ ਬੜਾ ਘੈਂਟ ਸੀ ਨਹੀਂ ਜਦੋਂ ਵਿੱਚ ਦੇ ਵਿੱਚ ਆਉਂਦਾ ਵਾ ਉਹ
0: ਮੈਂ ਦੇਖੀ ਨੀ ਫਿਲਮ
1: ਮੈਂ ਵੇਖੀ
0: ਉਹਦੇ ਨਾਲ ਬਹੁਤ ਜ਼ਿਆਦਾ ਹਾਈਪ ਬਣ ਗਈ ਸੀ ਤੇ ਇੱਕ ਨਾ ਮੁੰਡਿਆਂ ਦੀ ਉਹ ਟੀਨੇਜ ਜੀ ਆਉਂਦੀ ਹੁੰਦੀ ਹੈ ਜਦੋਂ ਰੋਮਾਂਟਿਕ ਫਿਲਮਾਂ ਉਹਨਾਂ ਨੂੰ ਪਸੰਦ ਨਹੀਂ ਆਉਂਦੀਆਂ ਹੁੰਦੀਆਂ 12-13 ਸਾਲ ਦੇ 14 ਸਾਲ ਦੇ ਮੈਨੂੰ ਵਧੀਆ ਨਹੀਂ ਸੀ ਮੈਂ ਕਿਹਾ ਯਾਰ ਹਰ ਕੋਈ ਇਹਦੀ ਗੱਲ ਕਰੀ ਜਾ ਰਿਹਾ ਐਡੀ ਵੀ ਕੋਈ ਮੈਂ ਨੀ ਦੇਖਣੀ ਹੈ
1: ਅੱਛਾ
0: ਸਟੈਂਡ ਲੈ ਕੇ ਫਿਲਮ ਫਿਰ ਜਿਸਮ ਉਹ ਦੇਖੀ ਉਹਦੇ ਚ ਜਾਦੂ ਹੈ ਨਸ਼ਾ ਹਨਾ ਫਿਰ ਕੱਲ ਹਾ ਨਾ ਹੋ ਚ
1: ਇਹ ਵੀ ਸਾਰੇ
0: ਹੁਆ ਹੈ ਸਾਰੇ ਸ਼ਾਨ ਦੇ
1: ਹਾਂ ਬਹੁਤ ਬਹੁਤ ਹਿੱਟ ਗਾਣੇ ਦਿੱਤੇ ਉਹਨਾਂ ਨੇ ਹਾਂ
0: ਫਿਰ ਤੇਰੇ ਨਾਮ ਚ ਆਇਆ ਸੀ ਓ ਜਾਨਾ ਦਿਲ ਗਨਨਨ ਓ ਜਾਨਾ
1: ਸਹੀ ਗੱਲ ਆ ਹੋਰ ਇੱਕ ਸ਼ਾਨ
0: ਹਮ ਤੁਮ ਦੇ ਵਿੱਚ ਲੜਕੀ ਕਿਉਂ ਲੜਕੋ ਸੀ ਨਹੀਂ ਹੋਤੀ ਉਹ ਵਾਲਾ
1: ਅੱਛਾ ਹਾਂ ਨਾ ਜਾਨ ਨਹੀਂ
0: ਹਾਂ ਫਿਰ ਲਕਸ਼ਾ ਆਇਆ ਸੀ ਮੈਂ ਐਸਾ ਕਿਉਂ ਦਸ ਬਹਾਨੇ ਦਾ ਟਾਈਟਲ ਸੌਂਗ
1: ਦਸ ਬਹਾਨੇ ਕਰਕੇ ਲੈ ਗਏ ਦਿਲ ਅੱਛਾ ਦਸ ਬਹਾਨੇ ਕਰਕੇ ਮਤਲਬ ਬਹਾਨੇ ਵੀ ਦਸ ਲਾਏ ਆ ਪਰ ਦਸਾਂ ਬਹਾਨੇ ਚ ਦਿਲ ਲੈ ਗਈ ਵੇਖ ਲੋ ਕਿੱਦਾਂ ਮਤਲਬ ਜਿਹੜੇ ਲਿਖਦੇ ਆ ਗਾਣੇ ਕਿੱਦਾਂ ਲਿਖ ਲੈਂਦੇ ਆ ਨਾ ਦਸ ਬਹਾਨੇ ਕਰਕੇ ਲੈ ਗਏ ਦਿਲ
0: 14 ਦਾ ਲਗਾ ਨੀ ਸਕਦੇ 14-13 ਬਹਾਨੇ ਕਰਕੇ ਲੈ ਗਏ
1: ਸਾਡੇ ਇੱਥੇ 20 ਬਹਾਨੇ ਹੋ ਜਾਂਦੇ ਫਿਰ ਨੀ ਦਿਲ ਕੋਈ ਲੈ ਕੇ ਜਾਂਦਾ
0: ਉਹਦਾ ਬੜਾ ਵਧੀਆ ਗਾਣਾ ਸੀ ਆਪਾਂ ਐਂਡ ਤੇ ਚਲਾਵਾਂਗੇ ਸਲਾਮ ਨਮਸਤੇ ਦਾ ਮਾਈ ਦਿਲ ਗੁਨ ਸੋ ਸ਼ਾਂਤਨੂ ਮੁਖਰਜੀ ਜਿਨ੍ਹਾਂ ਦਾ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਨੇ ਤੇ ਉਹਨਾਂ ਨੂੰ ਆਪਾਂ ਬਰਥਡੇ ਦੇ ਨਾਲ ਨਾਲ ਬਸ ਇੰਨੀ ਕੁ ਗੱਲ ਕਹਿਣੀ ਸੀਗੀ ਕਿ ਉਹਨਾਂ ਦੇ ਅੱਜ ਗਾਣੇ ਸੁਣਾਵਾਂਗੇ ਆਪਾਂ ਤੇ ਤੁਸੀਂ ਕਰਿਓ ਇੰਜੋਏ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਜੀ ਖਬਰਾਂ ਬੜੀਆਂ ਵਧੀਆ ਨੇ
1: ਹਾਏ ਹਾਏ ਹਾਏ ਭਾਜੀ ਇਹਨਾਂ ਦਾ ਨਾਂ ਜਿੱਦਾਂ ਸ਼ਾਂਤਨੂ ਹੈ ਕਿੰਨਾ ਵਧੀਆ ਜਿਹਾ ਨਾ ਜਿੱਦਾਂ ਵੈਸੇ ਕੋਈ ਰੱਖ ਦਿੰਦਾ ਸ਼ਾਂਤਨੂ ਮੇਰੀ ਸ਼ਾਂਤਨੂ ਮਤਲਬ ਨਾਂ ਨਾਂ ਵੀ ਘਰ ਦਾ ਹੀ ਨਾਂ ਜਿੱਦਾਂ ਹੁੰਦਾ ਨਾ ਜਿੱਦਾਂ ਹਾਏ ਬੇਬੀ ਹੈਲੋ ਏਦਾਂ ਵੈਸੇ ਸ਼ਾਂਤਨੂ ਗੁਗਲੂ ਬੁਗਲੂ ਏਦਾਂ ਹੀ ਸ਼ਾਂਤਨੂ ਵੀ ਏਦਾਂ ਦਾ ਲੱਗਣ ਡਿਆ ਨਾ ਹੈਲੋ ਸ਼ਾਂਤਨੂ
0: ਨਾਮ ਲੱਗਦਾ ਹੀ ਨਹੀਂ
1: ਨਾਮ ਲੱਗਦਾ ਨਹੀਂ ਆ ਇਹ ਲੱਗਦਾ ਵੀ ਜਿੱਦਾਂ ਜਿੱਦਾਂ ਆਪਣੇ ਦੂਜੇ ਨਾਮ ਹੁੰਦੇ ਆ ਘਰ ਵਾਲੇ ਉਹ ਲੱਗਣ ਡਿਆ ਸ਼ਾਂਤਨੂ ਜੀ ਹੈਪੀ ਬਰਥਡੇ ਤੁਹਾਡਾ ਬਹੁਤ ਬਹੁਤ
0: ਕਿਵੇਂ ਚੱਲ ਰਿਹਾ ਤੁਹਾਡਾ
1: ਭਾਜੀ ਟਾਈਮ ਤੇ ਪਤਾ ਨੀ ਲੱਗਣ ਡਿਆ ਕਿੱਦਾਂ ਇੱਥੇ ਇਹ ਸਿੱਟੀ ਵਿੱਚ ਹੀ ਆ ਜਾਂ ਹੋਰ ਵੀ ਕਿਤੇ ਤੇਜ਼ ਹੁੰਦਾ ਵਾ
0: ਇੱਥੇ ਹੀ ਆ ਸਰ
1: ਯਾਰ ਸਮਝ ਨਹੀਂ ਲੱਗਦੀ
0: ਤੁਸੀਂ ਇੱਧਰ ਉੱਧਰ ਧਰਤੀ ਤੇ ਥੋੜਾ ਉਲੇ ਪਰਲੇ ਪਾਸੇ ਜਾ ਕੇ ਦੇਖੋ ਤੁਹਾਨੂੰ ਲੱਗੂਗਾ ਯਾਰ ਬਹੁਤ ਵਧੀਆ ਸਕੂਨ ਦੀ ਜ਼ਿੰਦਗੀ
1: ਤੁਸੀਂ ਸੱਚ ਹਾਂ ਉੱਥੇ ਗਏ ਡੱਬੋ ਬੇਸਿਕਲੀ
0: ਰਾਤ ਨੂੰ ਜਦੋਂ ਤੁਸੀਂ ਨਿਕਲਦੇ ਹੋ ਬਾਹਰ ਤਾਂ ਤੁਹਾਨੂੰ ਲੱਗਦਾ ਕਿ ਯੂਨੀਵਰਸ ਐਨ ਤੁਹਾਡੇ ਉੱਤੇ ਆ, ਉਹ ਜਿਹੜਾ ਨਜ਼ਾਰਾ ਹੁੰਦਾ ਨਾ ਉਸ ਦਿਨ
1: ਭਾਈ, ਇਹ ਭਲਾ ਕਿਉਂ ਲੱਗਦਾ?
0: ਕਿਉਂ?
1: ਟ੍ਰੈਫਿਕ ਕਰਕੇ।
0: ਹਾਂ ਸਾਫ ਹੈ, ਵੈਦਰ ਬਹੁਤ ਸਾਫ
1: ਹੈ, ਕਿਉਂਕਿ ਉੱਥੇ ਕੀ ਉੱਥੇ ਜਿੱਥੇ ਘੱਟ ਟ੍ਰੈਫਿਕ ਹੁੰਦੀ ਹੈ ਨਾ, ਤੁਹਾਨੂੰ ਲੱਗਦਾ ਵੀ ਆਰਾਮ ਨਾਲ ਬੰਦੇ ਕੰਮ ਕਰ ਰਹੇ, ਟਾਈਮ ਹੌਲੀ ਹੌਲੀ ਬੀਤ ਰਿਹਾ,
0: 5 ਮਿੰਟਾਂ 'ਚ ਸਾਰਾ ਕੁਝ ਆ ਜਾਂਦਾ।
1: ਟ੍ਰੈਫਿਕ ਐ ਜਾਂਦੀ ਹੈ ਨਾ, ਹੁਣ ਆ ਸਿਡਨੀ ਵਿੱਚ ਵੇਖੋ, ਕਦੀ ਇਧਰੋਂ ਕਦੀ ਇਧਰੋਂ ਕਦੀ ਇਧਰੋਂ ਹਾਰਨ ਮਾਰ ਦਿੰਦਾ ਕੋਈ ਇਧਰ।
0: ਸਹੀ ਗੱਲ ਹੈ,
1: ਤੇ
0: ਉਹ ਹਾਰਨ ਬਹੁਤ ਮਾਰ। ਅੱਛਾ, ਲੋਕਾਂ 'ਚ ਪੇਸ਼ੈਂਸ ਨਹੀਂ ਇੱਥੇ।
1: ਹਾਂ,
0: ਉੱਥੇ ਮਤਲਬ ਇਹ ਚੀਜ਼ ਦੇਖੀ, ਇੱਥੇ ਨਾ ਮਰਜ ਕਰਨ ਲੱਗੇ ਲੋਕਾਂ 'ਚ ਪੇਸ਼ੈਂਸ ਨਹੀਂ। ਮਾੜਾ ਜਿਹਾ ਅੱਗੇ ਕੱਢ ਲਓ ਗੱਡੀ, ਨਾਲ ਦੀ ਨਾਲ ਚੜਾ ਕੇ ਚੱਲੇ,
1: ਜਗ੍ਹਾ ਨਹੀਂ ਦਿੰਦੇ। ਹਾਂ,
0: 1 ਸਕਿੰਟ ਜ਼ਿੰਦਗੀ ਦਾ ਬਚਾ ਕੇ ਕੀ ਕਰੋਗੇ?
1: ਸਹੀ ਗੱਲ ਆ,
0: ਤੇ ਬਹੁਤ ਜ਼ਿਆਦਾ ਉਹ ਹੈਗਾ ਇੱਥੇ।
1: ਉਹ ਮੇਰੇ ਖਿਆਲ ਨਾਲ
0: ਸਾਡੇ ਨਾ ਉੱਥੇ ਜਦੋਂ ਰਾਊਂਡ ਅਬਾਊਟ ਹੈ, ਤੇ ਮੈਂ ਐਵੇਂ ਦੋ ਲੇਨਸ ਐਂ ਰਾਈਟ ਮੁੜਦੀਆਂ ਨੇ,
1: ਦੋਨੇ ਇਕੱਠੀਆਂ ਰਾਈਟ ਮੁੜਦੀਆਂ। ਹਾਂ, ਠੀਕ ਹੈ।
0: ਤੇ ਮੈਂ ਪਰਲੀ ਲੇਨ 'ਚ ਆਫਕੋਰਸ, ਕਿਉਂਕਿ ਮੈਨੂੰ ਪਤਾ ਸੀਗਾ ਮੈਂ ਪਰਲੀ ਲੇਨ ਤੋਂ ਪਰੇ ਨਾਲ ਦੀ ਨਾਲ ਐਂ ਘੁੰਮ ਕੇ
1: ਜਾਣਾ,
0: ਮੈਂ ਸਿੱਧਾ ਨਹੀਂ ਜਾਣਾ ਹੈਗਾ, ਤੇ ਮੈਂ
1: ਤੁਸੀਂ ਉਧਰਲੇ ਪਾਸੇ ਚਲੇ
0: ਮੈਕਡੋਨਲਡ ਫਿਊਲ ਸਟੇਸ਼ਨ ਵੱਲ ਨੂੰ ਬਣਨਾ ਸੀ।
1: ਅੱਛਾ, ਠੀਕ ਹੈ। ਹਾਂ,
0: ਤੇ ਉਹ ਬੰਦਾ ਉਹਨੇ ਦੇਖਿਆ ਵੀ ਇਹ ਮੇਰੇ ਤੋਂ ਅੱਗੇ ਕਿਵੇਂ ਜਾ ਰਿਹਾ, ਤੇ ਉਹਨੂੰ ਪਤਾ ਨਹੀਂ ਆਪਣੇ ਦਿਮਾਗ 'ਚ ਕੀ ਅਜ਼ਿਊਮ ਕੀਤਾ ਹੋਣਾ ਕੀ ਨਹੀਂ, ਬਈ ਇਹ ਕਿਤੇ ਅੱਗੇ ਕੱਢ ਕੇ ਉਹ ਮੇਰੇ ਵਾਲੀ ਲੇਨ 'ਚ ਲਿਆ।
1: ਸਕਿੰਟ
0: ਬਚਾ ਰਿਹਾ ਸੀ ਆਪਣਾ ਵੀ, ਇਹ ਮੇਰੇ ਤੋਂ ਅੱਗੇ ਨਾ ਲੰਘ ਜਾ, ਕਿਤੇ ਤੂੰ ਮੇਰੇ ਪਿੱਛੇ 10 ਮਿੰਟ ਬਰਬਾਦ ਕਰਦੇ ਲੱਗ ਫੇਰ ਲੈਣ ਚ।
1: ਸਹੀ ਗੱਲ,
0: ਮੈਂ ਤਾਂ ਜਾਣਾ ਹੀ ਫਿਊਲ ਸਟੇਸ਼ਨ ਦੇ।
1: ਉਹਨੂੰ ਕੀ ਪਤਾ ਦੱਸ। ਅੱਛਾ ਭਾਜੀ, ਤੁਹਾਡੇ ਨਾਲ ਵੀ ਇਹ ਹੁੰਦਾ ਹੋਏਗਾ, ਮੇਰੇ ਖਿਆਲ ਨਾਲ ਜਿੰਨੇ ਵੀ ਲਿਸਨਰ ਸੁਣਦੇ ਪਏ ਉਹਨਾਂ ਦਾ ਵੀ ਹੁੰਦਾ ਹੋਏਗਾ। ਸਪੋਜ਼ ਕਰੋ ਤੁਸੀਂ ਗੱਡੀ ਚਲਾ ਰਹੇ ਹੋ, ਠੀਕ ਹੈ,
0: ਸਪੋਜ਼ ਕੀ ਗੱਡੀ ਚਲਾਉਂਦੇ
1: ਹੋ, ਮਤਲਬ ਵੈਸੇ ਹੀ, ਮਤਲਬ ਬਈ ਉਹ ਜਿਹੜੀ ਉਹ ਜਿਹੜਾ ਟਾਈਮ ਹੈ ਨਾ, ਉਹ ਕਦੀ ਕਦੀ ਆਉਂਦਾ, ਮਤਲਬ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਧਾ ਮਿੰਟ ਜਾਂ 1 ਮਿੰਟ ਤੁਹਾਡੇ ਨਾਲ ਗੱਡੀ ਪੈਰਲਰ ਚੱਲਣ ਡਈ
0: ਹੈ,
1: ਉਹ ਹਮੇਸ਼ਾ ਦੇਖੋਗੇ ਵੀ ਯਾਰ ਇਹ ਮੇਰੇ ਨਾਲ ਹੀ ਚੱਲੀ ਜਾ ਰਿਹਾ, ਗੱਲ ਕੀ ਹੈ, ਕਿਤੇ ਮੈਨੂੰ ਦੇਖ ਤੇ ਨਹੀਂ ਰਿਹਾ ਹੈ,
0: ਐਫਬੀਆਈ ਤਾਂ ਨਹੀਂ ਹੈਗੀ,
1: ਮਤਲਬ ਬੜਾ
0: ਹਮਨੇ ਤੋਂ ਚਾਰੋਂ ਤਰਫ ਸੇ ਘੇਰ ਲਿਆ ਹੈ,
1: ਬੜਾ ਅਲੱਗ ਜਿਹਾ ਲੱਗਦਾ ਯਾਰ, ਇਹ ਨਾਲ ਨਾਲ ਹੀ ਗੱਡੀ ਜਾ ਰਹੀ ਹੈ
0: ਸਾਰੇ ਮਾਟੀ।
1: ਉਹ ਵੇਲਾ ਦੇ
0: ਬਹੁਤ ਨੇ ਰਾਵਣ ਬਣ ਕੇ ਭੰਗੜਾ ਪਾ ਕਰਕੇ ਕ੍ਰਾਈਮ ਕੀਆ ਹੈ,
1: ਉਹ ਤੇ ਕਰਦਾ ਜਦੋਂ ਲਾਸਟ ਵਿੱਚ ਬੜਿਆ ਜਦੋਂ ਰਾਵਣ ਭੰਗੜਾ ਪਾਉਣ ਲਿਆ।
0: ਐਤਕੀ ਕਿਹੜਾ ਕੋਈ ਨਵਾਂ ਕਰੈਕਟਰ ਲਿਆਂਦਾ ਤੁਸੀਂ, ਕੱਢੀ ਕੋਈ ਕਾਰਡ?
1: ਨਹੀਂ ਯਾਰ, ਕੀ ਉਹ ਹਨੂਮਾਨ,
0: ਹਨੂਮਾਨ ਬਣਿਆ,
1: ਹਨੂਮਾਨ ਬਣਿਆ ਯਾਰ, ਕੀ ਆਇਆ ਲੈ ਕੇ ਆਉਂਦਾ ਵਾ ਉਹਦੇ ਵਿੱਚ।
0: ਤੁਸੀਂ ਬਣੋ ਕਿਸੇ ਦਿਨ ਪੱਤਰਕਾਰ,
1: ਪੱਤਰਕਾਰ
0: ਹਾਂ, ਜਰਨਲਿਸਟ ਬਣ ਕੇ ਜਾਓ।
1: ਓ ਅੱਛਾ, ਹਾਂ ਉਹਦੇ ਨਾਲ ਨਾ ਸਟੇਜ ਹੋ ਸੀ ਕਰਾ ਐਰਕੀ, ਸੱਚ ਐਰਕੀ, ਸੱਚ ਕੀ ਹੋਇਆ ਭਾਜੀ, ਐਰਕੀ ਬੜੀ ਵਧੀਆ, ਤੁਹਾਨੂੰ ਮੈਂ ਗੱਲ ਸ਼ੇਅਰ ਕਰ ਲਈ ਜਾਂਦਾ, ਪਾਰਟੀ ਸੀ, ਠੀਕ ਹੈ, ਤੇ ਕਈ ਪਤਾ ਲੱਗ ਜਾਂਦਾ ਵਾ ਅੱਗੋ ਗੈਸਟ ਕਿੱਦਾਂ ਦਾ ਰਿਸਪੋਂਸ ਕਰਦੇ ਪਏ ਨਾ, ਜੇ ਤਾਂ ਕੋਈ ਗੈਸਟ ਹਾਸੇ ਮਜ਼ਾਕ ਵਾਲਾ ਹੀ ਜਵਾਬ ਦੇਵੇ, ਸਾਰੇ ਇੱਦਾਂ ਹੋ ਜਾਣਾ, ਤੇ ਫਿਰ ਮੇਰੇ ਇਧਰੋਂ ਐਕਟਰ ਨਿਕਲ ਆਉਂਦਾ ਵਾ, ਫਿਰ ਮੈਂ ਗੁੱਗੂ ਗੋਇਲ ਦੀ ਐਕਟਿੰਗ ਕਰਕੇ ਦਿਖਾ ਦਿੱਤੀ, ਸ਼ਰਾਬੀ ਦੀ ਕਰਾ ਕੇ, ਉਹ ਲੱਗ ਹੀ ਨਹੀਂ ਰਿਹਾ ਵੀ ਇਹ ਸਟੇਜ ਹੋਸਟਿੰਗ ਹੋ ਰਹੀ ਹੈ, ਲੱਗਦਾ ਵੀ ਇੱਥੇ ਐਕਟਿੰਗ ਵਰਕਸ਼ਾਪ ਲੱਗੀ ਆ, ਸਾਰੇ ਜਾਣੇ ਹੱਸੀ ਜਾ ਰਹੇ। ਉਹ ਭਾਜੀ ਉਹ ਗੁੱਗੂ ਗੋਇਲ ਖੇਡਿਓ ਫੇਰ ਵਾਲਾ, ਉਹ ਮੈਂ ਨਾ ਉਹ ਡਾਇਲੋਗ ਬੋਲਿਆ ਸੀ, ਮਤਲਬ ਇੱਕ ਨਾ ਕੀ ਸੀ, ਉੱਥੇ ਲੇਡੀ ਆਈ ਤੇ ਉਹ ਨਾ ਉਦੋਂ ਦੀ ਹਿੰਦੀ ਪਾਲਦੀ ਸੀ, ਤੇ ਉਹ ਹਿੰਦੀ ਚ ਉਹਨੂੰ ਮੈਂ ਪੁੱਛਿਆ ਸਾਰਾ, ਉਹਨੇ ਹਿੰਦੀ ਚ ਜਵਾਬ ਦਿੱਤਾ, ਤੇ ਮੈਂ ਕਿਹਾ ਮੈਂ ਤਾਂ ਉਦੋਂ ਤਾਂ ਪੰਜਾਬੀ ਬੋਲੀ ਜਾ ਰਿਹਾ, ਮਤਲਬ ਆਪਕੋ ਸਮਝ ਆ ਰਹੀ ਹੈ? ਕਹਿੰਦੀ ਹਾਂ ਮੈਨੂੰ ਪੰਜਾਬੀ ਸਮਝ ਆਤੀ ਹੈ। ਫਿਰ ਮੈਂ ਆਪਣੇ ਅੰਦਰ ਗੂਗਲ ਕੱਢਿਆ, ਮੈਂ ਆਖਿਆ ਅਸੀਂ ਮੂੰਹ ਤੇ ਮੱਖੀ ਬਹਿ ਨਹੀਂ ਦਿੰਦੇ, ਤੂੰ ਮੱਖੀ ਖਾਣ ਨੂੰ ਕਹਿੰਦੀ ਹੈ ਗੁਲਾਮੋ, ਮੈਂ ਕਿਹਾ ਦੱਸੋ ਕੀ ਗਿਆ, ਕਹਿੰਦਾ ਕਹਿੰਦੀ ਥੋੜਾ ਥੋੜਾ ਇਹ ਥੋੜਾ ਸਾ ਅਲੱਗ ਹੋ ਗਿਆ। ਮੈਂ ਕਿਹਾ ਉਹ ਤੁਹਾਨੂੰ ਪੂਰੀ ਪੰਜਾਬੀ
0: ਦੇਖ ਕੇ ਕਿਹੜੀ ਚੀਜ਼ ਕਿੱਥੇ ਜੱਚਦੀ ਹੈ ਉੱਥੇ, ਇਹੀ ਤਾਂ ਐਂਟਰਟੇਨਰ ਦੀ ਇਸ ਲਈ
1: ਉਹ ਮਤਲਬ ਉਹਦੇ ਵਿੱਚ ਕੀ ਹੋਇਆ, ਫਿਰ ਸਾਰੇ ਜਾਣੇ ਆ ਭਾਜੀ ਉਹ ਕੱਢ ਕੇ ਵਿਖਾਇਓ, ਭਾਜੀ ਅਮਿਤਾਭ ਬੱਚਨ ਕੱਢਿਓ, ਆਵਾਜ਼ ਭਾਜੀ ਆਹ ਕਰਿਓ,
0: ਤੁਸੀਂ ਮੇਲ ਮਿੱਤਰ ਵਧੀਆ ਕੱਢ ਸਕਦੇ ਹੋ,
1: ਮੇਲ ਹਾਂ ਭਾਜੀ ਮੇਲ ਮਿੱਤਰ,
0: ਮੈਂ ਕਿਹਾ
1: ਭਾਜੀ ਮੈਂ ਕਹਿੰਦਾ ਤੁਸੀਂ ਮੇਰੇ ਤੋਂ ਜ਼ਿਆਦਾ ਵਧੀਆ ਕਰ,
0: ਤੁਸੀਂ ਲੈ ਕੇ ਜਾਓ ਮੈਨੂੰ ਦਿਹਾੜੀ ਤੇ,
1: ਆ ਜਾਓ ਦਿਹਾੜੀ ਤੇ, ਕੀ ਤੁਸੀਂ ਮੇਰੇ ਮੈਨੇਜਰ ਬਣ ਕੇ ਜਾਇਓ ਏਦਾਂ ਥੋੜੀ।
0: ਅੱਛਾ, ਮੈਂ ਤਾਂ ਪੱਤਰਕਾਰੀ ਠੀਕ ਹੈ, ਕਿਉਂਕਿ ਅੱਜ ਕੱਲ ਚਾਹ ਵਾਲਿਆਂ ਦਾ ਟਾਈਮ ਨਹੀਂ ਰਿਹਾ।
1: ਪੱਤਰਕਾਰੀ ਹਾਂ, ਮੈਂ
0: ਪੱਤਰਕਾਰ ਤੋਂ ਨਾ ਕਹਿੰਦੇ ਪਹਿਲੀ ਖਬਰ ਤੁਹਾਨੂੰ ਮੈਂ ਸੁਣਾਉਣ ਲੱਗਿਆ ਪੱਤਰਕਾਰੀ ਦੇ ਨਾਲ ਜੁੜੀ ਹੋਈ,
1: ਮੈਨੂੰ ਯਾਦ ਆ ਗਈ ਜਦੋਂ ਤੁਸੀਂ ਕਹਿ ਲਾ ਵੀ ਤੁਸੀਂ ਜਰਨਲਿਜ਼ਮ ਬਣ ਕੇ ਜਾਇਓ, ਮੈਨੂੰ ਹੁਣ ਪਤਾ ਲੱਗਾ, ਮੈਂ ਹਾਂ ਤੁਹਾਡੀ ਖਬਰ ਪੱਤਰਕਾਰ ਦੇ ਰਿਲੇਟਡ ਕਰ ਰਹੀ ਹਾਂ।
0: ਉਹ ਜਿਹੜਾ ਮਿਊਜ਼ਿਕ ਚੱਲ ਰਿਹਾ ਸੀ ਉਹ ਸੁਣਨਾ, ਉਹ ਤੁਸੀਂ ਕਹੋਗੇ ਉਹੀ ਚਲਾਓ, ਉਹ ਆ ਸੀਗਾ,
1: ਪਰ ਪਹਿਲਾਂ ਤੇਜ਼ ਜਿਹਾ ਚੱਲਿਆ ਸੀ,
0: ਚੱਲੂਗਾ ਚੱਲੂਗਾ ਚੱਲੂਗਾ, ਹੌਲੀ ਹੌਲੀ ਸਪੀਡ ਫੜੂਗਾ, ਇਹ ਸਾਊਂਡ ਇਫੈਕਟਸ ਨੇ। ਇਮੇਜਿਨ ਕਰੋ ਤੁਸੀਂ ਕੋਸਟਾ ਰਿਕਾ ਬੈਠੇ ਹੋ ਬੀਚ ਦੇ ਉੱਤੇ,
1: ਲਾਈਟਾਂ
0: ਹੱਥ ਚ ਸ਼ੈਂਪੇਨ ਹੈਗੀ, ਲਾਈਟਾਂ ਬੀਚ ਦੇ ਉੱਤੇ, ਕਿਹੜੀਆਂ ਲਾਈਟਾਂ?
1: ਵੈਸੇ ਹਨੇਰੀ ਚ ਵੀ ਹੋਈ,
0: ਹੌਲੀ ਹੌਲੀ ਰਿਦਮ ਫੜ
1: ਹੌਲੀ ਹੌਲੀ ਮਿਊਜ਼ਿਕ
0: ਦੱਸਾਂਗਾ
1: ਭਾਈ ਆਪਾਂ ਤਾਕਸ਼ ਨੀ ਖੇਡਿਆ ਕਰੀਏ
0: ਖਬਰ ਹੈਗੀ ਭਾਜੀ ਕੇ ਪੱਤਰਕਾਰ ਇੱਕ ਦੇਸ਼ ਦਾ ਰਾਜਾ ਬਣਨ ਜਾ ਰਿਹਾ
1: ਇੱਕ ਦੇਸ਼
0: ਜੇ ਬਾਤ ਕੱਲ ਦੇ ਦਿਨ ਜਿਹੜਾ ਨਿਊਜ਼ ਚੈਨਲ ਤੇ ਬੈਠ ਕੇ ਐਂਕਰਿੰਗ ਕਰਦਾ ਸੀ ਯਹੀ ਹੈ ਵੋ ਲੋਕ ਅੱਜ ਆਪ ਉਹ ਲੋਕ ਹੋਊਗਾ
1: ਅੱਛਾ ਉਹ ਮਤਲਬ ਜਿੱਥੇ ਉਹ ਕਰਦਾ ਸੀ ਜਿਸ ਦੇਸ਼ ਦਾ ਰਾਜਾ
0: ਉਸੇ ਦੇਸ਼ ਦੀ ਸ਼ਾਹੀ ਗੱਦੀ ਤੇ ਬੈਠਾ
1: ਮਤਲਬ ਉਹਦੇ ਨਾ ਰੇਡੀਓ ਦਾ ਇਫੈਕਟ ਪਿਆ ਸਾਰੇ ਉਹਨੂੰ ਸੋਚ
0: ਅੱਛਾ ਮੈਨੂੰ ਇਹਦੇ ਲਈ ਦੱਸਣ ਦੀ ਲੋੜ ਹੈ ਨਹੀਂ ਕੋਈ ਵੀ ਇਹ ਕਿਹੜੀ ਕੰਟਰੀ ਹੈ
1: ਕਿਹੜੀ ਕੰਟਰੀ ਆ
0: ਕਿਉਂਕਿ ਮੈਂ ਤੁਹਾਨੂੰ ਕਈ ਵਾਰ ਆਫਰ ਕਰ ਲਿਆ
1: ਯੂਗਾਂਡਾ
0: ਤੁਹਾਨੂੰ ਬਹੁਤ ਵਾਰ ਆਫਰ ਕੀਤਾ ਚੱਲ ਜਾਓ ਚੱਲ ਜਾਓ ਚੱਲ ਜਾਓ ਮੌਕਾ
1: ਯੂਗਾਂਡੇ ਦਾ
0: ਹੁਣ ਨਹੀਂ ਮੌਕਾ ਰਿਹਾ
1: ਯਾਰ ਯੂਗਾਂਡੇ ਦਾ ਹੈ
0: ਯੂਗਾਂਡਾ ਕਿੰਗਡਮ ਦੇ ਵਿੱਚ ਪ੍ਰਿੰਸ ਐਡਵਰਡ
1: ਅੱਛਾ
0: ਅਸਲ ਚ ਹੋਇਆ ਕੀ ਉੱਥੇ ਨਾ ਜਿਹੜਾ ਰਾਜਾ ਸੀਗਾ ਉਹਦੀ ਡੈਥ ਹੋ ਗਈ ਯੁਗਾਂਡਾ ਵੈਸੇ ਇੱਕ ਰਿਪਬਲਿਕ ਕੰਟਰੀ ਹੈ ਉੱਥੇ ਇਲੈਕਸ਼ਨ ਹੁੰਦੀਆਂ ਨੇ ਰਾਸ਼ਟਰਪਤੀ ਚੁਣਿਆ ਜਾਂਦਾ ਪਰ ਜਿਹੜਾ ਰਾਜਾ ਹੁੰਦਾ ਨਾ ਰਾਜੇ ਦੀ ਆਪਣੀ ਇੱਕ ਸਰਕਾਰੀ ਮਾਨਤਾ ਹੁੰਦੀ ਹੈ ਰਾਜੇ ਨੂੰ ਆਪਣੀ ਇੱਕ ਤਵੱਜੋ ਜਿਹੜੀ ਉੱਥੇ ਮਿਲਦੀ ਹੈਗੀ ਹੈ ਤੇ ਰਾਜਾ ਜਿਹੜਾ ਸੀਗਾ ਉਹਦੀ ਉੱਥੇ ਡੈਥ ਹੋ ਗਈ ਤੇ ਇਹਨੂੰ ਮੌਕਾ ਮਿਲਿਆ ਤੇ ਇਹਨੂੰ ਚੱਕ ਕੇ ਉਹਨਾਂ ਨੇ ਕੁਰਸੀ ਤੇ ਬਿਠਾ ਤਾ
1: ਵਾਹ
0: ਤੇ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਹੁਣ ਉੱਥੇ ਦਾ ਰਾਜਾ ਬਣਿਆ ਹੈਗਾ ਨਵਾਂ ਤੇ 34 ਸਾਲ ਦਾ ਸੀਗਾ ਜਿਹੜਾ ਪਿਛਲਾ ਰਾਜਾ ਜਿਹਦੀ ਡੈਥ ਹੋ ਗਈ ਸੀਗੀ ਉਹਦੇ ਕਰਕੇ ਇਹਨੂੰ ਫਿਰ ਇਹਨਾਂ ਨੇ ਕੁਰਸੀ ਤੇ ਲਿਆਂਦਾ ਹੈਗਾ
1: ਹਲੇ ਤੇ ਘੱਟ ਹੀ ਉਮਰ ਸੀ ਵਿਚਾਰੇ ਦੀ 34 ਸਾਲ
0: ਜਿਹੜਾ ਪਿਛਲਾ ਸੀਗਾ
1: ਹਾਂ ਪਿਛਲਾ ਭਾਵੇਂ ਹੋਵੇ 34 ਸਾਲ ਦਾ ਹਲੇ
0: ਇਸੇ ਹੀ ਕਰਕੇ ਮੈਨੂੰ ਇਹ ਨੀ ਪਤਾ ਵੀ ਉੱਥੇ ਸਰਕਮਸਟਾਂਸਿਸ ਇਹੋ ਜਿਹੇ ਕੀ ਬਣ ਗਏ ਸੀਗੇ
1: ਜਿਹਦੇ
0: ਕਰਕੇ ਲਿਆਂਦਾ ਗਿਆ ਹਨਾ
1: ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ
0: ਦਿਸ ਇਜ਼ ਹਾਊ ਇਟ ਇਜ਼ ਇਹ ਹੁਣ ਉੱਥੇ ਹੈਗੀ ਤਾਂ ਹੈਗੀ
1: ਚਲੋ ਕੋਈ ਨੀ ਮਤਲਬ ਬਣਾਤਾ ਹੈ ਨਾ ਚਲੋ ਕੋਈ ਨੀ ਹੁਣ ਜਿਹੜਾ ਲੋਕਾਂ ਨੂੰ ਰੇਡੀਓ ਤੇ ਸੁਣਾ ਰਿਹਾ ਸੀ ਖਬਰਾਂ ਹੁਣ ਉਹ ਬਾਹਰ ਆ ਕੇ ਸੁਣਾਏਗਾ ਖਬਰਾਂ
0: ਜੇਬਾ
1: ਹੁਣ ਸਾਰਿਆਂ ਦੀ ਖਬਰ ਲਏਗਾ ਪਹਿਲਾਂ ਤੇ ਖਬਰ ਸੁਣਾਉਂਦਾ ਸੀ ਹੁਣ ਖਬਰ ਲਿਆ ਕਰੇਗਾ ਸਾਰਿਆਂ ਦੀ ਇੱਧਰ ਆ ਜਿਹੜਾ ਤੂੰ
0: ਮੇਰੇ ਕੋਲ ਅੱਜ ਖਬਰਾਂ ਜ਼ਿਆਦਾ ਨੇ
1: ਖਬਰਾਂ ਜ਼ਿਆਦਾ ਨੇ
0: ਹਾਂ ਇਹਦੇ ਵਿੱਚ ਹੀ ਇੱਕ ਹੋਰ ਖਬਰ ਫਸਾ ਦੀ
1: ਚੱਕ ਦੋ ਫਿਰ ਕੀ
0: ਇੱਕ ਹੋਰ ਖਬਰ ਇਹ ਆਈ ਹੈ ਕਹਿੰਦੇ ਇੱਕ NRI ਬੰਦਾ ਤੇ ਉਹਦੀ ਕੰਪਨੀ ਵੈਸੇ ਤਾਂ ਇੰਡੀਆ ਚੱਲਦੀ ਹੈ ਵਰਲਡ ਸਟਾਰ ਹੋਲਡਿੰਗ ਕਰਕੇ ਉਹਦੀ ਕੰਪਨੀ ਹੈ ਹੁਣ ਚਲੇ ਨਾ ਜਾਏ ਉਹਦੇ ਪਿੱਛੇ ਪਿੱਛੇ ਮੈਨੂੰ ਲੱਗਿਆ ਤੁਸੀਂ ਫੋਨ ਦੇ ਉੱਤੇ ਇਹੀ ਸਰਚ ਕਰ
1: ਰਹੇ
0: ਉਹ ਕੰਪਨੀ ਦੇ ਜਿਹੜਾ ਓਨਰ ਸੀਗਾ
1: ਹਾਂਜੀ
0: ਉਹਨੇ ਆਪਣੇ ਇੰਪਲੋਈਜ਼ ਨੂੰ ਸਰਪ੍ਰਾਈਜ਼ ਗਿਫਟ ਦੇਣ ਦੀ ਸੋਚੀ
1: ਅੱਛਾ ਠੀਕ ਹੈ
0: ਤੇ NRI ਸੀਗਾ ਕਹਿੰਦੇ ਕਮਾ ਰਹੇ ਹੈਗੇ ਹੁਣ ਇੰਪਲੋਈਜ਼ ਦੇ ਵਿੱਚ ਵੀ ਸ਼ੇਅਰ ਕਰਦੇ ਆ ਸੋ ਉਹਨੇ ਜਿਹੜਾ ਹੁਣ ਪਿਛਲੀ ਵਾਰ ਆਪਾਂ ਐਪਲ ਆਈਫੋਨ ਦੀ ਗੱਲ ਨਹੀਂ ਸੀ ਕੀਤੀ
1: ਹਾਂਜੀ ਹਾਂਜੀ
0: 18 Pro ਉਹਨੇ 12 ਸਰਪ੍ਰਾਈਜ਼ ਗਿਫਟ ਵੰਡੇ ਨੇ
1: ਓ
0: ਹਾਂ ਤੇ ਉਹਨਾਂ ਦੇ ਵਿੱਚ ਆਈਫੋਨ ਵੀ ਸੀਗੇ
1: ਵਾਹ ਜੀ
0: ਕਿਸੇ ਨੂੰ ਚਾਕਲੇਟ ਮਿਲੀ ਹੈ ਕਿਸੇ ਨੂੰ
1: ਜਿਦਾਂ ਤੁਸੀਂ ਕਿਹਾ ਨਾ ਸਰਪ੍ਰਾਈਜ਼ ਮਤਲਬ ਕਿਸਮਤ ਦੇਖੋ ਹਨਾ ਭਾਈ ਤੁਹਾਡੇ ਨਾਲ ਕਦੀ ਹੋਇਆ ਵਾ ਏਦਾਂ ਭਾਈ ਜਦੋਂ ਨਾ ਲੱਕੀ ਡਰਾਅ ਕੱਢਦੇ ਆ ਠੀਕ ਹੈ ਲੱਕੀ ਡਰਾਅ ਵਿੱਚ ਨਾ ਆਪਾਂ ਕਿਸੇ ਬੱਚੇ ਨੂੰ ਬੁਲਾਉਂਦੇ ਆ ਵੀ ਚਲੋ ਯਾਰ ਐਵੇਂ ਲੋਕੀ ਕਹਿਣਗੇ ਵੀ ਤੁਸੀਂ ਦੇਖ ਲਿਆ ਹੋਏਗਾ ਜਾਂ ਕਿੱਦਾਂ ਹੈ ਨਾ ਬੱਚੇ ਦੇ ਅੱਖ ਬੰਦ ਕਰਕੇ ਕੱਢ ਲੈਂਦੇ
0: ਆ ਜਿਹੜੀ ਮਰਜ਼ੀ
1: ਤੇ ਕਦੀ ਮੇਲਦਾ ਤੇ ਪਹਿਲੀ ਵਾਰੀ ਹੋਇਆ ਇਸ ਵੀਕਐਂਡ ਤੇ ਲਾਸਟ ਤੇ ਲੱਕੀ ਡਰਾਅ ਕਰ ਲਈ ਮੈਂ ਬੱਚੇ ਨੂੰ ਬੁਲਾਇਆ ਉਹਨੇ ਅੱਖਾਂ ਬੰਦ ਕੀਤੀਆਂ ਉਹਨੇ ਜਦੋਂ ਪਰਚੀ ਖੋਲੀ ਜਦੋਂ ਚੱਕੀ ਤੇ ਉਹਦੇ ਪਾਪਾ ਦਾ ਨਾਂ ਲਿਖਿਆ ਸੀ ਉੱਤੇ
0: ਅੱਛਾ
1: ਮਤਲਬ ਉਹਨੇ ਆਪਣੀ ਉਹਦੇ ਹੱਥ ਆਪਣੀ ਹੀ ਆ ਗਈ ਯਾਰ ਇਹ ਕਿੱਦਾਂ ਮਤਲਬ ਕਿਸਮਤ ਦੀ ਗੱਲ ਹੁੰਦੀ
0: ਹੈ
1: ਇਹ ਇੱਥੇ ਆਪਣਾ
0: ਮਤਲਬ ਇੱਥੇ ਸਿਡਨੀ ਚ ਹੀ ਹੋਇਆ ਕਮਾਲ
1: ਤੇ ਮੈਂ ਕਿਹਾ ਯਾਰ ਏਦਾਂ ਕਦੀ ਹੋਇਆ ਨੀ ਹੈ ਔਰ ਮੈਂ ਖੁਦ ਹੈਰਾਨ ਆ ਗਿਆ ਵੀ ਜਿਸ ਬੱਚੇ ਨੇ ਪਰਚੀ ਚੁੱਕੀ ਉਹਦੀ ਹੀ ਪਰਚੀ ਨਿਕਲ ਗਈ ਦੇਖ ਲੋ ਕਿੰਨੀਆਂ ਪਰਚੀਆਂ ਸੀ ਵਿੱਚ ਨਾ
0: ਭਾਜੀ ਏਦਾਂ ਕਹਿੰਦੇ ਕਿਸਮਤ ਸਰ
1: ਹਾਂ ਸਹੀ ਗੱਲ ਅੱਛਾ ਮੇਰੀ ਕਿਸਮਤ ਵੀ ਮੈਂ ਤੁਹਾਨੂੰ ਦੱਸਾਂ ਫਿਰ ਦੋ
0: ਤੁਹਾਡੀ ਲਿੰਕ ਲਈ ਕਦੇ
1: ਨਹੀਂ ਮੈਂ ਉਹੀ ਦੱਸਣ ਲੱਗਾ ਲਾਸਟ ਇੱਥੇ ਬਲੈਕ ਟਾਊਨ ਨਾ ਉੱਥੇ ਹੋਇਆ ਸੀ ਕੂਬੀ ਕਈ ਦੂਜੀ ਜੋਬ ਤੋਂ ਮੈਂ ਯਾਰ ਕੀ ਪਤਾ ਨਿਕਲ ਜਾਵੇ ਨਿਕਲ ਜਾਵੇ ਉਧਰੋਂ ਮੈਂ ਲੇਟ ਵੀ ਹੋ ਗਿਆ ਇਧਰੋਂ ਪਰਚੀਆਂ ਵੀ ਨੀ ਕੋਈ ਨਿਕਲੀ
0: ਪਰਚੀ ਵੀ ਨੀ ਨਿਕਲੀ ਤੁਸੀਂ ਦੇਖੀ ਵੀ ਗਏ ਵੀ ਮੇਰੀ ਨਿਕਲ
1: ਮੇਰੀ ਹਾਂ ਮੈਂ ਵੇਟ ਕਰਦਾ ਰਿਹਾ ਵੀ ਯਾਰ ਕਦੀ
0: ਕਰਦੇ ਹੁੰਦੇ ਹੋ ਨਾ
1: ਉਦੋਂ ਨੀ ਨਿਕਲਦੀ ਪਰ ਭੁੱਲ ਜਾਓ ਪਰਚੀ ਪਾ ਕੇ ਘਰ ਜਾ ਕੇ ਸੌ ਜਾਓ ਫਿਰ
0: ਮੇਰੇ ਵੀ $10 ਨਿਕਲੇ ਦਸ ਦੀ ਉਹ ਲਈ ਸੀ ਕਿ ਮੈਂ ਦਸ ਦੇ ਹੀ ਨਿਕਲੇ ਸੀ
1: ਅੱਛਾ ਦਸ ਲਈ ਦਸ ਚਲੋ ਠੀਕ ਹੈ ਬਰਾਬਰ ਹੋ ਗਿਆ
0: ਵੱਧ ਨਿਕਲੇ ਪਰ ਉਹ ਹਲੇ ਤੱਕ ਉਹਨਾਂ ਵੱਲ ਪਏ ਨੇ ਉਹ ਭਾਜੀ ਦੇਖਣਾ ਪੈਣਾ ਉਹਨਾਂ ਤੋਂ
1: ਲੈ ਹੱਦ ਹੋ ਗਈ ਜੇ
0: ਉਹ ਦੰਦੇ ਦੁੰਦੇ ਨੀ ਹੈਗੇ ਜਿਵੇਂ ਘੱਟ ਰਕਮ ਹੋਵੇ ਐਵੇਂ ਤੁਹਾਡੇ ਅਕਾਊਂਟ ਚ ਨੀ ਜਾਂਦਾ
1: ਨਹੀਂ ਤੁਹਾਡਾ
0: ਤੁਸੀਂ ਉਹ ਰਕਮ ਨੂੰ ਯੂਜ਼ ਮਤਲਬ ਉੱਥੇ ਏਜੰਸੀ ਤੇ ਜਾਣਾ ਉੱਥੋਂ ਮਿਲੂਗਾ
1: ਉੱਥੋਂ ਜੂ ਅੱਛਾ ਸ਼ਾਇਦ ਦਾ
0: ਮੈਨੂੰ ਲੱਗਿਆ ਸੀਗਾ ਕਿ ਉਹ ਐਵੇਂ ਅਕਾਊਂਟ ਦੇ ਵਿੱਚ ਆ ਜਾਂਦੇ ਨੇ
1: ਓਹੋ ਯਾਰ ਰਾਤ ਮੈਨੂੰ ਤੇ ਹੁਣ ਯਾਦ ਆਇਆ ਜਿਹੜੀਆਂ ਆਪਾਂ ਬੋਟਲ ਦੀ ਸੁੱਟਦੇ ਹੁੰਦੇ ਪਲਾਸਟਿਕ ਵਾਲੀਆਂ
0: ਜਿਹਦੇ
1: ਸਾਨੂੰ 10 cents ਮਿਲਦੇ ਹੁੰਦੇ ਆ ਮੈਂ ਤੇ ਜੱਪਨ ਗਿਆ ਸੀ ਉਹਨਾਂ ਨੇ ਪਰਚੀ ਕੀਤੀ
0: ਉਹਨਾਂ ਨੇ
1: ਹਾਂ ਪੈਸੇ ਨੀ ਦਿੱਤੇ ਵਾਊਚਰ
0: ਵਾਊਚਰ ਦੇਣਗੇ
1: ਤੇ ਉਹ ਮੈਨੂੰ ਪਤਾ ਹੀ ਨੀ ਹੁਣ ਕਿੱਥੇ ਆ ਜੱਪਾ ਨੂੰ ਮੈਂ ਲੈ ਕੇ ਉਹਨੂੰ ਬੜਾ ਵਧੀਆ ਲੱਗਾ ਵੀ ਪਾਪਾ ਦੇਖੋ ਉਧਰ ਕਿੱਦਾਂ ਜਾ ਰਹੀ ਆ ਤੁਸੀਂ ਤੁਹਾਡੇ ਕਰਕੇ ਤੇ ਮੈਂ ਕੀਤੀ ਆ ਸ਼ੁਰੂ ਕੀਤਾ ਤੁਸੀਂ ਜੋ ਕਹਿੰਦੇ ਹੋ ਨਾ ਮੈਂ ਗਰਮ ਨੂੰ ਲੈ ਕੇ ਜਾਣਾ ਤੇ ਮੈਂ ਕਿਹਾ ਯਾਰ ਇਹ ਤੇ ਵਧੀਆ
0: ਥੋੜੀਆਂ ਦੇਖੋ ਉਹਦੇ ਚ ਪਤਾ ਕੀ ਬਹੁਤੀਆਂ ਬੋਤਲਾਂ ਹੁਣ ਜਿਵੇਂ ਤੁਹਾਡੇ ਘਰ ਦੇ ਵਿੱਚ ਤੁਸੀਂ ਐਨ ਵਧੀਆ ਸੋਨੇ ਦੇ ਉਹ ਰੱਖੇ ਹੋਏ ਸਾਰੇ ਭਾਂਡੇ ਭੁੰਡੇ ਉੱਥੇ ਜੱਚਦੀਆਂ ਨੀ
1: ਸਹੀ ਗੱਲ
0: ਹੈ ਥੋੜੀਆਂ ਥੋੜੀਆਂ ਜੀ ਜਿਵੇਂ ਦਸ ਦਸ ਅੱਛਾ ਇਹ ਵੈਲਿਡ 3 ਸਾਲ ਲਈ ਹੁੰਦਾ ਵਾਊਚਰ ਉਹਦੇ ਚ ਕੀ ਹੈ ਕਿ ਜਵਾਕਾਂ ਦਾ ਚਲੋ ਇੱਕ ਉਹ ਵੀ ਬਣਿਆ ਰਹਿੰਦਾ ਤੇ ਇਨਵਾਇਰਮੈਂਟ ਵੀ ਬਚਿਆ ਰਹਿੰਦਾ ਹੈਗਾ ਤੇ ਉਹ 10-10 cents ਵਾਲੀਆਂ ਤੇ ਉਹ ਮਤਲਬ 5 ਬੋਤਲਾਂ ਹੋਈਆਂ ਜਿਵੇਂ ਹੁਣ ਹਫਤੇ ਚ 2-3 ਵਾਰ ਨਾਲੇ ਉਦਾਂ ਹੀ
1: ਸਾਡੇ
0: ਰਾਹ ਚ ਜੇ ਤੁਹਾਡੇ ਰਾਹ ਦੇ ਵਿੱਚ ਨੀ ਨਾ ਹੈਗਾ ਫੇਰ ਤੁਹਾਨੂੰ ਔਡ ਜਿਹਾ ਲੱਗਦਾ ਵੀ ਬਹੁਤ ਲੋਕ ਕਰਦੇ ਨੀ ਹੈਗੇ ਫੇਰ ਪਰ ਮੈਂ ਦੇਖਿਆ ਉੱਥੇ ਸਾਨੂੰ ਇੱਕ ਬੰਦਾ ਤਗੜਾ ਬੜਾ ਬੜਾ ਵਧੀਆ ਬੰਦਾ ਮਿਲਿਆ ਹਨਾ ਉੱਥੇ ਛੁੱਟੀਆਂ ਤੇ
1: ਅੱਛਾ ਜੀ
0: ਤੇ
1: ਅੱਛਾ ਹੋਰ
0: ਹੋਰ ਰੇਂਜ ਰੋਵਰ ਵਗੈਰਾ ਹਨਾ
1: ਅੱਛਾ ਠੀਕ ਹੈ
0: ਉਹਨੇ ਵੀ ਐਦਾਂ ਹੀ ਆਪਣੇ ਬੈਗ ਦੇ ਵਿੱਚ ਸਾਰੀਆਂ ਜਵਾਕ ਨੂੰ
1: ਅੱਛਾ ਉਹ ਤੇ ਹਾਂ ਸਹੀ
0: ਮੈਂ ਕਿਹਾ ਭਾਜੀ ਵੀ ਤੁਸੀਂ ਐਦਾਂ ਕਹਿੰਦੇ ਯਾਰ ਵੀ ਮੈਨੂੰ ਇਹ ਠੀਕ ਲੱਗਦਾ ਹੈ ਕਿ ਐਸੇ ਅਨਵਾਰ ਉਹਦੀ ਘਰ ਵਾਲੀ ਫਿਰ ਕਹਿਣ ਲੱਗੀ ਆਪ ਮਤ ਪੁੱਛੋ ਜੀ ਐਦਾਂ ਐਸੇ ਕਾਇਦੇ ਮੇ ਰਹਤੇ ਹੈ ਕਾਨੂੰਨ ਮੇ ਰਹਤੇ ਹੈ ਹਰ ਚੀਜ਼ ਐਦਾਂ ਹੁੰਦੀ ਹੈ ਪੂਰੇ ਐਨ ਬੰਦਾ ਪੂਰਾ ਉਹ ਕਾਗਜ਼ੀ ਪੱਤਰੀ ਵੀ ਮਤਲਬ ਅੱਜ ਤੱਕ ਜ਼ਿੰਦਗੀ ਚ ਕਦੇ ਗਲਤ ਨਹੀਂ
1: ਹੋਇਆ ਬਸ ਆਰਮੀ ਚ ਨਹੀਂ ਹੈਗਾ ਵੈਸੇ ਬੰਦਾ ਦੂਜਾ ਇਹ ਬੰਦੇ ਦਾ
0: ਕਹਿੰਦਾ ਨਹੀਂ ਮੈਨੂੰ ਨਹੀਂ ਕਹਿੰਦਾ ਆਈ ਡੋਂਟ ਲਾਈਕ ਇਟ ਕਹਿੰਦਾ ਮੈਨੂੰ ਐਂ ਲੱਗਦਾ ਪਤਾ ਨਹੀਂ ਕੀ ਗਲਤੀ ਹੋ ਗਈ ਗੁਨਾਹ ਹੋ ਗਿਆ ਮੇਰੇ ਤੋਂ ਪਲਾਸਟਿਕ ਦੀ ਬੋਤਲ ਕਹਿੰਦਾ ਉਹ ਚ ਸਿੱਟ ਦਿੱਤੀ
1: ਅੱਛਾ
0: ਹਾਂ ਕਹਿੰਦਾ ਕਿਉਂਕਿ ਉਹ ਚ ਸਹੀ ਤਾਂ ਜਾਂਦਾ ਨਹੀਂ ਹੈਗਾ
1: ਹਾਂ
0: ਉਹ ਜਿਹੜੇ ਰੀਸਾਈਕਲ ਕਰਦੇ ਨੇ ਉਹਦੇ ਵਿੱਚ ਉਹ ਫਿਰ ਗੰਦ ਮੰਦ ਮਿਕਸ ਹੀ ਕਰਦੇ ਨੇ ਐਨੀ ਵੇ
1: ਚਲੋ
0: ਆਪਣੀਆਂ ਖਬਰਾਂ ਫਿਰ ਅੱਜ ਦੇ ਦਿਨ ਲੈ ਕੇ ਆਉਂਦੇ ਅਗਲੀਆਂ ਤੇ ਤੁਹਾਨੂੰ ਹੁਣ ਸ਼ਾਨਦਾਰ ਤੁਸੀਂ ਕਿਹਾ ਸੀਗਾ ਵੀ ਉਹ ਵਾਲਾ ਚਲਾਇਆ ਤੇ ਮੈਂ ਤੁਹਾਨੂੰ ਚਲਾ ਦਿੰਦਾ ਉਹ ਗਾਣਾ
1: ਚੱਕ ਦੋ ਫਿਰ
0: ਰੇਡੀਓ ਹਾਂਜੀ 1674 ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਤੇ ਅੱਧੇ ਪ੍ਰੋਗਰਾਮ ਦੇ ਵਿੱਚ ਆਪਾਂ ਆ ਚੁੱਕੇ ਹਾਂ ਅੱਧਾ ਰਹਿ ਗਿਆ ਹੈਗਾ ਐਡ ਵੀ ਚਲਾ ਦਈਏ ਫਿਰ ਵਾਪਸ ਆਉਂਦੇ ਹਾਂ
1: ਚੱਕ ਦੋ ਜੀ ਚੱਕ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਹਾਂਜੀ, 1674।

0: लो जी प्रोग्राम
1: कुतकुता रही ਭਾਜੀ ਮੈਂ ਤੇ ਗਾਣਾ ਚੰਗੀ ਤਰ੍ਹਾਂ ਸੁਣਿਆ ਨੀ, ਮੈਂ ਤੇ ਐਵੇਂ ਤੁਹਾਡੇ ਨਾਲ ਗੱਲਾਂ ਗੁੱਲਾਂ ਚ ਬਿਜ਼ੀ ਹੋ ਗਿਆ ਸੀ।
0: ਉਹ ਪਹਿਲੀ ਵਾਰ
1: ਅੱਛਾ ਹਾਂ, ਉਹ ਅੱਛਾ ਭਾਜੀ ਉਹ ਗਾਣਾ ਲਾਇਆ ਉਹ ਸ਼ਾਨ ਦਾ।
0: ਹਾਂ ਕਿਹੜਾ
1: ਯਾਰ, ਮੈਨੂੰ ਨਾ ਬੜਾ ਵਧੀਆ ਸੀ ਉਹ ਚ, ਨਾ ਜਿਹ ਚ ਬੜਾ ਮੋਟੀਵੇਸ਼ਨਲ ਸੌਂਗ ਹੈ ਉਹਦਾ। ਪਤਾ ਨੀ ਕੀ ਸੀ ਉਹ ਗਾਣਾ,
0: ਬੜਾ ਮੋਟੀਵੇਸ਼ਨਲ ਸੌਂਗ,
1: ਮੋਟੀਵੇਸ਼ਨਲ ਸੌਂਗ ਕੋਈ ਹੈਗਾ ਸੀ ਮੈਨੂੰ ਨਾ, ਮੈਂ ਹਮੇਸ਼ਾ ਉਹਦਾ ਸੁਣਦਾ ਹੁੰਦਾ ਹਾਂ ਯਾਰ।
0: ਕਿਸੇ ਫਿਲਮ ਚ ਸਿੰਗਲ
1: ਕੁੜੀ, ਉਹ ਚ ਕੁੜੀ ਕਹਿੰਦੀ, ਉਹ ਚ ਨਾ ਕੁੜੀ ਪਤਾ ਨੀ ਉਹ ਨਾ ਕਰ ਕੀ ਸੀ ਯਾਰ,
0: ਹਰ ਮੈਦਾਨ
1: ਨਹੀਂ ਕਰ, ਹਰ ਮੈਦਾਨ ਫਤਿਹ ਨੀ, ਭੁੱਲ ਜਾ ਜੋ ਹੁਆ ਸੋ। ਹਾਂ ਭਾਜੀ ਓਏ, ਉਹ ਜਦੋਂ ਕਿਸੇ ਦਾ ਦਿਲ ਵੀ ਟੁੱਟਦਾ ਵਾ ਜਾਂ ਕੋਈ ਉਹ ਵਾ, ਭੁੱਲ ਜਾ ਜੋ ਸੋ ਹੁਆ ਹੁਆ, ਮੁਸਕੁਰਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ।
0: ਚਲੋ ਦੇਖ ਲੈਣੇ ਜੇ ਲੱਭਦੇ, ਕਿਉਂਕਿ ਨਹੀਂ ਤੁਸੀਂ ਹਟਣਾ ਨਹੀਂ ਗਾਈ ਜਾਂਦੇ।
1: ਨਹੀਂ ਨਹੀਂ ਨਹੀਂ ਇਹ ਕਰਿਓ ਕਰਿਓ, ਇਹ ਤਾਂ ਬੜਾ ਵਧੀਆ ਗਾਣਾ ਵਾ ਉਹਦਾ। ਹਾਂਜੀ ਚਲੋ
0: ਓਕੇ, ਸੋ ਵੈਲਕਮ ਬੈਕ ਜੀ। ਅੱਛਾ ਖਬਰਾਂ ਦੀ ਗੱਲ ਕਰੀਏ ਤੇ ਆਪਾਂ, ਤੁਸੀਂ ਲਾਟਰੀ ਦੀ ਗੱਲ ਕਰ ਰਹੇ ਸੀਗੇ।
1: ਹਾਂਜੀ,
0: ਵਟ ਇਫ ਖਬਰ ਏਦਾਂ ਹੀ ਸੁਣਾ ਦਿੰਦੇ।
1: ਅੱਛਾ ਜੀ, ਅੰਗਰੇਜ਼ੀ ਵਿੱਚ
0: ਵਟ ਇਫ,
1: ਵਟ ਇਫ
0: ਕਿ ਤੁਹਾਡਾ ਵਿਆਹ ਹੋਵੇ, ਮੰਨ ਲਓ
1: ਮੇਰਾ ਹੋਵੇ ਨਵਾਂ
0: ਸ਼ਗਨ ਪਾ ਕੇ ਜਾਂਦੇ,
1: ਸ਼ਗਨ ਪਾ ਕੇ
0: ਜਾਂਦੇ, ਲਫਾਫੇ ਫੜਾ ਕੇ ਜਾਂਦੇ ਹੈਗੇ।
1: ਠੀਕ ਹੈ,
0: ਹੁਣ ਮੰਨ ਲਓ ਕਿ ਤੁਸੀਂ ਉੱਥੇ ਬੈਠੇ ਹੋ ਕੁਰਸੀ ਦੇ ਉੱਤੇ, ਇੱਧਰ ਲਾੜੀ ਬੈਠੀ ਹੈ, ਇੱਧਰ ਤੁਸੀਂ ਬੈਠੇ ਹੋ, ਤੇ ਤੁਹਾਡੀ ਗੋਦੀ ਦੇ ਵਿੱਚ ਕੋਈ ਬੰਦਾ ਸ਼ਗਨ ਪਾ ਗਿਆ, ਕੋਈ 500 ਦਾ ਪਾਉਂਦਾ, ਕੋਈ 100 ਦਾ, ਕੋਈ 1000 ਦਾ ਪਾਉਂਦਾ ਹੈਗਾ।
1: ਸਹੀ ਗੱਲ ਆ,
0: ਪਰ ਇਹ ਬੰਦੇ ਨੂੰ ਜਿਹੜਾ ਸ਼ਗਨ ਸੀਗਾ,
1: ਹਾਂਜੀ,
0: ਉਹਨੇ ਕਿਸੇ ਨੇ ਸ਼ਗਨ ਜਿਹੜਾ ਪਾਇਆ ਤਾਂ ਉਹ ਕਿੰਨਾ ਪਾਇਆ ਇਮੇਜਿਨ ਕਰੋ।
1: ਅੱਛਾ ਸ਼ਗਨ, ਅੱਛਾ ਸ਼ਗਨ ਪਾਇਆ, ਵਿਆਹ ਤੇ ਸ਼ਗਨ ਪਾਇਆ ਭਾਈ, ਅੱਜ ਕੱਲ ਤਾਂ ਹੁਣ ਹਜ਼ਾਰਾਂ ਤੇ ਪੈਸੇ ਆਉਣ ਲੱਗ ਪਏ। ਹਾਂ, ਕਿਉਂਕਿ ਪਹਿਲਾਂ
0: ਉਹਦੇ ਕਈ ਕਰੀਬੀਆਂ ਨੇ ਉਹਨੂੰ 25,000 ਰੁਪਏ ਸ਼ਗਨ ਪਾਤਾ।
1: ਤੇਰੀ 25,000,
0: ਮੈਂ ਦੋ ਚਾਰ ਰਿਸ਼ਤੇਦਾਰਾਂ ਨੇ ਤਾਂ 50,000 ਰੁਪਏ ਦਾ ਵੀ ਸ਼ਗਨ ਪਾਇਆ।
1: ਮੈਂ ਤੇ 5,000 ਵੀ ਸੋਚਣ ਡਿਆ ਵੀ ਚੱਲ 5,000 ਪਾ ਲਈਏ।
0: ਹੁਣ ਜਦੋਂ ਵਿਆਹ ਵੀ ਉਹ ਨਿਬੜਦਾ, ਵਿਹਲੇ ਹੋ ਗਏ ਉਹ, ਠੀਕ ਹੈ, ਸਾਰੇ ਚਲੇ ਗਏ ਰਿਸ਼ਤੇਦਾਰ,
1: ਸ਼ਗਨ ਪਏ,
0: ਹੁਣ ਸ਼ਗਨ ਇਕੱਠੇ ਹੋ ਗਏ, ਹੁਣ ਸ਼ਗਨ ਗਿਣਨ ਲੱਗੇ ਨੇ। ਹੁਣ ਉਹਦੇ ਬੰਦੇ ਦੇ ਹੋਸ਼ ਉੱਡ ਗਏ ਨੇ, ਕਿਉਂਕਿ ਉਹਦੇ ਘਰੇ ਪੁਲਿਸ ਨਾ ਆ ਜਾਵੇ ਕਿਤੇ, ਉਹਨਾਂ ਕਿਹੜਾ 1,000 ਰੁਪਈਆ ਕਿੰਨਾ ਹੋਇਆ ਤੁਹਾਨੂੰ ਪਤਾ, 10,00,000 ਰੁਪਈਆ ਇਕੱਠਾ ਹੋ ਗਿਆ।
1: ਉਹ ਯਾਰ ਇਹੋ ਜਿਹੇ ਵਿਆਹ ਤੇ ਹੋਣੇ ਚਾਹੀਦੇ ਆ ਭਾਜੀ।
0: ਅੱਛਾ, ਪ੍ਰੋਬਲਮ ਇਹ ਨੀ ਸੀਗੀ ਵੀ ਜੇ ਚਲੋ ਕੋਈ ਬਿਜ਼ਨਸ ਬੁਜ਼ਨਸ ਹੁੰਦਾ ਤੇ ਠੀਕ ਹੈ,
1: ਚਲਾ ਲਓ ਦੇ ਦੇ। ਹਾਂ,
0: ਸਰਕਾਰੀ ਨੌਕਰੀ ਦੇ ਉੱਤੇ ਬੰਦਾ ਲੱਗਿਆ ਹੋਇਆ ਯਾਰ,
1: ਕਿੱਥੇ ਲੈ ਕੇ ਜਾਊਗਾ
0: ਰੁਪਈਆ ਆ ਗਏ ਇਨਕਮ ਟੈਕਸ ਵਾਲੇ, ਕਿਤੇ ਕੱਲ ਨੂੰ ਘਰੇ ਆ ਗਏ ਤੇ ਹੁਣ ਕੀ ਹੋਊਗਾ ਹਨਾ।
1: ਉਹ ਵੀ ਕਹਿੰਦਾ ਹੋਣਾ ਵੀ ਮੈਂ ਤੇ ਕਿਸਮਤ ਹੀ ਬਵਾ, ਉਹ ਤੇ ਘਰ ਦੀ ਨੂੰ ਕਹਿੰਦਾ ਹੋਣਾ ਲੈ ਵਧੀਆ ਤੇਰਾ।
0: ਵੈਸੇ ਇੰਡੀਆ ਦੇ ਵਿੱਚ ਕਾਨੂੰਨ ਹੈਗਾ ਕਿ ਜਿਹੜੇ ਇਨਕਮ ਟੈਕਸ ਦਾ ਕਾਨੂੰਨ ਨੰਬਰ
1: 56
0: ਕਾਨੂੰਨ ਦੀ ਧਾਰਾ ਇਹ ਕਹਿੰਦੀ ਹੈਗੀ ਹੈ ਕਿ ਜਿਹੜਾ ਲਾੜਾ ਲਾੜੀ ਨੂੰ ਜੋ ਵੀ ਕੈਸ਼ ਮਿਲਦਾ ਹੈ, ਸੋਨਾ ਚਾਂਦੀ ਹੁੰਦਾ, ਉਹ ਟੈਕਸ ਦੇ ਦਾਇਰੇ ਤੋਂ ਬਾਹਰ ਹੁੰਦਾ, ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ। ਪਰ ਜਿਹੜੇ ਦਿੰਦੇ ਨੇ ਉਹਨਾਂ ਨੂੰ ਵੀ ਕੋਈ ਟੈਕਸ 'ਚ ਛੋਟ ਨਹੀਂ ਮਿਲਦੀ ਹੈ। ਸੋ ਤੁਸੀਂ ਦੇਣਾ ਦੇ ਦਿਓ,
1: ਅੱਛਾ,
0: ਬਟ ਇਟਸ ਨੋਟ ਗੋਇੰਗ ਟੂ ਐਗਜ਼ੈਂਪਟ। ਤੇ ਜਿਹਨੂੰ ਮਿਲ ਰਿਹਾ ਉਹਨੇ ਵੀ ਇਹ ਵੀ ਲੈਣਾ ਲੈ ਲਓ, ਇਹਦੇ 'ਚ ਕੋਈ ਤੁਹਾਡੇ ਤੇ ਕੋਈ ਟੈਕਸ ਨਹੀਂ
1: ਲੱਗਦਾ, ਕੋਈ ਟੈਕਸ ਟੁਕਸ ਦੇ ਦੀ ਲੋੜ ਦੀ।
0: ਹਾਂ ਉਹ ਤਾਂ ਭਾਈ ਫੇਰ ਵੀ ਮਤਲਬ ਹਨਾ,
1: ਪਰ ਉਹ 10,00,000 ਹੋ ਗਏ।
0: ਪਰ ਦੂਸਰੇ ਪਾਸੇ ਇੱਕ ਹੋਰ ਲਾਅ ਵੀ ਹੈਗਾ।
1: ਅੱਛਾ ਜੀ,
0: ਉਹ ਲਾਅ ਇਹ ਕਹਿੰਦਾ ਹੈ ਕਿ ਜੇ ਤੁਹਾਨੂੰ ਇਕੱਠਾ ਹੀ 2,00,000 ਰੁਪਈਆ ਮਿਲਿਆ ਕਿਤੋਂ, ਚਾਹੇ ਉਹ ਗਿਫਟ 'ਚ ਮਿਲਿਆ,
1: ਚਾਹੇ ਸ਼ਗਲ ਹੈ, ਚਾਹੇ ਕੁਛ ਵੀ,
0: ਇਸੇ ਇਨਕਮ ਟੈਕਸ ਦੀ ਧਾਰਾ 269 ਕਹਿੰਦੀ ਹੈ ਕਿ ਤੁਹਾਨੂੰ ਉਹਦਾ ਬਿਓਰਾ ਦੇਣਾ ਪੈਣਾ।
1: ਕਿਉਂ ਮਿਲਿਆ, ਕਿਉਂ ਦਿੱਤਾ ਯਾਰ, ਇਹ ਵੀ ਬੜਾ ਪੰਗਾ ਹੈ। ਪਰ ਅੱਛਾ, ਹਾਂ 2,00,000 ਦੇ
0: ਬੰਦੇ ਨੇ ਜਿਹੜੀ ਨਿਊਜ਼ ਵਗੈਰਾ ਸ਼ੇਅਰ ਕੀਤੀ ਹੈ,
1: ਹਾਂਜੀ,
0: ਇਹਦੇ 'ਚ ਉਹਨਾਂ ਨੇ ਡਿਟੇਲਿੰਗ ਨਹੀਂ ਦੱਸੀ ਵੀ ਉਹ ਕਿਹੜੇ ਡਿਪਾਰਟਮੈਂਟ 'ਚ, ਉਹਨੇ ਆਪਣਾ ਨਾਮ ਨਹੀਂ ਦੱਸਿਆ ਹੈਗਾ, ਬਟ ਇੱਕ ਫੇਕ ID ਕ੍ਰੀਏਟ ਕੀਤੀ ਗਈ ਸੀ।
1: ਚਲੋ
0: ਹਾਂ, ਐਕਸ ਦੇ ਉੱਤੇ, ਟਵਿੱਟਰ ਕਹਿੰਦੇ ਹੁੰਦੇ ਸੀ ਨਾ,
1: ਅੱਛਾ ਟਵਿੱਟਰ ਐਕਸ ਹੋ ਗਿਆ, ਹਾਂਜੀ,
0: ਟਵਿੱਟਰ ਦੇ ਉੱਤੇ ਉਹਨੇ ਫੇਕ ID ਕ੍ਰੀਏਟ ਕਰਕੇ ਪੁੱਛਿਆ ਕਿ ਵਟ ਇਫ ਕਿਸੇ ਨੂੰ ਇੰਨਾ ਪੈਸੇ ਮਿਲਦੇ ਉਹਦਾ ਕੀ ਕਰਨਾ ਹੈ। ਉਹਦੇ ਥੱਲੇ ਫਿਰ ਜਿਹੜੇ ਕਮੈਂਟ ਆਉਣ ਲੱਗ ਗਏ, ਫਿਰ ਉਹਨੇ ਹੌਲੀ ਹੌਲੀ ਹੌਲੀ ਹੌਲੀ ਪੂਰੀ ਪੋਸਟ ਪੜ੍ਹ ਕੇ ਫਿਰ ਪਤਾ ਲੱਗਦਾ ਵੀ ਕਹਾਣੀ ਆ ਸੀ। ਅੱਛਾ, ਉਹਨੇ ਅਕਾਊਂਟ ਵੀ ਬਣਾਇਆ, ਉਹ ਕਿਸ ਨਾਮ ਤੋਂ, ਪੂਜਾ ਤੋਂ। ਪੂਜਾ ਕਿਵੇਂ
1: ਆ, ਪੱਕਾ ਪੰਜਾਬੀ ਹੋਏਗਾ ਫਿਰ ਤਾਂ।
0: ਨਹੀਂ ਨਹੀਂ, UPI ਦਾ ਵੀ ਹੋ ਸਕਦਾ,
1: ਕੁਝ ਵੀ
0: ਦਾ ਵੀ ਹੋ ਸਕਦਾ।
1: ਅੱਛਾ, ਇਹ ਵੀ ਬੜਾ ਧੋਖਾ ਵੀ ਪੂਜਾ ਨਾਂ ਰੱਖਦੀ ਹੈ,
0: ਮਾਲੇ ਕਰਤੀ ਹੈ, ਮਤਲਬ 10,00,000 ਰੁਪਈਆ ਭਾਜੀ ਸ਼ਗਨਾਂ 'ਚ ਆ ਗਿਆ। ਦੱਸ ਹੁਣ ਤੁਸੀਂ ਦੱਸੋ, ਜੇ ਮੈਂ ਤੁਹਾਨੂੰ ਪੁੱਛਿਆ ਵਿਆਹ ਕਰਾਉਣਾ,
1: ਮੈਂ ਕਹਾਂਗਾ ਇਹੋ ਜਿਹੇ ਬਈ ਮੈਂ ਕਹਿੰਦਾ ਕਿਉਂ ਨਹੀਂ ਕਰਾਂ
0: ਦੋ ਵਾਰ ਮੈਂ 10 ਵਾਰ ਕਰਾਂ ਨੂੰ ਪਿਆਰ
1: 10 ਇੰਚੋਂ 10 ਓਏ ਹੋਏ ਯਾਰ ਇਹਦਾ ਮਤਲਬ ਬੰਦਾ ਕਿੰਨਾ ਚੰਗਾ ਹੋਏਗਾ ਭਾਜੀ ਕਿਉਂਕਿ ਉਹਨੂੰ ਇੰਨੇ ਪੈਸੇ ਦੇ ਕੇ ਚੱਲ ਗਏ ਆ
0: ਦੇਖ ਲੋ ਹੈ
1: ਅੱਛਾ ਇਹ ਵੀ ਹੋ ਸਕਦਾ ਸਰਕਾਰੀ ਨੌਕਰੀ ਏਦਾਂ ਦੀ ਕਰਦਾ ਹੋਵੇ
0: ਤੇ ਕੰਮ ਆਉਂਦੇ ਹੋਣਗੇ ਯਾਰ ਉਹਨੇ ਉਹ ਵੀ ਗੱਲ ਨਹੀਂ ਨਾ ਦੱਸੀ ਵੀ ਕਿਹੜੀ
1: ਮਤਲਬ ਮੇਰੀ ਸਰਕਾਰੀ ਨੌਕਰੀ
0: ਨਹੀਂ ਤੇ ਫਿਰ ਪੜਿਆ ਜਾਣਾ ਸੀ ਨਹੀਂ ਤੇ ਲੋਕਾਂ ਨੇ
1: ਕਿਉਂਕਿ
0: ਲਿੰਕ ਕਰ ਲੈਣਾ ਸੀ ਵੀ ਉਸ ਦਿਨ ਉਹ ਫਲਾਣੇ ਹਨਾ ਪਟਵਾਰੀ ਦਾ ਵਿਆਹ ਹੋਇਆ
1: ਕੁਝ ਵੀ ਹਾਂ ਮਤਲਬ ਲੋਕਾਂ ਨੂੰ ਕੱਦ ਪੈਂਦੇ ਹੋਣਗੇ ਉਹ ਤੋਂ ਫਿਰ
0: 100%
1: ਨਹੀਂ ਤੇ ਇਦਾਂ ਕਿੱਥੇ ਕੋਈ 50-50 ਹਜ਼ਾਰ ਦੇ ਦਿੰਦਾ
0: ਨਾਲੇ ਜਿਹਨੇ 20-25 ਹਜ਼ਾਰ ਜਾਂ 50 ਹਜ਼ਾਰ ਵੀ ਦਿੱਤਾ ਹੁਣ ਉਹ ਦੱਸ ਕੇ ਗਿਆ ਹੋਣਾ ਨਾ ਵੀ ਆਹ ਚੈੱਕ ਪਾਇਆ
1: ਹਾਂ ਇਹ ਮੇਰਾ
0: ਨਾਮ ਲਿਖੇ ਹੋਣੇ ਨੇ ਉਹਦੇ
1: ਸਹੀ ਗੱਲ
0: ਤੇ ਉਹਨੂੰ ਵੀ ਉਹਦੇ ਵੀ ਨੋਟਿਸ ਚ ਆ ਗਿਆ
1: ਉਹਨਾਂ ਦੇ ਵੀ ਜਿਹਨਾਂ ਨੇ ਪਾਏ ਆ ਉਹਨਾਂ ਨੇ ਸੋਚ ਸਮਝ ਕੇ ਪਾਏ ਆ
0: ਦੇਖ ਲਓ
1: ਭਾਈ ਜੇ ਇਹ ਰੀਆਂ ਭਾਈ ਜੇ
0: ਕੋਈ
1: ਆਦਾ ਇਹਨਾਂ ਨੇ ਬਾਅਦ ਚੋਂ ਤੈਨੂੰ ਦੱਸਾਂਗੇ ਵੀ ਤੇਰੇ ਵਿਆਹ ਤੇ ਇੰਨਾ ਪਾਇਆ
0: ਅੱਛਾ ਮੈਨੂੰ ਇਹ ਲੱਗਦਾ ਫਿਰ ਅੱਗਾ ਸੋਸ਼ਲ ਮੀਡੀਆ ਤੇ ਲੋਕ ਹਰ ਇੱਕ ਚੀਜ਼ ਪੁੱਛਣ ਲੱਗ ਜਾਂਦੇ ਜੇ ਐ ਹੁੰਦਾ ਤਾਂ ਐ ਕੀ ਕਰਾਂ ਨਾ ਮੈਂ ਕਿਸੇ ਦੀ ਪੋਸਟ ਦੇਖੀ ਉਹ ਕਹਿੰਦਾ ਮੇਰੇ ਸੱਟ ਲੱਗ ਗਈ ਮੈਂ ਬਹੁਤ ਡਾਊਨ ਫੀਲ ਕਰ ਰਿਹਾ ਵੀ ਯਾਰ ਮਾਮਾ ਸੋਸ਼ਲ ਮੀਡੀਆ ਤੇ ਤੂੰ ਅਪ ਫੀਲ ਕਰੇਂਗਾ ਲਿਖ ਕੇ ਹਨਾ ਇੱਕ ਕਿਸੇ ਨੇ ਲਿਖਿਆ ਜਨਾਨੀ ਨੇ ਉਹ ਇੱਥੇ ਦੀ ਸੀਗੀ ਸਿਡਨੀ ਦੀ ਉਹਨੇ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਆਪਣਾ ਫੇਸਬੁੱਕ ਤੇ ਪਤਾ ਨੀ ਕਾਹਦੇ ਤੇ ਕਿ ਮੈਨੂੰ ਲੱਗ ਰਿਹਾ ਕਿ ਕੁਛ ਲੋਕ ਮੇਰੇ ਨਾਲ ਠੀਕ ਨੀ ਕਰ ਰਹੇ ਲੈ ਦੱਸ
1: ਸੋਸ਼ਲ
0: ਮੀਡੀਆ ਤੇ ਹਰ ਇੱਕ ਚੀਜ਼ ਕਿਉਂ
1: ਭਾਈ ਹੋਰ ਕੋਈ ਰਹਿ ਹੀ ਨਹੀਂ ਗਿਆ ਵੈਸੇ ਮੈਂ ਤਾਂ ਕਹਿਣਾ ਕਿਉਂਕਿ ਮਤਲਬ ਜਿੱਦਾਂ ਕੀ ਹੈ ਨਾ ਜਿੱਦਾਂ ਕਹਿੰਦੇ ਨਾ ਅੱਜ ਕੱਲ੍ਹ ਵਿਸ਼ਵਾਸ ਹੀ ਟੁੱਟ ਗਿਆ ਲੋਕਾਂ ਦਾ
0: ਫੇਸਬੁੱਕ ਤੇ ਵਿਸ਼ਵਾਸ
1: ਬਸ ਇੱਥੇ ਜਿਹੜਾ ਕੋਈ ਅਣਜਾਣ ਬੰਦਾ ਕੋਈ ਦੱਸ ਦੇਗਾ ਨਾ
0: ਨਹੀਂ ਆਪਣੇ ਗ੍ਰਜਿਸ ਆਪਣੇ ਇਮੋਸ਼ਨਸ ਉਹ ਜਿਹੜੇ ਬੇਸਿਕਲੀ ਇਹ ਇਮੋਸ਼ਨਸ ਤਾਂ ਹਿਊਮਨ ਟੂ ਹਿਊਮਨ ਸਮਝ ਆਉਂਦੇ ਨੇ ਹੁਣ ਮੈਂ ਆਪਣੇ ਹਿਊਮਨਸ ਮਤਲਬ ਆਪਣੇ ਇਮੋਸ਼ਨਸ ਜਿਹੜੇ ਹੈਗੇ ਨੇ ਉਹ ਐਕਸ ਦੇ ਉੱਤੇ ਪਾ ਦਵਾਂ
1: ਮੈਂ
0: ਫੀਲਿੰਗ ਵੈਰੀ ਲੱਕੀ ਸਿਟਿੰਗ ਨੈਕਸਟ ਟੂ ਮੰਤੇਜ ਭਾਜੀ ਇੰਜੋਇੰਗ ਦੀ ਸ਼ੋ ਹਨਾ ਉਹਨੂੰ ਫੇਸਬੁੱਕ
1: ਆਪਣੇ
0: ਵਿਕਾਰ ਜਿਹੜੇ ਹੈਗੇ ਨੇ
1: ਮੈਨੂੰ ਤਾਂ ਦਵੇਸ਼ ਬਦੇ ਦਾ ਨਾਂ ਲੱਗਣ ਡਿਆ ਵਿਕਾਰ ਵੀ ਬਦੇ ਦਾ ਨਾਂ ਹੋ ਗਿਆ ਮਤਲਬ ਕੀ ਇਹਦਾ
0: ਹਿੰਦੀ ਚ ਦੱਸਿਆ ਹੁਣ ਆਪਣੇ ਗ੍ਰਜਿਸ ਮਤਲਬ
1: ਇਮੋਸ਼ਨ ਹੀ ਹੋ ਗਿਆ ਸਮਝੋ
0: ਨਹੀਂ ਮਤਲਬ ਮਾੜੀਆਂ ਕਿਸੇ ਦੇ ਪ੍ਰਤੀ ਮਾੜੀ ਭਾਵਨਾ
1: ਨਹੀਂ ਪਰ ਇਹ ਇੰਗਲਿਸ਼ ਦਾ ਵਰਡ ਹੈ
0: ਹਾਂਜੀ
1: ਅੱਛਾ ਮੈਂ ਕਿਤੇ ਹਿੰਦੀ ਦਾ ਹੀ ਆ ਕੋਈ ਗ੍ਰਜਿਸ
0: ਜੈਪਨੀਜ਼ ਵਰਡ ਦੱਸਾਂ ਤੁਹਾਨੂੰ
1: ਜੈਪਨੀਜ਼ ਦਾ
0: ਜਪਾਨ ਦੀ ਗੱਲ ਮੈਂ ਤਾਂ ਦੱਸਣ ਲੱਗਿਆ ਸੀਗਾ
1: ਕਿਉਂਕਿ ਜਪਾਨ ਦੀ ਖਬਰ
0: ਜਪਾਨ ਦੇ ਵਿੱਚ ਸੈਂਟੇਰੀਅਨਸ ਦੀ ਗਿਲਤੀ ਵੱਧ ਰਹੀ ਹੈ ਲਗਾਤਾਰ
1: ਅੱਛਾ ਜੀ
0: ਹੁਣ ਇਹ ਨਾ ਪੁੱਛਿਓ ਵੀ ਸੈਂਟੇਰੀਅਨਸ ਕਿਹੜੇ ਹੁੰਦੇ ਨੇ
1: ਚਲੋ ਬਾਅਦ ਚ ਦੱਸ ਦਿਓ
0: ਜਿਹਨਾਂ ਦੀ ਉਮਰ 100 ਸਾਲ ਆ ਉਸ ਤੋਂ ਵੱਧ ਹੁੰਦੀ ਹੈ
1: ਉਹ ਸੈਂਚਰੀ ਵਾਲੇ
0: ਹਾਂ ਸੈਂਚਰੀਅਨ
1: ਅੱਛਾ
0: ਸੈਂਚੇਰੀਅਨ ਨੀ ਸੈਂਚੇਰੀਅਨ ਜਪਾਨ ਦੇ ਸਿਹਤ ਮੰਤਰਾਲੇ ਨੇ ਰਿਪੋਰਟ ਦਿੱਤੀ ਹੈ
1: ਆਸਟ੍ਰੇਲੀਆ ਵਿੱਚ ਵੀ ਏਦਾਂ ਹੀ ਹੋਣ ਵਾਲਾ ਦੇਖਿਓ
0: ਮੈਂ ਫਿਰ ਤੁਹਾਨੂੰ ਲੈ ਭਾਈ ਕੀ ਉਹ ਗੱਲ ਕਰ ਮੈਂ ਤੁਹਾਨੂੰ ਆਸਟ੍ਰੇਲੀਆ ਵੀ ਦੱਸ ਦਿੰਦਾ ਅੱਛਾ ਰਿਪੋਰਟ ਤਾਂ ਇਹ ਕਹਿ ਰਹੀ ਹੈਗੀ ਹੈ ਕਿ ਇਸ ਮਾਮਲੇ ਚ ਜਪਾਨ ਪਹਿਲੇ ਨੰਬਰ ਦੇ ਉੱਤੇ ਹੈ ਜਿੱਥੇ 1,07,000 ਤੇ 677 ਲੋਕ ਹੈਗੇ ਨੇ ਉਹਨਾਂ ਚ 87% ਕੌਣ ਹੋ ਸਕਦੇ ਨੇ ਬੰਦੇ ਕਿ ਜਨਾਨੀਆਂ ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਜਨਾਨੀਆਂ ਨੇ ਤੇ 13,300
1: ਘੱਟ ਗਲਤ ਤੁਸੀਂ ਜੇ 60-40 ਵੀ ਦੱਸ ਦੇ ਫਿਰ ਵੀ ਥੋੜਾ ਹੈਗਾ
0: ਸਰ ਇਹ 87-12 ਸਮਥਿੰਗ ਦਾ ਫਰਕ
1: ਹੈਗਾ ਬਹੁਤਾ ਹੀ ਇਹ ਤੇ ਬੰਦਿਆਂ ਨੂੰ ਕੀ ਕਰੀਏ ਬੰਦਿਆਂ ਨੂੰ ਇੰਨੀ
0: ਟੈਨਸ਼ਨ ਅੱਛਾ ਦੂਜੇ ਨੰਬਰ ਤੇ ਅਮਰੀਕਾ ਆਉਂਦਾ ਜਿੱਥੇ ਸਭ ਤੋਂ ਜ਼ਿਆਦਾ ਨੇ 100 ਸਾਲ ਦੀ ਉਮਰ ਦੇ ਲੋਕ ਤੇ ਤੀਜੇ ਨੰਬਰ ਦੇ ਉੱਤੇ ਚਾਈਨਾ ਆਉਂਦਾ ਤੇ ਚੌਥੇ ਤੇ ਇੰਡੀਆ ਆਉਂਦਾ
1: ਓ ਅੱਛਾ ਇੰਡੀਆ
0: ਅਮਰੀਕਾ ਚ 73,000 ਯਾਰ ਪਾਪੂਲੇਸ਼ਨ ਇੰਨੀ ਹੈ ਅੱਛਾ ਇੰਡੀਆ ਕਿਹੜੀ ਗੱਲ ਅਮਰੀਕਾ ਚ 73,000 ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ 100 ਸਾਲ ਤੋਂ ਵੱਧ ਉਮਰ ਹੈ ਚਾਈਨਾ ਚ 48,000 ਤੇ ਇੰਡੀਆ ਚ 37,000 ਲੋਕਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈਗੀ ਹੈ ਨਾਓ ਸਿੰਸ ਯੂ ਸੈਡ ਆਸਟ੍ਰੇਲੀਆ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਲੇਟੈਸਟ ਫਿਗਰ ਇਹ ਕਹਿੰਦੇ ਨੇ ਕਿ 6,192 ਲੋਕ ਨੇ ਜਿਹੜੇ ਸੈਂਟੇਰੀਅਨਸ ਨੇ ਜਿਨ੍ਹਾਂ ਦੀ ਉਮਰ 100 ਸਾਲ ਹੈ
1: ਭਾਈ 6,000 ਮੈਂ ਜਦੋਂ ਦਾ ਇੱਥੇ 5,000
0: ਜਿਹੜਾ ਹੁਣ ਆਹ ਜਿਹੜੀ ਆ ਪਾਪੂਲੇਸ਼ਨ ਆ ਹੁਣ 2026 ਚ ਹੋਇਆ ਨਾ ਸੈਂਸਸ 7,500 ਤੋਂ ਉੱਪਰ ਹੋਊਗੀ ਹੁਣ ਪਾਪੂਲੇਸ਼ਨ ਮੰਨ ਰਹੇ
1: ਕਿਉਂਕਿ ਆ ਬਲੈਕ ਟਾਊਨ ਮੈਂ 10-20 ਤੇ ਰੋਜ਼ ਹੀ ਦੇਖ ਲੈਣਾ ਹੁਣ ਮੈਂ
0: 80-80 ਸਾਲ ਦੇ ਹੋਣਗੇ 90 ਦੇ ਹੋਣਗੇ 50 100 ਸਾਲ ਤੋਂ ਉੱਪਰ
1: ਉਹ 100 ਵਾਲੇ ਤੇ ਬਲੈਕ ਟਾਊਨ ਉਹਦੇ ਵੀ ਨਹੀਂ ਹੋਣੇ
0: ਜਿਹੜੇ 100 ਸਾਲ ਤੋਂ ਉੱਪਰ ਨੇ ਉੱਥੇ ਰਹਿੰਦੇ ਨਹੀਂ ਹੋਣੇ, ਉਹ ਰਹਿੰਦੇ ਹੀ ਪਿੰਡਾਂ ਚ ਹੋਣੇ.
1: ਓਹੋ ਹਾਂ,
0: ਜਿਹਨਾਂ ਨੇ ਉਮਰ ਵਧਾਣੀ ਇੱਥੇ ਤਾਂ ਕੁੜ ਕੁੜ ਕੇ ਇੱਥੇ ਤਾਂ ਭਾਜੀ ਇੱਥੇ 100 ਇੱਥੇ 50 ਦੇ ਦੋ ਹੋਣਗੇ
1: ਯਾਰ. ਮੈਂ ਹੈਰਾਨ ਹੁੰਦਾ ਵਾ ਉਹਨਾਂ ਕੋਲ ਤੁਰਿਆ ਨੀ ਜਾਂਦਾ, ਹੌਲੀ ਹੌਲੀ ਹੌਲੀ ਕਰਕੇ ਨਾ ਜਾਣ ਲੱਗਦੇ, ਅੱਗੋਂ 5 ਵਜੇ ਦੇ ਵੈਸ਼ਵਿਲ ਬੰਦ ਹੋ ਜਾਂਦਾ. ਸਵੇਰੇ ਘਰੋਂ ਨਿਕਲਦੇ ਆ ਹੌਲੀ ਹੌਲੀ ਘਰੋਂ ਤੁਰਦੇ ਆ ਤੁਰਦੇ ਤੁਰਦੇ ਤੇ 5 ਵਜੇ ਉਹ ਬੰਦ ਹੋ ਜਾਂਦਾ, ਫਿਰ ਹੌਲੀ ਹੌਲੀ ਤੁਰਦੇ ਉਹਦੀ ਸੈਰ ਹੋ
0: ਜਾਂਦੀ. ਆਪਣਾ ਵੀ ਟਾਈਮ ਆਉਂਦਾ. ਬੈਸਟ ਹੋਟਲ, ਅੱਜ ਤੁਹਾਨੂੰ ਮੈਂ ਦੱਸੂਗਾ ਵਰਲਡ ਦੀ ਬੈਸਟ ਕੰਟਰੀਜ ਫੋਰ ਟ੍ਰੈਵਲ. ਪਿਛਲੀ ਵਾਰ ਥਾਵਾਂ ਦੱਸੀਆਂ ਸੀ ਨਾ, ਅੱਜ ਪੂਰਾ ਦਾ ਪੂਰਾ ਦੇਸ਼,
1: ਪੂਰਾ ਦੇਸ਼
0: ਉੱਥੇ ਸਭ ਤੋਂ ਜ਼ਿਆਦਾ ਕੀ ਨੇ ਚੀਜ਼ਾਂ ਦੇਖ
1: ਲਓ. ਦੁਬਈ ਵੀ ਹੋਏਗਾ,
0: ਦੁਬਈ ਦੇ ਮਗਰ ਪਿਆ, ਦੁਬਈ ਵਾਲੇ ਇੱਥੇ ਆਈ ਜਾਂਦਾ,
1: ਦੁਬਈ ਦੇ ਛੇ ਕਿਤੇ
0: ਆ. ਸੁਣਿਆ ਗਾਣਾ ਸ਼ਾਨਦਾਰ,
1: ਬਹੁਤ ਵਧੀਆ.

0: ਤੁਸੀਂ ਇਹ ਗਾਣੇ ਦੇ ਵਿੱਚ ਦੇਖਿਆ ਆਮਿਰ ਖਾਨ ਦਾ ਡਾਂਸ
1: ਪਰ ਉਹ ਫਿਲਮ ਦੇਖੋ ਨਾ ਪਹਿਲਾਂ ਕਿੰਨੀ ਵਧੀਆ ਚੱਲਦੀ ਰਹੀ ਚੱਲਦੀ ਰਹੀ ਉਹ ਜਦੋਂ ਬਾਅਦ ਚ ਪਤਾ ਲੱਗਦਾ ਬੰਬ ਧਮਾਕੇ ਦਾ ਇੱਕਦਮ ਹੀ ਚੇਂਜ ਹੋ ਜਾਂਦੀ ਫਿਲਮ ਨਾ
0: ਫਿਲਮ
1: ਹਾਂ ਮੈਂ ਦੇਖੀ ਨਾ ਜਦੋਂ ਆਪਾਂ
0: ਮੇਰੇ ਪੂਰੀ ਨੀ ਯਾਰ
1: ਉਹ ਏਦਾਂ ਹੀ ਉਹ ਮੇਰੇ ਖਿਆਲ ਨਾਲ ਇਹ ਉਹ ਹੁੰਦਾ ਨਾ
0: ਕਿਹੜੀ ਕੰਟਰੀ ਹੈਗੀ ਬੈਸਟ ਟੂ ਟ੍ਰੈਵਲ
1: ਦੇਖਦੇ ਆ ਫਿਰ ਪਹਿਲੇ ਨੰਬਰ ਤੇ ਕਿਹੜੀ ਜਾਂਦੀ ਆ
0: ਸੋ ਪਹਿਲੇ ਨੰਬਰ ਦੇ ਉੱਤੇ ਤਾਂ ਮੈਨੂੰ ਏਦਾਂ ਰੈਂਕਿੰਗ ਨਹੀਂ ਹੈਗੀ ਬਟ ਇਹ ਜਿਹੜੀ ਰਿਪੋਰਟ ਹੈਗੀ ਨਹੀਂ ਰੈਂਕਿੰਗ ਹੈਗੀ ਸੱਚ
1: ਅੱਛਾ ਜੀ
0: ਟ੍ਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ ਜਿਹਨੂੰ TTDI ਕਹਿੰਦੇ ਕੀ ਕਹਿੰਦੇ
1: TTDI
0: ਵਰਲਡ ਇਕਨੋਮਿਕ ਫੋਰਮ ਨੇ ਇਹ ਰਿਲੀਜ਼ ਕੀਤਾ ਹੈਗਾ ਔਰ ਇਹ ਸਾਲ 2026 ਦੀ ਲਿਸਟਿੰਗ ਆਈ ਹੈ
1: ਓਕੇ ਜੀ
0: ਸੋ ਯੈਸ ਆਸਟ੍ਰੇਲੀਆ ਇਜ਼ ਦੇਅਰ
1: ਓ ਵੈਰੀ ਗੁੱਡ
0: ਹੈ ਨਾ ਤੇ ਪਰ ਸ਼ੁਰੂਆਤ ਹੁੰਦੀ ਹੈਗੀ ਹੈ ਪਹਿਲੇ ਨੰਬਰ ਦੇ ਉੱਤੇ ਸਪੇਨ ਘੁੰਮਣ ਘੁਮਾਣ ਦੇ ਲਈ ਵਧੀਆ ਥਾਂ ਜਿੱਥੇ ਡੈਸਟੀਨੇਸ਼ਨ ਬਹੁਤ ਜ਼ਿਆਦਾ ਨੇ
1: ਸਹੀ ਗੱਲ ਹੈ
0: ਦੂਜੇ ਨੰਬਰ ਤੇ ਆਉਂਦਾ ਅਮਰੀਕਾ ਅੱਜ ਕੱਲ ਅਮਰੀਕਾ ਨੇ ਤੁਸੀਂ ਦੇਖਿਆ ਹੋਣਾ ਨੈਟਫਲਿਕਸ ਦੇ ਉੱਤੇ ਬੜੀਆਂ ਐਡਾਂ ਸ਼ੁਰੂ ਕਰਤੀਆਂ ਅਮਰੀਕਾ ਦੇ ਵਿੱਚ ਟੂਰਿਜ਼ਮ ਥੱਲੇ ਜਾ ਰਿਹਾ ਸੀ ਅਮਰੀਕਾ ਨੇ ਟੂਰਿਜ਼ਮ ਨੂੰ ਲੈ ਕੇ ਹੁਣ ਬਹੁਤ ਪ੍ਰਮੋਸ਼ਨ ਸ਼ੁਰੂ ਕਰਤੀ ਹੈ ਬਹੁਤ ਵੱਡੇ ਲੈਵਲ ਤੇ ਪ੍ਰਮੋਸ਼ਨ ਕਰਤੀ ਹੈ ਤੀਜੇ ਨੰਬਰ ਤੇ ਆਉਂਦਾ ਉਹੀ ਜਿੱਥੇ 100 ਸਾਲ ਦੇ ਸਭ ਤੋਂ ਜ਼ਿਆਦਾ ਨੇ
1: ਜਪਾਨ 100 ਸਾਲ ਦਾ ਹੋ ਗਿਆ ਜਪਾਨ
0: ਤੇ ਚੌਥੇ ਨੰਬਰ ਤੇ ਆਉਂਦਾ ਨਿਊਜ਼ੀਲੈਂਡ ਫਿਰ ਉਸ ਤੋਂ ਬਾਅਦ ਚਾਈਨਾ ਜੇ ਬੋ ਫਲਾਣਾ ਕਰਕੇ ਏਦਾਂ ਕੰਟਰੀਜ਼ ਆਉਂਦੇ ਹੈਗੇ ਨੇ ਹਨਾ ਅੱਛਾ ਹੁਣ ਇਹਦੇ ਵਿੱਚ ਇਹ ਹੈਗਾ ਕਿ ਇਹਨਾਂ ਕੰਟਰੀਜ਼ ਦੇ ਵਿੱਚ ਇੱਕ ਤਾਂ ਇਹ ਦੇਖਿਆ ਗਿਆ ਕਿ ਸੇਫਟੀ ਹੈਗੀ ਹੈ ਘੁੰਮਣ ਘੁਮਾਣ ਨੂੰ ਈਜ਼ੀ ਨੇ ਇੱਕ ਤਾਂ ਮਿਡਲ ਈਸਟ ਦੇ ਵਿੱਚ ਜਿਹੜਾ ਆਹ ਕੌਨਫਲਿਕਟ ਚੱਲ ਰਿਹਾ ਉਹਦੇ ਕਰਕੇ ਜਿਹੜੇ ਟੂਰਿਸਟ ਨੇ ਨਾ ਪਿਛਲੇ 1 ਸਾਲ ਦੇ ਵਿੱਚ ਜਾਂ ਪਿਛਲੇ ਕੁਛ ਮਹੀਨਿਆਂ 'ਚ ਉਹ ਟੁੱਟੇ ਨੇ ਤੇ ਉਹ ਜ਼ਾਹਰ ਜਿਹੀ ਗੱਲ ਹੈ ਕਿ ਉੱਧਰ ਨਾ ਤਾਂ ਫਲਾਈਟਸ ਫੜ ਕੇ ਜਾ ਰਹੇ ਨੇ ਨਾ ਉਹ ਸੇਫਟੀ ਦੀ ਜਦੋਂ ਗੱਲ ਆਉਂਦੀ ਹੈ ਸਭ ਤੋਂ ਵੱਡੀ ਸੇਫਟੀ ਤਾਂ ਇੰਟਰਨਲ ਸੇਫਟੀ ਤਾਂ ਬਾਅਦ 'ਚ ਆਉਂਦੀ ਹੈ ਜਿਵੇਂ ਇੰਡੀਆ 'ਚ ਜਾ ਕੇ ਲੋਕ ਰੋਂਦੇ ਨੇ ਕੁਛ ਫੋਰਨਰ ਪਿੱਟਦੇ ਨੇ
1: ਸਹੀ ਗੱਲ
0: ਉਹ ਬਾਅਦ 'ਚ ਆਉਂਦੀ ਹੈ ਪਹਿਲਾਂ ਤਾਂ ਐਕਸਟਰਨਲ ਹੈ ਜਦੋਂ ਬੰਬ ਹੀ ਸਿੱਟਤਾ ਜਦੋਂ ਪ੍ਰੋਜੈਕਟ ਹਨਾ ਡਰੋਨ ਹੀ ਵੱਜਿਆ ਆ ਕੇ ਤੇ ਫਿਰ ਕਾਹਦੀ ਸੇਫਟੀ ਉਹਨੂੰ ਹੀ ਨਹੀਂ ਕੋਈ ਸੋ ਮਿਡਲ ਈਸਟ ਦੀਆਂ ਜਿਹੜੀਆਂ ਦੁਬਈ ਦੋਹਾ ਇਹ ਸਾਰੇ ਜਿਹੜੇ ਸ਼ਹਿਰ ਸੀ ਉਹਦੇ ਕਰਕੇ ਉਹ ਕੰਟਰੀਜ਼ ਵੀ ਬਾਹਰ ਹੋ ਗਈਆਂ ਉਸ ਲਿਸਟ
1: ਵਿੱਚ ਅੱਛਾ ਹੁਣ ਬਾਹਰ ਹੋ
0: ਮਤਲਬ ਹੈਗੀਆਂ ਨੇ ਬਹੁਤ ਪਿੱਛੇ
1: ਚਲੀਆਂ ਪਹਿਲਾਂ ਨੰਬਰ
0: ਪਹਿਲਾਂ ਐਟ ਦੀ ਸੇਮ ਟਾਈਮ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਜਿਹੜੀਆਂ ਟੌਪ 5 ਕੰਟਰੀਜ਼ ਨੇ ਜਾਪਾਨ USA ਸਪੇਨ ਆਸਟ੍ਰੇਲੀਆ ਫਰਾਂਸ ਇਹਨਾਂ ਨੂੰ ਤੁਸੀਂ ਲਿਸਟ ਚੋਂ ਹੀ ਬਾਹਰ ਕੱਢ ਦੋਗੇ ਹਨਾ ਜਾਂ ਤਰਸ ਦੇ ਆਧਾਰ ਤੇ ਨਹੀਂ ਆਈਆਂ ਹੈਗੀਆਂ ਇਹ ਆਫ ਕੋਰਸ ਇੱਕ ਵਧੀਆ ਕੰਟਰੀ ਹੈ
1: ਸਹੀ ਗੱਲ
0: ਤੁਸੀਂ ਇੱਥੇ ਘੁੰਮਣ ਜਾਓ ਜੇ ਤੁਸੀਂ ਆਸਟ੍ਰੇਲੀਆ ਆਉਂਦੇ ਹੋ ਤਾਂ ਆਪਾਂ ਨੂੰ ਹੀ ਕਿੰਨੇ ਸਾਲ ਹੋ ਗਏ ਦੇਖੋ ਸਾਰੀਆਂ ਚੀਜ਼ਾਂ ਹੀ ਨਹੀਂ ਘੁੰਮ ਸਕੇ ਹੈਗੇ ਹਨਾ
1: ਇੰਨਾ ਜ਼ਿਆਦਾ ਹੋ
0: ਅਮਰੀਕਾ ਕਿੱਡੀ ਵੱਡੀ ਹੈਗੀ ਹੈ ਜਾਪਾਨ ਦੇ ਵਿੱਚ ਬਹੁਤ ਕੁਝ ਹੈਗਾ ਸਪੇਨ ਦੇ ਵਿੱਚ ਹੈਗਾ ਫਰਾਂਸ ਦੇ ਵਿੱਚ ਹੈਗਾ ਉਹ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਦੀਆਂ ਕੰਟਰੀਜ਼ ਉਹ ਵੀ ਸੇਫ ਨੇ
1: ਹਾਂਜੀ ਸਹੀ ਗੱਲ
0: ਮਤਲਬ ਸੇਫ ਇੰਨੀਆਂ ਜ਼ਿਆਦਾ ਸੇਫ ਹੈ ਵੀ ਤੁਸੀਂ ਉੱਥੇ ਜਾ ਸਕਦੇ ਹੋ ਘੁੰਮਣ ਸੋ ਬਾਕੀ ਦੀਆਂ ਜਿਹੜੀਆਂ ਟੌਪ 5 ਟੌਪ ਜਿਹੜੀਆਂ ਟੌਪ 10 ਕੰਟਰੀਜ਼ ਨੇ ਜਾਪਾਨ USA ਸਪੇਨ ਆਸਟ੍ਰੇਲੀਆ ਫਰਾਂਸ ਫਿਰ ਜਰਮਨੀ ਫਿਰ UK ਫਿਰ ਚਾਈਨਾ ਫਿਰ ਸਵਿਟਜ਼ਰਲੈਂਡ ਤੇ ਫਿਰ ਇਟਲੀ ਸੋ ਇਹ ਟੌਪ ਆਏ ਹੈਗੇ ਨੇ ਇੰਪਰੂਵ ਜਿਹਨਾਂ ਕੰਟਰੀਜ਼ ਨੇ ਕੀਤਾ ਹੈਗਾ ਉਹਦੇ 'ਚ ਅਲਬੇਨੀਆ ਕੰਟਰੀ ਹੈ ਮੈਨੂੰ ਤਾਂ ਪਤਾ ਨਹੀਂ
1: ਅਲਬੇਨੀਆ ਯੁਗਾਂਡੇ ਦੇ ਨਾਲ ਵਾਲੀ
0: ਅਲਬੇਨੀਆ ਵੀਅਤਨਾਮ ਸਰਪ੍ਰਾਈਜ਼ਿੰਗਲੀ ਆਸਟ੍ਰੇਲੀਆ ਤੋਂ ਬਹੁਤ ਲੋਕ ਇਸ ਸਾਲ ਵੀਅਤਨਾਮ ਪਿਛਲੇ ਸਾਲ ਵੀ
1: ਲਾਸਟ ਵੀਕ ਵੀਅਤਨਾਮ

0: ਇਹੋ ਫਿਰ ਟੂਰਿਸਟ ਵਧੇਗਾ ਨਾ ਫਿਰ
1: ਹਾਂ ਜੇ ਤੁਸੀਂ ਅਲਬੇਨੀਆ ਵੀਅਤਨਾਮ ਲਾਓਸ ਮਲੇਸ਼ੀਆ ਥਾਈਲੈਂਡ ਫਿਲੀਪੀਨਸ ਮੋਰੱਕੋ ਨੇਪਾਲ ਤੇ ਸ਼੍ਰੀਲੰਕਾ ਦੇ ਆਰ ਦੀ ਬੈਸਟ ਇੰਪਰੂਵਰ ਜਿਨ੍ਹਾਂ ਨੇ ਸਭ ਤੋਂ ਵਧੀਆ ਇੰਪਰੂਵ ਕੀਤਾ ਹੈਗਾ ਤੇ ਇੱਥੇ ਵੀ ਇਹ ਜਿਹੜੀ ਤਰੱਕੀ ਹੁਣ ਹੋ ਗਈ ਹੈਗੀ
0: ਸਹੀ ਗੱਲ
1: ਸੋ ਲੋ ਜੀ ਜਸਤਾ ਤੇ ਰਾਣੀ ਜੀ ਦਾ ਸ਼ੋਅ ਆ ਰਿਹਾ ਹੈਗਾ ਦੱਸ ਦੋ ਕਦੋਂ
0: ਹਾਂਜੀ ਜੀ ਉਹ 24 ਅਕਤੂਬਰ ਨੂੰ ਹੈਗਾ ਵਾ ਤੇ ਆਪਣਾ ਪਲੰਪਟਰ ਵਿਖੇ ਹੀ ਆ ਗ੍ਰੇਟ ਵੈਸਟਰਨ ਸੀਨਰੀ ਪਰਫੋਰਮਿੰਗ ਆਰਟਸ ਪਲੰਪਟਰ ਤੇ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਤੇ ਪਲੀਜ਼ ਲੈ ਲਓ ਬਹੁਤ ਛੇ ਛੇ ਦੀ ਵਿਕਦੀਆਂ ਪਈਆਂ ਵਾ ਤੇ ਹੁਣ ਤਾਂ ਆਪਾਂ ਹੋਰ ਵੀ ਪ੍ਰਮੋਸ਼ਨ ਕਰਦੇ ਪਏ ਹਾਂ ਰੇਡੀਓ ਹਾਂਜੀ ਤੇ ਹਾਂਜੀ 15 ਪਾਓਗੇ ਤੇ ਤੁਹਾਨੂੰ 15% ਛੂਟ ਵੀ ਹੈ ਤੇ ਵੈਸੇ ਵੀ ਅਗਰ ਤੁਸੀਂ 4 ਟਿਕਟਾਂ ਲੈਂਦੇ ਹੋ ਤੇ 15% ਹੈ ਤੇ 10 ਲੈਂਦੇ ਹੋ ਤਾਂ 20% ਹੈ ਤੇ 24 ਅਕਤੂਬਰ ਨੂੰ ਆ ਸ਼ਾਮ ਨੂੰ 5 ਵਜੇ ਦਰਵਾਜ਼ੇ ਖੁੱਲ ਜਾਣਗੇ ਤੇ 6 ਵਜੇ ਐਗਜੈਕਟ ਸ਼ਾਰਪ ਆਪਾਂ ਸ਼ੋਅ ਸ਼ੁਰੂ ਕਰ ਦੇਣਾ
1: ਕਰੈਕਟ
0: ਤੇ ਪਲੀਜ਼ ਤੁਸੀਂ
1: ਪਲੱਸ ਔਨ ਟੋਪ ਆਫ ਦੈਟ ਅਸੀਂ ਪਾਸ ਵੀ ਦੇਣ ਲੱਗੇ ਹੈਗੇ ਹਾਂ ਜੀ ਪਰ ਉਹ ਸਿਰਫ ਅਗਲੇ 2 ਹਫ਼ਤਿਆਂ ਦੇ ਲਈ ਨੇ ਉਹਦੇ 'ਚ ਸਿਰਫ ਇੰਨਾ ਕਰਨਾ ਕਿ ਤੁਸੀਂ 2 ਟਿਕਟਾਂ ਲੈਣੀਆਂ ਜਾਂ 3 ਜਿੰਨੀਆਂ ਵੀ ਤੁਸੀਂ ਲੈਣੀਆਂ ਜਾਂ 1 ਵੀ ਲੈਣੀ ਹੈ ਤੁਸੀਂ ਉਹ ਹਾਂਜੀ 15 ਕੋਡ ਯੂਜ਼ ਕਰਕੇ ਟਿਕਟ ਲੈਣੀ ਹੈ ਤੇ ਸਾਨੂੰ ਬਸ ਇੰਨਾ ਕੁ ਤੁਸੀਂ ਇਨਫੋਰਮ ਕਰਨਾ ਕਿ ਤੁਸੀਂ ਟਿਕਟ ਲੈ ਲਈ ਫੋਰ ਐਗਜ਼ਾਮਪਲ ਤੁਹਾਡੇ ਪਰਿਵਾਰ ਦੇ ਵਿੱਚ 4 ਜਾਣੇ ਨੇ ਤਾਂ ਤੁਸੀਂ 3 ਹੀ ਟਿਕਟਾਂ ਲਿਓ ਤੇ 4th ਟਿਕਟ ਫਿਰ ਅਸੀਂ ਤੁਹਾਨੂੰ
0: ਦੇਵਾਂਗੇ
1: ਠੀਕ ਹੈ ਸੋ ਇੱਦਾਂ ਕਰਕੇ ਬੰਪਰ ਜਿਹੜੇ ਅਵਾਰਡ ਹੈਗੇ ਨੇ ਉਹ ਰੇਡੀਓ ਹਾਂਜੀ ਦੀ ਤਰਫ ਤੋਂ ਆਪਾਂ ਦੇ ਰਹੇ ਸੋ ਜੇ ਤੁਸੀਂ 2 ਟਿਕਟਾਂ ਲੈਣੀਆਂ 1 ਲੈ ਲਓ 1 ਅਸੀਂ ਦੇ ਦਾਂਗੇ ਰੈਸਟ੍ਰਿਕਸ਼ਨ ਨਹੀਂ ਹੈਗੀ ਬਟ ਅਸੀਂ ਜਿਹੜਾ ਇਹ ਇੱਕ ਕੰਟੈਸਟ ਜਿਹੜਾ ਆਪਣੀ ਤਰਫ ਤੋਂ ਚਲਾ ਰਹੇ ਹੈਗੇ ਉਹਦੇ 'ਚ ਅਸੀਂ 1 ਟਿਕਟ ਗਿਵ ਅਵੇ ਤੁਹਾਨੂੰ ਤੁਹਾਡੀ ਟਿਕਟ ਦੇ ਨਾਲ ਬੰਡਲ ਦੇ ਵਿੱਚ ਦੇ ਰਹੇ
0: ਹਾਂ ਪਰ ਆਪਾਂ ਇਹ ਵੀ ਆ ਵੀ ਪਹਿਲਾਂ ਤੁਸੀਂ ਤੁਹਾਨੂੰ ਟਿਕਟਾਂ ਸ਼ੋਅ ਕਰ ਦਿੱਤੀਆਂ ਪਹਿਲਾਂ ਆਪਾਂ ਦੇ ਦਈਏ ਤੁਸੀਂ ਕਹੋ ਵੀ ਭਾਜੀ ਮੈਂ ਲੈ ਲਾਂਗਾ ਬਾਅਦ ਚੋਂ ਲੈ ਲਓ
1: ਤੁਸੀਂ ਲੇਟ ਹੋ ਸੁਣਨ ਵਾਲਿਆਂ ਨੇ ਸੁਣ ਲਈ ਗੱਲ ਸਮਝ ਵੀ ਲਈ ਇਹ ਗੱਲ
0: ਹਾਂ ਲੈ ਲੈ ਸਹੀ ਆ
1: ਤੇ ਦਿਓ ਫਿਰ ਇਜਾਜ਼ਤਾਂ ਹੈ
0: ਚਲੋ ਜੀ ਹਾਂਜੀ
1: ਤੇ ਰੱਖੋ ਸਿਹਤਾਂ ਦਾ ਖਿਆਲ ਬਾਕੀ ਬਹੁਤ ਕੁਝ ਹੋ ਰਿਹਾ ਹੈਗਾ ਸ਼ਹਿਰ ਦੇ ਵਿੱਚ ਤੇ ਬੱਚਿਆਂ ਦੀਆਂ ਛੁੱਟੀਆਂ ਹੈਗੀਆਂ ਨੇ ਘੁੰਮਣ ਘੁਮਾਣ ਦੇ ਲਈ ਲੈ ਜਾਓ ਕਿਤੇ ਤੇ ਪੁਰਾਣੀਆਂ ਬੱਸਾਂ ਪੁਰਾਣੀਆਂ ਟ੍ਰੇਨਾਂ ਸਿਟੀ 'ਚ ਆਈਆਂ ਹੋਈਆਂ ਤੁਹਾਨੂੰ ਦੱਸਿਆ ਸੀ
0: ਲਾਸਟ ਟਾਈਮ
1: ਉੱਥੇ ਲੈ ਕੇ ਜਾਓ ਉੱਥੇ ਬੱਚਿਆਂ ਨੂੰ ਦਿਖਾਓ ਪੁਰਾਣੀਆਂ ਬੱਸਾਂ ਡੀਜ਼ਲ ਟ੍ਰੇਨਾਂ ਹੈਗੀਆਂ ਨੇ ਕੋਲੇ ਦੇ ਨਾਲ ਚੱਲਣ ਵਾਲੀਆਂ ਨੇ ਬੜਾ ਕੁਛ ਹੋ ਰਿਹਾ ਉੱਥੇ ਸੋ ਦਿਓ ਫਿਲਹਾਲ ਇਜਾਜ਼ਤਾਂ ਤੇ ਰੱਖੋ ਸਿਹਤਾਂ ਦਾ ਖਿਆਲ ਤੇ ਸੁਣਦੇ ਰਹੋ ਪ੍ਰੋਗਰਾਮ ਰੇਡੀਓ ਹਾਂਜੀ 1600 ਤੇ ਸੀਗਾ
0: ਕਿਹੜਾ ਸੀਗਾ ਖਬਰ ਬੜੀ ਬੇਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਟਾਟਾ

0: ਸਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
1: ਕਿ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212046 ਤੇ।
7: ਵਿਕਟੋਰੀਆ ਵਾਸੀਓ, ਕੀ ਆਪਕੋ ਗੈਸ ਪਰ ਖਾਣਾ ਬਣਾਉਣਾ ਪਸੰਦ ਹੈ? ਕੜਾਕੇ ਕੀ ਠੰਡ ਵਾਲੀ ਰਾਤ ਮੇਂ ਤੁਰੰਤ ਗਰਮ ਹੋ ਜਾਣੇ ਵਾਲਾ ਘਰ, ਜਬ ਵੀ ਆਪਕੋ ਜ਼ਰੂਰਤ ਹੋ ਪੂਰੇ ਪਰਿਵਾਰ ਕੇ ਲਈ ਲਗਾਤਾਰ ਮਿਲਨੇ ਵਾਲਾ ਗਰਮ ਪਾਣੀ, ਤੋ ਜਬ ਤੱਕ ਆਪ ਇਸਕਾ ਆਨੰਦ ਲੈ ਸਕਤੇ ਹੈ ਲੈ ਲੀਜੀਏ, ਕਿਉਂਕਿ ਸਟੇਟ ਲੇਬਰ ਇਨ ਸਭ ਪਰ ਬੈਨ ਲਗਾਨੇ ਕੀ ਯੋਜਨਾ ਬਣਾ ਰਹੀ ਹੈ। ਬੈਨ ਕੇਰਲ ਸੇ ਕਹੀਏ ਕਿ ਆਪ ਨਹੀਂ ਚਾਹਤੇ ਕਿ ਕੋਈ ਆਪਕੋ ਬਤਾਏ ਕਿ ਆਪਕੋ ਆਪਣੇ ਹੀ ਘਰ ਮੇਂ ਖਾਣਾ ਕੈਸੇ ਬਣਾਉਣਾ ਹੈ, ਘਰ ਗਰਮ ਕੈਸੇ ਰੱਖਣਾ ਹੈ, ਜਾਂ ਨਹਾਉਣਾ ਕੈਸੇ ਹੈ। ਪਰ ਜਾਕਰ ਗੈਸ ਸਬਸਟੀਟਿਊਸ਼ਨ ਰੋਡ ਮੈਪ ਕੋ ਨਹੀਂ ਕਹੇ। ਡੇਵਿਡ ਡੇਵਿਸ MP ਦੁਆਰਾ ਅਧਿਕ੍ਰਿਤ ਸਦਰ ਮੈਟਰੋਪੋਲੀਟਨ ਰੀਜਨ ਕੇ ਸਦਸਯ ਲੈਵਲ 1-670 ਚੈਪਲ ਸਟ੍ਰੀਟ ਸਾਊਥ 11 daviddavis.com.au।
8: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
8: ਬੈਸਟ ਡੀਲ ਲਈ ਕਾਲ ਕਰੋ 04314561186 ਤੇ 212216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
10: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
11: ਆ ਕਿੱਥੇ ਵੱਜ ਗਈ ਤੇਰੀ ਗੱਡੀ?
12: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
11: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
13: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
14: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
15: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
12: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
15: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
12: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066660 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
16: ਹਾਂਜੀ

0: ਉਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakdi hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hifitravels.com.au te.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਚਿਹਰੇ 'ਤੇ ਮੁਸਕਰਾਹਟ ਹੋਵੇਗੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸਾਰਾ ਦਿਨ ਸੱਜੀ ਰਹੇ, ਇਹ ਮੁਸਕਰਾਹਟ ਚਿਹਰੇ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਬਣੀ ਰਹੇ, ਇਹੋ ਹੀ ਹੈ ਸ਼ੁਕਰਾਨਾ ਉਸ ਰੱਬ ਦਾ। ਸਵੇਰੇ ਸਵੇਰੇ ਦੇ ਸਮੇਂ ਜਿਹੜਾ ਤੁਹਾਨੂੰ ਮਿਲਦਾ ਉਹ ਤੁਹਾਡਾ ਜੇ ਖਿੜਿਆ ਚਿਹਰਾ ਵਹਿੰਦਾ ਤਾਂ ਉਹਦਾ ਵੀ ਦਿਨ ਬਣ ਜਾਂਦਾ। ਇਹ ਖੁਸ਼ੀ ਹਾਸੇ ਇਹ ਕਹਿੰਦੇ ਨੇ ਐਸੀ ਲਾਗ ਹੈ ਜਿਹੜੀ ਅੱਗੇ ਤੋਂ ਅੱਗੇ ਲੱਗਣੀ ਚਾਹੀਦੀ ਹੈ। ਕਈ ਵਾਰੀ ਤੁਹਾਡਾ ਖਿੜਿਆ ਚਿਹਰਾ ਵੇਖ ਕੇ ਕਿਸੇ ਦੂਸਰੇ ਦਾ ਸਾਰਾ ਦਿਨ ਬਣ ਜਾਂਦਾ, ਉਹਦੇ ਦੁੱਖ ਦੂਰ ਹੋ ਜਾਂਦੇ ਨੇ, ਉਹਦੇ ਮੱਥੇ ਦੀਆਂ ਤਿਊੜੀਆਂ ਚਲੀਆਂ ਜਾਂਦੀਆਂ ਨੇ। ਆਓ ਫਿਰ ਅੱਗੇ ਵੱਧਦੇ ਹਾਂ, ਕਿਸੇ ਦੂਸਰੇ ਦੇ ਲਈ ਵੀ ਕੁਛ ਕਰਦੇ ਹਾਂ, ਕਿਉਂਕਿ ਇਨਸਾਨ ਤਾਂ ਉਹੀ ਜਿਹੜਾ ਕਿਸੇ ਦੂਸਰੇ ਦੇ ਵੀ ਕੰਮ ਆਵੇ। ਇਹ ਤੋਂ ਸੌਖਾ ਤਰੀਕਾ ਨਹੀਂ ਕਿਸੇ ਦੇ ਕੰਮ ਆਉਣ ਦਾ, ਕਿਸੇ ਦੇ ਕੋਲ ਜਾਣਾ ਨਹੀਂ, ਕਿਸੇ ਨੂੰ ਕੁਛ ਕਹਿਣਾ ਨਹੀਂ, ਕਿਸੇ ਨੂੰ ਆਵਾਜ਼ ਨਹੀਂ ਮਾਰਨ ਦੀ ਲੋੜ। ਜ਼ਰੂਰੀ ਨਹੀਂ ਕਿ ਕਿਸੇ ਨਾਲ ਤੁਹਾਡੀ ਜਾਣ ਪਛਾਣ ਹੋਵੇ, ਕੋਈ ਸਰੋਕਾਰ ਹੋਵੇ, ਜ਼ਰੂਰੀ ਸਿਰਫ ਇਹ ਆ ਕਿ ਇਸ ਰੱਬ ਦੀ ਦਿੱਤੀ ਬਖਸ਼ਿਸ਼ ਦੀ ਵਰਤੋਂ ਕਰਨੀ। ਇਹਦੇ ਨਾਲ ਤੁਸੀਂ ਆਪ ਵੀ ਖੁਸ਼ ਰਹਿੰਦੇ ਹੋ, ਤੁਹਾਡਾ ਵੀ ਦਿਨ ਬਣ ਜਾਂਦਾ ਅਤੇ ਤੁਹਾਨੂੰ ਵੇਖਣ ਵਾਲੇ ਦਾ ਵੀ। ਅਤੇ ਕਈ ਵਾਰੀ ਤੁਹਾਡੇ ਚਿਹਰੇ 'ਤੇ ਜਦੋਂ ਪੱਕੀ ਮੁਸਕਰਾਹਟ ਰਹਿਣ ਲੱਗ ਪੈਂਦੀ ਹੈ, ਤੁਹਾਡੀਆਂ ਸਾਂਝਾਂ ਇਹੋ ਜਿਹੇ ਲੋਕਾਂ ਦੇ ਨਾਲ ਬਣਦੀਆਂ ਕਿ ਤੁਹਾਡੀ ਜ਼ਿੰਦਗੀ ਬਾਕਮਾਲ ਹੋ ਜਾਂਦੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਗੌਤਮ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਨੇ ਇੱਕ ਵਾਰੀ ਇੱਕ ਇੱਕ ਬਜ਼ੁਰਗ ਵਿਅਕਤੀ ਜਿਹੜਾ ਅਕਸਰ ਹੀ ਗੌਤਮ ਬੁੱਧ ਦੇ ਕੋਲ ਆਉਂਦਾ ਸੀ, ਵੱਡਾ ਭਗਤ ਸੀ ਉਹ ਗੌਤਮ ਬੁੱਧ ਦਾ। ਗੌਤਮ ਬੁੱਧ ਦੇ ਕੋਈ ਵੀ ਉਪਦੇਸ਼ ਸੁਣ ਕੇ ਆਉਂਦਾ, ਅੱਗੇ ਜ਼ਰੂਰ ਲੋਕਾਂ ਤੱਕ ਪਹੁੰਚਾਉਂਦਾ, ਦੂਜਿਆਂ ਨਾਲ ਆ ਕੇ ਗੱਲ ਕਰਦਾ, ਹਰ ਇੱਕ ਨੂੰ ਪ੍ਰੇਰਿਤ ਕਰਦਾ ਕਿ ਤੁਸੀਂ ਵੀ ਗੌਤਮ ਦੇ ਕੋਲ ਜਾਇਆ ਕਰੋ, ਜੇਕਰ ਤੁਹਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਲੱਭਦਾ, ਤੁਹਾਡੇ ਕਾਰੋਬਾਰ 'ਚ ਕੋਈ ਬਰਕਤ ਨਹੀਂ ਪੈਂਦੀ, ਘਰ 'ਚ ਕਲੇਸ਼ ਰਹਿੰਦਾ, ਤੁਹਾਡਾ ਵੀ ਮਨ ਜੇਕਰ ਨਹੀਂ ਟਿਕਦਾ, ਤੁਹਾਨੂੰ ਵੀ ਸੱਚ ਦੀ ਜੇਕਰ ਭਾਲ ਆ, ਮਨ ਦੀ ਸ਼ਾਂਤੀ ਦੇ ਲਈ, ਮਨ ਦੀ ਤਸੱਲੀ ਦੇ ਲਈ ਇੱਕ ਵਾਰੀ ਗੌਤਮ ਦੇ ਕੋਲ ਜ਼ਰੂਰ ਆਇਆ ਕਰੋ। ਗੌਤਮ ਦੇ ਤਾਂ ਦਰਸ਼ਨ ਦੇ ਦਾਰੇ ਕਰਕੇ ਹੀ ਬੜੇ ਦੁੱਖ ਦੂਰ ਹੋ ਜਾਂਦੇ ਆ। ਅਕਸਰ ਹੀ ਦੂਜਿਆਂ ਨੂੰ ਪ੍ਰੇਰਿਤ ਕਰਦਾ ਪਰ ਉਹਦਾ ਆਪਣਾ ਪੁੱਤ ਉਹਦੀ ਕੋਈ ਨਾ ਸੁਣਦਾ, ਉਹਦਾ ਆਪਣਾ ਨੌਜਵਾਨ ਪੁੱਤ ਉਹਨੂੰ ਉਹ ਹਮੇਸ਼ਾ ਕਹਿੰਦਾ ਕਿ ਮੇਰੇ ਨਾਲ ਚੱਲ, ਕਾਲ ਮੇਰੇ ਨਾਲ ਚੱਲਿਆ ਕਰ, ਜਦੋਂ ਨਾ ਹੀ ਕਾਲ ਹੋਵੇ ਉਹ ਕਿੱਥੇ ਜਾਵੇ ਗੌਤਮ ਦੇ। ਉਹ ਬਿਲਕੁਲ ਜਾਣਾ ਪਸੰਦ ਨਹੀਂ ਸੀ ਕਰਦਾ, ਇਸ ਚੀਜ਼ ਕਰਕੇ ਬੜੀ ਵਾਰੀ ਘਰ ਦੇ ਵਿੱਚ ਤਲਖੀ ਵੀ ਹੋਈ, ਕਈ ਵਾਰੀ ਦਬਕੇ ਦੇ ਨਾਲ ਡਾਂਟ ਡਪਟ ਕੇ ਵੀ ਉਹਨੂੰ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਕੰਨ ਦੇ ਉੱਤੇ ਜੂ ਨਾ ਸਰਕੇ। ਜਦੋਂ ਉਹ ਦਾਨ ਪੁੰਨ ਕਰਦਾ ਤਾਂ ਉਦੋਂ ਵੀ ਕਹਿੰਦਾ ਕਾਲ ਮੇਰੇ ਨਾਲ ਚੱਲ। ਗੱਲ ਕਾਹਦੀ ਕਿ ਅਨਾਥ ਮੰਡਲ ਨਾਂ ਦਾ ਇਹ ਵਿਅਕਤੀ ਜਿਹਨੇ ਬਥੇਰੇ ਯਤਨ ਕਰਕੇ ਵੇਖ ਲਏ ਪਰ ਉਹਦਾ ਪੁੱਤ ਨਾ ਤਾਂ ਉਹਦੇ ਦਾਨੀ ਸੁਭਾਅ ਨੂੰ ਮੰਨਣ ਨੂੰ ਫਿਰੇ ਅਤੇ ਨਾ ਹੀ ਗੌਤਮ ਦੇ ਕੋਲ ਜਾਵੇ। ਆਖਿਰਕਾਰ ਇੱਕ ਦਿਨ ਉਹਨੂੰ ਇੱਕ ਤਰਕੀਬ ਸੁੱਝੀ, ਉਹਨੇ ਆਪਣੇ ਪੁੱਤ ਨੂੰ ਆਵਾਜ਼ ਮਾਰੀ ਅਤੇ ਕਿਹਾ ਜੇ ਤੂੰ ਗੌਤਮ ਬੁੱਧ ਦੇ ਜਾਏਗਾ ਤੇ ਮੈਂ ਤੈਨੂੰ 100 ਰੁਪਈਆ ਦਊਂਗਾ, ਜਾਂ ਜੋ ਵੀ ਉਦੋਂ ਦੇ ਉਸ ਸਮੇਂ ਦੇ ਹਿਸਾਬ ਦੇ ਨਾਲ ਕੋਈ ਕਰੰਸੀ ਚੱਲਦੀ ਸੀ, ਕੋਈ ਮੋਹਰਾਂ ਚੱਲਦੀਆਂ ਸੀ, ਸਿੱਕੇ ਚੱਲਦੇ ਸੀ, ਉਹ ਦੇਣ ਦੀ ਗੱਲ ਕਹੀ।
ਇਹ ਉਮਰ ਉਦਾਂ ਦੀ ਹੁੰਦੀ ਆ ਜਦੋਂ ਪੈਸੇ ਧੇਲੇ ਦੀ ਲੋੜ ਬਹੁਤ ਹੁੰਦੀ। ਨੌਜਵਾਨ ਨੇ ਫੈਸਲਾ ਕੀਤਾ ਕਿ 100 ਐਵੇਂ ਮਿਲ ਜਾਣਾ, ਜਾਣ 'ਚ ਕੀ ਆ, ਹਰਜ ਕੀ ਆ। ਹੋ ਉਹਨੇ ਗਿਆ ਬੈਠਾ, ਮਨ ਦੇ ਵਿੱਚ ਵਿਚਾਰ ਚੱਲੀ ਜਾਂਦੇ ਨੇ ਬੈਠੇ ਦੇ ਕਿ ਪਤਾ ਨਹੀਂ ਉਹਨੇ 100 ਦੇਣਾ ਵੀ ਆ ਕਿ ਨਹੀਂ ਦੇਣਾ। ਐਵੇਂ ਬਹਾਨੇ ਜਿਹੇ ਦੇ ਨਾਲ ਭੇਜ ਦਿੱਤਾ। ਫਿਰ ਸੋਚਦਾ ਚੱਲ ਕੋਈ ਗੱਲ ਨਹੀਂ, ਗਾਂ ਤਾਂ ਨਾ ਕਹਿਣ ਵਾਲਾ ਉਹ। ਇਹ ਰੋਜ਼ ਰੋਜ਼ ਦੀ ਖਿੱਚ ਖਿੱਚ ਤੇ ਮੁੱਕੂ। ਫਿਰ ਪਿਓ ਮੈਨੂੰ ਵੀ ਕਹਿਣ ਵਾਲਾ ਨਹੀਂ ਕੋਈ ਕੰਮ, ਜੇ ਉਹਨੇ ਅੱਜ ਮੇਰੀ ਨਾ ਪੂਰੀ ਕੀਤੀ, ਆਪਣਾ ਵਾਅਦਾ ਨਾ ਪੂਰਾ ਕੀਤਾ ਤਾਂ ਫਿਰ ਮੇਰੇ ਤੋਂ ਵੀ ਕੀ ਆਸ ਰੱਖਦਾ। ਇਹੋ ਹੀ ਸੋਚਾਂ ਸੋਚਦਾ ਘਰ ਵਾਪਸ ਆਇਆ। ਆ ਕੇ ਜਦੋਂ 100 ਮੰਗਿਆ ਤਾਂ ਪਿਓ ਨੇ ਪਹਿਲਾਂ ਹੀ ਤਿਆਰ ਰੱਖਿਆ ਸੀ, ਕੱਢ ਕੇ ਹੱਥ ਦੇ ਵਿੱਚ ਫੜਾ ਦਿੱਤਾ। ਬੜਾ ਹੈਰਾਨ ਹੋਇਆ, ਬਸ ਇੰਨਾ ਕੀ ਕੰਮ, ਸਿਰਫ ਜਾਣਾ ਅਤੇ ਵਾਪਸ ਆ ਜਾਣਾ ਅਤੇ 100 ਰੁਪਈਆ ਮਿਲੂਗਾ, ਇਹ ਤਾਂ ਕੰਮ ਬਹੁਤ ਵਧੀਆ। ਕਹਿਣ ਲੱਗਾ ਕੱਲ੍ਹ ਵੀ ਮਿਲੂਗਾ, ਇੱਦਾਂ ਤਾਂ ਮੈਂ ਰੋਜ਼ ਜਾ ਸਕਦਾ। ਪਿਓ ਹੱਸ ਕੇ ਪਾਸਿਓਂ ਦੀ ਲੰਘ ਗਿਆ, ਕੱਲ੍ਹ ਦੀ ਕੱਲ੍ਹ ਵੇਖਾਂਗੇ। ਅਗਲੇ ਦਿਨ ਪਿਓ ਨੇ ਫਿਰ ਦੁਬਾਰਾ ਆਵਾਜ਼ ਮਾਰੀ ਅਤੇ ਕਿਹਾ ਮੈਨੂੰ ਇਹ ਦੱਸ ਕੱਲ੍ਹ ਤੂੰ ਕੀ ਸੁਣਿਆ, ਗੌਤਮ ਕੋਲੋਂ ਕੀ ਸਿੱਖ ਕੇ ਆਇਆ। ਪਰ ਉਹਨੂੰ ਕੁਛ ਨਹੀਂ ਪਤਾ ਕਿਉਂਕਿ ਉਹਦਾ ਧਿਆਨ ਹੀ ਨਹੀਂ ਸੀ। ਉਹਦਾ ਧਿਆਨ ਤਾਂ ਸਿਰਫ ਇਸ ਪਾਸੇ ਹੀ ਕਿ ਪਿਓ 100 ਦਊਗਾ ਜਾਂ ਉਹਨੇ ਬਹਾਨਾ ਹੀ ਮਾਰਿਆ। ਉਹ ਤਾਂ ਸਿਰਫ ਉੱਥੇ ਹਾਜ਼ਰ ਸੀ, ਦੱਸਣ ਲਈ ਕੁਛ ਨਹੀਂ ਮਿਲਿਆ ਪਿਓ ਨੂੰ। ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ, ਮੈਨੂੰ ਪਤਾ ਸੀ ਤੂੰ ਇਸੇ ਤਰ੍ਹਾਂ ਨਾ ਕਰਨਾ। ਹੁਣ ਮੇਰੀ ਗੱਲ ਧਿਆਨ ਦੇ ਨਾਲ ਸੁਣ, ਅੱਜ ਜੇਕਰ ਤੂੰ ਜਾਏਗਾ ਤਾਂ ਤੈਨੂੰ ਮੈਂ 1000 ਰੁਪਈਆ ਦਊਂਗਾ ਜਾਂ 1000 ਸਿੱਕੇ ਦਊਂਗਾ, ਮੋਹਰਾਂ ਦਊਂਗਾ, ਪਰ ਸ਼ਰਤ ਇੱਕ ਕਿ ਤੂੰ ਆ ਕੇ ਮੈਨੂੰ ਸਾਰਾ ਕੁਛ ਦੱਸਣਾ। ਅੱਜ ਤੂੰ ਕੱਲੀ ਕੱਲੀ ਯਾਦ ਕਰਨੀ ਆ ਉਹ ਗੱਲ। ਪੁੱਤ ਦੇ ਕੰਨ ਖੜ੍ਹੇ ਹੋ ਗਏ, 1000 ਤਾਂ ਉਹਨਾਂ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਸੀ, ਮੈਨੂੰ ਤਾਂ ਹੋਰ ਕੁਛ ਕਰਨ ਦੀ ਵੀ ਲੋੜ ਨਹੀਂ। ਪਿਓ ਬਾਹਰੋਂ ਕਮਾ ਕੇ ਲਿਆਉਂਦਾ ਅਤੇ ਮੈਨੂੰ ਸਿਰਫ ਉੱਥੇ ਜਾਣ ਦੇ ਲਈ ਕਮਾਈ ਮਿਲਣੀ ਸ਼ੁਰੂ ਹੋ ਜਾਣੀ। ਇਹ ਤੋਂ ਵਧੀਆ ਹੋਰ ਸੌਦਾ ਕੀ ਹੋ ਸਕਦਾ, ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ। ਕੱਲ੍ਹ ਵੀ ਤਾਂ ਗਏ ਸੀ, ਅੱਜ ਵੀ ਜਾਂਦੇ ਹਾਂ, ਥੋੜ੍ਹਾ ਧਿਆਨ ਦੇ ਨਾਲ ਸੁਣ ਲਾਂਗੇ। ਕਹਿੰਦੇ ਨੇ ਜਾ ਕੇ ਅੱਜ ਉਹ ਗੌਤਮ ਦੇ ਸਾਹਮਣੇ ਬਹਿ ਗਿਆ, ਕੱਲੀ ਕੱਲੀ ਚੀਜ਼ ਬੜੇ ਧਿਆਨ ਦੇ ਨਾਲ ਸੁਣਨੀ ਸ਼ੁਰੂ ਕਰ ਦਿੱਤੀ ਕਿਉਂਕਿ ਪਤਾ ਵਾ ਪਿਓ ਨੇ ਜਾ ਕੇ ਪੁੱਛਣਾ, ਪਿਓ ਨੂੰ ਮੈਂ ਦੱਸਣਾ। ਬਹੁਤ ਧਿਆਨ ਦੇ ਨਾਲ ਸੁਣਦਾ ਰਿਹਾ, ਆਪਣੇ ਦਿਮਾਗ ਦੇ ਵਿੱਚ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਇੰਨੇ ਧਿਆਨ ਦੇ ਨਾਲ ਸੁਣਿਆ, ਅੱਜ ਉਹ ਵਾਪਸ ਨਹੀਂ ਆਇਆ। ਪਿਓ ਨੂੰ ਫਿਕਰ ਹੋ ਗਈ, ਮੁੰਡਾ ਕਿੱਥੇ ਗਿਆ, ਲੱਭਦਾ ਲਭਾਉਂਦਾ। ਜਦੋਂ ਗੌਤਮ ਦੇ ਟਿਕਾਣੇ 'ਤੇ ਪੁੱਜਾ ਤਾਂ ਪੁੱਤ ਉੱਥੇ ਬੈਠਾ। ਕਹਿਣ ਲੱਗਾ ਤੂੰ ਆਇਆ ਨਹੀਂ ਘਰ, ਘਰ ਤੇਰੀ ਮਾਂ ਪਰੇਸ਼ਾਨ ਆ, ਤੈਨੂੰ ਇਸ ਲਈ ਪੈਸੇ ਥੋੜ੍ਹੀ ਦੇਣੇ ਸੀ ਅਤੇ ਤੂੰ ਹੁਣ ਇੱਥੇ ਹੀ ਰਹਿ ਪਵੇਂ। ਚੱਲ ਤੇਰੇ ਪੈਸੇ ਤੇਰੇ ਮੈਂ ਦੇਣਾ, ਉੱਠ ਚੱਲ ਮੇਰੇ ਨਾਲ। ਅੱਖਾਂ ਤਾਂ ਚੁੱਕੀਆਂ ਪਿਓ ਵੱਲ ਬਿਟਰ ਬਿਟਰ ਵੇਖੀ ਜਾਵੇ, ਪਰ ਨਾਲ ਨਹੀਂ ਤੁਰਿਆ। ਪਿਓ ਫੇਰ ਬੋਲਿਆ ਚੱਲ ਮੈਂ ਕੱਲ੍ਹ ਤੋਂ ਨਹੀਂ ਕਹਿੰਦਾ ਆਉਣ ਤੇ ਲਈ, ਤੇਰੀ ਮਾਂ ਬੜੀ ਪਰੇਸ਼ਾਨ ਆ, ਚੱਲ ਘਰ ਨੂੰ। ਪਰ ਉਹ ਫੇਰ ਨਹੀਂ ਤੁਰਿਆ। ਅੱਜ ਉਹ ਵਾਲਾ ਪੁੱਤ ਨਹੀਂ ਸੀ ਰਿਹਾ, ਅੱਜ ਉਹ ਬਦਲ ਗਿਆ ਸੀ। ਅੱਜ ਪਿਓ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਅੱਜ ਮੈਂ ਆਪਣੇ ਪੁੱਤ ਨੂੰ ਨਹੀਂ ਕਿਸੇ ਹੋਰ ਨੂੰ ਮਿਲ ਰਿਹਾ, ਅਤੇ ਪੁੱਤ ਨੂੰ ਲੱਗ ਰਿਹਾ ਸੀ ਕਿੱਦਾਂ ਦਾ ਪਿਓ ਆ, ਇਹਨੇ ਤਾਂ ਮੈਨੂੰ ਇੱਥੇ ਭੇਜ ਦਿੱਤਾ, ਆਪ ਹੀ ਇੰਨੇ ਚਿਰ ਦਾ ਆਉਂਦਾ, ਇਹਨੂੰ ਉਹ ਕਿਉਂ ਨਹੀਂ ਪਤਾ ਲੱਗਾ ਜਿਹੜਾ ਅੱਜ ਮੈਨੂੰ ਪਤਾ ਲੱਗਾ। ਜਿਹੜੀਆਂ ਗੱਲਾਂ ਬੁੱਧ ਕੋਲੋਂ ਮੈਂ ਸੁਣ ਕੇ ਸਿੱਖ ਕੇ ਅੱਜ ਇੱਥੇ ਹੀ ਰਹਿ ਪਿਆ,
ਮੇਰਾ ਪਿਓ ਤਾਂ ਇੰਨੇ ਚਿਰ ਦਾ ਆਉਂਦਾ, ਇਹਦੇ 'ਤੇ ਅਸਰ ਕੋਈ ਕਿਉਂ ਨਹੀਂ? ਉਹ ਮਨ ਹੀ ਮਨ ਸੋਚੀ ਜਾਂਦਾ ਅਤੇ ਪਿਓ ਬੋਲੀ ਜਾਂਦਾ। ਹਾਰ ਕੇ ਕਹਿਣ ਲੱਗਾ, ਚੱਲ ਠੀਕ ਹੈ, ਚੱਲ ਮੇਰਾ ਪੁੱਤ, ਮੈਂ ਕੱਲ੍ਹ ਤੋਂ ਤੈਨੂੰ ਕਹਿੰਦਾ ਹੀ ਨਹੀਂ ਆਉਣ ਦੇ ਲਈ, ਤੂੰ ਵੱਧ ਸਿੱਕੇ ਲੈਣੇ ਵੱਧ ਲੈ ਲਈ, ਚੱਲ ਦੇਰ ਬਹੁਤ ਹੋ ਗਈ ਹੈ। ਅੱਗੋਂ ਪੁੱਤ ਕਹਿਣ ਲੱਗਾ, ਮੈਨੂੰ ਪੈਸੇ ਨਹੀਂ ਚਾਹੀਦੇ, ਮੈਂ ਤਾਂ ਸਗੋਂ ਇਹ ਕਹਿਣਾ ਸੀ ਜਿਹੜਾ ਕੱਲ੍ਹ ਤੁਸੀਂ ਮੈਨੂੰ 100 ਦਿੱਤਾ ਸੀ ਉਹ ਫਲਾਂ ਫਲਾਂ ਥਾਂ ਦੇ ਉੱਤੇ ਪਿਆ, ਉਹ ਵੀ ਜਾ ਕੇ ਉੱਥੋਂ ਚੁੱਕ ਲਿਓ, ਪੈਸੇ ਮੈਂ ਕਰਨੇ ਕੀ? ਅੱਜ ਜੋ ਮੈਂ ਸੁਣਿਆ ਉਹਦੇ ਵਿੱਚ ਪੈਸਾ ਤਾਂ ਕਿਤੇ ਆਉਂਦਾ ਹੀ ਨਹੀਂ, ਪੈਸੇ ਦੀ ਤਾਂ ਜ਼ਰੂਰਤ ਹੀ ਨਹੀਂ ਮੈਨੂੰ। ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਤੁਹਾਨੂੰ ਐਡੀ ਜ਼ਰੂਰਤ ਕਿਉਂ ਲੱਗਦੀ ਰਹੀ। ਪਿਓ ਦੀ ਫਿਕਰ ਹੋਰ ਵੱਧ ਗਈ, ਭੱਜਾ ਭੱਜਾ ਬੁੱਧਕ ਹੋ ਗਿਆ। ਕਹਿਣ ਲੱਗਾ, ਜੀ ਇਹਨੂੰ ਕਹੋ ਮੇਰੇ ਨਾਲ ਘਰ ਨੂੰ ਜਾਵੇ। ਬੁੱਧ ਨੇ ਕਿਹਾ, ਤੇਰਾ ਘੱਲੇ ਆਇਆ ਸੀ, ਹੁਣ ਤਾਂ ਬਈ ਉਹਦੀ ਮਰਜ਼ੀ ਆ, ਉਹਨੇ ਕਿਹੜੇ ਘਰ ਜਾਣਾ। ਜਦੋਂ ਉਹਦਾ ਮਨ ਕੀਤਾ ਉਹਨੇ ਆਪ ਹੀ ਚੱਲ ਆਉਣਾ। ਗੱਲ ਕਾਹਦੀ ਕਿ ਹਰ ਰੋਜ਼ ਜਾਂ ਲੰਮੇ ਸਮੇਂ ਤੋਂ ਵਿਚਾਰ ਸੁਣਨ ਦਾ ਉਹਦੇ ਪਿਓ ਦੇ ਉੱਤੇ ਉਨਾ ਅਸਰ ਨਹੀਂ ਹੋਇਆ ਜਿੰਨਾ ਅੱਜ ਇੱਕ ਦਿਨ ਦਾ ਉਹਦੇ ਪੁੱਤ ਦੇ ਉੱਤੇ ਹੋ ਗਿਆ। ਅਧਿਆਤਮਕ ਪੱਖ ਤੋਂ ਹਟ ਕੇ ਜੇ ਵੇਖੀਏ ਤਾਂ ਕਹਾਣੀ ਦੇ ਵਿੱਚੋਂ ਆਪਾਂ ਇਹ ਵੀ ਸਿੱਖ ਸਕਦੇ ਹਾਂ ਕਿ ਜੇਕਰ ਤੁਹਾਨੂੰ ਲੱਗਦਾ ਹੋਵੇ ਕੋਈ ਬਹੁਤ ਚਿਰਾਂ ਤੋਂ ਕਿਸੇ ਸਫ਼ਰ ਦੇ ਉੱਤੇ ਚੱਲਿਆ, ਕਿਸੇ ਨੇ ਬੜੇ ਚਿਰ ਦਾ ਕਾਰੋਬਾਰ ਸ਼ੁਰੂ ਕੀਤਾ, ਨੌਕਰੀ ਦੇ ਵਿੱਚ ਬੜਾ ਕਿਸੇ ਨੂੰ ਪੁਰਾਣਾ ਤਜਰਬਾ, ਪੜ੍ਹਾਈ ਲਿਖਾਈ ਦੇ ਵਿੱਚ ਉਹਨੇ ਬਹੁਤ ਪਹਿਲਾਂ ਦੀ ਡਿਗਰੀ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਕੰਮ ਦੇ ਵਿੱਚ ਕਿਸੇ ਨੂੰ ਬਹੁਤ ਜ਼ਿਆਦਾ ਮੁਹਾਰਤ ਹੈ ਅਤੇ ਤੁਹਾਨੂੰ ਲੱਗਦਾ ਹੋਵੇ ਪਤਾ ਨਹੀਂ ਕਦੋਂ ਇਹਦੇ ਨਾਲ ਰਲਾਂਗੇ, ਇਹਦੇ ਸਫ਼ਰ ਹੀ ਬੜਾ ਲੰਮਾ। ਕਈ ਵਾਰੀ ਆਪਾਂ ਸੋਚ ਸੋਚ ਕੇ ਐਵੇਂ ਜਾਂਦੇ ਹੀ ਨਹੀਂ ਉਸ ਰਾਹ। ਸੱਚ ਆ ਕਿ ਉਹਦਾ ਇੱਕ ਆਪਣਾ ਸਫ਼ਰ ਆ, ਤੁਹਾਡਾ ਆਪਣਾ ਸਫ਼ਰ ਹੈ। ਬੜੇ ਚਿਰ ਦਾ ਵੀ ਕੋਈ ਰੱਬ ਦੇ ਰਾਹ ਦੇ ਉੱਤੇ ਤੁਰਿਆ ਤਾਂ ਜ਼ਰੂਰੀ ਨਹੀਂ ਹੈ ਉਹਦੇ ਅੰਦਰ ਕੁਛ ਪੈ ਰਿਹਾ ਹੋਵੇ, ਉਹ ਬਾਹਰ ਪੈ ਪੈ ਕੇ ਡੁੱਲੀ ਜਾਂਦਾ। ਬਹੁਤੇ ਤਾਂ ਇਸੇ ਕਰਕੇ ਤੁਰੇ ਫਿਰਦੇ ਕਿਉਂਕਿ ਲੋਕਾਂ ਦੇ ਵਿੱਚ ਅਕਸ ਵਧੀਆ ਬਣਦਾ, ਲੋਕਾਂ ਦੇ ਵਿੱਚ ਇਮੇਜ ਵਧੀਆ ਬਣਾ ਕੇ ਰੱਖਣੀ ਹੁੰਦੀ ਹੈ। ਲੋਕ ਫਿਰ ਸੋਚਦੇ ਨੇ ਧਰਮੀ ਕਰਮੀ ਬੰਦਾ, ਇਹਦੇ ਨਾਲ ਆਪਾਂ ਵਪਾਰ ਕਰ ਸਕਦੇ ਹਾਂ, ਇਹਦੇ ਨਾਲ ਸਾਂਝ ਆਪਾਂ ਰੱਖ ਸਕਦੇ ਹਾਂ। ਪਰ ਸੱਚੇ ਕਿ ਜੇਕਰ ਕੋਈ ਤਨੋ ਮਨੋ ਕਰੇ ਤਾਂ ਬਹੁਤਾ ਸਮਾਂ ਨਹੀਂ ਲੱਗਦਾ। ਗੱਲ ਇਹ ਹੈ ਕਿ ਕੋਈ ਧਿਆਨ ਲਾਵੇ ਸਹੀ ਕਿਸੇ ਪਾਸੇ ਵੀ, ਉਹ ਰੱਬ ਵੱਲ ਲਾ ਲਓ, ਆਪਣੇ ਕੰਮ ਕਾਜ ਵੱਲ ਲਾ ਲਓ, ਪੜ੍ਹਾਈ ਵੱਲ ਲਾ ਲਓ, ਧਿਆਨ ਤੇ ਥੋੜ੍ਹੇ ਸਮੇਂ ਦਾ ਵੀ ਤੁਹਾਨੂੰ ਬਹੁਤ ਕੁਛ ਦੇ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ.com

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te.
3: Haan ji.

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ ਹਾਂਜੀ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
3: ਡਾਕਟਰ ਕੋਲ ਜਾ ਕੇ ਮੇਰਾ ਨਾਂ ਲੈ ਦਿਓ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸਪਾਵਾ ਬਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਤਰੈ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ, ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ।

ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨੇ ਖਾ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨ

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪੱਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੈ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ।

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋਇ ਕਾਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜੀਆ ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸੋਹਣਿਆ ਨੰਗੀਆ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ ਅਸਤ੍ਰ ਪਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਗ ਪੁਰਾ ਛੰਦ ਗਾਦੇ ਅਬਾਦੇ ਆਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਧਾਨੇ ਨਮਸਤੰਗ ਨਿਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਅਕਾਲੇ ਨਮਸਤੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਨੰ ਸਰਬੰਗ ਤ੍ਰਾਨੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਂਤਰ ਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਤ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਨ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਗ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵਹੰਤਾ ਸਰਵ ਤੇ ਅਨਪੇਕ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਕ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਉਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਰ ਵਿਸ਼ਨ ਸੱਚੀ ਪਤ ਅੰਤ ਬਸ

ਸਕੰਤਾ ਕਾਲ ਪਾਏ ਬ੍ਰਹਮਾ ਬਪਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਹਰ ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

0: ਵਾਹਿਗੁਰੂ ਜੀ ਕੀ ਫਤਿਹ।
1: ਗਰੀਬ ਨਵਾਦ। ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸਾਡੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਸੰਗਤ ਜੀਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਭਰਿਆ ਸਮਾਂ ਮਾਲਕ ਨੇ ਬਖਸ਼ਿਸ਼ ਕੀਤਾ ਹੈ। ਗੁਰਦੁਆਰਾ ਮੰਡੀ ਸਾਹਿਬ, ਦੀਵਾਨ ਅਸਥਾਨ, ਪਾਵਨ ਅਸਥਾਨਾਂ ਉੱਤੇ ਬੈਠ ਕੇ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਨ ਦਾ ਮੌਕਾ ਬਖਸ਼ਿਸ਼ ਪ੍ਰਾਪਤ ਹੋਇਆ ਹੈ। ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਮਾਲਕ ਪ੍ਰਤੱਖ ਹਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਗੁਰਬਾਣੀ ਦੀ ਕਥਾ ਕਰਿਆ ਕਰਦੇ, ਕਿਉਂਕਿ ਇਹ ਕਿਸੇ ਸਮੇਂ ਬਾਗ ਸੀ ਔਰ ਇੱਥੇ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਗੁਰਬਾਣੀ ਦੀ ਵਿਚਾਰ ਕਰਦੇ। ਅੱਜ ਵੀ ਉਸ ਬਾਗ ਦੀ ਨਿਸ਼ਾਨੀ ਬਿਲਕੁਲ ਸਾਹਮਣੇ ਸੁਭਾਇਮਾਨ ਹੈ। ਹਜ਼ੂਰ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚੋਂ ਅੱਜ ਮੁੱਖ ਵਾਕ ਜੋ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਸਾਰੇ ਹਾਜ਼ਰੀਆਂ ਭਰ ਰਹੇ ਹਾਂ। ਦੂਰ ਦੁਰਾਡੇ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਪ੍ਰੇਮੀ ਸਤਿਗੁਰੂ ਜੀ ਦੇ ਦਰ ਘਰ ਦੇ ਨਾਲ ਜੁੜੇ ਹੋਏ ਹਨ। ਅੱਜ ਦੇ ਦਿਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਪ੍ਰਲੋਕ ਗਮਨ ਦਿਹਾੜਾ ਮਨਾਇਆ ਜਾਂਦਾ ਹੈ। ਰਮਦਾਸ ਦੀ ਧਰਤੀ ਤੇ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਪਾਵਨ ਮੁੱਖ ਵਾਕ ਦੀ ਕਥਾ ਵਿਚਾਰ, ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਔਰ ਬਾਬਾ ਬੁੱਢਾ ਸਾਹਿਬ ਜੀ ਦਾ ਜਸ, ਉਹਨਾਂ ਦੀ ਵਡਿਆਈ ਵਿੱਚ ਵੀ ਆਪ ਜੀ ਨਾਲ ਬਚਨਾਂ ਦੀ ਸਾਂਝ ਪਾਉਣੀ ਹੈ। ਆਓ ਸਭ ਤੋਂ ਪਹਿਲਾਂ ਜੋ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਜਿਹੜੇ ਵਾਹਿਗੁਰੂ ਦੇ ਚਰਨ ਭੁਲਾ ਦਿੰਦੇ ਆ ਨਾ, ਜਨਮ ਮਿਲਿਆ ਪਰਮੇਸ਼ਰ ਨੂੰ ਭੁਲਾ ਦਿੱਤਾ, ਕਦੀ ਚੇਤੇ ਹੀ ਨਹੀਂ ਕੀਤਾ ਵਾਹਿਗੁਰੂ ਨੂੰ। ਹਜ਼ੂਰ ਮਹਾਰਾਜ ਕਿਰਪਾ ਕਰਦੇ ਆ, ਭਾਈ ਦੂਜਾ ਭਾ ਉਹਨਾਂ ਦੀ ਫਿਰ ਲਿਵ ਨਹੀਂ ਲੱਗਣ ਦਿੰਦਾ। ਉਹ ਫਿਰ ਬਾਅਦ ਵਿੱਚ ਯਤਨ ਵੀ ਕਰਨ ਵੀ ਸਾਡੀ ਲਿਵ ਲੱਗ ਜਾਵੇ, ਸਾਡੀ ਸੁਰਤ ਜੁੜ ਜਾਵੇ, ਫਿਰ ਸਾਧ ਸੰਗਤ ਕਿੱਥੋਂ ਇਹ ਗੱਲ ਬਣਦੀ ਹੈ। ਹਾਂ, ਪਰਮਾਤਮਾ ਆਪ ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ ਤੇ ਜ਼ਿੰਦਗੀ ਦੇ ਅੰਤਮ ਸਵਾਸ ਉੱਤੇ ਵੀ ਉਹ ਕਿਰਪਾ ਕਰ ਦੇਵੇ ਤੇ ਬੰਦੇ ਦੀ ਗੱਲ ਬਣ ਸਕਦੀ ਹੈ। ਅੰਤਮ ਸਵਾਸ ਉੱਤੇ ਵਾਹਿਗੁਰੂ ਦਾ ਕਿਤੇ ਚੇਤਾ ਆਵੇ ਤਾਂ ਵੀ ਗੱਲ ਬਣ ਸਕਦੀ ਹੈ, ਪਰ ਇਹ ਪਤਾ ਨਹੀਂ ਹੈ ਵੀ ਜ਼ਿੰਦਗੀ ਦਾ ਅੰਤਮ ਸਵਾਸ ਕਿਹੜੇ ਵੇਲੇ ਹੋ ਜਾਣਾ। ਇਸ ਕਰਕੇ ਸਾਰੀ ਉਮਰ ਹੀ ਗੁਰੂ ਕੇ ਸਿੱਖ ਪਾਤਸ਼ਾਹ ਦੇ ਚਰਨ ਘੁੱਟ ਕੇ ਫੜ ਕੇ ਰੱਖਦੇ ਹੈ, ਨਾਮ ਦੇ ਚਰਨ ਘੁੱਟ ਕੇ ਫੜ ਕੇ ਰੱਖਦੇ ਹੈ। ਚਿੱਤ ਵਿੱਚ ਚਰਨ ਕੀ ਹੈ? ਵਾਹਿਗੁਰੂ ਜੀ ਦਾ ਭਜਨ ਕਰਨਾ, ਗੁਰਬਾਣੀ ਪੜ੍ਹਨੀ, ਨਾਮ ਜਪਣਾ, ਅਭਿਆਸ ਕਰਨਾ ਔਰ ਜੀਵਨ ਸਹਿਜ ਦੇ ਵਿੱਚ ਲੈ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਆਓ ਕੀ ਕਿਰਪਾ ਕਰਦੇ ਹੈ, ਜਿਨ੍ਹਾਂ ਨੇ ਭਾਈ ਵਾਹਿਗੁਰੂ ਦੇ ਚਰਨ ਵਿਸਾਰ ਦਿੱਤੇ, ਭੁਲਾ ਦਿੱਤੇ, ਹੋਰ ਹੋਰ ਕੰਮਾਂ ਵਿੱਚ ਲੱਗੇ ਰਹੇ, ਉਹਨਾਂ ਦੇ ਬਾਰੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਅੱਜ ਦਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਗੁਰੂ ਗਰੀਬ ਨਿਵਾਜ ਆਓ ਕੀ ਕਿਰਪਾ ਕਰਦੇ ਹਨ, ਪਿਆਰ ਨਾਲ ਸਰਵਣ ਕਰੀਏ। ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਚੇਤੇ ਕਰੀਏ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਨਾਮ ਲਈਏ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਆਓ ਪਿਆਰ ਨਾਲ ਪਹਿਲਾਂ ਮੁੱਖ ਵਾਕ ਦੇ ਅੱਖਰੀ ਅਰਥ ਸਰਵਣ ਕਰ ਲਈਏ। ਪਿਆਰ ਨਾਲ ਗੱਜ ਕੇ ਕਹੋ ਜੀ ਸਤਨਾਮ।

ਕੇਵਲ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਕਿਰਪਾ ਕਰਦੇ ਹਨ। ਪਹਿਲੇ ਘਰ ਸੁਰਤਾਲ ਵਿੱਚ ਇਸ ਸ਼ਬਦ ਨੂੰ ਗਾਉਣ ਦਾ ਹੁਕਮ ਹੈ।

0: ਇਹ ਮੰਗਲ ਅਕਸਰ ਹੀ ਸਤਸੰਗ ਦੀ ਆਪਾਂ ਸਰਵਣ ਕਰਦੇ ਹਾਂ। ਬਾਰ ਬਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਮੰਗਲ ਲਿਖਦੇ ਹਨ, ਕਿਉਂਕਿ ਇਹ ਗੱਲ ਸਾਨੂੰ ਚੇਤੇ ਰਹਿ ਜਾਵੇ ਵੀ ਭਾਈ ਪਿਆਰਿਆ ਸਤਿਗੁਰੂ ਦੇ ਘਰ ਆਇਆ ਹੈ, ਮੰਜ਼ਿਲ ਤੇਰੀ ਇੱਕ ਓਅੰਕਾਰ ਹੈ, ਮੰਜ਼ਿਲ ਵਾਹਿਗੁਰੂ ਹੈ, ਪਰਮੇਸ਼ਰ ਹੈ, ਉਹ ਜੋ ਅਦਵੈਤ ਸਵਰੂਪ ਹੈ। ਉਸ ਵਾਹਿਗੁਰੂ ਦੇ ਮਨ ਵਿੱਚ ਕਿਸੇ ਪ੍ਰਥਾਏ ਈਰਖਾ ਨਹੀਂ ਹੈ, ਦਵੈਤ ਨਹੀਂ ਹੈ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਵਾਹਿਗੁਰੂ ਇੱਕ ਹੈ, ਅਦਵੈਤ ਸਵਰੂਪ ਹੈ, ਤੇ ਸਿੱਖਾ ਜੇ ਉਸ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ ਤਾਂ ਭਾਈ ਗੁਰੂ ਦੇ ਚਰਨਾਂ ਵਿੱਚ ਆ। ਸਤਿਗੁਰੂ ਜੀ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
1: ਤ੍ਰਿਗ ਤ੍ਰਿਗ ਖਾਇਆ,
0: ਹਜ਼ੂਰ ਮਹਾਰਾਜ ਗਰੀਬ ਨਿਵਾਜ ਕਿਰਪਾ ਕਰਦੇ ਆ, ਤ੍ਰਿਗ ਤ੍ਰਿਗ ਖਾਇਆ, ਵਾਹਿਗੁਰੂ ਨੂੰ ਭੁਲਾ ਕੇ ਪਰਮੇਸ਼ਰ ਦੀ ਯਾਦ ਹਿਰਦੇ ਚੋਂ ਵਿਸਾਰ ਕੇ ਜੋ ਵੀ ਭਾਈ ਤੂੰ ਖਾ ਰਿਹਾ ਹੈ ਉਹ ਤ੍ਰਿਗ ਹੈ। ਸੌ ਵਾਰੀ ਫਿਟੇ ਮੂੰਹ ਕਹੀਏ ਨਾ ਤੇ ਸਾਧ ਸੰਗਤ ਤੇ ਇੱਕ ਲਾਨਤ ਬਣਦੀ ਹੈ ਵੀ ਲਾਨਤ ਹੈ ਤੇਰੇ ਤੇ। ਸੰਸਾਰ ਵਿੱਚ ਸਮਾਜ ਵਿੱਚ ਜਿਹੜਾ ਬਹੁਤ ਨੀਚ ਕਰਮ ਕਰਦਾ ਹੈ ਨਾ, ਲੋਕ ਕਹਿੰਦੇ ਇਹਨੂੰ ਲਾਨਤ ਹੈ। ਤੇ ਸੌ ਵਾਰੀ ਲਾਨਤ ਪਾਈਏ ਨਾ ਤੇ ਇੱਕ ਵਾਰੀ ਤ੍ਰਿਗ ਬਣਦਾ। ਹਰ ਰੋਜ਼ ਆਪ ਗੁਰਸਿੱਖ ਪੜ੍ਹਦੇ ਹੋ, ਪਰਮੇਸ਼ਰ ਨੂੰ ਭੁਲਾ ਕੇ ਕੀ ਹੁੰਦਾ, ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਭਾਈ ਸੌ ਲਾਨਤਾਂ ਹੈ ਉਹਨੂੰ, ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਕਦੀ ਬਾਣੀ ਨਹੀਂ ਪੜ੍ਹੀ, ਕਦੀ ਸਤਸੰਗਤ ਵਿੱਚ ਨਹੀਂ ਆਇਆ, ਤੇ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਣੇ ਖਾ ਰਿਹਾ। ਸਤਸੰਗਤ ਇਸ ਪਾਸੇ ਵੀ ਦੁਨੀਆਂ ਦਾ ਬਹੁਤ ਧਿਆਨ ਹੈ, ਨਿਤ ਨਵੇਂ ਰੈਸਟੋਰੈਂਟ ਚ ਜਾਣਾ ਹੈ, ਕਹਿੰਦੇ ਨਿਤ ਨਵੇਂ, ਨਿਤ ਨਵੀਂ ਚੀਜ਼ ਖਾਣੀ ਹੈ। ਤੇ ਚਲੋ ਜਿਹੜੇ ਨਿਤ ਨਵੀਂ ਚੀਜ਼ ਖਾਣ ਦੀ ਸਮਰੱਥਾ ਨਹੀਂ ਰੱਖਦੇ, ਸਵੇਰ ਦਾ ਪ੍ਰਸ਼ਾਦਾ ਛਕਦੇ ਆ, ਦੁਪਹਿਰ ਦੀਆਂ ਸੋਚਾਂ ਚੱਲ ਪੈਂਦੀਆਂ ਵੀ ਦੁਪਹਿਰੇ ਕੀ ਬਣੇਗਾ, ਜਦੋਂ ਦੁਪਹਿਰ ਹੋ ਜਾਂਦੀ ਦੁਪਹਿਰ ਦਾ ਛਕ ਲੈਂਦੇ ਫਿਰ ਰਾਤ ਦੀ ਚਿੰਤਾ ਪੈ ਜਾਂਦੀ ਵੀ ਹੁਣ ਰਾਤ ਨੂੰ ਕੀ ਛਕਣਾ। ਇਹਨੂੰ ਮਹਾਰਾਜ ਕਹਿੰਦੇ ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਕਿੰਨਾ ਛਕ ਲੈਂਦੇ ਸਾਧ ਸੰਗਤ, ਹਰ ਦੋ ਦੋ ਘੰਟੇ ਬਾਅਦ, ਇੱਕ ਇੱਕ ਘੰਟੇ ਬਾਅਦ ਬੰਦੇ ਨੂੰ ਕੁਝ ਛਕਣ ਦੀ ਜ਼ਰੂਰਤ ਹੈ। ਹਜ਼ੂਰ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਚਰਨ ਭੁਲਾ ਦਿੱਤੇ, ਭਾਈ ਜੋ ਤੂੰ ਖਾ ਰਿਹਾ ਹੈ, ਇੱਕ ਵਾਰੀ ਤ੍ਰਿਗ ਨਹੀਂ ਕਿਹਾ ਮਹਾਰਾਜ, ਇੱਕ ਵਾਰੀ ਤ੍ਰਿਗ ਕਹਿੰਦੇ ਤੇ ਸੌ ਲਾਨਤ ਬਣਨੀ ਸੀ, ਦੋ ਵਾਰੀ ਤ੍ਰਿਗ ਕਿਹਾ 200 ਲਾਨਤਾਂ ਬਣ ਗਈਆਂ ਸਾਧ ਸੰਗਤ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਹੈ ਤ੍ਰਿਗ ਹੈ, ਪਰਮੇਸ਼ਰ ਨੂੰ ਛੁੱਟ ਕੇ ਜੇ ਤੂੰ ਲਗਾਤਾਰ ਪਦਾਰਥ ਛਕ ਰਿਹਾ ਹੈ। ਹਜ਼ੂਰ ਮਹਾਰਾਜ ਨੇ ਬਚਨ ਕੀਤਾ, ਨਾਮ ਬਿਨਾ ਜੋ ਪਹਿਰੈ ਖਾਏ। ਜਿਹੜਾ ਬੰਦਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਬੜੇ ਬੜੇ ਸੋਹਣੇ ਕੱਪੜੇ ਪਾ ਰਿਹਾ, ਬੜਾ ਬੜਾ ਸੋਹਣਾ ਛਕ ਰਿਹਾ, ਸਤਿਗੁਰੂ ਕਹਿੰਦੇ ਉਹਦੀ ਹਾਲਤ ਇਸ ਤਰ੍ਹਾਂ ਹੈ, ਜਿਉਂ ਕੂਕਰ ਜੂਠਨ ਮਹਿ ਪਾਏ, ਜਿਵੇਂ ਕੋਈ ਕੁੱਤਾ ਜੂਠ ਵਿੱਚ ਮੁੱਖ ਮਾਰ ਰਿਹਾ। ਹੁਣ ਕਿੱਡੀ ਵੱਡੀ ਗੱਲ ਹੈ, ਮਨੁੱਖ ਦਾ ਸਰੀਰ ਹੈ ਪਰ ਤਸ਼ਬੀਹ ਕੁੱਤੇ ਦੇ ਨਾਲ ਦਿੱਤੀ ਜਾ ਰਹੀ ਹੈ। ਹਜ਼ੂਰ ਮਹਾਰਾਜ ਕਿਰਪਾ ਕਰਦੇ ਆ, ਭਾਈ ਤ੍ਰਿਗ ਤ੍ਰਿਗ ਖਾਇਆ, ਵਾਹਿਗੁਰੂ ਨੂੰ ਭੁਲਾ

0: ਰੱਜ ਕੇ ਖਾਂਦਾ ਹੈ ਤੇ ਫਿਰ ਰੱਜ ਕੇ ਸੌਂਦਾ ਹੈ, ਕਿਉਂਕਿ ਖਾਣ ਦਾ ਤੇ ਸੌਣ ਦਾ ਸੰਬੰਧ ਹੈ ਸਾਧ ਸੰਗਤ। ਜਿੰਨਾ ਰੱਜ ਕੇ ਬੰਦਾ ਖਾਂਦਾ ਓਨਾ ਰੱਜ ਕੇ ਫਿਰ ਸੌਂਦਾ। ਹਜ਼ੂਰ ਮਹਾਰਾਜ ਕਹਿੰਦੇ ਫਿਰ ਭਾਈ ਜੇ ਖਾਣਾ ਲਾਹਨਤ ਯੋਗ ਹੈ ਨਾ ਤੇ ਤੇਰਾ ਸੌਣਾ ਵੀ ਲਾਹਨਤ ਯੋਗ ਹੈ। ਸਾਧ ਸੰਗਤ ਤੁਸੀਂ ਕਹੋਗੇ ਸੁੱਤੇ ਪਏ ਵਾਹਿਗੁਰੂ ਨੂੰ ਹੁਣ ਕਿਵੇਂ ਚੇਤੇ ਰੱਖੀਏ। ਐਸੇ ਰੱਬ ਦੇ ਪਿਆਰੇ ਵੀ ਹਨ ਜਿਹੜੇ ਸੁੱਤੇ ਪਏ ਵੀ ਸਾਧ ਸੰਗਤ ਜੀ ਮਹਾਰਾਜ ਬਾਣੀ ਵਿੱਚ ਲਿਖਦੇ ਆ, ਸੁੱਤੇ ਪਏ ਵੀ ਉਹ ਜੁੜੇ ਰਹਿੰਦੇ ਆ। ਸੁੱਤਿਆਂ ਗੁਰ ਸਲਾਹੀ ਹੈ, ਉੱਠਦਿਆਂ ਭੀ ਗੁਰ ਅਲਾਓ। ਚਲੋ ਇਹਦੇ ਅਰਥ ਇਹ ਵੀ ਕਰ ਲੈਂਦੇ ਆ ਵੀ ਸੌਣ ਲੱਗਿਆਂ ਵੀ ਗੁਰੂ ਨੂੰ ਸਲਾਹੋ, ਪਰ ਸੁੱਤੇ ਪਏ ਵੀ ਸਾਧ ਸੰਗਤ ਕਈ ਪਰਮੇਸ਼ਰ ਦਾ ਭਜਨ ਕਰ ਲੈਂਦੇ। ਮਹਾਰਾਜ ਬਾਣੀ ਵਿੱਚ ਕਿਰਪਾ ਕਰਦੇ ਆ, ਬਖਸ਼ਿਸ਼ ਕਰਦੇ ਆ। ਕਬੀਰ ਸੁਪਨੇ ਹੂੰ ਬਿਰੜਾਏ ਕੇ ਜਿਹ ਮੁਖ ਨਿਕਸੈ ਰਾਮ, ਸੁੱਤੇ ਪਿਆ ਬਰਬੜਾਉਂਦੇ ਹੋਏ ਜੇ ਵਾਹਿਗੁਰੂ ਦਾ ਨਾਮ ਮੁੱਖੋਂ ਨਿਕਲ ਜਾਵੇ। ਬਾਬਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ, ਕਹਿੰਦੇ ਭਾਈ ਐਸੇ ਰੱਬ ਦੇ ਪਿਆਰੇ ਦੇ ਚਰਨਾਂ ਵਿੱਚ ਮੇਰੇ ਸਰੀਰ ਦੀ ਚਮੜੀ ਦਾ ਜੋੜਾ ਬਣਾ ਕੇ ਪਾ ਦਿਓ। ਪਰ ਇੱਕ ਉਹ ਹੈ ਜਿਹੜਾ ਗਾਫਲ ਹੋ ਕੇ ਸੁੱਤਾ ਹੁੰਦਾ, ਸਾਧ ਸੰਗਤ ਗਾਫਲ ਹੋ ਕੇ ਸੁੱਤਾ ਹੁੰਦਾ। ਸੋ ਧ੍ਰਿਗ ਧ੍ਰਿਗ ਸੋਇਆ, ਤਿਰਕਾਰ ਹੈ ਵਾਹਿਗੁਰੂ ਨੂੰ ਭੁਲਾ ਕੇ ਸੌਣ ਨੂੰ। ਸਾਧ ਸੰਗਤ ਕੀ ਨਾਮ ਜਪਣ ਵਾਲੇ ਨਹੀਂ ਸੌਂਦੇ? ਨਾਮ ਜਪਣ ਵਾਲੇ ਵੀ ਸੌਂਦੇ ਆ, ਪਰ ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ, ਕਿਰਤ ਕਰਨ ਵਾਲੇ ਜਿਹੜਾ ਸੌਂਦੇ ਆ, ਮਨ ਵਿੱਚ ਇਹ ਇੱਛਾ ਹੈ ਵੀ ਡੱਟ ਕੇ ਆਰਾਮ ਕਰ ਲਈਏ ਫਿਰ ਭਜਨ ਕਰਨਾ, ਉਹਨਾਂ ਦਾ ਸੌਣਾ ਵੀ ਭਜਨ ਦਾ ਰੂਪ ਧਾਰ ਲੈਂਦਾ। ਸੋ ਭਾਈ ਵਾਹਿਗੁਰੂ ਨੂੰ ਭੁਲਾ ਕੇ ਸੋਇਆ ਲਾਂਤ ਹੈ, ਤਿਰਕਾਰ ਯੋਗ ਹੈ।
1: ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ,
0: ਬੜੇ ਬੜੇ ਵਧੀਆ ਕੱਪੜੇ ਪਾਏ ਲੋਕਾਂ ਨੂੰ ਵਿਖਾਉਣ ਵਾਸਤੇ, ਨਿਤ ਨਵੇਂ ਕੱਪੜੇ, ਅਲਮਾਰੀਆਂ ਭਰੀਆਂ ਪਈਆਂ ਨੇ ਸਾਧ ਸੰਗਤ ਕੱਪੜਿਆਂ ਦੇ ਨਾਲ, ਨਿਤ ਨਵੇਂ ਨਵੇਂ ਕੱਪੜੇ ਪਾਉਣੇ। ਮਹਾਰਾਜ ਕਹਿੰਦੇ ਉਹ ਵੀ ਭਾਈ ਲਾਂਤ ਯੋਗ ਹੈ, ਤ੍ਰਿਗ ਹੈ, ਤ੍ਰਿਗ ਹੈ। ਕਿ ਮਹਾਰਾਜ ਕੱਪੜੇ ਨਾ ਪਾਈਏ? ਮਹਾਰਾਜ ਕਹਿੰਦੇ ਕੱਪੜੇ ਪਾਓ, ਪਰ ਪਰਮੇਸ਼ਰ ਨੂੰ ਨਾ ਭੁੱਲੋ, ਪਰਮੇਸ਼ਰ ਨੂੰ ਨਾ ਭੁੱਲੋ। ਅੰਗ ਚੜਾਇਆ, ਬੜੇ ਬੜੇ ਕੱਪੜੇ ਆਪਣੇ ਅੰਗਾਂ ਤੇ ਸਜਾਉਣਾ, ਇਹ ਅੰਗ ਵੀ ਤਿਰਕਾਰ ਯੋਗ ਹਨ।
1: ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ,
0: ਜਿਸ ਸਰੀਰ ਰਾਹੀਂ ਕਦੀ ਸੰਗਤ ਨਹੀਂ ਕੀਤੀ, ਮਹਾਰਾਜ ਕਹਿੰਦੇ ਉਹ ਸਰੀਰ ਵੀ ਤ੍ਰਿਗ ਹੈ। ਭਾਈ ਚੇਤਾ ਰੱਖਿਓ, ਸਰੀਰ ਸਫਲੇ ਦੀ ਵੀ ਗੱਲ ਹੈ। ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਨਾਮ ਜਪਿਆ ਸਰੀਰ ਸਫਲ ਹੋ ਜਾਂਦਾ। ਖਾਲਸਾ ਜੀ, ਸਰੀਰ ਸਫਲ ਹੋ ਜਾਂਦਾ। ਇੱਕ ਸਰੀਰ ਨੂੰ ਮੁਕਤ ਲਿਖਦੇ ਮਹਾਰਾਜ, ਇੱਕ ਨੂੰ ਗੁਰਬਾਣੀ ਚ ਫਿਰ ਕੁੱਤੇ ਨਾਲ ਤਸ਼ਬੀਹ ਦੇ ਦਿੰਦੇ। ਜਿਹੜਾ ਵਾਹਿਗੁਰੂ ਨੂੰ ਭੁੱਲ ਜਾਂਦਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਉਹ ਸਰੀਰ ਕੁੱਕਰ ਵਰਗਾ, ਉਹ ਸਰੀਰ ਕੁੱਤੇ ਵਰਗਾ ਹੈ, ਜਿਸ ਸਰੀਰ ਵਿੱਚੋਂ ਵਾਹਿਗੁਰੂ ਦਾ ਕਦੇ ਯਾਦ ਹੀ ਨਹੀਂ ਆਉਂਦੀ। ਸੋ ਧ੍ਰਿਗ ਸਰੀਰ, ਉਹ ਸਰੀਰ ਧ੍ਰਿਗ ਹੈ। ਕੁਟੰਬ ਸਹਿਤ ਸਿਉਂ, ਪਰਿਵਾਰ ਸਮੇਤ ਸਭ ਤਿਰਕਾਰ ਯੋਗ ਹੈ।
1: ਜਿਤ ਹੁਣ ਖਸਮ ਨਾ ਪਾਇਆ,
0: ਜੇ ਹੁਣ ਵਾਹਿਗੁਰੂ ਖਸਮ ਦੀ ਪ੍ਰਾਪਤੀ ਨਹੀਂ ਹੋਈ ਜਿਸ ਸਰੀਰ ਨਾਲ, ਭਾਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ ਭਾਈ ਇਹ ਸਰੀਰ, ਕਹਿਣ ਲੱਗੇ ਫਿਰ ਲਾਂਤਾਂ ਜੋਗੀ ਹੈ। ਹਾਂਜੀ,
1: ਪੌੜੀ ਛੁਟਕੀ ਫਿਰ ਹੱਥ ਨਾ ਆਵੇ,
0: ਪੌੜੀ ਛੁਟਕੀ ਫਿਰ ਹੱਥ ਨਾ ਆਵੇ। ਕਹਿੰਦੇ ਮਨੁੱਖਾ ਜਨਮ ਪੌੜੀ ਹੈ, ਸਾਧ ਸੰਗਤ ਛੱਤ ਤੇ ਪਹੁੰਚਣਾ ਹੈ, ਪੌੜੀ ਦੀ ਜ਼ਰੂਰਤ ਹੈ। ਪਰਮੇਸ਼ਰ ਤੱਕ ਪਹੁੰਚਣਾ ਹੈ, ਸਰੀਰ ਪੌੜੀ ਹੈ, ਇਹ ਵਾਰੀ ਹੈ। ਚਲੋ ਪੌੜੀ ਦੀ ਵਿਆਖਿਆ ਵੀ ਅੱਗੇ ਬੜੀ ਲੰਮੀ ਕੀਤੀ ਵਿਦਵਾਨਾਂ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਕਹਿੰਦੇ ਇਸ ਪੌੜੀ ਤੇ ਸੱਤ ਡੰਡੇ ਨੇ ਸਾਧ ਸੰਗਤ, ਉਹਨਾਂ ਸੱਤਾਂ ਡੰਡਿਆਂ ਦੀ ਵਿਆਖਿਆ। ਚਲੋ ਮੈਂ ਇੱਕ ਡੰਡੇ ਦੀ ਬੇਨਤੀ ਕਰ ਦਿੰਦਾ ਵੀ ਪਹਿਲਾ ਡੰਡਾ ਹੈ ਸੋ ਵਿਚਾਰਨਾ, ਆਪਣੇ ਮਨ ਵਿੱਚ ਚੰਗੇ ਫੁਰਨੇ ਪੈਦਾ ਹੋਣ ਲੱਗ ਪੈਣੇ। ਜਦੋਂ ਸਾਡੇ ਮਨ ਵਿੱਚ ਚੰਗੇ ਫੁਰਨੇ ਪੈਦਾ ਹੋਣ ਲੱਗ ਪੈਣ, ਬੰਦਾ ਸਮਝ ਲਵੇ ਧਰਮ ਦੀ ਪੌੜੀ ਦਾ ਪਹਿਲਾ ਡੰਡਾ ਚੜ ਗਿਆ। ਜੇ ਚੰਗੇ ਫੁਰਨੇ ਨਹੀਂ ਪੈਦਾ ਹੋ ਰਹੇ, ਅੰਦਰ ਸੋਚ ਚੰਗੀ ਪੈਦਾ ਨਹੀਂ ਹੋ ਰਹੀ, ਫਿਰ ਸਮਝ ਲਵੇ ਅਜੇ ਧਰਮ ਦੀ ਪੌੜੀ ਦਾ ਪਹਿਲਾ ਡੰਡਾ ਵੀ ਨਹੀਂ ਚੜਿਆ। ਫਿਰ ਅੱਗੇ ਵਿਚਾਰ ਕਰਨੀ ਹੈ ਵੀ ਕੀ ਜੋ ਛੱਡਣਾ ਚਾਹੀਦਾ ਸੀ ਮੈਂ ਛੱਡਿਆ ਕਿ ਨਹੀਂ ਛੱਡਿਆ। ਅਖੀਰ ਬ੍ਰਹਮ ਗਿਆਨ ਤੱਕ ਪਹੁੰਚਦੀ ਹੈ। ਸੋ ਇਹ ਸਰੀਰ ਵੀ ਪੌੜੀ ਹੈ। ਇੱਕ ਵਾਰੀ ਡੈਥ ਹੋ ਗਈ ਨਾ ਸਾਧ ਸੰਗਤ, ਮੌਤ ਹੋ ਗਈ, ਮੁੜ ਬੰਦਾ ਲੱਖ ਯਤਨ ਕਰ ਲੇ ਮੈਂ ਜੀਭ ਤੋਂ ਵਾਹਿਗੁਰੂ ਕਵਾਂ ਕਹਿ ਨਹੀਂ ਸਕਦਾ, ਕਹਿ ਨਹੀਂ ਸਕਦਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇ। ਫਿਰ ਸਮਾਂ ਹੱਥ ਨਹੀਂ ਆਉਂਦਾ। ਹਜ਼ੂਰ ਸ੍ਰੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਫਿਰ ਪਾਈਏ ਹੱਥ ਨਹੀਂ ਆਉਂਦੀ ਭਾਵ ਸਮਾਂ ਨਹੀਂ ਮਿਲਦਾ।
1: ਅਹਿਲਾ ਜਨਮ ਗਵਾਇਆ,
0: ਇੰਨਾ ਅਹਿਲਾ ਇੰਨਾ ਕੀਮਤੀ ਸੁੰਦਰ ਜਨਮ ਗਵਾਚ ਗਿਆ। ਗਵਾਚਦਾ ਕੌਣ ਹੈ? ਜਿਹੜਾ ਕੋਲ ਹੋਵੇ, ਜਿਹੜੀ ਵਸਤੂ ਕੋਲ ਹੈ ਸਾਡੇ ਪਾਸ ਹੈ ਉਹ ਗਵਾਚਦੀ ਹੈ। ਜੀਵ ਆਤਮਾ ਨੂੰ ਸਰੀਰ ਮਿਲਿਆ ਹੈ, ਫਿਰ ਇਹ ਸਰੀਰ ਗਵਾਚ ਜਾਂਦਾ ਹੈ, ਭਾਵ ਇੰਨਾ ਕੀਮਤੀ ਜਨਮ ਐਵੇਂ ਗਵਾਚ ਗਿਆ। ਹੀਰੇ ਜੈਸਾ ਜਨਮ ਹੈ

0: ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨ ਭੁਲਾ ਹੀ ਦਿੱਤੇ, ਭੁਲਾ ਹੀ ਦਿੱਤੇ, ਕਦੀ ਨਾਮ ਨਹੀਂ ਜਪਿਆ, ਕਦੀ ਸਤਸੰਗਤ ਵਿੱਚ ਨਹੀਂ ਆਏ। ਮਹਾਰਾਜ ਕਹਿੰਦੇ ਫਿਰ ਦੂਜੇ ਭਾਵ ਵਿੱਚ ਲੱਗ ਜਾਂਦੇ ਆ, ਦੂਜਾ ਭਾਵ ਫਿਰ ਲਿਵ ਨਹੀਂ ਲੱਗਣ ਦਿੰਦਾ, ਫਿਰ ਅੰਦਰ ਦੀ ਸੁਰਤ ਵਾਹਿਗੁਰੂ ਨਾਲ ਜੁੜਨ ਨਹੀਂ ਦਿੰਦਾ।
1: ਜਗ ਜੀਵਨ ਦਾਤਾ ਜਨ ਸੇਵਕ ਤੇਰੇ,
0: ਵਾਹਿਗੁਰੂ ਤੁਸੀਂ ਜਗਤ ਦੇ ਜੀਵਾਂ ਨੂੰ ਜੀ ਦਾਨ ਦੇਣ ਵਾਲੇ ਹੋ। ਪਰਮੇਸ਼ਰ ਨੇ ਜੀ ਦਾਨ ਦਿੱਤਾ। ਬੰਦਾ ਇਹ ਕਹਿ ਸਕਦਾ ਵੀ ਮੈਂ ਮਿਹਨਤ ਕੀਤੀ ਹੈ, ਵੇਖੋ ਮੈਂ ਇੰਨਾ ਸੋਹਣਾ ਮਕਾਨ ਬਣਾਇਆ, ਮੈਂ ਮਿਹਨਤ ਕੀਤੀ ਹੈ, ਮੈਂ ਆਪਣੇ ਬਲ ਤੇ ਗੱਡੀ ਖਰੀਦ ਲਈ ਹੈ, ਮੈਂ ਸ਼ੌਹਰਤ ਪ੍ਰਾਪਤ ਕੀਤੀ ਹੈ, ਪਰ ਕੋਈ ਇਹ ਨਹੀਂ ਕਹਿ ਸਕਦਾ ਵੀ ਮੇਰਾ ਬਲ ਹੈ, ਵੇਖੋ ਮੈਂ ਜਿਉਂਦਾ ਹੈ, ਮੇਰਾ ਬਲ ਹੈ, ਮੈਂ ਸਰੀਰ ਵਿੱਚ ਪ੍ਰਾਣ ਹੈ ਮੇਰੇ, ਵੀ ਮੈਂ ਆਪ ਪ੍ਰਾਣ ਪਾਏ ਹੈ। ਨਹੀਂ, ਸਤਸੰਗਤ ਤੇ ਦਾਤ ਉਸ ਵਾਹਿਗੁਰੂ ਦੀ ਹੈ। ਜਗਤ ਦੇ ਜੀਵਾਂ ਨੂੰ ਦਾਨ ਦੇਣ ਵਾਲੇ, ਜੀ ਦਾਨ ਦੇਣ ਵਾਲੇ, ਹੇ ਵਾਹਿਗੁਰੂ ਜੀ, ਫਿਰ ਜਿਹੜੇ ਆਪ ਜੀ ਦੇ ਸੇਵਕ ਬਣ ਜਾਂਦੇ ਆ, ਮਹਾਰਾਜ ਆਪ ਦੇ ਜਿਹੜੇ ਸੇਵਕ ਬਣਦੇ ਹਨ,
1: ਕਿਨਕੇ ਤੈ ਦੁਖ ਨਿਵਾਰੇ,
0: ਆਪ ਕਿਰਪਾ ਕਰਕੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੰਦੇ ਆ। ਜਨਮ ਮਰਨ ਦਾ ਵੱਡਾ ਦੁੱਖ ਹੈ ਸਾਧ ਸੰਗਤ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਪਰ ਇੱਥੇ ਜਨਮ ਮਰਨ ਦਾ ਵੱਡਾ ਦੁੱਖ, ਇਹ ਸਾਰੇ ਦੁੱਖ ਤੁਸੀਂ ਆਪਣੇ ਸੇਵਕਾਂ ਦੇ ਦੂਰ ਕਰ ਦਿੰਦੇ ਹੋ, ਔਰ ਇਕੱਲੇ ਦੂਰ ਨਹੀਂ ਕਰਦੇ, ਸਾਧ ਸੰਗਤ ਗੁਰੂ ਦੇ ਸੇਵਕ ਇੰਨੇ ਵੱਡੇ ਹੋ ਜਾਂਦੇ ਆ, ਅੱਗੋਂ ਸੇਵਕ ਦੇ ਵੀ ਜਿਹੜਾ ਦਰਸ਼ਨ ਕਰੇ ਉਹਦੇ ਵੀ ਦੁੱਖ ਦੂਰ ਹੋਣ ਲੱਗ ਪੈਂਦੇ। ਕਿਉਂਕਿ ਅੱਜ ਆਪਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਯਾਦ ਕਰਨਾ ਹੈ। ਹਾਂਜੀ,
1: ਰਹਾਉ
0: ਦੇ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਹਨ,
1: ਤੂੰ ਦਇਆਲ ਦਇਆ ਪਤ ਦਾਤਾ,
0: ਵਾਹਿਗੁਰੂ ਤੁਸੀਂ ਦਇਆ ਦੇ ਘਰ ਹੋ, ਤੁਸੀਂ ਦਇਆ ਦੇ ਘਰ। ਸਭ ਤੋਂ ਵੱਧ ਜੇ ਕੋਈ ਇਸ ਧਰਤੀ ਤੇ ਦਿਆਲੂ ਹੈ ਤਾਂ ਪਰਮੇਸ਼ਰ ਹੈ, ਦੂਜਾ ਸਤਿਗੁਰੂ ਜੀ, ਤੇ ਤੀਜਾ ਸਤਿਗੁਰੂ ਦੇ ਚਰਨਾਂ ਚ ਆਇਆ ਸਿੱਖ। ਪਰ ਸਭ ਤੋਂ ਵੱਡੀ ਦਇਆ ਕਿੱਥੋਂ ਮਿਲਦੀ? ਜਿੱਥੇ ਅਨੰਤੀ ਦਇਆ, ਅਨੰਤੀ ਦਇਆ, ਉਹ ਸ੍ਰੀ ਪਰਮੇਸ਼ਰ ਜੀ ਹਨ। ਹੇ ਵਾਹਿਗੁਰੂ ਜੀ, ਤੁਸੀਂ ਦਇਆ ਦੇ ਘਰ ਹੋ, ਦਇਆ ਦੇ ਮਾਲਕ ਹੋ, ਆਪ ਸਾਡੇ ਦਾਤੇ ਹੋ।
1: ਕਿਆ ਇਹ ਜੰਤ ਵਿਚਾਰੇ,
0: ਅਸੀਂ ਕਹਿੰਦੇ ਇਹਨਾਂ ਜੀਵਾਂ ਨੇ ਚਰਨ ਭੁਲਾ ਦਿੱਤੇ, ਆਪ ਨੂੰ ਭੁੱਲ ਗਏ, ਪਰ ਮਹਾਰਾਜ ਜੀਵ ਕੀ ਹਨ? ਇਹ ਬੜੀ ਵੱਡੀ ਦ੍ਰਿਸ਼ਟੀ ਹੋਵੇ ਨਾ, ਫਿਰ ਪਤਾ ਲੱਗਦਾ ਹੈ ਇਹ ਜੀਵ ਤਾਂ ਕੁਝ ਵੀ ਨਹੀਂ ਹਨ। ਇਹਨਾਂ ਜਨਤਾ ਕਹਿ ਵਸ ਕਿਛ ਨਾ ਹੈ, ਕਰਨ ਕਰਾਵਣ ਕਰਨੈ ਹਾਰ, ਮਾਨੁਖ ਕਹਿ ਕਿਛ ਨਾ ਹੀ ਹਾਥ। ਕਿਆ ਇਹ ਜੰਤ ਵਿਚਾਰੇ, ਵਿਚਾਰੇ ਕਹਿੰਦੇ ਨਤਾਣੇ ਜੇ ਨੂੰ, ਇਹ ਜੰਤ ਵਿਚਾਰੇ ਕੀ ਹਨ?
1: ਮੁਕਤ ਬੰਦ ਸਭ ਤੁਝ ਤੇ ਹੋਏ,
0: ਅੱਜ ਤੱਕ ਜਿਹੜਾ ਵੀ ਮੁਕਤ ਹੋਇਆ, ਬੰਧਨਾਂ ਤੋਂ ਮੁਕਤ ਹੋਇਆ, ਜਾਂ ਇਉਂ ਕਹੀਏ ਵੀ ਕੋਈ ਆਪਦੇ ਕਰਮਾਂ ਕਰਕੇ ਬੰਧਨਾਂ ਚ ਪਿਆ, ਕਿਉਂਕਿ ਮੁਕਤ ਬੰਦ ਸਭ ਤੁਝ ਤੇ ਹੋਏ, ਇਹ ਸਭ ਆਪ ਜੀ ਦੀ ਕਿਰਪਾ ਨਾਲ ਹੀ ਮੁਕਤ ਹੋਣਗੇ।
1: ਐਸਾ ਆਖ ਵਖਾਣੇ,
0: ਧਾਰਮਿਕ ਗ੍ਰੰਥ ਵੀ ਇਹ ਗੱਲ ਕਹਿੰਦੇ ਆ, ਤੇ ਜਿਨ੍ਹੇ ਇਹ ਗੱਲ ਬੁੱਝ ਲਈ ਉਹ ਵੀ ਇਹ ਗੱਲ ਕਹਿੰਦਾ ਹੈ ਕਿ ਭਾਈ ਬੰਦਾ ਆਪ ਮੁਕਤ ਨਹੀਂ ਹੋ ਸਕਦਾ, ਉਹ ਦਾਤਾ ਮੁਕਤ ਕਰਦੇ ਤੇ ਗੱਲ ਵੱਖਰੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਦਾਹਰਣਾਂ ਦਿੱਤੀਆਂ, ਮਹਾਰਾਜ ਜੀ ਦੇ ਦੋ ਸਲੋਕ ਭੋਗ ਦੇ ਸਮੇਂ ਆਪਾਂ ਪੜ੍ਹਦੇ, ਬਲ ਛੁਟਕਿਓ ਬੰਧਨ ਪਰੇ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਵੀ ਪੂਰਾ ਜਕੜਿਆ ਜਾਵੇ ਬੰਦਾ, ਉਹ ਫਿਰ ਜਦੋਂ ਆਪ ਯਤਨ ਕਰ ਕਰਕੇ ਹਾਰ ਜਾਵੇ, ਫਿਰ ਪਰਮੇਸ਼ਰ ਨੂੰ ਚੇਤੇ ਕਰੇ, ਪਰਮੇਸ਼ਰ ਕਿਰਪਾ ਕਰਦਾ, ਦਇਆ ਕਰਦਾ, ਉਹਨੂੰ ਮੁਕਤ ਕਰ ਦਿੰਦਾ। ਤੇ ਮਹਾਰਾਜ ਨੇ ਇੱਕ ਹਾਥੀ ਦੀ ਉਦਾਹਰਣ ਦਿੱਤੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਗਦ ਜਿਉਂ ਹੋ ਸਹਾਏ, ਹਾਥੀ ਦੀ ਉਦਾਹਰਣ ਦਿੱਤੀ, ਹਾਥੀ ਬੰਧਨਾਂ ਤੋਂ ਕਿਵੇਂ ਛੁੱਟਿਆ। महाराज बाणी विच दसदे जदों ग्राह कोल आया वह हाथी ने पहला कोशिश की है जदों उन्हें वेख्या भी हुण मेरी कोशिश मुक गई है हुण मेरी गल नहीं बननी साध संगत उदों फिर उन्हें वाहिगुरु जी नूं चेते कीता। महाराज भी इहो कहिंदे बंदिया अपने हाथ पैर मारने छड्ड दे इहदा हुण दूजा भावना लै लिओ भी उद्यम करना छड्ड दे संसार च उद्यम चल सकदा है परमात्मा दे घर आउण लई गुरु घर आउण लई उद्यम चाहीदा है पर मुक्त अवस्था प्राप्त करन वास्ते अपणियां चलाकियां छड्ड दे सारे हीले वसीले छड्ड के सतगुरु दे चरणा च अरदास कर गुरु साहब ही मुक्त कर सकदे है परमेश्वर ही मुक्त कर सकदा है। सो महाराज ये सब आप जी तो खेड वरत दी है
1: गुरमुख हुआ सो मुकत कही
0: जेड़े गुरमुख हो गए है भाई फिर ये अवस्था का आनंद माण दे है जींदियां जी मुक्त हुंदे है उना नू मुकत कही दा है
1: मन मुख बंद विचारे
0: मन मुख विचारे बंधना ची पए रहिंदे है ਉਹ ਬੱਜੇ ਹੀ ਰਹਿੰਦੇ ਹਨ
1: ਸੋ ਜਨ ਮੁਕਤ ਜਿਸ ਏਕ ਲਿਵ ਲਾਗੀ
0: ਮੁਕਤ ਕੌਣ ਹੈ ਜਿਹਨੇ ਸਾਰੇ ਪਾਸਿਓਂ ਧਿਆਨ ਛੱਡ ਕੇ ਵਾਹਿਗੁਰੂ ਵਾਲੇ ਪਾਸੇ ਲਿਵ ਲਾਈ ਹੈ ਹੁਣੇ ਬੇਨਤੀ ਕੀਤੀ ਹੈ ਸਿਰਫ ਅਕਾਲ ਪੁਰਖ ਦਾ ਚਿੰਤਨ ਕੀਤਾ ਉਹਦੇ ਤਰਲੇ ਲਏ ਮਹਾਰਾਜ ਕਹਿੰਦੇ ਆ ਡਿੱਗ ਜਾ ਹਾਰ ਮੰਨ ਲੈ ਡਿੱਗ ਪੈ ਜਦੋਂ ਬੰਦਾ ਹਾਰ ਮੰਨਦਾ ਡਿੱਗ ਪੈਂਦਾ ਹੈ ਫਿਰ ਸਤਿਗੁਰੂ ਉਹਨੂੰ ਚੁੱਕ ਲੈਂਦੇ ਹੈ। ਸੋ ਉਹ ਭਾਈ ਗੁਰਮੁਖ ਜਿਹੜੇ ਹੈ ਉਹ ਮੁਕਤ ਹੁੰਦੇ ਹੈ
1: ਸਦਾ ਰਹੇ ਹਰ ਨਾਲੇ
0: ਉਹਨਾਂ ਇੱਕ ਵਾਹਿਗੁਰੂ ਨਾਲ ਲਿਵ ਲਾਈ ਹੁੰਦੀ ਹੈ ਔਰ ਸਦਾ ਉਹ ਮਹਾਰਾਜ ਦੇ ਨਾਲ ਰਹਿੰਦੇ ਹਿਰਦੇ ਚ ਵਾਹਿਗੁਰੂ ਨੂੰ ਚੇਤੇ ਰੱਖਦੇ ਹਨ।
1: ਤਿੰਨ ਕੀ ਗਹਿਣ ਗਤ ਕਹੀ ਨਾ ਜਾਈ
0: ਉਹਨਾਂ ਗੁਰਮੁਖਾਂ ਦੀ ਜਿਹੜੀ ਗੋਹਜ ਅਵਸਥਾ ਹੈ ਨਾ ਉਹਨਾਂ ਦੇ ਅੰਦਰ ਦੀ ਅਵਸਥਾ ਹੈ ਉਹ ਕਹੀ ਨਹੀਂ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ। ਸਾਧ ਸੰਗਤ ਇਹ ਤਾਂ ਜਪਜੀ ਸਾਹਿਬ ਦੀਆਂ ਪੰਗਤੀਆਂ ਨੇ ਹਰ ਸਿੱਖ ਨੂੰ ਯਾਦ ਹੈ ਪੜ੍ਹਿਆ ਕਰੋ ਮੰਨੇ ਕੀ ਗਤ ਕਹੀ ਨਾ ਜਾਏ ਉਹਨਾਂ ਦੀ ਗੋਝ ਅਵਸਥਾ ਨੂੰ ਫਿਰ ਬਿਆਨ ਨਹੀਂ ਕੀਤਾ ਜਾ ਸਕਦਾ
1: ਸੱਚੇ ਆਪ ਸਵਾਰੇ
0: ਸੱਚੇ ਵਾਹਿਗੁਰੂ ਜੀ ਨੇ ਉਹਨਾਂ ਨੂੰ ਆਪ ਸਵਾਰਿਆ ਹੈ
1: ਧਰਮ ਭੁਲਾਣੇ ਸੇ ਮਨ ਮੁਖ ਕਹੀਏ
0: ਜਿਹੜੇ ਭਰਮ ਚ ਪਏ ਰਹਿੰਦੇ ਆ ਕੋਈ ਨੀ ਕੱਲ ਨਾਮ ਜਪ ਲਾਂਗੇ ਅੱਜ ਆਹ ਕੰਮ ਕਰ ਲਈਏ ਇਹ ਵੀ ਤਾਂ ਇੱਕ ਭਰਮ ਹੈ ਨਾ ਭਰਮ ਬੜੇ ਤਰੀਕਿਆਂ ਦਾ ਅੱਜ ਨਿਤਨੇਮ ਕਰਨਾ ਪੰਜ ਬਾਣੀਆਂ ਨਹੀਂ ਹੋਈਆਂ ਕੋਈ ਨੀ ਕੱਲ ਕਰ ਲੈਨੇ ਆ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਕੱਲ ਨਾਮ ਕਾਲ ਦਾ ਉਹ ਫਿਰ ਕੱਲ ਕੱਲ ਕਰਦੇ ਆ ਅੱਜ ਕੱਲ ਕਰਦੇ ਆ ਕਾਲ ਵੇ ਆਪੇ ਉਹ ਸਮਾਂ ਹੀ ਨਹੀਂ ਆਉਂਦਾ ਇਹ ਵੀ ਭਰਮ ਹੈ ਸਾਧ ਸੰਗਤ ਉਹ ਫਿਰ ਭਰਮ ਵਿੱਚ ਪਏ ਰਹਿੰਦੇ ਹਨ
1: ਨਾ ਉਰ ਵਾਰ ਨਾ ਪਾਰ
0: ਮਨਮੁਖ ਇਸ ਤਰ੍ਹਾਂ ਹੈ ਵੀ ਦਰਿਆ ਦੇ ਵਿੱਚ ਨੇ ਨਾ ਇੱਧਰ ਜਾ ਸਕਦੇ ਨਾ ਉੱਧਰ ਜਾ ਸਕਦੇ ਨਾ ਆਰ ਨਾ ਪਾਰ ਵਿੱਚ ਫਸੇ ਰਹਿੰਦੇ ਹਨ
1: ਜਿਸ ਨੂੰ ਨਦਰ ਕਰੇ ਸੋਈ ਜਨ ਪਾਏ
0: ਜਿਨ੍ਹਾਂ ਉੱਤੇ ਸਤਿਗੁਰੂ ਆਪ ਦਇਆ ਕਰ ਦੇਣ ਉਹ ਵਾਹਿਗੁਰੂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਉਹ ਇਹ ਅਵਸਥਾ ਮੁਕਤ ਅਵਸਥਾ ਨੂੰ ਮਾਣਦਾ ਹੈ ਉਹ ਵਾਹਿਗੁਰੂ ਦੀ ਪ੍ਰਾਪਤੀ ਕਰਦੇ ਹਨ
1: ਗੁਰ ਕਾ ਸ਼ਬਦ ਸੰਭਾਲੇ
0: ਸਦਾ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਰੱਖਦੇ ਅੰਦਰੋਂ ਭੁੱਲਣ ਨਹੀਂ ਦਿੰਦੇ ਗੱਜ ਕੇ ਆਖੋ ਸਤਨਾਮ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਭੁੱਲਣ ਨਹੀਂ ਦਿੰਦੇ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਉਹਨਾਂ ਨੂੰ ਫਿਰ ਨਾਮ ਨਹੀਂ ਭੁੱਲਦਾ ਹਾਂਜੀ
1: ਹਰ ਜਨ ਮਾਇਆ ਮਾਹੇ ਨਿਸਤਾਰੇ
0: ਐਸੇ ਸਤਿਗੁਰੂ ਜੀ ਦੇ ਪਿਆਰੇ ਰਹਿੰਦੇ ਤੇ ਮਾਇਆ ਦੇ ਵਿੱਚ ਨੇ ਹਰ ਜਨ ਮਾਇਆ ਮਾਹੇ ਰਹਿੰਦੇ ਮਾਇਆ ਵਿੱਚ ਹੀ ਹੈ ਕਿਉਂਕਿ ਇਹ ਸੰਸਾਰ ਸਭ ਮਾਇਆ ਦਾ ਰੂਪ ਹੈ ਪਰ ਨਿਸਤਾਰੇ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ ਜਿਉ ਕਮਲ ਰਹੇ ਵਿੱਚ ਪਾਣੀ ਹੇ ਸੰਸਾਰ ਵਿੱਚ ਰਹਿੰਦਿਆਂ ਤਰਦੇ ਆ ਕਿ ਬਾਬਾ ਬੁੱਢਾ ਸਾਹਿਬ ਦੇ ਚਾਰ ਪੁੱਤ ਨੇ ਸਾਧ ਸੰਗਤ ਪਰਿਵਾਰ ਹੈ ਬਾਬਾ ਬੁੱਢਾ ਜੀ ਦਾ ਭਾਈ ਭਾਨਾ ਜੀ ਭਾਈ ਸਿਧਾਰੀ ਜੀ ਭਾਈ ਭਿਖਾਰੀ ਜੀ ਭਾਈ ਮਹਿਮੂ ਜੀ ਚਾਰ ਪੁੱਤ ਨੇ ਪਰਿਵਾਰ ਹੈ ਪਰ ਸਾਧ ਸੰਗਤ ਸੰਸਾਰ ਵਿੱਚ ਰਹਿੰਦਿਆਂ ਸਤਿਗੁਰੂ ਦਾ ਹੁਕਮ ਮੰਨਦਿਆਂ ਮਾਇਆ ਵਿੱਚ ਰਹਿੰਦਿਆਂ ਵੀ ਤਰ ਗਏ ਸਾਧ ਸੰਗਤ ਸੋ ਕਹਿੰਦੇ ਉਹ ਗੁਰੂ ਸਾਹਿਬ ਦੇ ਪਿਆਰੇ ਮਾਇਆ ਵਿੱਚ ਰਹਿੰਦਿਆਂ ਵੀ ਗੁਰੂ ਸਾਹਿਬ ਉਹਨਾਂ ਨੂੰ ਤਾਰ

ਮੁਖਾਂ ਦੇ ਭਾਗ ਹੋਣ ਮੱਥੇ ਦੇ, ਮੱਥੇ ਤੇ ਭਾਗ ਲਿਖੇ ਹੁੰਦੇ ਸਾਧ ਸੰਗਤ ਮਸਤਕ ਤੇ। ਤਾਂਹੀਓ ਕਹਿੰਦੇ ਸਤਿਗੁਰੂ ਦੇ ਚਰਨਾਂ ਚ ਮਸਤਕ ਰੱਖੋ। ਉਹ ਭਾਈ ਫਿਰ ਆਪਣੇ ਅੰਦਰੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੌਤ ਦਾ ਡਰ ਦੂਰ ਕਰ ਦਿੰਦੇ, ਉਹਨਾਂ ਦਾ ਮੌਤ ਦਾ ਡਰ ਦੂਰ ਹੋ ਜਾਂਦਾ, ਉਹ ਨਿਸਤਾਰੇ ਜਾਂਦੇ ਆ, ਉਹਨਾਂ ਦਾ ਸਦਾ ਵਾਸਤੇ ਭਲਾ ਹੋ ਜਾਂਦਾ, ਮੌਤ ਦਾ ਭੈ ਦੂਰ ਹੋ ਜਾਂਦਾ। ਸੋ ਇਹ ਅੱਜ ਦਾ ਮੁੱਖ ਵਾਕ ਸੀ, ਚੇਤਾ ਰੱਖਿਓ। ਜਿੰਨੇ ਵਾਹਿਗੁਰੂ ਦੇ ਚਰਨ ਭੁਲਾ ਦਿੱਤੇ ਨਾ, ਉਹ ਮੌਤ ਤੋਂ ਡਰੇਗਾ, ਇਹ ਫਰਕ ਹੈ। ਜਿੰਨੇ ਚਰਨ ਭੁਲਾਏ ਆ, ਜਿੰਨੇ ਵਾਹਿਗੁਰੂ ਨੂੰ ਭੁਲਾਇਆ, ਉਹ ਮਰਨ ਤੋਂ ਵੀ ਓਨਾ ਡਰੇਗਾ। ਤੇ ਜਿਹਦੇ ਹਿਰਦੇ ਚ ਰੱਬ ਹੈ ਸਾਧ ਸੰਗਤ ਜੀ, ਫਿਰ ਉਹਨੂੰ ਮੌਤ ਦਾ ਕੋਈ ਡਰ ਨਹੀਂ ਚ ਰਹਿ ਜਾਂਦਾ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੈ ਬਾਰ। ਉਹ ਨਹੀਂ ਡਰਦੇ ਮਰਨੇ ਤੇ, ਕਿਆ ਡਰਪਣਾ, ਉਹ ਫਿਰ ਮਰਨ ਤੋਂ ਨਹੀਂ ਡਰਦੇ। ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸੋ ਪਹਿਲਾਂ ਆਪਾਂ ਲੜੀਵਾਰ ਕਥਾ ਵੀ ਸਰਵਣ ਕਰ ਲਈਏ, ਫਿਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਸ, ਉਹਨਾਂ ਦੀ ਵਡਿਆਈ, ਕਿਉਂਕਿ ਆਪਾਂ ਸਿੱਖ ਹਾਂ ਸਾਧ ਸੰਗਤ। ਇੱਕ ਗੁਰੂ ਕਥਾ ਹੈ, ਇੱਕ ਸਿੱਖ ਕਥਾ ਹੈ। ਸਤਿਗੁਰੂ ਦੀ ਕਥਾ ਦੇ ਵਿੱਚ ਹੀ ਸਿੱਖ ਕਥਾ ਹੈ, ਪਰ ਸਿੱਖ ਸਿੱਖਾਂ ਦਾ ਜੀਵਨ ਜ਼ਰੂਰ ਸੁਣੇ ਜੀ। ਆਪਾਂ ਕਮਾਈ ਕਰਨੀ

0: ਕੇ ਆਖੋ ਸਤਨਾਮ ਸ੍ਰੀ। 1123 ਅੰਗ ਦੇ ਉੱਤੇ ਲੜੀਵਾਰ ਕਥਾ ਪਹੁੰਚ ਗਈ ਹੈ ਤੇ ਗੁਰਸਿੱਖੋ ਅਰਦਾਸ ਕਰੋ ਮਹਾਰਾਜ ਸਮਾਂ ਬਖਸ਼ਣ। ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਜ ਤੱਕ ਲੋਕਾਂ ਭੋਗ ਹੀ ਸੁਣਿਆ, ਸਲੋਕ ਸੁਣੇ ਆ, ਪਰ ਭੋਗ ਦੀ ਕਥਾ ਸੁਣਨ ਦਾ ਵੀ ਮੌਕਾ ਮਿਲੇ ਸਾਨੂੰ। ਐਂਡ ਤੇ ਸਲੋਕ ਰਾਗ ਮਾਲਾ ਸੰਪੂਰਨ ਕਥਾ ਸੁਣੀਏ। ਆਓ ਮਹਾਰਾਜ ਕੀ ਕਿਰਪਾ ਕਰਦੇ ਆ। ਭਗਤ ਕਬੀਰ ਜੀ ਕਾਸ਼ੀ ਦੇ ਲੋਕ ਭਗਤ ਕਬੀਰ ਜੀ ਕੋਲ ਆ ਗਏ। ਸੁਣਿਆ ਸੀ ਭਗਤ ਜੀ ਦਾ ਪ੍ਰਤਾਪ, ਭਗਤ ਜੀ ਨਾਮ ਦੀ ਦਾਤ ਦੇ ਦਿਓ। ਕਈ ਵਾਰੀ ਕੀ ਹੁੰਦਾ ਹੈ ਵੀ ਬੜਾ ਵੱਡਾ ਡਾਕਟਰ ਆਵੇ, ਵੈਦ ਆਵੇ, ਕਈ ਲੋਕ ਜਾਣ ਬੁੱਝ ਕੇ ਡਾਕਟਰ ਕੋਲ ਚਲੇ ਜਾਂਦੇ, ਰੋਗ ਤਾਂ ਨਹੀਂ ਹੁੰਦਾ ਉਹਨਾਂ ਨੂੰ, ਉਹ ਕਹਿ ਦਿੰਦੇ ਵੀ ਚਲੋ ਵੈਦ ਆਇਆ ਵਿਖਾ ਲਈਏ ਆਪਣੇ ਆਪ ਨੂੰ, ਅਸੀਂ ਵੀ ਵਿਖਾ ਲਈਏ। ਪਰ ਜੇ ਵੈਦ ਅੱਗੇ ਸਿਆਣਾ ਹੈ ਨਾ ਤੇ ਉਹ ਫਿਰ ਸੱਚੀ ਮੁੱਚੀ ਨੁਕਸ ਕੱਢ ਦਿੰਦਾ ਵੀ ਤੇਰੇ ਚਾ ਕਸੂਰ ਹੈ, ਰੋਗ ਨਹੀਂ ਹੁੰਦਾ। ਵੈਸੇ ਹੀ ਚਲੇ ਜਾਂਦੇ ਡਾਕਟਰ ਕੋਲ ਵੀ ਪਤਾ ਕਰ ਲਈਏ, ਵੈਸੇ ਹੀ ਖੁਸ਼ੀ ਨਾਲ ਚਾ ਨਾਲ। ਹੁਣ ਅੰਦਰ ਭਗਤੀ ਦਾ ਚਾ ਨਹੀਂ ਸੀ, ਪਰ ਕਈ ਵੈਸੇ ਹੀ ਭਗਤ ਕਬੀਰ ਜੀ ਕੋਲ ਆ ਗਏ ਵੀ ਕਬੀਰ ਜੀ ਕਿਰਪਾ ਕਰੋ ਸਾਨੂੰ ਵੀ ਉਪਦੇਸ਼ ਦਿਓ, ਅਸੀਂ ਵੀ ਨਾਮ ਜਪੀਏ, ਸਾਨੂੰ ਵੀ ਨਾਮ ਦੀ ਦਾਤ ਦਿਓ। ਉਹਨਾਂ ਨੂੰ ਫਿਰ ਭਗਤ ਕਬੀਰ ਜੀ ਕਹਿੰਦੇ ਹਨ,
1: ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ।
0: ਕਹਿਣ ਲੱਗੇ ਭਾਈ ਤੁਹਾਡੇ ਅੰਦਰ ਕਾਮ, ਗੁੱਸਾ ਤੇ ਤ੍ਰਿਸ਼ਨਾ, ਹੋਰ ਮਿਲ ਜੇ ਹੋਰ ਮਿਲ ਜੇ, ਇਹਨਾਂ ਚੀਜ਼ਾਂ ਨੇ ਤਾਂ ਤੁਹਾਨੂੰ ਪਹਿਲਾਂ ਗ੍ਰਸਿਆ। ਹੁਣ ਜਿਹਦੇ ਅੰਦਰ ਹਰ ਸਮੇਂ ਕਾਮ ਦਾ ਚਿੰਤਨ ਚੱਲਦਾ ਰਹਿੰਦਾ ਹੈ, ਨਿੱਕੀ ਨਿੱਕੀ ਗੱਲ ਤੇ ਐਨ ਗੁੱਸੇ ਨਾਲ ਭਰ ਜਾਂਦਾ ਹੈ, ਉਹਦੇ ਅੰਦਰ ਨਾਮ ਕਿੱਥੋਂ ਠਹਿਰ ਜਾਏਗਾ? ਸਾਧ ਸੰਗਤ ਅੰਦਰ ਇਹੋ ਹੀ ਹੈ, ਮੈਨੂੰ ਇਹ ਵੀ ਮਿਲ ਜੇ, ਇਹ ਵੀ ਮਿਲ ਜੇ, ਇਹ ਵੀ ਮਿਲ ਜੇ, ਤੇ ਇਹ ਵੀ ਕਹੇ ਵੀ ਨਾਮ ਵੀ ਮਿਲੇ। ਇੰਨੀ ਕੀਮਤੀ ਵਸਤੂ ਸਾਧ ਸੰਗਤ ਇੰਨੀਆਂ ਏਦਾਂ ਥੋੜੀ ਮਿਲ ਜਾਏਗੀ। ਸਾਈ ਨਾਮ ਅਮੋਲ, ਨਾਮ ਅਮੋਲ ਹੈ, ਇਹਦਾ ਮੁੱਲ ਨਹੀਂ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇੰਨਾ ਅਮੋਲ ਹੈ ਇਹਦੀ ਕੀਮਤ ਮੈਂ ਵੀ ਨਹੀਂ ਜਾਣਦਾ, ਕੀਮ ਨਾ ਕੋਈ ਜਾਣ ਦੋ, ਕੋਈ ਵੀ ਨਹੀਂ ਜਾਣਦਾ। ਗੱਜ ਕੇ ਆਖੋ ਸਤਨਾਮ ਸ੍ਰੀ। ਇਹ ਹਿਰਦੇ ਚ ਵਸ ਜਾਵੇ, ਮੁੱਲ ਹੀ ਕੋਈ ਨਹੀਂ ਹੈ। ਭਾਈ ਤੁਹਾਨੂੰ ਕਾਮ ਨੇ, ਕ੍ਰੋਧ ਨੇ, ਤ੍ਰਿਸ਼ਨਾ ਨੇ ਗ੍ਰਸਿਆ ਹੋਇਆ ਹੈ।
1: ਗਤ ਨਹੀਂ ਏ ਕਹਿ ਜਾਣੀ।
0: ਵਾਹਿਗੁਰੂ ਨਾਲ ਮਿਲਾਪ ਵਾਲੀ ਤਾਂ ਤੁਹਾਡੇ ਚ ਇੱਕ ਵੀ ਗਤ ਨਹੀਂ ਦਿਸ ਰਹੀ, ਕੋਈ ਇੱਕ ਵੀ ਲੱਛਣ ਨਹੀਂ ਨਜ਼ਰ ਆ ਰਿਹਾ, ਨਾ ਤੁਸੀਂ ਕੋਈ ਇੱਕ ਵੀ ਸਾਧਨ ਨੂੰ ਜਾਣਿਆ ਹੈ।
1: ਫੂਟੀ ਆਖੇ ਕਛੂ ਨਾ ਸੂਜੈ।
0: ਅੱਖਾਂ ਫੁੱਟ ਗਈਆਂ ਨੇ, ਸੰਸਾਰੀਆਂ ਨੂੰ ਕਿਹਾ ਅੱਖਾਂ ਨਹੀਂ ਹੈ, ਦੁਨੀਆਂ ਵੇਖਣ ਲਈ ਅੱਖ ਚਾਹੀਦੀ ਹੈ, ਪਰਮੇਸ਼ਰ ਵੇਖਣ ਲਈ ਵੀ ਅੱਖ ਚਾਹੀਦੀ ਹੈ। ਨਾਨਕ ਸੇ ਅੱਖੜੀਆਂ ਬਿਆਨ, ਜਿੰਨੀ ਦਿਸੰਦੋ ਮਾਪਿਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਰੱਬ ਵੇਖਦਾ, ਉਹ ਅੱਖਾਂ ਕਿਹੜੀਆਂ ਨੇ? ਪਰਮਾਰਥ ਦੀਆਂ ਨੇ, ਸ਼ਰਧਾ ਦੀਆਂ ਨੇ। ਭਾਈ ਉਹ ਅੱਖਾਂ ਤਾਂ ਹੈ ਨਹੀਂ ਤੁਹਾਡੇ ਕੋਲ।
1: ਬੂਡ ਮੂਏ ਬਿਨ ਪਾਣੀ।
0: ਪਦਾਰਥਾਂ ਦੇ ਪਾਣੀ ਵਿੱਚ, ਅਣਹੋਏ ਪਾਣੀ ਦੇ ਵਿੱਚ, ਇਹ ਪਦਾਰਥ ਅਣਹੋਏ ਨੇ ਸਾਧ ਸੰਗਤ, ਇਹਨਾਂ ਵਿੱਚ ਡੁੱਬ ਡੁੱਬ ਕੇ ਤੇ ਤੁਸੀਂ ਪਹਿਲਾਂ ਮਰੇ ਹੋ। ਕਹਿੰਦੇ ਨਾ ਇੱਕ ਜੱਥਾ ਤੁਰ ਪਿਆ, ਰੇਤੀਲਾ ਦਰਿਆ ਸੀ, ਤੇ ਕਹਿੰਦੇ ਵੀ ਅੱਜ ਐਵੇਂ ਹੀ ਜਾਣਾ ਹੈ ਜਿਵੇਂ ਪਾਣੀ ਦੇ ਵਿੱਚ ਜਾਈਦਾ। ਤੇ ਸਾਧ ਸੰਗਤ ਸਰੀਰ ਨੂੰ ਉੱਥੇ ਦਰਿਆ ਦੇ ਵਿੱਚ ਘਸੇਰ ਘਸੇਰ ਕੇ ਤੇ ਪਾਰ ਕੀਤਾ ਦਰਿਆ, ਤੇ ਫਿਰ ਗਿਣਤੀ ਸ਼ੁਰੂ ਕੀਤੀ। ਇੰਨੇ ਮੂਰਖ ਸਾਨੂੰ ਗਿਣਤੀ ਸ਼ੁਰੂ ਕੀਤੀ, 20 ਬੰਦੇ ਹੈ। ਜਿਹੜਾ ਗਿਣਤੀ ਕਰ ਰਿਹਾ ਹੈ ਉਹ ਆਪਣੇ ਆਪ ਨੂੰ ਵਿੱਚ ਨਹੀਂ ਪਾਉਂਦਾ, ਉਨੀਆਂ ਦੀ ਗਿਣਤੀ ਕਰਦਾ, ਦੂਜਾ ਫਿਰ ਗਿਣਦਾ, ਉਹ ਵੀ ਆਪਣੇ ਆਪ ਨੂੰ

0: ਵਿੱਚ ਨਹੀਂ ਪਾਉਂਦਾ, ਉਨੀਆਂ ਦੀ ਗਿਣਤੀ ਕਰਦਾ। ਆਖਿਰ 19 ਡਿਕਲੇਅਰ ਕਰਤੇ ਵੀ 19 ਹੈ, ਇੱਕ ਕਿੱਥੇ ਰਿਹਾ? ਕਹਿੰਦੇ ਇੱਕ ਤਾਂ ਭਾਈ ਪਾਣੀ ਵਿੱਚ ਡੁੱਬ ਕੇ ਮਰ ਗਿਆ, ਤੇ ਰੋਣ ਲੱਗ ਪਏ ਸਾਰੇ, ਰੋਣ ਲੱਗ ਪਏ, ਇੱਕ ਮਰ ਗਿਆ, ਇੱਕ ਮਰ ਗਿਆ, ਪਾਣੀ ਚ ਡੁੱਬ ਕੇ ਮਰ ਗਿਆ। ਨਾ ਪਾਣੀ ਸੀ ਨਾ ਮਰਿਆ ਸੀ। ਇਹ ਹਾਲ ਬੰਦਿਆਂ ਦਾ ਹੈ, ਇਹ ਪਦਾਰਥਾਂ ਦਾ। ਸਾਧ ਸੰਗਤ ਜੀ, ਜਿਹੜਾ ਦਰਿਆ ਹੈ ਨਾ, ਇਹ ਅਣਹੋਏ ਪਦਾਰਥ ਨੇ, ਸਦਾ ਨਹੀਂ ਰਹਿਣੇ, ਪਰ ਬੰਦਾ ਇਹਨਾਂ ਵਿੱਚ ਡੁੱਬ ਡੁੱਬ ਕੇ ਮਰਦਾ ਹੈ।
1: ਚਲਤ ਕਤ ਟੇਡੇ ਟੇਡੇ ਟੇਡੇ,
0: ਨਾਮ ਨੂੰ ਮੰਗਣ ਆਏ ਹੋ ਪਰ ਚਲਦੇ ਟੇਡੇ ਹੋ ਤੁਸੀਂ। ਹੁਣ ਜਿਹੜਾ ਬੰਦਾ ਟੇਡਾ ਚੱਲੇ ਉਹਦਾ ਐਕਸੀਡੈਂਟ ਹੀ ਹੋਣਾ, ਗੱਡੀ ਪੁੱਠੀ ਚਲਾਈ ਜਾਵੇ, ਟੇਢੀ ਚਲਾਈ ਜਾਵੇ, ਸਿੱਧੀ ਚਲਾਇਆ ਗੱਲ ਬਣਦੀ ਹੈ। ਸ਼ੁਭ ਕਰਮ ਨਹੀਂ ਕਰਦੇ, ਸਤ ਸੰਗਤ ਵਿੱਚ ਨਹੀਂ ਆਉਂਦੇ, ਟੇਢੇ ਰਸਤੇ ਤੁਰਦੇ ਹੋ। ਕਿਉਂ ਚੱਲਦੇ ਹੋ? ਚਲਤ ਕਤ ਟੇਢੇ ਟੇਢੇ ਟੇਢੇ, ਮਨ ਕਰਕੇ ਵੀ, ਕਰਮਾਂ ਕਰਕੇ ਵੀ, ਤਨ ਕਰਕੇ ਵੀ, ਗਲਤ ਰਸਤੇ ਕਿਉਂ ਚੱਲਦੇ ਹੋ?
1: ਆਸਤ ਚਰਮ ਵਿਸ਼ਟਾ ਕੇ ਮੂੰਦੇ, ਦੁਰਗੰਧ ਹੀ ਕੇ ਬੇਡੇ।
0: ਹੱਡੀਆਂ, ਅਸਥੀਆਂ, ਹੱਡੀਆਂ, ਚਰਮ, ਸਾਧ ਸੰਗਤ ਚਰਬੀ, ਵਿਸ਼ਟਾ ਕੀ ਹੈ? ਵਾਧੂ ਮਲ, ਇਹਦੇ ਨਾਲ ਹੀ ਸਾਧ ਸੰਗਤ ਤੇ ਲਪੇਟਿਆ ਸਰੀਰ, ਇਹੋ ਕੁਛ ਹੀ ਹੈ। ਦੁਰਗੰਧ ਹੀ ਕੇ ਬੇਟੇ, ਅੰਦਰ ਦੁਰਗੰਧੀ ਹੈ। ਇਹ ਤਾਂ ਵਾਹਿਗੁਰੂ ਨੇ ਸਵਾਰਿਆ, ਵਾਰੀ ਤੇ ਬਲਹਾਰੀ ਜਾਈਏ ਨਿਤ ਉਸ ਦੀ ਸ਼ਾਨ ਉੱਤੋਂ, ਜਿਸ ਦੀਆਂ ਕੁਦਰਤਾਂ ਬਣਾਇਆ ਤੁਛ ਬੰਦਾ ਹੈ। ਅੱਡੋ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ, ਕੀਤੀ ਸੋ ਸਫਾਈ ਸੋਹਣਾ ਫੇਰ ਫੇਰ ਰੰਦਾ ਹੈ। ਉੱਤੇ ਚਿੱਟੇ ਪੋਚੇ ਨਾਲ ਪੋਚਿਆ ਮੁਨਾਰਾ ਸੋਹਣਾ, ਅੰਦਰ ਲਹੂ ਮਲ ਮਾਲ ਮੂਤਰ ਭਰ ਗੰਦਾ ਹੈ। ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ, ਬੰਦਗੀ ਤੋਂ ਬਿਨਾਂ ਬੰਦਾ ਗੰਦੇ ਤੋਂ ਵੀ ਗੰਦਾ ਹੈ। ਰੱਬ ਦੀ ਨਾਮ ਕਰਕੇ ਹੀ ਸਾਧ ਸੰਗਤ ਸੋਭਾ ਹੈ। ਕਰਪੂਰ ਪੋਹਪ ਸੁਗੰਧਾ, ਪਰਸੇ ਮਾਨੁਖੇ ਦੇਹੰਗ ਮਲੀਣੰਗ, ਮੱਜਾ ਰੁਦਰ ਦੁਰਗੰਧਾ, ਨਾਨਕ ਅਥ ਗਰਬੇਣ ਗਿਆਨਣੋ। ਪਰਮੇਸ਼ਰ ਮਾਸ ਨਾ ਨਾ ਲਾਵੇ ਸਰੀਰ ਨੂੰ, ਮੱਖੀਆਂ ਹੀ ਖਾ ਜਾਣ ਸਾਧ ਸੰਗਤ, ਮੱਖੀਆਂ ਹੀ ਖਾ ਜਾਣ। ਔਰ ਕੀ ਹੈ? ਦੁਰਗੰਧ ਹੀ ਕੇ ਬੇਡੇ, ਇਹ ਤਾਂ ਦੁਰਗੰਧ ਹੀ ਹੈ। ਸਰੀਰ ਜਿਉਂਦਾ ਤਾਂ ਵੀ ਇਹਦੀ ਸਫਾਈ ਕਰਨੀ ਪੈਂਦੀ ਹੈ, ਇਸ਼ਨਾਨ ਪਾਣ ਕਰਨਾ ਪੈਂਦਾ ਵੀ ਦੁਰਗੰਧੀ ਨਾ ਆਵੇ। ਤੇ ਸਾਧ ਸੰਗਤ ਜਦੋਂ ਸਰੀਰ ਚੜਾਈ ਕਰ ਜੇ, ਕੁਝ ਦਿਨ ਰੱਖ ਕੇ ਵੇਖ ਲਓ, ਵੈਸੇ ਉਸ ਥਾਂ ਤੋਂ ਦੁਰਗੰਧੀ ਆਉਣ ਲੱਗ ਪੈਂਦੀ ਹੈ। ਪਾਈਏ ਤਾਂ ਦੁਰਗੰਧ ਹੀ ਹੈ।
1: ਰਹਾਉ
0: ਦੇ ਕੇ ਭਗਤ ਜੀ ਕਿਰਪਾ ਕਰਦੇ ਹਨ।
1: ਰਾਮ ਨਾ ਜਪੋ ਕਵਨ ਭਰਮ ਭੂਲੇ,
0: ਭਰਮਾਂ ਚ ਭੁੱਲ ਗਏ ਹੋ, ਰਾਮ ਨੂੰ ਨਹੀਂ ਜਪਦੇ।
1: ਮਤੇ ਕਾਲ ਨਾ ਦੂਰ,
0: ਮੌਤ ਤੁਹਾਡੇ ਤੋਂ ਦੂਰ ਨਹੀਂ, ਅੱਜ ਆ ਜੇ ਕੱਲ ਆ ਜੇ, ਮੌਤ ਦੂਰ ਨਹੀਂ ਹੈ, ਜਿੰਦਿਆਂ ਜੀ ਜਪ ਲਓ।
1: ਅਨਕ ਜਤਨ ਕਰ ਇਹੋ ਤਨ ਰਾਖੋ,
0: ਬੜੇ ਬੜੇ ਜਤਨ ਕਰਕੇ ਇਸ ਸਰੀਰ ਨੂੰ ਰੱਖਦੇ, ਕੋਈ ਭਸਮਾ ਖਾਂਦਾ, ਕੋਈ ਕੁਝ ਕਰਦਾ ਵੀ ਮੇਰਾ ਸਰੀਰ ਬਚ ਜੇ, ਇਸ ਸਰੀਰ ਨੂੰ ਰੱਖਣ ਦਾ ਯਤਨ ਕਰਦੇ।
1: ਰਹੇ ਅਵਸਥਾ ਪੂਰੇ,
0: ਜਦੋਂ ਇਹਦੀ ਅਵਸਥਾ ਪੁੱਗ ਗਈ ਫਿਰ ਇਹ ਰਹਿ ਜਾਂਦਾ, ਡਿੱਗ ਜਾਂਦਾ, ਢਹਿ ਜਾਂਦਾ, ਜਿੰਨੀ ਸਮੇਂ ਦੀ ਬੁਨਿਆਦ ਹੈ ਉੱਥੋਂ ਤੱਕ ਰਹਿੰਦਾ ਹੈ।
1: ਆਪਨ ਕੀਆ ਕਸ਼ੂ ਨਾ ਹੋਵੇ,
0: ਕਹਿੰਦੇ ਆਪ ਨਾਮ ਜਪਿਆ, ਆਪ ਯਤਨ ਕੀਤਿਆਂ, ਆਪਣੀ ਕੋਸ਼ਿਸ਼ ਯਤਨ ਕੀਤਿਆਂ ਕੁਛ ਨਹੀਂ ਹੁੰਦਾ।
1: ਕਿਆ ਕੋ ਕਰੇ ਪ੍ਰਾਣੀ,
0: ਕੋਈ ਪ੍ਰਾਣੀ ਇਸ ਤਰ੍ਹਾਂ ਕੀ ਕਰ ਸਕਦਾ ਹੈ।
1: ਜਾ ਤਿਸ ਭਾਵੈ ਸਤਿਗੁਰ ਭੇਟੈ,
0: ਉਹ ਜਿਹੜੇ ਭਗਤ ਕਬੀਰ ਜੀ ਕੋਲ ਆਏ ਸੀ ਨਾ, ਉਹ ਵੈਸੇ ਰੌਣਕ ਮੇਲੇ ਵਾਲੇ ਹੀ ਆਏ ਸਨ। ਭਗਤ ਜੀ ਕਹਿੰਦੇ ਜਦੋਂ ਰੱਬ ਨੂੰ ਭਾਉਂਦਾ ਹੈ ਨਾ, ਫਿਰ ਬੰਦਾ ਸਤਿਗੁਰੂ ਦੇ ਚਰਨਾਂ ਚ

0: ਸਰੀਰ ਇਹਦੇ ਵਿੱਚ ਆਤਮਾ ਵਸਦੀ ਹੈ।
1: ਫੁੱਲਵਤ ਦੇਹ ਆਇਆਨੇ,
0: ਬੰਦਾ ਐਵੇਂ ਫੁੱਲ ਫੁੱਲ ਕੇ ਤੁਰਿਆ ਫਿਰਦਾ, ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ। ਪੰਜਾਬੀ ਦੀ ਕਹਾਵਤ ਹੈ ਨਾ ਵੀ ਜਦੋਂ ਮਰ ਗਿਆ ਸਾਰੀ ਫੂਕ ਨਿਕਲ ਜਾਣੀ ਹੈ। ਕਹਿੰਦੇ ਕਾਹਤੋਂ ਐਵੇਂ ਅਯਾਨ ਬੰਦੇ ਦੀ ਤਰ੍ਹਾਂ

0: ਮਰਜ਼ੀ ਸਿਆਣੇ ਹੋਣ ਅਖੀਰ ਡੁੱਬ ਜਾਂਦੇ ਹੈ। ਭਗਤ ਬਿਨਾਂ ਬਹੁ ਡੂਬੇ ਸਿਆਣੇ। ਇੱਥੇ ਸਿਆਣਪਣ ਤੇ ਡਿਗਰੀਆਂ ਨਹੀਂ ਤੇ ਚੱਲਣੀਆਂ, ਇੱਥੇ ਕਰਤੇ ਪੁਰਖ ਦੀ ਮਿਹਰ ਚੱਲਣੀ ਹੈ। ਆਓ ਅੱਜ ਬਾਬਾ ਜੀ ਦਾ ਦਿਹਾੜਾ ਸਾਧ ਸੰਗਤ, ਜਿਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਕਿਹਾ, ਸਿੱਖੀ ਅਵਧ ਨਾ ਇਸ ਤੇ ਭਰੈ, ਨਾਮ ਲੈਤ ਗਨ ਬਿਘਨ ਸੁਹਰੈ, ਇਹ ਗੁਰਸਿੱਖੀ ਕੋ ਬੋਹਿਤ ਭਾਰਾ, ਭਵਜਲ ਤੇ ਕਰਹਿ ਨਿਸਤਾਰਾ। ਬਾਬਾ ਬੁੱਢਾ ਸਾਹਿਬ, ਸਿੱਖੀ ਦੀ ਹੱਦ ਹਨ। ਜਿਹੜਾ ਬਾਬਾ ਬੁੱਢਾ ਸਾਹਿਬ ਜਿਹਨੂੰ ਯਾਦ ਕਰੇਗਾ, ਉਹਦੇ ਵੀ ਬਿਘਨ ਦੂਰ ਹੋ ਜਾਣਗੇ। ਮਹਾਰਾਜ ਬਾਣੀ ਚ ਕਹਿੰਦੇ ਆ, ਜੇ ਕੋ ਜੀਓ ਕਹੈ ਉਹਨਾਂ ਨੂੰ ਤਿੰਨ, ਜਮ ਕੀ ਤਲਬ ਨਾ ਹੋਈ। 125 ਸਾਲ, 1 ਮਹੀਨਾ ਤੇ 4 ਦਿਨ, ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਉਮਰ ਹੈ ਸਾਧ ਸੰਗਤ। ਇਹਨਾਂ ਦਿਨਾਂ ਚ ਬਾਬਾ ਜੀ ਦੇ 3 ਦਿਹਾੜੇ ਆਉਂਦੇ ਆ, ਜਨਮ ਦਿਨ ਵੀ ਨੇੜੇ ਹੀ ਆਉਂਦਾ, ਪ੍ਰਲੋਕ ਗਮਨ ਵਾਲਾ ਦਿਹਾੜਾ ਵੀ ਨੇੜੇ ਆਉਂਦਾ, ਤੇ ਬੀੜ ਬਾਬਾ ਬੁੱਢਾ ਸਾਹਿਬ ਵਾਲਾ ਮੇਲਾ ਵੀ ਨੇੜੇ ਆ ਜਾਂਦਾ ਸਾਧ ਸੰਗਤ। ਪਰ ਪ੍ਰਲੋਕ ਗਮਨ ਦੀ ਸਾਖੀ ਆਪਣੇ ਆਪ ਵਿੱਚ ਸਾਧ ਸੰਗਤ ਦੀ ਆਨੰਦ ਵਾਲੀ ਹੈ। ਮਾਲਕ ਸ੍ਰੀ ਹਰਗੋਬਿੰਦਪੁਰ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਵੈਸੇ ਸ੍ਰੀ ਹਰਗੋਬਿੰਦਪੁਰ ਦਾ ਨਾਮ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਰੱਖਿਆ ਸੀ। ਜਦੋਂ ਬਾਬਾ ਜੀ ਦਰਸ਼ਨ ਕਰਨ ਗਏ ਨਾ, ਮਹਾਰਾਜ ਕਹਿੰਦੇ ਨਗਰ ਬਣਾਇਆ, ਬਾਬਾ ਜੀ ਨਾਮ ਕੀ ਰੱਖਣਾ? ਕਹਿੰਦੇ ਪਾਤਸ਼ਾਹ ਨਾ ਕਰਿਓ। ਮਹਾਰਾਜ ਕਹਿੰਦੇ ਬਾਬਾ ਜੀ ਹੁਕਮ ਕਰੋ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਨਗਰ ਵਰਸਾਇਆ ਕਰਤਾਰਪੁਰ, ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੇ ਵਸਾਇਆ, ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ, ਸ੍ਰੀ ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸ ਵਸਾਇਆ, ਗੁਰੂ ਅਰਜਨ ਦੇਵ ਜੀ ਨੇ ਵੀ ਨਗਰ ਵਸਾਏ, ਤਰਨ ਤਾਰਨ ਵੀ ਵਸਾਇਆ, ਜਲੰਧਰ ਵਾਲਾ ਕਰਤਾਰਪੁਰ ਵੀ ਵਸਾਇਆ। ਪਰ ਕਿਸੇ ਨਗਰ ਦਾ ਨਾਮ ਸਤਿਗੁਰੂ ਦੇ ਨਾਮ ਤੇ ਨਹੀਂ ਹੈਗਾ। ਜਿੱਥੇ ਮੇਰਾ ਗੁਰੂ ਹਰਗੋਬਿੰਦ ਸਾਹਿਬ ਆ ਕੇ ਬੈਠ ਜਾਵੇ ਪਾਤਸ਼ਾਹ, ਉਹ ਤਾਂ ਸ੍ਰੀ ਹਰਗੋਬਿੰਦਪੁਰ ਹੈ। ਨਗਰ ਦਾ ਨਾਮ ਵੀ ਬਾਬਾ ਜੀ ਨੇ ਰੱਖਿਆ। ਉੱਥੋਂ ਮਿਲ ਕੇ ਬਾਬਾ ਜੀ ਰਮਦਾਸ ਗਏ। ਜਦੋਂ ਬਾਬਾ ਬੁੱਢਾ ਸਾਹਿਬ ਰਮਦਾਸ ਪਹੁੰਚੇ, ਕੁਝ ਦਿਨਾਂ ਬਾਅਦ ਸੰਦੇਸ਼ਾ ਭੇਜਿਆ ਵੀ ਆਏ ਦੀਦਾਰ ਬਖਸ਼ੋ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਹਰਗੋਬਿੰਦਪੁਰ ਤੋਂ ਰਮਦਾਸ ਪਹੁੰਚਦੇ ਹਨ। ਜਦੋਂ ਮਹਾਰਾਜ ਰਮਦਾਸ ਪਹੁੰਚਿਆ, ਗੁਰਬਿਲਾਸ ਵਿੱਚ ਲਿਖਿਆ, ਕਹਿੰਦੇ ਬਾਬਾ ਬੁੱਢਾ ਸਾਹਿਬ ਉੱਚੀ ਜਗ੍ਹਾ ਤੇ ਬੈਠੇ ਸੰਗਤ ਨਾਲ ਬਚਨ ਕਰ ਰਹੇ ਹੈ। ਸ੍ਰੀ ਹਰਗੋਬਿੰਦ ਸਾਹਿਬ ਆਏ ਸਤਿਗੁਰੂ ਜੀ, ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕਰ ਦਿੱਤੀ ਜੀ। ਤੁਸੀਂ ਕਹੋਗੇ ਗੁਰੂ ਸਿੱਖ ਨੂੰ ਨਮਸਕਾਰ ਕਰੇ। ਸਾਧ ਸੰਗਤ ਜੀ, ਜਿਹਨੂੰ ਸਿੱਖ ਦਾ ਅਦਬ ਸਤਿਕਾਰ ਕਰਨਾ ਨਹੀਂ ਆਉਂਦਾ, ਉਹ ਗੁਰੂ ਦਾ ਕੀ ਕਰੇਗਾ? ਬਚਨ ਹੋਏ ਬੈਠੇ। ਬਾਬਾ ਬੁੱਢਾ ਸਾਹਿਬ ਨੇ 1 ਦਿਨ ਪਹਿਲਾਂ ਬੇਨਤੀ ਕਰ ਦਿੱਤੀ ਸੀ, ਪਾਤਸ਼ਾਹ ਹੁਣ ਜਾਣ ਦਾ ਚਿੱਤ ਕਰਦਾ, ਕੱਲ ਨੂੰ ਮੈਂ ਸਰੀਰ ਤਿਆਗ ਦੇਣਾ ਹੈ। ਇਸ ਗੱਲ ਨੂੰ ਧਿਆਨ ਨਾਲ ਸੁਣਿਓ। 1 ਦਿਨ ਪਹਿਲਾਂ ਬੇਨਤੀ ਕਰਤੀ ਸੀ। ਮਹਾਰਾਜ ਕਹਿੰਦੇ ਬਾਬਾ ਜੀ ਕੱਲ ਦੀਆਂ ਗੱਲਾਂ ਤੁਸੀਂ ਕਹਿੰਦੇ ਸੀ, ਮੌਤ ਤੋਂ ਡਰ ਲੱਗਦਾ, ਕਿਉਂਕਿ ਜਦੋਂ ਪਹਿਲੀ ਵਾਰੀ ਆਏ ਹੈ, ਮਿਲਾਪ ਹੋਇਆ ਗੁਰੂ ਨਾਨਕ ਸਾਹਿਬ ਜੀ ਨਾਲ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਪਾਤਸ਼ਾਹ ਉਦੋਂ ਤੁਹਾਡਾ ਰੂਪ ਗੁਰੂ ਨਾਨਕ ਦੇਵ ਸਾਹਿਬ ਵਾਲਾ ਸੀ। 21 ਸਾਲ ਬਾਬਾ ਬੁੱਢਾ ਸਾਹਿਬ ਨੇ ਇਹਨਾਂ ਨੇਤਰਾਂ ਦੇ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ। 21 ਸਾਲ ਉਦੋਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਰੂਪ ਸੀ, ਫਿਰ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ, ਹੁਣ ਗੁਰੂ ਹਰਗੋਬਿੰਦ ਸਾਹਿਬ ਬਣ ਕੇ ਬੈਠੇ ਹੋ। ਮੈਂ ਉਰੋਂ ਦਾ ਇੱਕੋ ਹੀ ਬੁੱਢਾ ਤੁਰਿਆ ਆ ਰਿਹਾ ਹਾਂ, ਹੁਣ ਕਿਰਪਾ ਕਰੋ। ਮਹਾਰਾਜ ਨੇ ਬਚਨ ਕੀਤਾ, ਬਾਬਾ ਜੀ ਤੁਸੀਂ ਵੱਡੇ ਹੋ, ਉਪਦੇਸ਼ ਦਿਓ ਕੋਈ ਅਖੀਰਲੇ ਸਮੇਂ ਦਾ, ਕਹਿੰਦੇ ਨਾ ਬਜ਼ੁਰਗ ਹੈ, ਇਹਨਾਂ ਦੇ ਤਜਰਬੇ ਲੈ ਲਓ, ਇਹਨਾਂ ਦਾ ਤੱਤ ਲੈ ਲਓ, ਬਾਬਾ ਬੁੱਢਾ ਸਾਹਿਬ ਕੋਈ ਉਪਦੇਸ਼ ਦੇ ਦਿਓ, ਤੱਤ ਬਚਨ ਸੁਣਾ ਦਿਓ। ਧੰਨ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਪਾਤਸ਼ਾਹ ਤੁਸੀਂ ਸਾਗਰ, ਮੈਂ ਪਾਣੀ ਦੀ ਬੂੰਦ, ਮੈਂ ਤੁਹਾਨੂੰ ਕੀ ਦੱਸਾਂਗਾ। ਪਾਤਸ਼ਾਹ ਤੁਸੀਂ ਸੂਰਜ, ਮੈਂ ਕਿਰਨ। ਪਾਤਸ਼ਾਹ ਤੁਸੀਂ ਪਹਾੜ, ਮੈਂ ਮਿੱਟੀ ਦਾ ਕਿਣਕਾ, ਮੈਂ ਤੁਹਾਨੂੰ ਕੀ ਦੱਸਾਂਗਾ। ਪਾਸ ਸਿੱਖ ਖਲੋਤੇ, ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਨੇ, ਅਸੀਂ ਤਾਂ ਸਿੱਖ ਹੈ ਨਾ, ਸਾਨੂੰ ਦੱਸ ਦਿਓ। ਬਾਬਾ ਬੁੱਢਾ ਸਾਹਿਬ ਨੇ ਉਪਦੇਸ਼ ਦਿੱਤਾ, ਸਿੱਖੋ ਜਪ ਕਰਿਓ, ਤਪ ਕਰਿਓ, ਸੇਵਾ ਕਰਿਓ, ਸਿਮਰਨ ਕਰਿਓ, ਸਭ ਕੁਝ ਕਰਿਓ, ਪਰ ਸਭ ਕੁਝ ਕਰਕੇ ਹੱਥ ਜੋੜ ਕੇ ਇਹ ਕਹਿ ਦਿਓ ਮੈਂ ਕੁਝ ਨਹੀਂ ਕੀਤਾ। ਸਭ ਤੋਂ ਔਖਾ ਕੰਮ ਚ ਬੰਦਾ ਕੁਝ ਵੀ ਨਹੀਂ ਕਰਦਾ, ਇਹ ਕਹਿੰਦਾ ਵੀ ਸਭ ਕੁਝ ਕੀਤਾ ਹੀ ਮੈਂ, ਕ੍ਰੈਡਿਟ ਮੈਨੂੰ ਮਿਲੇ। ਸਭ ਕੁਝ ਕਰਕੇ ਇਹ ਕਹਿ ਦਿਓ ਮੈਂ ਕੁਝ ਨਹੀਂ ਕੀਤਾ, ਇੱਥੇ ਆਸਰਾ ਆਪਣੀਆਂ ਮਿਹਨਤਾਂ ਦਾ ਨਹੀਂ ਰੱਖਣਾ, ਇੱਥੇ ਆਸਰਾ ਗੁਰੂ ਦੀ ਮਿਹਰ ਦਾ ਰੱਖਣਾ ਹੈ। ਇੱਥੇ ਬਖਸ਼ਿਸ਼ਾਂ ਮਿਹਨਤਾਂ ਦੇ ਨਾਲ ਨਹੀਂ, ਇੱਥੇ ਬਖਸ਼ਿਸ਼ਾਂ ਗੁਰੂ ਦੀਆਂ ਮਿਹਰਾਂ ਦੇ ਨਾਲ ਮਿਲਦੀਆਂ ਨੇ। ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਆਸਰਾ ਰੱਖਿਓ, ਸਭ ਤੋਂ ਵੱਡੀ ਕਿਰਪਾ ਹੈ ਇਹ। ਬਾਬਾ ਬੁੱਢਾ ਸਾਹਿਬ ਕਹਿੰਦੇ, ਅੱਜ ਝੋਲੀ ਚ ਬਚਨ ਪਵਾ ਲਈਏ, ਬਸ ਇੱਕੋ ਹੀ ਗੱਲ ਕਿਹਾ ਕਰੀਏ, ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਈਏ ਮਹਾਰਾਜ ਨੂੰ ਕਿਹਾ ਕਰੀਏ ਮਹਾਰਾਜ ਬਸ ਕਿਰਪਾ ਕਰ ਦਿਓ ਸਾਡੇ ਤੇ। ਜਪ ਤਪ ਦਾ ਆਸਰਾ ਨਹੀਂ ਰੱਖਣਾ, ਮਾਣ ਨਹੀਂ ਰੱਖਣਾ, ਮਿਹਨਤ ਦਾ ਮਾਣ ਨਹੀਂ ਰੱਖਣਾ। ਫਿਰ ਉਪਦੇਸ਼ ਦਿੱਤਾ ਤੇ ਫਿਰ ਹੁਣ ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ, ਮਹਾਰਾਜ ਕਿਰਪਾ ਕਰੋ, ਇੱਕ ਵਾਰੀ ਆਪਣੀ ਰਸਨਾ ਤੋਂ ਇਹ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ ਦਿੱਤਾ, ਇੱਕ ਵਾਰੀ ਕਹਿ ਦਿਓ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ, ਪਿਤਾ ਸਤਿਗੁਰੂ ਬਚਨ ਕਰ ਗਏ ਹੈ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਬਾਬਾ ਜੀ ਆਪ ਤਾਂ ਮੁਕਤ ਹੋ, ਆਪਣੇ ਪੁੱਤਰ ਨੂੰ ਸੱਦਿਆ ਬਾਬਾ ਭਾਨਾ ਜੀ ਨੂੰ, ਪੁੱਤਰ ਦੀ ਬਾਂਹ ਸਤਿਗੁਰੂ ਦੇ ਹੱਥ ਚ ਪਕੜਾਈ, ਬੇਨਤੀ ਕੀਤੀ, ਮਹਾਰਾਜ ਮੇਰੀ ਨਿਭ ਗਈ ਹੈ, ਕਿਰਪਾ ਕਰਿਓ ਤੇ ਮੇਰੀ ਕੁੱਲ ਦੀ ਵੀ ਨਿਭ ਜਾਵੇ। ਇਹ ਵੀ ਅਰਦਾਸ ਆਪਾਂ ਕਰਨੀ ਹੈ। ਸਾਧ ਸੰਗਤ ਫਿਰ ਲੰਗਰ ਪਾਣੀ ਛਕਿਆ, ਆਰਾਮ ਕੀਤਾ, ਅਗਲਾ ਦਿਨ ਚੜਿਆ। ਤਨ ਤਨ ਬਾਬਾ ਬੁੱਢਾ ਸਾਹਿਬ ਜੀ ਆਪ ਇਸ਼ਨਾਨ ਕਰਦੇ, ਨਵੇਂ ਬਸਤਰ ਪਾਉਂਦੇ ਆ, ਤੇ ਗੁਰ ਪ੍ਰਤਾਪ ਸੂਝ ਗ੍ਰੰਥ ਵਿੱਚ ਵੀ ਲਿਖਿਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਬੈਠ ਜਾਂਦੇ ਆ, ਕਹਿੰਦੇ ਪਾਤਸ਼ਾਹ ਜੇ ਰੱਜ ਕੇ ਤੁਹਾਡੇ ਦਰਸ਼ਨ ਕਰਨੇ ਹੈ। ਫਿਰ ਜਪਜੀ ਸਾਹਿਬ ਦਾ ਪਾਠ ਕਰਦੇ ਆ, ਸ੍ਰੀ ਜਪਜੀ ਸਾਹਿਬ ਦਾ। ਕਦੀ ਜਪਜੀ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਸਨਾ ਤੋਂ ਬਾਬਾ ਬੁੱਢਾ ਸਾਹਿਬ ਸੁਣਦੇ ਸਨ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਬਾਬਾ ਬੁੱਢਾ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦੇ ਆ ਤੇ ਸਾਧ ਸੰਗਤ ਕੱਲਾ ਜੀਵ ਕਰਕੇ ਬਾਬਾ ਬੁੱਢਾ ਸਾਹਿਬ ਨੇ ਜਪਜੀ ਸਾਹਿਬ ਨਹੀਂ ਕੀਤਾ, ਬਾਬਾ ਬੁੱਢਾ ਸਾਹਿਬ ਜੀ ਨੇ ਅਵਸਥਾ ਕਰਕੇ ਵੀ ਜਪਜੀ ਸਾਹਿਬ ਦਾ ਪਾਠ ਕੀਤਾ। ਹੁਕਮ ਦੀਆਂ ਪੌੜੀਆਂ ਆਉਂਦੀਆਂ, ਹੁਕਮ ਚ ਰਾਜੀ ਰਹੇ ਆ, ਸੁਣਿਆ ਦੀਆਂ ਪੌੜੀਆਂ ਆਉਂਦੀਆਂ ਨੇ, ਮੰਨਿਆ ਦੀਆਂ ਪੌੜੀਆਂ ਆਉਂਦੀਆਂ ਨੇ, ਪੰਜ ਖੰਡ ਆਉਂਦੇ ਆ। ਬਾਬਾ ਬੁੱਢਾ ਸਾਹਿਬ ਕਹਿ ਰਹੇ ਆ ਸੱਚ ਖੰਡ ਵਸੈ ਨਿਰੰਕਾਰ, ਕੇਵਲ ਰਸਨਾ ਕਰਕੇ ਨਹੀਂ ਕਹਿ ਰਹੇ, ਆਤਮਕ ਤੌਰ ਤੇ ਸੱਚਖੰਡ ਦੇ ਵਾਸੀ ਨੇ। ਤੇ ਸਾਧ ਸੰਗਤ ਜੀ ਹੁਣੇ ਸਰੀਰ ਛੱਡ ਕੇ ਸੱਚਖੰਡ ਚ ਜਾ ਆਸਣ ਲਾਉਣੇ ਹੈ। ਜਪਜੀ ਸਾਹਿਬ ਕੀਤਾ, ਅਖੀਰਲੀ ਆਵਾਜ਼ ਧੰਨ ਬਾਬਾ ਬੁੱਢਾ ਸਾਹਿਬ ਦੇ ਮੁੱਖ ਤੋਂ ਜਿਹੜੀ ਆਈ ਉਹ ਆਈ ਹੈ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਲ। ਇੱਕ ਵਾਰੀ ਆਪਾਂ ਵੀ ਪੜ੍ਹ ਦਈਏ ਪਿਆਰ ਚ, ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ। ਕੱਲਾ ਰਸਨਾ ਕਰਕੇ ਪੜ੍ਹ ਨਹੀਂ ਰਹੇ, ਬਾਬਾ ਬੁੱਢਾ ਜੀ ਦਾ ਮੁਖ ਵੀ ਉਜਲਾ, ਸਾਧ ਸੰਗਤ ਗੋਦ ਚ ਸਿਰ ਰੱਖਿਆ, ਸਾਧ ਸੰਗਤ ਅੱਗੇ ਸਿਰ ਰੱਖਦੇ ਸੀ, ਚੁੱਕਦੇ ਸਨ ਸਰੀਰ ਕਰਕੇ, ਅੱਜ ਸਿਰ ਰੱਖਿਆ ਪਰਤ ਕੇ ਚੁੱਕਿਆ ਨਹੀਂ। ਮਹਾਰਾਜ ਨੇ ਵੇਖਿਆ ਬਾਬਾ ਜੀ ਸਰੀਰ ਤਿਆਗ ਗਏ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਬਚਨ ਕਹੇ ਸਰੀਰ ਤਿਆਗਣ ਤੇ, ਆਮ ਬੰਦੇ ਦੀ ਡੈਥ ਤੇ ਮੌਤ ਤੇ ਇਹ ਗੱਲ ਕਹੋ ਲੋਕ ਸਾਡੇ ਗੱਲ ਪੈ ਜਾਣਗੇ। ਸਤਿਗੁਰੂ ਜੀ ਨੇ ਕਿਹਾ ਸਿੱਖੋ ਵਧਾਈ ਹੋਵੇ, ਵਧਾਈ ਹੋਵੇ, ਵਧਾਈ ਹੋਵੇ, ਸਿੱਖ ਬੈਰਾਗੀ ਹੋ ਗਏ। ਪਾਤਸ਼ਾਹ ਬਾਬਾ ਜੀ ਸਰੀਰ ਛੱਡ ਗਏ ਹੈ, ਆਪ ਵਧਾਈ ਦੇ ਰਹੇ ਹੋ। ਮਹਾਰਾਜ ਕਹਿੰਦੇ ਵਧਾਈਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਜਿਹੜੇ ਜਿੱਤ ਜਾਂਦੇ ਹੈ। ਜਿਹੜੇ ਹਾਰ ਜਾਣ ਉੱਥੇ ਅਫਸੋਸ ਹੁੰਦਾ, ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪਰੇ ਜੋ ਹਾਟੈ ਹਾਟ ਬਿਕਾਏ। ਮਹਾਂਪੁਰਖ ਦੇ ਜਾਣ ਤੇ ਕਾਹਦਾ ਰੋਣਾ, ਸਰੀਰ ਦੀ ਤਿਆਰੀ ਕਰਾਈ, ਅਰਥੀ ਚੁੱਕੀ ਗਈ, ਸਿੱਖ ਲੱਗੇ। ਪਰ ਸਿੱਖ ਉਦੋਂ ਹੈਰਾਨ ਹੋ ਗਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਪ ਵੀ ਮੋਢਾ ਲਾਉਂਦੇ ਹਨ। ਕਦੀ ਪਾਲਕੀ ਨੂੰ ਮੋਢਾ ਲਾਉਣ ਦੇ ਫੁਰਨੇ ਬਣਾਉਂਦੇ ਸਨ, ਅਰਥੀ ਨੂੰ ਮੋਢਾ ਲਾਇਆ ਚਿਖਾ ਚਿਣੀ। ਕਹਿੰਦੇ ਜਦੋਂ ਬਾਬਾ ਬੁੱਢਾ ਸਾਹਿਬ ਦੇ ਸਰੀਰ ਦੇ ਉੱਤੇ ਲੱਕੜਾਂ ਰੱਖ ਰਹੇ ਸਨ, ਚਿਖਾ ਉੱਪਰ ਜਦ ਧਰੀ ਸਾਹਿਬ ਬੁੱਢੇ ਦੇ ਸ੍ਰੀ ਹਰਗੋਬਿੰਦ ਕੇ ਦੀਦ ਤੇ ਚੱਲਿਓ ਨੀਰ ਅਸਨੇ। ਬਾਬਾ ਜੀ ਦੇ ਉੱਤੇ ਜਦੋਂ ਲੱਕੜਾਂ ਸਜਾਈਆਂ, ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਚੋਂ ਵੀ ਜਲ ਵਹਿ ਤੁਰਿਆ। ਲਾਗੇ ਰਹਿ ਕੇ ਸਸਕਾਰ ਕਰਾਇਆ, ਪਾਠ ਕਰਾਇਆ, ਔਰ ਜਿੰਨਾ ਚਿਰ ਤੱਕ ਦੁਸਹਿਰਾ ਨਹੀਂ ਹੋ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉੱਥੇ ਆਪ ਰਹੇ। ਜਦੋਂ ਬਾਬਾ ਜੀ ਨੇ ਸਰੀਰ ਤਿਆਗਿਆ ਨਾ, ਜੋ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਉਹ ਕਵੀ ਸੰਤੋਖ ਸਿੰਘ ਲਿਖਦੇ ਹੈ, ਕਹਿੰਦੇ ਧਨ ਜਨਮ ਨਿਤ ਪਰ ਉਪਕਾਰੀ ਜਿਨ ਸਿੱਖੀ ਕੀ ਨੀਵ ਉਸਾਰੀ। ਫਿਰ ਸੁਣ ਲਓ, ਧਨ ਜਨਮ ਨਿਤ ਪਰ ਉਪਕਾਰੀ ਜਿਨ ਸਿੱਖੀ ਕੀ ਨੀਵ ਉਸਾਰੀ। ਬਾਬਾ ਬੁੱਢਾ ਸਾਹਿਬ ਦਾ ਜਨਮ ਧਨ ਹੈ, ਧਨ ਜਨਮ ਪ੍ਰਵਾਨ। ਉਹ ਬਾਬਾ ਬੁੱਢਾ ਸਾਹਿਬ ਜਦੋਂ ਗੁਰਸਿੱਖ ਯਾਦ ਕਰਦੇ ਆ ਨਾ, ਧੰਨ ਧੰਨ ਬਾਬਾ ਬੁੱਢਾ ਸਾਹਿਬ ਨੂੰ ਨਾਮ ਲੈਂਦਿਆਂ ਹੀ ਬਾਬਾ ਜੀ ਦਾ, ਬਾਬਾ ਜੀ ਨੂੰ ਯਾਦ ਕਰਦਿਆਂ ਅੰਦਰ ਪਵਿੱਤਰ ਹੋਣ ਲੱਗ ਪੈਂਦਾ। ਸਾਧ ਸੰਗਤ ਜੀ, ਅੱਜ ਬਾਬਾ ਜੀ ਦਾ ਪ੍ਰਲੋਕ ਗਮਨ ਦਿਵਸ ਹੈ, ਆਪ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਐਸੇ ਗੁਰਸਿੱਖ ਨੂੰ ਚੇਤੇ ਰੱਖਿਆ ਕਰੀਏ। ਅੰਦਰ ਉਤਸ਼ਾਹ ਬਣਿਆ ਰਹਿੰਦਾ। ਦੂਜਾ ਮਹਾਨ ਗੁਰਸਿੱਖ ਭਾਈ ਸ਼ਾਲੋ ਜੀ ਦਾ ਵੀ ਜਨਮ ਦਿਹਾੜਾ ਹੈ, ਉਸ ਦਿਨ ਦੀਆਂ ਆਪ ਜੀ ਨੂੰ ਵਧਾਈਆਂ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ।
1: ਬਲੂਆ ਕੇ ਘਰੂਆ ਮੈਂ ਬਸ ਤੇ ਫੁੱਲ ਵੱਤ ਦੇ।

ਰੇਡੀਓ ਹਾਂਜੀ 1674 ਆ। ਮੈਂ ਬਲਕੀਰਤ ਸਿੰਘ ਅਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਅੱਜ ਵੀਰਵਾਰ ਦਾ ਇਹ ਸੋਹਣਾ ਦਿਨ 1 ਅਕਤੂਬਰ 2026, ਇਹ ਸਾਲ ਦਾ 10ਵਾਂ ਮਹੀਨਾ ਸ਼ੁਰੂ ਹੋ ਚੁੱਕਾ। ਆਸ ਉਮੀਦ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ, ਕੰਮਾਂ ਕਾਰਾਂ 'ਤੇ ਜਾਣ ਲਈ ਹੋ ਗਏ ਰੈਡੀ। ਸੜਕਾਂ 'ਤੇ, ਕੰਮਾਂ ਕਾਰਾਂ 'ਤੇ ਰੱਖਿਓ ਆਪਣਾ ਖਿਆਲ। ਅੱਜ ਦਾ ਦਿਨ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਅੱਜ ਦੇ ਸਾਰੇ ਮਿੱਥੇ ਕੰਮ ਸੰਪੂਰਨ ਹੋਣ। ਆਓ ਫਿਰ ਕਰਦੇ ਹਾਂ ਰੱਬ ਦਾ ਸ਼ੁਕਰਾਨਾ। ਸਰਬੱਤ ਦੇ ਭਲੇ ਦੀ ਅਰਦਾਸ ਸ਼ਬਦ ਕੀਰਤਨ ਦੇ ਨਾਲ ਕਰਦੇ ਹਾਂ ਅੱਜ ਦੇ ਇਸ ਸੋਹਣੇ ਦਿਨ ਦੀ ਅਤੇ ਇਸ ਸ਼ੋਅ ਦੀ ਸ਼ੁਰੂਆਤ। ਰੇਡੀਓ ਹਾਂਜੀ 1674

ਰੇਡੀਓ ਹਾਂਜੀ 1674 ਆ। ਆਸ ਕਰਦੇ ਹਾਂ ਅੱਜ ਦਾ ਸ਼ਬਦ ਕੀਰਤਨ ਤੁਹਾਨੂੰ ਪਸੰਦ ਆਇਆ ਹੋਵੇਗਾ। ਆਓ ਪ੍ਰੋਗਰਾਮ ਨੂੰ ਤੁਰਦੇ ਹਾਂ ਕਿ ਸਮਾਂ ਆ ਚੁੱਕਾ ਵੈਦਰ ਅਤੇ ਟ੍ਰੈਫਿਕ ਦੇ ਉੱਤੇ ਝਾਤ ਮਾਰਨ ਦਾ। ਆਓ ਵੇਖਦੇ ਹਾਂ ਸਭ ਤੋਂ ਪਹਿਲਾਂ ਕੀ ਕਹਿੰਦਾ ਅੱਜ ਦਾ ਵੈਦਰ। ਮੈਲਬਨ ਦੇ ਵਿੱਚ 21 ਡਿਗਰੀ, ਵੱਧ ਤੋਂ ਵੱਧ 22 ਤੱਕ ਜਾਣ ਦੇ ਆਸਾਰ ਨੇ। ਸਿਡਨੀ ਦੇ ਵਿੱਚ 15 ਡਿਗਰੀ, ਜ਼ਿਆਦਾ ਤੋਂ ਜ਼ਿਆਦਾ 29 ਤੱਕ ਜਾਣ ਦੇ ਆਸਾਰ ਨੇ ਅੱਜ ਦੇ ਦਿਨ। ਬ੍ਰਿਸਬੇਨ 14 ਡਿਗਰੀ, ਵੱਧ ਤੋਂ ਵੱਧ 25 ਤੱਕ ਜਾਣ ਦੇ ਆਸਾਰ। ਪਰਥ ਦੇ ਵਿੱਚ ਮੌਜੂਦਾ 10 ਡਿਗਰੀ, ਜ਼ਿਆਦਾ ਤੋਂ ਜ਼ਿਆਦਾ 20 ਤੱਕ ਜਾਣ ਦੇ ਆਸਾਰ ਨੇ। ਐਡੀਲੇਡ ਦੇ ਵਿੱਚ 17 ਡਿਗਰੀ, ਜ਼ਿਆਦਾ ਤੋਂ ਜ਼ਿਆਦਾ 21 ਤੱਕ ਜਾਣ ਦੇ ਆਸਾਰ ਨੇ। ਥੋੜ੍ਹੀ ਜਿਹੀ ਬਦਲਵਾਈ ਅਤੇ ਮੀਂਹ ਦੇ ਆਸਾਰ ਦੱਸੇ ਜਾ ਰਹੇ ਨੇ। ਕੈਨਬਰਾ ਦੇ ਵਿੱਚ 7 ਡਿਗਰੀ, ਵੱਧ ਤੋਂ ਵੱਧ 26 ਤੱਕ ਜਾਣ ਦੇ ਆਸਾਰ ਨੇ। ਸਾਰਾ ਦਿਨ ਧੁੱਪ ਚੜ੍ਹੀ ਰਹਿਣ ਦੇ ਆਸਾਰ ਦੱਸੇ ਜਾ ਰਹੇ ਨੇ। ਹੁਬਾਰਡ ਦੇ ਵਿੱਚ 13 ਡਿਗਰੀ, ਜ਼ਿਆਦਾ ਤੋਂ ਜ਼ਿਆਦਾ 21 ਤੱਕ ਜਾਣ ਦੇ ਆਸਾਰ। ਇੱਧਰ ਆਖਰ 'ਤੇ ਡਾਰਵਿਨ ਦੀ ਜੇ ਗੱਲ ਕਰੀਏ ਤਾਂ ਮੌਜੂਦਾ 23 ਡਿਗਰੀ, ਹਰ ਵਾਰ ਦੀ ਤਰ੍ਹਾਂ ਸਭ ਤੋਂ ਵੱਧ 34 ਤੱਕ ਜਾਣ ਦੇ ਆਸਾਰ ਨੇ ਅੱਜ। ਅੱਗੇ ਚੱਲਦੇ ਹਾਂ ਟ੍ਰੈਫਿਕ ਦੀ ਜੇ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਈਸਟਰਨ ਫ੍ਰੀਵੇ ਕੀ ਵੀਸਟ ਦੇ ਵਿੱਚ 2 ਲੇਨਸ ਨੂੰ ਜਿਹੜਾ ਬਲੌਕ ਕੀਤਾ ਗਿਆ ਵਾ ਟ੍ਰੈਫਿਕ ਦੇ ਚੱਲਦਿਆਂ। 40 ਦੀ ਸਪੀਡ ਕੀਤੀ ਗਈ ਆ ਘਟਾ ਕੇ। ਇੱਧਰ ਅੱਗੇ ਮਨਿਆਸ਼ ਫ੍ਰੀਵੇ ਦੇ ਉੱਤੇ ਗਲੈਨ ਰਿਸ਼ ਦੇ ਵਿੱਚ ਰਾਈਟ ਲੇਨ ਜਿਹੜੀ ਆ ਉਹ ਬਲੌਕ ਕੀਤੀ ਗਈ ਆ, ਬ੍ਰੋਕਡਾਊਨ ਹੋਇਆ ਕੋਈ। ਐਮਰਜੈਂਸੀ ਰਿਸਪੋਂਸ ਸਰਵਿਸਿਜ਼ ਆਪਣਾ ਕੰਮ ਕਰ ਰਹੀਆਂ ਨੇ ਅਤੇ ਛੇਤੀ ਤੋਂ ਛੇਤੀ ਕਲੀਅਰ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਇਹਨਾਂ ਦੇ ਵੱਲੋਂ। ਇੱਧਰ ਅੱਗੇ ਨੋਬਲ ਪਾਰਕ ਰੇਲਵੇ ਪਰੇਡ ਦੇ ਵਿੱਚ ਕੁਲੀਜਨ ਦੇ ਚੱਲਦਿਆਂ ਥੋੜ੍ਹਾ ਜਿਹਾ ਡਿਲੇਅ ਦੱਸਿਆ ਜਾ ਰਿਹਾ ਦੋਵੇਂ ਡਾਇਰੈਕਸ਼ਨਸ ਦੇ ਵਿੱਚ। ਅੱਗੇ ਅਮੇਟੀ ਰਿੰਗ ਰੋਡ ਗਲੈਨ ਰੋਏ, ਇੱਥੇ ਵੀ ਰਾਈਟ ਲੇਨ ਕਲੋਜ਼ ਦੱਸੀ ਜਾ ਰਹੀ ਆ ਅਤੇ ਇੱਥੇ ਵੀ ਸਪੀਡ ਲਿਮਿਟ ਘਟਾ ਕੇ 40 ਦੀ ਕੀਤੀ ਗਈ ਆ। ਜੇ ਤੁਸੀਂ ਇਸ ਪਾਸੇ ਨੂੰ ਟਰੈਵਲ ਕਰ ਰਹੇ ਹੋ ਅਤੇ ਥੋੜ੍ਹਾ ਜਿਹਾ ਘਰੋਂ ਪਹਿਲਾਂ ਨਿਕਲ ਜਾਓ, ਅਤੇ ਜਾਂ ਫਿਰ ਜੇ ਔਲਰੇਡੀ ਟ੍ਰੈਫਿਕ ਦੇ ਵਿੱਚ ਹੋ ਤਾਂ ਫਿਰ ਹੌਸਲੇ ਨਾਲ ਥੋੜ੍ਹਾ ਜਿਹਾ ਧੀਰਜ ਰੱਖ ਕੇ ਕਾਹਲੀ ਨਾ ਕਰਿਓ। ਜੇ ਤੁਹਾਡੇ ਕੋਲ ਹੈ ਕੋਈ ਟ੍ਰੈਫਿਕ ਦੇ ਰਿਲੇਟਿਡ ਅਪਡੇਟ ਤਾਂ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ, ਸਾਨੂੰ ਮੈਸੇਜ ਕਰ ਸਕਦੇ ਹੋ ਵਟਸਐਪ ਦੇ ਉੱਤੇ 044-717-1674 ਦੇ ਉੱਤੇ, ਜਾਂ ਫਿਰ ਫੇਸਬੁੱਕ ਦੇ ਉੱਤੇ ਵੀ ਤੁਸੀਂ ਸਾਨੂੰ ਮੈਸੇਜ ਕਰਕੇ ਸਾਂਝ ਪਾ ਸਕਦੇ ਹੋ। ਅੱਗੇ ਚੱਲਦਿਆਂ ਮੈਟਰੋ ਟ੍ਰੇਨ ਦੀ ਜੇ ਗੱਲ ਕਰੀਏ ਤਾਂ ਅੱਜ ਦੇ ਦਿਨ ਹੀ ਹਸਟ ਬ੍ਰਿਜ ਲਾਈਨ ਆ ਜਿਹੜੀ ਉਹਦੇ ਵਿੱਚ ਥੋੜ੍ਹਾ ਜਿਹਾ ਚੇਂਜ ਦੱਸਿਆ ਜਾ ਰਿਹਾ ਸਰਵਿਸ ਨੂੰ ਲੈ ਕੇ, ਅਤੇ ਲਿਲੀਡੇਲ ਲਾਈਨ ਦੇ ਵਿੱਚ ਵੀ ਥੋੜ੍ਹਾ ਜਿਹਾ ਚੇਂਜ ਆ। ਰੈਸਟ ਆਫ ਜਿਹੜੀਆਂ ਲਾਈਨਸ ਨੇ ਸਰਵਿਸਿਜ਼ ਨੇ ਉਹ ਔਨ ਟਾਈਮ ਨੇ, ਗੁੱਡ ਸਰਵਿਸ ਦੱਸੀ ਜਾ ਰਹੀ ਆ। ਵੀ ਲਾਈਨ ਦੀ ਜੇ ਗੱਲ ਕਰੀਏ ਤਾਂ ਬੈਲਰਾਡ ਦੇ ਵਿੱਚ ਥੋੜ੍ਹਾ ਜਿਹਾ ਚੇਂਜ ਆ ਅੱਜ ਦੇ ਦਿਨ, ਅਤੇ ਸੀਵਰ ਨੂੰ ਜਿਹੜਾ ਉਹ ਸ਼ਾਮ ਦੇ ਸਮੇਂ ਬੱਸਾਂ ਦੇ ਨਾਲ ਰਿਪਲੇਸ ਕੀਤਾ ਜਾਣਾ। ਬੈਂਡੀਗੋ ਜਲੌਂਗ ਅਤੇ ਗਿਪਸਲੈਂਡ ਔਨ ਟਾਈਮ ਨੇ, ਗੁੱਡ ਸਰਵਿਸ ਦੱਸੀ ਜਾ ਰਹੀ ਆ ਅੱਜ ਦੇ ਦਿਨ ਇਹਨਾਂ ਦੀ। ਜੇ ਤੁਸੀਂ ਵੀ ਅੱਜ ਮੈਟਰੋ ਜਾਂ ਫਿਰ ਵੀ ਲਾਈਨ ਦੇ ਉੱਤੇ ਟਰੈਵਲ ਕਰਨਾ ਤਾਂ ਇੱਕ ਵਾਰੀ ਇਹਨਾਂ ਦੀ ਐਪਲੀਕੇਸ਼ਨ ਜ਼ਰੂਰ ਚੈੱਕ ਕਰ ਲਿਓ, ਕਿਉਂਕਿ ਇਹ ਸਮੇਂਦਰ ਸਮੇਂ ਅਪਡੇਟਸ ਨੇ ਜਿਹੜੀਆਂ ਉਹ ਕਰਦੇ ਰਹਿੰਦੇ ਨੇ। ਕਰੰਸੀ ਰੇਟ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਅਨ ਡਾਲਰ ਅੱਜ ਦੇ ਦਿਨੀ 66 ਰੁਪਈਏ ਅਤੇ 70 ਪੈਸੇ। ਇੱਕ ਨਿੱਕੀ ਜਿਹੀ ਬ੍ਰੇਕ, ਫਿਰ ਉਸ ਤੋਂ ਬਾਅਦ ਅੱਜ ਦੀ ਕਹਾਣੀ ਅੱਜ ਦਾ ਵਿਚਾਰ ਤੁਹਾਡੇ ਤੱਕ ਲੈ ਕੇ ਆਵਾਂਗੇ। ਰੇਡੀਓ ਹਾਂਜੀ 1674 ਆ।

0: ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾਣਾ ਪਾਣੀ, ਰਣਜੋਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ।
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸੱਜੀ ਰਹੇ, ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਜੋ ਸਵੇਰੇ ਸਵੇਰੇ ਦੇ ਸਮੇਂ ਤੁਸੀਂ ਲੈ ਕੇ ਘਰੋਂ ਨਿਕਲਣਾ, ਉਹੀ ਖੱਟ ਕਮਾ ਕੇ ਤੁਸੀਂ ਸਾਰਾ ਦਿਨ ਵਾਪਸ ਲੈ ਕੇ ਆਉਣਾ। ਆਓ ਫਿਰ ਘਰਾਂ ਨੂੰ ਖੁਸ਼ੀਆਂ ਲੈ ਕੇ ਚੱਲੀਏ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਵਿਅਕਤੀ ਜਿਹੜਾ ਬੜਾ ਸੋਹਣਾ ਕਾਰੋਬਾਰ ਕਰਦਾ ਸੀ, ਹੌਲੀ ਹੌਲੀ ਦਿਨ ਫਿਰ ਹੋਰ ਵਧੀਆ ਕਾਰੋਬਾਰ ਚੱਲਿਆ। ਪਰਿਵਾਰ ਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੀ ਮਰਜ਼ੀ ਦਾ ਘਰ ਬਣਾਉਣਗੇ, ਆਪਣੇ ਸੁਪਨਿਆਂ ਦਾ ਘਰ। ਬੜੇ ਚਿਰਾਂ ਤੋਂ ਉਹਨਾਂ ਦੇ ਮਨ ਦੀ ਤਮੰਨਾ ਸੀ ਕਿ ਉਹ ਦੂਰ ਪਹਾੜੀ ਦੇ ਉੱਤੇ ਉਹਨਾਂ ਦਾ ਘਰ ਹੋਵੇ। ਉਸ ਪਹਾੜੀ ਤੋਂ ਉਹ ਆਪਣੇ ਸਾਰੇ ਪਿੰਡ ਨੂੰ ਵੇਖ ਪਾਉਣ, ਉਹ ਕੁਦਰਤ ਦਾ ਨਜ਼ਾਰਾ ਮਾਣ ਪਾਉਣ। ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਗੱਲ ਹੋਰ ਵੀ ਦੱਬੀ ਸੀ, ਜਿਹੜੀ ਸ਼ਾਇਦ ਜ਼ਬਾਨੋਂ 'ਤੇ ਬੋਲ ਕੇ ਨਹੀਂ ਬੰਦਾ ਦੱਸਦਾ। ਉਹ ਸੀ ਕਿ ਸਾਡਾ ਰੁਤਬਾ ਬਾਕੀਆਂ ਦੇ ਨਾਲੋਂ ਉੱਚਾ ਹੋਵੇ। ਪਤਾ ਲੱਗੇ ਪਿੰਡ ਵਾਲਿਆਂ ਨੂੰ ਕਿ ਅਸੀਂ ਉਹਨਾਂ ਦੇ ਨਾਲੋਂ ਹੁਣ ਵੱਖਰੇ ਹਾਂ, ਅਸੀਂ ਉਹਨਾਂ ਦੇ ਨਾਲੋਂ ਵੱਧ ਕਮਾਈ ਕਰਦੇ ਹਾਂ, ਸਾਡੀ ਪਹੁੰਚ ਉਹਨਾਂ ਦੇ ਨਾਲੋਂ ਵਧੇਰੇ ਆ, ਇਸ ਕਰਕੇ ਅਸੀਂ ਹੋਰ ਉੱਚੀ ਥਾਂ ਦੇ ਉੱਤੇ ਆ ਕੇ ਘਰ ਛੱਤ ਲਿਆ। ਬਹੁਤਾ ਸਮਾਂ ਨਹੀਂ ਲੱਗਾ ਉਹਨਾਂ ਨੂੰ ਆਪਣਾ ਇਹ ਸੁਪਨਾ ਪੂਰਾ ਕਰਦਿਆਂ, ਅਤੇ ਹੁਣ ਉਹ ਬੜੇ ਮਾਣ ਦੇ ਨਾਲ ਗੱਲ ਕਹਿੰਦੇ ਕਿ ਸਾਡਾ ਘਰ ਉਹ ਦੂਰੋਂ ਦਿਖਦਾ। ਪਿੰਡ ਦੇ ਬਹੁਤੇ ਲੋਕ ਉਹਨਾਂ ਤੋਂ ਇਸ ਗੱਲ ਦੀ ਈਰਖਾ ਵੀ ਕਰਦੇ, ਉਹਨਾਂ ਨੂੰ ਲੱਗਦਾ ਕਿ ਇਹ ਹੁਣ ਪਹਿਲਾਂ ਵਰਗੇ ਨਹੀਂ ਰਹੇ। ਵੈਸੇ ਵੀ ਪਹਿਲਾਂ ਵਰਗਾ ਬੰਦਾ ਰਹਿੰਦਾ ਨਹੀਂ, ਚਾਹੇ ਕਿੰਨਾ ਵੀ ਤੁਸੀਂ ਚੰਗਾ ਬਣ ਕੇ ਵਿਖਾਓ, ਪਰ ਜਦੋਂ ਤੁਸੀਂ ਦੂਸਰਿਆਂ ਨਾਲੋਂ ਵੱਖਰਾ ਹੋ ਕੇ ਕੋਠਾ ਛੱਤ ਲੈਂਦੇ ਹੋ ਫਿਰ ਬਦੋ ਬਦੀ ਵੱਖਰੇਵੇਂ ਪੈ ਜਾਂਦੇ। ਉਹ ਲੋਕ ਜਿਹੜੇ ਰਾਤ ਦਿਨ ਤੁਹਾਡੀਆਂ ਸਿਫਤਾਂ ਕਰਦੇ ਆ, ਤੁਹਾਡੇ ਕੋਲ ਰਹਿੰਦੇ, ਉਹਨਾਂ ਦਾ ਵੀ ਨਜ਼ਰੀਆ ਤੁਹਾਡੇ ਪ੍ਰਤੀ ਬਦਲ ਜਾਂਦਾ। ਅਤੇ ਇੱਕ ਹੋਰ ਕੈਟੇਗਰੀ ਹੁੰਦੀ ਹੈ ਜਿਹੜੀ ਪਹਿਲਾਂ ਤੁਹਾਡੇ ਨਾਲ ਸਿੱਧੇ ਮੂੰਹ ਨਹੀਂ ਬੁਲਾਉਂਦੀ, ਪਰ ਜਿੱਦਾਂ ਹੀ ਤੁਹਾਡਾ ਰੁਤਬਾ ਉੱਚਾ ਹੁੰਦਾ ਤੁਹਾਡੇ ਨਾਲ ਉਹ ਘਿਓ ਖਿਚੜੀ ਹੋ ਜਾਂਦੀ। ਉਹਨਾਂ ਨੂੰ ਪਤਾ ਹੁੰਦਾ ਕਿਹੜੇ ਬੰਦੇ ਨੂੰ ਕਿਹੜੀ ਖੁਰਾਕ ਚਾਹੀਦੀ ਹੈ, ਉਹਦੀ ਖੁਸ਼ਾਮਦ ਕਿੰਨੀ ਕੁ ਕਰਨੀ ਹੈ ਅਤੇ ਕਿੱਦਾਂ ਉਹਦੇ ਤੋਂ ਫਾਇਦਾ ਲੈਣਾ। ਸੋ ਇਸ ਕਰਕੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਹੁਤਾ ਫਰਕ ਪਿਆ ਨਜ਼ਰ ਨਹੀਂ ਆਉਂਦਾ। ਜਿੱਥੇ ਚਾਰ ਜੀ ਜਾਂਦੇ ਆ ਉੱਥੇ ਚਾਰ ਨਵੇਂ ਆ ਜਾਂਦੇ, ਪਰ ਫਰਕ ਪੈਂਦਾ ਤਾਂ ਇੱਕ ਚੀਜ਼ ਦਾ, ਉਹ ਜਿਹੜੇ ਪਹਿਲੇ ਚਾਰ ਉਹ ਸਾਡੇ ਖੈਰ ਖਵਾ ਹੁੰਦੇ ਸ਼ਾਇਦ, ਪਰ ਇਹ ਜਿਹੜੇ ਦੂਸਰੇ ਨੇ ਇਹ ਮਤਲਬ ਦੇ ਲਈ ਜੁੜਦੇ ਆ। ਗੱਲ ਕਾਹਦੀ ਕਿ ਇੱਕ ਦਿਨ ਕੁਛ ਐਸਾ ਭਾਣਾ ਵਾਪਰਿਆ, ਸਾਰੇ ਪਰਿਵਾਰ ਨੇ ਸਾਰੇ ਪਿੰਡ ਨੇ ਕਹਿਣਾ ਸ਼ੁਰੂ ਕਰ ਦਿੱਤਾ ਸਾਨੂੰ ਨਜ਼ਰ ਲੱਗ ਗਈ ਆ। ਇੱਕ ਦਿਨ ਅਚਾਨਕ ਪਹਾੜੀ ਦੇ ਹੇਠਲੇ ਹਿੱਸੇ ਦੇ ਵਿੱਚ ਅੱਗ ਲੱਗੀ ਅਤੇ ਅੱਗ ਇੱਡੀ ਤੇਜ਼ੀ ਦੇ ਨਾਲ ਉੱਤੇ ਨੂੰ ਵਧੀ ਕਿ ਉਹਨਾਂ ਦਾ ਸਾਰਾ ਘਰ ਝੁਲਸ ਗਿਆ। ਇੰਨਾ ਸ਼ੁਕਰ ਕਿ ਉਸ ਸਮੇਂ ਉਹ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਸਨ, ਪਰ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ ਇਸ ਗੱਲ ਦਾ ਸ਼ੁਕਰ ਨਹੀਂ ਕਰ ਸਕੇ, ਘਰ ਸੜ ਗਿਆ, ਇਸ ਗੱਲ ਦਾ ਗਿਲਾ ਜ਼ਰੂਰ ਰੱਬ ਦੇ ਨਾਲ ਕੀਤਾ। ਲਗਭਗ ਸਾਰਾ ਹੀ ਕੁਛ ਉਹਨਾਂ ਨੇ ਆਪਣੇ ਜਾਂ ਸਾਰੀ ਜਮ੍ਹਾਂ ਪੂੰਜੀ ਉਹਨਾਂ ਨੇ ਆਪਣੇ ਘਰ 'ਤੇ ਲਾ ਦਿੱਤੀ ਸੀ। ਅਤੇ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਕੋਲ ਕੁਛ ਬਚੇ ਨਹੀਂ। ਹਰ ਰੋਜ਼ ਸਵੇਰੇ ਸਵੇਰੇ ਦੇ ਸਮੇਂ ਜਿੱਦਾਂ ਪਹਿਲਾਂ ਇੱਕ ਫਕੀਰ ਆਉਂਦਾ ਸੀ ਉਸੇ ਤਰ੍ਹਾਂ ਅੱਜ ਆ, ਜਿਹੜੇ ਵੀ ਘਰ ਚੋਂ ਮੰਗਦਾ ਉਸ ਘਰ ਨੂੰ ਦੁਆਵਾਂ ਦਿੰਦਾ। ਉਹਦੀ ਇੱਕ ਆਦਤ ਸੀ, ਜਿਹੜਾ ਵੀ ਕੋਈ ਉਹਨੂੰ ਕੋਈ ਦਾਣਾ ਪਾਣੀ ਦਿੰਦਾ, ਰੋਟੀ ਦਿੰਦਾ, ਖਾਣ ਨੂੰ ਦਿੰਦਾ, ਉਹ ਅੱਗੋਂ ਅਸੀਸ ਦਿੰਦਾ, ਰੱਬ ਤੇਰੇ 'ਤੇ ਮਿਹਰਬਾਨ ਹੈ। ਉਹ ਤਾਂ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਘਰ ਪਹੁੰਚਿਆ ਸੀ। ਫਕੀਰ ਨੇ ਅੱਜ ਵੀ ਆ ਕੇ ਆਵਾਜ਼ ਮਾਰੀ, ਪਰ ਉਹ ਜੋ ਘਰ ਦੇ ਅੰਦਰ ਨਹੀਂ ਗਏ, ਅੱਜ ਉਹ ਘਰ ਦੇ ਬਾਹਰ ਨੇ, ਅੱਜ ਉਹ ਦੁਖੀ ਨੇ, ਅੱਜ ਉਹ ਫਕੀਰ ਨੂੰ ਕੁਛ ਦੇ ਨਹੀਂ ਸਕਦੇ। ਪਰ ਫਕੀਰ ਕੋਲ ਦੇਣ ਨੂੰ ਅੱਜ ਵੀ ਉਹੀ ਹੈ। ਫਕੀਰ ਨੇ ਬੜੇ ਗੌਹ ਦੇ ਨਾਲ ਉਸ ਪਰਿਵਾਰ ਵੱਲ ਵੇਖਿਆ ਅਤੇ ਫਿਰ ਕਿਹਾ, ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਪਰ ਅੱਜ ਉਹ ਗੱਲ ਪਰਿਵਾਰ ਨੂੰ ਚੰਗੀ ਨਹੀਂ ਲੱਗੀ। ਅੱਜ ਉਹਨਾਂ ਨੇ ਅੰਦਰੋਂ ਅੰਦਰੀ ਇਸ ਗੱਲ ਦਾ ਗੁੱਸਾ ਕੀਤਾ। ਉਹਨਾਂ ਨੂੰ ਲੱਗਾ ਕਿ ਹੋਰ ਬਹੁਤਿਆਂ ਵਾਂਗੂ ਇਹ ਫਕੀਰ ਵੀ ਟਿੱਚਰਾਂ ਕਰਦਾ। ਮਨ ਹੀ ਮਨ ਫਕੀਰ ਗਾਲਾਂ ਕੱਢੀਆਂ, ਬੁਰਾ ਭਲਾ ਸੋਚਿਆ, ਪਰ ਜ਼ਬਾਨੋਂ ਕੁਛ ਨਹੀਂ ਬੋਲੇ। ਪਰ ਕਿੰਨਾ ਕੁ ਚਿਰ ਚੁੱਪ ਰਹਿੰਦੇ। ਅਗਲੇ ਦਿਨ ਫਿਰ ਜਦੋਂ ਫਕੀਰ ਪਿੰਡ ਦੇ ਵਿੱਚ ਆਇਆ, ਫਕੀਰ ਨੇ ਤਾਂ ਫਿਰ ਉਹੀ ਦੁਆ ਦਿੱਤੀ, ਰੱਬ ਤੇਰੇ 'ਤੇ ਮਿਹਰਬਾਨ ਹੈ। ਦੂਸਰਾ ਤੀਸਰਾ ਆਖਿਰਕਾਰ ਵਿਅਕਤੀ ਬੋਲਿਆ, ਫਕੀਰਾ ਸਾਰਾ ਪਿੰਡ ਬੋਲੇ, ਤੂੰ ਕਿਉਂ ਬੋਲੇ, ਤੈਨੂੰ ਸ਼ਰਮ ਨਹੀਂ ਆਉਂਦੀ, ਤੇਰੇ ਸਾਹਮਣੇ ਸਾਡਾ ਸਾਰਾ ਕੁਛ ਸੜ ਕੇ ਤਬਾਹ ਹੋ ਗਿਆ, ਤੈਨੂੰ ਕੀ ਲੱਗਦਾ ਰੱਬ ਸਾਡੇ 'ਤੇ ਮਿਹਰਬਾਨ ਹੈ। ਫਕੀਰ ਕੁਛ ਨਹੀਂ ਬੋਲਿਆ, ਆਪਣੇ ਸੁਭਾਅ ਦੇ ਮੁਤਾਬਕ ਮੁਸਕਰਾਇਆ ਅਤੇ ਚਲਾ ਗਿਆ। ਪਰ ਇਹ ਸਿਲਸਿਲਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਿਹਾ। ਕੋਈ ਨਿੱਕਾ ਮੋਟਾ ਕੰਮ ਕਾਰ ਕਰਕੇ ਫਿਰ ਦੁਬਾਰਾ ਤੋਂ ਰੋਟੀ ਕਮਾਉਣੀ ਸ਼ੁਰੂ ਕੀਤੀ। ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕੋਈ ਛੋਟਾ ਮੋਟਾ, ਕੋਈ ਰਹਿਣ ਬਸੇਰਾ, ਕੋਈ ਕੁੱਲੀ ਛੱਤ ਲਈ। ਪਰ ਫਕੀਰ ਉਸੇ ਚਾਲ ਚੱਲਦਾ ਰਿਹਾ। ਫਕੀਰ ਦੀ ਦੁਆ ਉਹੀ, ਅੱਜ ਫਿਰ ਉਹਨੇ ਉਹੀ ਦੁਆ ਦਿੱਤੀ ਹੈ, ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਆਖਿਰਕਾਰ ਉਸ ਬੰਦੇ ਦੇ ਸਬਰ ਦਾ ਬੰਨ ਟੁੱਟ ਗਿਆ। ਅੱਜ ਫਕੀਰ ਨੂੰ ਬਾ ਕੇ ਪੁੱਛ ਹੀ ਲਿਆ, ਫਕੀਰਾ ਸਾਡੇ ਨਾਲ ਇੰਨਾ ਕੁਛ ਹੋ ਗਿਆ, ਤੇਰੀਆਂ ਅੱਖਾਂ ਸਾਹਮਣੇ ਹੋਇਆ, ਤੈਨੂੰ ਕੀ ਲੱਗਦਾ ਇਹਦੇ ਵਿੱਚ ਕੀ ਚੰਗਾ? ਤੂੰ ਜਦੋਂ ਫਿਰ ਵੀ ਇਹ ਗੱਲ ਕਹਿੰਦਾ ਤਾਂ ਇਹ ਮੇਰੇ ਮੱਥੇ 'ਚ ਵੱਜਦੀ ਹੈ, ਇਹ ਮੈਨੂੰ ਚੁੱਭਦੀ ਹੈ। ਤੇਰੀ ਮੈਂ ਬੜੀ ਇੱਜ਼ਤ ਕੀਤੀ, ਮਨ ਮਨ ਮੈਂ ਤੈਨੂੰ ਬਹੁਤ ਕੁਛ ਕਿਹਾ, ਤੈਨੂੰ ਮੈਂ ਕੁਛ ਕਹਿ ਨਹੀਂ ਸਕਿਆ, ਜ਼ਬਾਨੋਂ ਸਿਰਫ ਮਾਰ ਕੁੱਟ ਹੀ ਨਹੀਂ ਸਕਿਆ, ਇਹੀ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਤਾਂ ਸੱਚ ਜਾਣੀ, ਮੈਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਆ ਜਦੋਂ ਤੂੰ ਇਹ ਗੱਲ ਕਹਿੰਦਾ। ਤਾਂ ਫਕੀਰ ਹੱਸ ਕੇ ਕਹਿਣ ਲੱਗਾ, ਮੇਰੀ ਗੱਲ ਸੱਚ ਮੰਨ, ਰੱਬ ਤੇਰੇ 'ਤੇ ਮਿਹਰਬਾਨ ਹੈ। ਚੱਲ ਫਿਰ ਮੈਨੂੰ ਅੱਜ ਦੱਸ, ਰੱਬ ਮੇਰੇ 'ਤੇ ਕਿੱਦਾਂ ਮਿਹਰਬਾਨ ਹੈ? ਇੱਕ ਉੱਚੇ ਮਹਿਲ ਤੋਂ ਮੈਨੂੰ ਦੁਬਾਰਾ ਝੌਂਪੜੀ ਦੇ ਵਿੱਚ ਲਿਆ ਤਾ, ਰੱਬ ਕਿੱਦਾਂ ਮਿਹਰਬਾਨ ਹੈ? ਮੈਨੂੰ ਸਮਝਾ। ਫਕੀਰ ਕਹਿਣ ਲੱਗਾ, ਜਦੋਂ ਇਹ ਧਰਤੀ ਹੋਣ 'ਚ ਆਈ ਸੀ ਨਾ, ਅਤੇ ਉਦੋਂ ਸਾਰਾ ਕੁਛ ਇੱਕ ਵਾਰੀ ਨਸ਼ਟ ਹੋ ਗਿਆ, ਅਤੇ ਫਿਰ ਇਹ ਹੌਲੀ ਹੌਲੀ ਕਰਕੇ ਇਹ ਧਰਤੀ ਜਿਹਦੇ ਉੱਤੇ ਤੂੰ ਰਹਿ ਰਿਹਾ ਹੋਣ ਦੇ ਵਿੱਚ ਆਈ, ਅਤੇ ਫਿਰ ਇਹ ਜੀਵਨ ਹੋਣ ਦੇ ਵਿੱਚ ਆਇਆ, ਤੂੰ ਮੈਂ ਇਹ ਰੁੱਖ, ਇਹ ਪੰਛੀ, ਇਹ ਜਾਨਵਰ, ਹਰ ਇੱਕ ਜੀਵ ਜੰਤੂ, ਇਹ ਵਿਨਾਸ਼ ਤੋਂ ਹੀ ਸ਼ੁਰੂ ਹੋਇਆ। ਇਹ ਜਿਹੜੀ ਖੂਬਸੂਰਤੀ ਤੂੰ ਆਸ ਪਾਸ ਵੇਖਦਾ, ਇਹ ਜਿਹੜੇ ਨਜ਼ਾਰੇ ਤੂੰ ਮਾਣਦਾ, ਇਹਨਾਂ ਦੀ ਸ਼ੁਰੂਆਤ ਵਿਨਾਸ਼ ਤੋਂ। ਪਹਿਲਾਂ ਸਭ ਕੁਛ ਖਤਮ ਹੁੰਦਾ, ਅਤੇ ਫਿਰ ਉੱਥੋਂ ਸਾਰਾ ਕੁਛ ਨਵੇਂ ਸਿਰਿਓਂ ਸ਼ੁਰੂ ਹੁੰਦਾ। ਜਦੋਂ ਆਪਾਂ ਇੱਕ ਰੁੱਖ ਵੱਢ ਦਿੰਦੇ ਹਾਂ, ਉਹ ਵੱਢਦੇ ਇਸ ਕਰਕੇ ਹਾਂ ਕਿਉਂਕਿ ਉਹ ਪੁਰਾਣਾ ਹੋ ਗਿਆ ਹੁੰਦਾ, ਉਹਦੀਆਂ ਸ਼ਾਖਾਵਾਂ ਸੁੱਕਣ ਲੱਗ ਜਾਂਦੀਆਂ, ਪਰ ਕਦੇ ਤੂੰ ਵੇਖਿਆ ਉਹਦੇ ਵਿੱਚੋਂ ਹਰੀਆਂ ਕਰੂੰਬਲਾਂ ਫਿਰ ਦੁਬਾਰਾ ਤੋਂ ਫੁੱਟਦੀਆਂ, ਉਹ ਫਿਰ ਟਾਹਣੀਆਂ ਬਣਦੀਆਂ, ਟਾਹਣੀਆਂ ਟਾਹਣ ਬਣ ਜਾਂਦੇ ਨੇ, ਅਤੇ ਉਹ ਰੁੱਖ ਪਹਿਲਾਂ ਦੇ ਨਾਲੋਂ ਵੀ ਕਿਤੇ ਵਧੇਰੇ ਸੰਘਣਾ ਹੋ ਜਾਂਦਾ, ਵੱਧ ਛਾਂ ਦਿੰਦਾ, ਵੱਧ ਫਲ ਦਿੰਦਾ। ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦੀ ਹਰ ਇੱਕ ਸ਼ੈ, ਜਿੰਨਾ ਚਿਰ ਉਹ ਟੱਠੂ ਨਹੀਂ, ਉਹਨਾਂ ਚਿਰ ਨਵੀਂ ਉਸਰੂ ਨਹੀਂ, ਨਵੀਂ ਉਸਰੂ ਨਹੀਂ, ਪਹਿਲਾਂ ਦੇ ਨਾਲੋਂ ਉਹ ਜ਼ਿਆਦਾ ਵਧੂ ਫੁੱਲੂ ਨਹੀਂ। ਗੱਲ ਸਿਰਫ ਸਬਰ ਦੀ ਹੈ, ਸੱਚ ਜਾਣ ਤੇਰਾ ਘਰ ਸੜਿਆ, ਉਹ ਰੱਬ ਤੇਰੀ ਤਰੱਕੀ ਚਾਹੁੰਦਾ, ਤੇਰਾ ਕੰਮ ਕਰ ਜਾਂਦਾ ਰਿਹਾ ਇਹ ਸਮਝ ਕੇ ਰੱਬ ਤੈਨੂੰ ਹੋਰ ਤਰੱਕੀ ਦੇਣਾ ਚਾਹੁੰਦਾ। ਇਨਸਾਨ ਇੱਦਾਂ ਦਾ ਕਿ ਉਹ ਜਿੰਨਾ ਚਿਰ ਉਹਦੇ ਹੱਥੀਂ ਕੁਛ ਹੈ ਉਹਨਾਂ ਚਿਰ ਉਹ ਨਵਾਂ ਕਰਨ ਦੀ ਹਿੰਮਤ ਨਹੀਂ ਕਰਦਾ, ਜਦੋਂ ਉਹਦੇ ਕੋਲ ਕੁਛ ਨਹੀਂ ਰਹਿੰਦਾ ਅਤੇ ਉਹਦੇ ਕੋਲ ਇੰਨੀ ਕੁ ਹਿੰਮਤ ਹੁੰਦੀ ਆ ਉਹ ਫਿਰ ਦੁਬਾਰਾ ਤੋਂ ਸਿਰਜ ਸਕਦਾ। ਤੂੰ ਵੀ ਕਰ ਸਕਦਾ, ਤੇਰੇ ਮਹਿਲ ਵੇਖ ਕੇ ਮੈਨੂੰ ਇੰਨਾ ਨਜ਼ਾਰਾ ਨਹੀਂ ਸੀ ਆਉਂਦਾ ਜਿੰਨਾ ਇਹ ਤੇਰੀ ਝੌਂਪੜੀ ਵੇਖ ਕੇ ਆ ਰਿਹਾ। ਤੇਰੇ ਮਹਿਲਾਂ ਦੇ ਵਿੱਚ ਉਨਾ ਸਕੂਨ ਨਹੀਂ ਸੀ ਜਿੰਨਾ ਇਸ ਝੌਂਪੜੇ ਦੇ ਵਿੱਚ ਹੈ, ਦੱਸ ਹੈ ਕਿ ਨਹੀਂ? ਜਿੰਨਾ ਹੁਣ ਤੇਰੇ ਪਰਿਵਾਰ ਦੇ ਜੀ ਤੇਰੇ ਲਾਗੇ ਨੇ, ਆਉਂਦਾ ਤਾਂ ਮੈਂ ਤੇਰੇ ਮਹਿਲਾਂ 'ਚ ਵੀ ਰਿਹਾ ਉਦੋਂ ਨਹੀਂ ਸੀ। ਇਹਦੇ ਵਿੱਚ ਕੀ ਚੰਗਾ ਕੀ ਮਾੜਾ ਇਹ ਤਾਂ ਉਹ ਰੱਬ ਬਿਹਤਰ ਜਾਣਦਾ, ਪਰ ਮੈਂ ਤਾਂ ਇੰਨਾ ਜਾਣਦਾ ਉਹ ਰੱਬ ਤੇਰੇ 'ਤੇ ਮਿਹਰਬਾਨ ਹੈ। ਅਤੇ ਸੱਚ ਜਾਣਿਓ ਰੱਬ ਹਰ ਇੱਕ ਦੇ ਉੱਤੇ ਮਿਹਰਬਾਨ ਹੈ। ਇਸ ਟਾਈਮ ਜਿਹੜੇ ਵੀ ਸੁਣ ਰਹੇ ਨੇ, ਕਿਸੇ ਨੂੰ ਵੀ ਲੱਗਦਾ ਹੋਵੇ ਕਿ ਮੇਰੇ ਨਾਲ ਆਹ ਮਾੜਾ ਹੋਇਆ, ਆਹ ਔਖਾ ਚੱਲ ਰਿਹਾ, ਇਹਦਾ ਮਤਲਬ ਕਿ ਰੱਬ ਤੁਹਾਡੇ 'ਤੇ ਹੋਰ ਵਧੇਰੇ ਮਿਹਰਬਾਨ ਹੈ। ਕਿਉਂਕਿ ਜਿੰਨਾ ਚਿਰ ਤੱਕ ਇੱਕ ਚੀਜ਼ ਖਤਮ ਨਹੀਂ ਹੁੰਦੀ, ਨਵੇਂ ਸਿਰੋਂ ਨਵੀਂ ਸ਼ੁਰੂਆਤ ਨਹੀਂ ਹੋ ਸਕਦੀ, ਇਹੋ ਹੀ ਕੁਦਰਤ ਦਾ ਨਿਯਮ ਹੈ। ਜਿਹੜੇ ਲੋਕਾਂ ਦੇ ਲਈ ਕਦੀ ਕੋਈ ਇੱਦਾਂ ਦਾ ਝਟਕਾ ਨਹੀਂ ਵੱਜਦਾ ਜ਼ਿੰਦਗੀ 'ਚ, ਉਹ ਫਿਰ ਇੱਕ ਪੱਧਰ ਤੋਂ ਜ਼ਿੰਦਗੀ ਸ਼ੁਰੂ ਕਰਦੇ ਨੇ, ਉਸ ਪੱਧਰ 'ਤੇ ਖਤਮ ਕਰ ਦਿੰਦੇ। ਉਹਨਾਂ ਦੇ ਲਈ ਕੁਝ ਵੀ ਨਵਾਂ ਨਹੀਂ, ਉਹਨਾਂ ਦੇ ਲਈ ਕੋਈ ਖਾਸ ਤਰੱਕੀ ਨਹੀਂ, ਜਿਹਨੂੰ ਉਹ ਤਰੱਕੀ ਕਹਿੰਦੇ ਨੇ, ਉਸ ਤੋਂ ਸ਼ਾਇਦ ਉਹ ਕਿਤੇ ਵਧੇਰੇ ਡਿਜ਼ਰਵ ਕਰਦੇ, ਪਰ ਉਹ ਨਹੀਂ ਪਾ ਪਾਉਂਦੇ ਕਿਉਂਕਿ ਉਹਨਾਂ ਦੀ ਅਰਦਾਸ ਹਮੇਸ਼ਾ ਇਹੋ ਹੀ ਰਹਿੰਦੀ ਹੈ, ਜੋ ਦਿੱਤਾ ਉਹ ਬਚਿਆ ਰਹੇ। ਉਹ ਕਦੀ ਵੀ ਇਹ ਨਹੀਂ ਕਹਿ ਪਾਉਂਦੇ ਆਪਣੀ ਰਜ਼ਾ 'ਚ ਰੱਖੀ, ਜੋ ਤੈਨੂੰ ਚੰਗਾ ਲੱਗੇ ਉਹ ਕਰੀ, ਜੋ ਤੂੰ ਦਿੱਤਾ ਉਹਦੇ ਲਈ ਸ਼ੁਕਰਾਨਾ। ਸੋ ਜੇ ਆਪਾਂ ਉਹਦੇ ਹੱਥ ਡੋਰੀਆਂ ਛੱਡ ਕੇ ਚੱਲਦੇ ਰਹੀਏ, ਉਹਦੇ ਭਾਣੇ ਦੇ ਵਿੱਚ ਰਹਿ ਕੇ ਆਪਾਂ ਜੀਵਨ ਬਤੀਤ ਕਰੀਏ, ਅਤੇ ਫਿਰ ਨਜ਼ਾਰਾ ਕੁਛ ਹੋਰ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

ਕਿੱਥੇ ਜਾਣਾ ਕਿੱਥੇ ਖਾਣਾ ਇਹ ਸਭ ਮਾਲਕ ਦਾ ਭਾਣਾ ਇਹ ਸਭ ਦਾਣਾ ਪਾਣੀ ਤੇਰਾ ਹੈ ਸਭ ਦਾਣਾ ਪਾਣੀ ਤੇਰਾ।

ਰੇਡੀਓ ਹਾਂਜੀ 1674 ਆ। ਆਸ ਕਰਦੇ ਹਾਂ ਅੱਜ ਦੀ ਕਹਾਣੀ ਅਤੇ ਅੱਜ ਦਾ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਸਮਾਂ ਚੁੱਕਾ ਤੁਹਾਡੀਆਂ ਅਤੇ ਸਾਡੀਆਂ ਸਾਂਝਾਂ ਦੇ ਉੱਤੇ ਝਾਤ ਮਾਰਨ ਦਾ ਅਤੇ ਸਾਡੇ ਸਾਰੇ ਸਰੋਤਿਆਂ ਦੇ ਨਾਲ ਤੁਹਾਡੇ ਸੁਨੇਹੇ ਪਹੁੰਚਾਉਣ ਦਾ। ਅਤੇ ਸਭ ਤੋਂ ਪਹਿਲਾਂ ਮਾਨ ਸਾਹਿਬ ਮੈਲਬਨ ਤੋਂ ਮੈਸੇਜ ਭੇਜਦੇ ਨੇ, ਕਹਿੰਦੇ ਨੇ ਜੀ ਲਿਖਤਮ ਮਾਨ ਪਰਿਵਾਰ ਅੱਗੇ ਮਿਲੇ ਰੇਡੀਓ ਹਾਂਜੀ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।

ਤੁਹਾਡੀ ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਸਦਾ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦਾ ਬਹੁਤ ਬਹੁਤ ਧੰਨਵਾਦ। ਚੁੰਦੇ ਵਾਸਤੇ ਰਹੋ। ਹੈਪੀ ਵਾਲਾ ਵੀਰਵਾਰ ਫਰੋਮ ਡੀਨ ਸਾਈਡ। ਬਹੁਤ ਬਹੁਤ ਧੰਨਵਾਦ ਮਾਂਜਾ। ਸੰਦੀਪ ਸਿੰਘ ਰੱਖੜਾ ਜੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਵਾਹਿਗੁਰੂ ਸਭਨਾਂ ਦੇ ਉੱਤੇ ਮੇਰ ਭਰੇ ਹੱਥ ਰੱਖਣ, ਕਹਿੰਦੇ ਨੇ ਡਰਾਈਵ ਸੇਫਲੀ ਟੂ ਆਲ। ਜੀ ਬਿਲਕੁਲ ਜੀ, ਡਰਾਈਵ ਸੇਫਲੀ ਬਹੁਤ ਜ਼ਰੂਰੀ ਹੈ ਜੀ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ। ਗੁਰਵਿੰਦਰ ਸੰਧੂ ਜੀ ਦੇਸੀ ਮਹੀਨੇ ਦੀ ਸਾਂਝ ਪਾਉਂਦੇ ਨੇ। 15 ਅੱਸੂ ਵੀਰਵਾਰ 1 ਅਕਤੂਬਰ 2026। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਰਜਿੰਦਰ ਬਾਵਾ ਜੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਵੀਰਵਾਰ ਦੇ ਦਿਨ ਦੀਆਂ ਸਭ ਨੂੰ ਸ਼ੁਭਕਾਮਨਾਵਾਂ। ਤੰਦਰੁਸਤੀ ਅਤੇ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਜੀਓ। ਬਹੁਤ ਬਹੁਤ ਧੰਨਵਾਦ। ਲਵਜੋਤ ਧੁਨਾਂ ਦੀ ਸਾਂਝ ਪਾਉਂਦੇ ਨੇ, ਸਰਬੱਤ ਭਲੇ ਦੀ ਅਰਦਾਸ ਕਰਦੇ ਨੇ। ਧੁਨਾਂ ਜਵੈਲਰਸ ਮੋਗੇ ਵਾਲੇ, ਧੰਨਵਾਦ ਧੁਨਾਂ ਸਾਹਿਬ। ਇਕਬਾਲ ਸੈਣੀ ਜੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਸਾਰਿਆਂ ਦਾ ਦਿਨ ਕਹਿੰਦੇ ਨੇ ਵਧੀਆ ਅਤੇ ਖੁਸ਼ੀਆਂ ਭਰਿਆ ਹੋਵੇ। ਗੁਰਵਿੰਦਰ ਖਿੰਦਾ ਜੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮਾਰਨਿੰਗ ਭੇਜਦੇ ਨੇ ਸਾਰੀ ਰੇਡੀਓ ਹਾਂਜੀ ਫੈਮਿਲੀ ਦੇ ਲਈ। ਪਰਮਾਤਮਾ ਸਭ ਉੱਤੇ ਕਹਿੰਦੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਮੇਰ ਭਰਿਆ ਹੱਥ ਰੱਖਣ। ਬਹੁਤ ਬਹੁਤ ਪਿਆਰ ਫਰੋਮ ਐਂਬਰ ਗੁਰਬਾਜ ਅਤੇ ਤਾਜਵੀਰ ਐਂਡ ਹੋਲ ਖਿੰਦਾ ਫੈਮਿਲੀ। ਬਹੁਤ ਬਹੁਤ ਧੰਨਵਾਦ ਗੁਰਵਿੰਦਰ ਸਿੰਘ ਜੀ ਸਾਂਝ ਪਾਉਂਦੇ ਲਈ। ਗੁਰਦੀਪ ਦਿਓਲ ਜੀ ਸਾਂਝ ਪਾਉਂਦੇ ਨੇ ਵਲਗੁਲਗੇ ਤੋਂ। ਦਿਨ ਕਹਿੰਦੇ ਨੇ ਜੀ ਸਾਰਿਆਂ ਦਾ ਬਹੁਤ ਸੋਹਣਾ ਜਾਵੇ। ਰਕੇਸ਼ ਕੁਮਾਰ ਜੀ ਸਾਂਝ ਪਾਉਂਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ। ਕਹਿੰਦੇ ਨੇ ਸਿਹਤ ਅਤੇ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ। ਬਹੁਤ ਬਹੁਤ ਧੰਨਵਾਦ ਜੀ, ਹੱਸਦੇ ਵਾਸਤੇ ਰਹੋ ਕਹਿੰਦੇ ਨੇ। ਗੁਰਜੀਤ ਕੌਰ ਗਿੱਲ ਜੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਨੂੰ। ਤੁਹਾਡੇ ਸਾਰਿਆਂ ਦਾ ਦਿਨ ਕਹਿੰਦੇ ਨੇ ਬਹੁਤ ਬਹੁਤ ਵਧੀਆ ਰਹੇ, ਧੰਨਵਾਦ ਜੀ। ਮਨਿੰਦਰ ਕੌਰ ਰੱਖੜਾ ਜੀ ਸਾਂਝ ਪਾਉਂਦੇ ਨੇ, ਗੁੱਡ ਮਾਰਨਿੰਗ ਭੇਜਦੇ ਨੇ, ਹੈਵ ਅ ਨਾਈਸ ਡੇ ਕਹਿੰਦੇ ਨੇ। ਥੈਂਕ ਯੂ ਜੀ, ਯੂ ਟੂ ਹੈਵ ਅ ਵੈਰੀ ਵੈਰੀ ਨਾਈਸ ਡੇ। ਜਤਿੰਦਰ ਕੌਰ ਜੀ ਸਾਂਝ ਪਾਉਂਦੇ ਨੇ, ਗੁੱਡ ਮਾਰਨਿੰਗ ਭੇਜਦੇ ਨੇ, ਹੈਵ ਅ ਨਾਈਸ ਡੇ ਕਹਿੰਦੇ ਨੇ, ਧੰਨਵਾਦ ਜੀ। ਦਰਿੰਦਰ ਜੌਲ ਜੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ। ਕਹਾਣੀ ਬਹੁਤ ਸੋਹਣੀ ਸੀ ਕਹਿੰਦੇ, ਹਰ ਵਾਰ ਦੀ ਤਰ੍ਹਾਂ ਅਤੇ ਗੀਤ ਵੀ ਬਹੁਤ ਸੋਹਣਾ। ਸਰਬੱਤ ਦਾ ਭਲਾ ਹੋਵੇ ਜੀ, ਸਭ ਦਾ ਦਿਨ ਬਹੁਤ ਸੋਹਣਾ ਜਾਵੇ। ਧੰਨਵਾਦ ਜੌਲ ਸਾਹਿਬ। ਅੰਮ੍ਰਿਤ ਭੈਣ ਜੀ ਸਾਂਝ ਪਾਉਂਦੇ ਨੇ, ਗੁੱਡ ਮਾਰਨਿੰਗ ਭੇਜਦੇ ਨੇ। ਰੁਪਿੰਦਰ ਸਿੰਘ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਰਿਆਂ ਦਾ ਦਿਨ ਬਹੁਤ ਸੋਹਣਾ ਜਾਵੇ, ਚੜ੍ਹਦੀ ਕਲਾ ਦੇ ਵਿੱਚ ਰਹੋ। ਗੁਰਵੀਨ ਜੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਦੀ ਸਾਰੇ ਸਰੋਤਿਆਂ ਦੇ ਨਾਲ। ਇੱਧਰ ਹਰਚੰਦ ਸਿੰਘ ਢਿੱਲੋ ਜੀ ਰਿਆਸਤ ਬੈਰਿਕ ਦੇ ਪਾਣੀਆਂ ਤੋਂ ਸਾਂਝ ਪਾਉਂਦੇ ਨੇ, ਰੇਡੀਓ ਹਾਂਜੀ ਦੀ ਪੂਰੀ ਟੀਮ ਅਤੇ ਸਾਰੇ ਸਰੋਤਿਆਂ ਨੂੰ ਸਵੇਰ ਦੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਪਰਮਾਤਮਾ ਸਭ ਉੱਤੇ ਕਹਿੰਦੇ ਨੇ ਮੇਰ ਭਰਿਆ ਹੱਥ ਸਦਾ ਬਣਾਈ ਰੱਖਣ। ਕਹਾਣੀ ਬਹੁਤ ਵਧੀਆ ਲੱਗੀ ਇਹਨਾਂ ਨੂੰ। ਮਨਜੀਤ ਸਿੰਘ ਬਟਾਲਾ ਜੀ ਸਾਂਝ ਪਾਉਂਦੇ ਨੇ, ਗੁੱਡ ਮਾਰਨਿੰਗ ਭੇਜਦੇ ਨੇ 9956। ਅੰਮ੍ਰਿਤਪਾਲ ਸਿੰਘ ਜੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ। ਵਾਹਿਗੁਰੂ ਸਭਨਾ ਉੱਤੇ ਮੇਰ ਭਰਿਆ ਹੱਥ ਰੱਖਣ, ਸਭ ਦਾ ਦਿਨ ਵਧੀਆ ਵਧੀਆ ਰਹੇ, ਸ਼ੁਭ ਸਵੇਰ। ਰਕੇਸ਼ ਕਾਜਲ ਜੀ ਗੁੱਡ ਮਾਰਨਿੰਗ ਭੇਜਦੇ ਨੇ, ਬਹੁਤ ਬਹੁਤ ਧੰਨਵਾਦ ਰਕੇਸ਼ ਕਾਜਲ ਜੀ। ਸੰਜੂ ਸਿੰਘ ਜੀ ਹਰ ਵਾਰ ਦੀ ਤਰ੍ਹਾਂ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਦੀ ਸੰਜੂ ਗੋਗੀ ਲੱਕੀ ਸ਼ੈਪਟਨ ਤੋਂ। ਤ੍ਰਿਕੁਲਬੀਰ ਕੌਰ ਜੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਵਾਹਿਗੁਰੂ ਮਿਹਰ ਕਰਨ ਸਾਰਿਆਂ ਉੱਤੇ ਤੰਦਰੁਸਤੀ ਦੇਣ, ਧੰਨਵਾਦ। ਅਤੇ 000 ਬਜਾਜ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਸਾਰਿਆਂ ਦਾ ਦਿਨ ਵਧੀਆ ਜਾਵੇ, ਬਹੁਤ ਬਹੁਤ ਧੰਨਵਾਦ ਜੀ। ਇੱਧਰ ਗਾਬਾ ਪਰਿਵਾਰ ਵੱਲੋਂ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਦੀ, ਬਹੁਤ ਬਹੁਤ ਧੰਨਵਾਦ ਜੀ। ਜਤਿੰਦਰ ਸਿੰਘ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਦੀ ਸਾਰੀ ਟੀਮ ਨੂੰ ਅਤੇ ਸਾਰੇ ਲਿਸਨਰਸ ਨੂੰ। ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਜੀ ਸਾਰਿਆਂ ਦਾ ਦਿਨ ਬਹੁਤ ਬਹੁਤ ਵਧੀਆ ਹੋਵੇ, ਧੰਨਵਾਦ ਜਤਿੰਦਰ ਜੀ। ਕਲਕੱਲ ਤੋਂ ਸਾਂਝ ਪਾਉਂਦੇ ਨੇ, ਪ੍ਰੀਆ ਜੀ ਸਾਂਝ ਪਾਉਂਦੇ ਨੇ, ਬਿਨ ਨਾਗਾ ਰੋਜ਼ ਦੀ ਤਰ੍ਹਾਂ। ਕੁਲਦੀਪ ਸਿੰਘ, ਪ੍ਰੀਆ, ਅਮਿਤ ਅਤੇ ਸ਼ਾਈਨ, ਪੋਲਾਂਸ ਜੀ ਗੁੱਡ ਮਾਰਨਿੰਗ ਭੇਜਦੇ ਨੇ ਫੋਰ ਐਵਰੀਵਨ, ਧੰਨਵਾਦ ਜੀ ਤੁਹਾਨੂੰ ਵੀ ਫਰੋਮ ਐਵਰੀਵਨ। ਜਸਵਾਲ ਸਾਹਿਬ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਤੁਸੀਂ ਕੀ ਹੋ ਇਹ ਦੂਜਿਆਂ ਨੂੰ ਨਾ ਤੈਅ ਕਰਨ ਦਿਓ, ਸ਼ੁਭ ਸਵੇਰ, ਧੰਨਵਾਦ ਜਸਵਾਲ ਸਾਹਿਬ। ਸੁਖਦੀਪ ਸਿੰਘ ਘੁੰਮਣ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਜੀ ਬਹੁਤ ਹੀ ਖੂਬਸੂਰਤ ਕਹਾਣੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਭਨਾਂ ਨੂੰ, ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਸਮਾਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਸਾਂਝਾਂ ਪਾਈਆਂ ਨੇ। ਇੰਨੀਆਂ ਸਾਰੀਆਂ ਖੁਸ਼ੀਆਂ ਅਤੇ ਮਨੋਕਾਮਨਾ ਦੀਆਂ ਅਰਦਾਸਾਂ ਕੀਤੀਆਂ ਨੇ। ਇੱਕ ਨਿੱਕੀ ਜੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਲਾਫਟਰ ਥੈਰੇਪੀ
ਤੁਸੀਂ ਵੀ ਕਰ ਸਕਦੇ ਹੋ ਕਾਲ ਲਾਫਟਰ ਥੈਰੇਪੀ ਦੇ ਵਿੱਚ 044-717-1674 'ਤੇ ਕਾਲ ਕਰਕੇ 0447171674।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
1: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੋਰਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लैंडर्स दे नाल तुहाडे लिए बेस्ट डील लो क्रेडिट स्कोर वेलकम कॉल राज 0494763700 और व्हाट्सएप टू फोल्ड लैंडिंग
2: जे तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों याद रखो डिले इन लॉ इज डैमेज इन लाइफ फैमिली इशू प्रॉपर्टी का मसला कोई इमिग्रेशन की समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी कॉल 4229058600 और विजिट bansallawyers.com.au
3: टेंशन मेरी टेंशन
4: की होया
3: एथे इमिग्रेशन दे इन्ने पंगे ने यार मुकदे ही नहीं
4: काका जी टेंशन छड्डो फोन चको कॉल करो वीवाई इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-503-503
3: या 90-77-97-33
4: या ईमेल info@vyimmigration.com.au
3: याद रखो 9077-9733
4: VY Immigration and Education Consultant
3: हर कदम तुहाडे नाल
5: Attention ladies and gentlemen this is your captain ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ
6: ਅਟੈਂਸ਼ਨ ਪਲੀਜ਼ ਦਿਲ ਕਹਿੰਦਾ ਹੈ ਘਰ ਜਾਣਾ ਹੈ ਫਲਾਈਟ ਸਰਚ ਕਰਕੇ ਥੱਕ ਗਏ ਸਵਿਚ ਕਰੋ ਹਾਈ ਫਾਈ ਟਰੈਵਲਸ ਤੇ ਯੂਅਰ ਲੋਕਲ ਟਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ ਬੁੱਕ ਨਾਓ ਪੇ ਲੇਟਰ ਫਲਾਈਟ ਬੁੱਕ ਕਰਨੀ ਹੈ ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfivetravels.com.au ਤੇ
7: ਆ ਕਿੱਥੇ ਵੱਜ ਗਈ ਤੇਰੀ ਗੱਡੀ
8: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 Graceway ਰੈਵਨ ਹਾਲ
9: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
10: ਹੁਣ ਟੈਂਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਂਸ਼ਨ ਵੀ ਘੱਟ
9: ਫਿਰ ਲਵਾਈਏ ਕਿੱਥੋਂ
10: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
11: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
12: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ

0: फनीएस्ट किड्स इन ऑस्ट्रेलिया हैं ऑल राइट हियर.
1: ये क्लैप क्लैप क्लैप क्लैप.
0: हु आर दैट फनीएस्ट किड्स? यू आर द वन फ्रॉम दैट.
2: आई एम नॉट. नहीं नहीं नहीं भाई साहब,
0: यू आर नॉट फनीएस्ट किड. या
2: ना ना ना ना, हम बड़े हो चुके हैं. हाय.
0: ओह ये व्हाट यू बीन फनीएस्ट और
1: ये तो देखो जी जेडी एआई बीबी ने बनाया है.
0: करो
1: लाफ्टर थेरेपी तुसी फनीएस्ट किड सी अपने टाइम ते सी सारेयां ने आपस च वोट
0: कीता. तुहानू वधा गाणा लाया.
1: ਧੰਨਵਾਦ ਭਾਈ.
0: ਉਦਾਂ ਮੈਂ
1: ਮਾਣ ਹੀ ਹੁੰਦਾ ਭਰਾਵਾਂ ਤੇ.
0: ਮਾਣ ਹੀ ਹੁੰਦਾ ਨਾ.
1: ਜੀ ਜੀ ਜੀ.
0: ਤੇ ਆਪਾਂ ਫਿਰ ਆਪਣੇ ਜਿਹੜੇ ਐਕਚੁਅਲ ਚ ਫਨੀਐਸਟ
1: ਕਿਡਸ, ਹਾਂਜੀ ਹਾਂਜੀ ਹਾਂਜੀ, ਉਹਨਾਂ ਨਾਲ ਗੱਲ ਕਰੀਏ ਹਨਾ. ਆਓ ਜੀ.
0: ਜਿਹੜੇ ਵਧੀਆ ਕਿਡਸ ਨੂੰ ਕੀ ਕਹਿੰਦੇ ਆ ਫਨੀਐਸਟ ਤੇ ਹਾਸੇ ਵਾਲੇ ਹੋ ਗਏ ਨਾ.
1: ਬੈਸਟ ਕਿਡਸ, ਬੈਸਟ ਕਿਡਸ,
0: ਬੈਸਟ ਕਿਡਸ ਨੇ ਜਿਹੜੇ ਆਪਾਂ ਉਹਨਾਂ ਨੂੰ ਉਹਨਾਂ ਨਾਲ ਆਪਾਂ ਅੱਜ ਗੱਲਬਾਤ ਕਰਦੇ ਹਾਂ, ਕਿਉਂਕਿ ਕਰਨੀ ਪੈਣੀ, ਕਿਉਂਕਿ ਲਾਫਟਰ ਥੈਰੇਪੀ ਆ. ਤੇ ਲਾਫਟਰ ਥੈਰੇਪੀ ਚ ਕੀ ਹੁੰਦਾ ਵਾ, ਬੱਚੇ ਆ ਕੇ ਸਾਨੂੰ ਚੁਟਕਲੇ, ਬੁਝਾਰਤਾਂ, ਹੋਰ ਕੀ ਕੀ ਸੁਣਾਉਂਦੇ ਆ,
1: ਗਾਣੇ,
0: ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ. ਅਰਨਵ, ਯੂ ਆਰ ਔਨ ਏਅਰ. ਹੈਲੋ ਅਰਨਵ.
1: ਛੁੱਟੀਆਂ ਫੰਕਸ਼ਨ ਹੋਇਆ ਪੂਰਾ ਕੇ ਨਹੀਂ?
3: ਹਾਂਜੀ.
1: ਕੋਈ ਬੈਸਟ ਮੂਮੈਂਟ ਰਹੀ ਹੋਵੇ ਹੁਣ ਤੱਕ ਦੀ ਇਸ ਵਾਰ ਦੀ ਛੁੱਟੀਆਂ ਦੀ? ਸਭ ਤੋਂ ਘੈਂਟ ਮੂਮੈਂਟ
3: ਟ੍ਰੇਨਿੰਗ ਸਟਾਰਟ ਹੋਈ, ਬਹੁਤ ਮਜ਼ਾ ਆਇਆ ਉੱਥੇ.
1: ਕੀ ਕਿੱਥੇ ਕਿ
0: ਟ੍ਰੇਨਿੰਗ?
3: ਹਾਂਜੀ.
0: ਅੱਛਾ, ਟ੍ਰੇਨਿੰਗ ਸਟਾਰਟ ਹੋਈ.
1: ਕਾਦੀ ਟ੍ਰੇਨਿੰਗ? ਮਿਲਟਰੀ ਟ੍ਰੇਨਿੰਗ?
0: ਓ ਨਹੀਂ,
3: ਕ੍ਰਿਕਟ.
1: ਅੱਛਾ, ਕ੍ਰਿਕਟ. ਓਕੇ ਓਕੇ, ਵਧੀਆ ਵਧੀਆ ਵਧੀਆ ਬਈ. ਤੁਹਾਨੂੰ ਪਤਾ ਸਾਡਾ ਮੈਚ ਲੱਗਣ ਲੱਗਾ ਹਾ ਆਪਣਾ ਫਤਿਹ ਸਿੰਘ ਨਾਲ ਹੋ ਗਿਆ ਸੀਗਾ. ਇਹ ਪਤਾ ਕਿਉਂ ਤੁਹਾਡਾ ਬਲਕੀਰਤ ਵੀਰਾ ਪਤਾ ਕਿਉਂ ਇਰੀਟੇਟ ਹੁੰਦਾ ਪਿਆ? ਕਿਉਂਕਿ ਨਾ ਇਹ ਓਵਰ 30 ਹੈ ਨਾ ਇਹ ਅੰਡਰ 15 ਹੈ. ਇਹਨੂੰ ਅਸੀਂ ਬਣਾਉਣਾ ਅੰਪਾਇਰ.
0: ਨਹੀਂ, ਗੱਲ ਪਤਾ ਕੀ ਕਰਨਾ, ਮੈਂ ਜਦੋਂ ਨਿੱਕਾ ਉਦੋਂ ਇਹਨਾਂ ਨੇ ਮੇਰੇ ਨਾਲ ਵੀ ਵਾਅਦਾ ਕੀਤਾ, ਅੱਜ ਤੱਕ ਨਹੀਂ ਖੇਡੇ.
1: ਤੁਸੀਂ ਆਪਣਾ ਕਹਿ ਰਹੇ ਹੋ, ਜਦੋਂ ਮੈਂ ਨਿੱਕਾ ਹੀ ਮੇਨਾ ਵੀ ਵਾਅਦਾ ਕੀਤਾ, ਮੇਨਾ ਵੀ ਨਹੀਂ ਖੇਡੇ.
0: ਮੈਂ ਨਹੀਂ ਚਾਹੁੰਦਾ ਤੁਹਾਡੇ ਨਾਲ ਕੋਈ ਫੇਕ ਵਾਅਦਾ ਕਰੇ, ਹਨਾ
1: ਯਾਰ. ਆ ਤਾਂ ਗੱਲ,
0: ਇਹਨਾਂ ਨੇ ਕੋਈ ਨਹੀਂ, ਮੈਂ ਨਹੀਂ ਕਰਦਾ.
3: ਤੁਸੀਂ ਮੇਰੇ ਨਾਲ ਵੀ ਕੀਤਾ ਸੀ?
1: ਅੱਛਾ,
0: ਅਵਲੇ ਵੇਖ ਲਓ ਕਿਹਨੇ ਕੀਤਾ ਸੀ. ਇਹਨਾਂ ਨੇ ਕੀਤਾ ਸੀ ਨਾ?
1: ਮੈਂ ਨਹੀਂ ਕੀਤਾ ਹੋਣਾ ਬਈ.
3: ਹਾਂਜੀ.
1: ਅੱਛਾ, ਮੈਂ ਕੀਤਾ? ਓ ਯਾਰ,
0: ਵੇਖ ਲਓ,
1: ਇਹ ਮੈਚ ਕਰਨਾ ਹੀ ਪੈਣਾ ਕਿਸ ਦਿਨ.
0: ਉਹ ਇਹਨਾਂ ਨੇ ਯਾਰ, ਇਹ ਤੇ ਕਹਿ ਕੇ ਨਹੀਂ ਅਰਨਮ ਹੁੰਦੇ, ਇਹ ਕਹਿ ਦੇਣਾ ਵੀ ਮੈਂ ਸਾਡੇ ਨੂੰ ਕ੍ਰਿਕਟ ਤੇ ਆ ਰਿਹਾ ਤਾਂ ਵੀ ਨਹੀਂ ਹੁੰਦੇ. ਤੇਰਨਾ ਮੈਚ ਕਿੱਥੋਂ ਲਾ ਦੇ
1: ਯਾਰ? ਦੇਖੋ, ਪਰਸਨਲ ਪਰਸਨਲ ਗੱਲ ਸ਼ਿਕਵੇ ਨਹੀਂ ਕਰਨੇ ਬਲਕਿ ਤੇ ਮੈਂ ਤੁਹਾਨੂੰ ਪਹਿਲੇ ਹੀ ਕਿਹਾ.
0: ਮੈਂ ਤੇ ਵੇਖੋ ਗਾਈਡ ਕਰ ਰਿਹਾ ਨਿਆਣੇ
1: ਨੂੰ ਕਿ ਤੁਹਾਡੀਆਂ
0: ਗੱਲਾਂ ਜਨਾਉਣ. ਤੁਸੀਂ ਕਹੋ ਨਹੀਂ ਲਾਉਣਾ ਆਪਾਂ ਕ੍ਰਿਕਟ ਦਾ?
1: ਨਹੀਂ ਨਹੀਂ ਨਹੀਂ, ਲਾਣਾ ਹੀ ਲਾਣਾ ਲਾਣਾ ਮੈਚ ਲਾਣਾ ਹੀ ਲਾਣਾ ਆਪਾਂ. ਨਿਊ ਈਅਰ ਤੋਂ ਪਹਿਲਾਂ ਮੈਚ ਲੱਗਣਾ ਹੀ ਲੱਗਣਾ, ਇਹ ਗਰੰਟੀ.
0: ਚਲੋ ਵੇਖ ਲੈ,
1: ਡਨ ਹੋ ਗਿਆ. ਤੇ ਕੀ ਸੁਣਾਉਂਗਾ ਸਾਨੂੰ ਅਰਨਵ?
3: ਬਜਾਰਤ
1: ਲਿਓ ਜੀ. ਓਕੇ.
3: ਹਰੇ ਪੱਤੇ ਵਰਗਾ ਮੇਰਾ ਰੰਗ, ਮੈਨੂੰ ਪਸੰਦ, ਮੈਨੂੰ ਮਿਰਚ ਬੜੀ ਪਸੰਦ.
1: ਹਰੇ
0: ਹਰੇ ਪੱਤੇ ਵਰਗਾ ਮੇਰਾ ਰੰਗ ਤੇ ਮੈਨੂੰ ਮਿਰਚ ਬੜੀ ਪਸੰਦ.
3: ਹਾਂਜੀ,
0: ਕੋਈ ਚੀਜ਼ ਆ ਜਿਹਨੂੰ ਮਿਰਚ ਪਸੰਦ ਆ?
1: ਹਿੰਟ ਤਾਂ ਦੋ ਯਾਰ, ਮਾੜਾ ਆ.
3: ਹਰਾ ਹਰਾ ਦੇ ਦਿੱਤਾ ਪਹਿਲਾਂ ਹੀ.
0: ਹਰਾ ਹਰਾ ਰੰਗ ਆ ਤੇ ਮਿਰਚ ਪਸੰਦ ਆ, ਦੋ ਹੀ ਤੇ ਚੀਜ਼ਾਂ, ਉਹ ਵੀ ਨੀ ਤੁਹਾਡੇ ਕੋਲ ਲੱਭਣ ਡੀਆਂ.
1: ਅੱਛਾ, ਤੈਨੂੰ ਪਤਾ ਆਨਸਰ?
0: ਤੇ ਹੋਰ ਕੀ,
1: ਦੋ ਫਿਰ ਵੇਲੇ ਉਹ.
0: ਮੈਂ ਤੇ ਤੁਹਾਨੂੰ ਅਰਨਵ ਇਹਨਾਂ ਕੋਲ ਲੈਣਾ ਨਾ, ਆਪਾਂ ਆਨਸਰ ਕ੍ਰਿਸ਼ਨਾ ਕੋਲ ਲੈਣਾ ਨਾ.
1: ਨਹੀਂ, ਆ ਕੀ ਗੱਲ ਹੋਈ, ਇਹ ਤਾਂ ਗੱਲ ਨਹੀਂ ਸੱਜਣਾ.
0: ਮੈਨੂੰ ਤੇ ਅਰਨਵ ਨੂੰ ਪਤਾ ਵਾ.
1: ਏ ਨਹੀਂ, ਇਹਨੂੰ ਨਹੀਂ. ਮੈਂ ਇਹ ਇੱਕ ਮੈਂ ਗੱਲ ਦੱਸਾਂ ਅਰਨਵ, ਆਪਾਂ ਨਾ ਬਲਕੀਰਤ ਵੀਰੇ ਤੋਂ ਆਨਸਰ ਲੈਣੇ.
0: ਐਵੇਂ ਲੈਣੇ? ਮੈਂ ਤਾਂ ਦੇ ਹੀ ਦੇਣਾ.
1: ਮੈਂ ਵੀ ਦੇ ਹੀ ਦੇਣਾ.
0: ਤੇ ਦਓ ਫਿਰ.
1: ਨਹੀਂ, ਤੂੰ ਦੇ ਪਹਿਲੇ.
0: ਮੈਂ ਐਵੇਂ ਦਵਾਂ? ਤੁਹਾਡੇ ਕੋਲ ਤਾਂ ਲੈਣਾ ਹੀ. ਮੇਰੀ ਤੇ ਅਰਨਵ ਦੀ ਤਾਂ ਪਹਿਲਾਂ ਸਵੇਰੇ ਗੱਲ ਹੋ ਗਈ ਸੀ ਆਲਰੇਡੀ. ਉਹਨੇ ਮੈਨੂੰ ਦੱਸਤਾ ਸੀ
1: ਕੋਈ
0: ਤੁਸੀਂ ਇਹ ਵੇਖਣ ਡੇ ਫੋਨ ਵੇਖਣ ਡੇ ਅਰਨਵ ਵੀ ਮੈਂ ਫੋਨ ਤੋਂ ਲੱਭ ਲਾਂ ਕੁਛ ਕਿਸੇ ਦਾ ਮੈਸੇਜ ਤੇ ਨਹੀਂ ਆ ਗਿਆ
1: ਮੈਨੂੰ ਮੈਸੇਜ ਹੀ ਨਹੀਂ ਆਇਆ ਯਾਰ
0: ਇਹਨਾਂ ਨੂੰ ਲੱਗਣ ਡਿਆ ਵੀ ਕਿਸੇ ਨੇ ਮੈਨੂੰ ਦੱਸਤਾ ਹੋਊਗਾ
1: ਆਨਸਰ ਕੀ ਹੋ ਸਕਦਾ ਹਰਾ ਪੱਤਾ
0: ਹਰੀ ਚੀਜ਼ ਆ ਤੇ ਉਹਨੂੰ ਮਿਰਚ ਪਸੰਦ ਆ
1: ਹਰੇ ਰੰਗ ਦੀ ਚੀਜ਼ ਉਹਨੂੰ ਮਿਰਚ ਪਸੰਦ ਆ ਵਾਹ
0: ਯਾਰ ਬੜੀ ਮੈਂ ਹਿੰਟ ਦੇ ਦਾਂ ਤੁਹਾਨੂੰ ਅਰਨਵ ਹਿੰਟ ਦੇ ਦਾਂ ਇਹਨਾਂ ਨੂੰ ਮੈਂ ਕਿਹਾ ਜਾ
4: ਹਿੰਟ ਦੇ ਹਿੰਟ ਦੇ
3: ਦੇ ਦੋ
0: ਦੇ ਦਾਂ ਚੱਲ
4: ਹਿੰਟ ਦੇ ਮੈਂ ਫਹਾਲ ਬਣਾ ਛੇਤੀ
0: ਕੋਈ
1: ਸਬਜ਼ੀ ਆ
0: ਬਰਡ ਆ
1: ਕੋਈ ਬਰਡ
0: ਹਾਂ
1: ਤੋਤਾ
3: ਹਾਂਜੀ
1: ਓਏ ਮੈਂ ਤਾਂ ਸੋਚਦਾ ਸੀ ਚੂਰੀ ਪਸੰਦ ਹੁੰਦੀ ਆ ਯਾਰ ਤੋਤੇ ਨੂੰ
0: ਇਦਾਂ ਹੀ
1: ਮਿਰਚਾਂ ਹੀ ਪਸੰਦ ਆ ਚਲੋ ਗੁੱਡ ਗੁੱਡ ਥੈਂਕ ਯੂ ਅਰਨਵ ਯਾਰ ਸਾਡੀ ਨੌਲੇਜ ਦਾ ਇਜ਼ਾਫਾ ਕਰਨ ਲਈ ਥੈਂਕ ਯੂ ਵੈਰੀ ਵੈਰੀ ਵੈਰੀ ਮੱਚ
3: ਥੈਂਕ ਯੂ ਸਤਿ ਸ਼੍ਰੀ ਅਕਾਲ ਹੈਵ ਅ ਨਾਈਸ
0: ਡੇ ਓਕੇ ਥੈਂਕ ਯੂ ਅਰਨਵ ਬਾਏ ਬਾਏ ਸੀ ਯੂ ਟਾਟਾ ਹੈਵ ਫਨ ਇਹ ਸੀਗਾ ਜੀ ਤੋਤਾ ਪੈਰਟ
1: ਪੈਰਟ ਤੋਤਾ
0: ਜਿਹਦੇ ਵਿੱਚ ਕਿ ਕ੍ਰਿਸ਼ਨਾ ਜੀ ਨੇ ਥੋੜੀ ਸਟਰਗਲ ਕੀਤੀ ਹੈ
1: ਬੜੀ ਸਟਰਗਲ ਕੀਤੀ ਹੈ ਜੀ ਇਸ ਮੁਲਕ 'ਚ ਆ ਕੇ ਬਹੁਤ ਸਟਰਗਲ ਕੀਤੀ ਹੈ ਜੀ
0: ਇਹਨਾਂ ਨੇ
1: ਕੀ ਨਹੀਂ
0: ਮੁਲਕ 'ਚ ਤਾਂ ਕੀਤੀ ਕੀਤੀ ਹੈ ਬੁਝਾਰਤਾਂ 'ਚ ਵੀ ਬਹੁਤ
1: ਬੁਝਾਰਤਾਂ 'ਚ ਵੀ ਸਟਰਗਲ
0: ਉਹ ਹਾਲੇ ਤੱਕ ਚੱਲ ਰਹੀ ਚਲੋ
1: ਮੁੱਕਣ ਨੂੰ ਨਹੀਂ ਆ ਰਹੀ ਹੋਈ
0: ਤੇ ਨੈਕਸਟ ਸਾਡੇ ਨਾਲ ਨੇ ਜੀ ਮੰਨਤ ਤੇ ਫਤਿਹ
1: ਓਏ
0: ਹੈਲੋ ਮੰਨਤ ਫਤਿਹ
3: ਮੈਂ ਰਾਤ ਡਿਨਰ ਲਈ ਮਸ਼ਰੂਮ ਵਾਲੀ ਸਬਜ਼ੀ ਬਣਾਈ ਸੀ ਤੇ ਮੰਮਾ ਹੁਣੀ ਕਹਿੰਦੇ ਕਿ ਬਹੁਤ ਸਵਾਦ ਸੀ ਪਰ ਤੈਨੂੰ ਇਹ ਨੀ ਸੀ ਪਤਾ ਕਿ ਮਸ਼ਰੂਮ ਸੀਗਾ ਪਹਿਲਾਂ ਪਹਿਲਾਂ ਇਹਨੂੰ ਆਈ ਲੱਗਿਆ ਕਿ ਚਿਕਨ ਆ
1: ਕਰ
0: ਲੈਨੀ ਹੈ ਸ਼ੈਫ ਬਣ ਜਾਣਾ ਤੂੰ ਤੇ ਫੂਡ ਮਿਲੇ ਕੇ ਨਾ ਪਸੰਦ ਦਾ ਫਿਰ ਮਾੜੀ ਮੋਟੀ ਕੁਕਿੰਗ ਆਉਣੀ ਚਾਹੀਦੀ ਹੈ ਨਾ
1: ਵੈਰੀ ਗੁੱਡ ਬਲਕੀਰਤ ਵੀਰ ਐਕਚੁਅਲੀ ਦਿਲਜੀਤ ਨਾਲ ਰਿਹਾ ਨਾ ਸਾਰੇ ਟੂਰਾਂ ਤੇ ਉਹਨੂੰ ਕੁਕਿੰਗ ਸਿਖਾ ਕੇ ਉਦਾਂ ਸੈਟਿੰਗ ਨੀ ਬਣਦੀ ਪਈ ਸੀ ਆਪਣਾ ਟਾਈਮ ਆਏਗਾ
0: ਵੈਰੀ ਗੁੱਡ ਮੰਨ ਤੁਸੀਂ ਫਿਰ ਨੈਕਸਟ ਟਾਈਮ ਸਾਡੇ ਲਈ ਬਣਾ ਕੇ ਲੈ ਕੇ ਆਇਓ ਕੁਛ ਓਕੇ
1: ਹਾਂ ਡਨ ਹੋ ਗਿਆ ਬਾਈ ਸਹੀ ਗੱਲ ਹੈ ਤਾਂ ਹੁਣ ਇੰਤਜ਼ਾਰ ਰਹੂਗਾ ਮੰਨਤ ਕੀ ਬਣਾ ਕੇ ਲਿਆਏਗੀ ਸਾਡੇ ਵਾਸਤੇ
0: ਕੋਈ ਨੀ ਫਤਿਹ ਨੂੰ ਕੋਈ ਨੀ ਉਹਨੂੰ ਕਹਿਣਾ ਸੀ ਤੂੰ ਚਿਕਨ ਸਮਝ ਕੇ ਖਾ ਲਾ ਇਟਸ ਓਕੇ
3: ਜਾਣੇ ਅਸੀਂ ਭੁੱਲ ਗਏ ਸੀਗੇ ਫੇਰ ਆਉਂਦੇ ਹੋਏ ਜਦੋਂ ਅਸੀਂ ਵਾਪਸ ਆ ਗਏ ਸੀਗੇ ਉਦੋਂ ਮੈਂ ਖਾਣ ਦੀ ਕੋਸ਼ਿਸ਼ ਕੀਤੀ ਇੰਨੇ ਹਾਰਡ ਸੀਗੇ ਪਰ ਬਣਾਏ ਵੀ ਸੀ ਪਹਿਲੀ ਵਾਰ ਸੀ ਨਾ
1: ਨਹੀਂ ਬਟ ਦੈਟਸ ਆਲ ਰਾਈਟ ਹੈ ਨਾ ਮਤਲਬ ਕੋਸ਼ਿਸ਼ ਤੇ ਕੀਤੀ ਵੈਰੀ ਗੁੱਡ
0: ਹੌਲੀ ਹੌਲੀ ਪਰਫੈਕਟ ਹੁੰਦਾ ਬੰਦਾ
1: ਗੁੱਡ ਗੁੱਡ ਗੁੱਡ ਗੁੱਡ
0: ਹੌਲੀ ਹੌਲੀ ਪਾਪਾ ਦੀ ਨਾ ਟੈਨਸ਼ਨ ਲਿਆ ਕਰੋ ਪਾਪਾ ਆਪ ਬੜੇ ਵੱਡੇ ਆਰਟਿਸਟ ਨੇ
1: ਹਾਂ
0: ਹਨਾ ਤੁਹਾਨੂੰ ਪਤਾ ਹੀ ਹੈ ਨਾ
1: ਲੈ ਤਾਂ ਹੱਸ ਪਈ ਹੈ
0: ਇਹ ਕਿਹਾ ਇਹ ਮੇਰੀ ਦੇ ਮੰਨ ਦੀ ਆਪਸੀ ਗੱਲ ਤੁਹਾਨੂੰ ਨਹੀਂ ਆਪ ਕਿਸੇ ਨੂੰ ਨਹੀਂ ਦੱਸਣਾ ਹਾਂ
1: ਇਨਸਾਈਡ ਜੋਕ ਹੈ ਇਨਸਾਈਡ ਜੋਕ ਹੈ
0: ਹਾਂਜੀ ਹਾਂਜੀ
1: ਚਲੋ ਨਹੀਂ ਫਿਰ ਗੁੱਡੇ ਗੁੱਡੇ ਗੁੱਡੇ ਗੁੱਡੇ ਤੇ ਕੀ ਸੁਣਾਉਂਗੇ ਸਾਨੂੰ ਅੱਜ ਮੰਨਤ
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਲਓ ਜੀ
0: ਓਕੇ
3: ਤੇ ਕਾਂਦਾ ਨਰਮ ਜੀ ਆ ਸੂਟ 400 ਦਾ ਵਾ ਤਿੰਨ ਸਰ ਅਸੀਂ
1: ਹੈਲੋ
3: ਸਰ ਇਹ ਬਹੁਤ ਤੁਸੀਂ ਰੇਟ ਆਫ ਦੀ ਸਹੀ ਕਰੋ ਅਸੀਂ ਹਰ ਵਾਰ ਇੱਥੇ ਸੂਟ ਲੈਂਦੇ ਆ ਤੇ ਕਾਂਦਾ ਤੁਸੀਂ ਰੱਬ ਨੂੰ ਦੇਖ ਕੇ ਬੋਲਿਆ ਤੁਸੀਂ ਰੱਬ ਨੂੰ ਦੇਖਿਆ ਕਰੋ ਤੁਸੀਂ ਰੱਬ ਤੋਂ ਡਰੋ ਇਹ ਦੁਕਾਨ ਤਾਂ ਅਸੀਂ ਕੱਲ ਨੀ ਖੋਲੀ
1: ਆ ਸਹੀ ਹੈ ਸੂਟ ਲੈਣ ਲਈ ਬੀਬੀਆਂ ਕੁਛ ਵੀ ਕਹਿ ਸਕਦੀਆਂ
0: ਬਾਤ ਜੀ ਪਈ ਹੁੰਦੀ ਨਾ ਨਾ ਲੱਗਣਾ ਸ਼ਾਇਦ ਬੜੇ ਪੁਰਾਣੇ ਕਸਟਮਰ ਆ ਤੇ ਪਤਾ ਨਹੀਂ ਕਿੰਨਾ ਕਿ ਡਿਸਕਾਊਂਟ ਮਿਲਦਾ
1: ਪੱਕੇ ਹੀ ਆਨੇ ਆ ਤੁਹਾਡੇ ਕੋਲ
0: ਇਹ ਐਕਚੁਅਲ ਚ ਇਦਾਂ ਹੀ ਕਰਦੇ ਮੰਨਤ ਲੇਡੀਜ਼ ਕਿ ਨਹੀਂ ਤੁਹਾਨੂੰ ਕੀ ਲੱਗਦਾ ਵਾ
3: ਪਤਾ ਨਹੀਂ
1: ਹਾਂ ਇਹ ਮੰਨਤ ਨੇ ਫਿਰ ਦੇਖਿਆ ਨਹੀਂ ਨਾ ਇਹ ਵਾਲਾ ਮਾਹੌਲ ਚਾਲ ਇੱਥੇ ਤਾਂ ਬੰਦਾ ਕਹਿ ਨਹੀਂ ਸਕਦਾ ਇੱਥੇ ਬੰਦਾ ਕਿਹਨੂੰ ਜਾ ਕੇ ਕਵੇ ਹੈ ਰਿਬੈਲ ਦੇ ਸਟੋਰ ਜਾ ਕੇ ਕਵੇ ਤੁਹਾਡੇ ਕੋਲ ਸ਼ੁਰੂ ਤੋਂ ਆਉਂਦੇ ਹਾਂ ਬਈ ਸ਼ੂਜ਼ ਲੈਣ ਲਈ ਬਾਲ ਲੈਣ ਲਈ ਬੈਟ ਲੈਣ ਲਈ ਹੈ ਨਾ ਇੱਥੇ ਮੁਸ਼ਕਿਲ ਆ
0: ਗੁੱਡ
1: ਸਹੀ ਕਿ ਨਹੀਂ
0: ਕੋਈ ਨਹੀਂ ਜਦੋਂ ਤੁਹਾਨੂੰ ਪਤਾ ਲੱਗੂਗਾ ਨਾ ਫਿਰ ਦੱਸਿਓ ਸਾਨੂੰ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਲੇਡੀਜ਼ ਕੀ ਕਰਦੀਆਂ ਨੇ
1: ਗੁੱਡ ਹੋ ਗਿਆ ਵਾਹ
0: ਸੂਟਾਂ ਵਾਲੀ ਦੁਕਾਨ ਤੇ
3: ਜਾ ਹਾਂਜੀ
1: ਔਨ ਦੈਟ ਨੋਟ ਪਤਾ ਨਾ ਗੱਲ ਕਰਾਓ
0: ਤੇਰੇ ਕਰਕੇ ਮੈਂ ਲਾਇਆ ਤੂੰ ਸੁੱਤਾ
1: ਪਿਆ
3: ਗਾਣੇ ਦਾ ਨਾਮ ਕੀ ਸੀ
0: ਮੈਂ ਹੁਣ ਇਦਾਂ ਥੋੜਾ ਮੈਂ ਲਾ ਕੇ ਸੁਣਾਇਆ ਸੀ ਤੂੰ ਹੁਣ ਸੁੱਤਾ
1: ਹੁਣ ਨਹੀਂ
0: ਤੇਰੇ ਫੇਵਰੇਟ ਸਿੰਗਰ ਦਾ ਐਕਟਰ ਦਾ ਵੀ ਮੈਂ ਸਵੇਰੇ ਤੂੰ ਮੰਮਾ ਨੂੰ ਪੁੱਛ ਲਾ ਕਿ ਮੰਮਾ ਨੇ ਸੁਣਿਆ ਹੋਣਾ ਕਿ ਮੈਂ ਲਾਇਆ ਸੀ ਕਿ ਨਹੀਂ
3: ਮੰਮਾ ਨੇ ਹਾਂਜੀ
0: ਇਹਨੂੰ ਫਾਈਨ ਪਾਓ ਯਾਰ ਇਹ ਗਾਣਾ ਲਾਈਏ ਤੇ ਆਪ ਸੁੱਤਾ
1: ਜਿਲੀਅਨ ਜਿਲੀਅਨ ਜਿਲੀਅਨ ਜਿਲੀਅਨ ਜਿਲੀਅਨ ਜਿਲੀਅਨ
3: ਜਿਲੀਅਨ
1: ਤੁਸੀਂ ਉਠੇ ਨੀ ਹਨਾ ਨਹੀਂ ਨਹੀਂ ਨਹੀਂ ਵੈਰੀ ਗੁੱਡ ਫਤਿਹ ਆ ਤਾਂ ਬੜਾ
0: ਪਰ ਮੈਂ ਕੀ ਕਰਾਂ ਮੈਨੂੰ ਕਹਦਾ ਫਾਈਨ ਹੈ ਮੈਂ ਤੇ ਲਾਇਆ ਹੀ ਸਗੋ ਗਾਣਾ
3: ਇਹ ਅਸੀਂ ਵਾਕ ਵੀ ਕਰਨ ਜਾਣੀ ਆ ਹੁਣ ਥੋੜੇ ਟਾਈਮ ਚ
1: ਹਾਏ ਅੱਛਾ ਫਿਰ ਕੀ ਸੁਣਾਉਂਗੇ ਵਾਕ ਤੋਂ ਪਹਿਲਾਂ
3: ਅੱਜ ਮੈਂ ਸੁਣਾਉਂਗਾ ਗੱਡੀਆਂ ਬਾਰੇ ਤੇ ਮੈਨੂੰ ਕੈਮਰਾ ਵੀ ਮਿਲਿਆ ਹੀ ਕੱਲ
1: ਓਏ
0: ਗਿਫਟ ਮਿਲਿਆ ਹੀ
3: ਗਿਫਟ ਨਹੀਂ ਆਇਆ ਤਾਂ ਮੈਨੂੰ ਪਤਾ ਸੀ ਉਹਦੇ ਬਾਰੇ
0: ਹਾਏ ਉਹ ਕਿਹੜਾ ਉਹ ਕੈਮਰਾ ਤੇ ਨਹੀਂ ਜਿਹੜੀ ਉਸੇ ਵੇਲੇ ਫੋਟੋ ਕੱਢ ਦਿੰਦਾ ਵਾ
1: ਉਹ ਬਹੁਤ ਘੈਂਟ ਕੈਮਰਾ
3: ਨਹੀਂ
0: ਹਾਂ
3: ਨਹੀਂ ਉਹ ਵੀਡੀਓ ਬਣਾਉਂਦਾ ਵੀਡੀਓ
0: ਅੱਛਾ
1: ਓਏ
3: ਠੀਕ ਹੈ ਹੁਣ ਮੈਂ ਸੁਣਾਉਣਾ ਮਕਲੇਰਨ ਇੰਗਲੈਂਡ ਦੀ ਸੁਪਰ ਕਾਰ ਕੰਪਨੀ ਬਹੁਤ ਤੇਜ਼ ਤੇ ਮਹਿੰਗੀ ਗੱਡੀ ਆ ਆਸਟ੍ਰੇਲੀਆ ਚ ਮਾਡਲ ਤੇ ਪ੍ਰਾਈਸ 2026 ਅਟੋਰਾ ਹਾਈਬ੍ਰਿਡ ਸਭ ਤੋਂ ਸਸਤੀ ਮਕਲੇਰਨ V6 ਬਿਜਲੀ ਵਾਲੀ ਇੰਜਨ 690 ਹੋਰਸ ਪਾਵਰ 0-100 ਸਿਰਫ 10 ਸੈਕਿੰਡ ਪ੍ਰਾਈਸ $500,000 GTS ਤੇ GT ਰੋਲ ਯੂਜ ਕਰਨ ਵਾਲੀ ਤੁਹਾਡਾ ਕੰਫਰਟੇਬਲ 7 ਵੀ ਰੱਖ ਸਕਦੀ ਹੋ ਪ੍ਰਾਈਸ 3.2-3.6 lakh ਸੈਵਨ ਫਾਈਵ ਜ਼ੀਰੋ ਐਸ ਸਭ ਤੋਂ ਮਸ਼ਹੂਰ ਹੂੰ 5.4.0 liter V8 ਇੰਜਨ 750 horsepower 0.0 to 100 in 2.8 seconds top speed 333 km/h price 6.8 lakh ਨਵੀਂ ਹਾਈਪਰਕਾਰ 2026 ਸਿਰਫ 399 ਗੱਡੀਆਂ ਬਣੀਆਂ ਆ ਪਿਓਰ ਵਰਲਡ ਚ 1258 ਹੋਰਸ ਪਾਵਰ 30 lakh ਤੋਂ ਉੱਪਰ
1: ਅੱਛਾ ਬੱਲੇ
3: ਵੈਲ ਬੀ ਬਸ
4: ਵਾਹ ਵਾਹ ਵਾਹ ਫਤਿਹ ਸਿੰਘ ਕਿਤੇ ਯਾਰ ਤੂੰ ਫਾਈਨ ਨੇ ਤਗੜੇ ਤਗੜੇ ਪਾਤੇ
0: ਉੱਪਰ ਡੀਡੀ ਵੱਡੀ ਦੀ ਗੱਲ ਕਰਦੀ
4: ਉੱਪਰ ਇੰਨੀ ਮਹਿੰਗੀ ਗੱਡੀਆਂ ਦਾ ਨਾਂ ਲੈ ਤਾ
0: ਬ੍ਰਿਟਿਸ਼ ਲਗਜ਼ਰੀ ਗੱਡੀ ਦੀ ਗੱਲ ਸੋਚ
3: ਵੀ ਲਿਆ ਕਿ ਨੈਕਸਟ ਵੀਕ ਮੈਂ ਫਰਾਰੀ ਬਾਰੇ ਦੱਸਣਾ
4: ਓਏ ਗੁੱਡ ਗੁੱਡ ਉਹ
0: ਫਰਾਰੀ ਬਾਰੇ ਨਾ ਦੱਸੀ ਯਾਰ ਫਰਾਰੀ ਫਰਾਰੀਆਂ ਅੱਗੇ ਸਾਡੇ ਕੋਲ ਦੋ ਖਲੋਤੀਆਂ ਉਹ ਆਪਾਂ ਕਰ
4: ਅੱਛਾ
0: ਫਰਾਰੀ ਆਪਾਂ ਯੂਜ਼ ਕਰਕੇ ਵੇਖੀ ਹਾਂ
4: ਦੇਖੀ ਦੇਖੀ ਯਾਰ
0: ਕੋਈ ਹੋਰ ਲੱਭ
4: ਕੋਈ ਹੋਰ ਲੱਭੋ ਹੈ
3: ਤੁਹਾਡੇ ਕੋਲੇ ਮਰੂਤੀ ਮਰੂਤੀ ਲੱਭੋ ਤੁਸੀਂ
0: ਉਹ ਲੈ ਕਹਿੰਦਾ ਤੁਹਾਡੇ ਕੋਲ ਟੋਏ ਵਾਲੀਆਂ ਭਰਾਵਾ ਤੂੰ ਆਇਆ ਕਦੀ ਸਾਡੇ ਫਾਰਮ ਹਾਊਸ ਤੇ
4: ਓਏ ਹੋਏ ਹੋਏ ਅਸੀਂ ਨਹੀਂ ਪਹੁੰਚੇ ਹਜੇ ਤੱਕ ਪਰ ਤੂੰ ਕਦੀ ਆਇਆ
0: ਜਦੋਂ ਸਾਡੇ ਓਏ ਮਾਮਾ ਗੱਲ ਤੇ ਸੁਣ ਲਾ ਐਡਰੈਸ ਤੇ ਲੈ ਲਾ ਮੇਰੇ ਫਾਰਮ ਹਾਊਸ ਦਾ ਓ ਭਰਾ ਤੂੰ ਜੇ ਤੂੰ ਮੇਰੇ ਫਾਰਮ ਹਾਊਸ ਤੇ ਆ ਗਿਆ ਨਾ ਮੈਂ ਤੈਨੂੰ ਰਾਈਡ ਦਵਾਉਂਗਾ ਫਰਾਰੀ ਤੇ
3: ਟਰੈਕਟਰ
0: ਭਰਾਵਾ ਮੈਂ ਦੱਸ ਐਡਰੈਸ ਲੈ ਕੇ ਤੈਨੂੰ ਮੈਂ ਫਰਾਰੀ ਫੋਟੋ ਭੇਜਦਾ ਜਾ ਕੇ ਫਰਾਰੀ ਦੀ
4: ਇਹ ਫਰਾਰੀ ਤੇ ਵਾਈ ਕਰਦੇ ਸਾਰੀ
0: ਭੇਜਾਂ ਫੋਟੋ
3: ਮੈਨੂੰ
0: ਘਰੇ ਫੋਨ ਕਰਨਾ ਪੈਣਾ ਵਾ ਫੋਟੋ ਖਿੱਚ ਕੇ ਭੇਜੋ ਨਹੀਂ ਤਾਂ ਫਿਰ ਕਹੇਗਾ ਵੀ AI ਤੋਂ ਬਣਾਈ ਆ ਇਹ ਭਰਾ ਨਹੀਂ ਇਹ ਸੜਦਾ ਆਪਣੇ ਤੋਂ ਵੀ ਇੰਨਾ ਕੋ ਫਰਾਰੀ ਕਿੱਥੇ
4: ਉਮੀਦ ਹੀ ਨਹੀਂ ਹੈ ਯਾਰ ਸਾਡੇ ਤੋਂ ਉਮੀਦ ਨਹੀਂ ਅਜੇ ਫਰਾਰੀ ਦੀ ਇੰਨੇ ਮਹਿੰਗੇ ਮਹਿੰਗੇ ਫਾਈਨ ਕਿਉਂ ਪਾਏ ਜਾਂਦੇ ਦੇਖੋ ਇਹ ਵੀ ਗੱਲ ਹੈ ਹਨਾ ਯਾਰ ਤਾਂ ਫਾਈਨ ਨਾ ਪਾਓ ਫਿਰ ਫਾਈਨ ਪਾਓ ਬੰਦਾ $2.5 ਦਾ
0: ਅੱਗੇ ਇੱਕ ਜਿਹੜੀ ਆਪਣੀ ਉਹ ਰੈਡ ਕਲਰ ਵਾਲੀ ਸੀ ਪਹਿਲੀ ਉਹ ਆਪਾਂ ਇਸੇ ਚੱਕਰ ਜੀ ਵੇਚੀ
4: ਉਹ ਸੁੱਕਨੇ ਪਾਏ ਰੱਖੀ ਕਿੰਨੇ ਚਿਰ
0: ਪਿਛਲੇ ਸਾਲ ਵਾਲੇ ਫਾਈਨ ਲਾਏ ਇਹਦੇ
4: ਸਹੀ ਗੱਲ ਹੈ ਹੁਣ
0: ਅਗਲੀਆਂ ਦੋ ਤਿੰਨ ਜਿਹੜੀਆਂ ਖਲੋਤੀਆਂ ਉਹ ਚੰਗਾ ਹੋਇਆ ਆ ਗੱਡੀ ਗੁੱਡੀ ਦੀ ਗੱਲ ਸੁਣਾਉਣ ਲੱਗ ਪਿਆ ਜੇ ਕਿਤੇ ਹਾਲੇ ਵੀ ਹਜ਼ਾਰ ਦਬਾਉਂਦਾ ਹੁੰਦਾ ਤੇ ਉਹ ਵੀ ਵੇਖ ਜਾਣੀ ਜੀ ਆਪਾਂ ਨੈਕਸਟ ਕਾਲਰ ਨੂੰ ਕਰਦੇ ਹਾਂ ਜੀ ਆਉਂਦੇ ਥੈਂਕ ਯੂ ਫਤਿਹ ਅਤੇ ਮੰਨਤ ਅਤੇ ਨੈਕਸਟ ਸਾਡੇ ਨਾਲ ਨੇ ਜੀ ਤਵਨੀਤ ਐਸ਼ਲੀਨ ਅਤੇ ਤਾਜਵੀਰ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਮੈਨੂੰ ਪਤਾ ਲੱਗ ਗਿਆ ਤੁਸੀਂ ਪਹਿਲਾਂ ਸਾਨੂੰ ਅੰਕਲ ਕਹਿਣ ਲੱਗੇ ਹੋ
4: ਉਹ ਭੁਲੇਖਾ
0: ਅਤੇ ਫਿਰ ਤੁਹਾਨੂੰ ਮੰਮਾ ਨੇ ਰੋਕਿਆ ਵੀ ਨਹੀਂ ਨਹੀਂ ਨਹੀਂ
4: ਬ੍ਰੇਕ ਮਾਰੋ
0: ਕਹਿਣ ਲੱਗੇ ਹੋਣਾ ਦੇਖਿਆ ਮੈਨੂੰ ਪਤਾ ਲੱਗ ਗਿਆ
4: ਇਹ ਅੱਜ ਆਵਾਜ਼ ਕਿਹਦੀ ਹੈ ਐਸ਼ਲੀਨ ਦੀ ਆਵਾਜ਼ ਲੱਗਦੀ ਮੈਨੂੰ ਹੈ ਤਵਨੀਤ ਐਸ਼ਲੀਨ ਹੋਰ ਕਿਵੇਂ ਹੋ ਠੀਕ ਠਾਕ
0: ਵਧੀਆ
4: ਅੱਜ ਵਾਰੀ ਕਿੱਦਾਂ ਪਹਿਲੇ ਆ ਗਈ
0: ਕਿਉਂ ਲਾਸਟ ਤੇ ਹੁੰਦੀ ਹੁੰਦੀ
4: ਮੈਂ ਯੂਜੂਲੀ ਜਦੋਂ ਫੋਨ ਲਾਉਂਦਾ ਹੁੰਦਾ ਤਵਨੀਤ ਚੱਕਦੀ ਹੁੰਦੀ ਹੈ
0: ਅੱਛਾ ਤਵਨੀਤ
4: ਅੱਜ
0: ਕੀ ਹਾਈ ਅੱਜ
4: ਅੱਜ ਹਾਈ ਹੈ
0: ਹੇ ਫੀਵਰ ਓਕੇ
4: ਕੋਈ ਨਹੀਂ ਟੇਕ ਕੇਅਰ ਕਰੋ ਬਈ ਟੇਕ ਕੇਅਰ ਕਰੋ ਬਹੁਤਾ ਘੁੰਮਿਓ ਨਾ ਨਾ ਦੋ ਤਿੰਨ ਦਿਨ ਤਕੜੀ ਤਿੰਨ ਚੰਗੇ ਤਰੀਕੇ ਨਾਲ ਰੈਸਟ ਕਰੋ ਆਪੇ ਫੇਵਰ ਬਾਏ ਹੋ ਜਾਏਗਾ ਹਾਏ ਤੋਂ ਬਾਅਦ
0: ਓਕੇ ਤਾਂ ਹੀ ਫਿਰ ਦੀਦੀ ਪਹਿਲਾਂ ਨਹੀਂ ਆਏ
3: ਹਾਂਜੀ
0: ਤੁਸੀਂ ਟੇਕ ਕੇਅਰ ਕਰਦੇ ਹੁੰਦੇ ਉਹਨਾਂ ਦੀ
4: ਦੀਦੀ ਹੋਵੇ ਫਿਰ ਜ਼ਿਆਦਾ
3: ਮੀਡੀਅਮ
4: ਥੋੜਾ ਜਿਹਾ ਪ੍ਰੈਕਟੀਕਲ ਇਹ ਤਾਂ ਹਿੰਦੀ ਸੀਰੀਅਲ ਦੀ ਟੈਗ ਲਾਈਨ ਹੋ ਗਈ ਕਿਸੀ ਜੱਸੀ ਜੱਸੀ ਕੋਈ ਨਹੀਂ ਥੋੜਾ ਸਾ ਇਮੋਸ਼ਨਲ ਥੋੜਾ ਸਾ ਪ੍ਰੈਕਟੀਕਲ
0: ਗੁੱਡ ਐਸ਼ਲੀ ਕੀ ਸੁਣਾਓਗੇ ਫਿਰ
4: ਕੀ ਸੁਣਾਓਗੇ ਸਾਨੂੰ
3: ਇੱਕ ਬਜਾਲੇ ਦੇ ਕੱਲੀ ਕ੍ਰਿਸ਼ਨਾ ਵੀ ਜੀ
0: ਲਈ ਆਏ ਯੈਸ ਯੈਸ ਓਕੇ ਗੁੱਡ
4: ਚਲੋ ਕਰੋ ਕਰੋ ਕਰੋ
3: ਕਿਹੜੀ ਚੀਜ਼ ਹੈ ਜਿਹਦੀ ਕੋ ਇੱਕ ਅੱਖ ਹੈਗੀ ਪਰ ਉਹ ਦੇਖ ਨਹੀਂ ਸਕਦੀ?
1: ਇੱਕ ਅੱਖ ਹੈਗੀ ਹੈ ਪਰ ਦੇਖ ਨਹੀਂ ਸਕਦੀ। ਕ੍ਰਾਈਮ ਮਾਸਟਰ ਗੋਗੋ।
0: ਓ ਨਹੀਂ, ਉਹ ਕਿੱਥੋਂ ਆ ਗਿਆ?
1: ਤੁਸੀਂ ਕ੍ਰਾਈਮ ਮਾਸਟਰ ਗੋਗੋ ਵੇਖਿਆ?
3: ਨਹੀਂ।
1: ਓ ਲੈ, ਮੰਮੀ ਨੂੰ ਕਿਹੋ ਫਿਰ ਹੁਣ ਉਹ ਫਿਲਮ ਵਿਖਾਣ ਤੁਹਾਨੂੰ ਅੰਦਾਜ਼ ਆਪਣਾ ਆਪਣਾ। ਉਹਦੇ ਅੰਦਰ ਜਿਹੜਾ ਕ੍ਰਾਈਮ ਮਾਸਟਰ ਗੋਗੋ ਹੈ ਨਾ, ਉਹਦੇ ਕੋਲ ਇੱਕੋ ਹੀ ਅੱਖ ਹੈ
0: ਤੇ ਉਹ ਵੇਖ ਸਕਦਾ।
3: ਸ਼ਿਵਾਜੀ ਦੀ ਬਾਸ ਦੇਖੀ?
1: ਦੇਖ ਲਈ ਆਏ ਰਜਨੀਕਾਂਤ। ਉਹ ਦੇਖਿਆ ਜਦੋਂ ਆਪਣੀ ਗੰਜ ਨੂੰ ਟਕ ਟਕ ਟਕ ਟਕ ਕਰਦਾ ਹੁੰਦਾ ਬੰਦੇ ਮਾਰਦੇ ਵੇਲੇ, ਨਰ ਨਰ ਨੈ। ਵਾਹ, ਇੱਕ ਅੱਖ ਹੈ ਤੇ ਦੇਖ ਨਹੀਂ ਸਕਦੇ ਹੈ ਚੀਜ਼, ਇੱਕ ਅੱਖ ਵਾਲੀ ਚੀਜ਼ ਜਿਹੜੀ ਦੇਖ ਨਹੀਂ ਸਕਦੀ। ਬਲਕਿ ਤੁਹਾਨੂੰ ਪਤਾ ਵੈਸੇ
0: ਤੇ ਹੋਰ।
1: ਅੱਛਾ ਯਾਰ, ਮੇਰਾ ਬੜਾ ਸਮਾਰਟ ਹੈ ਯਾਰ, ਉਹਦੇ ਕੋਲ ਕੰਪਿਊਟਰ ਹੈ ਨਾ ਕਰਕੇ।
0: ਨਹੀਂ ਉਦਾਂ ਇੱਕ, ਇਹ ਤੇ ਸਿੰਪਲ ਜਿਹਾ ਜਵਾਬ ਆ।
1: ਇਹ ਸਿੰਪਲ ਹੈ?
0: ਓ ਯਾਰ, ਇਹ ਤੇ ਨਿੱਕੇ ਹੁੰਦੇ ਤੋਂ ਸੁਣਦੇ ਆਉਂਦੇ ਆ।
1: ਅੱਛਾ, ਮੈਂ
0: ਜਦੋਂ ਆਪਣਾ ਨਾ ਬੁੱਝਣੀ ਹੋਵੇ ਉਦੋਂ ਦੂਜੇ ਨੂੰ ਇਦਾਂ ਕਹੀ।
1: ਇੱਕ ਅੱਖ ਤੇ ਦੇਖ ਨਹੀਂ ਸਕਦੀ।
3: ਕ੍ਰਿਸ਼ਨਾ ਜੀ ਦੀ ਫੇਵਰਟ ਜਾਦਤ ਹੈ।
1: ਅੱਛਾ, ਸੂਈ? ਪਰਾਂਦਾ ਲੈ ਤੁਰੀ ਨੂੰ ਸੋਚੀ ਜਾਂਦਾ ਸੂਈ ਹੈ। ਸੂਈ ਤਾਂ ਕਿੰਨੇ ਤਰ੍ਹਾਂ ਦੀ ਆ
0: ਗਈਆਂ।
1: ਵੈਰੀ ਗੁੱਡ, ਵੈਰੀ ਗੁੱਡ, ਥੈਂਕ ਯੂ ਐਸ਼ਲੀਨ।
0: ਵੇਖ ਲੋ ਐਸ਼ਲੀਨ ਕਿੰਨੀ ਸਮਾਰਟ ਹੈ।
1: ਵੈਰੀ ਗੁੱਡ। ਤੇ ਹੁਣ ਕੌਣ?
0: ਇਹਨਾਂ ਨੂੰ ਵੀ ਨੀ ਆਇਆ ਯੇ?
1: ਨਹੀਂ ਦੱਸ ਸਲਮਾਨ ਖਾਨ, ਆਮਿਰ ਖਾਨ ਤੇ ਕ੍ਰਾਈਮ ਮਾਸਟਰ ਗੋਗੋ, ਬਹੁਤ ਇੰਜੋਏ ਕਰੋਗੇ ਤੁਸੀਂ। ਠੀਕ ਹੈ, ਮੈਨੂੰ ਦੱਸਿਓ ਫਿਰ
3: ਕਿਦਾਂ।
1: ਕਰਾਓ ਜੀ, ਕਰਾਓ।
0: ਸਾਡਾ ਵਧੀਆ,
1: ਬੈਸਟ ਹੈ ਯਾਰ, ਚੱਲੀ ਜਾ ਰਿਹਾ।
0: ਭੁੱਖ ਲੱਗੀ ਸਾਨੂੰ, ਭੁੱਖ ਕੀ ਖਵਾਓਗੇ?
1: ਕਾਫੀ ਕੂਫੀ ਦਾ ਜੁਗਾੜ ਨੀ ਹੋ ਰਿਹਾ।
0: ਅਸੀਂ ਭੁੱਖੇ ਬੈਠੇ,
1: ਅਸੀਂ ਭੁੱਖੇ ਬੈਠੇ, ਬੱਚਿਆਂ ਦਾ ਸਿਰ ਖਾ ਰਹੇ ਆਪਾਂ।
3: ਰੋਟੀ
1: ਨੀ
0: ਸਾਨੂੰ, ਕੱਲ ਦੀ ਰੋਟੀ ਨੀ ਖਵਾਈ ਕਿਸੇ ਨੇ?
1: ਅੱਛਾ, ਹਾਂ ਨਹੀਂ ਖਵਾਈ ਯਾਰ, ਨਹੀਂ ਖਵਾਈ।
0: ਹਾਂਜੀ,
1: ਵੋਟੀ ਨੇ। ਓਹੋ ਹੋ,
0: ਚਲੋ
1: ਕਹਿੰਦੇ ਆਪਾਂ ਆਪਾਂ
0: ਖਵਾ ਦੋਗੇ ਅੱਜ ਸਾਨੂੰ? ਹੈ,
3: ਹਾਂਜੀ,
0: ਤੁਸੀਂ ਖਵਾ ਦੋਗੇ ਅੱਜ ਸਾਨੂੰ?
3: ਹਾਂਜੀ।
0: ਕੀ ਖਵਾਓਗੇ? ਆਪੇ ਬਣਾ ਕੇ ਖਵਾਓਗੇ?

0: Sí, amá. Y así, amá, el hombre, amá, la cartena, y que teacher, sí, amá, si estudios, que sí, y así, escruna, o, tingna, chile, sí,
1: Very good.
0: así, doy, y se sale, sí, फिर से आज नो लग रहा पेंट करोगे।
2: वेरी गुड
1: गुड
2: यार
1: जॉब
2: सरदार जी,
3: ये असली छुट्टियां दा आ
2: हुंदी हॉबी, वेरी गुड।
0: रिमोट रिमोट भी बुलायो रे जिहड़े अम हैगे फिर असी अम लाइट है होदे।
2: ओए वेरी गुड यार, वेरी गुड।
3: गुड
2: जहाज
3: जॉब।
2: बनाता है सुमरे
3: ते हाले पेंट
0: हांजी
3: करनी हाले,
0: टीचर
3: पेंट
0: ने
3: करनी है।
0: रिमोट ते थेले ग्लू लाइटे अम लाइट ऑन कर सकते रात नू।
2: ओए वाह वाह वाह, वो भी जरूरी है।
0: धूप च नहीं कर सकते फिर खराब हो जूगी।
2: हाँ
3: नेरा
2: बड़ा
3: होना
2: बढ़िया,
3: चाहिए।
2: नेरे च ही लाइट का फायदा ना।
3: गुड
2: गुड ही है सरदार जी, तुसीं बड़े स्मार्ट हो यार, बड़ी घेंट घेंट हॉबियां
0: हांजी
2: थोड़ियां यार, वेरी गुड।
3: इतने बड़ा समान मिले तुहानू कल।
2: हैं की सुनाओगे सानू अज?
0: चूआ
2: चूहा सुनाओगे?
3: चूहा
0: हांजी
3: सुनाओगे कि खवाओगे?
0: वाला चूहे नु बुखार है चूहे गया दत्त को चूहा अम दत्त ने सी ला चूहा क्या उई उई चूहा
3: ओए
0: बले बले चूहा
2: चूहा बले
0: शाला शाला चूहा
2: बले, चूहा
0: जिंदाबाद।
2: जिंदाबाद, हमारा चूहा जिंदाबाद था है और रहेगा।
0: सरदार जी बल्ले बल्ले
2: सरदार जी
3: शाबाश
0: सरदार
2: शाबाश,
0: जी जिंदाबाद। हाँ जी रेडियो
2: जिंदाबाद जिंदाबाद,
0: बल्ले
3: बल्ले
0: अंकल
3: बल्ले
0: जी
3: बल्ले
0: खिले
2: बल्ले।
3: खिले
2: ए वाली साउंड बाइट रिपीट करवाया
0: अंकल जी, छुट्टी
2: छुट्टी
3: छुट्टी छुट्टी
2: अंकल जी, छुट्टियां ते ही है देखो।
0: अंकल जी लेजी लेजी
2: लेजी
3: लेजी लेजी
2: अंकल जी, माहौल वेवी वेवी
3: लेजी डेजी
2: लेजी डेजी।
0: किसी नु ताडी दो इंच अमर किसी नु कुट पई।
2: कुट पई किसे नो?
3: कदों?
0: हां जी
3: अज
2: यार रिपोर्टर साहब, सानू पहले दस्या करो यार।
0: दो इंच कुट पई ओ वड्डी दीदी दस दूंगे।
2: दसो कराओ जी,
3: ओ कराओ फिर गल पड़ा किन्नू पई।
0: सशिकाल सशिकाल दोनों गबरू जी नू।
2: हाय सशिकाल दीदी जी, तवनीत जी किवें हो? ठीक ठाक
3: हो?
0: हां जी मैं ठीक है, दादा की हाल है?
3: ओए वधिया,
2: ठीक हाल है। तो सुनिया थानू हे फीवर हो गया है?
3: खंगी आंडी ही मैं सुनी आवाज।
0: हां जी
2: हाय
3: कोई नहीं,
2: छोटी छोटी ठीक हो जानी है, बस तुसी सानू दसता ना।
3: हां
2: हुन बस हुन ऐसी अरदास करनी।
0: खीर खादी सी ठंडी खीर।
2: ओए
3: चलो
2: कोई नहीं, खीर खीर करके जे हो जावे एक अद्धे दिन तो कोई चक्कर नहीं, स्ट्रांग कर
3: है करो। मम्मा को कैंडीज मंगा के रख लो ना।
2: हां
3: जे तो खंग होंदी कैंडी खा लिया करो।
2: अच्छा ये भी फायदा कर दी है।
3: ऐसे बंदे ना
0: असी कला लॉलीपॉप खांदे ते मैंगो बाइट ते ऑरेंज बाइट।
2: ओ मैंगो बाइट तो मेनू ही बहुत पसंद है यार,
3: ऑरेंज बाइट भी वधिया।
2: मैंगो
3: जेदा उत्तों आया करके खोली दा।
2: ये नाइस नाइस नाइस नाइस।
0: ते एक खट्टा मीठा,
2: खट्टा
3: ओ भी नाइस।
2: हां ओ भी गुड हुंदी है ओ। हां
3: तुसीं चांद सितारे खादे कदी? मिलदे इत्थों? भला
2: इत्थे नहीं मिलदे।
3: मिलदे हो नहीं न्यूज़ स्टोर तो?
2: अच्छा
0: मैनू नहीं पता की हुंदा।
3: ਤੇ ਮੰਮਾ ਨੂੰ ਕਿਉਂਕਿ ਮੈਨੂੰ ਚਾਂਦ ਸਤਾਰੇ ਲਿਆ ਕੇ ਦੋ।
2: ਚਾਂਦ ਸਤਾਰੇ ਵਾਹ, ਕੀ ਯਾਦ ਕਰਾਤਾ ਬਈ ਬੱਲੇ।
3: ਠੀਕ ਆ ਇੰਡੀਅਨ ਸਟੋਰ ਤਾਂ
2: ਲੋਕਲ ਚਿਪਸ ਵੀ ਨਹੀਂ ਮਿਲਦੇ ਨਾ, ਕ੍ਰੈਕਸ ਆਉਂਦੇ ਹੁੰਦੇ ਸੀ।
3: ਹਾਂ ਉਹਦੇ ਬੰਦ ਬੁੰਦੀ ਹੋ ਗਈ।
0: ਅਸੀਂ ਕੱਲੇ ਕ੍ਰੈਕ ਜੈਕਸ ਖਾਦੇ।
2: ਉਹ ਕ੍ਰੈਕ ਜੈਕ ਤਾਂ ਘੈਂਟ ਹੈ ਯਾਰ,
3: ਹੋਰ ਕੀ ਨਾਲ।
0: ਮੰਮਾ ਦੇ ਫੇਵਰਿਟਸ ਨੇ,
2: ਮੇਰੇ ਆ ਫੇਵਰਿਟ। ਮੈਂ ਤਾਂ ਪੂਰਾ ਪੈਕਟ ਹੀ ਖਤਮ ਕਰ ਦਿੰਦਾ ਹੁੰਦਾ।
0: ਤੇ ਪਾਰਲੇ ਜੀ ਉਹ ਮੇਰੇ ਫੇਵਰਿਟ ਨੇ, ਤੇ ਜਿਹੜੇ ਜੀਰੇ ਵਾਲੇ ਬਿਸਕਿਟ ਹੁੰਦੇ।
2: हां वो भी कैंट
0: ते गोल वाले।
2: ले तो तवनीत ओ नहीं खादे, हाइड एंड सीक नहीं खादे?
0: नहीं
2: ओले
0: हाइड एंड सीक गेम हुंदी।
2: नहीं नहीं नहीं, हाइड एंड सीक बिस्कुट भी हुंदे। ओ हो तुसी हुन मम्मी नु हुने ही ना बस अज कहना है कि हाइड एंड सीक ले आके दो। ठीक हो गए ना वार्म मिल्क दे अंदर ना ओनू हल्का जिहा डोब के ओए होए होए होए होए तुसी याद करो कृष्णा वीर जी ने क्या क्या कहता
0: ਮੈਂ ਨੀ ਆਲੂ ਵਾਲੇ ਪਰੌਂਠੇ ਖਾਣੇ ਮੈਂ ਨੀ ਆਲੂ ਵਾਲੇ ਪਰੌਂਠੇ ਖਾਂਦੇ ਫਿਰ ਉਹਨਾਂ ਦੇ ਮੰਮਾ ਆਏ ਤੇ ਫਿਰ ਕਹਿੰਦੇ ਹੁਣ ਤੁਸੀਂ ਆਲੂ ਵਾਲੇ ਪਰੌਂਠੇ ਮੰਗਦੇ ਜੋ ਮੈਂ ਪੁੱਛ ਜੇ ਖਾ ਰਹੇ ਮੈਂ ਨੀ ਖਾ ਰਹੇ ਮੈਂ ਨੀ ਖਾ ਰਹੀ ਮੈਂ ਉਹਦੇ ਬਾਰੇ ਮੋਟਾ ਹੁੰਦਾ ਤੇ ਫਿਰ ਕ੍ਰਿਸ਼ਨਾ ਵੀ ਜੀ ਮੰਮਾ ਕਿ ਤੂੰ ਉਹਦੇ ਨਾਲ ਨੀ ਮੋਟਾ ਨੀ ਹੁੰਦਾ ਤੂੰ ਸਟੂਪਿਡ ਜੀਜਾ ਕਰਕੇ ਮੋਟਾ ਹੁੰਦਾ
2: ਵੱਡੀ ਗੱਲ ਇਹ ਹੈ ਤਵਨੀਤ ਜਦੋਂ ਮੈਂ ਘਰ ਗਿਆ ਨਾ ਉਹਨਾਂ ਨੇ ਫੇਰ ਇਹੀ ਗੱਲਾਂ ਕਹੀਆਂ ਮੈਨੂੰ ਮੈਂ ਕਿਹਾ ਹੁਣ ਖਵਾ ਤੇ ਦੋ ਰੋਟੀ ਯਾਰ ਕੋਈ ਨੀ ਹੋ ਗਈ ਜਿਹੜੀ ਕਰਨੀ ਸੀ
3: ਆਂਟੀ ਮੈਨੂੰ ਵੀ ਬਾਜ ਫੜਨ ਗਏ ਤੂੰ ਲਾਗੇ ਬੈਠਾ
2: ਤੂੰ ਵੀ ਖਾ ਕੇ ਪਰੌਂਠੇ ਤੂੰ ਕਿਉਂ ਬੈਠਾ
3: ਮੈਂ ਮੈਂ ਤੇ ਆਪ ਨੀ ਖਾਂਦਾ ਦਵਨੀਤ ਇਹੋ ਜਿਹੇ ਬਿਸਕਿਟ ਵਗੈਰਾ
2: ਉਹ ਨਹੀਂ ਵਧੀਆ ਬਿਸਕਿਟ ਹੁੰਦੇ ਨਾਮ ਚਲੋ ਯਾਰ ਤੁਸੀਂ ਇੱਕ ਵਾਰੀ ਟਰਾਈ ਤੇ ਕਰਿਓ ਮੇਰੇ ਕੋਲ
3: ਕਿਉਂ
2: ਬਹੁਤ ਘੈਂਟ ਬਿਸਕਿਟ ਹੁੰਦੇ ਯਾਰ
0: ਕਰਾਂਗੇ
2: ਗੁੱਡ ਗੁੱਡ ਕੀ ਸੁਣਾਉਂਗੇ ਸਾਨੂੰ
0: ਇੱਕ ਬੁਜਾਰਤ
2: ਲਿਓ ਜੀ ਲਿਓ
0: I mean chutkala
2: acha okay, chutkala okay. okay okay
3: koi nahi
0: ek de karwali te karwala honda karwali puchdi sabzi kive bani ha karwala kehnda badhiya bani kinne sikhai karwali kehdi meri maa ne te se karwala kehnda acha safai safai vi badhi kar lendi o kinne sikhai ਕਰਵਲੀ ਕਹਿੰਦੀ ਮੇਰੀ ਮਾਂ ਨੇ ਤੇ ਕਰਵਲ ਕਹਿੰਦਾ ਅੱਛਾ ਤੇ ਜੇ ਤੁਸੀਂ ਮੇਕਅਪ ਤਿਆਰ ਸ਼ਿਆਰ ਕਰ ਲੈਂਦੇ ਵਧੀਆ ਉਹ ਕਿਹਨੇ ਸਿਖਾਏ ਤੇ ਕਰਵਲ ਕਿ ਮੇਰੀ ਮਾਂ ਨੇ ਤੇ ਫਿਰ ਕਰਵਲ ਕਹਿੰਦਾ ਅੱਛਾ ਤੇ ਜਿਹੜੀ ਗਿੱਠ ਲੰਬੀ ਜ਼ੁਬਾਨ ਹੈ ਉਹ ਕਿਹਨੇ ਸਿਖਾਏ ਕਰਵਲ ਕਹਿੰਦੀ ਤੇਰੀ ਮਾਂ ਨੇ
2: ਰੋਟੀ
0: ਖਵਾਈ
2: ਭੁੱਖੇ ਨੇ ਅੱਜ ਤੇ ਭੁੱਖੇ ਭੁੱਖੇ ਸਵੇਰੇ ਸਵੇਰੇ ਖਾਣ ਨੀ ਹੁੰਦਾ ਨਾ ਤਵਨੀਤ ਕੁਛ
3: ਭੁੱਖੇ ਭੇਜਿਆ
2: ਭੁੱਖ ਲੱਗਦੀ ਮੈਨੂੰ ਦਸ ਕੇ ਸਾਢੇ ਦਸ ਕੇ ਵਜੇ ਦੇ ਲੱਗ ਗਏ ਨਾ ਮੈਂ ਫਿਰ ਮੈਂ ਉਸ ਤੋਂ ਬਾਅਦ
0: ਬਾਨੇ ਲਾ ਲੈ ਤੁਸੀਂ ਬਕੀਰਤ ਵੀ ਜੀ
2: ਨਹੀਂ ਨਹੀਂ ਮੈਂ ਬੋਲ ਰਿਹਾ ਬਲਕੀਰਤ ਵੀਰਾ ਦਾ ਬੇਚਾਰਾ ਕਲੂਲੈਸ ਬੈਠਾ
3: ਮੈਂ ਪਾਣੀ ਪੀ ਕੇ ਆਇਆ
0: ਅਵੀ ਕ੍ਰਿਸ਼ਨਾ ਵੀ ਜੀ ਤੁਸੀਂ ਬਾਨੇ ਲਾਉਂਦੇ
2: ਨਹੀਂ ਨਹੀਂ ਨਹੀਂ ਸਵੇਰੇ ਸਵੇਰੇ ਨਹੀਂ ਖਾਣ ਹੁੰਦਾ ਕੁਝ ਮੈਂ ਜਦੋਂ ਸਕੂਲੇ ਵੀ ਜਾਂਦਾ ਹੁੰਦਾ ਸੀ ਨਾ ਤਦ ਵੀ ਨਹੀਂ ਕੁਝ ਖਾ ਕੇ
0: ਉਹ ਰਹਿਣ ਦੋ
2: ਰਹਿਣ ਦਵਾ
3: ਐਵੇਂ ਗੱਲਾਂ ਨਾ ਬਣਾਓ
2: ਗੱਲਾਂ ਨਾ ਬਣਾਓ ਹੈ
0: ਗੱਲਾਂ ਨਾ
2: ਗੱਲਾਂ ਦਾ ਕੜਾ ਬਣਾਓ
3: ਝੂਠ ਖਾਓ ਝੂਠ ਸੁੱਟੀ ਜਾਂਦੇ ਇੰਨਾ ਝੂਠ
2: ਇੰਨਾ ਝੂਠ ਕਹਾਂ ਜਾਏਗਾ
3: ਤਵਨੀਤ ਬਹੁਤ ਜ਼ਿਆਦਾ ਝੂਠ ਮਾਰ
0: ਰਿਹਾ ਹੈ
2: ਮੈਨੂੰ
3: ਦੱਸਿਓ ਕਿ ਕੱਲ ਦੱਸ ਦੇ ਕੇ ਨਹੀਂ
2: ਹਾਂ ਆ ਵੀ ਠੀਕ ਹੋ ਗਿਆ ਹੈ ਤੁਸੀਂ ਹੁਣ ਤੁਸੀਂ ਨੈਕਸਟ ਟਾਈਮ ਜਦੋਂ ਆਏ ਨਾ ਤੁਸੀਂ ਫਿਰ ਆਹ ਰਿਪੋਰਟ ਦੇਣੀ
3: ਹੈ ਇਹਨਾਂ ਦੇ ਮੰਮਾ ਨੇ ਇਹਨਾਂ ਨੂੰ ਕਿਹਾ ਕਿ ਨਹੀਂ ਮੈਨੂੰ ਲੱਗਦਾ ਫਰਾਈਡੇ ਨੂੰ ਇਹਨਾਂ ਨੂੰ
2: ਝਿੜਕ ਪਊਗੀ ਕਿ ਨਹੀਂ ਪਊਗੀ
3: ਝੂਠ ਬੋਲਣ ਕਰਕੇ ਨਾ ਜਿਹੜਾ ਇਹ ਫੇਕ ਪ੍ਰੋਮਿਸ ਕਰਦੇ ਰਹਿੰਦੇ ਆ
2: ਫੇਕ ਪ੍ਰੋਮਿਸ ਵਾ ਇਹ ਤਾਂ ਗੱਲ ਨਹੀਂ ਸੱਜਣਾ
3: ਹਨਾ ਤਵਨੀਤ
0: ਵੀ ਤੁਸੀਂ ਫੇਕ ਕ੍ਰਿਸ਼ਨਾ ਵੀ ਜੀ ਕਰਵਾਲੀ ਨਾ ਕ੍ਰਿਸ਼ਨਾ ਵੀ ਜੀ ਆਪੇ ਕਰਵਾਲੀ ਨਾਲ ਵੀ ਝੂਠ ਬੋਲਦੇ
2: बंदे सारे इको जे हुंदे डन हो गया तवनीत कौर डन हो गया
3: क्योंकि छेती छेती ठीक हो जो फिर तुम बिस्कुट खाओ ठीक है मूवी
2: ਸਾਨੂੰ ਕੈਡਬਰੀ ਕੰਪਨੀ ਨੇ ਕਮਿਸ਼ਨ ਤੇ ਰੱਖਿਆ ਕਹਿੰਦੇ ਬਿਸਕਿਟ ਵਿਕਾਓ
3: ਕਹਿੰਦੇ ਵੀਕਨ ਨਹੀਂ ਡੇ ਆਈਡੈਂਟੀ
2: ਫਿਰ ਤਵਨੀਤ ਹੁਣ ਤੁਸੀਂ ਫਿਲਮ ਵੇਖਣੀ ਅੰਦਾਜ਼ ਆਪਣਾ ਆਪਣਾ ਠੀਕ ਆ ਨੈਕਸਟ ਵੀਕ ਦੱਸਿਓ ਮੈਨੂੰ ਕਿੱਦਾਂ ਦੀ ਲੱਗੀ
0: ਓਕੇ
2: ਓਕੇ ਚਲੋ ਥੈਂਕ ਯੂ ਫਾਰ ਕਾਲਿੰਗ ਬਾਏ
0: ਸਤਿ ਸ਼੍ਰੀ ਅਕਾਲ ਬਾਈ
3: ਬਾਈ ਬਾਈ ਸੀ ਯੂ ਟਾਟਾ ਯਾ ਗੈਟ ਵੈਲ ਸੂਨ ਸੋਸੀਗੀ ਜੀ ਤਵਨੀਤ ਐਸ਼ਲੀਨ ਤੇ ਤਾਜਵੀਰ ਤੇ ਨੈਕਸਟ ਸਾਡੇ ਨਾਲ ਨੇ ਸੁਖਨ ਤੇ ਸਾਹਿਬ ਸੁਖਨ ਤੇ ਸਾਹਿਬ ਤੁਸੀਂ ਆਉਂਦੇ ਰਹੋ
2: ਹੈਲੋ ਹੈਲੋ
3: ਸਤਿ ਸ਼੍ਰੀ ਅਕਾਲ ਜੀ ਸਾਡਾ ਵਧੀਆ ਤੁਹਾਡਾ ਕੀ ਹਾਲ ਆ
2: ਮਸਤੀ ਆਈ ਹੈ ਮਸਤੀ ਸਵੇਰੇ ਸਵੇਰੇ ਹੈ
3: ਹੁਣੇ ਉੱਠੇ ਹੋ ਤੁਸੀਂ
2: ਦੇਖਿਆ ਮੈਂ ਤਾਂ ਭੁਲੇਖਾ ਖਾ ਗਿਆ
3: ਕਮਰੇ ਚ ਰਾਤ ਆ
2: ਕਮਰੇ ਚ ਤਾਂ ਰਾਤ ਹੀ ਹੁੰਦੀ ਹੈ
3: ਬਲਾਈਂਡਸ ਨਹੀਂ ਨਾ ਉੱਤੇ ਕੀਤੇ
2: ਮੈਨੂੰ ਲੱਗਦਾ ਇਹ ਸਾਨੂੰ ਪ੍ਰੈਂਕ ਕਰ ਰਿਹਾ
3: ਸਾਨੂੰ ਵੀ ਅੰਦਰ ਰਾਤ ਹੀ ਲੱਗਣ ਦੀ ਹੈ
2: ਸਹੀ ਗੱਲ
3: ਲਾਈਟ ਬੰਦ ਕਰੋ
2: ਨਹੀਂ ਨਹੀਂ ਨਹੀਂ ਨਹੀਂ ਨਹੀਂ ਉਹ ਆਪਣਾ
3: ਆਪਣਾ ਦਿਨ ਵਧੀਆ ਲੱਗਦਾ ਕਿ ਰਾਤ
2: ਹਾਂ
3: ਰਾਤ
2: ਰਾਤੀ
0: ਲਾਈਟ ਔਨ
3: ਅੱਛਾ ਲਾਈਟ ਔਨ ਨਹੀਂ ਜਿਹੜੀ ਛੋਟੀ ਲਾਈਟ ਹੁੰਦੀ ਉਹ ਵਾਲੀ ਕਿ ਵੱਡੀ ਜਿਹੜੀ ਮੇਨ ਲਾਈਟ ਹੁੰਦੀ ਰੂਮ ਦੀ ਜਿਹੜੀ ਨਿੱਕੀ ਲਾਈਟ ਹੁੰਦੀ ਰੂਮ ਦੇ ਵਿੱਚ ਉਹ ਵਾਲੀ ਤੁਸੀਂ ਲਾਈਕ ਕਰਦੇ ਹੋ
0: ਨਹੀਂ ਜਿਹੜਾ ਜਿਹੜਾ ਉੱਤੇ ਵੀ ਜਾਂਦਾ ਤੇ ਥੱਲੇ ਵੀ ਜਾਂਦਾ ਬ੍ਰਸ਼ ਕਰਕੇ
3: ਉਹ ਅੱਛਾ ਅੱਛਾ ਵੱਡੀ ਵਾਲੀ ਓਕੇ ਓਕੇ ਉਹ ਜਿਹੜਾ ਉੱਤੇ ਥੱਲੇ ਜਾਂਦਾ ਬਟਨ
0: ਤੁਹਾਨੂੰ ਪਤਾ
3: ਹਾਂਜੀ
0: ਮੇਰਾ ਸਾਈਕਲ ਟੁੱਟ ਗਿਆ ਤੇ ਮੇਰਾ ਸਕੂਟਰ ਟੁੱਟ ਗਿਆ
2: ਓਏ ਹੋਏ ਯਾਰ ਇਹ ਤਾਂ ਬੜੀ ਮਾੜੀ
3: ਹੋਈ ਦੋਵੇਂ ਚੀਜ਼ਾਂ ਇਕੱਠੀਆਂ ਕਿੱਦਾਂ ਟੁੱਟ ਗਈਆਂ
2: ਕੀ ਹੋਇਆ
0: ਮੇਰਾ ਸਕੂਟਰ ਗੱਡੀ ਦੇ ਵਾਜੀ ਉੱਤੇ ਆ ਗਿਆ ਥੱਲੇ ਤੇ ਮੈਂ ਬਾਈਸਕਲ ਚਲਾਉਣ ਡਿਆ ਸੀਗਾ ਤੇ ਬ੍ਰੇਕ ਟੁੱਟ ਗਈ
2: ਓਏ
0: ਛੋਟੇ ਬੱਚੇ ਨਾਲ
3: ਟੁੱਟ ਗਿਆ ਤੇ ਹੁਣ ਤੁਹਾਨੂੰ ਨਵਾਂ ਮਿਲ ਜੂਗਾ।
2: ਕਿਹੜਾ ਕਲਰ ਲੈਣਾ, ਕਿਹੜਾ ਕਲਰ?
0: ਮੈਨੂੰ ਵੀਰੇ ਦਾ ਆਜੂਗਾ ਜਦੋਂ ਮੈਂ ਸਿੱਖ ਹੋ ਗਿਆ।
2: ਓਏ ਬਿਗ ਬੋਏ ਹੋ ਜਾਣਾ ਨਾ ਫਿਰ।
3: ਹਾਂ ਫਿਰ ਇਹ ਵੀ ਵਧੀਆ ਨਾ, ਵੀਰੇ ਦਾ ਸਾਈਕਲ ਚਲਾ ਲਿਓ।
0: ਮੈਂ ਹਜੇ 5.5 ਆ।
2: ਅੱਛਾ 5.5 ਬਸ, ਹਾਫ ਹੀ ਰਹਿ ਗਿਆ ਕਿ
3: 6 ਮਹੀਨੇ ਰਹਿ ਗਏ ਆ
2: ਫਿਰ ਤੇ ਬਸ
3: 6 ਵੀ ਨਹੀਂ, ਮੈਨੂੰ ਲੱਗਦਾ 3 ਮੰਥਸ ਚ ਤੁਸੀਂ ਚਲਾਉਣ ਲੱਗ ਜਾਣਾ ਵਾ, ਹਨਾ?
0: ਬ੍ਰੇਕ
3: ਟੁੱਟ ਗਈ ਹੋਣੀ ਨਾ,
2: ਕੋਈ ਨੀ ਉਹ ਵੀ ਠੀਕ ਹੋ ਜਾਏਗੀ, ਸੈੱਟ ਹੋ ਜਾਏਗੀ, ਕੋਈ ਚੱਕਰ ਵਾਲੀ ਗੱਲ ਹੀ ਨੀ।
3: ਪਰ ਧਿਆਨ ਨਾਲ ਚਲਾਇਓ, ਧਿਆਨ ਨਾਲ ਚਲਾਇਓ, ਜੇ ਬ੍ਰੇਕ ਨਾ ਨਾ ਲੱਗੀ ਤੇ ਫਿਰ ਭੱਜ ਜਾਣਾ ਸਾਈਕਲ ਨੇ।
2: ਕੀ ਸੁਣਾਓਗੇ ਸਾਨੂੰ ਅੱਜ? ਸੁਣਾ ਜੀ ਸੁਣਾ। ਬੜੀ ਸਾਇਲੈਂਟ ਬੁਝਾਰਤ,
3: ਥੋੜਾ ਟਾਈਮ ਲੱਗਦਾ ਕ੍ਰਿਸ਼ਨਾ ਜੀ।
2: ਅੱਛਾ, ਮੈਂ ਸੋਚੀ ਪਈ ਮੈਂ ਕਿ ਇਹਦਾ ਕੀ ਜਵਾਬ ਦਵਾਂਗੇ। ਹੈ
3: ਤੁਹਾਨੂੰ ਐਡੇ ਹੋ ਗਏ ਨਹੀਂ ਬੁਝੇ
0: ਦੇਖੀ ਨਹੀਂ।
3: ਹਾਂਜੀ,
2: ਹੈ
0: ਆਈਸ ਪਰ ਆਈ ਸੀ ਪਰ ਦੇਖੀ ਨਹੀਂ।
3: ਅੱਛਾ, ਆਈ ਸੀ ਪਰ ਦੇਖੀ ਨਹੀਂ।
0: ਹਾਂਜੀ,
3: ਕੋਈ ਚੀਜ਼ ਸੀ ਉਹ ਆਈ ਸੀ ਪਰ ਵੇਖੀ ਨਹੀਂ। ਆਈ ਸੀ
2: ਪਰ ਵੇਖੀ ਨਹੀਂ, ਇਹ ਤਾਂ ਬੜੀਆਂ ਫਿਲਮਾਂ ਹੀ ਆ ਗਈਆਂ ਤੇ ਆਪਾਂ ਵੇਖੀਆਂ ਨਹੀਂ।
3: ਇੱਕ ਆਈ ਸੀ ਪਰ ਵੇਖੀ ਨਹੀਂ। ਆਈ ਸੀ ਪਰ ਵੇਖੀ ਨਹੀਂ,
2: ਕੀ ਹੋ ਸਕਦਾ? ਇਹ ਤਾਂ ਯਾਰ ਦੋਗੇ ਥੋੜਾ ਬੜੀ ਚੀਜ਼ਾਂ ਤੇ ਯਾਰ ਚੱਲ ਸਕਦਾ ਡਡਵਾਲ ਸਾਹਿਬ, ਐਸੀ ਗੱਲ ਨਹੀਂ ਹੈ।
3: ਤੁਹਾਡੀ ਬ੍ਰੇਕ ਟੁੱਟੀ ਸੀ, ਅਸੀਂ ਨਹੀਂ ਵੇਖੀ।
2: ਹਾਂ ਦੇਖੋ, ਹਾਂ
3: ਹੈਨਾ,
2: ਨਹੀਂ
3: ਨਹੀਂ ਉਹ
2: ਆਈ ਸੀ ਪਰ ਵੇਖੀ ਨਹੀਂ।
3: ਆਈ ਸੀ ਪਰ ਵੇਖੀ ਨਹੀਂ, ਹਵਾ ਹਵਾ ਹਵਾ
0: ਏਅਰ
2: ਸ਼ਰਮ। ਅੱਛਾ ਓ ਯਾਰ,
3: ਫਿਰ ਤੁਸੀਂ ਦੱਸੋ ਨਾ ਵੀ ਕਿਉਂ, ਹਿੰਟ ਦਿਓ ਹਿੰਟ। ਓਕੇ,
2: ਓਏ ਔਜਲੇ ਨੀ ਕਿਹਾ ਨੀਂਦ ਨੀ ਆਉਂਦੀ,
3: ਨੀਂਦ ਹੁਣ ਮੈਨੂੰ ਪਤਾ ਲੱਗਾ ਸੁਖਨ ਕਿਉਂ ਕਹਿਣ ਡਿਆ ਹੈ ਵੀ ਮੈਨੂੰ ਰਾਤ ਪਸੰਦ ਆ।
2: ਵੈਰੀ ਗੁੱਡ ਯਾਰ, ਬੜਾ ਵਧੀਆ ਤਰੀਕਾ ਸੀ ਅੱਜ ਦਾ, ਹੈ ਗੁੱਡ ਡਰਵਾਲ ਸਾਹਿਬ, ਵੈਰੀ ਨਾਈਸ।
3: ਹੁਣ ਫਿਰ ਨੀਨੀ ਕਰੋਗੇ?
2: ਹੁਣ ਬਸ ਸੌਣ ਦਾ ਟਾਈਮ ਹੋ ਗਿਆ।
3: ਨਹੀਂ, ਗੁੱਡ ਬੋਏ
0: ਕੁਛ ਕੈਸਦਾ।
2: ਵੈਰੀ ਗੁੱਡ, ਵੈਰੀ ਗੁੱਡ। ਤੁਸੀਂ ਆਈ ਸੁਣਾਇਆ ਕਰੋ ਸਾਨੂੰ ਫੋਨ ਕਰਕੇ, ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ ਟਿੰਗ ਡਿੰਗ ਡਿੰਗ, ਠੀਕ ਹੈ। ਬਲਕਿਰਤ ਵੀਰਾ ਮੈਂ ਨਾਈਸ
0: ਕੱਢਣਾ,
2: ਵੀਰਾ ਗੱਲ ਕਰੂਗਾ। ਓ ਭਰਾਵਾ, ਹੈਵੀ ਇੰਗਲਿਸ਼ ਨਾ ਸੁਣਾਓ ਸਾਨੂੰ, ਇਹ ਦੱਸੋ ਵੀਰਾ ਗੱਲ ਕਰੂਗਾ ਫਿਰ? ਕਰਾਓ ਫਿਰ।

0: ਛੋਟੇ ਆਰਜੇ ਵੈਰੀ ਗੁੱਡ ਰੌਣਕਾਂ ਲਾਤੀਆਂ ਮੁੰਡਿਆ
1: ਵੈਰੀ ਨਾਈਸ ਓਕੇ ਬਾਏ
0: ਬਾਏ ਬਾਏ ਬਾਏ ਬਾਏ
1: ਧਿਆਨ ਰੱਖਿਓ ਓਕੇ ਆਪਣੀ ਬ੍ਰੇਕ ਦਾ
2: ਤੁਸੀਂ ਵੀ ਧਿਆਨ ਰੱਖਿਓ ਬ੍ਰੇਕ ਦਾ
1: ਧਿਆਨ ਧਿਆਨ ਨਾਲ ਲੈ ਕੇ ਚਲਾਇਓ ਓਕੇ ਬਾਏ ਸੀ ਟਾਟਾ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਓਕੇ ਜੀ ਇਹਨਾਂ ਦੀ ਫੋਨ ਹੁਣੇ ਹੀ ਚੁੱਕਣ ਲੱਗੇ ਤੇ ਹੁਣੇ ਕੱਟਿਆ ਗਿਆ ਜੇ ਤੁਸੀਂ ਦੁਬਾਰਾ ਕਰ ਲਿਓ ਤੁਸੀਂ ਕਾਫੀ ਟਾਈਮ ਤੇ ਹੋਲਡ ਦੇ ਵੈਸੇ ਤੇ ਸਾਡੇ ਕੋਲ ਟਾਈਮ ਥੋੜਾ ਘੱਟ ਪਰ ਸਟਿਲ ਤੁਹਾਨੂੰ ਕੁਇਕਲੀ ਆਪਾਂ
2: ਹਾਂ ਦੁਬਾਰਾ ਅਸੀਂ ਕਾਲ
1: ਲਾਸਟ ਜੇ ਉਹ ਆ ਗਿਆ ਠੀਕ ਹੈ ਨਹੀਂ ਤੇ ਫਿਰ ਸੈਮੀ ਸਾਹਿਬ ਲਾਸਟ ਆ ਤੇ ਸੈਮੀ ਸਾਹਿਬ ਤੁਸੀਂ ਆਉਂਦੇ ਰਹੋ
3: ਨਾਲ
1: ਹੀ ਵਾਲਾਂ ਜਾ ਫੇਰ ਲਿਆ
2: ਇਹ ਝੂਠ ਨਾ ਬੋਲੋ ਇੱਦਾਂ ਨਾ ਬੋਲੋ
1: ਇਹਨੇ ਮਾੜੀ ਜਿਹੀ ਐਨਕ ਤਾਂ ਉਹਨੂੰ ਕਰਕੇ ਨਾਲ
2: ਐਨਕ ਸੈੱਟ ਕੀਤੀ ਮੈਂ ਐਨਕ ਡਾਊਨ ਹੋ ਗਈ ਸੀ ਨਾ ਮੈਂ ਕਿਹਾ ਉੱਤੇ ਕਰ ਲਈ
1: ਜਿੰਨਾ
2: ਨੁਕਸਾਨ ਅਸੀਂ ਕਾਫੀ ਕਰਕੇ ਕੀਤਾ ਨਾ ਹੋਰ ਕਦੀ ਹੋਇਆ ਨੀ ਉਹਨਾਂ ਲਾਈਫ ਚ
3: ਤੁਹਾਨੂੰ
2: ਵੀ ਪਤਾ ਲੱਗ ਗਈ ਗੱਲ ਇਹਨੀ ਜਗ ਜਾਹਿਰ ਹੋ ਗਈ ਹੈ ਸਾਡੀ ਕਾਫੀ
3: ਬੱਚੇ ਨੂੰ ਪਤਾ
2: ਮਾਈ ਗੋਡ ਅੱਜ ਤਾਂ ਕਾਫੀ ਪੀਣੀ ਪੈਣੀ ਹੈ ਬਲਕਿਰਤ
1: ਅੱਜ ਤੇ ਲਾਤੇ ਪੀਣੀ ਪੈਣੀ ਲੱਗਦੀ
2: ਅੱਜ ਤੋਂ ਲਾਤੇ ਘੂਸੇ ਸਭ ਪੀਣਾ ਪੜੇਗਾ
1: ਹਾਨੀ ਪਾ ਕੇ ਪੀਓ ਗਏ
2: ਕੀ ਸੁਣਾਓਗੇ ਬਾਈ ਸਾਨੂੰ
3: ਚੁਟਕਲੇ ਆਉਂਦੋ ਇਹਨਾਂ ਲਾਲਜੀ ਨੂੰ ਪੁੱਛਿਆ ਕਹਿੰਦੇ ਵੀ ਅੰਗਰੇਜ਼ੀ ਆਉਂਦੀ ਆਂਦਾ ਹਾਂ ਆਉਂਦੀ ਆ ਆਂਦਾ ਵੀ ਕਿਸੇ ਨੂੰ ਕਹਿਣਾ ਹੋਵੇ ਵੀ ਅੱਗੋਂ ਪਰਾਂ ਆਟੋ ਨੂੰ ਕਿੱਦਾਂ ਕਵਾਂਗੇ
2: ਇਮੈਜਿਨ ਕਰੇ ਲਾਲ ਜੀ ਸਾਹਿਬ ਪੀ ਪੀ
1: ਟੂ ਗੁੱਡ ਟੂ
3: ਗੁੱਡ
1: ਯਾਰ ਤੁਸੀਂ ਤੇ ਇੱਦਾਂ ਕਰਨਾ ਜਿੱਦਾਂ ਲਾਲ ਜੀ ਟ੍ਰੈਫਿਕ ਪੁਲਿਸ ਚ ਹੁੰਦੇ ਆ ਬਾਕੀ
2: ਜਵਾਬ ਆਣਾ ਚਾਹੀਦਾ ਲਾਲ ਜੀ ਲਾਲ ਜੀ ਅੱਜ ਮੇਰੇ ਖਿਆਲ ਨਾਲ ਬਾਏ ਬਾਏ ਨੇ
3: ਤੈਨੂੰ ਜੋਬ ਦੇ ਦਿੰਦੇ ਪਰ ਦੱਸ ਤੇ ਖੂਬੀ ਕੀ ਆ ਮੇਰੇ ਚ ਬੜੀ ਵਧੀਆ ਖੂਬੀ ਅੱਜ ਕੱਲ ਦੇ ਜਮਾਨੇ ਚ ਚੱਲਣ ਦੀ ਏ ਆਈ ਮੈਨੂੰ ਏ ਆਈ ਲੈਂਗੁਏਜ ਆਉਂਦੀ ਆ ਅੱਛਾ ਵੈਰੀ ਗੁੱਡ ਹੁੰਦਾ ਇੰਟਰਵਿਊ ਹੁੰਦਾ ਨਾ ਮੈਂ ਨਾਈਸ ਦੱਸੋ ਮੈਨੂੰ ਬੁੜ ਕੇ ਦੱਸੋ ਮਾੜੀ ਜੀ ਲਾਲ ਜੀ ਕਹਿੰਦੇ ਆ ਮੈਂ ਅਦਰਕ ਹੂੰ ਬੈ ਅਦਰਕ ਹੂੰ ਬੈ ਮੈਂ ਲੌਕੀ ਹੂੰ ਬੈ ਮੁਝੇ ਸੁਬਹ ਸੁਬਹ ਖਾ ਕਰ
2: ਰੈਪ ਗੋਡ ਆਫਟਰ ਐਮਿਨਮ ਓਨਲੀ ਓਨਲੀ ਬਸੰਤ ਲਾਲ ਕੋਈ ਵਿਚਾਲੇ ਹੈ ਹੀ ਨੀ ਕੋਈ ਨਹੀਂ ਹੈ ਟੱਕਰ ਨੇ
1: ਇਹਨਾਂ ਦੀ ਆਵਾਜ਼ ਲੱਗਣੀ ਕਚਾੜੂ ਪਿੱਛੇ
2: ਕਿਹਦੇ ਪਿੱਛੇ
1: ਜਿਹਦਾ ਕੋਈ ਹੈ ਹੀ ਨਹੀਂ ਨਾ
2: ਬੱਲੇ ਬੱਲੇ ਬੱਲੇ
3: ਲਾਜੀ ਨੇ ਨਾ ਕੀਤਾ ਡਲਕ ਬੋਲਣ ਕਦੇ ਕਿਸੇ

0: ਕਮਿਟਮੈਂਟ ਕਰ ਲੂ ਨਾ ਮੈਂ ਤਾਂ ਖੁਦ ਕੇ ਵੀ ਨਹੀਂ ਸੁਣ ਮੈਂ ਕਿਹਾ ਇੱਦਾਂ ਦੀ ਕਿਹੜੀ ਕਮਿਟਮੈਂਟ ਕਰ ਬੈਠੇ ਜੇ ਕਹਿੰਦਾ ਤੇ ਮਹੀਨਾ ਫਿਰ ਮੈਂ ਕਿਹਾ ਨਹੀਂ ਹੋਣਾ ਸੱਚੀ ਮਹੀਨਾ ਨਹਾਤਾ ਨੀ ਮੈਂ ਯਾਰ
1: ਦੇਖੋ ਅਗਰ ਬੰਦਾ ਜ਼ਬਾਨ ਦਾ ਪੱਕਾ ਹੋਣਾ ਚਾਹੀਦਾ ਠੀਕ ਹੈ ਵੈਰੀ ਗੁੱਡ ਚਲੋ ਅੱਜ ਤਾਂ ਪਹਿਲੀ ਤਰੀਕ ਹੋ ਗਈ ਆ
2: ਵਧੀਆ ਸ਼ੁਰੂਆਤ
1: ਕੀਤੀ ਤਾਂ ਹੀ ਨਹੀਂ ਕਾਲ ਆਈ ਲੱਗਦਾ ਲਾਲ ਜੀ ਦੇ ਅੱਜ
2: ਅੱਜ ਸਾਬਣ ਮਰਨ ਦੇ
1: ਥੈਂਕ ਯੂ
2: ਜੀ ਸਾਹਿਬ
1: ਥੈਂਕ ਯੂ
2: ਕਿਚੋ ਕੰਮ
1: ਤੇ ਬਤਾ ਨੇ
2: ਲਾਲ ਜੀ ਨਾ ਕਈ ਬੰਦੇ ਹੁੰਦੇ ਆ ਕ੍ਰਿਸ਼ਨਾ ਜੀ ਇੱਦਾਂ ਦੇ ਜਿਨ੍ਹਾਂ ਨੂੰ ਕੋਈ ਗੱਲ ਕਵੇ ਨਾ ਤੇ ਉਹ ਰੈਡੀ ਹੁੰਦੇ ਅੱਗੋਂ
1: ਹਾਂ ਕਿ ਆਹ ਤਾਂ ਸਹੀ ਤੂੰ ਹੈ
2: ਉਹ ਬਸ ਉਹ ਲੋਕੀ ਉਹਨਾਂ ਨੇ ਹੱਥ 'ਚ ਹੀ ਫੜੀ ਹੁੰਦੀ ਹੈ
1: ਭਾਜੀ ਮੋੜਾਂਗੇ
2: ਲਾਲ ਜੀ
1: ਉਹ ਨਾ ਲਿਆ ਕੀ ਬਾਤ ਹੈ ਇੰਨੀ ਤਾਂ ਸੁਪਰਮੈਨ ਰਿਟਰਨਸ ਦੀ ਨਹੀਂ ਛੇਤੀ ਆਈ ਸੀਗੀ ਕਿ ਹੈ ਫਿਲਮ ਜਿੰਨੀ ਤੁਸੀਂ ਆ ਗਏ ਹੋ ਵੈਰੀ ਨਾਈਸ
2: ਛੇਤੀ ਤੇ ਮੂੰਹ ਨਹੀਂ ਧੋਤਾ ਜਾਂਦਾ ਜਿੰਨੀ ਜਿੰਨੀ ਨਾ ਆ
1: ਜਾਂਦੀ ਲਾਲ ਜੀ ਮੈਂ ਕਿਆ ਸੁਣ ਰਹਾ ਹੂੰ
2: ਗੁੱਡ ਜੀ ਗੁੱਡ ਕੀ ਹਾਲ ਜੀ
1: ਕਿਵੇਂ ਹੋ ਠੀਕ ਠਾਕ
2: ਬੰਦੇ ਮੈਨੂੰ ਪਤਾ ਹੀ ਉਹਨਾਂ ਬਾਰੇ ਨੀ ਤੁਸੀਂ ਸੁਣਾਉਣਾ
1: ਇਰਸ਼ਾਦ ਇਰਸ਼ਾਦ
3: ਮੈਂ ਵੀ ਉਦਾਂ ਨੀ ਸੁਣਾਉਣਾ ਆਪਣਾ ਕਿਵੇਂ ਕਿਸੇ ਨੇ ਇੱਕ ਗੱਲ ਨੋਟਿਸ ਕੀਤੀ ਅੱਜ ਆਪਣਾ ਬੰਨੀ ਵੀ ਅੱਜ ਕੱਲ੍ਹ ਨਾ ਵਿਆਹ ਵਾਲੀ ਚੁਟਕਲੇ ਬੜਾ ਹੱਸਦਾ
1: ਇਹ ਨਾ ਮੇਰੇ ਖਿਆਲ ਨਾਲ ਇੱਕ ਕੰਟਰੈਕਟ ਹੁੰਦਾ ਬੰਦਾ ਸਾਈਨ ਕਰਦਾ ਪਤਾ ਨੀ ਕੌਣ ਕਰਾ ਕੇ ਜਾਂਦਾ ਆਪੇ ਜੋਕ ਵਧੀਆ ਲੱਗਣੇ ਸ਼ੁਰੂ ਹੋ ਜਾਂਦੇ ਹੈ ਇਸ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਬੰਦਾ ਕਹਿੰਦਾ ਯਾਰ ਆਹ ਕੋਈ ਹੱਸੇ ਵਾਲੀ ਗੱਲ ਹੈ ਐਵੇਂ ਲੱਗੇ ਹੋਏ ਰਿਲੇਟੇਬਲ ਕੰਟੈਂਟ
3: ਆਪਣੇ ਸੈਮੀ ਸਾਹਿਬ ਗਏ ਆਪਣਾ ਭਾਬੀ ਨਾਲ ਰੈਸਟੋਰੈਂਟ 'ਚ ਖਾਣਾ ਖਾਣ ਹਾਂਜੀ ਇਹ ਭਾਬੀ ਨਾ ਖਾਣਾ ਖਾਣ ਤੋਂ ਬਾਅਦ ਭਾਬੀ ਕਹਿੰਦੇ ਮੈਂ ਮਿੱਠਾ ਬੋਲਾਂ ਸੈਮੀ ਸਾਹਿਬ ਕਹਿੰਦੇ ਰਹਿੰਦੇ ਤੇਰੇ ਤੇਰੇ ਕੋਲ ਨਹੀਂ ਹੋਣਾ ਤੁਹਾਡੀ ਕਿੰਨੀ ਏਜ ਆ ਵੈਫ ਦੀ ਕਿੰਨੀ ਏਜ ਆ ਹਾਈਟ ਕਿੰਨੀ ਆ ਨਾ ਸਮੇਂ ਨਾਲ ਪੁੱਛਦੇ ਆਪਣਾ ਅੱਗ ਬੰਦਾ ਪੁੱਛਦਾ ਤੁਹਾਡੀ ਵੈਫ ਦੀ ਆਪਣਾ ਹਾਈਟ ਕਿੰਨੀ ਆ ਸਮੇਂ ਨਾਲ ਪੁੱਛਦੇ 6.5 ਫੁੱਟ ਕਹਿੰਦੀ ਨਹੀਂ ਜੀ ਮੈਂ 5 ਫੁੱਟ 5.5 ਫੁੱਟ ਦੀ ਕਹਿੰਦਾ ਜਵਾਨ ਮਿਲਾ ਕੇ ਗਿਆ ਮੈਂ
2: ਯਾਰ ਲਾਲ ਜੀ
1: ਸਾਇੰਟਿਫਿਕ ਹੋ ਰਹੇ ਆ
2: ਲਾਲ ਜੀ ਉਹ ਵੈਸੇ ਤੁਹਾਡੇ ਤੱਕ ਹੀ ਰਹੇ ਤੁਸੀਂ ਗਾਹ ਨੂੰ ਚੱਲ ਗਏ
3: ਆਪਣੇ ਨਾ ਗੌਤਮ ਭਾਈ ਉਹਨਾਂ ਨੂੰ ਪੁਲਿਸ ਫੜ ਕੇ ਲੈ ਗਈ
1: ਉਹਨਾਂ ਲੈ ਗਈ
2: ਵਾਲਾ ਤੋਂ ਫੜ ਕੇ
3: ਪਿੱਛੇ ਪਾਸੇ ਹੋ ਗਿਆ ਹਵਾ ਨਾਲ ਤੇ ਪੁਲਿਸ ਵਾਲਾ ਕਹਿੰਦੇ ਆ ਬੰਦੇ ਫੜੋ ਇਹ ਪੁੱਠਾ ਮੋਟਰਸਾਈਕਲ ਚਲਾਉਣ ਡਿਆ
1: ਕਿੱਥੋਂ ਲੱਭ ਕੇ ਲਿਆਉਂਦੇ ਹੋ ਯਾਰ ਬੱਲੇ
2: ਭਰਾਵਾ ਇੱਕ ਅੱਧਾ ਕੁਝ ਹੋਰ ਨਾ ਕਹਿ ਦੇ ਉਹਨਾਂ ਨੇ ਫੋਨ ਨਹੀਂ ਕਰਨਾ
1: ਮੈਨੂੰ ਨਿਊ ਸਾਊਥ ਵੇਲਸ ਦਾ ਪਤਾ ਨਹੀਂ ਵਿਕਟੋਰੀਆ ਪੁਲਿਸ ਹੈ ਇੱਦਾਂ ਦੀ ਉਹ ਤਿਆਰ ਰਹਿੰਦੀ ਹੈ
2: ਤੁਹਾਡੇ ਵਰਗੇ ਕੰਪਲੇਂਟ ਕਰ ਦਿੰਦੇ ਹੁੰਦੇ ਰੋਡ ਤੇ ਬੰਦਾ ਜਾਂਦਾ ਇੱਕ ਆ ਜਾਓ ਫੜ ਲਓ
1: ਵਾਹ ਥੈਂਕ ਯੂ ਲਾਲ ਜੀ
4: ਥੈਂਕ ਯੂ ਜੀ ਥੈਂਕ ਯੂ
1: ਓਕੇ ਜੀ ਥੈਂਕ ਯੂ ਬਾਏ ਬਾਏ ਸੀ ਯੂ ਟਾਟਾ
2: ਤੇ ਗੌਤਮ ਭਾਜੀ ਸੋਰੀ, ਵੈਸੇ ਤੁਹਾਡੀ ਪਹਿਲਾਂ ਤੇ ਕੋਈ ਗੱਲ ਨਹੀਂ ਹੋਈ, ਲਾਲ ਜੀ ਨੇ ਚੁੱਕੀ ਆ,
1: ਸਾਡਾ ਕੋਈ ਰੋਲ ਨਹੀਂ, ਸਾਨੂੰ ਖਬਰਾਂ ਸੁਣਾ ਦਿਓ,
2: ਆਸ ਕਰਦੇ ਤੁਸੀਂ ਨਹੀਂ ਸੁਣਿਆ ਹੋਊਗਾ ਕੁਝ,
1: ਆਸ ਕਰਦੇ ਤੁਸੀਂ ਨਹੀਂ ਸੁਣਿਆ ਹੋਏਗਾ, ਪਰ ਆਸ ਕਰਦੇ ਤੁਸੀਂ ਸਾਰੇ ਬਾਕੀਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਏਗਾ ਅੱਜ ਦਾ ਸਾਡਾ ਲਾਫਟਰ ਥੈਰੇਪੀ ਦਾ ਸੈਗਮੈਂਟ, ਤੇ ਮੇਰੇ ਖਿਆਲ ਨਾਲ ਸਮਾਂ ਹੋ ਗਿਆ ਕਿ ਅਸੀਂ ਬਾਏ ਬਾਏ ਟਾਟਾ ਬਿਲਕੁਲ ਕਰੀਏ,
2: ਸੀ ਯੂ ਟਾਟਾ ਕਰਦੇ ਪੈਣਾ ਜੀ, ਮੈਂ ਅਸੀਂ ਫਿਰ ਅੱਗੇ ਪੜ੍ਹਦੇ
1: ਆ ਕੇ ਤੁਹਾਡੇ ਮੈਸੇਜ ਪੜ੍ਹਦੇ ਹਾਂ, ਤੇ ਛੇਤੀ ਛੇਤੀ ਆਏ, ਛੇਤੀ ਛੇਤੀ ਗਏ, ਛੇਤੀ ਛੇਤੀ ਆਏ, ਤੁਸੀਂ ਬਣੇ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 AM.

रेडियो हाँ जी 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 1 ਅਕਤੂਬਰ ਤੇ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ ਔਰ ਦੁਨੀਆ ਭਰ ਦੇ ਵਿੱਚ ਕੀ ਕੁਝ ਹੋ ਵਾਪਰ ਰਿਹਾ ਉਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਔਰ ਪਹਿਲੀ ਖਬਰ ਅਸਲ ਦੇ ਵਿੱਚ ਕਾਫੀ ਜ਼ਿਆਦਾ ਇਸ ਵਕਤ ਚਰਚਾ ਦਾ ਵਿਸ਼ਾ ਬਣ ਰਹੀ ਹੈ ਔਰ ਦੁਨੀਆ ਭਰ ਦੇ ਵਿੱਚ ਇਸ ਖਬਰ ਦੀ ਚਰਚਾ ਹੋ ਰਹੀ ਹੈ। ਫਲਾਈ ਦੁਬਈ ਨਾਮ ਦੀ ਏਅਰਲਾਈਨਸ ਦੀ ਇੱਕ ਫਲਾਈਟ ਦੁਬਈ ਤੋਂ ਇਜ਼ਰਾਈਲ ਦੇ ਸ਼ਹਿਰ ਤੇਲ ਅਵੀਵ ਜਾਣ ਵਾਲੀ ਸੀ। ਫਲਾਈਟ ਦਾ ਨੰਬਰ ਸੀ FZ-103। ਬੁੱਧਵਾਰ ਦੇ ਦਿਨ ਉਡਾਨ ਭਰੀ ਜਾਂਦੀ ਹੈ ਔਰ ਕਰੀਬ 2 ਘੰਟੇ ਬਾਅਦ ਹੀ ਇਹ ਫਲਾਈਟ ਆਪਣਾ ਰਸਤਾ ਬਦਲ ਦਿੰਦੀ ਹੈ ਔਰ ਰਾਹ ਬਦਲ ਕੇ ਸਾਊਦੀ ਅਰਬ ਦੇ ਵੱਲ ਮੁੜ ਜਾਂਦੀ ਹੈ। ਮੁੜਨ ਤੇ ਤੇਜ਼ੀ ਦੇ ਨਾਲ ਥੱਲੇ ਆਉਣ ਦੇ ਕੁਝ ਘੰਟਿਆਂ ਬਾਅਦ ਹੀ ਐਮਰਜੈਂਸੀ ਸਿਗਨਲ ਤੇ ਬਾਅਦ ਦੇ ਵਿੱਚ ਹਾਈਜੈਕ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ। ਜਹਾਜ਼ ਕੇਵਲ 2 ਮਿੰਟ ਦੇ ਵਿੱਚ 17,000 ਫੁੱਟ ਤੱਕ ਥੱਲੇ ਆ ਚੁੱਕਿਆ ਸੀ। ਏਅਰ ਟ੍ਰੈਫਿਕ ਕੰਟਰੋਲ ਨੂੰ ਜਿਹੜਾ ਐਮਰਜੈਂਸੀ ਸੁਨੇਹਾ ਉਹ ਭੇਜੇ ਜਾਣ ਤੋਂ ਬਾਅਦ ਜਹਾਜ਼ ਨੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 9:45 ਸਾਊਦੀ ਅਰਬ ਦੇ ਤਬੁਕ ਏਅਰਪੋਰਟ ਦੇ ਉੱਤੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਦੇ ਕੈਪਟਨ ਤੇ ਫਸਟ ਆਫਿਸਰ ਨੂੰ ਹਸਪਤਾਲ ਲਿਜਾਇਆ ਗਿਆ। ਕਾਕਪਿਟ ਦੇ ਵਿੱਚ ਇੱਕ ਪਾਇਲਟ ਨੇ ਦੂਸਰੇ ਦੇ ਉੱਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਸੀ। ਜਹਾਜ਼ ਦੇ ਪਿਛਲੇ ਹਿੱਸੇ ਦੇ ਵਿੱਚ ਮੌਜੂਦ 2 ਪਾਇਲਟਸ ਅੱਗੇ ਆਏ ਤੇ ਜਹਾਜ਼ ਨੂੰ ਉਤਾਰਨ ਦੇ ਵਿੱਚ ਮਦਦ ਕੀਤੀ। ਹਾਲਾਂਕਿ ਕਥਿਤ ਹਮਲੇ ਦੇ ਪਿੱਛੇ ਕੀ ਮਕਸਦ ਨੇ ਇਸ ਦੇ ਬਾਰੇ ਅਲੱਗ ਅਲੱਗ ਥਿਊਰੀਆਂ ਸਾਹਮਣੇ ਆ ਰਹੀਆਂ ਨੇ। ਬੇਸ਼ੱਕ ਇਜ਼ਰਾਈਲ ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਉਂਕਿ ਫਲਾਈ ਦੁਬਈ ਦੀ ਇਸ ਫਲਾਈਟ ਦੇ ਵਿੱਚ ਇਜ਼ਰਾਈਲੀ ਨਾਗਰਿਕ ਵੱਡੀ ਗਿਣਤੀ ਦੇ ਵਿੱਚ ਸਵਾਰ ਸੀ, ਸੋ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਣਾ ਸੀ। ਇੱਕ 9/11 ਵਰਗਾ ਹਮਲਾ ਕੀਤਾ ਜਾਣਾ ਸੀ। ਦੁਬਈ ਤੋਂ ਇਜ਼ਰਾਈਲ ਜਾ ਰਹੀ ਇਸ ਫਲਾਈਟ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ 160 ਦੇ ਕਰੀਬ ਯਾਤਰੀ ਉਸ ਵਕਤ ਸਵਾਰ ਸੀ ਜਦੋਂ ਇਹ 2 ਪਾਇਲਟਸ ਦੇ ਦਰਮਿਆਨ ਆਪਸੀ ਮੁੱਠਭੇੜ ਸ਼ੁਰੂ ਹੋਈ। ਵੈਸੇ ਇਸ ਦਰਮਿਆਨ ਇਸ ਫਲਾਈਟ ਦੇ ਜਿਹੜੇ ਹੀਰੋ ਨੇ ਉਹ ਭਾਰਤੀ ਕੈਪਟਨ ਬਣੇ ਨੇ, ਪਤਾ ਇਹ ਚੱਲਿਆ। ਹਾਲਾਂਕਿ ਦੂਸਰੇ ਜਿਹੜੇ ਕੋ ਪਾਇਲਟ ਸੀ ਉਸਦਾ ਨਾਮ ਸਾਹਮਣੇ ਨਹੀਂ ਆਇਆ, ਪਰ FZ-1073 ਦੇ ਵਿੱਚ ਭਾਰਤੀ ਕੈਪਟਨ ਨੇ ਇਸ ਮੁਸ਼ਕਲ ਸਥਿਤੀ ਦੇ ਵਿੱਚ ਇਸ ਜਹਾਜ਼ ਨੂੰ ਸੰਭਾਲਿਆ। ਰਿਪੋਰਟ ਦੇ ਮੁਤਾਬਕ ਕਾਕਪਿਟ ਦੇ ਵਿੱਚ ਉਸੇ ਦੇ ਕੋ ਪਾਇਲਟ ਨੇ ਉਸਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ। ਇਜ਼ਰਾਈਲੀ ਨਿਊਜ਼ ਵੈਬਸਾਈਟ ਵਾਈਨੈਟ ਦੇ ਮੁਤਾਬਕ ਫਲਾਈ ਦੁਬਈ ਦੀ ਇਸ ਉਡਾਨ ਜਿਹੜੀ ਕਿ ਤੇਲ ਅਵੀਵ ਜਾ ਰਹੀ ਸੀ, ਇਸ ਦੇ ਵਿੱਚ ਭਾਰਤੀ ਮੂਲ ਦੇ ਜਿਹੜੇ ਦੁਬਈ ਦੇ ਵਿੱਚ ਰਹਿਣ ਵਾਲੇ ਜਿਹੜੇ ਕੈਪਟਨ ਸੀ ਸਮਿਤ ਮਛਾਰ, ਉਹਨਾਂ ਨੇ ਆਪਣੇ ਕੋ ਪਾਇਲਟ ਦਾ ਇਹ ਮੁਕਾਬਲਾ ਕੀਤਾ ਔਰ ਉਧਰ ਬਾਅਦ ਦੇ ਵਿੱਚ ਉਹਨਾਂ ਦੀ ਸਰਾਹਨਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਕੀਤੀ। ਨੇਤਨਯਾਹੂ ਨੇ ਉਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਸਾਂਝੀਆਂ ਕਰਦਿਆਂ ਹੋਇਆ ਕਿਹਾ ਕਿ ਇਹ ਨੇ ਇਜ਼ਰਾਈਲ ਦੇ ਹੀਰੋ। ਪਾਇਲਟ ਨੇ ਪਾਕਟ ਨਾਈਫ ਦੇ ਨਾਲ ਸਮਿਤ ਮਛਾਰ ਦੇ ਉੱਤੇ ਹਮਲਾ ਕੀਤਾ ਸੀ, ਜਿਹੜੇ ਉਹਨਾਂ ਦੇ ਕੋ ਪਾਇਲਟ ਸੀ, ਸਾਥੀ ਸੀ। ਇੱਕ ਮਹਿਲਾ ਯਾਤਰੀ ਦੇ ਮੁਤਾਬਕ ਖਬਰ ਏਜੰਸੀ ਨੂੰ ਦੱਸਿਆ ਗਿਆ ਕਿ ਇਜ਼ਰਾਈਲੀ ਯਾਤਰੀਆਂ ਨੇ ਚਾਲਕ ਦਲ ਦੀ ਮਦਦ ਵੀ ਕੀਤੀ ਸੀ। ਕਥਿਤ ਹਮਲਾਵਰ ਕੋ ਪਾਇਲਟ ਨੂੰ ਕਾਬੂ ਕਰਨ ਦੇ ਵਿੱਚ ਕੈਪਟਨ ਸਮਿਤ ਮਛਾਰ ਦਾ ਤੇ ਦੂਸਰੇ ਕੈਪਟਨ ਦਾ ਸਾਥ ਦਿੱਤਾ ਸੀ। ਉਧਰ ਚੈਨਲ 12 ਦੇ ਨਾਲ ਇੱਕ ਖਬਰ ਸਾਹਮਣੇ ਆ ਰਹੀ ਹੈ, ਹਵਾਲੇ ਦੇ ਨਾਲ ਦੱਸਿਆ ਗਿਆ ਕਿ ਜਹਾਜ਼ ਦੇ ਵਿੱਚ ਉਸ ਵਕਤ ਖਾਸਾ ਚੀਕ ਚਿਹਾੜਾ ਮਚ ਗਿਆ ਸੀ ਔਰ ਉਹਨਾਂ ਦੇ ਮੁਤਾਬਕ ਯਾਤਰੀਆਂ ਨੂੰ ਸਮਝ ਆ ਗਿਆ ਸੀ ਕਿ ਅਚਾਨਕ ਕੁਝ ਗੰਭੀਰ ਹੋਇਆ, ਕਿਉਂਕਿ ਅਚਾਨਕ ਜਹਾਜ਼ 17,000 ਫਿਟ ਦੀ ਉਚਾਈ ਤੋਂ ਥੱਲੇ ਗਿਆ ਹੋਵੇ। ਦੀ ਟਾਈਮਸ ਆਫ ਇਜ਼ਰਾਈਲ ਦੀ ਰਿਪੋਰਟ ਦੇ ਮੁਤਾਬਕ ਜਨਤਕ ਫਲਾਈਟ ਡੇਟਾ ਦੇ ਵਿੱਚ ਜਹਾਜ਼ ਦੀ ਉਚਾਈ ਦੇ ਅੰਦਰ ਤੇਜ਼ੀ ਦੇ ਨਾਲ ਗਿਰਾਵਟ ਦੇਖੀ ਗਈ ਹੈ। ਇਹ ਬੋਇੰਗ 737 MAX ਜਹਾਜ਼ ਸੀ ਜਿਹੜਾ ਕਿ ਕਰੀਬ 34,000 ਫੁੱਟ ਦੀ ਉਡਾਨ ਭਰ ਰਿਹਾ ਸੀ ਔਰ ਅਚਾਨਕ 17,000 ਫੁੱਟ ਜਦੋਂ ਥੱਲੇ ਆਉਂਦਾ ਹੈ। ਬਾਅਦ ਦੇ ਵਿੱਚ ਫਲਾਈਟ 15,000 ਫੁੱਟ ਦੀ ਉਚਾਈ ਦੇ ਉੱਤੇ ਫੇਰ ਵੀ ਉੱਡਦੀ ਰਹੀ। ਜਹਾਜ਼ ਨੇ ਪਹਿਲਾਂ ਸਕੁਐਕ ਕੋਡ 7700 ਟਰਾਂਸਮਿਟ ਕੀਤਾ। ਇਹ ਕੌਮਾਂਤਰੀ ਐਮਰਜੈਂਸੀ ਸਿਗਨਲ ਹੁੰਦਾ ਹੈ। ਇਸ ਤੋਂ ਕੁਝ ਸਮੇਂ ਦੇ ਬਾਅਦ ਕੋਡ 7500 ਵੀ ਟਰਾਂਸਮਿਟ ਕੀਤਾ ਗਿਆ। ਇਹ ਹਾਈਜੈਕਿੰਗ ਜਾਂ ਗੈਰ ਕਾਨੂੰਨੀ ਦਖਲ ਅੰਦਾਜ਼ੀ ਦਾ ਇੱਕ ਸੰਕੇਤ ਦਿੰਦਾ ਹੈ। ਇਜ਼ਰਾਈਲੀ ਅਧਿਕਾਰੀਆਂ ਨੇ ਦਾ ਕੁਝ ਸਮੇਂ ਤੱਕ ਜਹਾਜ਼ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਬਾਅਦ ਦੇ ਵਿੱਚ ਹਾਈਜੈਕਿੰਗ ਦੀ ਜਦੋਂ ਸ਼ੰਕਾ ਪੈਦਾ ਹੋਈ ਤਾਂ ਇਜ਼ਰਾਈਲ ਦੀ ਹਵਾਈ ਫੌਜ ਨੇ ਆਪਣੇ ਲੜਾਕੂ ਜਹਾਜ਼ ਭੇਜ ਕੇ ਫਲਾਈਟ ਨੂੰ ਇੰਟਰਸੈਪਟ ਕਰਨ ਦੇ ਲਈ ਕੋਸ਼ਿਸ਼ ਕੀਤੀ। ਬਾਅਦ ਦੇ ਵਿੱਚ ਜਹਾਜ਼ ਦੇ ਨਾਲ ਸੰਪਰਕ ਹੋ ਗਿਆ ਤੇ ਫਿਰ ਇਸ ਨੂੰ ਸਾਊਦੀ ਅਰਬ ਦੇ ਤਬੁਕ ਖੇਤਰ ਦੇ ਵੱਲ ਲਿਜਾਇਆ ਗਿਆ। ਵੈਸੇ ਇਸ ਦੇ ਨਾਲ ਜੁੜੀਆਂ ਖਬਰਾਂ ਦਿਨ ਭਰ ਅਲੱਗ ਅਲੱਗ ਖਬਰੀ ਅਦਾਰਿਆਂ ਤੋਂ ਚੱਲਦੀਆਂ ਰਹਿਣਗੀਆਂ, ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਇਸ ਦਰਮਿਆਨ ਜਿਹੜੀਆਂ ਇਜ਼ਰਾਈਲ
ਨੇਤਨਯਾਹੂ ਨੇ ਕਿਹਾ ਕਿ ਉਡਾਨ ਦੇ ਵਿੱਚ ਹਾਈਜੈਕ ਕਰਨ ਦੀ ਕੋਸ਼ਿਸ਼ ਇਜ਼ਰਾਈਲ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਕੀਤੀ ਗਈ ਸੀ। ਵੈਸੇ ਇਜ਼ਰਾਈਲ ਦੇ ਵਿੱਚ ਹੁਣ ਕੁਝ ਦਿਨਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਇਜ਼ਰਾਈਲੀ ਅਖਬਾਰ ਹਾਰਤੇਜ਼ ਨੇ ਦੱਸਿਆ ਹੈ ਕਿ ਇਸ ਹਮਲੇ ਦੇ ਹਾਲੇ ਤੱਕ ਮਕਸਦ ਸਪਸ਼ਟ ਨਹੀਂ ਹੋ ਸਕੇ ਨੇ। ਹੋ ਸਕਦਾ ਹੈ ਕਿ ਹਮਲੇ ਦੇ ਮਕਸਦ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਕਰ ਦਿੱਤੇ ਜਾਣ। ਪਰ ਇਸ ਦਰਮਿਆਨ ਜਿਹੜਾ ਦੁਬਈ ਵੱਲ ਜਾਣ ਵਾਲੀਆਂ ਉਡਾਨਾਂ ਨੇ ਤੇ ਦੁਬਈ ਤੋਂ ਆਉਣ ਵਾਲੀਆਂ ਉਡਾਨਾਂ, ਉਹਨਾਂ ਦੇ ਉੱਤੇ ਸੰਕਟ ਮੰਡਰਾ ਰਿਹਾ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉੱਥੇ ਇਰਾਕ ਦੇ ਵਿੱਚ ਮੌਜੂਦ ਬਚੇ ਅਮਰੀਕੀ ਫੌਜੀ ਹੁਣ 30 ਸਪਤੰਬਰ ਤੱਕ, ਯਾਨੀ ਲੰਘੀ ਕੱਲ੍ਹ ਤੱਕ, ਵਾਪਸ ਪਰਤ ਗਏ ਨੇ। ਔਰ ਇਸ ਦੇ ਨਾਲ ਹੀ ਅਮਰੀਕਾ ਦੀ 2 ਦਹਾਕੇ ਤੋਂ ਵੀ ਜ਼ਿਆਦਾ ਪੁਰਾਣੀ ਫੌਜੀ ਮੌਜੂਦਗੀ ਇਰਾਕ ਦੇ ਵਿੱਚ ਖਤਮ ਹੋ ਗਈ ਹੈ। ਇਸ ਮੌਜੂਦਗੀ ਨੇ ਲੰਮੇ ਸਮੇਂ ਤੱਕ ਇਰਾਨ ਦੇ ਵਿੱਚ ਗਹਿਰਾ ਅਸਰ ਪਾਇਆ ਸੀ। ਇਸ ਦੀ ਸ਼ੁਰੂਆਤ 2003 ਦੇ ਵਿੱਚ ਹੋਈ ਸੀ। ਇਰਾਕ ਦੇ ਉੱਤੇ ਅਮਰੀਕਾ ਨੇ ਪਹਿਲਾਂ ਹਮਲਾ ਕੀਤਾ ਸੀ, ਜਿਸ ਦੇ ਵਿੱਚ ਸੱਦਾਮ ਹੁਸੈਨ ਦੀ ਸਰਕਾਰ ਗਿਰਾ ਦਿੱਤੀ ਗਈ ਸੀ। ਇਸ ਤੋਂ ਬਾਅਦ ਦੇਸ਼ ਨੇ ਕਈ ਸਾਲਾਂ ਤੱਕ ਵਿਰੋਧ ਤੇ ਅਲੱਗ ਅਲੱਗ ਧਾਰਮਿਕ ਭਾਈਚਾਰਿਆਂ ਦੇ ਦਰਮਿਆਨ ਹਿੰਸਾ ਦਾ ਸਾਹਮਣਾ ਵੀ ਕੀਤਾ। ਅਮਰੀਕੀ ਫੌਜ 2011 ਦੇ ਵਿੱਚ ਵੈਸੇ ਤਾਂ ਇਰਾਕ ਤੋਂ ਚਲੀ ਵੀ ਗਈ ਸੀ, ਪਰ ਬਾਅਦ ਦੇ ਵਿੱਚ ਆਈਸਿਸ ਯਾਨੀ ਸਵੈ ਘੋਸ਼ਿਤ ਕੱਟੜਪੰਥੀ ਜਥੇਬੰਦੀ ISIS ਜਿਹੜੀ ਹੈ, ਉਸ ਨੂੰ ਹਰਾਨ ਦੀ ਮਦਦ ਦੇ ਵਿੱਚ 2014 ਚ ਉੱਥੇ ਵਾਪਸ ਪਰਤ ਆਏ ਸੀ। ਹਾਲੇ ਤੱਕ ਆਈਸਿਸ ਨੂੰ ਨਹੀਂ ਹਰਾ ਚੁੱਕੇ ਨੇ। ਆਈਸਿਸ ਨੇ ਦੁਨੀਆ ਭਰ ਦੇ ਵਿੱਚ ਬੜੇ ਹਮਲੇ ਕੀਤੇ ਨੇ ਔਰ ਆਪਣੀਆਂ ਬੜੀਆਂ ਬ੍ਰਾਂਚੇਸ ਵੀ ਬਣਾ ਲਈਆਂ ਨੇ। ਅਮਰੀਕੀ ਫੌਜੀਆਂ ਦੀ ਵਾਪਸੀ ਹੁਣ ਅਜਿਹੇ ਸਮੇਂ ਚ ਹੋ ਰਹੀ ਹੈ ਜਦੋਂ ਇਰਾਨ ਦੇ ਨਾਲ ਜਾਰੀ ਤਣਾਅ ਦੇ ਵਿੱਚ ਇਰਾਕ ਦੇ ਅੰਦਰ ਮੌਜੂਦ ਅਮਰੀਕੀ ਕਰਮਚਾਰੀਆਂ ਤੇ ਫੌਜੀਆਂ ਨੂੰ ਇੱਕ ਵਾਰ ਫੇਰ ਤੋਂ ਹਮਲੇ ਦੇ ਖਤਰੇ ਪੈਦਾ ਹੋਣ ਲੱਗ ਪਏ ਨੇ। ਹਾਲਾਂਕਿ ਮਾਰਾ ਦਾ ਕਹਿਣਾ ਹੈ ਕਿ ਫੌਜੀਆਂ ਦੇ ਜਾਣ ਦੇ ਨਾਲ ਇਰਾਕ ਦੇ ਵਿੱਚ ਅਮਰੀਕਾ ਦਾ ਪ੍ਰਭਾਵ ਖਤਮ ਨਹੀਂ ਹੋਏਗਾ। ਅਧਿਕਾਰਕ ਤੌਰ ਦੇ ਉੱਤੇ ਅਮਰੀਕੀ ਫੌਜੀਆਂ ਦੀ ਇਹ ਵਾਪਸੀ 2024 ਦੇ ਵਿੱਚ ਵਾਸ਼ਿੰਗਟਨ ਤੇ ਬਗਦਾਦ ਦੇ ਦਰਮਿਆਨ ਹੋਏ ਸਮਝੌਤੇ ਦੇ ਤਹਿਤ ਹੋ ਰਹੀ ਹੈ। ਇਸ ਸਮਝੌਤੇ ਦੇ ਵਿੱਚ ਆਪਰੇਸ਼ਨ ਇਨਹੈਂਟ ਰਿਜ਼ੋਲਵ ਨੂੰ ਖਤਮ ਕਰਨ ਦੇ ਉੱਤੇ ਸਹਿਮਤੀ ਬਣੀ ਸੀ। ਇਹ ਆਈਸਿਸ ਦੇ ਖਿਲਾਫ ਅਮਰੀਕੀ ਅਗਵਾਈ ਵਾਲੇ ਗੱਠਜੋੜ ਦੀ ਇੱਕ ਮੁਹਿੰਮ ਸੀ, ਆਪਰੇਸ਼ਨ ਸੀ। ਅਮਰੀਕਾ ਨੇ ਆਈਸਿਸ ਨੂੰ ਖਤਮ ਕਰਨ ਦਾ ਅਹਿਦ ਲਿਆ ਸੀ, ਹਾਲਾਂਕਿ ਹਾਲੇ ਤੱਕ ਨਹੀਂ ਕਰ ਸਕੇ ਨੇ। 2007 ਦੇ ਵਿੱਚ ਇਰਾਕ ਜੰਗ ਦੇ ਦਰਮਿਆਨ ਜਦੋਂ ਇਹ ਆਪਣੇ ਸਿਖਰ ਦੇ ਉੱਤੇ ਸੀ, ਦੇਸ਼ ਦੇ ਵਿੱਚ 1,70,000 ਤੋਂ ਵਧੇਰੇ ਅਮਰੀਕੀ ਫੌਜੀ ਤਾਇਨਾਤ ਸੀ। ਹੌਲੀ ਹੌਲੀ 2023 ਤੱਕ ਇਹ ਗਿਣਤੀ ਘਟਦਿਆਂ ਘਟਦਿਆਂ 2,400 ਤੱਕ ਰਹਿ ਗਈ ਸੀ। ਇਸ ਤੋਂ ਬਾਅਦ ਅਮਰੀਕੀ ਫੌਜ ਨੇ ਇਰਾਕ ਦੇ ਵਿੱਚ ਆਪਣੀ ਲਗਾਤਾਰ ਮੌਜੂਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਰਾਕ ਦੀ ਤਸਵੀਰ ਬਦਲ ਦਿੱਤੀ ਗਈ ਹੈ। ਅਮਰੀਕਾ ਨੇ ਜਿੰਨੇ ਹਮਲੇ ਕੀਤੇ ਨੇ ਤੇ ਅਮਰੀਕਾ ਨੇ ਜੋ ਕਹਿਰ ਇੱਥੇ ਮਚਾਇਆ, ਉਹ ਇਰਾਕ ਪੁਰਾਣਾ ਇਰਾਕ ਨਹੀਂ ਹੈ ਜੋ ਸੱਦਾਮ ਹੁਸੈਨ ਜਾਂ ਉਸ ਤੋਂ ਪਹਿਲਾਂ ਦਾ ਹੁੰਦਾ ਸੀ। ਹਾਲਾਂਕਿ ਸੱਦਾਮ ਹੁਸੈਨ ਨੂੰ ਅਮਰੀਕਾ ਨੇ ਇੱਕ ਤਾਨਾਸ਼ਾਹ ਦੱਸ ਕੇ ਉਸ ਨੂੰ ਖਤਮ ਕੀਤਾ ਸੀ, ਔਰ ਇਸੇ ਕਿਸਮ ਦੇ ਨਾਲ ਇਰਾਕ ਵਰਗਾ ਹੀ ਜਿਹੜਾ ਨਤੀਜੇ ਨੇ ਉਹ ਅਫਗਾਨਿਸਤਾਨ, ਸੀਰੀਆ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੇ ਨੇ। ਖੈਰ, ਅਮਰੀਕਾ ਦੇ ਧੌਂਸ ਦੇ ਅੱਗੇ ਕੋਈ ਕੁਝ ਕਿਵੇਂ ਕਹਿ ਸਕਦਾ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਦੇ ਅੱਗੇ ਆਪਣੇ ਮੁਲਕ ਦਾ ਮਜ਼ਬੂਤੀ ਦੇ ਨਾਲ ਪੱਖ ਰੱਖ ਕੇ ਆਲਮੀ ਪੱਧਰ ਦੇ ਉੱਤੇ ਵੱਖਰੀ ਪਛਾਣ ਬਣਾਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਸੇ ਅੰਦਾਜ਼ ਦੇ ਕਾਰਨ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਤੇ ਟਾਈਮ ਰਸਾਲੇ ਦੇ ਪਰਸਨ ਆਫ ਦੀ ਈਅਰ ਜਿਹੇ ਵਕਾਰੀ ਸਨਮਾਨਾਂ ਦੀ ਦੌੜ ਦੇ ਵਿੱਚ ਦੇਖਿਆ ਜਾ ਰਿਹਾ, ਯਾਨੀ ਨੋਮੀਨੇਟ ਕੀਤਾ ਜਾ ਰਿਹਾ। ਅਮਰੀਕਾ ਆਧਾਰਿਤ ਅੰਦਾਜ਼ੇ ਲਗਾਉਣ ਵਾਲੇ ਇੱਕ ਅਦਾਰੇ ਕਲਸ਼ੀ ਨੇ ਕਾਰਨੀ ਨੂੰ ਦੋਵੇਂ ਸਨਮਾਨ ਹਾਸਲ ਕਰਨ ਦੀ ਸੰਭਾਵਨਾਵਾਂ ਤੋਂ ਦਾ ਸੰਭਾਵਨਾਵਾਂ ਦਾ ਜਿਹੜਾ ਇੱਕ ਇਸ਼ਾਰਾ ਕੀਤਾ ਹੈ ਕਿ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਵੀ ਨਵਾਜਿਆ ਜਾ ਸਕਦਾ ਹੈ ਔਰ ਟਾਈਮ ਮੈਗਜ਼ੀਨ ਦੇ ਪਰਸਨ ਆਫ ਦੀ ਈਅਰ ਵਰਗੇ ਸਨਮਾਨ ਵੀ ਉਹਨਾਂ ਨੂੰ ਮਿਲ ਸਕਦੇ ਨੇ। ਕਾਰਨੀ ਕੁਝ ਸਮੇਂ ਦੇ ਲਈ 2026 ਦੇ ਸੰਭਾਵੀ ਜੇਤੂਆਂ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ ਔਰ ਕਾਰੋਬਾਰੀਆਂ ਨੇ ਉਹਨਾਂ ਦੀ ਸੰਭਾਵਨਾ 14% ਪ੍ਰਗਟ ਕੀਤੀ ਹੈ, ਪਰ ਬਾਅਦ ਦੇ ਵਿੱਚ ਇਹ ਹਾਲਾਂਕਿ ਘੱਟ ਵੀ ਗਈ ਹੈ। ਉਂਝ ਦੱਸਦੀ ਹੈ ਕਿ ਨੋਬਲ ਕਮੇਟੀ 9 ਅਕਤੂਬਰ ਨੂੰ ਓਸਲੋ ਦੇ ਵਿੱਚ ਐਲਾਨੀ ਜਾਣ ਵਾਲੀ ਸੂਚੀ ਚ ਮਾਰਕ ਕਾਰਨੀ ਦਾ ਨਾਮ ਹੋਣ ਬਾਰੇ ਕੋਈ ਵੀ ਦਾਅਵਾ ਜਨਤਕ ਨਹੀਂ ਕਰ ਸਕੀ ਹੈ। ਉਂਝ ਨੋਬਲ ਪੁਰਸਕਾਰ ਬਾਰੇ ਚਰਚਾ ਦੇ ਨਾਲ ਮਾਰਕ ਕਾਰਨੀ ਦਾ ਬਿਆਨ ਵੀ ਜਿਹੜਾ ਉਹ ਕੌਮਾਂਤਰੀ ਧਿਆਨ ਦਾ ਵਿਸ਼ਾ ਬਣਿਆ, ਕਿਉਂਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਹ ਖੁੱਲ੍ਹ ਕੇ ਗੱਲ ਕਹੀ ਹੈ ਕਿ ਅਮਰੀਕਾ ਦੀ ਧੌਂਸ ਦੇ ਅੱਗੇ ਘੱਟੋ ਘੱਟ ਕੈਨੇਡਾ ਤਾਂ ਝੁਕੇਗਾ ਨਹੀਂ। ਕੈਨੇਡਾ ਝੁਕੇਗਾ ਨਹੀਂ, ਪਰ ਬਾਕੀ ਜਿਹੜੇ ਨੇ ਉਹ ਕਿੰਨਾ ਕੁ ਝੁਕ ਰਹੇ ਨੇ, ਇਸ ਦੇ ਬਾਰੇ ਜੁੜੀਆਂ ਹੋਈਆਂ ਖਬਰਾਂ ਅੱਗੇ ਚੱਲ ਕੇ ਭਾਰਤ ਦੇ ਹਿੱਸੇ ਦੇ ਵਿੱਚ ਸਾਂਝੀਆਂ ਕਰਾਂਗੇ। ਪਰ ਪਹਿਲਾਂ ਇੱਕ ਖਬਰ ਰੂਸ ਤੋਂ, ਜਿੱਥੇ ਰੂਸ ਨੇ ਇੱਕ ਵਾਰ ਫਿਰ ਤੋਂ ਯੂਕਰੇਨ ਦੇ ਉੱਤੇ ਵੱਡਾ ਹਮਲਾ ਬੋਲਿਆ। ਯੂਕਰੇਨ ਦੇ ਪ੍ਰਧਾਨ ਮੰਤਰੀ ਸਰੇਹੀ ਕੁਰਤਸਕੀ ਦੇ ਮੁਤਾਬਕ ਰੂਸ ਨੇ ਇਸ ਸਰਦੀਆਂ ਦੇ ਮੌਸਮ ਤੋਂ ਪਹਿਲਾਂ
ਯੂਕਰੇਨ ਦੇ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ ਇੰਨਾ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ਦਾ ਮੁੱਖ ਨਿਸ਼ਾਨਾ ਯੂਕਰੇਨ ਦੇ ਰਾਜਧਾਨੀ ਕੀਵ ਤੇ ਉਸਦੇ ਆਲੇ ਦੁਆਲੇ ਦੇ ਇਲਾਕੇ ਰਹੇ ਨੇ। ਕੋਰਤੇਸਕੀ ਨੇ ਇਹ ਵੀ ਗੱਲ ਕਹੀ ਹੈ ਕਿ ਰਾਤ ਭਰ ਹੋਏ ਹਮਲਿਆਂ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ। ਕੀਵ ਦੇ ਵਿੱਚ ਇੱਕ ਬੱਚੇ ਦੀ ਮੌਤ ਵੀ ਇਸੇ ਦੇ ਵਿੱਚ ਸ਼ਾਮਲ ਹੈ। ਇਹਨਾਂ ਹਮਲਿਆਂ ਦਾ ਅਸਰ ਬਿਜਲੀ ਸਪਲਾਈ ਦੇ ਉੱਤੇ ਪਿਆ ਹੈ। ਯੂਕਰੇਨ ਦੀ ਸਭ ਤੋਂ ਵੱਡੀ ਨਿੱਜੀ ਐਨਰਜੀ ਕੰਪਨੀ DTEK ਨੇ ਕਿਹਾ ਹੈ ਕਿ ਰਾਜਧਾਨੀ ਕੀਵ ਦੇ ਵਿੱਚ ਮੁਸ਼ਕਿਲ ਦੇ ਨਾਲ ਰਾਤ ਭਰ 8,000 ਘਰਾਂ ਦੀ ਬਿਜਲੀ ਹੀ ਸਪਲਾਈ ਵਾਪਸ ਲਿਆਂਦੀ ਜਾ ਸਕੀ। ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਬਿਜਲੀ ਸਪਲਾਈ ਜਿਹੜੀ ਘਰਾਂ ਤੇ ਕਾਰੋਬਾਰਾਂ ਦੀ ਉਹ ਪ੍ਰਭਾਵਿਤ ਹੋਈ ਹੋਈ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਨਿਸ਼ਾਨਿਆਂ ਦੇ ਵਿੱਚ ਟ੍ਰਿਪਲਿਸਕਾ ਪਾਵਰ ਸਟੇਸ਼ਨ ਵੀ ਸ਼ਾਮਲ ਸੀ, ਜੋ ਕਿ ਕੀਵ ਨੂੰ ਬਿਜਲੀ ਸਪਲਾਈ ਕਰਨ ਦਾ ਸਭ ਤੋਂ ਵੱਡਾ ਕੇਂਦਰ ਹੈ। ਟੈਲੀਗ੍ਰਾਮ ਦੇ ਵਿੱਚ ਜਾਰੀ ਇੱਕ ਬਿਆਨ ਦੇ ਵਿੱਚ ਕੋਰਤੇਸਕੀ ਨੇ ਕਿਹਾ ਹੈ ਕਿ ਗਰਮੀ ਦੇ ਮੌਸਮ ਤੋਂ ਬਾਅਦ ਸ਼ਾਇਦ ਹੀ ਕੋਈ ਅਜਿਹਾ ਦਿਨ ਗੁਜ਼ਰਿਆ ਹੋਵੇਗਾ ਜਦੋਂ ਰੂਸ ਨੇ ਐਨਰਜੀ ਇਨਫਰਾਸਟ੍ਰਕਚਰ ਦੇ ਉੱਤੇ ਕੋਈ ਹਮਲਾ ਨਾ ਕੀਤਾ ਹੋਵੇ। ਹਾਲਾਂਕਿ ਪਿਛਲੇ ਹੀਟਿੰਗ ਸੀਜ਼ਨ ਦੇ ਖਤਮ ਹੋਣ ਤੋਂ ਬਾਅਦ ਇਸ ਪੱਧਰ ਦਾ ਇਹ ਸਭ ਤੋਂ ਵੱਡਾ ਹਮਲਾ ਦੱਸਿਆ ਗਿਆ। ਯੂਕਰੇਨ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਰੂਸ ਉਹਨਾਂ ਦੇ ਬਿਜਲੀ ਨੈਟਵਰਕ ਦੇ ਉੱਤੇ ਇੱਕ ਵੱਡਾ ਹਮਲਾ ਕਰ ਸਕਦਾ ਹੈ। 2022 ਦੇ ਵਿੱਚ ਰੂਸ ਦੇ ਹਮਲੇ ਜਦੋਂ ਤੋਂ ਸ਼ੁਰੂ ਹੋਏ ਨੇ ਉਦੋਂ ਤੋਂ ਇਹ ਇੱਕ ਪੈਟਰਨ ਰਿਹਾ ਹੈ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਯੂਕਰੇਨ ਦੇ ਐਨਰਜੀ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਵੈਸੇ ਯੂਕਰੇਨ ਦੇ 11 ਅਲੱਗ ਅਲੱਗ ਇਨਫਰਾਸਟ੍ਰਕਚਰਸ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ 'ਚ ਰਿਹਾਇਸ਼ੀ ਇਮਾਰਤਾਂ, ਜਿਹੜੇ ਨਾਗਰਿਕ ਢਾਂਚੇ ਨੇ, ਇਸ ਤੋਂ ਇਲਾਵਾ ਰੇਲਵੇ ਨੈਟਵਰਕ ਔਰ ਦੂਸਰੇ ਇਨਫਰਾਸਟ੍ਰਕਚਰ ਜਿਹੜੇ ਨੇ ਇਸ ਨਿਸ਼ਾਨੇ ਦੇ ਉੱਤੇ ਆਏ ਨੇ। ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਹੈ ਤੇ ਦੁਵੱਲੇ ਸੰਬੰਧਾਂ ਦੀ ਪੇਸ਼ਕਦਮੀ ਕੀਤੀ ਹੈ। ਭਾਰਤ ਇਸ ਵਕਤ ਅਮਰੀਕਾ ਦੇ ਦਬਾਅ ਦੇ ਥੱਲੇ ਚੱਲ ਰਿਹਾ ਹੈ, ਦੋਹਾਂ ਆਗੂਆਂ ਨੇ ਹਾਲਾਂਕਿ ਇਸ ਦਰਮਿਆਨ ਵਪਾਰ, ਰੱਖਿਆ ਤੇ ਊਰਜਾ ਸਣੇ ਕਈ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ। ਅਮਰੀਕਾ ਨੇ ਭਾਰਤ, ਚਾਈਨਾ ਸਣੇ ਹੋਰ ਦੂਸਰੇ ਮੁਲਕਾਂ ਦੇ ਉੱਤੇ 100 ਗ੍ਰਾਮ ਜਿਹੜਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਦੋਹਾਂ ਆਗੂਆਂ ਦੇ ਦਰਮਿਆਨ ਗੱਲਬਾਤ ਹੋਈ ਹੋਵੇ। ਉਸ ਕਾਨੂੰਨ ਨੂੰ ਲਿੰਡਸੇ ਉਹ ਗ੍ਰਾਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ ਆਫ 2026 ਕਿਹਾ ਜਾਂਦਾ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ ਕਮਰਸ਼ੀਅਲ ਜਿਹੜਾ ਤਣਾਅ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰਕ ਪੱਧਰ ਦੇ ਉੱਤੇ, ਕਮਰਸ਼ੀਅਲ ਤਾਂ ਨਹੀਂ ਕਹਿ ਸਕਦੇ ਪਰ ਹਾਂ ਤਜਾਰਤੀ ਤਣਾਅ ਜਿਹੜਾ ਉਹ ਜ਼ਰੂਰ ਬਣ ਗਿਆ। ਔਰ ਇਹ ਕਾਨੂੰਨ ਰੂਸ ਅਤੇ ਇਰਾਨ ਤੋਂ ਤੇਲ ਖਰੀਦਣ ਵਾਲੇ, ਗੈਸ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ 100% ਦੇ ਟੈਰਿਫ ਲਾਉਣ ਦੇ ਨਾਲ ਜੁੜਿਆ ਹੋਇਆ ਸੀ। ਭਾਰਤ ਉਹ ਦੇਸ਼ ਹੈ ਜਿਹੜਾ ਰੂਸ ਤੇ ਇਰਾਨ ਦੋਹਾਂ ਤੋਂ ਤੇਲ ਤੇ ਗੈਸ ਦੀ ਸਪਲਾਈ ਲੈਂਦਾ ਹੈ। ਭਾਰਤ ਦੇ ਨਾਲ ਨਾਲ ਚੀਨ ਵੀ ਅਜਿਹਾ ਦੇਸ਼ ਹੈ, ਪਰ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਤਾਂ ਪਿੱਛੇ ਜੇ 23 ਤੋਂ 25 ਸਤੰਬਰ ਤੱਕ ਅਮਰੀਕਾ ਚ ਸੀ। ਉਹਨਾਂ ਨੇ ਟਰੰਪ ਦੇ ਨਾਲ ਦਵੱਲੀ ਗੱਲਬਾਤ ਵੀ ਕੀਤੀ ਸੀ। ਹਾਲਾਂਕਿ ਮੋਦੀ ਇਸ ਦੌਰੇ ਦੇ ਉੱਤੇ ਨਹੀਂ ਗਏ ਜਦੋਂ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਸੀ, ਸੋ ਮੋਦੀ ਨੇ ਹੁਣ ਫੋਨ ਦੇ ਉੱਤੇ ਜਿਹੜੀ ਹੈ ਟਰੰਪ ਦੇ ਨਾਲ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਦੋਵਾਂ ਆਗੂਆਂ ਨੇ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਫਾਇਦਿਆਂ ਦੇ ਨਾਲ ਜੁੜੇ ਹੋਏ ਕਈ ਅਹਿਮ ਸਮਝੌਤਿਆਂ ਦੇ ਉੱਤੇ ਚਰਚਾ ਜਿਹੜੀ ਉਹ ਕੀਤੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਭਾਰਤ ਦੀ ਤਰਫ ਤੋਂ ਜਿਹੜਾ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਸਿਰੇ ਚੜਾਏ ਜਾਣ ਦੀ ਗੱਲ ਹੋ ਰਹੀ ਸੀ, ਪਿਛਲੇ ਕਈ ਮਹੀਨਿਆਂ ਤੋਂ ਹੋ ਰਹੀ ਹੈ, ਉਹ ਸਿਰੇ ਚੜੇਗਾ ਵੀ ਨਹੀਂ, ਕਿਉਂਕਿ ਅਮਰੀਕਾ ਜਿਹੜਾ ਉਹ ਭਾਰਤ ਦੀਆਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਸ਼ਰਤਾਂ ਨੇ ਜਾਂ ਭਾਰਤ ਦੇ ਹੱਕ ਦੀ ਗੱਲ ਜਿਹੜੀ ਉਹ ਨਹੀਂ ਮੰਨ ਰਿਹਾ। ਇਸ ਕਰਕੇ ਭਾਰਤ ਦੇ ਲਈ ਵੀ ਇਹ ਸਮਝੌਤਾ ਇਸ ਵਕਤ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ। ਉਧਰ ਅਜਿਹੇ ਸਮੇਂ ਦੇ ਵਿੱਚ ਜਦੋਂ ਲਿੰਗ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸੰਯੁਕਤ ਰਾਸ਼ਟਰ ਦੇ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਦਾ ਦਬਾਅ ਵੱਧ ਰਿਹਾ। ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ਜੈਂਡਰ ਸਨੈਪਸ਼ਾਟ ਰਿਪੋਰਟ ਦੇ ਵਿੱਚ ਇਹ ਗੱਲ ਦੇਖੀ ਗਈ ਹੈ ਕਿ ਲਿੰਗ ਬਰਾਬਰਤਾ ਯਾਨੀ ਕਿ ਜੈਂਡਰ ਇਕੁਐਲਿਟੀ ਦੇ ਨਾਲ ਜੁੜੀ ਹੋਈ ਗੱਲ ਜਿਹੜੀ ਹੁਣ ਕਾਫੀ ਤੇਜ਼ੀ ਦੇ ਨਾਲ ਉੱਠਣ ਲੱਗ ਪਈ ਹੈ। ਸੰਯੁਕਤ ਰਾਸ਼ਟਰ ਦੀ ਮਹਿਲਾ ਅਧਿਕਾਰੀ, ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਂਡਰਿਕਸ ਨੇ ਕਿਹਾ ਹੈ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਕਿਸੇ ਵੀ ਜਿਹੜੀ ਵੱਡੀ ਸੰਸਥਾ ਉਸ ਦੇ ਵਿੱਚ ਪੁਰਸ਼ਾਂ ਦੀ ਮਾਲਕੀ ਜਿਹੜੀ ਉਹ ਦਰਸਾਉਂਦੀ ਹੈ ਕਿ ਮਹਿਲਾਵਾਂ ਨੂੰ ਬਰਾਬਰ ਦੇ ਹੱਕ ਨਹੀਂ ਮਿਲ ਰਹੇ। ਉਧਰ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੌਸ ਹੌਰਟਾ ਨੇ ਕਿਹਾ ਹੈ ਕਿ 80 ਸਾਲ ਤੋਂ ਬਾਅਦ ਵੀ ਅਸੀਂ ਇੰਨੀ ਸਮਝਦਾਰੀ ਨਹੀਂ ਲਿਆ ਸਕੇ ਹਾਂ ਕਿ ਕਿਸੇ ਬੇਦਾਗ ਤੇ ਇਮਾਨਦਾਰ ਔਰਤ ਨੂੰ ਚੁਣ ਸਕੀਏ। ਵੈਸੇ ਉਧਰ ਸੰਯੁਕਤ ਰਾਸ਼ਟਰ ਦੇ ਹੈੱਡਕੁਆਟਰ ਦੇ ਵਿੱਚ ਜਨਰਲ ਸਕੱਤਰ ਨੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਐਂਟੋਨੀਓ ਗੁਤਾਰੇਜ਼, ਉਹਨਾਂ ਦੇ ਨਾਲ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮੁਲਾਕਾਤ ਹੋਈ ਹੈ। ਦੋਹਾਂ ਆਗੂਆਂ ਨੇ ਪੱਛਮ ਏਸ਼ੀਆ ਦੇ ਹਾਲਾਤ ਸਣੇ ਕਈ ਟਕਰਾਵਾਂ ਦੇ ਉੱਤੇ ਔਰ ਵਿਕਾਸਸ਼ੀਲ ਮੁਲਕਾਂ ਦੇ ਉੱਤੇ ਪੈਣ ਵਾਲੇ ਅਸਰ ਦੇ ਉੱਤੇ ਚਰਚਾ ਕੀਤੀ ਹੈ।
ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਬਹੁਤ ਸਾਰੀਆਂ ਖਬਰਾਂ ਭਾਰਤ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਮੋਦੀ ਦੀ ਹੋਈ ਗੱਲਬਾਤ ਹੈ। ਉਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਭਾਰਤੀ ਨਾਗਰਿਕਾਂ ਦੇ ਲਈ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਕਿਹਾ ਗਿਆ ਸਰਕਾਰ ਦੀ ਤਰਫ ਤੋਂ ਕਿ ਵਿਦੇਸ਼ਾਂ ਦੇ ਵਿੱਚ ਨੌਕਰੀ ਦੇ ਮੌਕੇ ਤਲਾਸ਼ਣ ਵਾਲੇ ਇਸ ਵਕਤ ਸਾਵਧਾਨੀ ਵਰਤਣ, ਨਾਲ ਹੀ ਉਹਨਾਂ ਏਜੰਟਾਂ ਤੋਂ ਸਾਵਧਾਨ ਰਹਿਣ ਜਿਹੜੇ ਵਿਦੇਸ਼ਾਂ ਦੇ ਵਿੱਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਭਾਰਤ ਦੇ ਵਿੱਚੋਂ ਨੌਜਵਾਨਾਂ ਨੂੰ ਬਾਹਰ ਭੇਜਣ ਦਾ ਇੱਕ ਖੁਆਬ ਦਿਖਾ ਰਹੇ ਨੇ। ਅਸਲ ਦੇ ਵਿੱਚ ਮੰਤਰਾਲੇ ਦੀ ਇਹ ਐਡਵਾਈਜ਼ਰੀ ਰੂਸ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ, ਕਿਉਂਕਿ ਪਤਾ ਇਹ ਚੱਲ ਰਿਹਾ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਰੂਸ ਦੇ ਵਿੱਚ ਨੌਕਰੀ ਦੇਣ ਦਾ ਬਹਾਨਾ ਲਗਾ ਕੇ ਜਿਹੜਾ ਰੂਸ ਦੇ ਵਿੱਚ ਭੇਜਣ ਦੀਆਂ ਇਸ਼ਤਿਹਾਰਬਾਜ਼ੀਆਂ ਸਾਹਮਣੇ ਆਉਂਦੀਆਂ ਨੇ। ਅਜਿਹੇ ਦੇ ਵਿੱਚ ਉਹਨਾਂ ਨੂੰ ਰੂਸ ਦੀ ਫੌਜ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ, ਜਿਹੜੇ ਕਿ ਯੂਕਰੇਨ ਦੇ ਨਾਲ ਇਸ ਵਕਤ ਜੰਗ ਦੇ ਵਿੱਚ ਨੇ। ਹਾਲਾਂਕਿ ਭਾਰਤ ਦੀ ਸਰਕਾਰ ਨੇ ਦਖਲ ਅੰਦਾਜ਼ੀ ਕੀਤੀ ਵੀ ਹੈ, ਰੂਸ ਦੇ ਨਾਲ ਗੱਲਬਾਤ ਕੀਤੀ ਵੀ ਹੈ ਕਿ ਉਹਨਾਂ ਭਾਰਤੀ ਨੌਜਵਾਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਕੁਝ ਮਾਮਲਿਆਂ ਦੇ ਵਿੱਚ ਭਾਰਤੀ ਨਾਗਰਿਕ ਆਪਣੀ ਇੱਛਾ ਦੇ ਨਾਲ ਭਾਰਤ ਦੀ ਨਾਗਰਿਕਤਾ ਛੱਡ ਕੇ ਰੂਸ ਦੇ ਪਾਸਪੋਰਟ ਲੈ ਰਹੇ ਨੇ ਤੇ ਫਿਰ ਰੂਸ ਦੀ ਫੌਜ ਦੇ ਵਿੱਚ ਸ਼ਾਮਲ ਹੋ ਰਹੇ ਨੇ। ਮੰਤਰਾਲੇ ਨੇ ਕਿਹਾ ਹੈ ਕਿ ਇਹਨਾਂ ਲੋਕਾਂ ਨੂੰ ਅਜਿਹੇ ਫੈਸਲਿਆਂ ਦੀ ਗੰਭੀਰਤਾ ਪਹਿਲਾਂ ਪਛਾਣ ਲੈਣੀ ਚਾਹੀਦੀ ਹੈ। ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਕੁਝ ਗੈਰ ਸਰਕਾਰੀ ਸੰਗਠਨ ਤੇ ਕੁਝ ਐਸੀਆਂ ਸੰਸਥਾਵਾਂ ਵੀ ਨੇ ਜਿਹੜੀਆਂ ਵਿਦੇਸ਼ੀ ਨਾਗਰਿਕਾਂ ਨੂੰ ਭਰਤੀ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਭਾਰਤ ਦੇ ਵਿੱਚ ਉਹ ਸੰਸਥਾਵਾਂ ਬਹੁਤ ਜ਼ਿਆਦਾ ਐਕਟਿਵ ਨੇ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕੱਲ ਦੇ ਦਿਨ ਇੰਡੀਆ ਬਲੌਕ ਦੀ ਇੱਕ ਬੈਠਕ ਸੀ ਜਿਸ ਨੂੰ ਕਿ ਜਿਹੜਾ ਕਾਂਗਰਸ ਦੀ ਅਗਵਾਈ ਵਾਲਾ ਇੱਕ ਧੜਾ ਮੰਨ ਲਿਆ ਜਾਂਦਾ, ਵਿਰੋਧੀ ਧਿਰਾਂ ਦਾ ਇੱਕ ਗੱਠਜੋੜ ਹੈ ਇੰਡੀਆ ਬਲੌਕ, ਜਿਨ੍ਹਾਂ ਨੇ ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਤੇ SIR ਦੇ ਖਿਲਾਫ਼ ਮੁਹਿੰਮ ਭਖਾਉਂਦਿਆਂ ਹੋਇਆਂ ਇੱਕ ਅੰਤਮ ਯੋਜਨਾ ਜਿਹੜੀ ਉਹ ਤਿਆਰ ਕੀਤੀ ਹੈ। ਰਣਨੀਤੀ ਦੇ ਤਹਿਤ ਦੇਸ਼ ਭਰ ਦੇ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ, ਲੋਕ ਬਚਾਓ ਮਾਰਚ ਕੱਢੇ ਜਾਣਗੇ। ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਨੇ ਕਿਹਾ ਕਿ ਸਾਰੀਆਂ ਧਿਰਾਂ ਇਸ ਗੱਲ ਦੇ ਲਈ ਸਹਿਮਤ ਹੋਈਆਂ ਨੇ ਕਿ ਚੋਣਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਬਜਾਏ ਬੈਲਟ ਪੇਪਰ ਦੇ ਨਾਲ ਹੋਣੀਆਂ ਚਾਹੀਦੀਆਂ। ਮੀਟਿੰਗ ਤੋਂ ਬਾਅਦ ਇੰਡੀਆ ਬਲੌਕ ਦੇ ਆਗੂਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਕਿਹਾ ਕਿ ਨੌਜਵਾਨਾਂ ਤੇ NGOs ਦੇ ਨਾਲ ਰਲ ਕੇ 2 ਤੋਂ 8 ਅਕਤੂਬਰ ਤੱਕ ਲੋਕਤੰਤਰ ਬਚਾਓ ਮਾਰਚ ਕੱਢੇ ਜਾਣਗੇ। ਹਾਲਾਂਕਿ ਇਸ ਦਰਮਿਆਨ CJP ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਸੀ ਕਿ ਉਹ ਰੈਲੀਆਂ ਕਰਨਗੀਆਂ। ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਭਲਕੇ ਯਾਨੀ 2 ਅਕਤੂਬਰ ਤੋਂ ਗਿਆਨੇਸ਼ ਕੁਮਾਰ ਤੇ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਰੈਲੀਆਂ ਜਿਹੜੀਆਂ ਨੇ ਉਹਨਾਂ ਦੀ ਸ਼ੁਰੂਆਤ ਵੈਸਟ ਬੰਗਾਲ ਤੋਂ ਕੀਤੀ ਜਾਏਗੀ। ਦਿੱਲੀ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਧਰ ਕਾਂਗਰਸ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਚੋਣ ਕਮਿਸ਼ਨ ਦੇ ਕੰਮਕਾਜ ਦੇ ਉੱਤੇ ਸਵਾਲ ਖੜੇ ਕਰਦਿਆਂ ਮੁੰਬਈ ਦੇ ਸ਼ਿਵਾਜੀ ਪਾਰਕ ਦੇ ਵਿੱਚ ਭਲਕੇ ਯਾਨੀ ਕੱਲ ਤੋਂ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਕਰਨ ਦਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ। ਹਾਲਾਂਕਿ ਕਾਂਗਰਸ ਤੇ ਦੂਸਰੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਸ਼ਾਮਲ ਹੋ ਕੇ ਇਸ ਕਿਸਮ ਦੇ ਕਿਸੇ ਵੀ ਪ੍ਰਦਰਸ਼ਨ ਦੇ ਵਿੱਚ ਇਕੱਠੇ ਨਹੀਂ ਦਿਖਣਗੇ। ਉਂਝ ਦੱਸ ਦਈਏ ਕਿ ਮੀਟਿੰਗ ਤੋਂ ਬਾਅਦ ਇੰਡੀਆ ਬਲੌਕ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਗੱਲ ਕਹੀ ਕਿ ਜਿਹੜੇ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰਾਂ ਦੇ ਅੱਗੇ ਮੁਜ਼ਾਹਰੇ ਕੀਤੇ ਜਾਣਗੇ, ਇਸ ਪੱਧਰ ਤੱਕ ਇਹ ਮੁਜ਼ਾਹਰੇ ਹੋਣਗੇ ਤੇ 6 ਅਕਤੂਬਰ ਨੂੰ ਵਿਰੋਧੀ ਧਿਰਾਂ ਦੇ ਸਾਰੇ ਸੰਸਦ ਮੈਂਬਰ ਚੋਣ ਕਮਿਸ਼ਨ ਦੇ ਦਫ਼ਤਰਾਂ ਦੇ ਵੱਲ ਮਾਰਚ ਕਰਨਗੇ। ਵਿਰੋਧੀ ਧਿਰਾਂ ਦੇ ਆਗੂ ਵੋਟ ਦੀ ਚੋਰੀ, ਸਰਕਾਰ ਦੀ ਚੋਰੀ ਵਰਗੇ ਨਾਅਰੇ ਲੈ ਕੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਦੂਜੇ ਹਫ਼ਤੇ ਦੇ ਦਰਮਿਆਨ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਕਰਨਗੇ ਔਰ ਵਿਰੋਧੀ ਧਿਰਾਂ ਵੱਲੋਂ 5 ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਇਹ ਕਿੱਥੇ ਹੋਣਗੀਆਂ ਤੇ ਕਦੋਂ ਹੋਣਗੀਆਂ ਇਹਨਾਂ ਦੇ ਬਾਰੇ ਫੈਸਲਾ ਹਾਲੇ ਨਹੀਂ ਹੈਗਾ, ਯਾਨੀ ਇਹਨਾਂ ਦੀ ਥਾਂ ਤੇ ਤਰੀਕ ਦੇ ਬਾਰੇ ਆਉਣ ਵਾਲੇ ਦਿਨਾਂ ਚ ਐਲਾਨ ਕਿਤੇ ਜਾਣਗੇ। ਮੰਨਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਤਾਂ ਇੱਕ ਵੱਡੀ ਰੈਲੀ ਕੀਤੀ ਹੀ ਜਾਣੀ ਹੈ, ਪਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਸੁਪਰੀਮ ਕੋਰਟ ਨੂੰ ਵੀ ਅਪੀਲ ਕੀਤੀ ਹੈ ਕਿ SIR ਤੇ ਚੋਣ ਬੇਨੀਮੀਆਂ ਦੇ ਮਾਮਲੇ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸ ਦਰਮਿਆਨ ਜਿਹੜੇ ਦਿੱਲੀ ਦੇ ਵਿੱਚ ਵਿਰੋਧੀ ਧਿਰਾਂ ਦੀ ਜਾਂ ਇੰਡੀਆ ਬਲੌਕ ਦੀ ਇਹ ਜਿਹੜੀ ਬੈਠਕ ਹੋਈ ਹੈ ਇਸ ਦੇ ਉੱਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਕਾਂਗਰਸ ਨੂੰ ਇਹ ਸੋਚਣਾ ਪੈ ਰਿਹਾ ਹੈ ਕਿ ਉਹ ਆਪਣੀਆਂ ਗਲਤੀਆਂ ਦੇ ਲਈ ਪਹਿਲਾਂ ਲੋਕਾਂ ਤੋਂ ਮਾਫੀ ਮੰਗੇ, ਆਤਮ ਚਿੰਤਨ ਕਰੇ ਜਾਂ ਫਿਰ ਆਪਣੀਆਂ ਕਾਰਗੁਜ਼ਾਰੀਆਂ ਦੇ ਵਿੱਚ ਸੁਧਾਰ ਕਰੇ। ਪਰ ਕਾਂਗਰਸ ਨੇ ਤੈਅ ਕਰ ਰੱਖਿਆ ਹੈ ਕਿ ਉਹ ਸੁਧਰਨਗੇ ਤਾਂ ਨਹੀਂ
ਮਲਕਾ ਰਾਹੁਲ ਗਾਂਧੀ ਹੋਣ ਜਾਂ ਮਲਕਾ ਅਰਜਨ ਖੜਗੇ, ਆਪਣੀ ਗਲਤੀਆਂ ਦੇ ਲਈ ਮਾਫੀ ਮੰਗਣ ਦੀ ਬਜਾਏ ਉਹ ਭਰਮ ਫੈਲਾ ਰਹੇ ਨੇ, ਝੂਠ ਬੋਲ ਰਹੇ ਨੇ, ਮਨਘੜਤ ਦੋਸ਼ ਲਗਾ ਰਹੇ ਨੇ। ਮੈਂ ਕਿਹਾ ਕਿ ਅੱਜ ਇੰਡੀ ਗਠਜੋੜ ਭਾਜਪਾ ਦੀ ਤਰਫ ਤੋਂ ਜਾਂ ਭਾਜਪਾ ਆਗੂਆਂ ਦੀ ਤਰਫ ਤੋਂ, ਇਸਨੂੰ ਇੰਡੀਆ ਬਲੋਕ ਨਹੀਂ ਕਿਹਾ ਜਾਂਦਾ ਜਾਂ ਇੰਡੀਆ ਗਠਜੋੜ ਨਹੀਂ ਕਿਹਾ ਜਾਂਦਾ, ਇੰਡੀ ਗਠਜੋੜ ਕਿਹਾ ਜਾਂਦਾ। ਉਹਨਾਂ ਕਿਹਾ ਕਿ ਇੰਡੀ ਗਠਜੋੜ ਦੀ ਬੈਠਕ ਸੀ ਔਰ ਇਸ ਬੈਠਕ ਤੋਂ ਠੀਕ ਪਹਿਲਾਂ ਗਠਜੋੜ ਬਿਖਰਿਆ ਹੋਇਆ ਦਿਖਾਈ ਦਿੱਤਾ। ਯੂਪੀ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ, ਅਖਿਲੇਸ਼ ਯਾਦਵ ਕਿੱਥੇ ਸੀ? ਜੇਕਰ ਮੁੱਦਾ ਇੰਨਾ ਅਹਿਮ ਸੀ ਤਾਂ ਅਖਿਲੇਸ਼ ਯਾਦਵ ਕਿਉਂ ਨਹੀਂ ਸੀ? ਡੀਐਮਕੇ ਦੇ ਪ੍ਰਮੁੱਖ ਸਟਾਲਿਨ, ਝਾਰਖੰਡ ਮੁਕਤੀ ਮੋਰਚਾ ਦੇ ਹੇਮੰਤ ਸੋਰੇਨ, ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ, ਇਹ ਸਾਰੇ ਹੀ ਗਾਇਬ ਸੀ। ਉਧਵ ਠਾਕਰੇ ਵੀ ਉੱਥੇ ਨਹੀਂ ਪਹੁੰਚੇ, ਵਰਚੁਅਲੀ ਹੀ ਜੁੜੇ। ਉਹਨਾਂ ਕਿਹਾ ਕਿ ਇੰਡੀ ਗਠਜੋੜ ਰਾਹੁਲ ਗਾਂਧੀ ਨੂੰ ਆਪਣਾ ਨੇਤਾ ਮੰਨਣ ਦੇ ਲਈ ਤਿਆਰ ਹੀ ਨਹੀਂ ਹੈ। ਦੱਸ ਦਈਏ ਕਿ ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਦੇ ਵਿੱਚ ਇਹ ਜਿਹੜੀ ਬੈਠਕ ਹੋਈ ਸੀ, ਬੈਠਕ ਦੇ ਵਿੱਚ 19 ਵਿਰੋਧੀ ਪਾਰਟੀਆਂ ਦੇ ਨੇਤਾ ਜਿਹੜੇ ਸੀ ਉਹ ਸ਼ਾਮਿਲ ਹੋਏ ਸੀ। ਜ਼ਾਹਰ ਜੀ ਗੱਲ ਹੈ ਕਿ ਇਸ ਦੇ ਵਿੱਚ ਜਿਹੜੇ ਅਖਿਲੇਸ਼ ਯਾਦਵ ਦੀ ਗੈਰ ਮੌਜੂਦਗੀ ਜ਼ਰੂਰ ਇੱਕ ਚਰਚਾ ਦਾ ਵਿਸ਼ਾ ਬਣੀ ਰਹੀ, ਪਰ ਇਸ ਦਰਮਿਆਨ ਸਾਰੀਆਂ ਪਾਰਟੀਆਂ ਦੀ ਤਰਫ ਤੋਂ ਇਹ ਬਿਆਨ ਜਿਹੜਾ ਦਿੱਤਾ ਗਿਆ ਕਿ ਉਹ ਸਾਰੇ ਰਲ ਕੇ ਭਾਜਪਾ ਸਰਕਾਰ ਦੇ ਖਿਲਾਫ ਆਪਣਾ ਮੁਜ਼ਾਹਰਾ ਲੈ ਕੇ ਆਣਗੇ। ਉਧਰ ਵੈਸਟ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਰਹਿ ਚੁੱਕੀ ਮਮਤਾ ਬੈਨਰਜੀ ਨੇ ਵੀ ਇਸ ਬੈਠਕ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼, ਹਰਿਆਣਾ ਤੇ ਬਿਹਾਰ ਦੇ ਵਿੱਚ ਕਾਂਗਰਸ ਮਾਫ ਕਰਨਾ ਭਾਜਪਾ ਜਿੱਤੀ ਹੈ ਤੇ ਬੰਗਾਲ ਦੇ ਵਿੱਚ ਲੁੱਟ ਕੀਤੀ ਗਈ ਹੈ। ਅਸੀਂ ਸੁਪਰੀਮ ਕੋਰਟ ਵੀ ਜਾ ਚੁੱਕੇ ਹਾਂ, ਸਾਰੇ ਦਰਵਾਜ਼ੇ ਖੜਕਾ ਚੁੱਕੇ ਹਾਂ। ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਮਮਤਾ ਬੈਨਰਜੀ ਨੇ ਬੋਲਦਿਆਂ ਕਿਹਾ ਕਿ ਆਓ ਲੋਕਤੰਤਰ ਨੂੰ ਬਚਾਈਏ, ਸਾਡੇ ਲੋਕਾਂ ਦੀ ਸੁਰੱਖਿਆ, ਸਾਡੇ ਲੋਕਾਂ ਦੀ ਵੋਟਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ, ਇੱਕ ਸੰਵਿਧਾਨਕ ਅਧਿਕਾਰ ਹੈ, ਇਸ ਦੇ ਉੱਤੇ ਲੁੱਟ ਨਹੀਂ ਹੋਣ ਦਿੱਤੀ ਜਾ ਸਕਦੀ। ਉਧਰ ਦਿੱਲੀ ਦੇ ਵਿੱਚ ਮਹਿਲਾਵਾਂ ਦੇ ਖਿਲਾਫ ਅਪਰਾਧਾਂ ਦੀ ਕਈ ਘਟਨਾਵਾਂ ਤੋਂ ਬਾਅਦ ਪਿਛਲੇ ਕਈ ਦਿਨ ਕੁਝ ਦਿਨਾਂ ਦੇ ਵਿੱਚ ਦਿੱਲੀ ਯੂਨੀਵਰਸਿਟੀ ਤੇ ਅਲੱਗ ਅਲੱਗ ਕਾਲਜਾਂ 'ਚ ਲੜਕੀਆਂ ਪ੍ਰਦਰਸ਼ਨ ਕਰ ਰਹੀਆਂ ਨੇ। ਐਸੇ ਸਿਲਸਿਲੇ ਦੇ ਵਿੱਚ ਕੱਲ ਦੇ ਦਿਨ ਜੀਸਸ ਐਂਡ ਮੈਰੀ ਕਾਲਜ ਦੀਆਂ ਲੜਕੀਆਂ ਨੇ ਵੀ ਇੱਕ ਪ੍ਰਦਰਸ਼ਨ ਕੀਤਾ। ਖਬਰ ਦੇ ਮੁਤਾਬਕ ਕਰੀਬ 200 ਲੜਕੀਆਂ ਨੇ ਕੈਂਪਸ ਦੇ ਅੰਦਰ ਆਪਣੀ ਆਵਾਜ਼ ਬੁਲੰਦ ਕੀਤੀ। ਉਹਨਾਂ ਦੇ ਹੱਥਾਂ ਦੇ ਵਿੱਚ ਅਲੱਗ ਅਲੱਗ ਪੋਸਟਰ ਫੜੇ ਹੋਏ ਸੀ, ਨੋ ਵੁਮੈਨ ਇਜ਼ ਫ੍ਰੀ ਅੰਟਿਲ ਆਲ ਵੁਮੈਨ ਆਰ ਫ੍ਰੀ, The way I dress doesn't mean a yes, ਜਾਂ how many more women until you call it a crisis, ਇਸ ਕਿਸਮ ਦੇ ਬਹੁਤ ਸਾਰੇ ਨਾਰੇ ਜਿਹੜੇ ਸੀ ਲੜਕੀਆਂ ਨੇ ਹੱਥਾਂ ਦੇ ਵਿੱਚ ਫੜੇ ਹੋਏ ਸੀ। ਇਸ ਤੋਂ ਪਹਿਲਾਂ ਸ਼ਾਮਾ ਪ੍ਰਸਾਦ ਮੁਖਰਜੀ ਕਾਲਜ ਦੀਆਂ ਲੜਕੀਆਂ ਨੇ ਵੀ ਪ੍ਰਦਰਸ਼ਨ ਕੀਤੇ। ਵੈਸੇ ਦਿੱਲੀ ਦੇ ਵਿੱਚ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਇਸ ਵਕਤ ਦਿੱਲੀ ਦੀ ਭਾਜਪਾ ਸਰਕਾਰ ਦੀ ਤਰਫ ਤੋਂ ਕੋਈ ਵੀ ਟਿੱਪਣੀ, ਕੋਈ ਵੀ ਜਿਹੜਾ ਬਿਆਨ ਉਹ ਸਾਂਝਾ ਨਹੀਂ ਕੀਤਾ ਗਿਆ। ਉਧਰ ਮੱਧ ਪ੍ਰਦੇਸ਼ ਦੇ ਉਜੈਨ ਦੇ ਵਿੱਚ ਸ਼ਾਹੀ ਮਸਜਿਦ ਦੇ ਕੁਝ ਹਿੱਸੇ ਹਟਾਉਣ ਦਾ ਕੰਮ ਜਿਹੜਾ ਬੁੱਧਵਾਰ ਦੇ ਦਿਨ ਵੀ ਜਾਰੀ ਰਿਹਾ। ਮਸਜਿਦ ਕਮੇਟੀ ਦੇ ਨੁਮਾਇੰਦੇ ਇਸ ਹਿੱਸੇ ਨੂੰ ਹਟਾਉਣ ਦੀ ਕਾਰਵਾਈ ਕਰ ਰਹੇ ਨੇ। ਉੱਥੇ ਹੀ ਸੋਮਵਾਰ ਦੇ ਦਿਨ ਮਸਜਿਦ ਦੇ ਹਿੱਸੇ ਨੂੰ ਹਟਾਉਣ ਦੇ ਦਰਮਿਆਨ ਵਿਵਾਦ ਤੇ ਪਥਰਾਅ ਵੀ ਹੋ ਗਏ ਸੀ ਔਰ ਇਸ ਮਾਮਲੇ 'ਚ ਹੁਣ ਤੱਕ ਪੁਲਿਸ ਨੇ 30 ਲੋਕਾਂ ਦੇ ਖਿਲਾਫ਼ FIR ਦਰਜ ਕੀਤੀ ਹੈ, 20 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਇਸ ਦਰਮਿਆਨ 9 ਜਿਹੜੇ ਕਥਿਤ ਤੌਰ ਤੇ ਗ੍ਰਿਫ਼ਤਾਰ ਕੀਤੇ ਗਏ ਨੇ ਉਹਨਾਂ ਨੂੰ ਮੈਡੀਕਲ ਪ੍ਰੀਖਣ ਦੇ ਲਈ ਹਸਪਤਾਲ ਲੈ ਕੇ ਵੀ ਪੁਲਿਸ ਪਹੁੰਚੀ। ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਕੱਲ ਦੇ ਦਿਨ ਪੇਸ਼ ਵੀ ਕੀਤਾ। ਦਰਅਸਲ ਸੋਮਵਾਰ ਦੇ ਦਿਨ ਛਤਰੀ ਚੌਂਕ ਸਥਿਤ ਸ਼ਾਹੀ ਮਸਜਿਦ ਦੇ ਕੁਝ ਹਿੱਸੇ ਹਟਾਉਣ ਨੂੰ ਲੈ ਕੇ ਕਾਰਵਾਈ ਚੱਲ ਰਹੀ ਸੀ। ਐਸੇ ਦਰਮਿਆਨ ਢਾਬਾ ਰੋਡ ਤੇ ਸਬਜ਼ੀ ਮੰਡੀ ਦੀ ਵੱਲੋਂ ਆਏ ਕੁਝ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਸਥਿਤੀ ਵਿਗੜ ਗਈ ਤੇ ਪਥਰਾਅ ਹੋਣ ਲੱਗ ਪਿਆ। ਪੁਲਿਸ ਦਾ ਦਾਅਵਾ ਹੈ ਕਿ ਭੀੜ ਨੂੰ ਭੜਕਾਉਣ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਕੁਝ ਮੈਸੇਜ ਵੀ ਵਾਇਰਲ ਕੀਤੇ ਗਏ ਸੀ। ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਆਓ ਪਾਉਂਦੇ ਹੋਏ ਚੱਲਦੇ ਹਾਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਤਾਂ ਅਕਤੂਬਰ ਬਦਲਾਵਾਂ ਦੇ ਨਾਲ ਜੁੜੀ। ਅੱਜ 1 ਅਕਤੂਬਰ ਹੈ, ਅੱਜ ਦੇ ਦਿਨ ਤੋਂ ਜਿਹੜੇ ਵੱਡੇ ਬਦਲਾਅ ਲਾਗੂ ਕੀਤੇ ਜਾ ਰਹੇ ਨੇ ਆਸਟ੍ਰੇਲੀਆ ਭਰ ਦੇ ਵਿੱਚ। ਥ੍ਰਾਈਵਿੰਗ ਕਿਡਸ ਨਾਮ ਦਾ ਜਿਹੜਾ ਇੱਕ ਅਲੱਗ ਤੋਂ ਅਦਾਰਾ ਹੈ NDIS ਤੋਂ ਅੱਡ ਕੱਢ ਕੇ, ਉਸ ਨੂੰ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਥ੍ਰਾਈਵਿੰਗ ਕਿਡਸ ਨਾਮ ਦਾ ਇਹ ਅਦਾਰਾ ਬਣਾਇਆ ਕਿ NDIS ਦੇ ਵਿੱਚ ਮਦਦ ਹਾਸਲ ਕਰ ਰਹੇ ADHD, ਆਟਿਜ਼ਮ ਵਰਗੀਆਂ ਜਿਹੜੀਆਂ ਹੋਰ ਜਿਹੜੀਆਂ ਬਿਮਾਰੀਆਂ ਨੇ ਜਾਂ ਵਿਕਾਰ ਨੇ ਉਹਨਾਂ ਦੇ ਨਾਲ ਜੁੜੇ ਹੋਏ ਇਹ ਮੁੱਖ ਬਦਲਾਅ ਕੀਤੇ ਗਏ ਨੇ। ਸ਼ੁਰੂਆਤ ਸਭ ਤੋਂ ਪਹਿਲਾਂ ਕਰੀਏ ਤੇ ਕਾਰਡ ਸਰਚਾਰਜ ਅੱਜ ਦੇ ਦਿਨ ਤੋਂ ਖਤਮ ਹੋਣਗੇ।
ਅੱਜ ਤੋਂ ਆਸਟ੍ਰੇਲੀਆ ਭਰ ਦੇ ਵਿੱਚ ਐਫਪੋਸ, ਮਾਸਟਰ ਕਾਰਡ ਤੇ ਵੀਜ਼ਾ ਵਰਗੇ ਪ੍ਰਮੁੱਖ ਕਾਰਡ ਨੈਟਵਰਕਸ ਦੇ ਉੱਤੇ ਨੋ ਸਰਚਾਰਜ ਰੂਲਸ ਲਾਗੂ ਹੋ ਰਹੇ ਨੇ। ਯਾਨੀ ਕਿ ਹੁਣ ਦੁਕਾਨਾਂ ਜਾਂ ਕਿਸੇ ਵੀ ਆਨਲਾਈਨ ਖਰੀਦਦਾਰੀ ਦੇ ਦਰਮਿਆਨ ਜਦੋਂ ਤੁਸੀਂ ਕਾਰਡ ਦੇ ਨਾਲ ਭੁਗਤਾਨ ਕਰਦੇ ਹੋ ਤਾਂ ਤੁਹਾਡੇ ਤੋਂ ਜਿਹੜਾ ਵਾਧੂ ਸਰਚਾਰਜ ਹੈ ਯਾਨੀ ਐਕਸਟਰਾ ਫੀਸ ਹੈ ਉਹ ਨਹੀਂ ਲਈ ਜਾਏਗੀ। ਇਸ ਤੋਂ ਇਲਾਵਾ ਹੋਮ ਅਫੇਅਰ ਮੰਤਰਾਲੇ ਦੀ ਤਰਫ ਤੋਂ ਐਲਾਨੇ ਗਏ ਪਿੱਛੇ ਜੇ ਇਮੀਗ੍ਰੇਸ਼ਨ ਸੁਧਾਰਾਂ ਦੇ ਤਹਿਤ ਵੀ ਕੁਝ ਨਿਯਮ ਲਾਗੂ ਹੋਏ ਨੇ, ਜਿਵੇਂ ਵਿਜ਼ਟਰ ਵੀਜ਼ਾ ਤੋਂ ਕਿਸੇ ਵੀ ਦੂਸਰੇ ਟੈਂਪਰੇਰੀ ਵੀਜ਼ਾ ਦੇ ਉੱਤੇ ਸਵਿਚ ਕਰਨ ਦੇ ਨਿਯਮਾਂ ਦੇ ਉੱਤੇ ਰੋਕ ਲਗਾਈ ਜਾ ਰਹੀ ਹੈ। ਨੋ ਫਰਦਰ ਸਟੇ ਦੀਆਂ ਸ਼ਰਤਾਂ ਲਾਗੂ ਹੋਣਗੀਆਂ। ਸਟੂਡੈਂਟ ਵੀਜ਼ਾ ਦੇ ਵਿੱਚ ਕੋਰਸ ਹੋਪਿੰਗ ਦੇ ਉੱਤੇ ਜਿਹੜੀ ਹੈ ਸਰਕਾਰਾਂ ਸਖ਼ਤ ਹੋਈਆਂ ਨੇ। ਵਰਕਿੰਗ ਹੋਲੀਡੇ ਵੀਜ਼ਾ ਦੇ ਵਿੱਚ ਤੀਸਰੇ ਸਾਲ ਦੇ ਲਈ ਜਿਹੜਾ ਵੀਜ਼ਾ ਦਿੱਤਾ ਜਾਂਦਾ ਉਸਦੇ ਲਈ ਬੈਲਟ ਸਿਸਟਮ ਲਾਗੂ ਕੀਤਾ ਜਾਏਗਾ। ਉਧਰ ਰੈਂਟਿੰਗ ਨੂੰ ਲੈ ਕੇ ਨਵੇਂ ਬਦਲਾਅ ਹੋਏ ਨੇ। ਵਿਕਟੋਰੀਆ ਤੇ ਦੂਸਰੇ ਸੂਬਿਆਂ ਦੇ ਵਿੱਚ 1 ਅਕਤੂਬਰ ਤੋਂ ਕਿਰਾਏਦਾਰਾਂ ਦੇ ਹੱਕ ਦੇ ਵਿੱਚ ਕਾਨੂੰਨੀ ਬਦਲਾਅ ਕੀਤੇ ਗਏ ਨੇ, ਜਿਵੇਂ ਬੌਂਡ ਕਲੇਮਸ ਯਾਨੀ ਮਕਾਨ ਮਾਲਕਾਂ ਦੇ ਲਈ ਬੌਂਡ ਦੇ ਪੈਸੇ ਰੋਕਣਾ, ਰੋਕਣ ਤੋਂ ਪਹਿਲਾਂ ਨੋਟਿਸ ਤੇ ਇਸ ਦੇ ਲੋੜੀਂਦੇ ਜਿਹੜੇ ਸਬੂਤ ਨੇ ਉਹ ਦੇਣੇ ਜ਼ਰੂਰੀ ਹੋਣਗੇ, ਤਾਂ ਹੀ ਉਹ ਆਪਣੇ ਕਿਰਾਏਦਾਰ ਨੂੰ ਘਰ ਦੇ ਵਿੱਚੋਂ ਕੱਢ ਸਕਣਗੇ। ਇਸ ਤੋਂ ਇਲਾਵਾ ਰੈਂਟਲ ਐਪਲੀਕੇਸ਼ਨ ਦਾਖਲ ਕਰਨ ਦੇ ਲਈ ਕੋਈ ਵਾਧੂ ਪ੍ਰੋਸੈਸਿੰਗ ਫੀਸ ਲੈਣ ਦੇ ਉੱਤੇ ਵੀ ਬੈਨ ਲਗਾਇਆ ਗਿਆ। ਕਿਰਾਇਆ ਵਧਾਉਣ ਜਾਂ ਘਰ ਖਾਲੀ ਕਰਵਾਉਣ ਦੇ ਲਈ ਮਕਾਨ ਮਾਲਕ ਨੂੰ ਘੱਟੋ ਘੱਟ 90 ਦਿਨ ਦਾ ਨੋਟਿਸ ਦੇਣਾ ਹੋਏਗਾ। ਉਧਰ ਥਰਾਈਵਿੰਗ ਕਿਡਸ ਦੀ ਜੇਕਰ ਗੱਲ ਕਰੀਏ ਤੇ ਇਹ ਇੱਕ ਕਿਸਮ ਦੀ ਫ੍ਰੀ ਅਰਲੀ ਡਿਵੈਲਪਮੈਂਟ ਸਕਰੀਨਿੰਗ ਹੈ, ਯਾਨੀ 0 ਤੋਂ ਲੈ ਕੇ 5 ਸਾਲ ਤੱਕ ਦੇ ਬੱਚਿਆਂ ਦੀ ਸਰੀਰਕ, ਦਿਮਾਗੀ ਤੇ ਭਾਸ਼ਾਈ ਵਿਕਾਸ ਦੀ ਜਾਂਚ ਦੇ ਲਈ ਨਿਊ ਸਾਊਥ ਵੇਲਸ ਤੇ ਕੁਝ ਹੋਰ ਦੂਸਰੇ ਸੂਬਿਆਂ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰਸ ਤੇ ਫ੍ਰੀ ਚਾਈਲਡ ਕੇਅਰ ਕਲੀਨਿਕਸ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਨਵਾਂ ਡਿਜੀਟਲ ਸਕਰੀਨਿੰਗ ਸਿਸਟਮ ਲਾਗੂ ਕੀਤਾ ਜਾ ਰਿਹਾ। ਇਸ ਦਾ ਮਕਸਦ ਆਟਿਜ਼ਮ, ADHD ਤੇ ਬੋਲਣ ਸੁਣਨ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੀ ਪਛਾਣ ਕਰਕੇ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦੇ ਬਾਰੇ ਮਾਪਿਆਂ ਨੂੰ ਜਾਣੂ ਕਰਵਾਉਣਾ ਹੈ। NDIS ਦੇ ਨਵੇਂ ਸੁਧਾਰਾਂ ਦੇ ਤਹਿਤ 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਅਰਲੀ ਚਾਈਲਡਹੁੱਡ ਪਾਥਵੇ ਨੂੰ ਹੋਰ ਤੇਜ਼, ਵੈਸੇ ਸਰਕਾਰ ਕਹਿ ਰਹੀ ਹੈ ਕਿ ਸਰਲ ਬਣਾਇਆ ਗਿਆ, ਪਰ ਸਪੀਚ ਥੈਰੇਪੀ, ਆਕੂਪੇਸ਼ਨ ਥੈਰੇਪੀ ਕਰਵਾਉਣ ਦੇ ਲਈ ਪਹਿਲਾਂ ਵੇਟਿੰਗ ਲਿਸਟ ਰਹਿੰਦੀ ਸੀ ਤੇ ਸਿੱਧੇ ਕਮਿਊਨਿਟੀ ਹੈਲਥ ਫੰਡਿੰਗ ਦੀ ਸੁਵਿਧਾ ਜਿਹੜੀ ਹੈ ਹੁਣ ਸ਼ੁਰੂ ਕੀਤੀ ਗਈ ਹੈ, ਪਰ ਇਸ ਨੂੰ NDIS ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਇਸੇ ਕਰਕੇ ਥਰਾਈਵਿੰਗ ਕਿਡਸ ਨਾਮ ਦੀ ਇਹ ਨਵੀਂ ਸਕੀਮ ਜਿਹੜੀ ਹੈ ਫੈਡਰਲ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤੀ ਗਈ ਹੈ। ਉਂਝ ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਮੈਂਟਲ ਹੈਲਥ ਤੇ ਵਿਹਾਰਕ ਵਿਕਾਸ ਦੇ ਲਈ ਸਟੂਡੈਂਟ ਵੈਲਬਿੰਗ ਆਫਿਸਰਸ ਦੀ ਤੈਨਾਤੀ ਵੀ ਕੀਤੀ ਜਾਏਗੀ। ਉਹ ਵੱਖਰੀ ਗੱਲ ਹੈ ਕਿ NSW ਦੇ ਸਾਰੇ ਸਕੂਲਾਂ ਦੇ ਵਿੱਚੋਂ ਤੁਰੰਤ ਪ੍ਰਭਾਵ ਦੇ ਨਾਲ ਇਹ ਜਿਹੜੇ ਵੈਲਬਿੰਗ ਆਫਿਸਰਸ ਨੇ ਇਹਨਾਂ ਦੀ ਨਿਯੁਕਤੀ ਹਾਲੇ ਤੱਕ ਨਹੀਂ ਹੋਈ ਹੈ। ਬੁਲਿੰਗ ਨੂੰ ਰੋਕਣ ਦੇ ਲਈ ਸਕੂਲਾਂ ਦੀ ਤਰਫ ਤੋਂ ਆਪੋ ਆਪਣੇ ਪੱਧਰ ਦੇ ਉੱਤੇ ਹੀ ਅਧਿਆਪਕਾਂ ਨੂੰ ਨਿਯੁਕਤ ਕੀਤਾ ਗਿਆ, ਯਾਨੀ ਕਿ ਕੋਈ ਬਾਹਰੀ ਨਿਯੁਕਤੀ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਪੋਰਟਸ ਦੇ ਐਕਸਟਰਾ ਕਰੀਕੁਲਰ ਦੇ ਵਿੱਚ ਹਿੱਸਾ ਲੈਣ ਦੇ ਲਈ ਵਾਊਚਰਸ ਤੇ ਗ੍ਰਾਂਟਾਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਜਾਣਗੀਆਂ ਥਰਾਈਵਿੰਗ ਕਿਡਸ ਦੇ ਤਹਿਤ ਹੀ, ਪਰ ਇਹ ਸਿਰਫ ਜਿਹੜੇ ਯੋਗ ਬੱਚੇ ਹੋ ਸਕਣਗੇ, ਯਾਨੀ ਕਿ ਜਿਹੜੇ ਉਹਦੇ ਲਈ ਜਿਹੜੇ ਜ਼ਰੂਰੀ ਸਮਝੇ ਜਾਂਦੇ ਨੇ ਸਿਰਫ ਉਹਨਾਂ ਦੇ ਲਈ ਹੀ ਇਹ ਵਾਊਚਰ ਦਿੱਤੇ ਜਾਣਗੇ ਜਿਹੜੇ ਥਰਾਈਵਿੰਗ ਕਿਡਸ ਦੇ ਤਹਿਤ ਮਦਦ ਹਾਸਲ ਕਰਨਗੇ। ਹਾਲਾਂਕਿ ਲਾਇਸੈਂਸਿੰਗ ਦੇ ਨਾਲ ਜੁੜੇ ਹੋਏ ਕੁਝ ਨਵੇਂ ਨਿਯਮ ਜਿਹੜੇ ਲਾਗੂ ਕੀਤੇ ਗਏ ਨੇ, ਜਿਵੇਂ ਤੁਹਾਡੇ ਕੋਲ ਭਾਰਤ, ਪਾਕਿਸਤਾਨ, ਸਾਊਥ ਅਫਰੀਕਾ, ਹਾਂਗਕਾਂਗ, ਤਾਈਵਾਨ ਵਰਗੇ ਲਿਸਟ ਬੀ ਕੰਟਰੀਜ਼ ਦਾ ਲਾਇਸੈਂਸ ਹੈ ਤੇ ਤੁਹਾਡੀ ਉਮਰ 25 ਸਾਲ ਤੋਂ ਵੱਧ ਹੈ, ਤਾਂ NSW ਦੇ ਵਿੱਚ ਤੁਹਾਨੂੰ ਡਾਇਰੈਕਟ ਆਸਟ੍ਰੇਲੀਅਨ ਲਾਇਸੈਂਸ ਦੇ ਵਿੱਚ ਹੁਣ ਨਹੀਂ ਬਦਲ ਸਕੋਗੇ। DKT ਇਹਨੂੰ ਨੌਲੇਜ ਟੈਸਟ ਕਹਿ ਲਿਆ ਜਾਂਦਾ, ਡਰਾਈਵਿੰਗ ਨੌਲੇਜ ਟੈਸਟ ਜਾਂ ਪ੍ਰੈਕਟੀਕਲ ਡਰਾਈਵਿੰਗ ਟੈਸਟ ਜਿਹਨੂੰ ਰੋਡ ਟੈਸਟ ਕਿਹਾ ਜਾਂਦਾ, ਉਹ ਦੋਵੇਂ ਪਾਸ ਕਰਨੇ ਲਾਜ਼ਮੀ ਹੋਣਗੇ। ਲਿਸਟ ਏ ਦੇ ਲਈ UK, USA, ਕੈਨੇਡਾ, ਨਿਊਜ਼ੀਲੈਂਡ ਵਰਗੇ ਲਿਸਟ ਏ ਦੇ ਜਿਹੜੇ ਦੇਸ਼ ਨੇ ਉਹਨਾਂ ਨੂੰ ਹਾਲੇ ਵੀ ਪ੍ਰੈਕਟੀਕਲ ਟੈਸਟ ਤੋਂ ਛੋਟ ਮਿਲ ਸਕੇਗੀ। ਉਧਰ ਸੀਨੀਅਰ ਡਰਾਈਵਰਸ ਦੇ ਲਈ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਨੇ ਉਹਨਾਂ ਨੂੰ ਆਪਣਾ GP ਫਿਟਨੈਸ ਟੂ ਡਰਾਈਵ ਟੈਸਟ ਜਿਹੜਾ ਉਹ ਹਰ ਸਾਲ ਕਰਵਾਉਣਾ ਹੁੰਦਾ, ਪਰ NSW ਦੇ ਵਿੱਚ 85 ਸਾਲ ਤੋਂ ਉਮਰ ਤੋਂ ਵੱਧ ਦੇ ਜਿਹੜੇ ਅਨਰਿਸਟ੍ਰਿਕਟਿਡ ਲਾਇਸੈਂਸ ਨੇ ਉਹ ਬਰਕਰਾਰ ਰੱਖਣ ਦੇ ਲਈ ਹਰ 2 ਸਾਲ ਪ੍ਰੈਕਟੀਕਲ ਡਰਾਈਵਿੰਗ ਅਸੈਸਮੈਂਟ ਦੇਣੀ ਪੈਂਦੀ ਹੈ। ਵੈਸੇ ਜਿਹੜੇ 1 ਅਕਤੂਬਰ ਦੇ ਬਦਲਾਅ ਨੇ ਉਹਨਾਂ ਦੇ ਨਾਲ ਜੁੜੀ ਇੱਕ ਵਿਸਤਾਰ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਵੀ ਸਾਂਝੀ ਤੁਹਾਡੇ ਨਾਲ ਕਰਾਂਗੇ। NDIS ਦੇ ਤਹਿਤ ਸਰਕਾਰ ਨੇ ਇਹ ਗੱਲ ਦੱਸੀ ਹੈ ਕਿ ਥਰਾਈਵਿੰਗ ਕਿਡਸ ਪ੍ਰੋਗਰਾਮ ਦੇ ਵਾਸਤੇ $4 ਬਿਲੀਅਨ ਦੀ ਰਕਮ ਅੱਡ ਤੋਂ ਕੱਢੀ ਗਈ ਹੈ। ਹਾਲਾਂਕਿ NDIS ਦੀ ਐਕਸੈਸ ਜਿਹੜੇ ਆਲਰੇਡੀ ਹਾਸਲ ਕਰ ਰਹੇ ਨੇ ਉਹ January 2028 ਤੱਕ ਉਹ ਜਿਹੜਾ ਹਾਸਲ ਕਰ ਸਕਣਗੇ ਤੇ ਫਿਰ ਉਸ ਤੋਂ ਬਾਅਦ ਥਰਾਈਵਿੰਗ ਕਿਡਸ ਦੇ ਵਿੱਚ ਉਹ ਜਿਹੜੇ ਨੇ ਟ੍ਰਾਂਸਫਰ ਕਰ ਦਿੱਤੇ ਜਾਣਗੇ ਉਹ ਕੇਸ। ਉੱਥੇ ਹੀ ਸਕੂਲਾਂ ਦੀ ਗੱਲ ਚੱਲੀ ਹੈ ਤਾਂ ਕੈਥੋਲਿਕ ਸਕੂਲਾਂ ਦੇ ਨਾਲ ਜੁੜੀ ACT ਕੈਨਬਰਾ ਤੋਂ, ਜਿੱਥੇ ਕੈਨਬਰਾ ਦੇ ਵਿੱਚ ਕੈਸਜੈਲ ਜਾਂ ਕੈਕਜੈਲ ਵੀ ਇੱਕ ਸੰਸਥਾ ਨੂੰ ਕਹਿ ਦਿੱਤਾ ਜਾਂਦਾ, CACGEL। ਅਸਲ ਦੇ ਵਿੱਚ ਇਹ ਕੈਥੋਲਿਕ ਆਰਕੀਡੀਓਸਿਸ ਆਫ ਕੈਨਬਰਾ ਤੇ ਗੋਲਬਨ ਐਜੂਕੇਸ਼ਨ ਲਿਮਿਟਿਡ
ਇਹ ਸਾਂਝੀ ਸੰਸਥਾ ਇੱਕ ਜਿਹੜੀ ਕਿ ਕੈਨਬਰਾ ਤੇ ਕੈਨਬਰਾ ਦੀ ਸਰਹੱਦ ਦੇ ਨਾਲ ਜਿਹੜਾ NSW ਦਾ ਇਲਾਕਾ ਲੱਗਦਾ ਗੋਲਬਨ, ਉਹਦੇ ਉਸ ਦਾਇਰੇ ਦੇ ਵਿੱਚ ਪੈਂਦੇ ਲਗਭਗ 56 ਸਕੂਲਾਂ ਨੂੰ ਸੰਚਾਲਿਤ ਕਰਦੀ ਹੈ ਇਹ ਸੰਸਥਾ। ਇਹਨਾਂ ਸਕੂਲਾਂ ਦੇ ਵਿੱਚ ਹੁਣ ਯਾਨੀ ਕੈਥੋਲਿਕ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੀ ਫੀਸ ਦੇ ਵਿੱਚ 6% ਇਜ਼ਾਫਾ ਕੀਤਾ ਜਾ ਰਿਹਾ ਅਗਲੇ ਸਾਲ ਤੋਂ, ਔਰ ਜਿਹੜੇ ਸੈਕੰਡਰੀ ਸਕੂਲ ਨੇ ਉਹਨਾਂ ਦੇ ਵਿੱਚ 7.5% ਦਾ ਸਕੂਲੀ ਫੀਸ ਦਾ ਇਜ਼ਾਫਾ ਕੀਤਾ ਜਾ ਰਿਹਾ। ਦੱਸ ਦਈਏ ਕਿ 2027 ਤੋਂ ਜਿਹੜੇ ਕੈਥੋਲਿਕ ਸਕੂਲ ਨੇ ਉਹਨਾਂ ਦੇ ਵਿੱਚ ਕੰਪਲਸਰੀ ਬਿਲਡਿੰਗ ਲੇਵੀ ਉਹ ਇੰਟਰੋਡਿਊਸ, ਹਾਲਾਂਕਿ 2025 ਚ ਇੰਟਰੋਡਿਊਸ ਕੀਤੀ ਗਈ ਸੀ, ਉਹਨੂੰ ਵੀ ਵਧਾ ਦਿੱਤਾ ਜਾਏਗਾ। ਅੰਦਾਜ਼ਾ ਇਹ ਹੈ ਕਿ ਘੱਟੋ ਘੱਟ $1,000 ਦਾ ਸਾਲਾਨਾ ਬੋਝ ਜਿਹੜਾ ਮਾਪਿਆਂ ਦੇ ਉੱਤੇ ਪਏਗਾ ਜਿਹੜੇ ਆਪਣੇ ਬੱਚਿਆਂ ਨੂੰ ਕੈਥੋਲਿਕ ਸਕੂਲਾਂ ਦੇ ਵਿੱਚ ਭੇਜ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਸੈਂਟ ਕਲੇਅਰਸ ਕਾਲਜ ਹੈ ਜਿਹੜਾ ਗ੍ਰਿਫਿਥ, ਉਸਦੀ ਫੀਸ 2027 ਦੇ ਵਿੱਚ ਹੁਣ ਵੱਧ ਕੇ $14,188 ਹੋ ਜਾਏਗੀ, ਯਾਨੀ ਕਿ ਲਗਭਗ $990 ਦਾ ਇਜ਼ਾਫਾ ਕੀਤਾ ਗਿਆ। ਉੱਥੇ ਜੇਕਰ ਦੂਸਰੇ ਪਾਸੇ ਪਰਿਵਾਰਾਂ ਦੇ ਉੱਤੇ ਬੋਝ ਦੀ ਗੱਲ ਕਰੀਏ ਤਾਂ ਕੋਸਟ ਆਫ ਲਿਵਿੰਗ ਦਾ ਬੋਝ ਤਾਂ ਇੱਕ ਵੱਧ ਹੀ ਰਿਹਾ, ਵਿਆਜ ਦਰਾਂ ਵਧੀਆਂ ਨੇ ਔਰ ਤੇਲ ਦੀਆਂ ਕੀਮਤਾਂ ਵਧੀਆਂ ਨੇ, ਇਸ ਦੇ ਚੱਲਦਿਆਂ ਮਹਿੰਗਾਈ ਵਧੀ ਹੈ। ਇਸ ਦੇ ਵਿੱਚ ਕੈਕਚਲ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਇਹ ਜ਼ਰੂਰੀ ਸੀ, ਇਹ ਵਾਧਾ ਕੀਤਾ ਜਾਣਾ ਕਿਉਂਕਿ ਇਹ ਤੈਅ ਕਰੇਗਾ ਕਿ ਸਕੂਲਾਂ ਦੇ ਵਿੱਚ ਜਿਹੜੀ ਮਿਆਰੀ ਸਿੱਖਿਆ ਹੈ, ਕੈਥੋਲਿਕ ਐਜੂਕੇਸ਼ਨ ਜਿਸਨੂੰ ਮਿਆਰੀ ਮੰਨਿਆ ਜਾਂਦਾ ਹੈ, ਉਹ ਇਸ ਤਰੀਕੇ ਦੇ ਨਾਲ ਬਰਕਰਾਰ ਰਹੇ। ਉਂਝ 2026 ਦੇ ACT ਸੈਂਸਸ ਆਫ ਸਕੂਲਸ ਦੇ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਘੱਟੋ ਘੱਟ 16,000 ਬੱਚੇ ਕੈਨਬਰਾ ਤੇ ਇਸ ਦੇ ਆਲੇ ਦੁਆਲੇ ਕੈਥੋਲਿਕ ਸਕੂਲਾਂ ਦੇ ਵਿੱਚ ਪੜ੍ਹਾਈ ਹਾਸਲ ਕਰ ਰਹੇ ਨੇ। ਇਸ ਦਰਮਿਆਨ ਕੈਕਜਲ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਫੈਡਰਲ ਸਰਕਾਰ ਦੀ ਤਰਫ ਤੋਂ ਮਿਲਦੀ ਫੰਡਿੰਗ ਹੈ ਉਹ ਵੀ ਨਾਕਾਫੀ ਜਿਹੜੀ ਉਹਨਾਂ ਨੂੰ ਪੈਂਦੀ ਹੈ, ਇਸ ਕਰਕੇ ਇਹ ਮਾਪਿਆਂ ਦੇ ਉੱਤੇ ਸਕੂਲੀ ਸਿੱਖਿਆ ਦਾ ਬੋਝ ਵਧਾਉਣਾ ਇੱਕ ਲਾਜ਼ਮੀ ਬਣ ਗਿਆ ਸੀ। ਇੱਕ ਉਦਾਹਰਣ ਇਹ ਵੀ ਹੈ ਕਿ ਰੈਡਫੋਰਡ ਕਾਲਜ ਹੈ ਜਿਹੜਾ, ਉਸ ਦੀਆਂ ਫੀਸਾਂ ਚ 8.5% ਦਾ ਇਜ਼ਾਫਾ ਸਾਲ 2027 ਤੋਂ ਲਾਗੂ ਹੋਏਗਾ, ਯਾਨੀ ਕਿ ਈਅਰ 12 ਦੇ ਜਿਹੜੇ ਸਟੂਡੈਂਟ ਹੈ ਉਹਨਾਂ ਦੀ ਸਾਲਾਨਾ ਫੀਸ $28,156 ਹੋਏਗੀ। ਮਾਪਿਆਂ ਨੇ ਪਿਛਲੇ ਸਾਲ ਵੀ ਇਸ ਦਾ ਵਿਰੋਧ ਕੀਤਾ ਸੀ, ਕੈਥੋਲਿਕ ਸਕੂਲਾਂ ਨੇ ਪਿਛਲੇ ਸਾਲ ਵੀ 23% ਫੀਸ ਦਾ ਇਜ਼ਾਫਾ ਜਿਹੜਾ ਉਹ ਕੁਝ ਇੰਡੀਪੈਂਡੈਂਟ ਸਕੂਲਸ ਨੇ ਕੀਤਾ ਸੀ, ਹਾਲਾਂਕਿ ਬਾਕੀ ਦੇ ਇੰਡੀਪੈਂਡੈਂਟ ਸਕੂਲ ਦੀ ਜੁੜੀ ਹੋਈ ਖਬਰ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਉੱਥੇ ਹੀ ਜਦੋਂ ਕੈਥੋਲਿਕ ਸੰਸਥਾਵਾਂ ਦੀ ਗੱਲ ਆਉਂਦੀ ਹੈ ਤੇ ਇੱਕ ਖਬਰ ਜਿਹੜੀ ਸਿਡਨੀ ਦੀ ਸੈਂਟ ਮੈਰੀਜ਼ ਕੈਥੇਡਰਲ ਦੇ ਨਾਲ ਜੁੜੀ ਹੋਈ ਵੀ ਸਾਹਮਣੇ ਆ ਰਹੀ, ਜਿੱਥੇ ਪਤਾ ਇਹ ਚੱਲ ਰਿਹਾ ਹੈ ਕਿ ਹੁਣ ਸਿਡਨੀ ਦੀ ਸਭ ਤੋਂ ਪੁਰਾਣੀ ਇਸ ਲਗਭਗ 1 ਸਦੀ ਪੁਰਾਣੀ ਚਰਚ ਦੇ ਉੱਤੇ ਹਜ਼ਾਰਾਂ ਲੱਖਾਂ ਨੀ ਮਿਲੀਅਨਸ ਬਿਲੀਅਨਸ ਡਾਲਰ ਜਿਹੜੇ ਨੇ ਉਹ ਖਰਚ ਕੀਤੇ ਜਾਣਗੇ ਤਾਂ ਕਿ ਇਸ ਦਾ ਮੂੰਹ ਮੁਹਾਂਦਰਾ ਜਿਹੜਾ ਉਹ ਬਦਲਿਆ ਜਾ ਸਕੇ, ਕਿਉਂਕਿ ਸਾਲ 2028 ਦੇ ਵਿੱਚ ਕੈਥੋਲਿਕ ਧਰਮ ਦੇ ਸਭ ਤੋਂ ਸਿਖਰਲੇ ਆਗੂ ਜਿਹੜੇ ਨੇ ਪੋਪ ਲੀਓ 16ਵੇਂ ਦੀ ਆਮਦ ਆਸਟ੍ਰੇਲੀਆ ਦੇ ਵਿੱਚ ਹੋ ਰਹੀ ਹੈ ਤੇ ਉਹ ਆਸਟ੍ਰੇਲੀਆ ਚ ਜਦੋਂ ਆਣਗੇ ਤਾਂ ਸਿਡਨੀ ਚ ਸਭ ਤੋਂ ਵੱਧ ਸਮਾਂ ਗੁਜ਼ਾਰਨਗੇ। ਸਾਲ 1928 ਦੇ ਵਿੱਚ ਇਸ ਕੈਥੇਡਰਲ ਦੇ ਜਿਹੜੇ ਦਰਵਾਜ਼ੇ ਆਮ ਲੋਕਾਂ ਦੇ ਲਈ ਖੁੱਲੇ ਗਏ ਸੀ, ਹਾਲਾਂਕਿ ਇਹ ਚਰਚ ਜਿਹੜੀ ਸੀ ਇਹ 29 ਜੂਨ 1865 ਨੂੰ ਇੱਕ ਅੱਗ ਦੇ ਵਿੱਚ ਝੁਲਸ ਗਈ ਸੀ ਤੇ ਉਸ ਤੋਂ ਬਾਅਦ ਇਸ ਨੂੰ ਦੁਬਾਰਾ ਬਣਾਇਆ ਗਿਆ ਸੀ। ਦੁਬਾਰਾ ਬਣਨ ਤੋਂ ਬਾਅਦ ਹੁਣ ਲਗਭਗ 1 ਸਦੀ ਪੁਰਾਣੀ ਜਿਹੜੀ ਮੌਜੂਦਾ ਰੂਪ ਦੇ ਵਿੱਚ ਇਹ ਚਰਚ ਹੈ। ਇਸ ਚਰਚ ਦੇ ਕਾਇਆ ਕਲਪ ਦੇ ਉੱਤੇ $11 ਮਿਲੀਅਨ ਤਾਂ ਸਿਰਫ ਦਰਵਾਜ਼ਿਆਂ ਦੇ ਸੁਧਾਰ ਦੇ ਉੱਤੇ ਹੀ ਖਰਚ ਕੀਤੇ ਜਾਣਗੇ। ਜ਼ਾਹਿਰ ਜੀ ਗੱਲ ਹੈ ਕਿ ਕੈਥੋਲਿਕ ਸੰਸਥਾਵਾਂ ਦੀ ਤਰਫ ਤੋਂ ਇਸ ਦਾ ਜਿਹੜਾ ਖਰਚਾ ਉਹ ਝੱਲਿਆ ਜਾਣਾ, ਪਰ ਆਸਟ੍ਰੇਲੀਆ ਦੇ ਵਿੱਚ ਪੌਪ ਦੀ ਆਮਦ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਆਮਦ ਮੰਨੀ ਜਾ ਰਹੀ ਹੈ। ਪੌਪ ਪਿਛਲੇ 20 ਸਾਲਾਂ ਦੇ ਵਿੱਚ ਕਿਸੇ ਵੀ ਪੌਪ ਦੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਆਮਦ ਹੈ ਉਸ ਨੂੰ ਇਸ ਕਰਕੇ ਵੀ ਤਰਜੀਹ ਦਿੱਤੀ ਜਾ ਰਹੀ ਹੈ ਕਿਉਂਕਿ ਆਖਰੀ ਵਾਰ ਸਾਲ 2008 ਦੇ ਵਿੱਚ ਜਦੋਂ ਵਰਲਡ ਯੂਥ ਡੇ ਮਨਾਇਆ ਗਿਆ ਸੀ ਉਦੋਂ ਤਤਕਾਲੀ ਜਿਹੜੇ ਪੌਪ ਹੁੰਦੇ ਸੀ ਕੈਥੋਲਿਕ ਧਰਮ ਦੇ ਪੌਪ ਬੈਨੇਡਿਕਟ 17ਵੇਂ ਉਹ ਆਸਟ੍ਰੇਲੀਆ ਪਹੁੰਚੇ ਸੀ ਤੇ ਉਹਨਾਂ ਤੋਂ ਬਾਅਦ ਹੁਣ ਪੌਪ ਲੀਓ ਜਿਹੜੇ ਨੇ ਉਹਨਾਂ ਦੀ ਆਮਦ ਹੋਣੀ ਹੈ। ਬਹਿਰਾਲ ਸਿਟੀ ਆਫ ਸਿਡਨੀ ਦੀ ਤਰਫ ਤੋਂ ਡਿਵੈਲਪਮੈਂਟ ਐਪਲੀਕੇਸ਼ਨ ਹੈ ਜਿਹੜੀ ਇਸ ਸੰਬੰਧੀ ਉਹ 21 ਸਪਤੰਬਰ ਨੂੰ ਪਾਸ ਕਰ ਦਿੱਤੀ ਗਈ ਹੈ, ਹਾਲਾਂਕਿ 1 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੁੰਦਾ ਪਬਲਿਕ ਕਮੈਂਟ ਜੇ ਕਿਸੇ ਨੇ ਦੇਣੇ ਨੇ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਇਹਦਾ ਕੰਮ ਕਾਜ ਜਿਹੜਾ ਇਹਦੇ ਦਰਵਾਜ਼ਿਆਂ ਦਾ ਬਾਹਰੀ ਨੁਹਾਰ ਦਾ ਤੇ ਅੰਦਰੂਨੀ ਨੁਹਾਰ ਨੂੰ ਬਦਲਣ ਦਾ ਉਹ ਸ਼ੁਰੂ ਕਰ ਦਿੱਤਾ ਜਾਏਗਾ। ਉੱਥੇ ਹੀ ਕੈਨਬਰਾ ਦੇ ਵਿੱਚ ਪੁਲਿਸ ਦੀ ਤਰਫ ਤੋਂ
ਇੱਕ ਐਲਾਨ ਕੀਤਾ ਗਿਆ ਹੈ ਕਿ ਜਿਵੇਂ ਦੇਸ਼ ਭਰ ਦੇ ਵਿੱਚ ਦੂਸਰੇ ਜਿੰਨੇ ਵੀ ਸੂਬੇ ਨੇ ਉੱਥੇ ਇੱਕ ਕਿਸਮ ਦਾ ਜਿਹੜਾ ਇੱਕ ਨਵਾਂ ਕੰਸੋਰਟਿੰਗ ਲਾਜ਼ ਨੇ ਉਹਨਾਂ ਨੂੰ ਲਾਗੂ ਕੀਤਾ ਜਾ ਰਿਹਾ, ਐਂਟੀ ਕੰਸੋਰਟਿੰਗ ਲਾਜ਼। ਪਰ ਕੈਨਬਰਾ ਦੇ ਵਿੱਚ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਏਗਾ, ਮਨੁੱਖੀ ਅਧਿਕਾਰਾਂ ਦੇ ਘਾਣ ਦਾ ਹਵਾਲਾ ਦੇ ਕੇ ਇਹ ਲਾਜ਼ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜ਼ਾਹਰ ਜੀ ਗੱਲ ਹੈ ਕਿ ਇਸ ਦਾ ਅਸਰ ਜਿਹੜੇ ਨੇ OMCGs ਦੇ ਉੱਤੇ ਪਏਗਾ। OMCGs ਕਹਿ ਲੈਂਦੇ ਨੇ ਆਊਟਲਾ ਮੋਟਰਸਾਈਕਲ ਗੈਂਗ। ਹੁਣ ਇਸ ਨੂੰ ਸੌਖਾ ਕਰਕੇ ਤੁਹਾਨੂੰ ਪਹਿਲਾਂ ਇਸ ਖਬਰ ਨੂੰ ਸਮਝਾਉਂਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਲਾਅ ਦੇ ਬਾਰੇ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਜਿਹੜਾ ਆਸਟ੍ਰੇਲੀਆ 'ਚ ਐਂਟੀ ਕੰਸੋਰਟਿੰਗ ਲਾਅ ਇਹ ਹੈ ਕੀ। ਆਸਟ੍ਰੇਲੀਆ ਦੇ NSW ਵਿਕਟੋਰੀਆ ਜ਼ਿਆਦਾਤਰ ਸੂਬਿਆਂ ਨੇ ਇਹ ਲਾਅ ਨੂੰ ਲਾਗੂ ਕਰ ਦਿੱਤਾ। ਇਹ ਅਜਿਹੇ ਕਾਨੂੰਨ ਦੇ ਤਹਿਤ ਜੋ ਆਮ ਲੋਕਾਂ ਨੂੰ ਗੰਭੀਰ ਅਪਰਾਧੀਆਂ ਵਜੋਂ, ਜੀ ਮਿਸਾਲ ਦੇ ਤੌਰ ਤੇ ਗੈਂਗਸਟਰਸ ਜਾਂ ਫਿਰ ਕਿਸੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗ ਦੇ ਵਿੱਚ ਸ਼ਾਮਲ ਵਿਅਕਤੀ ਨੇ ਜਿਹੜੇ, ਉਹਨਾਂ ਦੇ ਨਾਲ ਮੇਲ ਜੋਲ ਰੱਖਣ ਤੋਂ, ਉਹਨਾਂ ਦੇ ਨਾਲ ਸੰਬੰਧ ਰੱਖਣ ਤੋਂ ਇਹ ਲਾਅ ਰੋਕਦਾ ਹੈ। ਇਸ ਦਾ ਮੁੱਖ ਮਕਸਦ ਤਾਂ ਇਹੀ ਹੈ ਕਿ ਗੈਂਗਸਟਰਸ ਨੇ ਜਿਹੜੇ ਜਿਹੜੇ ਅਪਰਾਧੀ ਗੈਂਗ ਨੇ, ਕ੍ਰਿਮੀਨਲ ਗੈਂਗਸ ਨੇ, ਉਹਨਾਂ ਨੂੰ ਇਕੱਠੇ ਹੋ ਕੇ ਨਵਾਂ ਅਪਰਾਧ ਜਿਹੜਾ ਉਸ ਦੀ ਸਾਜਿਸ਼ ਘੜਨ ਤੋਂ, ਉਸ ਦੀ ਯੋਜਨਾ ਕਰਨ ਤੋਂ ਰੋਕਿਆ ਜਾਵੇ। ਹਾਲਾਂਕਿ ਇਹ ਕਾਨੂੰਨ ਇੰਨਾ ਸੌਖਾ ਨਹੀਂ ਹੈ। ਪਹਿਲਾਂ ਤਾਂ ਇਸ ਦੇ ਵਿੱਚ ਇੱਕ ਆਫੀਸ਼ੀਅਲ ਵਾਰਨਿੰਗ ਦਿੱਤੀਆਂ ਜਾਂਦੀਆਂ ਨੇ ਕਿਸੇ ਵੀ ਆਮ ਸ਼ਹਿਰੀ ਨੂੰ ਜਾਂ ਆਮ ਆਸਟ੍ਰੇਲੀਅਨ ਵਿਅਕਤੀ ਨੂੰ ਕਿ ਜੇਕਰ ਪੁਲਿਸ ਨੂੰ ਲੱਗਦਾ ਹੈ ਕਿ ਤੁਸੀਂ ਐਸੇ ਵਿਅਕਤੀ ਦੇ ਨਾਲ ਵਾਰ ਵਾਰ ਮਿਲ ਰਹੇ ਹੋ ਜਿਹਦਾ ਆਪਣਾ ਇੱਕ ਕ੍ਰਿਮੀਨਲ ਰਿਕਾਰਡ ਹੈ, ਤਾਂ ਪੁਲਿਸ ਤੁਹਾਨੂੰ ਇੱਕ ਵਾਰ ਲਿਖਤੀ ਜਾਂ ਜ਼ੁਬਾਨੀ ਚੇਤਾਵਨੀ ਦੇ ਸਕਦੀ ਹੈ। ਜੇ ਪੁਲਿਸ ਦੀ ਚੇਤਾਵਨੀ ਤੋਂ ਬਾਅਦ ਵੀ ਤੁਸੀਂ ਉਸ ਅਪਰਾਧੀ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੋ, ਚਾਹੇ ਫੋਨ ਕਰਦੇ ਹੋ, ਚਾਹੇ ਮੈਸੇਜ ਆ ਜਾਂ ਆਹਮੋ ਸਾਹਮਣੇ ਮਿਲਦੇ ਹੋ, ਤਾਂ ਆਪਣੇ ਆਪ ਦੇ ਵਿੱਚ ਇਹ ਕ੍ਰਿਮੀਨਲ ਅਫੈਂਸ ਮੰਨ ਲਿਆ ਜਾਏਗਾ ਤੇ ਫਿਰ ਇਸੇ ਤਹਿਤ ਕਾਰਵਾਈ ਕੀਤੀ ਜਾਏਗੀ। ਪੁਲਿਸ ਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ ਕਿ ਤੁਸੀਂ ਕੋਈ ਮਿਲ ਕੇ ਨਵਾਂ ਗੁਨਾਹ ਕਰਨ ਦੀ ਯੋਜਨਾ ਬਣਾ ਰਹੇ ਸੀ ਜਾਂ ਨਹੀਂ, ਬਸ ਉਸ ਅਪਰਾਧੀ ਦੇ ਸੰਪਰਕ ਦੇ ਵਿੱਚ ਰਹਿਣਾ ਹੀ ਕਾਨੂੰਨ ਗਲਤ ਮੰਨ ਲਿਆ ਜਾਂਦਾ ਹੈ। ਅਜੇ ਦੇ ਵਿੱਚ ਕੁਝ ਇੱਕ ਐਕਸੈਪਸ਼ਨ ਜਾਂ ਕੁਝ ਇੱਕ ਛੋਟਾਂ ਦਿੱਤੀਆਂ ਗਈਆਂ ਨੇ, ਜਿਵੇਂ ਕਿ ਉਹ ਅਪਰਾਧੀ ਜਿਹੜਾ ਤੁਹਾਡਾ ਸਾਕਾ ਸੰਬੰਧੀ ਹੋਵੇ, ਪਰਿਵਾਰਕ ਮੈਂਬਰ ਹੋਵੇ, ਜਾਂ ਇੱਕੋ ਥਾਂ ਦੇ ਉੱਤੇ ਤੁਸੀਂ ਜਾਇਜ਼ ਤਰੀਕੇ ਦੇ ਨਾਲ ਨੌਕਰੀ ਕਰ ਰਹੇ ਹੋਵੋ ਜਾਂ ਸਕੂਲ ਜਾਂ ਕਾਲਜ ਚ ਪੜ੍ਹਾਈ ਕਰ ਰਹੇ ਹੋਵੋ, ਜਾਂ ਫਿਰ ਤੁਸੀਂ ਉਸ ਦੇ ਵਕੀਲ ਹੋਵੋ ਜਾਂ ਡਾਕਟਰੀ ਇਲਾਜ ਦੇ ਲਈ ਮਿਲਣਾ ਹੋਵੇ। NSW ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਦੇ ਵਿੱਚ ਨਿਯਮ ਥੋੜੇ ਜਿਹੇ ਹੋਰ ਵੀ ਸਖਤ ਨੇ। ਇਹਨਾਂ ਕਾਨੂੰਨਾਂ ਦੇ ਤਹਿਤ ਉਲੰਘਣਾ ਕਰਨ ਵਾਲੇ ਨੂੰ 2 ਤੋਂ 5 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਤੇ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ। ਹੁਣ ਆ ਜਾਈਏ ACT ਦੇ ਵਾਲੇ ਪਾਸੇ। ਕੈਨਬਰਾ ਦੇ ਵਿੱਚ ਇਸੇ ਐਂਟੀ ਕੰਸੋਰਟਿੰਗ ਲਾਅ ਦੇ ਨੂੰ ਲਾਗੂ ਨਹੀਂ ਕੀਤਾ ਜਾਏਗਾ, ਆਸਟ੍ਰੇਲੀਆ ਸਰਕਾਰ ਦਾ ਇਹ ਕਹਿਣਾ, ਮਾਫ ਕਰਨਾ, ਕੈਨਬਰਾ ਸਰਕਾਰ ਦਾ। ACT ਦੀ ਪੁਲਿਸ ਦੀ ਤਰਫ ਤੋਂ ਚੀਫ ਪੁਲਿਸ ਆਫਿਸਰ ਨੇ ਜਿਹੜੇ ਸਕਾਟਲੀ, ਉਹਨਾਂ ਨੇ ਕੱਲ੍ਹ ਦੇ ਦਿਨ ਪੱਤਰਕਾਰਾਂ ਨੂੰ ਦੱਸਿਆ ਕਿ OMCG ਯਾਨੀ ਜਿਹੜੇ ਬਾਈਕੀ ਗੈਂਗਸ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਪਰਾਧ ਹੁੰਦੇ ਨੇ, ਸੰਗਠਿਤ ਅਪਰਾਧਾਂ ਦਾ ਇਹਨਾਂ ਨੂੰ ਮੋਹਰੀ ਮੰਨ ਲਿਆ ਜਾਂਦਾ, ਇਹਨਾਂ ਨੂੰ ਆਊਟਲਾ ਮੋਟਰਸਾਈਕਲ ਗੈਂਗਸ ਵੀ ਕਹਿ ਲਿਆ ਜਾਂਦਾ, OMCG। ਸੋ ਇਹਨਾਂ OMCG ਦੇ ਨਾਲ ਮੀਟਿੰਗਾਂ ਜੇਕਰ ਕੋਈ ਕਰਦਾ ਹੈ ਤਾਂ ਉਸਨੂੰ ਐਂਟੀ ਕੰਸੋਰਟਿੰਗ ਲਾਅ ਦੇ ਤਹਿਤ ਦੋਸ਼ੀ ਨਹੀਂ ਠਹਿਰਾਇਆ ਜਾਏਗਾ। ਕੈਨਬਰਾ ਦੇ ਵਿੱਚ ਮੁੱਖ ਤੌਰ ਦੇ ਉੱਤੇ 5 ਬਾਈਕੀ ਗੈਂਗਸ ਜਿਹੜੇ ਇਸ ਵਕਤ ਸਰਗਰਮ ਨੇ, ਬੈਂਡੀਡੋਸ, ਹੈਲਸ ਐਂਜਲਸ, ਡਿਫਿੰਕਸ, ਕੋਮਾਂਚੇਰੋਸ ਤੇ ਜਿਹੜੇ ਕੋਮਾਂਚੇਰੋਸ ਦੇ ਨਾਲ ਹੀ ਜੁੜਿਆ ਇੱਕ ਹੋਰ ਗੈਂਗ ਵੀ, ਜਿਹੜਾ ਬਾਈਕੀ ਗੈਂਗ ਹੈ ਉਹ ਵੀ ਮੰਗੋਲਸ ਕਰਕੇ ਹੈ, ਉਹ ਵੀ ਇਹਨਾਂ ਦੇ ਨਾਲ ਹੀ ਜੁੜਿਆ ਹੋਇਆ। ਅਜਿਹੇ ਦੇ ਵਿੱਚ ਪੁਲਿਸ ਮਿਨਿਸਟਰ ਮਰੀਸਾ ਪੈਟਰਸਨ ਨੇ ਕਿਹਾ ਕਿ ਜੇਕਰ ਇਹ ਲਾਅ ਲਾਗੂ ਹੁੰਦਾ ਹੈ ਤਾਂ ਘੱਟੋ ਘੱਟ ਟੈਰੀਟਰੀ ਦੇ ਵਿੱਚ ਤਾਂ ਹਿਊਮਨ ਰਾਈਟਸ ਐਕਟ, ਜਿਸ ਨੂੰ ਕਿ ਕੈਨਬਰਾ ਬੜੀ ਤਸ਼ੱਦਦ ਦੇ ਸ਼ਿੱਦਤ ਦੇ ਨਾਲ ਮੰਨਦਾ ਹੈ, ਉਹਨਾਂ ਨੂੰ ਉਹਨਾਂ ਦੀ ਉਲੰਘਣਾ ਇਹ ਮੰਨੀ ਜਾਏਗੀ। ਇਸ ਕਰਕੇ ਇਸ ਨੂੰ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਨਹੀਂ ਕਰਾਂਗੇ ਜਿਵੇਂ ਦੂਜੇ ਸੂਬੇ ਲਾਗੂ ਕਰ ਰਹੇ ਨੇ। ਉੱਥੇ ਸਾਊਥ ਆਸਟ੍ਰੇਲੀਆ ਤੋਂ ਅਗਲੀ ਖਬਰ, ਜਿੱਥੇ ਇੱਕ ਪਾਸੇ ਤਾਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਆਸਟ੍ਰੇਲੀਆ ਭਰ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ, ਅਗਲੀਆਂ 2 ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਹੋਸ਼ ਉਡਾ ਸਕਦੀਆਂ ਨੇ। ਰੈਮਿਨਰੇਸ਼ਨ ਟ੍ਰਿਬਿਊਨਲ ਆਫ ਸਾਊਥ ਆਸਟ੍ਰੇਲੀਆ ਨੇ ਇਹ ਐਲਾਨ ਕੀਤਾ ਹੈ ਕਿ ਮਿਡ ਮੁਰੇ ਦੀ ਜਿਹੜੀ ਕੌਂਸਲ ਹੈ, ਉੱਥੇ ਮੇਅਰ ਤੋਂ ਲੈ ਕੇ ਕੌਂਸਲਰ ਤੱਕ ਦੀਆਂ ਤਨਖਾਹਾਂ ਦੇ ਵਿੱਚ ਇਜ਼ਾਫਾ ਕੀਤਾ ਜਾਏਗਾ। 5-10% ਨਹੀਂ, 64% ਇਜ਼ਾਫੇ ਜਿਹੜੇ ਨੇ ਉਹ ਕੀਤੇ ਗਏ ਨੇ ਇਹਨਾਂ ਤਨਖਾਹਾਂ ਦੇ ਵਿੱਚ। ਰੈਮਿਨਰੇਸ਼ਨ ਟ੍ਰਿਬਿਊਨਲ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਸਰਕਾਰ ਦੀ ਤਰਫ ਤੋਂ ਭੱਤੇ ਦਿੱਤੇ ਜਾਂਦੇ ਨੇ ਉਹ ਜਿਹੜੇ ਕਰੰਟਲੀ ਮੌਜੂਦਾ ਸਮੇਂ ਦੇ ਵਿੱਚ ਕੌਂਸਲਰਸ ਨੂੰ $15,381 ਦਾ ਭੱਤਾ ਮਿਲਦਾ, ਉਹ $25,242 ਦਾ ਹੋ ਜਾਏਗਾ। ਇਸੇ ਨਿਯਮ ਦੇ ਤਹਿਤ
ਜਿਹੜੇ ਮੇਅਰ ਨੇ ਉਹਨਾਂ ਦੀ ਜੇਬ ਦੇ ਵਿੱਚ ਹੁਣ 61,524 ਡਾਲਰ ਨਹੀਂ ਬਲਕਿ ਸਾਲਾਨਾ 1,968 ਡਾਲਰ ਜਿਹੜੇ ਨੇ ਜੇਬ ਦੇ ਵਿੱਚ ਪੈਣਗੇ। ਇਹ ਵਾਧਾ ਜਿਹੜਾ ਅਜਿਹੇ ਸਮੇਂ ਦੇ ਵਿੱਚ ਹੋਇਆ ਜਦੋਂ ਮਨੂਮ ਨਾਮ ਦਾ ਜਿਹੜਾ ਇਸ ਇਲਾਕੇ ਦੇ ਵਿੱਚ ਇੱਕ ਰਿਵਰ ਸਾਈਡ ਟਾਊਨ ਇਹ ਭਿਆਨਕ ਹੜ੍ਹਾਂ ਦੇ ਵਿੱਚ ਝੰਬਿਆ ਗਿਆ ਸੀ 2022-23 ਦੇ ਵਿੱਚ। ਹਾਲੇ ਤੱਕ ਇਸ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਜਿਹੜੀ ਹੈ ਮਦਦ ਜਾਂ ਦੂਸਰੇ ਜਿਹੜੇ ਸਰਕਾਰੀ ਤੌਰ ਦੇ ਉੱਤੇ ਗ੍ਰਾਂਟਾਂ ਸੀ ਉਹਨਾਂ ਦੇ ਤਹਿਤ ਉਹਨਾਂ ਦੇ ਘਰ ਪੂਰੀ ਤਰ੍ਹਾਂ ਦੇ ਨਾਲ ਨਹੀਂ ਬਣ ਸਕੇ ਨੇ, ਪਰ 64% ਇਜ਼ਾਫਾ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਾਜਾਇਜ਼ ਜਾਪਦਾ। ਜਦਕਿ ਮੇਅਰ ਸਾਈਮਨ ਬੇਲੇ ਦਾ ਕਹਿਣਾ ਹੈ ਕਿ ਉਹਨਾਂ ਨੇ ਤਾਂ ਅਗਲੇ ਸਾਲ ਰਿਟਾਇਰ ਹੋ ਜਾਣਾ, ਇਹ ਸਿਰਫ ਉਹਨਾਂ ਦੇ ਫਾਇਦੇ ਦੀ ਗੱਲ ਨਹੀਂ ਹੈ ਬਲਕਿ ਕਿਉਂਕਿ ਕੌਂਸਲਰਸ ਨੂੰ ਤੇ ਉਹਨਾਂ ਨੂੰ ਕੋਈ ਸੁਪਰੈਨੂਏਸ਼ਨ ਨਹੀਂ ਮਿਲਦਾ ਤੇ ਅਗਲੀ ਵਾਰ ਉਹ ਲੋਕਲ ਇਲੈਕਸ਼ਨ ਲੜਨ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਉਹਨਾਂ ਦੀ ਇੱਕ ਕਿਸਮ ਦੀ ਇਹ ਫਾਈਨੈਂਸ਼ੀਅਲ ਨਹੀਂ ਬਲਕਿ ਇਮੋਸ਼ਨਲ ਤੇ ਇੱਕ ਮੈਂਟਲ ਹੈਲਥ ਹੈਲਪ ਵੀ ਹੈ, ਇਸ ਕਰਕੇ ਇਹ ਤਨਖਾਹ ਵਾਧੇ ਜ਼ਰੂਰੀ ਜਾਪਦੇ ਨੇ। ਖੈਰ ਇਹ ਖਬਰ ਦੇ ਵਿੱਚ ਸ਼ਾਇਦ ਮੇਅਰ ਨੂੰ ਜ਼ਰੂਰੀ ਲੱਗਦਾ ਹੋਵੇ ਕਿ ਉਹਨਾਂ ਦੀਆਂ ਤਨਖਾਹਾਂ ਵਧਣੀਆਂ ਜਾਇਜ਼ ਨੇ। ਅਗਲੀ ਖਬਰ ਵੀ ਤੁਹਾਡੇ ਹੋਸ਼ ਉਡਾ ਸਕਦੀ ਹੈ, ਜਿੱਥੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ 'ਚ ਮਹਿੰਗਾਈ ਵੱਧ ਹੈ, ਘਰਾਂ ਦੀ ਖਰੀਦ ਨਹੀਂ ਹੋ ਰਹੀ, ਮੀਡੀਆ ਇੱਕ ਅਲੱਗ ਕਿਸਮ ਦੀ ਤਸਵੀਰ ਦਿਖਾ ਰਿਹਾ ਤੇ ਉਹੀ ਤਸਵੀਰ ਸਾਨੂੰ ਤੁਹਾਡੇ ਨਾਲ ਵੀ ਸਾਂਝੀ ਕਰਨੀ ਪੈਂਦੀ ਹੈ। ਪਰ ਅਜੇ ਇਹਦੇ ਵਿੱਚ ਸਿਡਨੀ ਨੇ ਆਪਣਾ ਸਭ ਤੋਂ ਹੁਣ ਤੱਕ ਦਾ ਸਭ ਤੋਂ ਮਹਿੰਗਾ ਘਰ ਵੇਚ ਕੇ ਦਿਖਾ ਦਿੱਤਾ ਹੈ ਇਸ ਸਮੇਂ ਦੇ ਵਿੱਚ, ਜਦੋਂ ਹਾਲੇ 2 ਦਿਨ ਪਹਿਲਾਂ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਆਸਟ੍ਰੇਲੀਆ ਦੇ ਵਿੱਚ ਕੀਮਤਾਂ ਵੱਧ ਗਈਆਂ ਨੇ, ਘਰਾਂ ਦੀਆਂ ਕੀਮਤਾਂ ਵਧੀਆਂ ਨੇ। 75 ਮਿਲੀਅਨ ਡਾਲਰ ਦਾ ਇੱਕ ਘਰ ਆਸਟ੍ਰੇਲੀਆ ਦੀ ਘਰਾਂ ਦੀ ਜਿਹੜੀ ਹਿਸਟਰੀ ਹੈ ਉਸ ਦੇ ਵਿੱਚ ਇੱਕ ਵੇਚਿਆ ਗਿਆ। ਸਾਲ 2026 ਦੀ ਇਹ ਹਾਈਐਸਟ ਸੇਲ ਜਿਹੜੀ ਇਹ ਮੰਨੀ ਜਾ ਰਹੀ ਹੈ। ਪੁਆਇੰਟ ਪਾਈਪਰ ਦੇ ਵਿੱਚ ਇਹ ਘਰ ਹੈ ਜਿਹਨੂੰ ਵੋਲਸਲੇ ਕ੍ਰਿਸੈਂਟ ਦੇ ਉੱਤੇ ਵੇਚਿਆ ਗਿਆ, ਸਮੁੰਦਰ ਦੇ ਵੱਲ ਇਸਦਾ ਮੂੰਹ ਹੈ, ਬਲਕਿ ਮੂੰਹ ਤਾਂ ਕਾਹਦਾ ਹੈ, ਇਸ ਘਰ ਦੇ ਵਿੱਚੋਂ ਤੁਸੀਂ ਹਾਰਬਰ ਬ੍ਰਿਜ ਜਿਹੜਾ ਤੇ ਸਿਡਨੀ ਸੀਵੀਡੀ ਨੂੰ ਇੱਕੋ ਹੀ ਨਜ਼ਰ ਦੇ ਵਿੱਚ ਦੇਖ ਸਕਦੇ ਹੋ। ਘਰ ਦੇ ਬਾਹਰ ਮੂਹਰਲੇ ਬੰਨੇ ਦੇ ਉੱਤੇ ਜਾਂ ਇੰਜ ਕਹਿ ਲਓ ਕਿ ਪਿਛਲੇ ਬੰਨੇ ਦੇ ਉੱਤੇ ਇੱਕ ਸਵਿਮਿੰਗ ਪੂਲ ਵੀ ਬਣਿਆ ਹੋਇਆ, ਤੇ ਸਵਿਮਿੰਗ ਪੂਲ ਦੇ ਵਿੱਚ ਬੈਠ ਕੇ ਤੁਸੀਂ ਸਮੁੰਦਰੀ ਨਜ਼ਾਰੇ ਵੀ ਬੜੇ ਆਸਾਨੀ ਦੇ ਨਾਲ ਦੇਖ ਸਕਦੇ ਹੋ। 1998 ਦੇ ਵਿੱਚ ਜਦੋਂ ਇਹ ਘਰ ਇਸ ਕਿਸਮ ਦਾ ਬਣਿਆ ਸੀ ਉਦੋਂ $2.5 ਲੱਖ ਦੀ ਕੀਮਤ ਦੇ ਉੱਤੇ ਜਿਹੜੀ TMG ਡਿਵੈਲਪਮੈਂਟ ਕੰਪਨੀ ਹੈ ਉਹਨਾਂ ਦੇ ਮਾਲਕ ਦੀ ਤਰਫ ਤੋਂ ਖਰੀਦਿਆ ਗਿਆ ਸੀ, ਤੇ ਹੁਣ ਇਸ ਘਰ ਦੀ ਕੀਮਤ ਵਧਦਿਆਂ ਵਧਦਿਆਂ $75 ਮਿਲੀਅਨ ਤੱਕ ਜਿਹੜੀ ਉਹ ਦੱਸੀ ਗਈ ਹੈ। ਹਾਲਾਂਕਿ ਕਿਸਨੇ ਖਰੀਦਿਆ ਇਸ ਦੇ ਬਾਰੇ ਵਿਸਤਾਰ ਖਬਰ ਸਾਹਮਣੇ ਨਹੀਂ ਆਈ, ਪਰ ਇੰਜੋਏ ਕਰੋ $75 ਮਿਲੀਅਨ ਦਾ ਘਰ ਜਿਹੜਾ ਹੈ, ਉਸਨੂੰ ਉਸਦੀਆਂ ਤਸਵੀਰਾਂ ਥੋੜੇ ਚਿਰ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਪਾ ਦੇਵਾਂਗੇ। ਉੱਥੇ ਹੀ ਕ੍ਰਿਕਟ ਦੇ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੀ ਤਰਫ ਤੋਂ ਕ੍ਰਿਕਟ ਦੇ ਵਿੱਚ ਹੁਣ ਕੱਲ ਦੇ ਦਿਨ ਵੀ ਇੱਕ ਇਤਿਹਾਸ ਸਿਰਜਿਆ ਗਿਆ। ਭਾਰਤ ਤੇ ਵੈਸਟ ਇੰਡੀਜ਼ ਦੇ ਦਰਮਿਆਨ ਗੁਹਾਟੀ ਦੇ ਵਿੱਚ ਖੇਡਿਆ ਗਿਆ ਦੂਸਰਾ ਜਿਹੜਾ ਇੱਕ ਰੋਜ਼ਾ ਮੈਚ ਹੈ, ਉਸ ਦੇ ਵਿੱਚ 8 ਵਿਕਟਾਂ ਦੇ ਨਾਲ ਭਾਰਤ ਨੇ 39 ਗੇਂਦ ਪਹਿਲਾਂ ਹੀ ਜਿੱਤ ਹਾਸਲ ਕੀਤੀ। ਭਾਰਤ ਦੀ ਤਰਫ ਤੋਂ ਰਿਕਾਰਡ ਇਹ ਬਣਾਇਆ ਗਿਆ ਕਿ 9ਵੀਂ ਵਾਰ 400 ਤੋਂ ਪਾਰ ਦਾ ਸਕੋਰ ਭਾਰਤ ਦੀ ਤਰਫ ਤੋਂ ਖੜਾ ਕੀਤਾ ਗਿਆ। ਅਸਲ ਚ ਇਸ ਦੀ ਸ਼ੁਰੂਆਤ ਤਾਂ ਵੈਸਟ ਇੰਡੀਜ਼ ਨੇ ਹੀ ਕੀਤੀ ਸੀ। ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ 405 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕਰ ਦਿੱਤਾ, ਜਿਸ ਦੇ ਵਿੱਚ ਕਪਤਾਨ ਸ਼ਾਏ ਹੋਪ ਦੀਆਂ 104, ਅਮੀਰ ਜੈਂਗੂ ਦੀਆਂ 114 ਤੇ ਜੌਨ ਕੈਂਬਲ ਦੀਆਂ 101 ਦੌੜਾਂ ਸ਼ਾਮਲ ਸੀ। 3 ਸੈਂਕੜੇ ਲੱਗੇ ਸੀ ਭਾਰਤ ਦੀ ਤਰਫ ਤੋਂ, 1 ਸੈਂਕੜਾ ਤਾਂ ਰੋਹਿਤ ਸ਼ਰਮਾ ਨੇ ਜਿਹੜੇ ਆ, ਤੇ ਦੂਜੇ 2 ਸੈਂਕੜੇ ਸ਼ੁਭਮਨ ਗਿੱਲ ਨੇ ਚੜ੍ਹ ਦਿੱਤੇ।

ਖੇਡੇ ਗਏ। ਇੱਕ ਰੋਜ਼ਾ ਮੈਚ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਆਸਟ੍ਰੇਲੀਆ ਨੇ ਵੀ ਵਿਸ਼ਾਲ ਸਕੋਰ ਖੜਾ ਕੀਤਾ, ਪਰ ਮੀਂਹ ਦੇ ਚਲਦਿਆਂ ਪ੍ਰਭਾਵਿਤ ਹੋਏ ਮੈਚ ਨੂੰ 45 ਦੌੜਾਂ ਦੇ ਫਰਕ ਦੇ ਨਾਲ ਹੀ ਜਿੱਤ ਹਾਸਲ ਕੀਤੀ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 322 ਦੌੜਾਂ ਬਣਾਈਆਂ, ਜਿਸ ਦੇ ਵਿੱਚ ਕਪਤਾਨ ਮਿਚਲ ਮਾਰਸ਼ ਦੀਆਂ 56, ਓਲੀਵਰ ਪੀਕ ਦੀਆਂ 48 ਦੌੜਾਂ, ਐਲੈਕਸ ਕੈਰੀ ਦੀਆਂ 74 ਦੌੜਾਂ ਸ਼ਾਮਲ ਸੀ। ਜਵਾਬ ਦੇ ਵਿੱਚ ਸਾਊਥ ਅਫਰੀਕਾ ਦੀ ਟੀਮ, ਕਿਉਂਕਿ ਮੀਂਹ ਦੇ ਨਾਲ ਮੈਚ ਪ੍ਰਭਾਵਿਤ ਹੋ ਗਿਆ ਸੀ, 28 ਓਵਰ ਦੇ ਵਿੱਚ 191 ਦੌੜਾਂ ਬਣਾਉਣੀਆਂ ਸੀ, ਪਰ ਕਪਤਾਨ ਐਡਨ ਮਾਰਕਮ 15 ਦੇ ਸਕੋਰ ਤੇ ਹੀ ਆਊਟ ਹੋ ਗਏ। ਰਿਆਨ ਰਿਕਲਟਨ ਨਾਬਾਦ 71 ਤੇ ਜ਼ਰੂਰ ਖੇਡਦੇ ਰਹੇ, ਪਰ ਬਾਕੀ ਦੀ ਟੀਮ ਓਨੀ ਤੇਜ਼ੀ ਦੇ ਨਾਲ ਖੇਡ ਨਹੀਂ ਸਕੀ ਤੇ 28 ਓਵਰ 'ਚ ਸਾਊਥ ਅਫਰੀਕਨ ਟੀਮ 145 ਦੌੜਾਂ ਹੀ ਬਣਾ ਸਕੀ। ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਨੇ 45 ਦੌੜਾਂ ਦੇ ਫਰਕ ਦੇ ਨਾਲ ਇਹ ਮੈਚ ਜਿੱਤ ਲਿਆ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
1: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICARE।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ .com।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
5: विक्टोरिया SEC वापस आ गया है। मैं बात करने के लिए विंड के साथ यहाँ हूँ। तो आप कह रहे हैं कि SEC नवीकरणीय ऊर्जा में निवेश कर रहा है, जैसे पवन, सौर और भंडारण, और हमें घरों में बिजली इस्तेमाल कर पाने में सहायता कर रहा है। ओह, तो वे बिजली बिलों को कम करने, उत्सर्जन में कमी लाने और नई नौकरियाँ पैदा करने में सहायक होंगे। धन्यवाद विंड। SEC विक्टोरिया वासियों के लिए विक्टोरिया को बिजली प्रदान कर रहा है। SECvictoria.com.au। विक्टोरिया सरकार मेलबर्न द्वारा अधिकृत।
6: जी तुसी बीमार हो ता AI को नहीं,

0: ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au ਸੋਨਾ ਚਾਹੀਦਾ
1: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
2: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithlane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
3: विक्टोरिया वासियों क्या आपको गैस पर खाना बनाना पसंद है कड़ाके की ठंड वाली रात में तुरंत गर्म हो जाने वाला घर जब भी आपको जरूरत हो पूरे परिवार के लिए लगातार मिलने वाला गर्म पानी तो जब तक आप इसका आनंद ले सकते हैं ले लीजिए क्योंकि स्टेट लेबर इन सब पर बैन लगाने की योजना बना रही है बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है घर गर्म कैसे रखना है या नहाना कैसे है पर जाकर गैस सब्सटीट्यूशन रोड मैप को नहीं कहें डेविड डेविस एमपी द्वारा अधिकृत सदर मेट्रोपॉलिटन रीजन के सदस्य लेवल 1670 चैपल स्ट्रीट साउथ 11 daviddevis.com.au
0: हम थोड़े मोटे नाल मोड़ा मिला के थोड़ी तरक्की दी राह नु होर भी सौखा अति सुरक्षित बनाउण दा

0: ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ